0: ਜਾ ਕੇ ਮੰਨ ਕੇ ਤੇ ਦੁਬਾਰਾ ਜਾ ਕੇ ਉਹੀ ਗੱਲ ਬਾਹਰ ਜਦੋਂ ਜਾ ਕੇ ਮੈਂ ਉਹੀ ਕਹਿੰਦਾ ਬਾਈ ਜੀ ਜਿਹੜੀ ਗੱਲ ਮੈਂ ਨਾ ਅਟਵਾਣਾ ਸਾਹਿਬ ਕਹਿੰਦੇ ਹੁੰਦੇ ਨੇ ਵੀ ਇਹ ਸਿਆਸਤ ਜਿਹੜੀ ਹੈ ਨਾ ਅੱਜ ਪਹਿਲਾਂ ਹੁੰਦਾ ਸੀ ਵੀ ਸਿਆਸਤ ਤੇ ਧਰਮ ਦਾ ਕੁੰਡਾ ਜਿਹੜੀ ਮੀਰੀ ਪੀਰੀ ਦਾ ਸਿਧਾਂਤ ਸੀ ਇਹ ਹੁਣ ਇਸ ਟਾਈਮ ਸਿਆਸਤ ਧਰਮ ਨੂੰ ਵਰਤ ਰਹੀ ਹੈ। ਮੈਂ ਤੁਹਾਨੂੰ ਉਦਣ ਵੀ ਕਿਹਾ ਸੀ ਵੀ ਜਿਹੜੇ ਜਿਹੜੀ ਜਦੋਂ ਇਹ ਸੀ ਇਹ ਮੰਨ ਲਓ ਜਿਹੜਾ ਮੰਨ ਲਓ ਧਰਮ ਵਾਲਾ ਸ਼ੇਰ ਹੈ ਨਾ ਜਦੋਂ ਇਹ ਉੱਤੇ ਬੈਠਾ ਬੰਦਾ ਮੈਂ ਉਹ ਦੁਬਾਰਾ ਰੈਪੀਟੇਸ਼ਨ ਹੋ ਜਾਂਦੀ ਹੈ ਉਹ ਇਹਨਾਂ ਨੂੰ ਹੁਣ ਉਹ ਵਰਤਦੇ ਰਹੇ ਬਾਈ ਜੀ ਮੈਂ ਤਾਂ ਉਹੀ ਗੱਲ ਕਹਿਣਾ ਵੀ ਹੁਣ ਭਗਵੰਤ ਮਾਨ ਗਲਤ ਹੈ ਤੁਸੀਂ ਜਦੋਂ ਤੁਹਾਡੇ ਮੰਨ ਲਓ ਉਸੇ ਅਥਾਰਟੀ ਉਸੇ ਅਕਾਲ ਤਖ਼ਤ ਦੀ ਪਦਵੀ ਤੇ ਕਾਇਮ ਜਥੇਦਾਰ ਸੀ ਨਾ ਜਿਨ੍ਹਾਂ ਨੇ ਫੈਸਲਾ ਦਿੱਤਾ
1: ਜੀ
0: ਤੁਸੀਂ ਆਪ ਲਾਏ ਸੀ
1: ਜੀ
0: ਜਦੋਂ ਉਹਨਾਂ ਨੇ ਫੈਸਲਾ ਦਿੱਤਾ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਲਾਤਾ
1: ਜੀ
0: ਉਹ ਸਾਰੇ ਕੋਈ ਕੋਈ ਕਿਸੇ ਦਾ ਕਰਿੰਦਾ ਹੋ ਗਿਆ ਕੋਈ ਕਿਸੇ ਦਾ ਕਰਿੰਦਾ ਹੋ ਗਿਆ ਕੋਈ ਕਿਸੇ ਦਾ ਕਰਿੰਦਾ ਹੋ ਗਿਆ ਕਿਉਂਕਿ ਉਹ ਤੁਹਾਡੇ ਨਾਲ ਸਹਿਮਤ ਨਹੀਂ
1: ਜੀ
0: ਹੋਣ ਵਾਲੇ ਗੜਗੜਗੱਜ ਸਾਹਿਬ ਮੈਂ ਤੁਹਾਨੂੰ ਉਦਣ ਵੀ ਕਿਹਾ ਸੀ ਵੀ ਇਹਨਾਂ ਜਿਹੜੇ ਅੱਜ ਉਸੇ ਅਥਾਰਟੀ ਦੇ ਕਾਇਮ ਨੇ ਇਹਨਾਂ ਦੀਆਂ ਵੀਡੀਓ ਆ ਸਣੇ ਸਰਨਾ ਸਾਹਿਬ ਦੀਆਂ ਕੱਢ ਕੇ ਵੇਖ ਲਓ ਇਹ ਬਾਦਲਾਂ ਬਾਰੇ ਕੀ ਕੁਛ ਬੋਲਦੇ ਰਹੇ
1: ਜੀ
0: ਅੱਜ ਇਹ ਸਾਡੇ ਜਥੇਦਾਰ ਨੇ ਜੀ ਕਿਉਂਕਿ ਬਾਈ ਜੀ ਇਹ ਚੁਣਕੀ ਉਹਨਾਂ ਬੰਦਿਆਂ ਨੂੰ ਲਿਆਉਂਦੇ ਨੇ ਜਿਹੜੇ ਆ ਦੂਜਾ ਸੀ ਉਹ ਕੀ ਨਾਂ ਉਹਨਾਂ ਦਾ ਆਪਣਾ ਜਿਹੜੇ ਦਮਦਮਾ ਸਾਹਿਬ ਦੇ ਲਾਏ ਹੋਏ ਜਥੇਦਾਰ ਨੇ ਉਹ ਤਾਂ ਕਈ ਵਾਰੀ ਚੈਲੰਜ ਕੀਤਾ ਉਹਨਾਂ ਨੂੰ ਲੋਕਾਂ ਨੇ ਵੀ ਤੁਸੀਂ ਪਾਠ ਕਰਕੇ ਵਿਖਾ ਦੋ
1: ਜੀ
0: ਵੀ ਗੱਲ ਤਾਂ ਤੁਸੀਂ ਦੇਖੋ ਨਾ ਵੀ ਇਹ ਲੈ ਅਸਲ ਚ ਸਾਰਾ ਜਿਹੜਾ ਸਿਸਟਮ ਹੈ ਨਾ ਇਹ ਭਾਵੇਂ ਭਗਵੰਤ ਮਾਨ ਸਾਹਿਬ ਨੇ ਭਾਵੇਂ ਇਹ ਬਾਦਲ ਕੇ ਨੇ ਭਾਵੇਂ ਦੂਜੀਆਂ ਤੀਜੀਆਂ ਜਿੰਨੀਆਂ ਵੀ ਨੇ ਇਹ ਵਰਤ ਰਹੀਆਂ ਨੇ ਬਾਈ ਜੀ ਅਸੀਂ ਆਪਾਂ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਇੱਕ ਇਹ ਵੀ ਸਾਖ ਬਹਾਲ ਕਿਵੇਂ ਹੋਊਗੀ
1: ਜੀ
0: ਮੈਂ ਕਹਿੰਦਾ ਵੀ ਇਹ ਸਾਖ ਬਹਾਲ ਨੀ ਇਹ ਡਿੱਗਦੀ ਪਈ ਆ ਦਿਨੋਂ ਦਿਨ
1: ਜੀ
0: ਹੋਰ ਡਿੱਗਦੀ ਪਈ ਹੈ ਕੋਈ ਵੀ ਇਹਨੂੰ ਕਾਇਮ ਕਰਨ ਵਾਲੇ ਪਾਸੇ ਆਉਂਦਾ ਹੀ ਨੀ ਪਿਆ ਬਾਈ ਜੀ ਸਾਰੇ ਇਹਨੂੰ ਸਿਆਸੀ ਤੌਰ ਤੇ ਵਰਤਦੇ ਪਏ ਨੇ
1: ਜੀ
0: ਜਦੋਂ ਮੰਨ ਲਓ ਹੁਣ ਮੰਨ ਲਓ ਬਾਦਲ ਸਾਹਿਬ ਦੇ ਖਿਲਾਫ਼ ਫੈਸਲਾ ਆ ਗਿਆ ਤੁਸੀਂ ਉਹਨਾਂ ਨੂੰ ਲਾ ਦੋਗੇ ਤੇ ਫਿਰ ਜਦੋਂ ਹੁਣ ਮੰਨ ਲਓ ਦੂਜੀ ਧਿਰ ਦੇ ਖਿਲਾਫ਼ ਆਊਗਾ ਤੇ ਫਿਰ ਜਿਹੜੇ ਦੂਜੀ ਧਿਰ ਵਾਲੇ ਜੁੜੇ ਨੇ ਅੱਜ ਜਥੇਦਾਰ ਸਾਹਿਬ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਅਕਾਲ ਤਖ਼ਤ ਦੀ ਸ਼ਾਨ ਬਹਾਲ ਹੋਈ ਹੈ ਕਿ ਉਹਨੂੰ ਢਹਿ ਢੇਰੀ ਹੋਈ ਹੈ ਜਦੋਂ ਜਥੇਦਾਰ ਸਾਹਿਬ ਨੇ ਮੈਂ ਕਹਿੰਦਾ ਇਹ ਸਭ ਤੋਂ ਵੱਡੀ ਗਲਤੀ ਸੀ ਇਹਨਾਂ ਦੀ ਜਦੋਂ ਇੱਕ ਬੰਦਾ ਮੁੱਖ ਮੰਤਰੀ ਦੀ ਪੋਜੀਸ਼ਨ ਤੇ ਬੈਠਾ ਹੈ ਉਹਨੇ ਲੋਕਾਂ ਨੂੰ ਕੰਮ ਦੇਣੇ ਨੇ ਲੈਣੇ ਨੇ ਜਥੇਦਾਰ ਸਾਹਿਬ ਨੇ ਉੱਥੋਂ ਫੈਸਲਾ ਦੇਤਾ ਵੀ ਤੁਸੀਂ ਉਹਨਾਂ ਨੂੰ ਮਿਲਣਾ ਵਰਤਣਾ ਨਹੀਂ ਜੀ ਤੁਸੀਂ ਮੂੰਹ ਨਹੀਂ ਲਾਣਾ
1: ਜੀ
0: ਤੇ ਅੱਜ ਉਹਨਾਂ ਦੇ ਪਿੱਛੇ ਤਾਂ ਹੇੜਾਂ ਦੀਆਂ ਹੇੜਾਂ ਫਿਰਦੀਆਂ ਪਈਆਂ ਨੇ
1: ਜੀ
0: ਫਿਰ ਤੁਸੀਂ ਮੈਨੂੰ ਦੱਸੋ ਵੀ ਅਕਾਲ ਤਖ਼ਤ ਦੀ ਸ਼ਾਨ ਬਹਾਲ ਹੋਈ ਹੈ ਕਿ ਉਹ ਡਿੱਗੀ ਹੈ
1: ਉਹੀ ਚੀਜ਼ ਸੈਣੀ ਸਾਹਿਬ ਕਹਿ ਕੇ ਗਏ ਨਾ ਉਹ ਚੀਜ਼ ਅਗੇਂਸਟ ਭੁਗਤ ਰਹੀ ਹੈ ਉਹ ਚੀਜ਼ ਬਿਲਕੁਲ ਹੈ ਜੀ
0: ਮੈਂ ਉਹੀ ਤਾਂ ਭਾਰਜ ਬਾਈ ਜੀ ਕਹਿਣ ਦਾ ਮੇਰਾ ਨਾ ਤੁਸੀਂ ਯਕੀਨ ਜਾਣੇ ਓਜਲਾ ਬਾਈ ਜੀ ਆਪਣਾ ਆਪਣਾ ਭਾਰਜ ਬਾਈ ਜੀ ਮੈਨੂੰ 1% ਵੀ ਇਹਨਾਂ ਤੋਂ ਕਿਸੇ ਦੀ ਸਰਕਾਰ ਬਣ ਜੇ ਭਾਵੇਂ ਆਪਾਂ ਨੂੰ 1% ਵੀ ਇਹਨਾਂ ਤੋਂ ਕੁਛ ਨੀ ਲੈਣਾ ਮੈਂ ਕਹਿੰਦਾ ਸਗੋਂ ਮੈਂ ਤਾਂ ਇਹ ਕਹਿੰਦਾ ਵੀ ਇਹਨਾਂ ਤੋਂ ਪਰਮਾਤਮਾ ਸਾਨੂੰ ਵੀ ਇਹਨਾਂ ਦੇ ਕੋਲ ਲਿਜਾਵੇ ਹੀ ਨਾ ਭਾਵੇਂ ਕਿਸੇ ਵੀ ਲੀਡਰ ਕੋਲ ਅਸੀਂ ਰੋਟੀ ਜਿੰਨੀ ਕੁ ਕਮਾਉਂਦੇ ਹਾਂ ਖਾਂਦੇ ਹਾਂ ਉਨੀ ਕੁ ਚੱਲੀ ਜਾਵੇ ਵੀ ਸਾਨੂੰ ਨੀ ਲੋੜ ਹੈਗੀ ਵੀ ਅਸੀਂ ਇਹਨਾਂ ਨੂੰ ਵੀ ਸਾਨੂੰ ਇਹੋ ਜਿਹਾ ਕਿਤੇ ਹੋਵੇ ਵੀ ਅਸੀਂ ਇਹਨਾਂ ਕੋਲ ਜਾ ਕੇ ਕਹੀਏ ਪਰ ਘੱਟੋ ਘੱਟ ਆਪਣੇ ਸੂਬੇ ਵਾਸਤੇ ਤਾਂ ਇਹ ਚੱਲ ਪੈਣ ਇਹ ਤਾਂ ਸਾਰੇ ਹੀ ਵਰਤਣ ਤੇ ਲੱਗੇ ਹੋਏ ਨੇ ਭਾਰਜ ਬਾਈ ਜੀ
1: ਤੁਸੀਂ
0: ਸੋਚ ਕੇ ਤਾਂ ਦੇਖੋ ਵੀ ਇਹ ਲੈ ਕੇ ਕਿੱਧਰ ਨੂੰ ਤੁਰੇ ਜਾਂਦੇ ਨੇ ਭਾਵੇਂ ਉਹ ਸਾਡੀਆਂ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਸੀ ਉਹਨਾਂ ਦਾ ਤੁਸੀਂ ਦੇਖ ਲਓ ਵੀ ਅੱਜ ਕੀ ਹਾਲਾਤ ਨੇ ਭਾਵੇਂ ਜਿਹੜੀਆਂ ਸਾਡੀਆਂ ਰਿਲੀਜੀਅਸ ਸੰਸਥਾਵਾਂ ਸੀ ਤੁਸੀਂ ਦੇਖ ਲਓ ਵੀ ਅਕਾਲ ਤਖ਼ਤ ਦਾ ਕੀ ਹਾਲ ਹੈ ਜਾਂ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਾਂ ਦੂਜਿਆਂ ਦਾ ਵੀ ਹਾਲਾਤ ਕੀ ਬਣਾਏ ਉਹ ਹਾਲਾਤ ਤਾਂ ਨੇ ਕਿਉਂਕਿ ਇਹਨਾਂ ਨੇ ਸਿਆਸੀ ਤੌਰ ਤੇ ਵਰਤਦੇ ਪਏ ਨੇ ਬਾਈ ਜੀ ਉਹਨਾਂ
1: ਨੂੰ ਜੀ ਬਿਲਕੁਲ ਜੀ
0: ਆਪਾਂ ਤਾਂ ਆਪਾਂ ਅੱਜ ਮੈਂ ਹੁਣ ਮੈਂ ਕੱਲੀ ਭਗਵੰਤ ਮਾਨ ਦੇ ਗੱਲ ਖਿਲਾਫ਼ ਕਰੀ ਜਾਂਦਾ ਮੈਂ ਰੋਜ਼ ਕਰੀ ਜਾਵਾਂਗਾ ਕੋਈ ਗੱਲ ਪਰ ਜਿਹੜੇ ਉਹ ਹੁਣ ਦੁਬਾਰਾ ਆ ਕੇ ਮੰਨ ਲਓ ਇਹਦੀ ਇਹਨਾਂ ਦੀ ਥਾਂ ਤੇ ਬਹਿਣਾ ਉਹ ਕੱਲ ਨੂੰ ਉਹ ਉਹ ਹਿਸਾਬ ਨਾਲ ਲੱਗ ਜਾਣਗੇ ਵਰਤਣਗੇ ਵਰਤਦੇ ਪਏ ਨੇ ਹੁਣ ਆਪਾਂ ਸਮਝ ਹੀ ਸਕਦੇ ਹਾਂ ਭਾਰਜ ਬਾਈ
1: ਜੀ
0: ਮੈਂ ਕੋਈ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਭਾਰਜ ਬਾਈ ਜੀ ਕੋਈ ਇਹ ਨੀ ਹੈਗਾ ਵੀ ਮੇਰਾ ਕੋਈ ਨਿੱਜੀ ਕਿਸੇ ਨਾਲ ਵੀ ਕੋਈ ਉਹ ਹੈਗਾ ਨਾ ਵੀ ਮੈਂ ਕਿਸੇ ਪਾਰਟੀ ਦਾ ਵਰਕਰ
1: ਨਹੀਂ ਨਹੀਂ ਆਪਾਂ ਤਾਂ ਵਿਚਾਰ ਕਰ ਰਹੇ ਹਾਂ ਉਹਦੇ ਵਿੱਚ ਇਹ ਗੱਲ ਨਹੀਂ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜਾਂ ਸਹਿਮਤ ਆ ਜਾਂ ਉਹਦੇ ਵਿੱਚ ਨਹੀਂ ਕੁਝ ਨਾ ਕੁਝ ਨਿਕਲ ਕੇ ਹੁੰਦਾ ਨਾ ਵਿਚਾਰ ਕਰਾਂਗੇ ਵੱਖਰੇ ਵੱਖਰੇ
0: ਬਿਲਕੁਲ ਵਿਚਾਰ ਹੋਣਾ ਚਾਹੀਦਾ ਉਹ ਤਾਂ ਆਪਾਂ ਸਾਡੇ ਬਾਬੇ ਨਾਨਕ ਨੇ ਕੁਝ ਸੁਣੀਏ ਕੁਝ ਕਿਹਾ ਕਹੀਏ ਉਹ ਤਾਂ ਸਿਧਾਂਤ ਆਪਾਂ ਉਹਦੇ ਤੇ ਗੱਲ ਕਰਦੇ
1: ਜੀ
0: ਆਪਣੇ ਨਾਲ ਇਹ ਆ ਵੀ ਉਹ
1: ਔਜਲਾ ਸਾਹਿਬ ਜੁੜੇ ਨੇ ਉਹਨਾਂ ਨੂੰ ਨਾਲ ਜੋੜ ਲਈਏ ਸ਼ਾਇਦ ਕੁਝ ਕਹਿਣਾ ਚਾਹੁੰਦੇ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ
2: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਸਵਾਲ ਸਰੋਤੇ
1: ਨੇ ਸਤਿ ਸ੍ਰੀ ਅਕਾਲ ਜੀ ਜੀ ਹਾਂ
0: ਸਤਿ ਸ੍ਰੀ ਅਕਾਲ ਔਜਲਾ ਬਾਈ ਸਤਿ ਸ੍ਰੀ ਅਕਾਲ
2: ਵੇਖੋ ਜੋ ਆਪਣੇ ਮੁਕੱਦਰ ਵੀਰ ਗੱਲ ਕਰਦੇ ਨੇ ਗੱਲ ਤਾਂ ਸਹੀ ਹੈ
1: ਜੀ
2: ਪਰ ਗੱਲ ਹੈਗੀ ਹੈ ਵੀ ਜੇ ਇਹ ਜਿਹੜਾ ਜਥੇਦਾਰ ਸਾਹਿਬ ਵਾਲੇ ਫੈਸਲੇ ਨੇ ਨਾ ਉਹ ਇਸ ਤਰ੍ਹਾਂ ਜਾਂਦੇ ਨੇ ਕਿ ਜਿਹੜੇ ਜਿਨ੍ਹਾਂ ਦੇ ਉਹਨਾਂ ਦੇ ਭਗਵੰਤ ਮਾਨ ਨੂੰ ਵੀ ਖਿੱਚ ਸਕਦੇ ਨੇ ਕੋਈ ਗੱਲ ਨੀ ਖਿੱਚਣ ਮਾੜਾ ਕੀਤਾ ਹੈ ਜੇ ਨੇ ਪਰ ਜੋ ਬਾਦਲਾਂ ਨੇ ਕਰਕੇ ਕਰਿਆ ਜੇ ਉਹਨਾਂ ਨੂੰ ਵੀ ਖਿੱਚਿਆ ਜਾਂਦਾ ਤਾਂ ਇੱਕ ਸੰਦੇਸ਼ ਜਾਣਾ ਚਾਹੀਦਾ ਵੀ ਹਾਂਜੀ ਇਹ ਜਥੇਦਾਰ ਉਸ ਪਦਵੀ ਤੇ ਬਹਿ ਕੇ ਇਨਸਾਫ਼ ਕਰ ਰਹੇ
1: ਬਿਲਕੁਲ
2: ਬਿਲਕੁਲ ਇਹ ਵੀ ਇੱਕ ਦੁਵਿਧਾ ਚ ਪਾਇਆ ਜਾ ਰਿਹਾ ਨਾ ਗੱਲ ਤਾਂ ਜੋ ਕਹਿਣਾ ਚਾਹੁੰਦਾ ਇਹ ਵੀ ਕੌਮ ਨੂੰ ਤਾਂ ਦੁਵਿਧਾ ਚ ਪਾਇਆ ਜਾ ਰਿਹਾ ਨਾ
1: ਬਿਲਕੁਲ
2: ਤੇ ਇੱਕ ਬੰਦਾ ਤੁਹਾਡੇ ਸਾਹਮਣੇ ਝੋਲੀ ਅੱਟ ਕੇ ਖੜਾ ਪਾਈ ਪਾਈ ਮੰਨਦਾ ਤੇ ਜਾ ਕੇ ਹਫਤੇ ਬਾਅਦ ਉਹ ਕਹਿ ਰਿਹਾ ਕਿ ਮੈਨੂੰ ਉੱਥੇ ਮੰਨਣਾ ਪੈਣਾ ਸੀ ਤੇ ਨਾ ਹੀ ਮੰਨਦਾ
1: ਜੀ
2: ਲੋੜ ਹੀ ਨੀ ਸੀ ਮੰਨਣ ਦੀ ਫਿਰ ਕਹਿੰਦਾ ਜੀ ਮੈਂ ਨੀ ਕੀਤਾ ਜਥੇਦਾਰ ਸਾਹਿਬ ਮੈਂ ਨਹੀਂ ਕੀਤਾ ਜੀ
1: ਜੀ
2: ਫਿਰ ਉੱਥੇ ਮੰਨਣ ਦੀ ਲੋੜ ਨੀ ਸੀ
1: ਜੀ
2: ਸੋ ਜੇ ਉਹ ਮੁਕਰੇ ਨੇ ਫਿਰ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਭਾਈ ਚੋਣ ਨੀ ਲੜਨੀ ਤੁਸੀਂ
1: ਜੀ
2: ਤੇ ਪ੍ਰਧਾਨ ਨੀ ਬਣਨਾ
1: ਬਿਲਕੁਲ
2: ਜੇ ਜਦ ਉਹਨਾਂ ਨੇ ਜੋ ਫੈਸਲੇ ਤੇ ਨਹੀਂ ਉਤਰੇ ਉਹਨਾਂ ਤੇ ਵੀ ਐਕਸ਼ਨ ਹੋਣਾ ਬਣਦਾ ਸੀ ਜਾਂ ਨਹੀਂ ਬਣਦਾ ਸੀ
1: ਬਿਲਕੁਲ ਜੀ
2: ਜੇ ਉਹ ਲਿਆ ਹੁੰਦਾ ਤਾਂ ਅੱਜ ਆਹ ਕੰਮ ਨਹੀਂ ਹੋਣਾ
1: ਨਹੀਂ ਹੋਣਾ ਸੀ
2: ਇੱਕ ਲਈ ਤੁਸੀਂ ਰਾਹ ਪੱਧਰਾ ਕਰ ਰਹੇ ਹੋ ਇੱਕ ਲਈ ਤੁਸੀਂ ਰਾਹ ਪੱਧਰਾ ਕਰ ਰਹੇ ਹੋ ਤੇ ਦੂਜੇ ਨੂੰ ਕਹਿੰਦੇ ਹੋ ਇਹ ਰਾਹ ਚ ਰੋੜਾ ਇਹਨੂੰ ਚੱਕ ਕੇ ਪਰੇ ਮਾਰੋ
1: ਪਰੇ ਮਾਰ ਬਿਲਕੁਲ
2: ਗੱਲ ਤਾਂ ਉਹ ਹੋ ਰਹੀ ਹੈ ਨਾ
1: ਜੀ
2: ਦੇਖੋ ਅੱਗੇ ਗੱਲਾਂ ਹੋਰ ਸੀਗੀਆਂ ਅੱਗੇ ਕਪੜੇ ਵਾਲੇ ਕਿਹਾ ਵਿਚਾਰਾ ਅਖਬਾਰ ਪੜ ਕੇ ਸੁਣਾ ਦਿੰਦਾ ਹੁੰਦਾ ਮੈਂ ਕਿੰਨੀ ਗੇਰੀ ਕਹਿਣਾ ਸਾਡੇ ਬਜ਼ੁਰਗ ਕਹਿੰਦੇ ਚਲੋ ਠੀਕ ਆ ਬਾਦਲ ਹੁਣੀ ਕਰੀ ਗਏ ਕੰਮ ਚਲਾਈ ਗਏ ਚੱਕਰ ਹੁਣ ਤਾਂ ਹਰ ਦੇ ਹੱਥ ਚ ਚਾਹੇ 10 ਸਾਲ ਪਿਛਲੇ ਵਾਲੇ ਬਿਆਨ ਕੱਢ ਲੋ
1: ਬਿਲਕੁਲ
2: ਲਿਆ ਕੇ ਅਗਲਾ ਮੂਹਰੇ ਛੱਡ ਦਿੰਦਾ ਤੁਹਾਡੇ
1: ਜੀ
2: ਪੰਗੇ ਤਾਂ ਉਹ ਪਏ ਹੋਏ ਨੇ ਨਾ
1: ਬਿਲਕੁਲ
2: ਇਹ ਠੀਕ ਆ ਵੀ ਅੱਜ ਚਾਹੇ ਮਾਨ ਸਾਹਿਬ ਸੱਚੇ ਨੇ ਚਾਹੇ ਝੂਠੇ ਨੇ ਅੱਜ ਉਹਨਾਂ ਕੋਲ ਪਾਵਰ ਹੈ
1: ਜੀ
2: ਜਿੱਦਣ ਇਹ ਵੀ ਇਸੇ ਪਦਵੀ ਤੋਂ ਉਤਰੇ ਨਾ ਪਤਾ ਉਦਣ ਲੱਗਣਾ
1: ਉਦਣ ਲੱਗਣਾ ਜੀ ਜੀ
2: ਅੱਜ ਤਾਂ ਕੋਈ ਨਾ ਕੋਈ ਕਿਸੇ ਨਾਲ ਲੋੜ ਨਾ ਕਿਸੇ ਗੱਲ ਕਰਕੇ ਇਹਨਾਂ ਦੇ ਮੂਹਰੇ ਬੈਠਾ
1: ਜੀ
2: ਜਿਹਨੂੰ ਮਰਜ਼ੀ ਸੱਦ ਲੈਣ
1: ਬਿਲਕੁਲ
2: ਤੇ ਜਿਹੜੇ ਇਹਨਾਂ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਅੰਦਰ ਤਾੜਦੇ ਨੇ ਇਹ
1: ਜੀ
2: ਅਜੇ ਇਹਨਾਂ ਕੋਲ ਪਾਵਰ ਆ ਨਾ
1: ਤਾੜ ਰਹੇ ਨੇ ਜੀ
2: ਫਿਰ ਕਿੱਥੇ ਤਾੜਨਗੇ ਉਹੀ ਉਹੀ ਟੀਚਰ ਨੇ ਜੀ ਉਹੀ ਟੀਚਰ 2015 ਚੜੇ ਹੋਏ ਸੀ
1: ਜੀ
2: ਤੇ ਕੈਪਟਨ ਸਾਹਿਬ ਗਏ ਉਹਨਾਂ ਕੋਲ ਮੋਹਾਲੀ ਉਹ ਕਹਿੰਦੇ ਤੁਸੀਂ ਇੱਥੇ ਹੀ ਹੋ ਕੋਈ ਗੱਲ ਨੀ ਆ ਲੈਣ ਦੋ ਜੀ
1: ਜੀ ਦਾਅਵੇ ਤਾਂ ਅੱਜ ਕਰੀ ਜਾਂਦੇ ਨੇ 65,000 ਨੌਕਰੀਆਂ ਦੇ ਦਿੱਤੀਆਂ
2: ਉੱਥੇ ਆ ਭਗਵਾਨ ਮਾਨ ਹੁਣੀ ਬੈਠੇ ਜੀ ਉਹਨਾਂ ਦੇ ਧਰਨੇ ਦੇ ਵਿੱਚ ਸਾਨੂੰ ਆਉਣ ਦੋ ਜੀ ਉੱਥੇ ਵੀ ਉਹੀ ਬਾਦਲ ਬੈਠੇ ਸਾਨੂੰ ਆਉਣ ਦੋ ਜੀ ਆ ਗਏ ਉਹੀ ਟੀਚਰ ਨੇ ਉਹੀ ਟੈਂਕੀਆਂ ਨੇ
1: ਬਿਲਕੁਲ ਉਹੀ ਚੌਂਕ
2: ਨੇ ਸਾਰਾ ਕੁਝ ਤੋ ਪਤਾ ਤਾਂ ਉਦੋਂ ਲੱਗਦਾ ਜਦੋਂ ਉਤਰਨਗੇ ਜੀ ਇਹ
1: ਜੀ ਬਿਲਕੁਲ
2: ਜੇ ਧਰਮ ਵਾਲੇ ਵੀ ਕੰਮ ਸਹੀ ਨੀ ਕਰ ਰਹੇ ਸਾਰਿਆਂ ਨਾਲੋਂ ਵੱਡੀ ਗੱਲ ਮੈਂ ਭਾਰਤ ਸਾਹਿਬ ਟਵਾਣਾ ਰੇਡੀਓ ਦੇ ਵੀ ਕਹੀ ਸੀ ਇੱਥੇ ਵੀ ਕਹਿ ਰਿਹਾ ਫੇਰ ਕਹਿ ਰਿਹਾ ਇਹਨਾਂ ਦਾ ਕਿਸੇ ਦਾ ਕੁਛ ਨੀ ਜਾਣਾ ਚਾਹੇ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੈ
1: ਬਿਲਕੁਲ
2: ਚਾਹੇ ਉਹ ਅਕਾਲ ਤਖ਼ਤ ਦੀ ਕੁਰਸੀ ਤੇ ਬੈਠਾ ਹੈ
1: ਜੀ
2: ਇਹ ਠੇਸ ਮਰਿਆਦਾ ਅਕਾਲ ਤਖ਼ਤ ਦੀ ਨੂੰ ਤੇ ਮੁੱਖ ਮੰਤਰੀ ਦੀ ਕੁਰਸੀ ਨੂੰ
1: ਲੱਗ ਰਹੀ ਹੈ ਬਿਲਕੁਲ
2: ਸੋ ਗੱਲ ਇਹ ਹੈ
1: ਜੀ ਉੱਪਰ ਬੈਠੇ ਉਹ ਤਾੜੀਆਂ ਵਜਾਉਂਦੇ ਆ ਜੀ ਤੇ ਲੜ ਰਹੇ ਨੇ
2: ਬਿਲਕੁਲ ਜੀ ਬਿਲਕੁਲ
1: ਜੀ
2: ਅਕਸਰ ਨੂੰ ਮੁੱਖ ਮੰਤਰੀ ਦੀ ਕੁਰਸੀ ਦੀ ਵੀ ਮਰਿਆਦਾ ਨੇ ਇੱਕ ਉਹਨੂੰ ਵੀ ਢਾ ਲੱਗ ਰਹੀ ਹੈ ਜਿਸ ਤਰ੍ਹਾਂ ਮਾਨ ਸਾਹਿਬ ਉੱਥੇ ਬਹਿ ਕੇ ਗੱਲਾਂ ਕਰਦੇ ਨੇ ਚਾਹੀਏ ਉਹ ਟਿੱਚਰਾਂ ਕਰਦੇ ਉਹਨੂੰ ਟਿੱਚਰਾਂ ਲੈ ਕੇ ਕੋਈ ਮੁੱਖ ਮੰਤਰੀ ਸਾਹਿਬ ਨੂੰ ਇੱਕ ਨੂੰ ਬੋਲਦਾ ਸੀ
1: ਜੀ ਆ ਦੂਸਰੇ ਪਾਸੇ ਦੇਖੋ ਸ਼ਾਇਦ ਕੇਰਲ ਦਾ ਜਿਹੜਾ ਉਹ ਨੌਜਵਾਨ ਹੀ ਮੁੰਡਾ ਹੈ ਜਿਹੜਾ ਐਕਟਰ ਬਣਿਆ ਉਹ ਦੇਖ ਲੋ ਕਿੰਨੇ ਵਧੀਆ ਫੈਸਲੇ ਕਰ ਰਿਹਾ ਜੀ ਉਹੀ ਮੁੱਖ ਮੰਤਰੀ ਦੀ ਕੁਰਸੀ ਤੇ ਹੈ
2: ਬਿਲਕੁਲ ਬਿਲਕੁਲ ਹਾਂਜੀ ਮੁਕੱਦਰ ਵੀ ਹੁਣ ਦੱਸੋ ਜੀ
1: ਜੀ ਮੁਕੱਦਰ
0: ਨਹੀਂ ਉਹ ਆਪਣਾ ਉਹਦਲਾ ਬਾਈ ਮੇਰਾ ਵੀ ਇਹੀ ਕੰਮ ਸੀ ਵੀ
1: ਆਵਾਜ਼ ਕੱਟਣ ਲੱਗ ਗਈ ਮੁਕੱਦਰ ਜੀ
0: ਹਾਂਜੀ ਮੈਂ ਹੁਣ ਠੀਕ ਹੈ ਜੀ
1: ਹਾਂਜੀ ਠੀਕ ਹੈ ਜੀ
0: ਮੇਰਾ ਇਹੀ ਕੰਸਰਨ ਹੈ ਵੀ ਘੱਟੋ ਘੱਟ ਆਪਾਂ ਜਿਹੜੇ ਪਿਛਲੇ ਵਾਲਿਆਂ ਨੂੰ ਨਾ ਜਿਹੜੇ ਉਹ ਵੀ ਸਾਡੇ ਸਾਹਮਣੇ ਹੀ ਮੁੱਕਰਦੇ ਪਏ ਨੇ ਹਰ ਇੱਕ ਗੱਲ ਤੋਂ
1: ਜੀ
0: ਉਹ ਤਾਂ ਮੈਂ ਤਾਂ ਅੱਗੇ ਸੈਣੀ ਬਾਈ ਜੀ ਨੂੰ ਕਈ ਵਾਰੀ ਮੈਂ ਹੱਸਦੇ ਹੋਏ ਕਹਿਣਾ ਵੀ ਚਲੋ ਆਪਾਂ ਵੋਟਾਂ ਪਾਈਆਂ ਮੈਂ ਪਾਈਆਂ ਹੋਰਾਂ ਨੇ ਪਾਈਆਂ
1: ਬਿਲਕੁਲ
0: ਉਹ ਤਾਂ ਉਹ ਕਹਿੰਦੇ ਵੀ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਚੁਣਦੇ ਤੁਸੀਂ ਜ਼ਿੰਮੇਵਾਰ ਹੋ
1: ਜੀ
0: ਸਾਡੀ ਤਾਂ ਕੋਈ ਗਲਤੀ ਹੋਈ ਨੀ ਹੈਗੀ ਜਿਨ੍ਹਾਂ ਨੇ ਰਾਜ ਕੀਤਾ ਜਿਨ੍ਹਾਂ ਨੇ ਸਾਰਾ ਕੁਛ ਕਰਨਾ ਸੀ ਵੀ ਤੁਹਾਡੇ ਤੋਂ ਜੇ ਲੋਕ ਸੈਟਿਸਫਾਈਡ ਨਹੀਂ ਸੀ ਹੈਗੇ ਤਾਂ ਹੀ ਤਾਂ ਉਹਨਾਂ ਨੇ ਲੋਕਾਂ ਨੇ ਚੁਣਿਆ
1: ਬਿਲਕੁਲ
0: ਤੁਸੀਂ ਉਲਟਾ ਕਹਿੰਦੇ ਵੀ ਇਹ ਤਾਂ ਲੋਕ ਜ਼ਿੰਮੇਵਾਰ
1: ਜੀ ਬਿਲਕੁਲ
0: ਇਸ ਕਰਕੇ ਬਾਈ ਜੀ ਇਹ ਸਾਰਿਆਂ ਮੈਂ ਤਾਂ ਉਹੀ ਗੱਲ ਇਸੇ ਗੱਲ ਕਰਕੇ ਵਾਰ ਵਾਰ ਕਹਿਣਾ ਚਲੋ ਮੇਰੀ ਗੱਲ ਦਾ ਕਈ ਵਾਰੀ ਚਲੋ ਹਾਸਾ ਮਜ਼ਾਕ ਵੀ ਚਲੋ ਤੁਸੀਂ ਲੈ ਲੈਂਦੇ ਹੋ ਵੀ ਉਹ ਵੋਟਾਂ ਵਾਲਾ ਬਾਈ ਜੀ ਗੱਲ ਇਹ ਹੈ ਵੀ ਕਿਹਨੂੰ ਕਿਹੜੇ ਪਾਸੇ ਜਾਈਏ ਬਾਈ
1: ਜੀ
0: ਮੈਨੂੰ ਇਹ ਨੀ ਮੈਨੂੰ ਸਭ ਪਤਾ ਹੈ ਵੀ ਇਹ ਵੋਟ ਸਭ ਤੋਂ ਵੱਡਾ ਅਧਿਕਾਰ ਸਾਡੇ ਕੋਲ ਆਮ ਬੰਦੇ ਕੋਲ ਵੋਟ ਦਾ ਭਾਵੇਂ ਉਹ ਅੰਬਾਨੀ ਕੋਲ ਹੈ ਤੇ ਭਾਵੇਂ ਸਾਡੇ ਕੋਲ
1: ਜੀ ਬਿਲਕੁਲ
0: ਅਸੀਂ ਉਹ ਅਧਿਕਾਰ ਦੇ ਬਰਾਬਰ ਹਾਂ
1: ਬਿਲਕੁਲ
0: ਪਰ ਇਹਨੂੰ ਪਾਈਏ ਕਿਹਨੂੰ ਚੁਣੀਏ
1: ਜੀ
0: ਇਹੀ 6 ਮਹੀਨਿਆਂ ਪਿੱਛੋਂ ਆ ਕੇ ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀ ਉਹ ਕਦੇ ਲੋਕਾਂ ਨੂੰ ਡਾਂਗਾ ਖਾਣ ਉਹ ਤੁਸੀਂ ਪਟਿਆਲੇ ਜਾਣਾ ਪੈਂਦਾ ਕਦੇ ਲੰਬੀ ਜਾਣਾ ਪੈਂਦਾ ਹੁਣ ਸੰਗਰੂਰ ਖਾਂਦੇ ਨੇ ਫਰਕ ਕੀ ਹੈ ਇੱਕ ਕੁੜੀ ਜਿਹੜੀ ਇਹਨਾਂ ਨੇ ਲਾਈ ਸੀ ਉਹ ਭੈਣ ਬਣਾ ਕੇ ਸਾਰੇ ਲੋਕਾਂ ਦੇ ਸਾਹਮਣੇ ਉਹ ਵੀਡੀਓ ਪਈਆਂ ਨੇ ਜਿਹਨੂੰ ਕਹਿੰਦੇ ਵੀ ਸਾਡੀ ਸਰਕਾਰ ਆ ਲੈਂਦੇ ਤੈਨੂੰ ਨੌਕਰੀ ਦੇਵਾਂਗੇ ਉਹਨੂੰ ਜਿੱਦਣ ਕੇਜਰੀਵਾਲ ਨੇ ਪੰਜਾਬ ਆਉਣਾ ਸਭ ਤੋਂ ਪਹਿਲਾਂ ਉਹਨੂੰ ਘਰ ਤਾੜਦੇ ਨੇ ਵੀ ਤੂੰ ਨਾ ਬਾਹਰ ਨਿਕਲ ਜੀ ਉਹੀ ਗੱਲ
1: ਜੀ
0: ਤੇ ਫਿਰ ਤੁਸੀਂ ਦੇਖੋ ਨਾ ਵੀ ਸਾਡੇ ਇੱਥੇ ਹਾਲਾਤ ਕੀ ਨੇ ਇਹਨਾਂ ਲੋਕਾਂ ਦੇ
1: ਬਿਲਕੁਲ
0: ਜਿਹੜੇ ਸਿਆਸੀ ਲੋਕ
1: ਬਿਲਕੁਲ
0: ਇਸੇ ਕਰਕੇ ਭਾਰਤ ਬਾਈ ਜੀ ਗੱਲ ਇਹ ਵੋਟਾਂ ਦਾ ਪੰਜ ਸਾਲਾਂ ਬਾਅਦ ਆ ਜਾਂਦੀਆਂ ਨੇ ਵੀ ਕਦੇ ਇਹਨੂੰ ਪਾਲੋ ਕਦੇ ਉਹਨੂੰ ਪਾਲੋ
1: ਪਰ
0: ਹੁਣ ਵੀ ਇਹੀ ਹੁੰਦਾ ਵੀ ਪਾਣੀ ਕਿੰਨੂ ਹੈ ਮੇਰਾ ਤਾਂ ਉਹੀ ਇੱਕੋ ਹੀ ਕੰਸਰਨ ਹੈਗਾ ਵੀ ਉਹੀ ਸਾਡੀਆਂ ਜਿਹੜੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨਾਲ ਹੋਣ ਦਿਆ ਜੀ
1: ਬਿਲਕੁਲ
0: ਜਿਹਨਾਂ ਨੇ ਉਹਨਾਂ ਦਾ ਵਕਾਰ ਜਿਹਨਾਂ ਤੇ ਜਿੰਮੇਵਾਰੀ ਸੀ ਉਹਨਾਂ ਦਾ ਵਕਾਰ ਬਹਾਲ ਰੱਖਣ ਦੀ ਉਹੀ ਢਹਿ ਢੇਰੀ ਕਰਦੇ ਪਏ ਨੇ ਉਹਨਾਂ ਨੂੰ
1: ਬਿਲਕੁਲ
2: ਤਮਿਲਨਾਡੂ ਵਾਲੇ ਤੁਸੀਂ ਗੱਲ ਕਰਦੇ ਹੋ ਉਹ ਦੇਖੋ ਜੀ ਉਹ ਇਹਨਾਂ ਕੋਈ ਆਇਆ ਸੀ ਕੋਈ ਦਾਗ ਨੀ ਸੀ ਉਹਦੇ ਉੱਤੇ ਕੁਛ ਨੀ ਉਹ ਜੋ ਕਰ ਰਿਹਾ ਉਹ ਸਹੀ ਕਰ ਰਿਹਾ ਜੀ ਹਾਂਜੀ ਘਰੋਂ ਚਾਹੇ ਰੱਜਿਆ ਚਾਹੇ ਭੁੱਖਾ ਉਹ ਗੱਲ ਉਹਦੀ ਆਪਾਂ ਕਰਦੇ ਪਰ ਉਹ ਅੱਜ ਬੇਦਾਗ ਹੋ ਕੇ ਉਹ ਜਿਹੜਾ ਫੈਸਲੇ ਲੈ ਰਿਹਾ ਨਿਰਪੱਖ ਲੈ ਰਿਹਾ ਜੀ ਉਹ
1: ਜੀ ਬਿਲਕੁਲ
2: ਕਿਉਂਕਿ ਉਹਦੇ ਕੰਨੀ ਉਂਗਲੇ ਉੱਠਣੀ ਨਾ ਉੱਠਣੀ ਉਹਦੇ ਕੰਨੀ ਉਹ ਸਹੀ ਕਰ ਰਿਹਾ ਦੇਖੋ ਰਿਸ਼ਵਤ ਖੋਰ ਵਾਲੇ ਦੇ ਉੱਪਰ ਵੀ ਠੋਕਦੇ ਵੀ ਮੈਂ 12 ਸਾਲ ਲਈ ਅੰਦਰ ਜਾਏਗਾ ਜੀ
1: ਬਿਲਕੁਲ ਪ੍ਰਾਈਜ਼ ਰੱਖ
2: ਹੋਣਾ ਚਾਹੀਦਾ ਜੀ
1: ਜੀ
2: ਹਾਂ ਹੋਣਾ ਚਾਹੀਦਾ
1: ਜੀ
2: ਹਰ ਗੱਲ ਹੋਣੀ ਚਾਹੀਦੀ ਹੈ ਰਿਸ਼ਵਤ ਰੁਕੂਗੀ ਆਪੇ ਲੋਕ ਆਪੇ ਖੁਸ਼ਹਾਲ ਹੋਣਗੇ ਜੀ
1: ਹੋਣਗੇ ਜੀ ਬਿਲਕੁਲ ਹੈ ਜੀ
2: ਹਨਾ ਉਹ ਫਿਰ ਇਹ ਕੰਮ ਇਹ ਵੀ ਕਰ ਸਕਦੇ ਇਹ ਵੀ ਤਾਂ ਬੇਦਾਗ ਆਏ ਸੀ
1: ਜੀ ਜਦ ਉਸ ਸੂਬੇ ਦਾ ਮੁੱਖ ਮੰਤਰੀ 7 ਗੱਡੀਆਂ ਲੈ ਕੇ ਤੁਰ ਜਾ ਸਕਦਾ ਕਿਤੇ ਵੀ ਚਲਿਆ ਜਾਂਦਾ ਤੇ ਇਹਨਾਂ ਨੂੰ ਕੀ ਆ ਮਤਲਬ ਕਿ 500
2: ਗੱਡੀਆਂ ਉਹ ਕਹਿੰਦਾ ਵੀ ਇਹ ਇੱਕੇ ਲੈਨ ਬੰਦ ਹੋਣੀ ਚਾਹੀਦੀ ਹੈ
1: ਜੀ ਬਿਲਕੁਲ ਹੈ ਜੀ
2: ਵੀ ਸਾਰਾ ਰਾਹ ਨੀ ਬੰਦ ਹੋਣਾ ਚਾਹੀਦਾ
1: ਜੀ
2: ਉਹ ਜੋ ਕਹਿ ਕੇ ਆਇਆ ਇਹਦਾ ਕਰ ਰਿਹਾ ਕੱਲ ਦਾ ਨੀ ਪਤਾ ਪਰ ਇਹਦਾ ਕਹਿੰਦੇ ਕੀ ਸੀ ਤੇ ਕਰਦੇ ਕੀ ਨੇ
1: ਕਰਦੇ ਕੀ ਨੇ ਜੀ ਬਿਲਕੁਲ
2: ਤੇ ਅੱਜ ਤੱਕ ਮਾਨ ਸਾਹਿਬ 4 ਸਾਲ ਦੇ ਗਾਲਾਂ ਉਹਨਾਂ ਨੂੰ ਕੱਢੀ ਜਾਂਦੇ ਉਹਨਾਂ ਨੂੰ ਦੋਸ਼ ਲਾਈ ਜਾਂਦੇ ਭਾਈ ਜੇ ਉਹ ਇੰਨੇ ਮਾੜੇ ਸੀ ਤਾਂ ਹੀ ਤਾਂ ਤੁਹਾਨੂੰ ਲੈ ਕੇ ਆਏ ਤੁਸੀਂ ਤਾਂ ਕੋਈ ਆਪਦੀ ਛਾਪ ਛੱਡ ਕੇ ਜਾਓ
1: ਜੀ
2: ਇਹ ਕਹਿੰਦੇ ਮੀਂਹ ਪੱਥਰ ਰੱਖਦੇ ਜੋ ਪਾਣੀ ਡੁੱਬੇ ਹੋਏ ਨਾ ਤੇਰਾ 4 ਸਾਲ ਦਾ ਡੁੱਬਿਆ ਬਾਦਲ ਸਾਹਿਬ ਦਾ ਚੱਲ ਕਿਤੇ ਪੁਰਾਣਾ ਡੁੱਬਿਆ ਹੋਊਗਾ ਉਹੀ ਗੱਲ ਹੈ ਨਾ ਵੀ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਕੱਟ ਕੇ ਨਾ
1: ਬਿਲਕੁਲ
2: ਇਸ ਕਰਕੇ ਤਾਂ ਗੁੱਸਾ ਤਾਂ ਇਹਨਾਂ ਦੇ ਜਾਂ ਜ਼ਿਆਦਾ ਆਇਆ ਭਾਈ ਤੁਹਾਨੂੰ ਤਾਂ ਹੀ ਤਾਂ ਲੈ ਕੇ ਆਏ ਸੀ ਨਾ
1: ਬਿਲਕੁਲ ਹੈ ਜੀ
2: ਜੈ ਜੀ ਪਰ
0: ਦੇਖੋ ਮਾਨ ਸਾਹਿਬ ਨੇ ਤਾਂ ਔਜਲਾ ਬਾਈ ਜੀ ਉਹੀ ਮੋਦੀ ਵਾਲਾ ਪੈਟਰਨ ਚੱਕਿਆ ਹੋਇਆ ਉਹ ਨਹਿਰੂ ਨੂੰ ਕੱਢੀ ਆਉਂਦੇ ਨੇ ਗਾਲਾਂ ਇਹ ਪਿਛਲਿਆਂ ਨੂੰ ਕੱਢੀ ਆਉਂਦੇ ਨੇ ਆਪਣਾ ਵਿੰਦੇ ਨੀ ਉਹੀ ਗੱਲ ਕਰਦੇ ਪਏ
2: ਜਿੱਥੇ ਵੀ ਜਾਂਦੇ ਨੇ ਲੋਕ ਮਿਲਣੀ ਹੈ ਕਾਹਦੀ ਲੋਕ ਮਿਲਣੀ ਹੈ ਜਹਾਜ਼ ਚ ਤੂੰ ਆਉਣਾ ਬਹਿਣਾ ਮੰਜੇ ਤੇ ਇਹ ਕੀ ਦਿਖਾਵਾ ਫਿਰ ਉੱਥੇ ਖੜ ਕੇ ਕੀ ਗੱਲਾਂ ਕਰਨੀਆਂ ਠੀਕ ਆ ਤੂੰ ਪਿੰਡਾਂ ਦੇ ਵਿੱਚ ਰਿਹਾ ਜਿੱਥੇ ਦੀ ਤੂੰ ਲੰਘਦਾ ਸੀ ਸ਼ੋਅ ਕਰਨ ਜਾਂਦਾ ਸੀ ਪਿੰਡਾਂ ਦੇ ਨਾਮ ਉਹੀ ਇੱਥੋਂ ਦੀ ਮੈਂ ਲੰਘਦਾ ਰਿਹਾ ਰਹੇ ਆਉਂਗਾ ਭਾਈ ਪੰਜਾਬ ਆ ਇਹ ਕੋਈ ਮਤਲਬ ਉਹ ਤਾਂ ਹੈ ਨੀ ਬਹੁਤ ਵੱਡੀ ਸਟੇਟ
1: ਉੱਤਰ ਪ੍ਰਦੇਸ਼ ਵੀ ਕਿਤੇ ਗਏ ਨੀ ਗਲੀਆਂ ਨਾਲੀਆਂ ਨੇ ਜਿਹੜੀਆਂ ਕਹਿੰਦੇ ਪੱਤੀਆਂ
2: ਕਰਾਉਂਦੇ ਲੱਗਦੇ ਰਹੇ ਆ ਆ ਤੂੰ ਇੱਕ ਇੱਕ ਤੂੰ ਸਟੇਜ ਕਲਾ ਕਲਾਕਾਰ ਸੀ ਪਿੰਡਾਂ ਵਾਲਾ ਕਲਾਕਾਰ ਸੀ ਪਿੰਡਾਂ ਚ ਜਾਂਦਾ ਸੀ ਲੰਘਦਾ ਸੀ ਇਲਾਕੇ ਚ ਮੈਂ ਇੱਧਰ ਤੁਰਮਰੀ ਜੀ ਇੱਧਰ ਪੰਜਰੁੱਖਾ ਹੁੰਦਾ ਸੀ ਇੱਧਰ ਦਿੱਤੂਪੁਰ ਸੀਗਾ ਜੀ ਐਂ ਜਾ ਕੇ ਮੈਂ ਨਾਭੇ ਪਹੁੰਚ ਜਾਂਦੇ ਲਓ ਜੀ
1: ਕਿੰਨਾ ਚਿਰ ਇੱਥੇ ਹੋ ਗਿਆ ਅਮੈਰੀਕਾ ਨੂੰ ਮੈਨੂੰ ਕਿੰਨਾ ਚਿਰ ਹੋ ਗਿਆ ਕਿ ਆਪਾਂ ਨੂੰ ਪਿੰਡ ਦੀਆਂ ਗਲੀਆਂ ਭੁੱਲ ਗਈਆਂ ਨੇ ਜਾਂ ਜਿਹੜੇ ਪਿੰਡ ਚ ਖੇਡਣ ਜਾਂਦੇ ਸੀ ਜਾਂ ਕਿਤੇ ਜਾਂਦੇ ਸੀ ਉਹ ਗਰਾਊਂਡਾਂ ਭੁੱਲ ਗਈਆਂ ਨੇ ਹੈ
2: ਨਾਭੇ ਹੀ ਜਾਣਾ
1: ਜੀ
2: ਸਰਹੰਦ ਤੋਂ ਨਾਭੇ ਹੀ ਜਾਣਾ ਤੂੰ ਹੋਰ ਕਿੱਥੇ ਜਾਣਾ ਇੱਧਰ ਦੀ ਜਾਏਗਾ ਹੋਰ ਕਿੱਥੇ ਦੀ ਜਾਏਗਾ
1: ਬਿਲਕੁਲ
2: ਪੰਜਾਬ ਦੇ ਵਿਕਾਸ ਦੀਆਂ ਗੱਲਾਂ ਨੇ ਮੇਰਾ ਦੋਸਤ ਹੈ ਉਹਦਾ ਟਵਾਣਾ ਗੋਤ ਸੀ ਜੀ ਉਹ ਇੱਥੇ ਰਹਿੰਦਾ ਸਾਡਾ ਅੜੀਆ ਮੁੰਡਾ ਉਤਰਨਾ ਮੈਂ ਸੁਣ ਕੇ ਹੈਰਾਨ ਵੀ ਇਹ ਕੋਈ ਗੱਲਾਂ ਕਰਨ ਵਾਲੀਆਂ ਨੇ
1: ਉਹ ਪੁੱਛਾਂ ਦੇਣ ਵਾਲਾ ਕੰਮ ਕਰਦੇ ਆ ਬਾਬਿਆਂ
0: ਔਜਲਾ ਬਾਈ ਜੀ ਕੱਲ ਪਰਸੋਂ ਇੱਕ ਰੀਲ ਭੇਜੀ ਸੀ ਜਿਸ ਚ ਭਗਵੰਤ ਮਾਨ ਉੱਥੇ ਸਟੇਜ ਤੇ ਖੜਾ ਹੈ ਇੱਕ ਲੇਡੀ ਜਿਹਦੇ ਸਾਹਮਣੇ ਖੜੀ ਹੈ ਉਹਨੂੰ ਕਹੀ ਜਾਂਦਾ ਵੀ 1000 ਰੁਪਇਆ ਆਉਣਾ ਤੁਹਾਡੇ ਇਸ ਵਾਰੀ ਤੇ ਕੀ ਦਊਂਗੇ ਕੀ ਲਾਉਂਗੇ ਕਹਿੰਦਾ ਸੂਟ ਲਵਾਂਗੇ ਜੀ ਵੀ 1000 ਰੁਪਇਆ ਕਹਿੰਦਾ ਹੋਰ ਪਾ ਦਈਏ ਉਹਦਾ ਕੀ ਲਾਉਂਗੇ ਉਹ ਅੱਗੇ ਖੜੀ ਹੈ ਉਹੀ ਗੱਲ ਉਹ ਅਸੀਂ ਮੇਕਅਪ ਦਾ ਸਮਾਨ ਲਵਾਂਗੇ ਜੀ ਫਿਰ ਤੁਹਾਨੂੰ ਕਹਿੰਦਾ 3 ਮਹੀਨੇ ਦਾ ਇਕੱਠਾ ਪਾ ਦਈਏ ਹੈ ਆਹ ਲੋਕ ਕਹਿੰਦਾ ਫਿਰ ਮੇਰਾ ਐਲਾਨ ਹੋ ਗਿਆ ਕਹਿੰਦਾ ਇੱਥੋਂ 3 ਮਹੀਨੇ ਨਾਲ ਕਹਿੰਦਾ ਮੈਂ ਇਕੱਠਾ ਪਾਉਣਾ ਵਾ ਇੱਕ ਪਾਸੇ ਆ ਪਿਛਲੇ ਦਿਨੀ ਰਿਪੋਰਟ ਛਾਇਆ ਹੋਈ ਹੈ ਵੀ ਪੰਜਾਬ ਦੀ ਆਮਦਨ ਨਾਲੋਂ ਜਿਹੜਾ ਖਰਚਾ ਹੈ ਉਹ 2-3.5% ਵਧਿਆ ਹੋਇਆ ਹੈ ਆਮਦਨ ਘੱਟ ਹੈ ਖਰਚਾ ਵਧਿਆ ਹੋਇਆ
1: ਉਹ ਨਾਲੇ ਬਾਈ ਜੀ ਇਹ ਵੀ
2: ਸਾਰਾ ਕੁਝ ਸੈਂਟਰ ਆ ਸੈਂਟਰ ਤੋਂ ਆ ਜਿਹੜੇ ਪੈਸੇ ਦੇਣੇ ਆ ਜਿਹੜਾ ਚਾਹੇ ਇੱਕ ਪਾ ਦੇਣ ਚਾਹੇ 3 ਪਾ ਦੇਣ ਉਹ ਕਰਜ਼ਾ ਲੈ ਕੇ ਦੇਣਾ ਤੁਹਾਡੇ ਕੋਲ ਕਿਹੜਾ ਜਮਾ ਪੈ ਨਾ ਦਿਖਾ ਦੋ ਵੀ ਆ ਜਮਾ ਪੈ ਨੇ ਸਾਡੇ ਕੋਲ ਵਾਧੂ ਆਮਦਨ ਆ ਗਈ ਇਸ ਪਾਸੇ ਅਸੀਂ ਸਰੋਤਾਂ ਤੋਂ ਇਕੱਠੇ ਕਰ ਲਏ
1: ਨਾਲੇ ਆਪਣੇ ਔਜਲਾ ਸਾਹਿਬ ਤੇ ਮੁਕੱਦਰ ਜੀ ਇੱਥੋਂ ਇਹ ਚੀਜ਼ ਸਪਸ਼ਟ ਹੋ ਜਾਂਦੀ ਹੈ ਇਹ ਸਾਰਾ ਕੁਝ ਸਕ੍ਰਿਪਟਡ ਹੁੰਦਾ ਤੇ ਜੇ ਜਿਹੜਾ ਬੰਦਾ ਭੁੱਖਾ ਜਿਹੜਾ ਜ਼ਰੂਰਤਮੰਦ ਆ ਨਾ ਉਹ ਤਾਂ ਕਹੂਗਾ ਕਿ ਮੈਂ ਘਰ ਦੇ ਵਿੱਚ ਦਾਲਾਂ ਪਾਉਂਗਾ ਜਾਂ ਕੋਠਾ ਪਾਉਂਗਾ ਜਾਂ ਬਾਲੇ ਪਾਉਣ ਵਾਲੇ ਪਏ ਨੇ ਉਹ ਪਾਉਂਗਾ
0: ਲੋੜ ਮੁਤਾਬਕ ਬਿਲਕੁਲ
2: ਮੇਕਅਪ ਲਊ
1: ਮੋਹਰਿਓ ਲਊਗੀ
2: ਨਹੀਂ ਫਿਰ ਠੀਕ ਹੈ ਫਿਰ ਜੇ ਬੰਦੇ ਪੈਸੇ ਲੈ ਕੇ ਬੋਤਲ ਲੈ ਲੈਣਗੇ ਕੋਈ ਗੱਲ ਨਹੀਂ ਫਿਰ ਮੇਕਅਪ ਨੇ ਵੀ ਲੈਣਾ
1: ਦਾਰੂ
2: ਦੂਜੇ ਨੂੰ ਉਤਰ ਜਾਂਦੀ ਹੈ ਕੋਈ ਗੱਲ ਨਹੀਂ ਫਿਰ ਇੱਕੋ ਹੀ ਚੀਜ਼ ਹੈ ਫਿਰ
1: ਜੀ
2: ਦੱਸੋ ਮੇਕਅਪ ਲਊ 20 ਰੁਪਿਆ ਲੈ ਕੇ
0: ਤੁਸੀਂ ਸਵੇਰੇ ਵੀ ਲਿਖਣ ਦੇ ਟਵਾਣਾ ਸਾਹਿਬ ਦੇ ਉਹਦੇ ਚ ਵੀ ਤੁਹਾਡੇ ਘਰ ਵਾਲੇ ਨਕੰਮੇ ਨੇ ਫਿਰ ਜਿਹਦੇ ਨਾਲ ਤੁਸੀਂ ਵਿਆਹ ਆਈ ਹੋ ਤੁਹਾਨੂੰ ਮੇਕਅਪ ਨੂੰ ਦਵਾ ਸਕਦੇ ਤੇ ਫਿਰ ਦੋ ਰੁਪਏ ਤੁਹਾਡੇ
2: ਮੁੱਖ ਮੰਤਰੀ ਨੂੰ ਦਵਾਣਾ ਹੋ ਗਿਆ ਮੈਂ ਤਾਂ ਕਿਹਾ ਉਹ ਗੱਲ ਆਈ ਸੀ ਵੀ ਭਾਈ ਜਿਵੇਂ ਜੇ ਤੁਹਾਡੇ ਕੁੜੀਆਂ ਨੇ ਕਰਜ਼ਾ ਲਿਆ ਘਰ ਵਾਲੇ ਨਕੰਮੇ ਹੀ ਨੇ ਹੱਥ ਹੱਥ ਮਾਰੇ ਥੱਪੜ ਦੋ ਤੂੰ ਇਹਦੇ ਮੂਹਰੇ 3000 ਰੁਪਏ ਮੂਹਰੇ ਹੱਥ ਜੋੜੀ ਖੜੀ ਹੈ ਇਹਦੇ ਮੂਹਰੇ ਤੂੰ 3000 ਰੁਪਏ 3000 ਦਾ ਕੀ ਆਉਂਦਾ ਪਰ ਮਕੰਦਰ ਵੀ ਦੱਸ ਮੈਨੂੰ ਦੇਸੀ ਘਿਓ ਨਹੀਂ ਆਉਂਦਾ ਹੋਣਾ 2 ਕਿਲੋ ਹੈ ਕਿੱਥੇ ਲਿਆ ਕੇ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ ਕੰਮ ਨਾ ਕਰਿਓ ਮੇਕਅਪ ਦਾ ਸਮਾਨ ਮੁੱਖ ਮੰਤਰੀ ਤੋਂ ਲਿਓ
1: ਜੀ
2: ਤੁਹਾਨੂੰ ਸਾਰਾ ਲਵੇੜੂ ਦੇਖਦੇ ਆ ਇੱਕ ਵਾਰੀ ਹੋਰ ਬਣਾ ਦੋ ਕੱਲਾ ਮੂੰਹ ਹੀ ਲਿਬੜੂ ਫਿਰ ਸਾਰਾ ਹੀ ਲਵੇੜੂ
1: ਤੁਹਾਨੂੰ
2: ਇੱਕ ਵਾਰੀ ਹੋਰ ਲਿਓ ਧੰਨਵਾਦ ਜੀ
1: ਬਿਲਕੁਲ ਥੈਂਕ ਯੂ ਜੀ ਔਜਲਾ ਸਾਹਿਬ ਸ਼ੁਕਰੀਆ ਵਿਚਾਰਾਂ ਲਈ ਜੀ ਮੁਕੱਦਾ ਜੀ ਕੁਝ ਕਹਿਣਾ ਚਾਹੋਗੇ ਹੋਰ
0: ਠੀਕ ਹੈ ਭਾਰਤ ਭਾਈ ਮੈਂ ਤਾਂ ਇਹੀ ਗੱਲ ਕਹਿਣਾ ਭਾਵੇਂ ਵੇਖੋ ਵਿਰੋਧੀ ਧਿਰਾਂ ਨੇ ਭਾਵੇਂ ਮੰਨ ਲਓ ਰਾਜ ਕਰਦੀ ਧਿਰ ਹੈ ਵੀ ਅਸੀਂ ਘੱਟੋ ਘੱਟ ਮੈਂ ਸਗੋਂ ਨਾ ਮੇਰੀ ਹਰ ਵਾਰੀ ਇਹ ਗੱਲ ਹੁੰਦੀ ਹੈ ਵੀ ਜਿਹੜਾ ਇਹ ਦਾਅਵਾ ਕਰਦੇ ਨੇ ਨਾ ਜਿੰਨੀਆਂ ਵੀ ਪਾਰਟੀਆਂ ਨੇ ਵੀ ਇਹ ਸਾਡਾ ਪੱਕਾ ਕੈਡਰ ਹੈ ਜੇ ਕਿਤੇ ਉਹ ਇਹਨਾਂ ਨੂੰ ਜ਼ਿੰਮੇਵਾਰ ਮੰਨ ਲਓ ਕਰਨਾ ਸ਼ੁਰੂ ਕਰਦੇ ਨਾ ਉਹ ਇਹਨਾਂ ਤੇ ਸਵਾਲ ਭਾਵੇਂ ਜਦੋਂ ਇਹ ਸੱਤਾ ਚ ਹੁੰਦੇ ਨੇ ਭਾਵੇਂ ਵਿਰੋਧੀ ਧਿਰ ਤੇ ਹੁੰਦੇ ਨੇ ਜਦੋਂ ਇਹ ਗਲਤ ਹੈ ਗਲਤ ਨੂੰ ਗਲਤ ਕਹਿਣਾ ਸ਼ੁਰੂ ਕਰ ਦੇਣਾ ਤੇ ਉਹ ਸੁਧਾਰ ਤਾਂ ਹੀ ਹੁੰਦਾ ਜਦੋਂ ਮੰਨ ਲਓ ਆਪਣੇ ਬੰਦੇ ਜਿਹੜੇ ਹੁਣ ਮੈਨੂੰ ਮੇਰੇ ਨਾਲ ਮੈਂ ਗਲਤ ਹਾਂ ਮੇਰੇ ਨਾਲ 5-4 ਜੁੜੇ ਮੈਨੂੰ ਕਹਿਣ ਲੱਗ ਜਾਣ ਵੀ ਤੂੰ ਆ ਗਲਤ ਹੈ ਫਿਰ ਮੈਨੂੰ ਸੋਚਣਾ ਪਊਗਾ ਜੇ ਮੇਰੇ ਨਾਲ ਜੁੜੇ ਉਹੀ ਗੱਲ ਉਹ ਮੇਰੀ ਤਰੀਫਾਂ ਦੀ ਪੁਲ ਬੰਨੀ ਜਾਣਗੇ ਵੀ ਵਾਹ ਵੀ ਵਾਹ ਤੇਰਾ ਤਾਂ ਕੋਈ ਉਹੀ ਗੱਲ ਹੈ ਹੀ ਨੀ
1: ਬਿਲਕੁਲ
0: ਫਿਰ ਉਹਨੂੰ ਕੀ ਲੋੜ ਹੈ ਸੁਧਾਰ
1: ਕੋਈ ਲੋੜ ਨਹੀਂ ਜੀ ਬਿਲਕੁਲ
0: ਇਸੇ ਕਰਕੇ ਜਿੰਨੇ ਜੁੜੇ ਹੋਏ ਭਗਤ ਨੇ ਇਹ ਤਾਂ ਉਹੀ ਗੱਲ ਹੈ ਵੀ ਉਹ ਦੂਜਿਆਂ ਨਾਲ ਲੜਨ ਲੱਗ ਜਾਂਦੇ ਵੀ ਤੁਸੀਂ ਸਾਡੇ ਹੁਣ ਗੱਲ ਤਾਂ ਮੈਂ ਉਹ ਤਾਂ ਹੀ ਤੁਹਾਨੂੰ ਕਹੀ ਸੀ ਵੀ ਜਥੇਦਾਰ ਵਾਲੀ ਗੱਲ ਤੇ ਦੋਵੇਂ ਤਰ੍ਹਾਂ ਬਰਾਬਰ ਨੇ ਉਹ ਵੀ ਉਨੀ ਕਸੂਰਵਾਰ ਨੇ ਇਹ ਵੀ ਉਨੀ ਕਸੂਰਵਾਰ ਨੇ ਜਿਹੜੇ ਅੱਜ ਦਾਅਵਾ ਕਰਦੇ ਨੇ ਵੀ ਇਹ ਪੰਥ ਦੋਖੀ ਨੇ ਗੱਲ ਤਾਂ ਉਹੀ ਹੈ ਭਗਵੰਤ ਮਾਨ ਤਾਂ ਮੰਨ ਲਓ ਉਹਨੇ ਉਹਦੀ ਵੀਡੀਓ ਉਹ ਤਾਂ ਹੋ ਗਿਆ ਪੰਥ ਦੋਖੀ ਤੇ ਤੁਸੀਂ ਉਹ ਗੱਲ 4 ਦਿਨਾਂ ਪਿੱਛੋਂ ਜਾ ਕੇ ਮੁੱਕਰ ਗਏ ਤੁਸੀਂ ਹੋ ਗਏ ਪੰਥਕ
1: ਜੀ
0: ਜਿਹੜਾ ਕੋਈ ਅਕਾਲੀ ਦਲ ਨੂੰ ਮੈਂ ਭਾਰਜੀ ਬਾਈ ਜੀ ਯਕੀਨ ਜਾਣੇ ਮੈਂ 12 ਤੱਕ ਵੋਟ ਪਾਈ ਹੈ ਅਕਾਲੀ ਦਲ ਨੂੰ ਹੀ ਪਾਈ ਹੈ
1: ਜੀ ਬਿਲਕੁਲ
0: ਇਹ ਯਕੀਨ ਜਾਣੇ ਪਰ ਹੁਣ ਇਹ ਥੋੜੀ ਹੈ ਵੀ ਜੇ ਹੁਣ ਪਾਈ ਹੈ ਤਾਂ ਉਹੀ ਗੱਲ ਹੈ ਵੀ ਹੁਣ
1: ਮੁਕੱਦਰ ਵੀਰੇ ਇਸ ਵਾਰੀ ਕੁੱਕੀ ਗਿੱਲ ਸਾਹਿਬ ਵੀ ਆ ਰਹੇ ਨੇ ਜੀ ਬਾਘਾ ਪੁਰਾਣਾ ਤੋਂ ਮੇਰੇ ਖਿਆਲ ਨਾਲ ਆ ਰਹੇ ਨੇ ਉਹ ਕਹਿੰਦੇ ਸੀਗੇ ਸ਼ਾਇਦ
0: ਬਿਲਕੁਲ ਨਹੀਂ ਆਉਣ ਚੰਗੇ ਬੰਦੇ ਆਉਣ ਆਪਾਂ ਤੇ ਆਸ ਕਰਦੇ ਆ ਆਪਣੀ ਕਿਸੇ ਨਾਲ ਨਿੱਜੀ ਤੌਰ ਤੇ ਅਸੀਂ ਕੁਛ ਨੀ ਲੈਣਾ ਹੈਗਾ ਬਾਈ ਜੀ ਇਹਨਾਂ ਤੋਂ ਕਿਸੇ ਨਾਲੋਂ ਵੀ
1: ਜੀ
0: ਆਪਣੀ ਇਹੀ ਹੈ ਵੀ ਜਿਹੜੇ ਲੋਕ ਇਹਨਾਂ ਨਾਲ ਜੁੜੇ ਵੀ ਹੈਗੇ ਨੇ ਉਹ ਗਲਤ ਨੂੰ ਗਲਤ ਕਹਿਣ ਸਹੀ ਨੂੰ ਸਹੀ ਕਹਿਣ
1: ਸਹੀ ਕਹਿਣ
0: ਰੱਬ ਬਣਾ ਲਈ ਫਿਰ ਰੱਬ ਨੂੰ ਤਾਂ ਰੱਬ ਨੇ ਤਾਂ ਰੱਬ ਵਾਂਗੂ ਬਿਹੇਵ ਕਰਨਾ ਜੀ
1: ਬਿਲਕੁਲ
0: ਇਹਨਾਂ ਨੂੰ ਆਪਣੇ ਲੀਡਰਾਂ ਦੇ ਤੌਰ ਵੀ ਇੱਕ ਮੰਨ ਲਓ ਵੀ ਅਸੀਂ ਆਪਣੀ ਸਾਡੇ ਟੈਕਸ ਦੀ ਕਮਾਈ ਤੇ ਸਾਰਾ ਦਿਨ ਗੱਡੀਆਂ ਤੇਲ ਜਹਾਜ਼ਾਂ ਤੇ ਫਿਰਦੇ ਨੇ ਅਸੀਂ ਇਹਨਾਂ ਨੂੰ ਜ਼ਿੰਮੇਵਾਰ ਬਣਾਈਏ ਤੇ ਅਸੀਂ ਤੁਹਾਨੂੰ ਚੁਣਿਆ ਤੁਸੀਂ ਵੀ ਸਾਡੇ ਰੋਜ਼ ਦੀ ਖੂਨ ਪਸੀਨੇ ਦੀ ਕਮਾਈ ਤੇ ਤੁਸੀਂ ਚੱਲਦੇ ਹੋ
1: ਜੀ ਬਿਲਕੁਲ ਹੈ ਜੀ
0: ਤੇ ਅਸੀਂ ਤਾਂ ਉਹੀ ਗੱਲ ਹੈ ਵੀ ਉਹ ਆਏ ਆਏ ਪਹਿਲਾਂ ਉਹ ਬਾਅਦ ਚੋਂ ਹੁੰਦੇ ਨੇ ਫੋਟੋਆਂ ਖਿਚਾਉਣਾ ਤਾਂ ਲਾਲਾ ਲਾਲਾ ਤੇ ਜੀ ਦੀ ਜਿਹਦੇ ਪਾਲ ਕੋਈ ਪੁੱਛਣਾ ਨਹੀਂ ਇਹਨਾਂ ਨੂੰ
1: ਬਿਲਕੁਲ ਹੈ
0: ਤੇ ਫਿਰ ਭਾਵੇਂ ਜਿਹਨੂੰ ਮਰਜ਼ੀ ਚੁਣ ਕੇ ਲੈ ਉਹ ਅਗਲਾ ਕੋਈ ਵੀ ਹੈ ਫਿਰ ਉਹ ਰੱਬ ਨੂੰ ਵੀ ਬਿਹੇਵ ਕਰੂਗਾ ਨਾ
1: ਬਿਲਕੁਲ ਹੈ ਜੀ ਜੀ
0: ਠੀਕ ਹੈ ਭਾਰਤ
1: ਥੈਂਕ ਯੂ ਮੁਕੱਦਰ ਜੀ ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਥੈਂਕ ਯੂ ਸ਼ੁਕਰੀਆ ਜੀ ਸ਼ੁਕਰੀਆ ਜੀ ਦੋਸਤੋ ਲੋ ਦੋਸਤੋ ਇਹ ਸਾਂਝੀ ਆਪਣੇ ਨਾਲ ਮੁਕੱਦਰ ਜੀ ਜੁੜੇ ਸਨ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਆਪਣੇ ਅਮਨ ਨਵਾਂ ਸ਼ਹਿਰ ਤੋਂ ਲਿਖਦੇ ਨੇ ਜੀ ਕਿ ਸ਼ਗਨ ਸਕੀਮ ਬੀਬੀਆਂ ਲਈ ਬੱਸ ਸਫ਼ਰ ਫ੍ਰੀ ਬੀਬੀਆਂ ਲਈ 1500 ਰੁਪਈਆ ਬੀਬੀਆਂ ਲਈ ਯਾਰ ਸਰਕਾਰਾਂ ਨੂੰ ਦੱਸੋ ਵੋਟ ਸਾਡੀ ਬੰਦਿਆਂ ਦੀ ਵੀ ਹੈਗੀ ਹੈ ਕਹਿੰਦੇ ਸੀ ਹਾਂਜੀ ਤੇ ਇਹ ਤਾਂ ਤੁਸੀਂ ਦੱਸਣਾ ਜੀ ਵੀ ਹੁਣ ਦੱਸਿਓ ਵੀ ਹਾਂ ਸਾਡੀ ਵੀ ਵੋਟ ਹੈਗੀ ਆ ਭਾਈ ਵੈਸੇ ਦੇਖੋ ਜੀ ਜੋ ਮਰਜ਼ੀ ਹੈ ਚਾਹੇ ਬੀਬੀਆਂ ਨੂੰ ਦੇ ਲਓ ਚਾਹੇ ਬੰਦਿਆਂ ਨੂੰ ਦੇ ਲਿਓ ਪਰ ਕਰਜ਼ਾਈ ਜਿਹੜਾ ਤੁਸੀਂ ਆਪ ਹੀ ਹੋਣਾ ਹੈ ਮੁਲਕ ਸੂਬਾ ਕਰਜ਼ਾਈ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਭੁੱਖਮਰੀ ਦਾ ਸ਼ਿਕਾਰ ਹੋਵਾਂਗੇ ਉਹਦੇ ਤੋਂ ਚੰਗਾ ਭਾਈ ਇਹਨਾਂ ਚੀਜ਼ਾਂ ਤੋਂ ਆਪਾਂ ਥੋੜਾ ਜਿਹਾ ਪਰਹੇਜ਼ ਹੀ ਕਰੀਏ ਜੇ ਫਰੀ ਦੀਆਂ ਚੀਜ਼ਾਂ ਦੇ ਰਹੇ ਨੇ ਤੇ ਉਹਨਾਂ ਨੂੰ ਕਹੋ ਭਾਈ ਆਹ ਚੱਕੋ ਆਪਣੀਆਂ ਚੀਜ਼ਾਂ ਅਸੀਂ ਨਹੀਂ ਲੈਣੀਆਂ ਅਸੀਂ ਮਿਹਨਤ ਮੁਸ਼ਕਤ ਕਰਨ ਵਾਲੇ ਲੋਕ ਆ ਕਿਰਤ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਸਾਨੂੰ ਰੋਜ਼ਗਾਰ ਦਵੋ ਤੇ ਅਸੀਂ ਆਪੇ ਕਿਰਤ ਕਰ ਲਾਂਗੇ ਆਪਣੇ ਜੋਗਾ ਆਪ ਕਮਾ ਲਾਂਗੇ ਤੇ ਉਹ ਗੱਲਾਂ ਬਾਤਾਂ ਮਾਨ ਸਾਹਿਬ ਕਹਿੰਦੇ ਵੀ ਆਏ ਨੇ ਪਹਿਲਾਂ ਪਰ ਉਹ ਹੁਣ ਜਿਹੜੀਆਂ ਹੋਰ ਪਾਸੇ ਨੂੰ ਤੁਰ ਪਈਆਂ ਗੁਰੀ ਮਾਨ ਜੀ ਜੁੜੇ ਹੋਏ ਨੇ ਮੁਕੱਦਰ ਔਲਖ ਸਾਹਿਬ ਗ੍ਰੇਟ ਕਹਿੰਦੇ ਜੀ ਪਸੰਦ ਕਰਦੇ ਨੇ ਗੱਲਬਾਤ ਜਗਤਾਰ ਭਾਰਤ ਜੀ ਸ਼ੈਲੀ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨਾਲ ਨਾਲ ਆ ਰਹੇ ਨੇ ਇਸੇ ਕਰਕੇ ਕਹਿੰਦੇ ਪੱਕਾ ਜਥੇਦਾਰ ਨਹੀਂ ਲਾਉਂਦੇ ਸ਼ੈਲੀ ਜੀ ਲਿਖਦੇ ਇਸੇ ਕਰਕੇ ਪੰਜਾਬ ਸਰਕਾਰ ਪੱਕਾ DGP ਨਹੀਂ ਕਹਿੰਦੇ ਲਾਉਂਦੇ ਤੇ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਦੇ ਸੁਨੇਹੇ ਆਪਣੇ ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਆਸ਼ੀਰਵਾਦ ਦੇ ਰਹੇ ਨੇ ਨਾਲੇ ਕਹਿੰਦੇ ਆ ਬਿਲਕੁਲ ਸਹੀ ਸੈਣੀ ਸਾਹਿਬ ਕਿੱਕਰਾਂ ਬੀਜ ਕੇ ਅੰਬਾਂ ਦਾ ਫਲ ਨਹੀਂ ਮਿਲਣਾ ਤੇ ਭਾਈ ਉਥੋਂ ਫਿਰ ਤੁਹਾਨੂੰ ਪਤਾ ਹੈ ਤੁੱਕੇ ਹੀ ਮਿਲਣੇ ਆ ਜੋ ਬੀਜੋਗੇ ਉਹ ਹੀ ਵੱਢੋਗੇ ਕੰਡੇ ਵੀ ਨਾਲ ਮਿਲਣੇ ਆ ਤੇ ਇਸੇ ਤਰ੍ਹਾਂ ਬਹੁਤ ਵਧੀਆ ਗੱਲਬਾਤ ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਆ ਸ਼ੁਕਰੀਆ ਜੀ ਸੈਣੀ ਸਾਹਿਬ ਦੇ ਨਾਲ ਗੱਲਬਾਤ ਜੋ ਹੋਈ ਹੈ ਤੇ ਨਾਲ ਦੀ ਨਾਲ ਆਪਣੇ ਮੁਕੱਦਰ ਜੀ ਦਾ ਸੁਨੇਹਾ ਸੀਗਾ ਕਹਿੰਦੇ ਕੋਈ ਸ਼ੱਕ ਨਹੀਂ ਮੈਨੂੰ ਕਿਸੇ ਪਿਆਰੇ ਸੱਜਣ ਨੇ ਇਸੇ ਮਸਲੇ ਦੇ ਉੱਤੇ ਕੋਈ ਗੱਲ ਬਾਤ ਭੇਜੀ ਹੈ ਜੇ ਸ਼ੰਮੀ ਬਾਈ ਜੁੜੇ ਐਤਵਾਰ ਨੂੰ ਤਾਂ ਜ਼ਰੂਰ ਸੁਣਾਵਾਂਗਾ ਉਹ ਗੱਲ ਠੀਕ ਹੈ ਪਰ ਜਿੱਥੇ ਚੋਪੜੀਆਂ ਮਿਲਦੀਆਂ ਉੱਥੇ ਵੀ ਲੋਕ ਰੋਂਦੇ ਵੇਖੇ ਨੇ ਤੇ ਅੱਛਾ ਜੀ ਗੀਤਾਂ ਦੀ ਗੱਲ ਹੋ ਰਹੀ ਹੈ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਜੀ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀਰਾ ਤੋਂ ਜੀ ਤੇ ਹਰਜਿੰਦਰ ਜੀਰਾ ਜੀ ਕਹਿੰਦੇ ਨੇ ਮੁਕੱਦਰ ਜੀ ਦੇ ਸੁਨੇਹੇ ਨੇ ਵੇ ਮੈਂ ਰੁੱਖੀ ਸੁੱਕੀ ਖਾ ਲੈਂਦੀ ਏਡਾ ਮਸਲਾ ਨਹੀਂ ਸੀ ਰੋਟੀ ਦਾ ਤੇ ਹੁਣ ਠੰਡ ਹੋ ਗਈ ਹੈ ਰਾਤ ਹੈਗੀ ਆ ਭਾਈ ਕਹਿੰਦੇ ਜੀ ਔਜਲਾ ਸਾਹਿਬ ਲਿਖਦੇ ਨੇ ਤੇ ਲਓ ਦੋਸਤੋ ਸੁਨੇਹੇ ਤੁਹਾਡੇ ਅੱਗੇ ਜਾ ਕੇ ਮੈਂ ਜ਼ਰੂਰ ਲਵਾਂਗਾ ਦਵਿੰਦਰ ਭਾਰਤ ਜੀ ਜੁੜੇ ਹੋਏ ਨੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਦੁਆਬਾ ਰੇਡ ਦੀ ਟੀਮ ਤੇ ਮਾਲ ਸੁਰਿੰਦਰ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਸਾਰੇ ਭੇਜ ਰਹੇ ਨੇ ਜੀ ਤੇ ਲੋ ਗੱਲਬਾਤ ਕਰਦੇ ਹਾਂ ਦੋਸਤੋ ਕੋਕਰੋਚ ਪਾਰਟੀ ਦੀ ਥੋੜੀ ਜਿਹੀ ਕਰ ਲਈਏ ਕਿ ਉਹ ਕੀ ਕਰ ਰਹੇ ਨੇ ਕਾਰ ਕਮਾਲਾਂ ਤੇ ਜਿਹੜੇ ਨੇ ਆਪਣੇ ਜਿਹਦਾ ਅਸਤੀਫ਼ਾ ਮੰਗ ਰਹੇ ਨੇ ਉਹ ਕਹਿੰਦਾ ਕਿ ਇਹ ਬੀ ਟੀਮ ਹੈ ਭਾਈ ਗੁਰੀ ਮਾਨ ਜੀ ਕਹਿੰਦੇ ਬਾਈ ਜੀ ਬਾਈ ਫਰੀ ਫਰੀ ਕਰਦਿਆਂ ਨੇ ਸਾਰਾ ਸੂਬਾ ਕਰਜ਼ਾਈ ਕੀਤਾ ਹੈ ਬਿਲਕੁਲ ਹੈ ਜੀ ਕੋਕਰੇਜ ਜਨਤਾ ਪਾਰਟੀ ਵੱਲੋਂ ਅਨੋਖਾ ਪ੍ਰਦਰਸ਼ਨ ਹੋਇਆ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਖਿਲਾਫ਼ ਜਿਹੜਾ ਵਿੱਢੀ ਡਾਇਪਰ ਦਾਨ ਮੁਹਿੰਮ ਵਿੜ ਦਿੱਤੀ ਹੈ ਤੇ ਧਰਮਿੰਦਰ ਪ੍ਰਧਾਨ ਕਹਿੰਦੇ ਨੇ ਬੀ ਟੀਮ ਹੈ ਜੀ ਯਾਨੀ ਕਿ ਉਹ ਆਪ ਵਾਲਿਆਂ ਦੀ ਬੀ ਟੀਮ ਕਹਿੰਦੇ ਨੇ ਜਾਂ BJP ਦੀ ਬੀ ਟੀਮ ਕਹਿੰਦੇ ਨੇ ਇਸ ਤਰ੍ਹਾਂ ਦਾ ਮੁੱਦਾ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਹੋ ਰਹੀ ਹੈ ਨੀਟ ਜਿਹੜਾ ਪ੍ਰੀਖਿਆ ਦੇ ਕਥਿਤ ਪੇਪਰ ਲੀਕ ਅਤੇ ਹੋਰ ਗੜਬੜੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਦੇ ਉੱਤੇ ਅੜੀ ਕਾਂਗਰਸ ਜਨਤਾ ਪਾਰਟੀ ਨੇ ਮੰਗਲਵਾਰ ਅੱਜ ਜਿਹੜਾ ਇੱਕ ਬੇਹੱਦ ਅਨੋਖੀ ਮੁਹਿੰਮ ਦਾ ਐਲਾਨ ਕਰ ਦਿੱਤਾ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਬੀਤੇ ਸ਼ਨੀਵਾਰ ਤੋਂ ਲਗਾਤਾਰ ਧਰਨੇ ਦੇ ਉੱਤੇ ਬੈਠੀ ਇਸ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਪਾ ਕੇ ਜਿਹੜਾ ਡਾਇਪਰ ਦਾਨ ਮੁਹਿੰਮ ਜਿਹੜੀ ਹੈ ਸ਼ੁਰੂ ਕਰਨ ਦੀ ਜਿਹੜੀ ਗੱਲ ਕਹੀ ਹੈ ਪਾਰਟੀ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਗਲਵਾਰ ਸ਼ਾਮ ਨੂੰ ਹੋਣ ਵਾਲੀ ਇਸ ਡਾਇਪਰ ਏਡੇ ਜਿਹੜੀ ਨੇ ਡਾਇਪਰ ਏ ਡੇ ਕੀਪਸ ਲੀਕਸ ਅਵੇ ਜਿਹੜਾ ਕੀਪਸ ਲੀਕ ਲੀਕਸ ਅਵੇ ਵੈਸੇ ਏਦਾਂ ਦੀ ਗੱਲਬਾਤ ਦੇਖ ਲਓ ਕਿੱਦਾਂ ਦਾ ਕਿੱਧਰ ਨੂੰ ਗੱਲਬਾਤ ਲੈ ਕੇ ਜਾ ਰਹੇ ਨੇ ਮੁਹਿੰਮ ਦੇ ਵਿਚ ਵੱਧ ਚੜ ਕੇ ਹਿੱਸਾ ਲੈਣ ਉਨਾਂ ਕਿਹਾ ਕਿ ਸਮਰਥਕ ਪ੍ਰਦਰਸ਼ਨ ਵਾਲੀ ਥਾਂ ਦੇ ਉਤੇ ਆਪਣੇ ਨਾਲ ਡਾਇਪਰ ਲੈ ਕੇ ਆਉਣ ਤੇ ਉਸਦੇ ਉਪਰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਲਿਖਣ ਅਤੇ ਉਹ ਯਕੀਨੀ ਬਣਾਉਣਗੇ ਕਿ ਇਹ ਜਿਹੜਾ ਡਾਇਪਰ ਸਿੱਖਿਆ ਮੰਤਰੀ ਤੱਕ ਪਹੁੰਚਦੇ ਕੀਤੇ ਜਾਣ ਤੇ ਇਸ ਜਿਹੜਾ ਦੌਰਾਨ ਜੰਤਰ ਮੰਤਰ ਦੇ ਉਤੇ ਚੱਲ ਰਿਹਾ ਇਹ ਪ੍ਰਦਰਸ਼ਨ ਅੱਜ ਚੌਥੇ ਦਿਨ ਦੇ ਵਿਚ ਪ੍ਰਵੇਸ਼ ਕਰ ਗਿਆ ਤੇ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਦਿੱਲੀ ਪੁਲਿਸ ਦੇ ਉਤੇ ਇਕ ਗੰਭੀਰ ਇਲਜ਼ਾਮ ਵੀ ਲਗਾਇਆ ਉਨਾਂ ਦਾਅਵਾ ਕੀਤਾ ਕਿ ਸੋਮਵਾਰ ਦੇਰ ਰਾਤ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਵਾਲੀ ਜਗ੍ਹਾ ਨੂੰ ਘਟਾਉਣ ਛੋਟਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਕਿਤੇ ਨਾ ਕਿਤੇ ਸੁੱਖ ਦਾ ਸਾਹ ਵੀ ਆਉਣ ਲੱਗਿਆ ਤੇ ਜਿਹੜਾ ਆਪਣਾ ਤੇਲ ਦੀਆਂ ਕੀਮਤਾਂ ਜਾਂ ਬੈਰਲ ਕੱਚਾ ਤੇਲ ਜਿਹੜਾ ਉਹ 78 ਬੈਰਲ ਪ੍ਰਤੀ ਡਾਲਰ ਜਿਹੜਾ ਹੋਇਆ ਟਰੰਪ ਨੇ ਇਰਾਨ ਨਾਲ ਸ਼ਾਂਤੀ ਵਾਰਤਾ ਨੂੰ ਜਿਹੜਾ ਇਰਾਨੀ ਜਿਹੜੇ ਨੇ US ਇਰਾਨ ਅਮਰੀਕਾ ਤੋਂ ਜਿਹੜਾ ਮੱਕੀ ਸੋਇਆਬੀਨ ਤੇ ਕਣਕ ਖਰੀਦੇਗਾ ਟਰੰਪ ਨੇ ਇਹ ਗੱਲਬਾਤ ਕਹੀ ਹੈ ਟਰੰਪ ਨੇ ਇਰਾਨ ਦੇ ਨਾਲ ਸ਼ਾਂਤੀ ਵਾਰਤਾ ਨੂੰ ਅਮਰੀਕੀ ਕਿਸਾਨਾਂ ਲਈ ਇਕ ਜਿੱਤ ਦੱਸਿਆ ਤੇ ਕਿਹਾ ਕਿ ਇਰਾਨ ਦੇ ਫਰੀਜ਼ ਕੀਤੇ ਗਏ ਪੈਸਿਆਂ ਨੂੰ ਖੋਲਣ ਦਾ ਸੰਬੰਧ ਉਸ ਦੇਸ਼ ਦੇ ਦੁਆਰਾ ਅਮਰੀਕਾ ਦੇ ਵਿਚ ਉਗਾਈ ਜਾਣ ਵਾਲੀ ਮੱਕੀ, ਸੋਇਆਬੀਨ ਅਤੇ ਕਣਕ ਦੀ ਖਰੀਦ ਦੇ ਨਾਲ ਜੋੜਿਆ ਜਾਵੇਗਾ। ਟਰੰਪ ਨੇ ਸੋਸ਼ਲ ਮੀਡੀਆ ਦੇ ਉਤੇ ਇਕ ਪੋਸਟ ਪਾਈ ਹੈ। ਉਹਨੇ ਕਿਹਾ ਕਿ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਦੀ ਇਰਾਨ ਨੂੰ ਬੇਹੱਦ ਜ਼ਰੂਰਤ ਹੈ। ਇਹ ਇਕ ਮਾਨਵੀ ਸੰਕਟ ਹੈ ਤੇ ਮੈਨੂੰ ਲੱਗਦਾ ਹੈ ਕਿ ਮਦਦ ਕਰਨਾ ਜ਼ਰੂਰੀ ਹੈ। ਪਹਿਲਾਂ ਉਜਾੜੋ ਤੇ ਫਿਰ ਮਦਦ ਦੇ ਨਾਂ ਦੇ ਉੱਤੇ ਫੰਡਿੰਗ ਕਰੋ। ਪਰ ਇਰਾਨ ਵੱਡੀ ਮਾਤਰਾ ਦੇ ਵਿਚ ਕਹਿੰਦੇ ਅਮਰੀਕੀ ਖੇਤੀ ਉਤਪਾਦਾਂ ਦੀ ਖਰੀਦ ਸ਼ੁਰੂ ਕਰੇ ਤੇ ਇਸ ਦੀ ਸੰਭਾਵਨਾ ਘੱਟ ਹੈ। ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਜਿਹੜੇ ਰਿਸਰਚਰ ਨੇ ਫੈਲੋ ਐਮੇਰਿਟਸ ਜੋਸੈਫ ਕਲਾਬਰ ਨੇ ਕਿਹਾ ਕਿ ਮੈਨੂੰ ਉਮੀਦ ਨਹੀਂ ਹੈ ਕਿ ਥੋੜੇ ਸਮੇਂ ਦੇ ਵਿਚ ਵਪਾਰ ਬਹੁਤ ਵੱਡਾ ਹੋਵੇਗਾ। ਗਲਾਬਰ ਨੇ ਨੋਟ ਕੀਤਾ ਕਿ ਇਰਾਨ ਦੇ ਲਈ ਅਮਰੀਕਾ ਖਾਤਰ ਭੋਜਨ ਦੇ ਆਪਣੇ ਹੋਰ ਵਪਾਰਕ ਭਾਈਵਾਲਾਂ ਨੂੰ ਛੱਡਣਾ ਅਸੰਭਵ ਹੈ ਤੇ ਉਨ੍ਹਾਂ ਕਿਹਾ ਕਿ ਇਰਾਨ ਦੇ ਪ੍ਰਮੁੱਖ ਸਪਲਾਇਰਾਂ ਦੇ ਵਿਚ ਬ੍ਰਾਜ਼ਿਲ, ਭਾਰਤ, ਤੁਰਕੀ, ਯੂਰਪ ਸੰਘ ਤੇ ਕੈਨੇਡਾ, ਆਸਟ੍ਰੇਲੀਆ ਅਤੇ ਅਰਜਨਟਾਈਨਾ ਸ਼ਾਮਲ ਨੇ। ਟਰੰਪ ਦੀ ਅਮਰੀਕਾ ਤੋਂ ਖਰੀਦਦਾਰੀ ਕਰਨ ਦੀ ਮੰਗ ਸਾਡੇ ਕੁਝ ਮੁਕਾਬਲੇਬਾਜ਼ਾਂ ਦੇ ਨਾਲ ਕਹਿੰਦੇ ਨੇ ਕੁਝ ਕੁੜੱਤਾਂ ਦੇ ਉੱਤੇ ਪੈਦਾ ਕਰੇਗੀ। ਇਸੇ ਤਰ੍ਹਾਂ ਯੂਰਪੀਅਨ ਜਿਹੜਾ ਇਲਾਕਿਆਂ ਦੇ ਵਿਚ ਯੂਰਪ ਹੀਟ ਵੇਵ ਦਾ ਜਿਹੜਾ ਮਾਹੌਲ ਬਣਿਆ 2026 ਦੇ ਵਿਚ, ਯੂਰਪ ਦੇ ਵਿਚ ਗਰਮੀ ਦਾ ਕਹਿਰ ਜਿਹੜਾ ਮਗ ਰਿਹਾ ਤੇ ਫਰਾਂਸ ਦੇ ਵਿਚ ਦੋ ਬੱਚਿਆਂ ਸਣੇ 18 ਮੌਤਾਂ ਦਰਜ ਕੀਤੀਆਂ ਨੇ। ਯੂਰਪ ਦੇ ਜਿਹੜੇ ਨੇ ਕਈ ਦੇਸ਼ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਦੇ ਵਿਚ ਨੇ। ਫਰਾਂਸ ਦੇ ਵਿਚ ਦੋ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋਈ ਹੈ, ਜਦਕਿ ਕਈ ਸ਼ਹਿਰਾਂ ਦੇ ਵਿਚ ਤਾਪਮਾਨ ਦੇ ਜਿਹੜੇ ਪੁਰਾਣੇ ਰਿਕਾਰਡ ਟੁੱਟੇ ਨੇ। ਫਰਾਂਸ ਦੇ ਦੱਖਣ ਪੂਰਬੀ ਸ਼ਹਿਰ ਜਿਹੜਾ ਹੈ ਕਾਰ ਪੈਂਟਰਾਸ ਦੇ ਵਿਚ 2 ਅਤੇ 4 ਸਾਲ ਦੇ ਦੋ ਬੱਚੇ ਕਾਰ ਦੇ ਵਿਚ ਬੇਹੋਸ਼ ਮਿਲੇ ਹੈ। ਇਸ ਤੋਂ ਇਲਾਵਾ ਜਿਹੜਾ ਹੈ ਬੋਰਡ ਆਉਕਸ ਖੇਤਰ ਦੇ ਵਿਚ 80 ਤੋਂ 95 ਸਾਲ ਉਮਰ ਦੇ 3 ਬਜ਼ੁਰਗਾਂ ਦੀ ਗਰਮੀ ਦੇ ਕਾਰਨ ਸਿਹਤ ਵਿਗੜਨ ਦੇ ਨਾਲ ਮੌਤ ਹੋਈ ਹੈ। ਐਤਵਾਰ ਅਤੇ ਸੋਮਵਾਰ ਦੌਰਾਨ ਤੈਰਾਕੀ ਦੇ ਦੌਰਾਨ ਡੁੱਬਣ ਦੇ ਨਾਲ ਕਾਰਨ ਜਿਹੜਾ 13 ਹੋਰ ਲੋਕਾਂ ਦੀ ਜਾਨ ਜਿਹੜੀ ਚਲੀ ਗਈ। ਫਰਾਂਸ ਦੇ ਜਿਹੜਾ ਇਲਾਕੇ ਦੇ ਵਿਚ ਤਾਪਮਾਨ 41.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਨਵਾਂ ਰਿਕਾਰਡ ਹੈ ਤੇ ਪੋਇਟੀ ਏਅਰ ਦੇ ਵਿਚ ਜਿਹੜਾ ਇਲਾਕੇ ਚ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨੇ 1947 ਦਾ ਰਿਕਾਰਡ ਤੋੜਿਆ। ਸਪੇਨ ਦੇ ਸਾਨ ਸੇਬਾਸਤੀਅਨ ਸ਼ਹਿਰ ਦੇ ਵਿਚ ਵੀ ਤਾਪਮਾਨ 40 ਡਿਗਰੀ ਸੈਲਸੀਅਸ ਦੇ ਤੱਕ ਜਿਹੜਾ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ ਦੇ ਵਿਚ 4 ਦਿਨਾਂ ਦੀ ਗਰਮੀ ਦੀ ਲਹਿਰ ਦੇ ਦੌਰਾਨ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਵੀ ਉਪਰ ਜਾ ਸਕਦਾ ਹੈ, ਜਿਸ ਦੇ ਨਾਲ 1957-1976 ਦੇ ਵਿਚ ਬਣਿਆ ਜੂਨ ਮਹੀਨੇ ਦਾ ਰਿਕਾਰਡ ਟੁੱਟ ਸਕਦਾ ਹੈ। ਇਟਲੀ ਨੇ 12 ਸ਼ਹਿਰਾਂ ਦੇ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ। ਟਿਊਰਿਨ ਦੇ ਵਿਚ ਬਿਜਲੀ ਦੀ ਮੰਗ ਵਧਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ, ਜਿਸ ਨੂੰ ਦੇਖਦਿਆਂ ਵਾਧੂ ਜਨਰੇਟਰ ਲਗਾਏ ਗਏ ਨੇ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਵਧਾ ਦਿੱਤੀਆਂ ਗਈਆਂ। ਬੈਲਜੀਅਮ ਦੇ ਵਿਚ ਵੀ ਗਰਮੀ ਦਾ ਅਸਰ ਜੰਗਲੀ ਜੀਵਾਂ ਦੇ ਉਤੇ ਪਿਆ ਤੇ ਟੈਪਲੂਕਸ ਸਥਿਤ ਜਿਹੜਾ ਜੰਗਲੀ ਜਾਨਵਰ ਪੁਨਰਵਾਸ ਕੇਂਦਰ ਦੇ ਵਿਚ ਪਿਛਲੇ 3 ਦਿਨਾਂ ਦੇ ਦੌਰਾਨ 150 ਤੋਂ ਵੱਧ ਪੰਛੀਆਂ ਤੇ ਹੋਰ ਜਾਨਵਰਾਂ ਨੂੰ ਲਿਆਂਦਾ ਗਿਆ ਤੇ ਮਾਹਰਾਂ ਦਾ ਕਹਿਣਾ ਕਿ ਛੱਤਾਂ ਦਾ ਤਾਪਮਾਨ 50 ਤੋਂ 60 ਡਿਗਰੀ ਸੈਲਸੀਅਸ ਤੱਕ ਜਿਹੜਾ ਪਹੁੰਚ ਰਿਹਾ, ਜਿਸ ਦੇ ਕਾਰਨ ਜਿਹੜਾ ਪੰਛੀ ਆਪਣੇ ਆਲਿਆਂ ਤੋਂ ਛਾਲਾਂ ਮਾਰ ਰਹੇ ਨੇ। ਮਾਹਰਾਂ ਦਾ ਮੰਨਣਾ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਹੀਟ ਵੇਵ ਅਤੇ ਤੂਫਾਨਾਂ ਦੀ ਤੀਬਰਤਾ ਵੱਧ ਰਹੀ ਹੈ, ਜਿਸ ਦੇ ਕਾਰਨ ਤਾਪਮਾਨ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਤੇ ਮੌਸਮੀ ਹਾਲਾਤ ਹੋਰ ਵੀ ਗੰਭੀਰ ਬਣ ਰਹੇ ਨੇ। ਦੋ ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਕੈਨੇਡਾ ਆਸਟ੍ਰੇਲੀਆ ਰਡਾਰ ਡੀਲ ਹੋਈ ਹੈ। ਕੈਨੇਡਾ ਆਸਟ੍ਰੇਲੀਆ ਰਡਾਰ ਸੌਦਾ ਅੰਤਮ ਰੂਪ ਲੈ ਗਿਆ ਤੇ ਆਰਕਟਿਕ ਖੇਤਰ ਦੀ ਸੁਰੱਖਿਆ ਤੇ ਨਿਗਰਾਨੀ ਹੋਵੇਗੀ ਹੋਰ ਮਜ਼ਬੂਤ। ਕੈਨੇਡਾ ਨੇ ਆਰਕਟਿਕ ਖੇਤਰ ਦੀ ਸੁਰੱਖਿਆ ਤੇ ਹਵਾਈ ਨਿਗਰਾਨੀ ਸਮਰੱਥਾ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਚੁੱਕਦਿਆਂ ਆਸਟ੍ਰੇਲੀਆ ਦੇ ਨਾਲ ਓਵਰ ਦਾ ਹੋਰਾਈਜ਼ਨ ਰਡਾਰ ਜਿਹੜਾ ਹੈ ਤੇ ਸਿਸਟਮ ਦੀ ਜਿਹੜੀ ਹੈ ਖਰੀਦ ਸਬੰਧੀ ਸਮਝੌਤਾ ਅੰਤਮ ਕਰ ਦਿੱਤਾ ਹੈ ਤੇ ਕਰੀਬ 2.5 ਅਰਬ ਡਾਲਰ ਦੇ ਇਸ ਰੱਖਿਆ ਸੌਦੇ ਦੇ ਉਤੇ ਐਤਵਾਰ ਦੇਰ ਰਾਤ ਦਸਤਖਤ ਕੀਤੇ ਗਏ ਨੇ। ਸਰਕਾਰੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮਾਰਕ ਕਾਰਨ ਦੀ ਅਗਵਾਈ ਦੇ ਹੇਠ ਕੈਨੇਡਾ ਨੇ ਆਸਟ੍ਰੇਲੀਆ ਸਰਕਾਰ ਅਤੇ BAE ਸਿਸਟਮਸ ਆਸਟ੍ਰੇਲੀਆ ਦੇ ਨਾਲ ਇਹ ਸਮਝੌਤਾ ਸਾਈਨ ਕੀਤਾ ਹੈ। ਇਹ ਰਡਾਰ ਜਿਹੜਾ ਸਿਸਟਮ ਉੱਤਰੀ ਹਵਾਈ ਖੇਤਰ ਦੇ ਵਿਚ ਕਿਸੇ ਵੀ ਹਲਚਲ ਦੀ ਜਿਹੜੀ ਪਹਿਲਾਂ ਤੋਂ ਪਛਾਣ ਕਰਨ ਦੀ ਸਮਰੱਥਾ ਦੇ ਵਿਚ ਵੱਡਾ ਜਿਹੜਾ ਵਾਧਾ ਕਰੇਗਾ। ਸਰਕਾਰੀ ਸੂਤਰਾਂ ਅਨੁਸਾਰ ਇਹ ਪ੍ਰੋਜੈਕਟ ਜਿਹੜਾ ਨਾਟੋ ਅਤੇ ਨੋਰਡ ਯਾਨੀ ਕਿ ਨੋਰਡ ਜਿਹੜੀਆਂ ਨੇ ਕੰਟਰੀਆਂ ਨੇ ਨੌਰਥ ਅਮੈਰੀਕਨ ਤੇ ਇੱਥੇ ਆਪਣੇ ਫਿਨਲੈਂਡ, ਡੈਨਮਾਰਕ, ਸਵੀਡਨ, ਨਾਰਵੇ ਇਹ ਜਿਹੜੀਆਂ ਕੰਟਰੀਆਂ ਨੋਰਡਿਕ ਮੁਲਕ ਨੇ। ਆਧੁਨਿਕੀਕਰਨ ਯੋਜਨਾ ਦਾ ਇਕ ਬੇਹੱਦ ਮਹੱਤਵਪੂਰਨ ਹਿੱਸਾ ਤੇ ਇਸਦਾ ਮੁੱਖ ਮਕਸਦ ਕੈਨੇਡਾ ਦੀ ਹਵਾਈ ਅਤੇ ਸਮੁੰਦਰੀ ਨਿਗਰਾਨੀ ਸਮਰੱਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ, ਖਾਸ ਕਰਕੇ ਆਰਕਟਿਕ ਖੇਤਰ ਦੇ ਵਿਚ ਜਿੱਥੇ ਹਾਲੀਆ ਸਾਲਾਂ ਦੇ ਦੌਰਾਨ ਰਣਨੀਤਿਕ ਸਰਗਰਮੀਆਂ ਕਾਫ਼ੀ ਵਧੀਆਂ ਨੇ। ਕੈਨਬਰਾ ਦੇ ਵਿਚ ਲੱਗੀ ਸਮਝੌਤੇ ਦੇ ਉਤੇ ਮੋਹਰੇ ਰੱਖਿਆ ਮੰਤਰੀ ਜਿਹੜੇ ਨੇ ਰੱਖਿਆ ਖਰੀਦ ਸਕੱਤਰ ਸਟੀਫਨ ਫਰ ਨੇ ਜਿਹੜਾ ਕੈਨਬਰਾ ਦੇ ਵਿਚ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਦੇ ਨਾਲ ਮੁਲਾਕਾਤ ਕਰਕੇ ਇਸ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਹੈ। ਇਸ ਦੇ ਨਾਲ ਇਕ ਉਦਯੋਗਿਕ ਲਾਭ ਸਮਝੌਤਾ ਵੀ ਸਾਈਨ ਕੀਤਾ ਗਿਆ ਜਿਸ ਦੇ ਉਤੇ ਤਹਿਤ ਕੈਨੇਡਾ ਦੇ ਸਥਾਨਕ ਰੱਖਿਆ ਉਦਯੋਗ ਵਿਚ ਵੱਡਾ ਨਿਵੇਸ਼ ਕੀਤਾ ਜਾਵੇਗਾ ਤੇ ਇਹ ਜਿਹੜਾ ਰਡਾਰ ਹੈ ਤਕਰੀਬਨ 3000 ਕਿਲੋਮੀਟਰ ਤੱਕ ਰਹੇਗੀ ਨਜ਼ਰ ਇਹਦੀ 2029 ਤੱਕ ਹੋਵੇਗਾ ਇਹ ਸ਼ੁਰੂ। ਇਸ ਨਵੇਂ ਸਿਸਟਮ ਦੇ ਟਰਾਂਸਮੀਟਰ ਅਤੇ ਰਿਸੀਵਿੰਗ ਸਟੇਸ਼ਨ ਦੱਖਣੀ ਓਨਟਾਰੀਓ ਦੇ ਕਵਾਰਥਾ ਲੇਕਸ ਖੇਤਰ ਦੇ ਵਿਚ ਸਥਾਪਿਤ ਕੀਤੇ ਜਾਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਸਾਲ 2029 ਤੱਕ ਇਹ ਰਡਾਰ ਸਿਸਟਮ ਪੂਰੀ ਤਰ੍ਹਾਂ ਕਾਰਗਰ ਆਪਰੇਸ਼ਨਲ ਜਿਹੜਾ ਹੋ ਜਾਵੇਗਾ। ਇਹ ਰਡਾਰ ਲਗਭਗ 3000 ਕਿਲੋਮੀਟਰ ਦੀ ਦੂਰੀ ਤੱਕ ਬਾਰੀਕੀ ਦੇ ਨਾਲ ਨਿਗਰਾਨੀ ਰੱਖਣ ਦੀ ਜਿਹੜੀ ਸਮਰੱਥਾ ਰੱਖਦਾ ਹੈ। ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਣਾਲੀ ਦੇਸ਼ ਦੀਆਂ ਉੱਤਰੀ ਸਰਹੱਦਾਂ ਤੇ ਆਰਕਟਿਕ ਜਿਹੜਾ ਖੇਤਰ ਹੈ ਉਹਦੀ ਪ੍ਰਭੂ ਸੱਤਾ ਦੇ ਉੱਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਏਗੀ, ਕਿਉਂਕਿ ਜਿਹੜਾ ਪਿਛਲੇ ਸਮੇਂ ਦੇ ਵਿਚ ਆਪਣੇ ਰੂਸ ਨੇ ਇਕ ਤਰ੍ਹਾਂ ਦੀ ਮਿਜ਼ਾਈਲ ਬਣਾ ਲਈ ਹੈ ਕਿ ਉਹ ਇੱਥੇ ਬੈਠਾ ਬੈਠਾ ਹੀ ਉੱਥੇ ਅਮਰੀਕਾ ਤੱਕ ਜਾਂ ਕੈਨੇਡਾ ਤੱਕ ਮਾਰ ਕਰ ਸਕਦਾ। 35,000 ਕਿਲੋਮੀਟਰ ਤੱਕ ਦੀ ਮਾਰ ਕਰਦੀ ਹੈ ਮਿਜ਼ਾਈਲ ਤੇ ਉਹਨੂੰ ਕਿਤੇ ਨਾ ਕਿਤੇ, ਕਿਉਂਕਿ ਇਹ ਸਾਰਾ ਨੌਰਥ ਪੋਲ ਜਿਹੜਾ ਉਹਦੇ ਏਰੀਏ ਦੇ ਵਿਚ ਆ ਜਾਂਦਾ ਹੈ ਸਾਡੇ, ਤੇ ਅਲਾਸਕਾ ਉਪਰਲੇ ਪਾਸੇ ਜਿਹੜਾ ਸਵੀਡਨ ਨਾਰਵੇ ਫਿਨਲੈਂਡ ਹੋ ਗਿਆ ਤੇ ਇਸੇ ਤਰ੍ਹਾਂ ਹੀ ਰਸ਼ੀਆ ਹੋ ਗਿਆ ਹਿੱਸਾ, ਤੇ ਨਾਲ ਇਹ ਸਾਰਾ ਸਿੱਧਾ ਮਾਰਕ ਕਰਦਾ ਜੀ ਆਪਣਾ ਕੈਨੇਡਾ ਤੇ ਅਮਰੀਕਾ ਤੱਕ, ਅਲਾਸਕਾ ਤੱਕ ਜਿਹੜਾ ਏਰੀਆ। ਦੂਸਰੇ ਪਾਸੇ ਕੈਨੇਡਾ ਸ਼ੂਟਿੰਗ ਹੋਈ ਹੈ। ਕੈਨੇਡਾ ਦੇ ਮੋਂਟਰੀਅਲ ਕਾਲ ਸੁਪਰ ਮਾਰਕੀਟ ਨੇੜੇ ਅੰਨੇਵਾਹ ਗੋਲੀਬਾਰੀ ਹੋਈ ਹੈ, ਪੁਲਿਸ ਅਫਸਰ ਸਮੇਤ 3 ਮੌਤਾਂ ਹੋਈਆਂ ਨੇ। ਆਖਰੀ ਖਬਰ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਸੁਨੇਹੇ ਲੈਂਦੇ ਹਾਂ। ਕੈਨੇਡਾ ਦੇ ਸ਼ਹਿਰ ਮੋਂਟਰੀਅਲ ਦੇ ਨੇੜਲੇ ਇਕ ਕਸਬੇ ਦੇ ਵਿਚ ਤੇ ਦੁਪਹਿਰ ਉਸ ਵੇਲੇ ਦਹਿਸ਼ਤ ਫੈਲੀ ਹੈ ਜਦੋਂ ਫੌਜੀ ਵਰਦੀ ਦੇ ਵਿਚ ਪਹੁੰਚੇ ਇਕ ਸਿਰਫਿਰੇ ਬੰਦੂਕਧਾਰੀ ਨੇ ਸੁਪਰ ਮਾਰਕੀਟ ਨੇੜੇ ਅੰਨੇਵਾਹ ਗੋਲੀਬਾਰੀ ਕਰ ਦਿੱਤੀ। ਇਸ ਖੂਨੀ ਮਾਮਲੇ ਦੇ ਵਿਚ ਇਕ ਪੁਲਿਸ ਅਫਸਰ ਸਮੇਤ 2 ਲੋਕਾਂ ਦੀ ਜਾਨ ਗਈ ਹੈ, ਜਦਕਿ ਇਕ ਮਹਿਲਾ ਪੁਲਿਸ ਅਫਸਰ ਸਹਿਤ ਕੋਈ ਹੋਰ ਵੀ ਜਿਹੜੇ ਨੇ ਗੰਭੀਰ ਰੂਪ ਦੇ ਵਿਚ ਜ਼ਖਮੀ ਹੋਏ ਹੈ। ਅਖੀਰ ਪੁਲਿਸ ਦੇ ਵੱਲੋਂ ਕੀਤੀ ਜਵਾਬੀ ਕਾਰਵਾਈ ਦੇ ਵਿਚ ਬੰਦੂਕਧਾਰੀ ਮਾਰਿਆ ਗਿਆ ਤੇ ਹਾਲਾਂਕਿ ਅਜੇ ਤੱਕ ਹਮਲਾਵਰ ਦੀ ਅਧਿਕਾਰਤ ਪਛਾਣ ਜਿਹੜੀ ਹੈ ਸਪਸ਼ਟ ਜਾਂ ਨਸ਼ਰ ਨਹੀਂ ਕੀਤੀ ਗਈ ਹੈ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਦੇ ਵਿਚ ਕਿਸੇ ਦੂਸਰੇ ਬੰਦੂਕਧਾਰੀ ਦੇ ਲੁਕੇ ਹੋਣ ਦੇ ਸ਼ੱਕ ਦੇ ਚਲਦਿਆਂ ਪੂਰੇ ਕਸਬੇ ਨੂੰ ਕਈ ਘੰਟਿਆਂ ਲਈ ਪੂਰੀ ਤਰ੍ਹਾਂ ਸੀਲ ਜਿਹੜਾ ਲਾਕਡਾਊਨ ਕਰ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿਚ ਜਾਂਚ ਦੌਰਾਨ ਜਿਹੜਾ ਇਹ ਪਤਾ ਪੁਖਤਾ ਹੋ ਗਿਆ ਕਿ ਬੰਦੂਕਧਾਰੀ ਇਕੱਲਾ ਹੀ ਸੀ ਤਾਂ ਸੁਰੱਖਿਆ ਦੇ ਲਿਹਾਜ਼ ਦੇ ਨਾਲ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਜੇ ਗੱਲਬਾਤ ਦੇ ਵਿਚ ਹਿੱਸਾ ਲੈਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਤੇ ਗੱਲ ਕਰਦੇ ਹਾਂ ਤੁਹਾਡੇ ਸੁਨੇਹਾ ਦੀ। ਸਭ ਤੋਂ ਪਹਿਲਾਂ ਸੁਨੇਹਾ ਸ਼ੁਰੂ ਕਰਦੇ ਹਾਂ। ਮਾਂ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, US ਤੋਂ ਸਤਿ ਸ੍ਰੀ ਅਕਾਲ, ਤੇ ਦੁਆਬਾ ਰੇਡੀਓ ਦੀ ਟੀਮ ਦੇ ਵੱਲੋਂ ਵੀ ਸਤਿ ਸ੍ਰੀ ਅਕਾਲ ਆਈ ਹੈ ਜੀ ਆਪਣੀ ਕਸ਼ਮੀਰ ਤੋਂ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਜੀ ਜੀਆ ਨੂੰ ਜੀ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸੁਣ ਰਹੇ ਆ ਪ੍ਰੋਗਰਾਮ। ਫੁਲਾ ਗੁਲਾਬ ਭੇਜੇ ਨੇ ਜੀ ਨਾਲ, ਤੇ ਰਾਜਨ ਸੈਂਟ ਸਾਹਿਬ ਕਹਿੰਦੇ ਲਾਈਕ ਨੰਬਰ 5 ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਵਾਹ ਅੱਜ ਸੰਗਤ ਸ੍ਰੀ ਨਗਰ ਤੋਂ ਵੀ ਕਹਿੰਦੇ ਜੁੜ ਰਹੀ ਹੈ ਜੀ, ਵੈਲਕਮ ਹੈ ਜੀ, ਸੈਣੀ ਸਾਹਿਬ ਵੈਲਕਮ ਕਰਦੇ ਨੇ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। US ਤੋਂ ਜੀ ਅਨੂ ਜੀ ਅੰਕਲ ਜੀ ਸਵਾਗਤ ਹੈ, ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਹੈ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਬਲਰਾਜ ਸਿੰਘ ਸੰਧੂ ਅੰਕਲ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਤੇ ਸ਼ੈਲੀ ਬਾਈ ਜੀ ਕਹਿੰਦੇ ਕੇਂਦਰ ਪੇ ਕਮਿਸ਼ਨ ਪੜ੍ਹ ਕੇ ਦੇਖੋ, ਤੇ ਔਜਲਾ ਸਾਹਿਬ ਕਹਿੰਦੇ ਨੇ ਦੇਖੋ ਦੇਸ਼ ਮੇਰੇ ਦੇ ਲੋਕ ਸਹੂਲਤਾਂ ਲੈ ਕੇ ਧੰਨਵਾਦ ਵੀ ਨਹੀਂ ਕਰਦੇ ਕਹਿੰਦੇ ਜੀ, ਤਵਾ ਲਾਉਂਦੇ ਨੇ ਜੀ। ਔਜਲਾ ਸਾਹਿਬ ਕਹਿੰਦੇ ਬਿਊਰੋਕਰੇਸੀ ਸਭ ਤੋਂ ਵੱਧ ਨਜ਼ਾਰੇ ਲੈਂਦੇ ਨੇ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਔਜਲਾ ਸਾਹਿਬ ਕਹਿੰਦੇ ਨੇ ਗਰੀਬ ਰੋਟੀ ਕਿੱਥੋਂ ਖਾਵੇਗਾ ਜੇ ਸਰਕਾਰਾਂ ਨੇ ਹੱਥ ਚੱਕ ਲਿਆ। ਤੇ ਛੈਲੀ ਜੀ ਕਹਿੰਦੇ ਆ ਫ੍ਰੀ ਬੀਜ ਦੀਆਂ ਸਾਰੀਆਂ ਸਬਸਿਡੀਆਂ ਬੰਦ ਹੋਣੀਆਂ ਚਾਹੀਦੀਆਂ ਨੇ, ਸ਼ਰਤ ਇਹ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਸਿਰਫ ਤੇ ਸਿਰਫ ਉਹਨਾਂ ਨੂੰ ਮਿਲੇ, ਸਰਕਾਰ ਦਾ ਵਧੇਰੇ ਚੈੱਕ ਚਾਹੀਦਾ ਹੈ। ਬਿਲਕੁਲ ਦਰੁਸਤ ਜੀ ਗੱਲਬਾਤ ਹੋਈ ਹੈ, ਉਹਦੇ ਵਿੱਚ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਹਮਦਰਦੀ ਤਾਂ ਸਾਰਿਆਂ ਦੇ ਗੱਲਾਂ ਦੇ ਵਿੱਚ ਨੇ, ਫਿਕਰ ਵੀ ਸਰਕਾਰ ਚੋਂ ਬਾਹਰ ਰਹਿੰਦਿਆਂ ਹੁੰਦਾ ਹੈ। ਤੇ ਇਸੇ ਤਰ੍ਹਾਂ ਔਜਲਾ

मसला है रोटी। क्या बात है, मान साहब दी लाइना ने, गुरदास मान साहब दी मेरे ख्याल ना, रोटी हक दी खाइए जी चाहे बूट पालशा करिए। औजला साहब कहते हुण ठंड हो गई है रात आ भाई, ते मुकद्दर जी कहते वे मैं रुखी सुकी खा लैंदी, एडा मसला नहीं सी रोटी दा। औजला साहब कहते गीतां दे विच रुखी मिसी चंगी लगती है, पर जदों असल दे विच खानी पैंदी है ना सा जिंदगी दे विच, फिर गीत भी मतलब कि करड़ा करड़ा ही लगता है। मुकद्दर जी कहते इस दा मतलब है सब इको गल बात ने, लोगों ने ठगे जाना फिर सताई दे विच। रजिंदर कुमार जीरा जी लिखते ने, भारत जी ते दुआबा रेडियो दे सारे स्रोतियां नूं रजिंदर जीरा वल्लों प्यार भरी सत श्री अकाल है जी। जीरा जी स्वागत है, बड़े दिन हो गया आवाज नहीं सुनी तुहाडी। मुकद्दर जी कहते कोई शक नहीं मैनू किसे प्यारे सज्जन नूं, सज्जन ने इसे मसले दे उत्ते कोई गलबात भेजी है, जे शमी बाई जुड़े एतवार नूं तां जरूर सुनावांगे, ओह गल ठीक है, पर जिथे चोपड़ियां मिलदियां उत्थे भी लोक रोंदे वेखे है। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਕਰੋੜਾਂ ਤਾਂ ਘਰਾਂ ਦੇ ਖੂੰਜਿਆਂ ਦੇ ਵਿੱਚੋਂ ਲੱਭਦੇ ਨੇ, 10 ਲੱਖ ਕੀ ਹੈ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ। ਮੁਕੱਦਰ ਜੀ ਲਿਖਦੇ ਮੇਰਾ ਤਾਂ ਮੰਨਣਾ ਇਹੀ ਹੈ, ਭਾਵੇਂ ਰੁੱਖੀ ਹੋਵੇ ਭਾਵੇਂ ਚੋਪੜੀ ਹੋਵੇ, ਪਰ ਉਹ ਰੋਟੀ ਮਿਹਨਤ ਦੀ ਜ਼ਰੂਰ ਹੋਵੇ, ਉਹੀ ਖਾ ਕੇ ਸਕੂਨ ਦੀ ਨੀਂਦ ਆਉਂਦੀ ਹੈ ਰਾਤ ਨੂੰ ਬਾਬਿਓ। ਬਲਰਾਜ ਸਿੰਘ ਸੰਧੂ ਅਕਲ ਕਹਿੰਦੇ ਨੇ ਕਿ ਬਿਲਕੁਲ ਸਹੀ ਸੈਣੀ ਸਾਹਿਬ, ਕਿੱਕਰਾਂ ਬੀਜ ਕੇ ਅੰਬਾਂ ਦਾ ਫਲ ਨਹੀਂ ਮਿਲਣਾ, ਜੋ ਬੀਜੋਗੇ ਉਹੋ ਹੀ ਵੱਢੋਗੇ। ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਗੱਲਬਾਤ, ਸ਼ੁਕਰੀਆ ਧੰਨਵਾਦ ਔਜਲਾ ਸਾਹਿਬ ਐਪਰੀਸ਼ੀਏਟ ਕਰਨ ਲਈ, ਸ਼ੁਕਰੀਆ ਵੀਰ ਜੀ ਕਹਿੰਦੇ ਨੇ ਰਾਜਨ ਸੈਣੀ ਸਾਹਿਬ। ਚੈਲੀ ਜੀ ਕਹਿੰਦੇ ਜੇਕਰ ਇਹ ਦੇਖੀਏ ਸਾਡੇ ਧਰਮ ਦੇ ਵਿੱਚੋਂ ਤਾਂ ਫੋਟੋਆਂ ਨੂੰ ਵੀ ਮਾਨਤਾ ਹੀ ਨਹੀਂ ਹੈ। ਚੈਲੀ ਜੀ ਕਹਿੰਦੇ ਇਸੇ ਕਰਕੇ ਪੱਕਾ ਜਥੇਦਾਰ ਨਹੀਂ ਲਾਉਂਦੇ, ਇਸੇ ਕਰਕੇ ਪੰਜਾਬ ਸਰਕਾਰ ਪੱਕਾ DGP ਨਹੀਂ ਲਾਉਂਦੇ। ਜਿਹੜੇ ਆਪਣੇ ਬਾਈ ਜੀ ਅਰਮਨ ਨਵਾਂ ਸ਼ਹਿਰ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ, ਤੇ ਅਗਲਾ ਸੁਨੇਹਾ ਉਹਨਾਂ ਦਾ ਹੈਗਾ, ਕਹਿੰਦੇ ਨੇ ਕਿ ਸ਼ਗਨ ਸਕੀਮ ਬੀਬੀਆਂ ਲਈ, ਬੱਸ ਸਫ਼ਰ ਫ੍ਰੀ ਬੀਬੀਆਂ ਲਈ, 1500 ਰੁਪਏ ਬੀਬੀਆਂ ਲਈ, ਯਾਰ ਸਰਕਾਰਾਂ ਨੂੰ ਦੱਸੋ ਵੋਟ ਸਾਡੀ ਬੰਦਿਆਂ ਦੀ ਵੀ ਤਾਂ ਹੈਗੀ ਹੈ, ਨਾਲ ਹੱਸ ਰਹੇ ਨੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਸਭ ਨੂੰ, ਤੇ ਸ਼ੈਲੀ ਜੀ ਕਹਿੰਦੇ ਆ ਮੁਕੱਦਰ ਵੀਰੇ ਇਸ ਵਾਰੀ ਕੁੱਕੀ ਗਿੱਲ ਸਾਹਿਬ ਆ ਰਹੇ ਨੇ ਚੋਣਾਂ ਚੋਂ, ਫਿਕਰ ਨਾ ਕਰੋ ਕਹਿੰਦੇ ਜੀ। ਗੁਰੀਮਾਨ ਜੀ ਲਿਖਦੇ ਨੇ ਮੁਕੱਦਰ ਔਲਖ ਸਾਹਿਬ ਗ੍ਰੇਟ, ਤੇ ਜੀ ਸ਼ੈਲੀ ਵੀਰੇ ਮੁਕੱਦਰ ਜੀ ਕਹਿੰਦੇ ਆ ਗੁਰੀਮਾਨ ਜੀ ਸ਼ੁਕਰੀਆ ਜੀ ਕਹਿੰਦੇ, ਤੇ ਗੁਰੀਮਾਨ ਜੀ ਲਿਖਦੇ ਸ਼ੈਲੀ ਜੀ ਸਤਿ ਸ੍ਰੀ ਅਕਾਲ, ਤੇ ਅਗਲੇ ਸੁਨੇਹੇ ਉਹਨਾਂ ਦੇ ਕਾਫੀ ਨੇ, ਉਹਨਾਂ ਦੀ ਸਾਂਝ ਪਾ ਲਈਏ। ਬਾਈ ਫ੍ਰੀ ਫ੍ਰੀ ਕਰਦਿਆਂ ਨੇ ਸਾਰਾ ਸੂਬਾ ਕਰਜਾਈ ਕੀਤਾ ਹੈ, ਮੈਂ ਵੀ ਨਵਾਂ ਸ਼ਹਿਰ ਹੀ ਹਾਂ, ਕਿਸੇ ਦਿਨ ਆਵਾਂਗਾ ਜੀ। ਤੇ ਗੁਰੀ ਜੀ ਕਹਿੰਦੇ ਆ ਕਿ ਬਾਈ ਪੱਪਰ ਛਪਾਈ ਉੱਤੇ ਜਾਣ ਲੱਗੇ ਹੀ ਪੇਪਰ ਲਿਖਣਾ ਹੀ ਸ਼ਾਇਦ, ਪੇਪਰ ਛਪਾਈ ਉੱਤੇ ਜਾਣ ਲੱਗੇ ਹੀ ਪੇਪਰ ਲੀਕ ਹੁੰਦਾ ਹੈ, ਅੰਦਰ ਦੇ ਬੰਦੇ ਹੀ ਕਰਦੇ ਨੇ। ਡਾਕਟਰ ਪਿਆਰੇ ਲਾਲ ਗਰਗ ਸਾਹਿਬ ਨੇ ਕਹਿੰਦੇ ਬੜੇ ਜਾਣੇ ਫੜੇ ਸੀ, ਤੇ ਆਪਣੀ ਡਿਊਟੀ ਟਾਈਮ ਦੇ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਹੈ। ਅੱਗੇ ਲਿਖਦੇ ਨੇ ਕਿ ਬਾਈ ਪਰ ਛੇਤੀ ਤੇਲ ਦੇ ਰੇਟ ਇਹਨਾਂ ਨੇ ਘੱਟ ਨਹੀਂ ਕਰਨੇ, ਬਿਲਕੁਲ ਉਹ ਤਾਂ ਹੈ ਹੀ ਹੈ ਜੀ, ਕਮਾਈ ਖੁੱਲੀ ਕਰਨ ਦੇ ਉੱਤੇ ਲੱਗੇ ਹੋਏ ਨੇ, ਉਹ ਤਾਂ ਕਰਨੀ ਹੈ ਬਿਲਕੁਲ ਹੈ ਜੀ। ਕਿੱਥੇ ਪਹਿਲਾਂ 150 ਤਾਈਂ ਪਹੁੰਚ ਗਿਆ ਜਾਂ 108 110 ਤੱਕ ਵੀ ਪਹੁੰਚ ਗਿਆ, ਤੇ ਹੁਣ ਤਾਂ 78 ਦੇ ਉੱਤੇ ਹੋ ਗਿਆ, ਪਰ ਫਿਰ ਵੀ ਇਹਨਾਂ ਨੇ ਰੇਟ ਅਜੇ ਥੱਲੇ ਨਹੀਂ ਸਿੱਟੇ। ਕੁਝ ਹੀ ਸੈਂਟ ਜਿਹੜੇ ਨੇ ਇਹਨਾਂ ਮੁਲਕਾਂ ਦੇ ਵਿੱਚ ਵੀ ਡਾਊਨ ਕੀਤੇ ਆ, ਜਿੱਦਾਂ ਕਿ ਪਹਿਲਾਂ 2 ਯੂਰੋ ਤੇ ਆਪਣਾ 16-17 ਸੈਂਟ ਸੀ, ਤੇ ਹੁਣ 2 ਯੂਰੋ ਤੇ ਤਕਰੀਬਨ 7-8 ਸੈਂਟ ਕਰ ਦਿੱਤਾ ਹੈ। ਬਿਲਕੁਲ ਹੈ ਜੀ, ਕਹਿੰਦੇ ਆ ਕੰਨ ਹੀ ਫੜਨਾ ਇੱਧਰ ਦੀ ਫੜ ਲਓ, ਪਰ ਹੈਗਾ ਉੱਥੇ ਦਾ ਉੱਥੇ ਹੀ ਹੈ। ਤੇ ਗੁਰੀ ਜੀ ਕਹਿੰਦੇ ਆ ਕਿ ਬਾਈ ਮੈਂ ਆਪ ਕਿਸੇ ਦਿਨ ਗੱਲ ਕਰਾਂਗਾ ਇਹਨਾਂ ਅਖੋਤੀ ਇਨਕਲਾਬੀਆਂ ਦੇ ਉੱਤੇ। ਜ਼ਰੂਰ ਬਾਈ ਜੀ, ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿੰਦੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਵੀ ਜੁੜ ਸਕਦੇ ਹੋ, ਚੰਦ ਦੇ ਉੱਤੇ ਬੈਠੇ ਸੁਣਦੇ ਉੱਥੋਂ ਵੀ ਸੁਣ ਸਕਦੇ ਹੋ। ਤੇ ਲਓ ਦੋਸਤੋ, ਇਸ ਦੇ ਨਾਲ ਫਿਰ ਆਪਾਂ ਸਮਾਪਤੀ ਕਰੀਏ, ਤੇ ਆਗਿਆ ਲੈਂਦੇ ਹਾਂ 2 ਘੰਟੇ ਤੇ 7 ਮਿੰਟ ਦਾ ਪ੍ਰੋਗਰਾਮ ਆਪਣਾ ਤਕਰੀਬਨ ਸਮਾਪਤ ਹੋ ਚੁੱਕਿਆ। ਵੈਸੇ ਮਨ ਦੇ ਵਿੱਚ ਸੀਗਾ 1-2 ਗੱਲਾਂ ਬਾਤਾਂ ਸਾਂਝੀਆਂ ਕਰਨ ਨੂੰ, ਪਰ ਚਲੋ ਕੱਲ ਲਈ ਰੱਖਾਂਗੇ, ਕੱਲ ਨੂੰ ਤੁਹਾਨੂੰ ਸਾਂਝ ਪਾਵਾਂਗੇ ਕੁਝ ਨਾ ਕੁਝ ਨਵੀਆਂ ਗੱਲਾਂ ਦੀ। ਤੇ ਲਓ ਫਿਰ ਮੈਨੂੰ ਦਿਓ ਆਗਿਆ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਫਿਰ ਮਾਫ਼ੀ ਚਾਹਵਾਂਗਾ, ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਮਾਈਕ ਸਹਾਇਤਾ ਕਰਦੇ ਨੇ, ਉਹਨਾਂ ਦਾ ਸ਼ੁਕਰੀਆ ਧੰਨਵਾਦ ਕਰਦੇ ਹਾਂ। ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਚੌਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਂ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ,
ਬਲਵੀਰ ਸਿੰਘ ਸੈਣੀ ਸੀ ਸੈਣੀ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ

ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੁਸੀਂ ਵੀ ਦੁਆਬਾ ਰੇਡੀਓ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਦੋਸਤੋ, ਕੋਈ ਪੈਸਾ ਧੇਲਾ ਨਹੀਂ ਲੱਗਦਾ। ਤੇ ਜੇ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਜਾਂ ਮੈਂਬਰਸ਼ਿਪ ਲੈਣਾ ਚਾਹੁੰਦੇ ਹੋ ਤੇ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ ਚੈਨਲ ਹੈ ਓਫੀਸ਼ੀਅਲ, ਉਹਦੇ ਉੱਤੇ ਡਾਇਮੰਡ, ਸਿਲਵਰ ਤੇ ਗੋਲਡ ਦੇ ਵਿੱਚ ਆਪਸ਼ਨਾਂ ਆਉਂਦੀਆਂ ਤੇ ਮੈਂਬਰਸ਼ਿਪ ਤੁਸੀਂ ਲੈ ਸਕਦੇ ਹੋ। ਤੇ ਜੇ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਉਹਦੇ ਉੱਤੇ ਆਪਣੇ ਦੁਆਬਾ ਰੇਡੀਓ .com ਵੈਬਸਾਈਟ ਦੇ ਉੱਤੇ ਜਾ ਕੇ ਪੇਪਾਲ ਦੇ ਜ਼ਰੀਏ ਤੁਸੀਂ ਸਬਸਕ੍ਰਿਪਸ਼ਨ ਲੈ ਸਕਦੇ ਹੋ। ਇਸੇ ਤਰ੍ਹਾਂ ਫੇਸਬੁੱਕ ਦੇ ਉੱਤੇ ਓਫੀਸ਼ੀਅਲ ਪੇਜ ਹੈ ਜੀ, ਤੇ ਉਹਨੂੰ ਜਾ ਕੇ ਫੋਲੋ ਕਰੋ, ਇੱਕੋ ਵਾਰੀ ਕਰਨਾ, ਦੋ ਵਾਰੀ ਨਹੀਂ। ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਜਦੋਂ ਵੀ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ ਲਿੰਕ ਤੁਹਾਡੇ ਤੱਕ ਪਾ ਦਿੱਤਾ ਜਾਂਦਾ। ਕੋਈ ਵਾਧੂ ਦਾ ਸੁਨੇਹਾ ਨਹੀਂ ਹੁੰਦਾ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ, ਇਸ ਤਰ੍ਹਾਂ ਦਾ ਕੋਈ ਤਿਉਹਾਰ ਦੇ ਉੱਤੇ ਕੋਈ ਸੁਨੇਹਾ ਨਹੀਂ। ਸਿਰਫ ਤੇ ਸਿਰਫ ਪ੍ਰੋਗਰਾਮਾਂ ਦਾ ਲਿੰਕ ਹੀ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ। ਜੇਕਰ ਉਸ ਵਟਸਐਪ ਗਰੁੱਪ ਦੇ ਤੁਸੀਂ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਸੀਂ ਜਿਹੜਾ +358 44976 1962 ਦੇ ਉੱਤੇ ਇੱਕ ਪਿਆਰਾ ਜਿਹਾ ਸੁਨੇਹਾ ਭੇਜ ਦਿਓ ਕਿ ਗਰੁੱਪ ਦੇ ਵਿੱਚ ਐਡ ਕਰ ਲਓ, ਤੇ ਉਹਦੇ ਵਿੱਚ ਤੁਹਾਨੂੰ ਐਡ ਕਰ ਲਿੱਤਾ ਜਾਵੇਗਾ ਜੀ। ਤੇ ਪਿਆਰਾ ਜਿਹਾ ਨਾਂ ਜ਼ਰੂਰ ਆਪਣਾ ਲਿਖ ਦੇਣਾ, ਤੇ ਉਹਦੇ ਵਿੱਚ ਕੋਈ ਵਾਧੂ ਸੁਨੇਹਾ ਨਹੀਂ, ਸਿਰਫ ਪ੍ਰੋਗਰਾਮਾਂ ਦੇ ਬਾਬਤ ਜਿਹੜੇ ਲਿੰਕ ਹੋਣਗੇ ਤੇ ਅਪਡੇਟ ਹੋਵੇਗੀ, ਹੋਰ ਕੁਝ ਨਹੀਂ। ਇੱਕ ਦੋ ਹੀ ਮੈਸੇਜ ਦਿਹਾੜੀ ਦੇ ਵਿੱਚ ਆਉਂਦੇ ਆ, ਵਾਧੂ ਨੇ ਜੀ। ਤੇ ਇਸੇ ਤਰ੍ਹਾਂ ਟੈਲੀਗ੍ਰਾਮ ਦੇ ਉੱਤੇ ਜਾ ਕੇ ਵੀ ਵਿਜ਼ਿਟ ਕਰ ਸਕਦੇ ਹੋ ਤੇ ਉੱਥੋਂ ਵੀ ਸਾਨੂੰ ਲੱਭ ਸਕਦੇ ਹੋ ਦੁਆਬਾ ਰੇਡੀਓ ਨੂੰ, ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਰੂਪਾਂ ਦੇ ਵਿੱਚ ਉੱਥੋਂ ਸੁਣ ਸਕਦੇ ਹੋ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਬਹੁਤ ਬਹੁਤ ਸ਼ੁਕਰੀਆ ਐਪ ਦੇ ਉੱਤੇ ਸੁਣਨ ਵਾਲੇ ਦੋਸਤਾਂ ਦਾ, ਵੈਬਸਾਈਟ, ਫੇਸਬੁੱਕ, ਯੂਟਿਊਬ ਜਾਂ ਥਰਡ ਪਾਰਟੀ ਐਪ ਦੇ ਉੱਤੇ ਵੀ ਸੁਣ ਰਹੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ, ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਤੇਰੇ ਮਹਿਲਾਂ ਅੰਦਰ ਓਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਚੁੱਕ ਚੁੱਕ ਆਖੂਗਾ, ਜੱਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ।

0: गोविंद दे लाला ने सूबा जंग दे बिना हराया। गोविंद दे लाला ने सूबा जंग दे बिना हराया। बहुत बहुत धन्यवाद जी।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨਹੀਂ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
2: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਜਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟਣ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮ ਇਹਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ, ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਤੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਉਹ ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਰਵਿੰਸਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ

0: ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੇ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਵਾ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ, ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ, ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੋਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬਣਾ ਲੈ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। ਕਦੇ ਤੋਲ ਨਾਪਣਾ ਪੂਰਾ, ਕਦੇ ਤੋਲ ਨਾਪਣਾ ਪੂਰਾ ਹੋਣਾ ਇੱਥੇ ਜਰੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਵਿਉਂਤਬੰਦੀ ਕਰਕੇ ਰੰਬ ਦੇ ਹੁਣ ਤੂੰ ਸੰਗਰਾਮਾਂ ਨੂੰ ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ ਬਿਉਂਤਬੰਦੀ ਕਰਕੇ ਹੁਣ ਰੰਬ ਦੇ ਤੂੰ ਸੰਗਰਾਮਾਂ ਨੂੰ ਭਗਤ ਸਿੰਘ ਸਰਾਬੇ ਵਾਂਗੂ ਪੀਣਾ ਪੈਣਾ ਹਜਾਮਾਂ ਨੂੰ ਰਿਹਾ ਸਮਾਨਾ ਹੁਣ ਰਿਹਾ ਸਮਾਨਾ ਹੁਣ ਜਰਬਾਂ ਤੱਕ ਸੀਮਾ ਤੇ ਤਰਕੀਬਾਂ ਦਾ ਸਾਥੀ ਹੱਥ ਬਣਾਲਾ ਮਜ਼ਦੂਰਾਂ ਕਰਸਾਨਾ ਅਤੇ ਹਦੀਬਾਂ ਦਾ ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ ਨਾ ਕਿਸੇ ਅਵਤਾਰ ਨੇ ਹੁਣ ਆ ਕੇ ਕਰਨਾ ਪੂਰਾ ਏ ਖਾਬ ਜੋ ਬੇਗਮਪੁਰੇ ਦਾ ਰਹਿੰਦਾ ਅਜੇ ਅਧੂਰਾ ਏ ਨਾ ਕਿਸੇ ਅਵਤਾਰ ਨੇ ਆ ਕੇ ਹੁਣ ਕਰਨਾ ਪੂਰਾ ਏ ਚੱਕ ਲੈ ਡੰਡਾ ਪਾਲਾ ਝੰਡਾ ਚੱਕ ਲੈ ਡੰਡਾ ਪਾਲਾ ਝੰਡਾ ਛੱਡ ਦੇ ਨੁਕਸਾਤ ਬੀਬਾਂ ਦਾ ਸਾਥੀ ਹੱਥ ਬਣਾ ਲਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਵਿਕ ਹੈ ਦੇਖੀ ਤੇਰੇ ਮੁੜਕੇ ਦੀ ਬੋ ਬਣ ਜਾਣੀ ਖੁਸ਼ਬੋ ਦੇਖੀ ਜਦੋਂ ਮਜ਼ਦੂਰ ਕਿਸਾਨ ਹੋਣ ਇੱਕ ਮਿਕ ਹੈ ਦੇਖੀ ਕੀ ਕਰਨਾ ਉਹ ਲੀਡਰ ਕੀ ਕਰਨਾ ਉਹ ਲੀਡਰ ਦੇਵੇ ਜੋ ਸਾਥ ਰੇ ਕੀ ਬਾਂਦਾ ਸਾਥੀ ਹੱਥ ਬੰਡਾਰਾ ਮਜ਼ਦੂਰਾਂ ਕਰਸਾਨਾਂ ਅਤੇ ਅਦੀਬਾਂ ਦਾ ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਕਹਿਣੇ ਨੇ ਟੋਲੀ ਹੱਕ ਲੜਕੇ ਹੀ ਪੈਂਦੇ ਦੇਖ ਲਾ ਲੈਣੇ ਨੇ ਭਗਤ ਸਿੰਘ ਸਰਾਬੇ ਜੀ ਦੇ ਸਾਨੂੰ ਇਹ ਕਹਿਣੇ ਨੇ ਦੁਸਾਂਝ ਖਾਤਰ ਲੋਕਾਂ ਦੀ ਦੁਸਾਂਝ ਖਾਤਰ ਲੋਕਾਂ ਦੀ ਲੈ ਝੂਟਾ ਸਲੀਬਾਂ ਦਾ ਸਾਥੀ ਹੱਥ ਬੰਡਾ ਲਾ ਮਜ਼ਦੂਰਾਂ ਕਰਸਾਨਾਂ ਅਤੇ ਹਦੀਬਾਂ ਦਾ ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ ਧੰਨਵਾਦ ਜੀ
1: ਸਰੋਤਿਓ ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ ਕਮਲਾ ਸ਼ਰਮਾ ਜੀ ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕਮਲਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ
3: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ।

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸਵਾਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾ ਇਤਿਹਾਸ ਵੀ ਅੱਜ ਗਵਾਹ, 43 ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓਂ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨੱਕ ਡਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਏ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। इस जज्बे नूं बरकरार रखण लई अपने मना नूं बदलन दी कोशिश जरूर करोगे। इस जज्बे नूं बरकरार रखण दे लई अपने मना नूं बदलन दी कोशिश जरूर करोगे। कहन नूं दीवार दीवार हुंदी है, पर दीवार दीवार विच भी अंतर हुंदा है। वाहिगुरु जी का खालसा, वाहिगुरु जी की फतेह।
1: डॉक्टर इंद्रपाल कौर जी तों बाद हुण मैं सदा देण जा रहा मोगा जिले दे शायर हरप्रीत पतो जी नूं। हरप्रीत पतो जी अपनी इस वार कविता जिहड़ी लै के आ रहे ने, उसका अनुमान है गोविंद दे लाल, यानी कि साडे दसवें पातशाह श्री गुरु गोविंद सिंह जी दे लालां बारे कविता है उन्हां दी। हरप्रीत पतो जी, तुहाडा निघा स्वागत है।
0: हांजी, मैं हाजरा जी हरप्रीत पतो। मेरे बहुत ही सत्कारयोग हरवंशीओ जी ते दुआबा रेडियो कवि दरबार दे साहितकार वीर ते स्रोते वीरां नूं मेरी प्यार भरी सति श्री अकाल। मैं एक कविता लैके हाजरा जी, गोविंद दे लाल। तैनू आया ना ख्याल खड़े नीहां विच लाल, तैनू आया ना ख्याल खड़े नीहां विच लाल, ओने छड दे जकारे सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। चाहे उम्र सी छोटी उन्हां बाबे अखवाया, जेड़ा सोचिया नहीं सी ओह करके बखाया, माता गुजरी दे पोते गोविंद दे दलारे, सिर केस कियां सजाइयां बड़े लगदे प्यारे, खड़े नीहां विच लाल ओने छड दे जकारे, सिर केस कियां सजाइयां बड़े लग दे प्यारे। भुल बैठी नी तू नीहे उत्ते उसरी भी कंधे, सारे मिस्त्री ते कामे जिने लगे होर बंदे, सारे तक के हैरान नाले कर दे इशारे, सिर केस कियां सजाइयां बड़े लग दे प्यारे, खड़े नीहां विच लाल ओने छड दे जकारे, सिर केस कियां सजाइयां बड़े लग दे प्यारे। काजी फतवा सुना के सी जलादा नू बुलाया, दिते लालच बथेरे जुत्ती नाल ठकराया, लाल चढ़दी कला च दुखी होए दुखियारे, सिर केस कियां सजाइयां बड़े लगदे प्यारे, खड़े नीहां विच लाल ओने छड दे जकारे, सिर केस कियां सजाइयां बड़े लगदे प्यारे। रोया अंबर सी अज पौंदी धरती सी बैण, डिगे अरशां चो पंछी भिजे कूंजां दे सी नैण, हर प्रीत पत्तो वेखिया सी साका हर कोई भुब्बां मारे, सिर केस कियां सजाइयां बड़े लगदे प्यारे, खड़े नीहां विच लाल ओने छड दे जकारे, सिर केस कियां सजाइयां बड़े लगदे प्यारे, सिर केस कियां सजाइयां बड़े लगदे प्यारे। धन्नवाद जी, मैं हरप्रीत पत्तो।
1: हरप्रीत पत्तो जी तों बाद हुण मैं सदा देण जा रहा हरदीप कौर जसवाल जी नूं। हरदीप कौर जसवाल जी जिहड़ी रचना लैके हाजिर हो रहे ने, ओह सरहंद दे शहीदां नूं समर्पित है, शहीदी दिहाड़े दे उत्ते। हरदीप कौर जसवाल जी, तुहाडा निघा स्वागत है।
4: प्यार भरी सारे श्रोतियां नूं सति श्री अकाल। मैं एक कविता बोल रही हूं शहीदी दिहाड़े ते। जे चलियो सरहंद नूं मेरे प्यारियो, जे चलियो सरहंद नूं मेरे

ਦੁੱਖ ਸਹਿ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: रात गुजारियो। वाहिगुरु जी का खालसा, वाहिगुरु जी की फतेह।
1: दीप कौर जसवाल जी तो बाद हुण हुशियारपुर जिले दे शायर गुरप्रीत सफरी जी परदेसी वीरां दे नां अपनी एक कविता लेके हाजिर हो रहे ने। आस करदे आं कि तुसी उनां दी इस कविता नूं जिहड़ा आ पसंद करोगे। गुरप्रीत सफरी जी, तुहाडा दुआबा रेडियो दे मंच ते निघा स्वागत है।
2: सत श्री अकाल दोस्तो, एक बहुत ही खूबसूरत रचना जिसका नाम है परदेसी वीरां दे नाम पेश करांगा। उम्मीद है आप इस रचना नूं भरपूर हुंगारा देंगे। मेरे चेहरे दे नक्श तो वाकिफ, मेरे चेहरे दे नक्श तो वाकिफ, ये लोग मैनू किंज पहचानणगे। जे हाल दिलां दा कह बैठा तो मेरे दुखां दा सबब किंज जानणगे। हुंदा सी जदों नगरी दे विच, हुंदा सी जदों नगरी दे विच बैठ जाना सा पल दो पल, बुढ़ी मां दी गोद विचाले जां फिर यारां दियां मस्तानगियां विच हर रोज खुशी नूं तकदा सां। याद ने बुढ़े घरां दे उजाले, याद ने बुढ़े घरां दे उजाले, जिथे कदे मैं शामां नूं धुप्पां दी गल सुणाउंदा सां। ज्यों कर इंज मैं करदा सां तां मेरे मन विच बैठे गुंजल वल कुछ हौले सन पै जांदे। इंज मैं मां दी शां दा भा घर घर जा सुणाउंदा सां। पर जदों दा विदेश विच आया हुण भुल चुका हां शामां दी गल, हुण ते याद ने शिल्प जगीरां जां फिर पौंडां दियां तस्वीरां। अज कुहां तक उजड़े विशाल उजाड़ ने, अज कुहां तक विशे होए उजाड़ ने, ते मैनू उजाड़ां चों विचरदियां मुदतां ही ने हो गईयां। सोचदा हां जे घर अपड़ियां तां बुली विशियां खमोशियां तक मेरे अपने किंज मैनू मानणगे। जे हाल दिलां दा कह बैठा तां मेरे दुखां दा सबब किंज जानणगे। याद है जदों बाप मेरे ने, याद है जदों बाप मेरे ने बाहां विच कुट मेरी छाती नूं सिर ते पिया भार सुनाया। तद जिंदगी दा वसीला पावन लई मैं ना चाहुंदे वी परदेस नूं पाया। हुण चला गया जे वतना नूं बैठ जावांगा कबरां वल्ले, हुण चला गया जे वतना नूं तां बैठ जावांगा कबरां वल्ले। मोई होई मां दी राख नूं वेख दर्दां दे अथरू पीवांगा। ਕਿਵੇਂ ਬਿਮਾਰ ਬਾਪੂ ਦੇ ਸਰਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਵਤਨੀ ਪਰਛਾਵੇ ਟਲ ਚੁੱਕੇ ਨੇ। ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਘਰ ਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਣਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ। ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ, ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ ਸਿੰਘ ਜਾਨਾ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨਦਾ ਤਾ ਹੁਣ ਸੜਕੀ ਰੁਲਦਾ, ਅੰਨਦਾ ਤਾ ਹੁਣ ਸੜਕੀ ਰੁਲਦਾ, ਰੌਲਾ ਪਿਆ ਜਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾਂ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
6: ਸਤਿ ਸ੍ਰੀ ਅਕਾਲ ਦੋਸਤੋ,
7: ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ, ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ, ਜਿਹੜੇ ਪਾਲਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ, ਨੀ ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿੱਚ ਮਿਲ ਜੁਲ ਬਹਿਣ ਦੇ, ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ, ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆ, ਨੀ ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ, ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ, ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ, ਨੀ ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
8: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਜੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਜੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਟ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨਹੀਂ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ, ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ ਮਾਂਝਾ ਕੰਮ ਲਿਆ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨਹੀਂ ਜਾਣਾ ਹੋਏ ਆਖਰੀਆਂ ਲਾਈਨਾਂ ਨੇ ਜੀ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ ਮੰਦੇ ਕੰਮੀ ਮੰਦਾ ਹੁੰਦਾ ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਪਾਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਹੋਏ ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ ਹੁਣ ਤਾਂ ਸਾਰਾ ਦੇਸ਼ ਜਾਗਿਆ ਕੀ ਨਿਆਣਾ ਕੀ ਸਿਆਣਾ ਹੋਏ ਹੁਣ ਮੋਦੀਆ ਦੱਸ ਕਿੱਥੇ ਜਾਏਗਾ ਤੇਥੋਂ ਭੱਜਿਆ ਨੀ ਜਾਣਾ ਹੋਏ ਹੁਣ ਮੋਦੀਆ ਦੱਸ ਕਿੱਥੋਂ ਜਾਏਗਾ ਇੱਥੋਂ ਭੱਜਿਆ ਨੀ ਜਾਣਾ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਬਹੁਤ ਬਹੁਤ ਮਿਹਰਬਾਨ ਥੈਂਕ ਯੂ ਵੈਰੀ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿੱਚ ਆਖਰ ਦੇ ਵਿੱਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ਿਸ਼ਕੀ ਜਿਨ੍ਹਾਂ ਦਾ ਸੰਬੰਧ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ ਤੇ ਅੱਜ ਦੀ ਕਾਮਹਿਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ ਨਿੰਮੀ ਵਿਸ਼ੇਸ਼ ਜੀ ਤੁਹਾਡਾ ਨਿੱਘਾ ਸਵਾਗਤ ਹੈ
6: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਤੁਰ ਚੱਲੀਏ ਚੰਨ ਦੀ ਸੈਰ ਨੂੰ

ਕਰਨੂ ਚੱਲ ਅੜਿਆ ਹੱਥ ਫੜਿਆ ਪਾ ਤੁਰ ਚੱਲੀਏ ਚੰਨ ਦੀ ਸੈ।

चोले नूं दाग न लग जावे, चोले नूं दाग न लग जावे किते लग

0: ದ್ವಾಪ ರೇಡಿಯೋ. ದ್ವಾಪ ರೇಡಿಯೋ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਆ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਹੋਰ ਸਾਰਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਨੂੰ ਵੀ ਅੱਜ ਵਧਾਉਣ ਦੀ ਅੱਗੇ ਕੋਸ਼ਿਸ਼ ਕਰਾਂਗੇ। ਕੁਝ ਨਾ ਕੁਝ ਜ਼ਿੰਦਗੀ ਦੇ ਫਲਸਫਿਆਂ ਦੇ ਵਿੱਚੋਂ ਜਿਹੜਾ ਸਿੱਖਣ ਦੀ ਕੋਸ਼ਿਸ਼ ਵੀ ਨਾਲ ਨਾਲ ਰਹੇਗੀ ਤੇ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਨਾਲ ਨਾਲ ਗੱਲ ਤੁਹਾਨੂੰ ਕੋਈ ਨਾ ਕੋਈ ਨਵੀਂ ਵੀ ਸੁਣਾਵਾਂਗੇ ਦੋਸਤੋ। ਤੇ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਨਾਲ ਤੇ ਸਟੂਡੀਓ ਦੇ ਵਿਚ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 7:07 ਦਾ ਫਿਨਲੈਂਡ ਦੇ ਮੁਤਾਬਕ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:07 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਦਾ ਸਮਾਂ ਹੋ ਚੁੱਕਿਆ। ਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਦੇ ਵਿਚ ਤੇ ਉਸ ਤੋਂ ਬਾਅਦ ਯੂਕੇ ਦੇ ਵਿਚ ਸ਼ਾਮ ਦੇ 5:00 ਤੇ ਘੜੀਆਂ ਦੇ ਉੱਤੇ 7 ਨੇ। ਇਸੇ ਤਰ੍ਹਾਂ ਭਾਰਤ ਦੇ ਵਿਚ ਜਿਹੜਾ ਸ਼ਾਮ ਦਾ ਸਮਾਂ ਹੈ ਆਪਣਾ 9:37 ਘੜੀਆਂ ਦੇ ਉੱਤੇ ਹੋ ਗਿਆ। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਸਥਿਤੀ ਜਿਹੜੀ ਹੈ ਸ਼ਾਮ ਦੇ 6:00 ਘੜੀਆਂ ਦੇ ਉੱਤੇ 8 ਦਾ ਸਮਾਂ ਹੋ ਚੁੱਕਿਆ। ਲੋ ਦੋਸਤੋ, ਮਿਲਾਵੋ ਘੜੀਆਂ ਨੂੰ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਨਾਲ ਜੋੜੋ ਤੇ ਗੱਲਾਂ ਬਾਤਾਂ ਕਰਦੇ ਹਾਂ ਰਲ ਮਿਲ ਕੇ ਫਿਰ ਤੇ ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ। ਕਈ ਵਾਰੀ ਲਿਖਣ ਪੜ੍ਹਨ ਦੇ ਵਿਚ ਕੁਝ ਗਲਤੀਆਂ ਹੋ ਜਾਂਦੀਆਂ ਨੇ, ਉਹਦੇ ਲਈ ਮਾਫ਼ੀ ਚਾਹਵਾਂਗੇ। ਤੇ ਅੱਜ 22 ਜੂਨ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅਗਿਆਨਤਾ ਦੀ ਗੱਲ ਜਦੋਂ ਕਰਦੇ ਹਾਂ, ਅਗਿਆਨਤਾ ਆਮ ਕਰਕੇ ਗਿਆਨ ਦੇ ਨਾਲੋਂ ਕਈ ਵਾਰ ਜ਼ਿਆਦਾ ਵਿਸ਼ਵਾਸ ਦਵਾ ਦਿੰਦੀ ਹੈ, ਜਾਣੀ ਕਿ ਵਿਸ਼ਵਾਸ ਦੇ ਵਿਚ ਬੱਝ ਜਾਂਦੀ ਹੈ। ਕਹਿੰਦੇ ਨੇ ਨਾ, ਇੱਕ ਕਈ ਵਾਰੀ ਬੋਲਿਆ ਝੂਠ ਉਹ ਸੱਚ ਲੱਗਣ ਲੱਗ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਅਗਿਆਨਤਾ ਆਮ ਕਰਕੇ ਗਿਆਨ ਦੇ ਨਾਲੋਂ ਕਈ ਵਾਰ ਜ਼ਿਆਦਾ ਵਿਸ਼ਵਾਸ ਦਵਾ ਦਿੰਦੀ ਹੈ। ਜਿਨ੍ਹਾਂ ਨੂੰ ਘੱਟ ਗਿਆਨ ਹੁੰਦਾ ਹੈ ਉਹ ਇਸ ਗੱਲ ਦਾ ਹੱਠ ਕਰਦੇ ਨੇ, ਜਾਣੀ ਕਿ ਯਿੱਦ ਕਰਦੇ ਨੇ ਕਿ ਜੋ ਉਹ ਕਹਿ ਰਹੇ ਨੇ ਉਹ ਹੀ ਠੀਕ ਹੈ, ਜਦੋਂ ਕਿ ਗਿਆਨਵਾਨ ਜਿਹੜੇ ਨੇ ਇਸ ਤੋਂ ਉਲਟ ਸੋਚਦੇ ਹੈ। ਅੱਜ ਦੇ ਵਿਚਾਰ ਦੇ ਵਿਚ ਝਾਤ ਮਾਰੀਏ ਤੇ 22 ਜੂਨ 1772 ਦੇ ਵਿਚ ਤੁਹਾਨੂੰ ਲੈ ਚੱਲਦੇ ਹਾਂ। ਅਮਰੀਕਾ ਨੇ ਦੇਸ਼ ਦੇ ਵਿਚ ਜਿਹੜਾ ਸੀ ਗੁਲਾਮੀ ਦੀ ਪ੍ਰਥਾ ਨੂੰ ਰੋਕਣ ਦੇ ਲਈ ਕਾਨੂੰਨੀ ਰੋਕ ਲਾਈ ਸੀ, ਪਰ ਇਹ ਜਿਹੜੇ ਮੁੱਦੇ ਨੇ ਆਉਣ ਵਾਲੇ ਦਿਨਾਂ ਦੇ ਵਿਚ ਕੰਟਰੋਵਰਸੀ ਵੀ ਬਣ ਰਹੀ ਹੈ, ਕਿਉਂਕਿ ਟਰੰਪ ਸਾਹਿਬ ਦੇ ਜਿਹੜੇ ਹਮਾਇਤੀ ਨੇ ਉਹ ਵੱਖਰੇ ਦਿਨ ਦੇ ਉੱਤੇ ਜਿਹੜਾ ਆਜ਼ਾਦੀ ਦਿਹਾੜਾ ਮਨਾਉਣਗੇ ਤੇ 4 ਜੁਲਾਈ ਨੂੰ ਤਾਂ ਮਨਾਇਆ ਜਾਂਦਾ ਹੈ। ਤੇ ਇਹ ਵੀ ਜਿਹੜਾ ਅਮਰੀਕਾ ਵੀ ਦੋ ਧੜਿਆਂ ਦੇ ਵਿਚ ਵੰਡਿਆ ਗਿਆ। ਇਸੇ ਤਰ੍ਹਾਂ 1897 ਦੇ ਵਿਚ ਦਮੋਦਰ ਤੇ ਵਾਸੂਦੇਵ ਚਾਪਕਰ ਭਰਾਵਾਂ ਨੇ ਅੰਗਰੇਜ਼ ਕਮਿਸ਼ਨਰ ਰੈੱਡ ਨੂੰ ਜਿਹੜਾ ਸੀ ਮਾਰ ਕੇ ਨਵਾਂ ਕ੍ਰਾਂਤੀਕਾਰੀ ਇਤਿਹਾਸ ਜਿਹੜਾ ਰਚ ਦਿੱਤਾ ਸੀ। 1941 ਦੇ ਵਿਚ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਵਰਲਡ ਵਾਰ 2 ਜਰਮਨੀ ਨੇ ਰੂਸ ਤੇ ਹਮਲਾ ਕੀਤਾ ਸੀ ਤੇ 2009 ਦੇ ਵਿਚ 21ਵੀਂ ਸਦੀ ਦਾ ਸਭ ਤੋਂ ਲੰਮਾ ਸੂਰਜ ਗ੍ਰਹਿਣ ਭਾਰਤ ਦੇ ਵਿਚ ਜਿਹੜਾ ਦੇਖਿਆ ਗਿਆ ਸੀ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਲਾਈਨ ਦੇ ਵਿਚ ਖਲੋਣ ਜਾਂ ਤੁਰਨ ਦਾ ਰਿਵਾਜ਼, ਡਿਸਿਪਲਿਨ ਦੀ ਜਦੋਂ ਗੱਲ ਆਉਂਦੀ ਹੈ ਉਹਦੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ, ਉਹ ਸਾਡੇ ਵਿਚ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਹੈ। ਡਿਸਿਪਲਿਨ ਦੀ ਜਦੋਂ ਗੱਲ ਆਉਂਦੀ ਹੈ, ਲਾਈਨ ਦੇ ਵਿਚ ਖਲੋਣਾ ਜਾਂ ਤੁਰਨ ਦਾ ਰਿਵਾਜ ਸਾਡੇ ਵਿਚ ਨਜ਼ਰ ਨਹੀਂ ਆਉਂਦਾ ਤੇ ਲਾਈਨ ਦੇ ਵਿਚ ਖਲੋ ਕੇ ਸਮਾਨ ਦਾ ਪੇ ਕਰਨਾ ਜਾਂ ਤੁਰਨਾ, ਇਹ ਰਿਵਾਜ ਦੀ ਜਿਹੜੀ ਹੈ ਸਾਡੇ ਵਿਚ ਕਿਹੋ ਜਿਹਾ ਰੀਤੀ ਰਿਵਾਜ ਹੈ ਉਹਦੇ ਬਾਰੇ ਗੱਲ ਕਰਦੇ ਹਾਂ।

ਸਿੱਖਾਂ ਦੀ ਤੇ ਇਸ ਰੀਤੀ ਰਿਵਾਜ ਤੋਂ ਇਹ ਸ਼ੁਰੂ ਹੋਇਆ ਸੀ। ਪੈਸੇ ਲੈਣ ਵਾਸਤੇ ਲਾਈਨ ਦੇ ਵਿਚ ਲੱਗਣਾ ਪੈਂਦਾ ਸੀ ਜਾਂ ਫੈਕਟਰੀ ਤੋਂ ਬਾਹਰ ਆਉਂਦੇ ਸਮੇਂ ਲਾਈਨ ਦੇ ਵਿਚ ਜਿਹੜਾ ਚੈਕਿੰਗ ਤੋਂ ਬਾਅਦ ਜਿਹੜਾ ਬਾਹਰ ਕੱਢਿਆ ਜਾਂਦਾ ਸੀ ਤੇ ਖਰੀਦੋ ਫਰੋਖਤ ਦੇ ਵਿਚ ਵੀ ਇਹ ਚੀਜ਼ਾਂ ਫਿਰ ਹੌਲੀ ਹੌਲੀ ਆਉਣ ਲੱਗ ਗਈਆਂ ਜਾਂ ਡਿਸਿਪਲਿਨ ਦਾ ਇਕ ਹਿੱਸਾ ਬਣ ਗਈਆਂ। ਗਰੀਬ ਮਜ਼ਦੂਰ ਤਨਖਾਹ ਲੈ ਕੇ ਮਨੋਰੰਜਨ ਦੇ ਲਈ ਸਿਨੇਮਾ ਜਾਂ ਠੇਕੇ ਚਲੇ ਜਾਂਦੇ। ਮਜ਼ਦੂਰਾਂ ਨੂੰ ਸਿਨੇਮਾ ਵੇਖਣ ਦੀ ਆਦਤ ਪਾਉਣ ਦੇ ਲਈ ਹਰ ਸ਼ੁੱਕਰਵਾਰ ਫਿਲਮ ਬਦਲ ਦਿੱਤੀ ਜਾਂਦੀ ਸੀ ਕਿਉਂਕਿ ਬਾਲੀਵੁੱਡ ਦੇ ਵਿਚ ਵੀ ਦੇਖਦੇ ਆ ਫਰਾਈਡੇ ਵਾਲੇ ਦਿਨ ਨੂੰ ਸੁਪਰ ਡੁਪਰ ਫਿਲਮਾਂ ਜਿਹੜੀਆਂ ਹਿੱਟ ਹੁੰਦੀਆਂ ਨੇ ਤੇ ਥੱਕੇ ਹਾਰੇ ਪੰਜ ਦਿਨਾਂ ਦੇ ਲੋਕ ਫਿਰ ਫਿਲਮਾਂ ਦਾ ਜਿਹੜਾ ਨਜ਼ਾਰਾ ਲੈਣ ਦੇ ਲਈ ਸਿਨੇਮੇ ਘਰਾਂ ਨੂੰ ਰੁੱਖ ਕਰਦੇ ਸੀ। ਉਸ ਸਮੇਂ ਤੋਂ ਹੀ ਸਿਨੇਮਿਆਂ ਦੇ ਵਿਚ ਸ਼ੁੱਕਰਵਾਰ ਫਿਲਮ ਬਦਲਣ ਦੀ ਵੀ ਸ਼ੁਰੂਆਤ ਜਿਹੜੀ ਹੋਈ ਸੀ। ਸਿਨੇਮੇ ਅੱਗੇ ਫੈਕਟਰੀਆਂ ਦੇ ਨਾਲੋਂ ਲਾਈਨਾਂ ਲੰਮੀਆਂ ਹੁੰਦੀਆਂ। ਲਾਈਨ ਦਾ ਜਿਹੜਾ ਅਰਥ ਹੈ ਅਨੁਸ਼ਾਸਨ। ਲਾਈਨ ਤੋੜਨ ਵਾਲੇ ਨੂੰ ਗੁੱਸੇ ਦੇ ਨਾਲ ਵੇਖਿਆ ਜਾਂਦਾ। ਜਦੋਂ ਸੜਕਾਂ ਦੇ ਉੱਤੇ ਜਾਮ ਲੱਗਦੇ ਨੇ ਤਾਂ ਉਸ ਵਕਤ ਹਰ ਕੋਈ ਲਾਈਨ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ। ਬਸ ਹਵਾਈ ਬੱਸਾਂ ਦੇ ਅੱਡੇ ਦੇ ਉੱਤੇ ਜਾਂ ਹਵਾਈ ਅੱਡਿਆਂ ਦੇ ਉੱਤੇ ਸਟੇਸ਼ਨਾਂ ਦੇ ਉੱਤੇ ਬੈਂਕਾਂ ਕੋਰਟਾਂ ਦਫ਼ਤਰਾਂ ਦੇ ਵਿਚ ਲੰਮੀਆਂ ਲਾਈਨਾਂ ਹੀ ਲੱਗਦੀਆਂ ਨੇ। ਲੰਮੀਆਂ ਤੇ ਭੀੜ ਭੜੱਕੇ ਵਾਲੀਆਂ ਲਾਈਨਾਂ ਵਿਚ ਜੇਬ ਕਤਰਿਆਂ ਦਾ ਵੀ ਦਾਅ ਜਿਹੜਾ ਲੱਗ ਜਾਂਦਾ। ਨੋਟਬੰਦੀ ਵੇਲੇ ਵੀ ਤਾਂ ਲੋਕ ਬੈਂਕਾਂ ਦੇ ਅੱਗੇ ਜਿਹੜਾ ਸਵੇਰੇ ਸਵੇਰੇ 4-5 ਵਜੇ ਆ ਕੇ ਲਾਈਨਾਂ ਦੇ ਵਿਚ ਖਲੋ ਜਾਂਦੇ ਸਨ ਤੇ ਰੈਲੀਆਂ ਜਾਂ ਜਲੂਸ ਦੋ ਦੋ ਦੀ ਜਿਹੜੀ ਲਾਈਨ ਦੇ ਵਿਚ ਹੀ ਚੰਗੇ ਤੇ ਲੰਬੇ ਜਿਹੜਾ ਲੱਗੇ ਹੁੰਦੇ ਸੀ ਤੇ ਜ਼ਿਆਦਾਤਰ ਕੀੜੀਆਂ ਲਾਈਨਾਂ ਦੇ ਵਿਚ ਤੁਰਦੀਆਂ ਹਨ ਵੈਸੇ ਤਾਂ, ਪਰ ਭੇਡਾਂ ਜਾਂ ਡੰਗਰ ਵੀ ਇਹਦੇ ਵਿਚ ਸ਼ਾਮਲ ਨਹੀਂ ਵੀ ਹੈ ਤੇ ਹੈਗੇ ਵੀ ਹੈ। ਬਾਕੀ ਛੋਟੇ ਹੁੰਦੇ ਸੀ ਦੇਖਦੇ ਹੀ ਜਦੋਂ ਆਪਣੇ ਯੂਪੀ ਬਿਹਾਰ ਤੋਂ ਕਾਮੇ ਆਉਂਦੇ ਸੀਗੇ ਉਹ ਖਾਸ ਕਰ ਜਿਹੜਾ ਮੋਹਰੇ ਹੁੰਦਾ ਸੀ ਉਹਨੇ ਰੇਡੀਓ ਮੋਢੇ ਦੇ ਉੱਤੇ ਰੱਖਿਆ ਹੁੰਦਾ ਸੀ ਤੇ ਇੱਕ ਪਾਸੇ ਪਰਨਾ ਜਾਂ ਗਲ ਚ ਪਰਨਾ ਪਾਇਆ ਹੁੰਦਾ ਸੀ ਤੇ ਬਾਕੀ ਸਾਰੇ ਪਿੱਛੇ ਪਿੱਛੇ ਤੁਰੇ ਹੁੰਦੇ ਸੀ। ਉਹ ਵੀ ਲਾਈਨ ਬਣਾ ਕੇ ਤੁਰਦੇ ਆ, ਉਹਨੂੰ ਡਿਸਿਪਲਿਨ ਕਹਿ ਸਕਦੇ ਆ। ਤੇ ਇਸ ਤਰ੍ਹਾਂ ਫੌਜੀ ਜਵਾਨ ਜਾਂ ਸਕੂਲਾਂ ਦੇ ਵਿਚ ਜਦੋਂ ਕਹਿ ਸਕਦੇ ਆ ਕਿ ਸਵੇਰ ਨੂੰ ਜਦੋਂ ਪਰੇਡ ਹੁੰਦੀ ਸੀ ਪਰੇਡ ਪਹਿਲੀ ਪ੍ਰਾਰਥਨਾ ਤੋਂ ਬਾਅਦ ਪਰੇਡ ਤੋਂ ਬਾਅਦ ਗਿਣਤੀਆਂ ਮਿਣਤੀਆਂ ਕਰਕੇ ਤੇ ਕਲਾਸਰੂਮ ਦੇ ਵਿਚ ਜਦੋਂ ਜਾਂਦੇ ਸੀ ਉਹ ਹਰ ਇੱਕ ਇੱਕ ਲਾਈਨ ਜਿਹੜੀ ਸੀ ਸਾਈਡ ਤੋਂ ਸ਼ੁਰੂ ਹੁੰਦੀ ਸੀ ਤੇ ਵਿਚਕਾਰਲੀ ਲਾਈਨ ਜਿਹੜੀ ਸੀ ਆਖਰ ਦੇ ਵਿਚ ਜਿਹੜੀ ਜਾਂਦੀ ਸੀ ਤੇ ਉਹ ਵੀ ਇਦਾਂ ਹੀ ਕਲਾਸਰੂਮਾਂ ਦੇ ਵਿਚ ਜਿਹੜਾ ਐਂਟਰ ਕਰਦੇ ਸੀ। ਦੂਸਰੀ ਗੱਲ ਕਰਦੇ ਆ, ਸਿੱਖਣਾ ਹੀ ਇੱਕ ਜੀਵਨ ਹੈ। ਕਿ ਤੁਸੀਂ ਵੀ ਆਪਣੇ ਬੱਚਿਆਂ ਜਾਂ ਵਿਦਿਆਰਥੀਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਮਨੋਵਿਗਿਆਨਕ ਕਹਿੰਦੇ ਨੇ, ਸਾਈਕੋਲੋਜਿਸਟ ਕਹਿੰਦੇ ਆ ਕਿ ਅਸੀਂ ਬਹੁਤ ਸਾਰੇ ਬੱਚਿਆਂ ਦੀ ਬੁੱਧੀ ਦਾ ਵਿਕਾਸ ਰੋਕ ਦਿੰਦੇ ਹਾਂ ਕਿਉਂਕਿ ਬਚਪਨ ਤੋਂ ਹੀ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੇਖਦੇ ਹਾਂ ਜਿਵੇਂ ਕਿ ਉਹ ਮੂਰਖ ਹੋਣ, ਉਹਨਾਂ ਨੂੰ ਕੁਝ ਪਤਾ ਹੀ ਨਹੀਂ। ਜੇਕਰ ਤੁਸੀਂ ਇੱਕ ਬੱਚੇ ਨੂੰ ਲਗਾਤਾਰ ਕਹੀ ਜਾਵੋ ਤੂੰ ਮੂਰਖ ਹਾਂ, ਤੇਰੇ ਵਿੱਚ ਬੁੱਧੀ ਨਹੀਂ, ਤੈਨੂੰ ਕਦ ਅਕਲ ਆਵੇਗੀ, ਕੁਝ ਚੱਜ ਦਾ ਕੰਮ ਕਰ ਲੈ, ਕਦੇ ਤੂੰ ਠੀਕ ਵੀ ਕੁਝ ਕੀਤਾ। ਇਸ ਤਰ੍ਹਾਂ ਛੋਟੇ ਛੋਟੇ ਜਿਹੜੇ ਕਮੈਂਟ ਨੇ ਉਹਨਾਂ ਨੂੰ ਦਿੰਦੇ ਹਾਂ ਤਾਂ ਉਸਦੇ ਵਿੱਚ ਕਦੇ ਬੁੱਧੀ ਨਹੀਂ ਆ ਪਾਵੇਗੀ। ਧਿਆਨ ਇਹ ਰੱਖਣ ਦੀ ਜ਼ਰੂਰਤ ਹੈ ਕਿ ਗਲਤ ਕੰਮ ਤੁਸੀਂ ਕਰ ਰਹੇ ਹੋ ਉਸਦੇ ਵਿੱਚ ਬੁੱਧੀ ਨਾ ਆਉਂਦਾ। ਜਦ ਤੁਸੀਂ ਵਾਰ ਵਾਰ ਕਹਿੰਦੇ ਹੋ ਤਾਂ ਉਸਦੀ ਵੀ ਜਿਹੜੀ ਹੈ ਧਾਰਨਾ ਪੱਕੀ ਹੋਣ ਲੱਗ ਜਾਂਦੀ ਹੈ। ਜਦ ਪਿਤਾ ਕਹਿੰਦੇ ਹਨ ਕਿ ਠੀਕ ਹੀ ਕਹਿੰਦੇ ਹੋਣਗੇ, ਮਤਲਬ ਕਿ ਉਹਦੇ ਮਾਂ ਪੇ ਕਹਿ ਰਹੇ ਨੇ ਇਸ ਚੀਜ਼ ਨੂੰ ਕਿਉਂਕਿ ਉਹਨੂੰ ਫੀਲ ਕਰਾਇਆ ਜਾਂਦਾ ਉਸ ਚੀਜ਼ ਦੇ ਬਾਰੇ, ਜਦ ਮਾਂ ਕਹਿੰਦੀ ਹੈ ਤਾਂ ਠੀਕ ਹੀ ਕਹਿੰਦੀ ਹੋਵੇਗੀ ਉਹ ਬੱਚਾ ਸੋਚਦਾ। ਜਦ ਸਕੂਲ ਦਾ ਗੁਰੂ ਵੀ ਕਵੇ ਅੱਗਿਓ ਤਾਂ ਠੀਕ ਹੀ ਕਹਿੰਦਾ ਹੋਵੇਗਾ। ਜਦ ਸਾਰੇ ਮੰਨਦੇ ਨੇ ਕਿ ਮੈਂ ਜਿਹੜਾ ਮੂਢੀ ਹਾਂ ਤਾਂ ਇਹ ਬੱਚਾ ਆਪਣੇ ਆਪ ਨੂੰ ਮੂਰਖ ਸਿੱਧ ਕਰਨ ਦੇ ਵਿੱਚ ਲੱਗ ਜਾਏਗਾ ਕਿਉਂਕਿ ਲੋਕਾਂ ਦੀ ਧਾਰਨਾ ਤੋੜਨਾ ਠੀਕ ਨਹੀਂ, ਇੰਨੇ ਲੋਕ ਜੋ ਕਹਿੰਦੇ ਨੇ ਤਾਂ ਠੀਕ ਹੀ ਕਹਿੰਦੇ ਹੋਣਗੇ। ਤੇ ਜਦ ਵੀ ਇਹ ਮੂਰਖ ਸਿੱਧ ਹੋਵੇਗਾ ਤਾਂ ਇਹ ਕਹੇਗਾ ਕਿ ਇਹ ਹੋਣਾ ਹੀ ਸੀ ਕਿਉਂਕਿ ਮੈਂ ਮੂਰਖ ਹਾਂ, ਕਿਉਂਕਿ ਸਭ ਮੈਨੂੰ ਮੂਰਖ ਮੰਨਦੇ ਨੇ ਤੇ ਕਹਿੰਦੇ ਨੇ। ਸਾਈਕੋਲੋਜਿਸਟ ਜਿਹੜੇ ਆ ਮਨੋਵਿਗਿਆਨਕ ਕਹਿੰਦੇ ਆ ਕਿ ਕੋਈ ਵੀ ਧਾਰਨਾ ਵਾਰ ਵਾਰ ਦੁਹਰਾਈ ਜਾਵੇ ਤਾਂ ਚਿੱਤ ਦੇ ਵਿੱਚ ਬੈਠ ਜਾਂਦੀ ਹੈ ਤੇ ਅਸਰਦਾਰ ਹੋਣ ਲੱਗ ਜਾਂਦੀ ਹੈ। ਜੇਕਰ ਦੂਸਰੀ ਕਹਿੰਦੇ ਨੇ ਜਿਵੇਂ ਕਿ ਆਪਾਂ ਕਹਿੰਦੇ ਕਿ ਮੈਂ ਮਤਲਬ ਕਿ ਇਸ ਉਮਰ ਤੱਕ ਜਾਂ ਪੜ੍ਹ ਲਿਖ ਕੇ ਮੈਂ ਆਹ ਅਚੀਵਮੈਂਟ ਕਰਨੀ ਹੈ, ਆਹ ਮੇਰਾ ਟਾਰਗੇਟ ਹੈ ਜ਼ਿੰਦਗੀ ਦਾ, ਤੇ ਉਸ ਨੂੰ ਆਪਾਂ ਮਤਲਬ ਕਿ ਮੰਜ਼ਿਲ ਨੂੰ ਪਾ ਵੀ ਲੈਂਦੇ ਹਾਂ, ਪਰ ਉਹੀ ਚੀਜ਼ ਜੇ ਗਲਤ ਪਾਸੇ ਨੂੰ ਚਲੇ ਜਾਵੇ ਤਾਂ ਫਿਰ ਉਹ ਬੱਚੇ ਦਾ ਜਿਹੜਾ ਮਾਇੰਡ ਹੈ ਉਹ ਦੂਸਰੇ ਪਾਸੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਤੂੰ ਮੂਰਖ ਹੈ, ਉਹ ਫਿਰ ਉਧਰ ਨੂੰ ਵੀ ਚਲਿਆ ਜਾਂਦਾ। ਜੇਕਰ

0: ਦੂਸਰੇ ਕਹਿੰਦੇ ਨੇ ਕਿ ਤੁਸੀਂ ਬੜੇ ਸੁੰਦਰ ਹੋ ਤਾਂ ਤੁਸੀਂ ਸਮਝਦੇ ਹੋ ਕਿ ਤੁਸੀਂ ਸੁੰਦਰ ਹੋ ਅਤੇ ਦੂਸਰੇ ਕਹਿੰਦੇ ਨੇ ਕਿ ਤੁਸੀਂ ਬਹੁਤ ਭਲੇ ਹੋ ਸੱਜਣ ਭਲੇ ਸੱਜਣ ਹੋ ਤਾਂ ਤੁਸੀਂ ਸਮਝਦੇ ਹੋ ਕਿ ਤੁਸੀਂ ਭਲੇ ਅਤੇ ਸੱਜਣ ਹੋ ਮਤਲਬ ਕਿ ਦੋਸਤ ਵੀ ਹੋ ਮਿੱਤਰ ਅਤੇ ਬਹੁਤ ਪਿਆਰੇ ਹੋ ਅਤੇ ਤੁਹਾਡਾ ਸੁਭਾਅ ਵੀ ਜਿਹੜਾ ਬਹੁਤ ਨਰਮ ਸੁਭਾਅ ਹੈ ਅਤੇ ਦੂਸਰੇ ਜੇਕਰ ਸਮਝਣ ਲੱਗ ਜਾਣ ਕਿ ਤੁਸੀਂ ਪਾਗਲ ਹੋ ਤਾਂ ਜਿਹਦਾ ਜ਼ਿਆਦਾ ਦਿਨ ਨਹੀਂ ਲੱਗਣਗੇ ਉਹਦੇ ਵਿੱਚ ਕਿ ਤੁਸੀਂ ਵੀ ਸ਼ੱਕ ਕਰਨਾ ਸ਼ੁਰੂ ਕਰ ਦਿਓਗੇ ਕਿ ਮੈਂ ਪਾਗਲ ਹਾਂ ਬਹੁਤ ਜ਼ਿਆਦਾ ਦੇਰ ਨਾ ਲੱਗੀ ਕਿ ਤੁਸੀਂ ਵੀ ਮੰਨਣ ਲੱਗੋਗੇ ਕਿ ਤੁਸੀਂ ਪਾਗਲ ਹੋ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਨਾਲ ਆਪਣੇ ਸਟੂਡੈਂਟਸ ਜਾਂ ਆਂਢੀ ਗੁਆਂਢੀ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਜਾਂ ਵਰਤਾਰਾ ਕਰਦੇ ਹੋ ਤਾਂ ਆਪਣੀ ਸੋਚ ਨੂੰ ਬਦਲ ਲਵੋ ਅਤੇ ਆਪਣੇ ਅਤੇ ਦੂਜਿਆਂ ਦੇ ਵਿੱਚ ਪੋਜ਼ਿਟਿਵ ਵਿਚਾਰ ਲਿਆਉਣ ਦੀ ਕੋਸ਼ਿਸ਼ ਕਰੋ ਨਾ ਕਿ ਨੈਗੇਟਿਵ ਹੀ ਹਰ ਪਾਸੇ ਨੂੰ ਤੁਰੇ ਰਹੋ ਅੱਜ ਕੱਲ੍ਹ ਸਰਕਾਰਾਂ ਇਸ਼ਤਿਹਾਰਬਾਜ਼ੀ ਰਾਹੀਂ ਅਤੇ ਟੀ ਵੀ ਚੈਨਲਾਂ ਦੇ ਰਾਹੀਂ ਇਹੀ ਸਿੱਧ ਕਰਨ ਲੱਗੀਆਂ ਹੋਈਆਂ ਨੇ ਕਿ ਵਿਕਾਸ ਹੋ ਗਿਆ ਕਰ ਦਿੱਤਾ ਅਤੇ ਲੋਕ ਮੰਨ ਵੀ ਰਹੇ ਨੇ ਕਿ ਹੋ ਗਿਆ ਵਿਕਾਸ ਪਰ ਗਰਾਊਂਡ ਸਥਿਤੀ ਜਿਹੜੀ ਆ ਉਹ ਕੀ ਕਹਿੰਦੀ ਹੈ ਉਹ ਜ਼ੀਰੋ ਹੈ ਜਿਹੜਾ ਟੀ ਵੀ ਚੈਨਲਾਂ ਦੇ ਉੱਤੇ ਕਬਜ਼ਾ ਕਰਕੇ ਵੀ ਜਨਤਾ ਦੇ ਦਿਮਾਗਾਂ ਦੇ ਨਾਲ ਖੇਡ ਰਹੇ ਨੇ ਟੀ ਵੀ ਚੈਨਲਾਂ ਦੇ ਉੱਪਰ ਉਹੀ ਵਿਖਾਇਆ ਜਾਂਦਾ ਜੋ ਉਹ ਚਾਹੁੰਦੇ ਨੇ ਜਦੋਂ ਝੂਠੀ ਗੱਲ ਨੂੰ ਬਾਰ ਬਾਰ ਵਿਖਾਇਆ ਜਾਂਦਾ ਤਾਂ ਉਹ ਮਨੁੱਖ ਨੂੰ ਹੌਲੀ ਹੌਲੀ ਸੱਚੀ ਲੱਗਣ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਸਰਕਾਰਾਂ ਝੂਠ ਨੂੰ ਸੱਚ ਬਣਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਸੱਚ ਅਤੇ ਝੂਠ ਦੇ ਵਿੱਚ ਅੰਤਰ ਕਰਨ ਦੇ ਲਈ ਸਾਨੂੰ ਤਰਕਵਾਦੀ ਸੋਚ ਅਪਣਾਉਣੀ ਚਾਹੀਦੀ ਹੈ ਲਓ ਦੋਸਤੋ ਇਹ ਸੀ ਜੀ ਅੱਜ ਦਾ ਵਿਚਾਰ ਅਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਅੱਜ 22 ਜੂਨ 2026 ਦਾ ਦਿਹਾੜਾ ਅਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅਤੇ ਗੱਲਾਂ ਬਾਤਾਂ ਕਰਦੇ ਹਾਂ ਅੱਜ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ ਅਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਅਤੇ ਅੱਜ ਦੀਆਂ ਪੰਜਾਬ ਦੀਆਂ ਖ਼ਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਨ੍ਹਾਂ ਦੇ ਵੱਲ ਨੂੰ ਆਪਾਂ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਆਪਣੇ ਭਾਨ ਸਿੰਘ ਗਰੇਵਾਲ ਜੀ ਅਤੇ ਆਪਣੇ ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ ਜੀ ਅਤੇ ਇਸੇ ਤਰ੍ਹਾਂ ਦੇਸ਼ ਦੇ ਦੀਆਂ ਖ਼ਬਰਾਂ ਜਿਹੜੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ ਇੱਕ ਕਾਲ ਵੀ ਆ ਰਹੀ ਹੈ ਸ਼ਾਇਦ ਮੈਨੂੰ ਲੱਗਦਾ ਹੈ ਕਿ ਥੋੜ੍ਹਾ ਚਿਰ ਠਹਿਰ ਕੇ ਜ਼ਰੂਰ ਕਾਲ ਕਰ ਲਿਓ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਏਗਾ ਇੱਕ ਮਿੰਟ ਰੁਕਣਾ ਜੀ ਮੈਂ ਥੋੜ੍ਹਾ ਜਿਹਾ ਇੱਕ ਸੱਜਣ ਕਾਲ ਕਰ ਰਹੇ ਨੇ ਉਹਨਾਂ ਨੂੰ ਮੈਸੇਜ ਲਾ ਦੇਵਾਂ ਜੀ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਅਤੇ ਲਓ ਦੋਸਤੋ ਗੱਲਬਾਤ ਦੀ ਅੱਗੇ ਸਾਂਝ ਪਾਉਂਦੇ ਹਾਂ ਅਤੇ ਬਹੁਤ ਸਾਰੀਆਂ ਹੋਰ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਵੀ ਕਰਾਂਗੇ ਭਰੋਸੇ ਦੇ ਨਾਲ ਭਰੇ ਸ਼ਬਦ ਤੂੰ ਕਰ ਸਕਦਾ ਜਿਵੇਂ ਕਿ ਆਪਾਂ ਅੱਜ ਦੇ ਵਿਚਾਰ ਚ ਗੱਲ ਕਰਕੇ ਹਟੇ ਹਾਂ ਇਹ ਸਾਡਾ ਕੌਨਫੀਡੈਂਸ ਵਧਾਉਂਦੀ ਗੱਲਬਾਤ ਰਹੇਗੀ ਜ਼ਿੰਦਗੀ ਦੇ ਫਲਸਫੇ ਦੀ ਗੱਲਬਾਤ ਹੈ ਅਤੇ ਇਸੇ ਤਰ੍ਹਾਂ ਜੀਵਨ ਗੱਲ ਕਰਾਂਗੇ ਸਾਦਗੀ ਦੀ ਸਾਦਗੀ ਜੀਵਨ ਦਾ ਅਨਮੋਲ ਗਹਿਣਾ ਕੀ ਹੈ ਅਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਗੱਡੀਆਂ ਦੇ ਉੱਤੇ ਨੰਬਰ ਪਲੇਟ ਲਗਾਉਣ ਦੀ ਰਵਾਇਤ ਕਦੋਂ ਸ਼ੁਰੂ ਹੋਈ ਕਿੱਥੋਂ ਹੋਈ ਕਿੱਥੇ ਅਤੇ ਕਿਉਂ ਸ਼ੁਰੂ ਹੋਈ ਇਹਦਾ ਜ਼ਿਕਰ ਕਰਨ ਦੀ ਵੀ ਕੋਸ਼ਿਸ਼ ਨਾਲ ਨਾਲ ਰਹੇਗੀ ਅਤੇ ਲੋਕ ਗੱਲਬਾਤ ਕਰਦੇ ਹਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਔਰਤਾਂ ਹੋਈਆਂ ਨੇ ਕਰਜ਼ਾਈ ਕਾਹਦੇ ਲਈ ਉਹਦੀ ਗੱਲਬਾਤ ਕਰਾਂਗੇ ਅਤੇ UK ਦੇ PM ਨੇ ਅਸਤੀਫ਼ਾ ਦੇ ਦਿੱਤਾ ਹੈ ਜੀ ਅਤੇ ਅਮਰੀਕਾ ਇਰਾਨ ਟਾਲਕ ਗੱਲਬਾਤ ਚੱਲ ਰਹੀ ਹੈ ਪਰ ਉਹਦੇ ਵਿੱਚ ਆਪਣਾ ਨੇਤਨਯਾਹੂ ਜਿਹੜਾ ਉਹ ਕਿਤੇ ਨਾ ਕਿਤੇ ਟੰਗ ਫਸਾਈ ਜਾ ਰਿਹਾ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਜਿਹੜਾ ਬੀਤਦਾ ਨਿਭਦਾ ਇਸੇ ਤਰ੍ਹਾਂ ਅਮਰੀਕਾ ਵੀ ਵੰਡਿਆ ਗਿਆ ਆਜ਼ਾਦੀ ਦਿਹਾੜਾ ਜਿਹੜਾ 2 ਦਿਨਾਂ ਦੇ ਵਿੱਚ ਮਨਾਇਆ ਜਾਵੇਗਾ ਜਾਂ 2 ਵੱਖਰੇ ਗਰੁੱਪ ਬਣ ਗਏ ਨੇ ਜਿਹੜੇ ਟਰੰਪ ਨੂੰ ਪਸੰਦ ਕਰਦੇ ਨੇ ਉਹ ਵੱਖਰੇ ਨੇ ਅਤੇ ਜਿਹੜੇ ਦੂਸਰੇ ਨੇ ਉਹਦੇ ਓਪੋਜਿਟ ਉਹ ਜਿਹੜੇ ਆਪਣੇ ਤੌਰ ਦੇ ਉੱਤੇ ਵੱਖਰੇ ਦਿਨ ਨੂੰ ਮਨਾਉਣਗੇ ਅਮਰੀਕਾ ਦੇ ਹਾਲਾਤ ਵੀ ਕਿਤੇ ਨਾ ਕਿਤੇ ਰਾਜ ਪਾੜੋ ਤੇ ਰਾਜ ਕਰਨ ਵਾਲਾ ਸਿਲਸਿਲਾ ਉੱਥੇ ਵੀ ਚੱਲ ਰਿਹਾ ਦੂਸਰੀ ਅੱਜ ਦੀਆਂ ਵਿਸਥਾਰ ਦੇ ਵਿੱਚ ਖ਼ਬਰਾਂ ਵੱਲ ਨੂੰ ਚੱਲਣ ਤੋਂ ਪਹਿਲਾਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਅੱਜ ਦੇ ਜ਼ਿੰਦਗੀਨਾਮਾ ਪ੍ਰੋਗਰਾਮ ਦੇ ਦੌਰਾਨ ਸਿਰਫ ਖ਼ਬਰਾਂ ਹੀ ਨਹੀਂ ਸਗੋਂ ਉਨ੍ਹਾਂ ਦੇ ਪਿੱਛੇ ਲੁਕੇ ਸਵਾਲਾਂ ਤੇ ਸਮਾਜਿਕ ਪ੍ਰਭਾਵਾਂ ਦੀ ਵੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਜਿਹੜੀਆਂ ਨੇ ਉਨ੍ਹਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ 5% ਤੋਂ ਉੱਤੇ ਜਿਹੜੀਆਂ ਨੇ ਫੀਸਾਂ ਨਹੀਂ ਵਧਾਈਆਂ ਜਾ ਸਕਦੀਆਂ ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਜਿਹੜੇ ਚੱਲ ਰਹੇ ਨੇ ਮਾਨ ਸਾਹਿਬ ਕਿਤੇ ਨਾ ਕਿਤੇ ਜਾਂਦੇ ਨੇ ਤਾਂ ਅਧਿਆਪਕਾਂ ਨੂੰ ਪਹਿਲਾਂ ਹੀ ਅੰਦਰ ਡੱਕ ਦਿੱਤਾ ਜਾਂਦਾ ਹੈ ਘਰਾਂ ਦੇ ਵਿੱਚ। ਮਾਲਵਾ ਨਹਿਰ ਦੇ ਉੱਤੇ ਵਿਵਾਦ ਚੱਲ ਰਿਹਾ, ਉਹਦੇ ਨਹਿਰ ਦੇ ਉੱਤੇ ਚੱਲ ਰਹੀ ਬਹਿਸ ਅਤੇ ਸਿਆਸੀ ਹਲਚਲ ਜਿਹੜੀ ਹੋ ਰਹੀ ਹੈ ਉਹਦੇ ਵੱਲ ਪਾਣੀਆਂ ਦੀ ਵੰਡ ਦੀ ਗੱਲ ਕਰਾਂਗੇ। ਇਹ ਸਭ ਸਾਨੂੰ ਸੋਚਣ ਦੇ ਲਈ ਮਜਬੂਰ ਕਰੇਗਾ ਕਿ ਵਿਕਾਸ ਤੇ ਜਨ ਹਿੱਤ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਵੇ। ਦੂਜੇ ਪਾਸੇ ਦੁਨੀਆ ਭਰ ਤੋਂ ਆ ਰਹੀਆਂ ਖ਼ਬਰਾਂ ਜਿਹੜੀਆਂ ਨੇ, ਅਮਰੀਕਾ ਇਰਾਨ ਵਾਰਤਾ, ਬ੍ਰਿਟੇਨ ਦੀ ਸਿਆਸਤ ਦੇ ਵਿੱਚ ਵੱਡਾ ਬਦਲਾਅ ਹੋ ਗਿਆ, ਆਸਟ੍ਰੇਲੀਆ ਦੇ ਵਿੱਚ ਨਸ਼ਾ ਤਸਕਰੀ ਦਾ ਪਰਦਾ ਫਾਸ਼ ਹੋਇਆ, ਕਰੋੜਾਂ ਦੀ ਜਿਹੜੀ ਹੈ ਨਸ਼ਾ ਆਪਣੀ ਡਰੱਗ ਫੜੀ ਗਈ ਹੈ, ਕੈਨੇਡਾ ਦੇ ਵਿੱਚ ਸੱਭਿਆਚਾਰ ਤੇ ਵਾਤਾਵਰਣ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਇਹ ਅੱਜ ਦਾ ਜਿਹੜਾ ਸੰਸਾਰ ਕਿੰਨੀ ਤੇਜ਼ੀ ਦੇ ਨਾਲ ਬਦਲ ਰਿਹਾ ਹੈ ਉਹਦੇ ਬਾਰੇ ਇੱਕ ਝਾਤ ਮਾਰਾਂਗੇ। ਫੀਫਾ ਵਰਲਡ ਕੱਪ ਦੇ ਵਿੱਚ ਜਿਹੜੇ ਨੇ ਰੋਮਾਂਚ ਭਰੇ ਜਿਹੜੇ ਨੇ ਮੈਚ ਹੋ ਰਹੇ ਨੇ ਤੇ ਅੱਜ ਵੀ ਕੁਝ ਮੈਚ ਨੇ, ਉਹਨਾਂ ਦਾ ਜ਼ਿਕਰ ਕਰਦੇ ਅੱਗੇ ਜਾ ਕੇ। ਜੀਵਨ ਨੂੰ ਦਿਸ਼ਾ ਦੇਣ ਵਾਲੇ ਫਲਸਫਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਰਹੇਗੀ ਤੇ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ ਤੇ ਹੋਰ ਤੁਸੀਂ ਵੀ ਗੱਲਬਾਤ ਵਿੱਚ ਸ਼ਾਮਲ ਹੋਣ ਦੇ ਲਈ ਨੰਬਰ ਡਾਇਲ ਕਰ ਸਕਦੇ ਹੋ +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਪੰਜਾਬ ਦੀ ਸਭ ਤੋਂ ਪਹਿਲਾਂ ਖਬਰ ਲੈਣ ਤੋਂ ਪਹਿਲਾਂ ਤੇ ਫੀਫਾ ਵਰਲਡ ਕੱਪ ਦੇ ਉੱਤੇ ਚੱਲਦੇ ਆ। ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਦੇ ਮੁਕਾਬਲਿਆਂ ਚ 22 ਜੂਨ ਨੂੰ ਅੱਜ ਬਹੁਤ ਹੀ ਰੋਮਾਂਚਕ ਖੇਡ ਦੇਖਣ ਨੂੰ ਮਿਲੇਗਾ। ਗਰੁੱਪ ਐਚ ਦੇ ਇੱਕ ਬੇਹੱਦ ਸਖ਼ਤ ਮੁਕਾਬਲੇ ਦੇ ਵਿੱਚ ਉਰਗਵੇ ਅਤੇ ਕੇਪ ਵਰਡੇ ਦੀਆਂ ਟੀਮਾਂ ਆਹਮੋ ਸਾਹਮਣੇ ਹੋ ਚੁੱਕੀਆਂ ਨੇ, ਜਿੱਥੇ ਦੋਵਾਂ ਟੀਮਾਂ ਨੇ ਹਮਲਾਵਰ ਖੇਡ ਦਿਖਾਈ ਹੈ ਤੇ ਮੈਚ 2-2 ਦੀ ਜਿਹੜੀ ਬਰਾਬਰੀ ਦੇ ਉੱਤੇ ਖਤਮ ਹੋਇਆ। ਦੂਜੇ ਪਾਸੇ ਗਰੁੱਪ ਜੀ ਦੇ ਵਿੱਚ ਮਿਸਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ 3-1 ਦੇ ਨਾਲ ਮਾਤ ਦਿੱਤੀ ਹੈ ਤੇ ਟੂਰਨਾਮੈਂਟ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਅੱਜ ਜਿਹੜਾ ਇੰਟਰਸਟਿੰਗ ਮੈਚ 7 ਵਜੇ ਸ਼ੁਰੂ ਹੋ ਚੁੱਕਿਆ, ਸਾਡੇ ਫਿਨਲੈਂਡ ਦੇ ਮੁਤਾਬਕ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਤੇ ਉਧਰ ਇੰਟਰਸਟਿੰਗ ਮੈਚ ਜਿਹੜਾ ਅਰਜਨਟਾਈਨਾ ਬਨਾਮ ਆਸਟਰੀਆ, ਆਪਣੀ ਯੂਰਪ ਦੀ ਟੀਮ ਹੈ ਆਸਟਰੀਆ ਦੀ। 12ਵੇਂ ਦਿਨ ਅੱਜ ਫੁੱਟਬਾਲ ਜਗਤ ਦੀਆਂ ਦੋ ਸਭ ਤੋਂ ਵੱਡੀਆਂ ਟੀਮਾਂ ਅਰਜਨਟਾਈਨਾ ਤੇ ਫਰਾਂਸ ਆਪਣੇ ਦੂਜੇ ਮੁਕਾਬਲੇ ਖੇਡਣ ਦੇ ਲਈ ਮੈਦਾਨ ਦੇ ਵਿੱਚ ਜਿਹੜੀਆਂ ਨੇ ਆਪਣੇ ਆਪ ਨੂੰ ਸ਼ਮੂਲੀਅਤ ਕਰਨ ਦੇ ਲਈ ਪੂਰਾ ਜ਼ੋਰ ਲਾਉਣਗੀਆਂ। ਆਪਣੇ ਪਹਿਲੇ ਮੈਚ ਦੇ ਵਿੱਚ ਅਲਜੀਰੀਆ ਖਿਲਾਫ ਸ਼ਾਨਦਾਰ ਹੈਟ੍ਰਿਕ ਲਗਾਉਣ ਵਾਲੇ ਲਿਓਨਲ ਮੈਸੀ ਦੀ ਅਗਵਾਈ ਦੇ ਵਿੱਚ ਅਰਜਨਟਾਈਨਾ ਦੀ ਟੀਮ ਅੱਜ ਆਸਟਰੀਆ ਦਾ ਜਿਹੜਾ ਸਾਹਮਣਾ ਕਰੇਗੀ। ਦੂਜੇ ਪਾਸੇ ਸਟਾਰ ਸਟ੍ਰਾਈਕਰ ਕਿਲਿਆਨ ਅੰਬਾਪੇ ਜਿਹੜੇ ਫਰਾਂਸ ਦੇ ਨੇ, ਉਹਦੀ ਫਰਾਂਸ ਦੀ ਟੀਮ ਦੇ ਇਰਾਕ ਦੇ ਖਿਲਾਫ ਆਪਣੀ ਜਿੱਤ ਦੀ ਲੈਅ ਨੂੰ ਜਿਹੜਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਇਹ ਦੋਵੇਂ ਮੁਕਾਬਲੇ ਗਰੁੱਪ ਦੇ ਵਿੱਚ ਚੋਟੀ ਦੇ ਸਥਾਨ ਤੇ ਅਗਲੇ ਰਾਊਂਡ ਜਿਹੜਾ ਰਾਊਂਡ ਆਫ 32 ਹੈ ਉਹਦੇ ਲਈ ਕੁਆਲੀਫਾਈ ਕਰਨ ਦੇ ਲਿਹਾਜ਼ ਦੇ ਨਾਲ ਬੇਹੱਦ ਅਹਿਮ ਮੰਨੇ ਜਾ ਰਹੇ ਨੇ। ਲੋ ਹੁਣ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਆਪ ਦੇ ਨਾਲੋਂ ਤੋੜ ਵਿਛੋੜੇ ਮਗਰੋਂ ਰਾਘਵ ਚੱਡਾ ਪਹਿਲੀ ਵਾਰ ਪੰਜਾਬ ਪੁੱਜੇ ਹੈ ਤੇ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਜਿਹੜੀ ਮਚੀ ਹੈ। ਦੂਸਰੇ ਪਾਸੇ ਹੁਣ ਸਾਲਾਨਾ 5% ਦੀ ਤੋਂ ਵੱਧ ਫੀਸ ਨਹੀਂ ਵਧਾ ਸਕਣਗੇ ਪ੍ਰਾਈਵੇਟ ਸਕੂਲ। ਪੰਜਾਬ ਕੈਬਨਿਟ ਦੇ ਵੱਲੋਂ ਇਤਿਹਾਸਕ ਆਰਡੀਨੈਂਸ ਨੂੰ ਜਿਹੜਾ ਪ੍ਰਵਾਨਗੀ ਦਿੱਤੀ ਹੈ। ਪੰਜਾਬ ਦੇ ਲੱਖਾਂ ਮਾਪਿਆਂ ਨੂੰ ਨਿੱਜੀ ਸਕੂਲਾਂ ਦੀ ਅੰਧਾਧੁੰਦ ਲੁੱਟ ਤੋਂ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਨਿਟ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਹੈ ਉਹਦੇ ਵਿੱਚ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਟ ਐਕਟ ਦੇ ਵਿੱਚ ਸੋਧ ਕਰਨ ਦੇ ਲਈ ਤਿਆਰ ਕੀਤੇ ਗਏ ਇਤਿਹਾਸਕ ਆਰਡੀਨੈਂਸ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਨਵੇਂ ਕਾਨੂੰਨੀ ਫੈਸਲੇ ਦੇ ਤਹਿਤ ਹੁਣ ਸੂਬੇ ਦਾ ਕੋਈ ਵੀ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਸਾਲਾਨਾ ਫੀਸ ਅਤੇ ਫੰਡਾਂ ਦੇ ਵਿੱਚ 5% ਤੋਂ ਵੱਧ ਦਾ ਜਿਹੜਾ ਵਾਧਾ ਨਹੀਂ ਕਰ ਸਕੇਗਾ। 3 ਸਾਲਾਂ ਦੀ ਵਾਧੂ ਫੀਸ ਵਸੂਲੀ ਫੀਸ ਮਾਪਿਆਂ ਨੂੰ ਮਿਲੇਗੀ ਵਾਪਸ, ਹਰਪਾਲ ਚੀਮਾ ਨੇ ਬਿਆਨ ਦਿੱਤਾ। ਵੈਸੇ ਤਾਂ ਚਾਹੀਦਾ ਭਾਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਕੁਝ ਨਾ ਕੁਝ ਕੋਟਾ ਜਿਹੜਾ ਹੋਣਾ ਚਾਹੀਦਾ ਕਿ ਉਨੇ ਕੋਟੇ ਦੇ ਲੋਕ ਰੱਖਣੇ ਚਾਹੀਦੇ ਆ। ਜ਼ਿਆਦਾਤਰ ਤਾਂ ਪ੍ਰਾਈਵੇਟ ਸਕੂਲਾਂ ਨੂੰ ਮੇਰੇ ਖਿਆਲ ਨਾਲ ਤਾਂ ਬੰਦ ਕਰਨਾ ਚਾਹੀਦਾ ਪ੍ਰਾਈਵੇਟ ਸੈਕਟਰ ਨੂੰ, ਤੇ ਸਰਕਾਰੀ ਸੈਕਟਰ ਜਿਹੜਾ ਉਹ ਫਿਰ ਤਾਂ ਹੀ ਜਿਹੜਾ ਉਪਲਬਧੀਆਂ ਨੂੰ ਹਾਸਲ ਕਰੇਗਾ। ਸਰਕਾਰੀ ਸਕੂਲਾਂ ਦੇ ਵਿੱਚ ਤਾਂ ਹੀ ਬੱਚਿਆਂ ਦੀ ਜਿਹੜੀ ਹੈ ਆਮਦ ਜਿਹੜੀ ਵਧੇਗੀ। ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਲਸੋਨਾ ਨੇ ਦਸਿਆ ਕਿ ਇਸ ਆਰਡੀਨੈਂਸ ਨੂੰ ਹੁਣ ਅੰਤਮ ਪ੍ਰਵਾਨਗੀ ਦੇ ਲਈ ਤੁਰੰਤ ਰਾਜਪਾਲ ਦੇ ਕੋਲ ਭੇਜਿਆ ਜਾ ਰਿਹੈ। ਵਿੱਤ ਮੰਤਰੀ ਚੀਮਾ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਆਰਡੀਨੈਂਸ ਜਾਰੀ ਹੋਣ ਤੋਂ ਬਾਅਦ ਜੇਕਰ ਕਿਸੇ ਵੀ ਪ੍ਰਾਈਵੇਟ ਸਕੂਲ ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਸਖ਼ਤ ਕਾਰਵਾਈ ਹੋਏਗੀ। ਪਰ ਮਨ ਚ ਗੱਲਬਾਤ ਕਰਦੇ ਕਰਦੇ ਇਹ ਵੀ ਵਿਚਾਰ ਆਉਂਦਾ ਕਿ ਭਾਈ ਜੇ ਪ੍ਰਾਈਵੇਟ ਸਕੂਲ ਨੇ ਚਾਹੇ ਹੁਣ ਦੇਖੋ ਕਿੰਨੇ ਬੱਚੇ ਜਿਹੜੇ ਨੇ ਰੋਜ਼ਗਾਰ ਬੇਰੋਜ਼ਗਾਰ ਨੇ, ਜੋ ਸਕੂਲਾਂ ਚਾਹੇ ਟੀਚਰ ਸਾਹਿਬਾਨ ਨੇ ਸੜਕਾਂ ਦੇ ਉੱਤੇ ਧਰਨੇ ਲਾਉਣ ਦੇ ਉੱਤੇ ਮਜਬੂਰ ਨੇ। ਸਰਕਾਰ ਨੂੰ ਘੱਟੋ ਘੱਟ ਇਹ ਚਾਹੀਦਾ ਕਿ 12ਵੀਂ ਪਾਸ ਨਹੀਂ, ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਘੱਟੋ ਘੱਟ ਨਹੀਂ ਐਮ ਏ ਜਾਂ ਬੀ ਏ ਸਪੈਸ਼ਲ ਜਿਹੜਾ ਕੋਰਸ ਕਰਕੇ ਹੀ ਉਹ ਟੀਚਰਾਂ ਦੀ ਜਿਹੜਾ ਨਿਰਧਾਰਤ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜੇ ਪ੍ਰਾਈਵੇਟ ਸਕੂਲ ਫੀਸਾਂ ਤਾਂ ਬਹੁਤ ਤਕੜੀਆਂ ਲੈਂਦੇ ਆ ਪਰ ਪਲੱਸ ਟੂ ਬੀ ਏ ਵਾਲੇ ਰੱਖ ਕੇ ਜਿਹੜੇ ਨੇ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਈ ਜਾਂਦੇ ਆ, ਤੇ ਕਿਤੇ ਨਾ ਕਿਤੇ ਉਹਦੇ ਵਿੱਚ ਰੋਜ਼ਗਾਰ ਵਧੇਗਾ, ਇੱਕ ਕੰਪੀਟੀਸ਼ਨ ਪਵੇਗਾ, ਤੇ ਉਹ ਜਿਹੜੇ ਬੇਰੋਜ਼ਗਾਰ ਆ ਉਹ ਵੀ ਆਪਣੀ ਨੌਕਰੀ ਚਾਹੇ ਉਹ ਸਰਕਾਰੀ ਆ ਚਾਹੇ ਪ੍ਰਾਈਵੇਟ ਹੈ ਉਹ ਬਰਾਬਰ ਦਾ ਉਹਦੇ ਉੱਤੇ ਤਾਂ ਕਦੇ ਕਿਤੇ ਨਾ ਕਿਤੇ ਆ ਜਾਏਗੀ ਨਾ। ਜਿਹੜੀ ਹੁਣ ਹਰ ਕੋਈ ਸਰਕਾਰੀ ਨੌਕਰੀ ਚਾਹੁੰਦਾ ਹੈ ਤਾਂ ਉਹ ਚਾਹੇ ਪ੍ਰਾਈਵੇਟ ਕਰੇ ਤੇ ਚਾਹੇ ਸਰਕਾਰੀ ਕਰੇ, ਪਰ ਉਹ ਇੱਕ ਬਰਾਬਰਤਾ ਇੱਕ ਮਾਪਦੰਡ ਜਿਹੜਾ ਜ਼ਰੂਰ ਰੱਖ ਦੇਣਾ ਚਾਹੀਦਾ। ਇਸ ਤੋਂ ਇਲਾਵਾ ਜਿਨ੍ਹਾਂ ਸਕੂਲਾਂ ਨੇ ਪਿਛਲੇ 3 ਸਾਲਾਂ ਦੇ ਦੌਰਾਨ ਫੀਸਾਂ ਦੇ ਵਿੱਚ ਬੇਲੋੜੇ ਅਤੇ ਨਜਾਇਜ਼ ਵਾਧੇ ਕੀਤੇ ਨੇ ਉਨ੍ਹਾਂ ਦੇ ਵੱਲੋਂ ਇਨ੍ਹਾਂ 3 ਵਰ੍ਹਿਆਂ ਦੇ ਵਿੱਚ ਵਸੂਲ ਕੀਤਾ ਗਿਆ ਵਾਧੂ ਪੈਸਾ ਹਰ ਹਾਲ ਦੇ ਵਿੱਚ ਮਾਪਿਆਂ ਨੂੰ ਰਿਫੰਡ ਜਿਹੜਾ ਵਾਪਸ ਕਰਵਾਇਆ ਜਾਵੇਗਾ। ਵਿਸ਼ੇਸ਼ ਹਾਲਾਤਾਂ ਦੇ ਵਿੱਚ ਵਾਧੇ ਦੇ ਲਈ ਕਰਵਾਉਣਾ ਪਵੇਗਾ ਵਿੱਤੀ ਆਡਿਟ, ਜਿਹੜਾ ਦੱਸਿਆ ਹਰਜੋਤ ਬੈਂਸ ਜਿਹੜੇ ਨੇ ਉਨ੍ਹਾਂ ਨੇ ਬਿਆਨ ਦਿੱਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਨੇ ਨਵੇਂ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਭਵਿੱਖ ਦੇ ਵਿੱਚ ਕਿਸੇ ਸਕੂਲ ਨੂੰ ਜਾਇਜ਼ ਕਾਰਨਾਂ ਦੇ ਕਰਕੇ 5% ਤੋਂ ਵੱਧ ਫੀਸ ਵਧਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਸਿੱਧਾ ਫੈਸਲਾ ਨਹੀਂ ਲੈ ਸਕਣਗੇ। ਸੰਬੰਧਿਤ ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਜਾਣ ਵਾਲੀ ਉੱਚ ਪੱਧਰੀ ਕਮੇਟੀ ਅੱਗੇ ਆਪਣਾ ਪੱਖ ਰੱਖਣਾ ਪਏਗਾ ਤੇ ਵਾਧੇ ਦੀ ਪੁਖਤਾ ਤੱਥ ਦੇ ਦਸਤਾਵੇਜ਼ਾਂ ਪੇਸ਼ ਜਿਹੜੇ ਕਰਨੇ ਪੈਣਗੇ। ਇਹ ਕਮੇਟੀ ਫੈਸਲਾ ਲੈਣ ਤੋਂ ਪਹਿਲਾਂ ਉਕਤ ਸਕੂਲਾਂ ਦਾ ਮੁਕੰਮਲ ਵਿੱਤੀ ਆਡਿਟ ਵੀ ਕਰਵਾਏਗੀ। ਬੈਂਸ ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਮਨਮਾਨੀ ਲੁੱਟ ਕਰਨ ਵਾਲੇ ਅਜਿਹੇ ਸ਼ੱਕੀ ਜਿਹੜਾ ਸਕੂਲਾਂ ਦਾ ਰਿਕਾਰਡ ਅੱਜ ਤੋਂ ਹੀ ਸੀਜ਼ ਜਿਹੜਾ ਜ਼ਬਤ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਮਾਪਿਆਂ ਦਾ ਸ਼ੋਸ਼ਣ ਤੁਰੰਤ ਜਿਹੜਾ ਬੰਦ ਹੋ ਸਕੇ। ਦੂਸਰੇ ਪਾਸੇ ਡਾਕਟਰ ਜੌਲ ਉਨ੍ਹਾਂ ਨੇ ਭਾਜਪਾ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾਈਆਂ। ਮੁਫ਼ਤਖੋਰੀ ਨੂੰ ਬੰਦ ਕਰਨ ਦੀ ਹਿੰਮਤ ਕਰੇਗੀ ਭਾਜਪਾ, ਜੌਲ ਉਨ੍ਹਾਂ ਨੇ ਇਹ ਪੁੱਛਿਆ। ਉੱਗੇ ਖੇਤੀਬਾੜੀ ਅਰਥ ਸ਼ਾਸਤਰੀ ਡਾਕਟਰ ਸਰਦਾਰਾ ਸਿੰਘ ਜੌਲ ਉਨ੍ਹਾਂ ਨੇ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਤੇ ਭਾਜਪਾ ਦੇ ਕੌਮੀ ਪ੍ਰਧਾਨ ਅੱਜ ਪਾਰਟੀ ਦੀ ਸੰਪਰਕ ਮੁਹਿੰਮ ਦੇ ਤਹਿਤ ਡਾਕਟਰ ਜੌਲ ਉਨ੍ਹਾਂ ਨੂੰ ਲੁਧਿਆਣਾ ਵਿਖੇ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਮਿਲਣ ਦੇ ਲਈ ਪੁੱਜੇ। ਸੰਖੇਪ ਮਿਲਣੀ ਦੇ ਦੌਰਾਨ ਡਾਕਟਰ ਜੌਲ ਉਨ੍ਹਾਂ ਨੇ ਪੰਜਾਬ ਦੀ ਦਿਸ਼ਾ ਦੇ ਉੱਤੇ ਦਸ਼ਾ ਸੁਧਾਰਨ ਦੇ ਲਈ ਭਾਜਪਾ ਪ੍ਰਧਾਨ ਨੂੰ ਮਸ਼ਵਰੇ ਦਿੱਤੇ ਹੈ। ਇਸ ਤੋਂ ਇਲਾਵਾ ਮੁਫ਼ਤਖੋਰੀ ਨੂੰ ਬੰਦ ਕਰਨ ਦੇ ਲਈ ਭਾਜਪਾ ਪ੍ਰਧਾਨ ਨੂੰ ਚੁਣੌਤੀ ਵੀ ਦਿੱਤੀ ਗਈ। ਮਿਲਣੀ ਮਗਰੋਂ ਡਾਕਟਰ ਜੌਲ ਉਨ੍ਹਾਂ ਕਿਹਾ ਕਿ ਮੁਫ਼ਤਖੋਰੀ ਦੇ ਕਲਚਰ ਨੇ ਪੰਜਾਬ ਦੇ ਲੋਕਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਤੇ ਲੋਕਾਂ ਦੇ ਟੈਕਸ ਦਾ ਪੈਸਾ ਮੁਫ਼ਤਖੋਰੀ ਦੇ ਰਾਹ ਦੇ ਉੱਤੇ ਪੈ ਗਿਆ ਜਿਸ ਦੇ ਸਿੱਟੇ ਵਜੋਂ ਕਰਜ਼ੇ ਦੀ ਪੰਡ ਵਧਦੀ ਜਾ ਰਹੀ ਹੈ ਤੇ ਜੌਲ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਪ੍ਰਧਾਨ ਨੂੰ ਸਾਫ਼ ਕਿਹਾ ਕਿ ਜੇ ਉਨ੍ਹਾਂ ਭਾਜਪਾ ਦੇ ਵਿੱਚ ਹਿੰਮਤ ਹੈ ਤਾਂ ਮੁਫ਼ਤਖੋਰੀ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਬੰਦ ਕਰਨ ਤੇ ਉਹ ਕਿੱਦਾਂ ਕਰ ਸਕਦੇ ਜੀ। ਉੱਥੇ ਤਾਂ ਮੋਦੀ ਸਾਹਿਬ ਤਾਂ ਬਾਹਰਲੇ ਮੁਲਕਾਂ 'ਚ ਆ ਕੇ ਕਹਿੰਦੇ ਆ ਭਈ ਉਹਨੇ ਤੁਹਾਡੇ ਭਾਈ ਫਰਾਂਸ ਦੇ ਵਿੱਚ ਘਰ ਨਹੀਂ ਹੈ ਤੇ ਜਿੰਨੇ ਅਸੀਂ ਉੱਥੇ ਬਣਾ ਦਿੱਤੇ ਆ ਲੋਕਾਂ ਨੂੰ ਤੇ ਹਰ ਨੂੰ ਇੱਕ ਰੋਟੀ ਪਾਣੀ ਦਾ ਜੁਗਾੜ ਕਰ ਦਿੱਤਾ, ਮੁਫ਼ਤ ਰਾਸ਼ਨ ਵੰਡਿਆ ਜਾ ਰਿਹਾ। ਜੋਲ ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਵੀ ਮੁਫ਼ਤਖੋਰੀ ਦੇ ਏਜੰਡੇ ਦੇ ਉੱਤੇ ਚੱਲੇਗੀ ਤਾਂ ਫਿਰ ਸਿਆਸੀ ਹਮਾਮ ਦੇ ਵਿੱਚ ਸਭ ਇੱਕੋ ਹੀ ਜਿਹੇ ਨੇ। ਜੋਲ ਉਨ੍ਹਾਂ ਨੇ ਮਸ਼ਵਰਾ ਦਿੱਤਾ ਕਿ ਮੁਫ਼ਤਖੋਰੀ ਨੂੰ ਰੋਕੇ ਬਿਨਾਂ ਹੀ ਅੱਗੇ ਨਹੀਂ ਵਧਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਸਵੈ ਮਾਣ ਨੂੰ ਰੋਲਿਆ ਜਾ ਰਿਹਾ। ਦੂਸਰੇ ਪਾਸੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਕਿਹਾ ਕਿ ਡਾਕਟਰ ਜੌਲ ਉਨ੍ਹਾਂ ਨੇ ਦੇਸ਼ ਦੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਸੁਝਾਅ ਦਿੱਤੇ ਨੇ ਜਿਨ੍ਹਾਂ ਤੇ ਗੌਰ ਕੀਤਾ ਜਾਏਗਾ। ਇਸ ਮੀਟਿੰਗ ਦੇ ਦੌਰਾਨ ਡਾਕਟਰ ਜੌਲ ਉਨ੍ਹਾਂ ਨੇ ਝੋਨੇ ਹੇਠੋਂ ਰਕਬਾ ਘਟਾਏ ਜਾਣ ਦਾ ਵੀ ਮਸ਼ਵਰਾ ਦਿੱਤਾ ਤੇ ਬਦਲਵੀਆਂ ਫਸਲਾਂ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਵੀ ਕਿਹਾ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਉਨ੍ਹਾਂ ਨੇ ਇਸ ਮੁਲਾਕਾਤ ਦੇ ਦੌਰਾਨ ਡਾਕਟਰ ਜੌਲ ਉਨ੍ਹਾਂ ਨੂੰ ਮੋਦੀ ਸਰਕਾਰ ਦੀਆਂ 12 ਸਾਲ ਦੀਆਂ ਪ੍ਰਾਪਤੀਆਂ ਵਾਲਾ ਜਿਹੜਾ ਕਿਤਾਬਚਾ ਵੀ ਜਿਹੜਾ ਭੇਂਟ ਕਰ ਦਿੱਤਾ ਕਿ ਆਹ ਬਾਤ ਹੈ ਜੀ ਇੱਦਾਂ ਹੁੰਦੀ ਹੈ ਪਬਲਿਸਿਟੀ। ਦੂਸਰੇ ਪਾਸੇ ਮਾਲਵਾ ਨਹਿਰ ਦਾ ਰੋਲਾ ਰੱਪਾ ਪੈ ਰਿਹਾ। ਮਾਲਵਾ ਨਹਿਰ ਨੂੰ ਲੈ ਕੇ ਹੋਈ ਜਨਤਕ ਸੁਣਵਾਈ ਹੈ ਤੇ ਉਹਦੇ ਵਿੱਚ ਜਿਹੜਾ ਵੀਡੀਓ ਵੀ ਵਾਇਰਲ ਹੋਈਆਂ ਨੇ ਹੋਰ ਸਾਰਾ ਕੁਝ ਹੈ। ਕਿਸਾਨਾਂ ਵੱਲੋਂ ਨਹਿਰ ਦੀ ਬਜਾਏ ਅਬਹੋਰ ਬ੍ਰਾਂਚ ਦੇ ਵਿੱਚ ਪਾਣੀ ਵਧਾਉਣ ਦੇ ਲਈ ਪੈਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਨਵੀਂ ਉਸਾਰੀ ਜਾ ਰਹੀ ਜਿਹੜੀ ਮਾਲਵਾ ਨਹਿਰ ਸੰਬੰਧੀ ਨਹਿਰੀ ਕਲੋਨੀ ਵਿਖੇ ਹੋਏ ਜਨਤਕ ਸੁਣਵਾਈ ਦੇ ਦੌਰਾਨ ਕਿਸਾਨਾਂ ਨੇ ਆਪਣੇ ਸ਼ੰਕੇ ਜ਼ਾਹਰ ਕਰਦਿਆਂ ਕਿਹਾ ਕਿ ਇਹ ਨਹਿਰ ਪਾਣੀ ਦੀ ਕੁਦਰਤੀ ਢਾਲ ਦੇ ਉਲਟ ਹੋਣ ਕਰਕੇ ਫਾਇਦੇਮੰਦ ਸਾਬਤ ਨਹੀਂ ਹੋਏਗੀ। ਉਨ੍ਹਾਂ ਕਿਹਾ ਕਿ ਇਸ ਦੀ ਥਾਂ ਦੇ ਉੱਤੇ ਜੇਕਰ ਅਬਹੋਰ ਬ੍ਰਾਂਚ ਦੇ ਵਿੱਚ ਪਾਣੀ ਵਧਾ ਕੇ ਨਵੇਂ ਮੋਗੇ ਦਿੱਤੇ ਜਾਣ ਤਾਂ ਉਹ ਜ਼ਿਆਦਾ ਦਰੁਸਤ ਰਹੇਗਾ। ਪਾਣੀਆਂ ਦੀ ਸੰਭਾਲ ਜਿਹੜੀ ਹੈ ਉਹਦੇ ਲਈ ਯਤਨਸ਼ੀਲ ਸੰਸਥਾ ਦੇ ਬੁਲਾਰੇ ਖੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਜਿਹੜਾ ਮਾਲਵਾ ਨਹਿਰ ਦੀ ਉਸਾਰੀ ਨਾਲ ਜ਼ਮੀਨ ਦੇ ਦਰਖਤਾਂ ਦੀ ਬਰਬਾਦੀ ਅਤੇ ਪੈਸੇ ਦੇ ਹੋਣ ਵਾਲੇ ਵੱਡੇ ਨੁਕਸਾਨ ਦੇ ਨਾਲ ਨਾਲ ਇਸ ਨਹਿਰ ਦੇ ਸਿੰਚਾਈ ਦੇ ਲਈ ਢੁਕਵਾਂ ਨਾ ਹੋਣ ਦਾ ਜਿਹੜਾ ਮੁੱਦਾ ਵੀ ਉਭਾਰਿਆ। ਇਸ ਦੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨਿਰਮਲ ਸਿੰਘ ਹੋਣਾ ਨੇ ਦਸਿਆ ਕਿ ਨਹਿਰ ਦੇ ਮੌਜੂਦਾ ਪ੍ਰੋਜੈਕਟ ਦੇ ਅਨੁਸਾਰ ਮਾਲਵਾ ਨਹਿਰ ਦੇ ਵਿਚੋਂ ਮੋਗੇ ਨਹੀਂ ਦਿੱਤੇ ਜਾਣੇ ਬਲਕਿ ਲਿਫਟ ਪੰਪਾਂ ਦੇ ਨਾਲ ਸਿੰਚਾਈ ਹੋਣੀ ਹੈ। ਇਸ ਦੇ ਨਾਲ ਬਿਜਲੀ ਅਤੇ ਡੀਜ਼ਲ ਦਾ ਖਰਚਾ ਵੀ ਵਧੇਗਾ। ਨਹਿਰ ਦੀ ਦਿਸ਼ਾ ਜਿਹੜੀ ਹੈ ਢਾਲ ਉਲਟ ਹੈ, ਇਸ ਕਰਕੇ ਪਾਣੀ ਦੀ ਪੂਰੀ ਜਿਹੜੀ ਹੈ ਪਹੁੰਚ ਸੰਭਵ ਨਹੀਂ। ਉਨ੍ਹਾਂ ਇਸ ਨਹਿਰ ਦੇ ਵਿਚ ਗੰਦੇ ਨਾਲੇ ਦਾ ਦੂਸ਼ਿਤ ਪਾਣੀ ਪੈਣ ਦੀ ਵੀ ਸ਼ੰਕਾ ਜ਼ਾਹਰ ਕੀਤੀ ਹੈ। ਕਿਸਾਨ ਚਾਹੁੰਦੇ ਨੇ ਕਿ ਹਰੀਕੇ ਪੱਤਣ ਤੋਂ ਨਹਿਰ ਕੱਢਣ ਦੀ ਬਜਾਏ ਅਬੋਹਰ ਬ੍ਰਾਂਚ ਦੇ ਵਿਚ ਪਾਣੀ ਪਾਇਆ ਜਾਵੇ, ਜਦੋਂ ਕਿ ਹੁਣ ਅਬੋਹਰ ਬ੍ਰਾਂਚ ਨੂੰ ਡਰੇਨ ਬਣਾਉਣ ਦੀ ਜਿਹੜੀ ਯੋਜਨਾ ਹੈ। ਦੂਸਰੇ ਪਾਸੇ ਟੀਚਰ ਪ੍ਰੋਟੈਸਟ, ਗੈਰ ਵਿਦਿਅਕ ਕੰਮਾਂ ਦੇ ਕਾਰਨ ਸਕੂਲਾਂ ਦੇ ਵਿਚ ਪੜ੍ਹਾਈ ਦਾ ਨੁਕਸਾਨ ਹੋ ਰਿਹਾ, ਸਰਕਾਰ ਖਿਲਾਫ਼ ਅਧਿਆਪਕਾਂ ਨੇ ਮੋਰਚਾ ਖੋਲ੍ਹ ਦਿੱਤਾ। ਡੈਮੋਕਰੇਟਿਕ ਟੀਚਰ ਫਰੰਟ DTF ਨੇ ਪੰਜਾਬ ਸਰਕਾਰ ਦੇ ਉਤੇ ਦੋਸ਼ ਲਾਇਆ ਫਿਰ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਹ ਵਾਅਦਾ ਹਕੀਕਤ ਦੇ ਵਿਚ ਪੂਰਾ ਨਹੀਂ ਹੋਇਆ ਜਿਸ ਦੇ ਵਿਚ ਉਨ੍ਹਾਂ ਨੇ ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਕੰਮ ਲੈਣ ਤੇ ਉਨ੍ਹਾਂ ਨੂੰ ਗੈਰ ਵਿਦਿਅਕ ਡਿਊਟੀਆਂ ਤੋਂ ਮੁਕਤ ਰੱਖਣ ਦੀ ਗੱਲ ਕਹੀ ਸੀ। ਜਥੇਬੰਦੀ ਦਾ ਕਹਿਣਾ ਹੈ ਕਿ ਅੱਜ ਵੀ ਅਧਿਆਪਕਾਂ ਨੂੰ ਜ਼ਬਰਦਸਤੀ ਵੱਖ ਵੱਖ ਸਰਕਾਰੀ ਸਰਵੇਖਣਾਂ ਤੇ ਇਸੇ ਸੰਬੰਧ ਦੇ ਵਿਚ DTF ਦੀ ਬਠਿੰਡਾ ਇਕਾਈ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਦੀ ਅਗਵਾਈ ਹੇਠ ਇਕ ਅਧਿਆਪਕ ਇਕੱਤਰਤਾ ਕੀਤੀ ਗਈ। ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਦੇ SDM ਅਮਨਦੀਪ ਸਿੰਘ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇਕ ਮੰਗ ਪੱਤਰ ਵੀ ਭੇਜਿਆ। ਜਥੇਬੰਦੀ ਦੇ ਆਗੂਆਂ ਕੁਲਵਿੰਦਰ ਸਿੰਘ ਵਿਰਕ, ਭੁਪਿੰਦਰ ਸਿੰਘ ਮਾਈਸਰ ਖਾਨਾ, ਭੋਲਾ ਰਾਮ ਤੇ ਬਲਕਰਨ ਸਿੰਘ ਕੋਟ ਸ਼ਮੀਰਾ ਨੇ ਕਿਹਾ ਕਿ ਨਸ਼ਿਆਂ ਸਬੰਧੀ ਕੀਤੇ ਜਾ ਰਹੇ ਸੋਸ਼ਲ ਐਂਡ ਇਕਨੋਮਿਕ ਡਰੱਗ ਸਰਵੇ ਦੇ ਲਈ ਅਧਿਆਪਕਾਂ ਦੀਆਂ ਜ਼ਬਰਦਸਤੀ ਡਿਊਟੀਆਂ ਲਾਉਣੀਆਂ ਬਿਲਕੁਲ ਗਲਤ ਨੇ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ। ਬਦਲੀਆਂ ਦਾ ਅਧਿਕਾਰ ਜਿਹੜਾ ਦੱਸਿਆ BLO ਅਤੇ ਜਨਗਣਨਾ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਦੇ ਵਿਚ ਲੱਗੇ ਅਧਿਆਪਕਾਂ ਦੀਆਂ ਬਦਲੀਆਂ ਦੇ ਉਤੇ ਲੱਗੀ ਰੋਕ ਹਟਾਈ ਜਾਵੇ ਤਾਂ ਜੋ ਉਹ ਵੀ ਆਪਣਾ ਜਿਹੜਾ ਆਮ ਅਧਿਆਪਕਾਂ ਵਾਂਗ ਆਪਣੀ ਬਦਲੀ ਕਰਵਾ ਸਕਣ। ਦੂਸਰਾ ਉਨ੍ਹਾਂ ਮੁੱਦਾ ਰੱਖਿਆ ਕਿ ਡਬਲ ਡਿਊਟੀ ਰੱਦ ਹੋਣ, ਜਨਗਣਨਾ ਸਮੇਂ ਹੋਰ ਕੰਮਾਂ ਦੇ ਵਿਚ ਲਾਈਆਂ ਗਈਆਂ ਦੋਹਰੀਆਂ ਡਬਲ ਡਿਊਟੀਆਂ ਦਾ ਫੈਸਲਾ ਰੱਦ ਕੀਤਾ ਜਾਵੇ। ਤੀਸਰਾ ਮੁੱਦਾ ਰੱਖਿਆ ਕਿ ਛੁੱਟੀਆਂ ਦੀ ਬਹਾਲੀ, ਜ਼ਿਲ੍ਹਾ ਕਮੇਟੀ ਮੈਂਬਰ ਰਣਦੀਪ ਕੌਰ ਖਾਲਸਾ, ਜਗਦੀਪ ਸਿੰਘ ਮਾਨ ਅਤੇ ਰਾਮ ਸਿੰਘ ਬਰਾੜ ਹੁਣਾਂ ਨੇ ਕਿਹਾ ਕਿ ਗੈਰ ਵਿਦਿਅਕ ਕੰਮਾਂ ਦੇ ਬਹਾਨੇ ਅਧਿਆਪਕਾਂ ਦੀਆਂ ਛੁੱਟੀਆਂ ਕੱਟਣ ਦਾ ਸਿਲਸਿਲਾ ਬੰਦ ਕਰਕੇ ਉਨ੍ਹਾਂ ਦੀਆਂ ਬਣਦੀਆਂ ਛੁੱਟੀਆਂ ਬਹਾਲ ਕੀਤੀਆਂ ਜਾਣ। ਚੌਥਾ ਮੁੱਦਾ ਰੱਖਿਆ ਮੋਬਾਈਲ ਭੱਤਾ, ਜਨਗਣਨਾ ਅਤੇ ਹੋਰ ਸਰਵੇਖਣਾ ਪ੍ਰੀ SIR ਤੇ SIR ਦੇ ਕੰਮ ਦੇ ਲਈ ਆਪਣੇ ਨਿੱਜੀ ਮੋਬਾਈਲ ਅਤੇ ਇੰਟਰਨੈਟ ਡਾਟਾ ਦੀ ਵਰਤੋਂ ਕਰਨ ਵਾਲੇ ਅਧਿਆਪਕਾਂ ਦਾ ਮੋਬਾਈਲ ਭੱਤਾ ਨਾ ਕੱਟਿਆ ਜਾਵੇ। ਜਥੇਬੰਦੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਧਿਆਪਕਾਂ ਨੂੰ ਪੜ੍ਹਾਈ ਤੋਂ ਇਲਾਵਾ ਲਗਾਤਾਰ ਦੂਜੇ ਸਰਕਾਰੀ ਕੰਮਾਂ ਦੇ ਵਿਚ ਉਲਝਾਇਆ ਗਿਆ ਤਾਂ ਇਸ ਨਾਲ ਸਰਕਾਰੀ ਸਕੂਲਾਂ ਦੇ ਵਿਚ ਸਿੱਖਿਆ ਦੇ ਪੱਧਰ ਅਤੇ ਵਿਦਿਆਰਥੀਆਂ ਦੀ ਗਿਣਤੀ ਦੇ ਉਤੇ ਬਹੁਤ ਮਾੜਾ ਅਸਰ ਪਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ, ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੀ ਹੋਏਗੀ। ਇਕ ਮੰਦਭਾਗਾ ਘਟਨਾ ਵਾਪਰੀ ਹੈ, ਉਹਦਾ ਜ਼ਿਕਰ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਲਖਨਊ ਦੇ ਵਿਚ ਇਹ ਘਟਨਾ ਵਾਪਰੀ, ਅੱਜ ਸ਼ਾਮ ਕੋਚਿੰਗ ਸੈਂਟਰ ਦੇ ਵਿਚ ਅੱਗ ਲੱਗੀ ਹੈ ਤੇ ਜਾਨ ਬਚਾਉਣ ਦੇ ਲਈ ਬੱਚਿਆਂ ਨੇ ਉਪਰੋਂ ਛਾਲਾਂ ਮਾਰ ਦਿੱਤੀਆਂ ਪਰ ਫਿਰ ਵੀ 15 ਮੌਤਾਂ ਹੋ ਗਈਆਂ। ਲਖਨਊ ਦੇ ਅਲੀਗੰਜ ਇਲਾਕੇ ਦੇ ਵਿਚ ਸੋਮਵਾਰ ਦੁਪਹਿਰ ਨੂੰ ਇਕ 3 ਮੰਜ਼ਿਲਾ ਵਪਾਰਕ ਕਮਰਸ਼ੀਅਲ ਇਮਾਰਤ ਦੇ ਵਿਚ ਭਿਆਨਕ ਅੱਗ ਲੱਗੀ। ਚਸ਼ਮਦੀਦਾਂ ਦੇ ਅਨੁਸਾਰ ਇਸ ਹਾਦਸੇ ਦੇ ਵਿਚ ਕਈ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ ਤੇ ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਦੇ ਮੁਤਾਬਕ ਕੁਝ ਲੋਕਾਂ ਦੀ ਮੌਤ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ। ਘਟਨਾ ਦੀਆਂ ਸਾਹਮਣੇ ਆਈਆਂ ਵੀਡੀਓ ਦੇ ਵਿਚ ਦੇਖਿਆ ਗਿਆ ਕਿ ਜਦੋਂ ਅੱਗ ਨੇ ਪੂਰੀ ਇਮਾਰਤ ਨੂੰ ਘੇਰ ਲਿਆ ਤਾਂ ਇਕ ਨੌਜਵਾਨ ਨੇ ਖੁਦ ਨੂੰ ਬਚਾਉਣ ਦੇ ਲਈ ਪਹਿਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ ਜਿਸ ਨੂੰ ਬਾਹਰ ਖੜੇ ਲੋਕਾਂ ਨੇ ਜਿਹੜਾ ਤੁਰੰਤ ਉਥੋਂ ਦੂਰ ਹਟਾਇਆ। ਫਾਇਰ ਵਿਭਾਗ ਨੂੰ ਅਲੀਗੰਜ ਥਾਣਾ ਖੇਤਰ ਦੇ ਜਿਹੜਾ ਅਧੀਨ ਪੈਂਦੀ ਊਸ਼ਾ ਮਹਿਤਾ ਮਾਰਗ ਸਥਿਤ ਇਸ ਇਮਾਰਤ ਦੇ ਵਿਚ ਅੱਗ ਲੱਗਣ ਦੀ ਸੂਚਨਾ ਦੁਪਹਿਰ ਲਗਭਗ 3 ਵਜੇ ਮਿਲੀ। ਅੱਗ ਦੇ ਉਤੇ ਕਾਬੂ ਪਾਉਣ ਦੇ ਲਈ ਹਾਈਡਰੋਲਿਕ ਪਲੇਟਫਾਰਮ ਜਿਹੜਾ ਗੱਡੀ ਸਮੇਤ ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਤਾਇਨਾਤ ਕੀਤੀਆਂ ਗਈਆਂ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਨੇੜਲੇ ਫਾਇਰ ਸਟੇਸ਼ਨਾਂ ਦੀਆਂ ਟੀਮਾਂ ਦੀ ਵੀ ਜਿਹੜੀਆਂ ਪਾਣੀ ਦੀਆਂ ਟੈਂਕੀਆਂ ਤੇ ਅੱਗ ਬੁਝਾਉਣ ਵਾਲੇ ਉਪਕਰਨਾਂ ਦੇ ਨਾਲ ਮੌਕੇ ਤੇ ਪਹੁੰਚੀਆਂ ਤੇ ਉਪ ਮੁੱਖ ਮੰਤਰੀ ਜਿਹੜੇ ਨੇ ਬ੍ਰਿਜੇਸ਼ ਪਾਠਕ ਵੀ ਜਿਹੜਾ ਤੁਰੰਤ ਉਥੇ ਹਾਦਸੇ ਦੇ ਉੱਤੇ ਪਹੁੰਚੇ ਨੇ ਤੇ ਮੋਦੀ ਸਾਹਿਬ ਨੇ ਵੀ ਜਿਹੜਾ ਦੁੱਖ ਪ੍ਰਗਟ ਕੀਤਾ ਤੇ ਸਾਰਾ ਸਿਆਸੀ ਮਾਹੌਲ ਜਿਹੜਾ ਦੁੱਖ ਪ੍ਰਗਟਾ ਰਿਹਾ ਇਹ ਜਿਹੜੀ ਘਟਨਾ ਵਾਪਰੀ ਹੈ। ਤੇ ਲੋ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਕੁਝ ਪਲ ਗੱਲਾਂ ਬਾਤਾਂ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਬਾਤਾਂ ਤੇ ਨਾਲ ਜ਼ਿੰਦਗੀ ਦੇ ਫਲਸਫੇ ਦੇ ਉੱਤੇ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਵੱਖਰੇ ਵੱਖਰੇ ਐਂਕਲ ਤੋਂ ਕੋਸ਼ਿਸ਼ ਜਿਹੜੀ ਨਾਲ ਜਾਰੀ ਰਹੇਗੀ। +358 4976 1919 ਬਾਰ ਸਟੂਡੀਓ ਦਾ ਨੰਬਰ ਹੈ ਤੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ ਕੀ ਹਾਲ ਚਾਲ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੀ ਸਾਹਿਬ, ਖਬਰਾਂ ਕਰਨ ਤੋਂ ਪਹਿਲਾਂ ਮੈਂ ਇੱਕ ਸਪੈਸ਼ਲ ਰਿਪੋਰਟ ਜਿਹੜੀ ਆ ਉਹ ਸਾਂਝੀ ਕਰਨੀ ਚਾਹਾਂਗਾ ਜੀ।
0: ਜ਼ਰੂਰ ਜੀ, ਜ਼ਰੂਰ ਜੀ।
1: ਔਰਤਾਂ ਕਰਜ਼ਾਈ ਕਿਉਂ?
0: ਬਿਲਕੁਲ ਜੀ।
1: ਭਾਰੀ ਸਾਹਿਬ, ਪਿਛਲੇ ਦਿਨੀ ਇੱਕ ਖਬਰ ਆਈ ਕਿ ਪੰਜਾਬ ਦੀਆਂ 10 ਲੱਖ ਔਰਤਾਂ ਜਿਹੜੀਆਂ ਉਹ ਕਰਜ਼ਾਈ ਆ।
0: ਕੀ ਬਾਤ ਹੈ ਜੀ।
1: ਮੈਂ ਇਸ ਖਬਰ ਦਾ ਫਿਰ ਪਿੱਛਾ ਕੀਤਾ ਤੇ ਇਹਦੇ ਤੇ ਵੀ ਰਿਸਰਚ ਕੀਤੀ। ਇਹਦੇ ਤੇ ਜਿਹੜਾ ਹੈਗਾ ਆ ਨਤੀਜੇ ਤੇ ਮੈਂ ਇਸ ਤੇ ਪਹੁੰਚਿਆ ਜੀ ਕਿ 70% ਔਰਤਾਂ ਤਾਂ ਜਿਹੜੀਆਂ ਸੈਲਰੀਡ ਕਲਾਸ ਆ ਨਾ ਜੀ,
0: ਜੀ
1: ਉਹ ਔਰਤਾਂ ਨੇ
0: ਜੀ।
1: ਹੁੰਦਾ ਕੀ ਆ ਕਿ ਜਦੋਂ ਕੋਈ ਜਿਹੜੀ ਔਰਤ ਹੈਗੀ ਆ ਜੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਕਿਸ ਟਾਈਮ ਦੇ ਉੱਤੇ ਜਿਹੜਾ ਹੈਗਾ ਆ ਕਿ ਸਾਨੂੰ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਸਾਡਾ ਕ੍ਰੈਡਿਟ ਕਾਰਡ ਬਣਾ ਗਈਆਂ।
0: ਇਹ ਸੈਣੀ ਸਾਹਿਬ ਉਹ ਕੈਟਾਗਰੀ ਆ ਜਾਂਦੀ, ਮੈਨੂੰ ਲੱਗਦਾ ਕਿ ਹਾਈ ਫਾਈ ਜਿਹੜੇ ਨੇ ਥੋੜੇ ਜਾਂ ਕਹਿ ਲੋ ਕਿ ਆਪਣੇ ਥੋੜਾ ਮਿਡਲ ਕਲਾਸ ਤੋਂ ਉੱਪਰ
1: ਉਹ ਵੀ ਹੈ ਜੀ,
0: ਜਾਂ ਕਹਿ ਲੋ ਕਿੱਟੀ ਪਾਰਟੀਆਂ ਵਾਲੀਆਂ ਨੇ ਜੀ,
1: ਉਹ ਵੀ ਹੈਗੀਆਂ ਜੀ। ਤੇ ਇਹ ਜਿਹੜੇ ਇਹ ਇੱਥੇ ਜਿਹੜੇ ਹੈਗੇ ਨਾ ਵੱਡੇ ਵੱਡੇ ਬਿਊਟੀ ਪਾਰਲਰ ਦੇ ਵਿੱਚ ਜਾਣ ਵਾਲੀਆਂ ਹਾਂਜੀ, ਉੱਥੇ ਫੇਰ ਕੋਸਟਲੀ ਪ੍ਰੋਡਕਟ ਹੁੰਦੇ ਆ ਜੀ,
0: ਜੀ
1: ਉਹਨਾਂ ਦੇ ਬਿਊਟੀ ਪ੍ਰੋਡਕਟ ਜੇ ਵੋ, ਉਹ ਕੀ ਕਰਦੀਆਂ ਹੈਗੀਆਂ ਜੀ, ਉੱਥੇ ਹੀ ਉਹਨਾਂ ਦੇ ਜਿਹੜੇ ਹੈਗੇ ਕੰਪਨੀਜ਼ ਦੀਆਂ ਜਿਹੜੀਆਂ ਉੱਥੇ ਜਿਹੜੀਆਂ ਉਹ ਔਰਤਾਂ ਬੈਠੀਆਂ ਨਾ ਜੀ, ਉਹ ਮਲਟੀਪਲ ਟਾਸਕ ਕਰਦੀਆਂ ਜੀ
0: ਜੀ।
1: ਉਹ ਨਾਲੇ ਤਾਂ ਕਲਾਇੰਟ ਨੂੰ ਕਨਵਿੰਸ ਕਰਦੀਆਂ ਹੈਗੀਆਂ ਆ ਕਿ ਇਹ ਪ੍ਰੋਡਕਟ ਜਿਹੜਾ ਹੈਗਾ ਆ ਬਿਊਟੀ ਪ੍ਰੋਡਕਟ ਬਹੁਤ ਵਧੀਆ ਹੈਗਾ ਆ, ਇਹ ਮਤਲਬ ਹੈਲਥ ਵਾਸਤੇ ਵੀ ਅੱਛਾ ਆ ਜੀ, ਹੈਂਜੀ ਇਹਦੇ ਵਿੱਚ ਫਲਾਨਾ ਵਿਟਾਮਿਨ ਤੇ ਫਲਾਨਾ ਵਿਟਾਮਿਨ, ਉਹ ਇਸ ਕਰ ਤਰੀਕੇ ਦੇ ਨਾਲ ਨਾ ਉਹਨੂੰ ਇਮਪ੍ਰੈਸ ਕਰ ਲੈਂਦੀਆਂ ਜੀ।
0: ਬਿਲਕੁਲ ਹੈ ਜੀ।
1: ਉਹ ਅਲਟੀਮੇਟਲੀ ਜਿਹੜਾ ਹੈਗਾ ਆ ਉਹ ਕਹਿੰਦੇ ਉਹ ਬਈ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨੀ, ਉਹ 8-8, 10-10 ਹਜ਼ਾਰ ਦਾ ਪ੍ਰੋਡਕਟ ਹੁੰਦਾ, ਉਹ ਕਹਿੰਦੇ ਉਹ ਕੋਈ ਨੀ ਤੂੰ ਚਿੰਤਾ ਨਾ ਕਰ, ਉਹ ਕੋਈ ਨੀ ਹੈਗਾ, ਤੁਸੀਂ ਕਿਸ਼ਤਾਂ ਵਿੱਚ ਦੇ ਦੇ ਪੈਸੇ ਤਾਂ ਕਿਹੜੀ ਗੱਲ ਆ
0: ਜੀ।
1: ਉਹ ਕਹਿੰਦੀ ਆ ਠੀਕ ਆ ਮੈਂ ਕੰਪਨੀ ਦੇ ਵਿੱਚ ਰਜਿਸਟਰ ਕਰ ਦਿੰਦੀ ਆ, ਉਧਰੋਂ ਉਹਦਾ ਜਿਹੜਾ ਹੈਗਾ ਆ ਫੈਸ਼ੀਅਲ ਸ਼ੁਰੂ ਕਰ ਦੇਣੀ ਜੀ, ਉਹਦੇ ਮੂੰਹ ਦੇ ਉੱਤੇ ਜਿਹੜਾ ਹੈਗਾ ਆ ਸਮਾਨ ਲਾ ਦੇਣਾ ਜੀ, ਤੇ ਉਧਰੋਂ ਉਹ ਚੱਲੀ ਜਾਣਾ ਨਾਲ ਹੀ ਉਹਦਾ ਮੋਬਾਈਲ ਉਹਦੇ ਕੋਲੋਂ ਉਹ ਆ ਗਿਆ ਜੀ, ਤੇ ਰਜਿਸਟ੍ਰੇਸ਼ਨ ਆ ਮੋਬਾਈਲ ਫੜਾਇਓ ਆ ਖੋਲਿਓ ਲੋਕ ਜਰਾ ਆਰਡਰ ਕਰ ਹੀ ਦਿਆਂ ਹਾਂਜੀ। ਉਹਨੂੰ ਪਤਾ ਹੀ ਨੀ ਲੱਗਦਾ ਕਿਹੜੇ ਵੇਲੇ ਜਿਹੜਾ ਹੈਗਾ ਆ ਉਹਦੇ ਮੋਬਾਈਲ ਦੇ ਉੱਤੋਂ ਅਪਲਾਈ ਕਰਕੇ ਲੋਨ ਤੇ ਚੁੱਪ ਕਰਕੇ ਉਹਦੇ ਖਾਤੇ ਦੇ ਵਿੱਚ ਪਾ ਦੇਣਾ ਜੀ, ਤੇ ਉਹਨੂੰ ਜਿਹੜਾ ਹੈਗਾ ਆ ਪ੍ਰੋਡਕਟ ਨਾ ਆਪਣੀ ਅਗਲੇ ਮਹੀਨੇ, ਉਹਨੇ ਕਹਿਣਾ ਇਸ ਮਹੀਨੇ ਤਾਂ ਨੀ ਅਗਲੇ ਮਹੀਨੇ ਲਓ, ਆਪਾਂ ਕਿਸ਼ਤੀ ਅਗਲੇ ਮਹੀਨੇ ਤੋਂ ਕਟਾਣੀ ਹੈਗੀ ਆ ਜੀ,
0: ਜਦੋਂ ਸਮਾਨ ਆ ਜਾਏਗਾ।
1: ਬਿਲਕੁਲ ਬਿਲਕੁਲ ਬਿਲਕੁਲ, ਕਿੱਥੇ ਕੰਮ ਕਰਦੇ ਤੁਸੀਂ ਸਾਰਾ ਕੁਛ ਪੁੱਛ ਕੇ ਜੀ, ਉਹ ਸਾਰਾ ਜਿਹੜਾ ਹੈਗਾ ਆ ਪਹਿਲਾਂ ਹੀ ਭਰਿਆ ਹੁੰਦਾ ਹੈ ਆਰਾਮ ਨਾਲ ਚੁੱਪ ਕਰਕੇ, ਉਹਦੇ ਵਿੱਚ ਜਿਹੜੇ ਹੈਗੇ ਆ ਕਈਆਂ ਦੇ ਬਜਾਜ ਦੇ ਕਾਰਡ ਬਣਾ ਦਿੰਦੇ ਹੈਗੇ ਆ, ਕਿਸੇ ਹੋਰ ਪ੍ਰਾਈਵੇਟ ਕੰਪਨੀ ਦੇ, ਉਹ ਵਿੱਚ ਜਿਹੜਾ ਹੈਗਾ ਆ ਉਹ ਤੇ ਵਰਕ ਐਜ ਕਮਿਸ਼ਨ ਏਜੰਟ, ਤੇ ਉਹ ਪਤਾ ਹੀ ਨੀ ਲੱਗਦਾ ਔਰਤਾਂ ਨੂੰ ਕਿਹੜੇ ਵੇਲੇ ਉਹ ਵਿਚਾਰੀਆਂ ਕਰਜ਼ਾਈ ਹੋ ਗਈਆਂ
0: ਜੀ।
1: ਹੁਣ ਇੱਕ ਪ੍ਰੋਡਕਟ ਜਿਹੜਾ ਹੈਗਾ ਆ ਜਦੋਂ ਉਹ ਆ ਗਿਆ ਜੀ, ਕਿਸ਼ਤਾਂ ਜਿਹੜੀਆਂ ਕੱਟ ਹੋਣ ਲੱਗ ਪਈਆਂ, ਅਮਾਉਂਟ ਤਾਂ ਉਹਦੇ ਖਾਤੇ ਦੇ ਵਿੱਚ ਖੜਾ ਆ ਜੀ ਕਾਫੀ
0: ਜੀ,
1: ਉਹ ਉਸ ਅਮਾਉਂਟ ਨੂੰ ਵੀ ਜਿਹੜਾ ਹੈਗਾ ਆ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਆ ਉਹਨੂੰ ਯੂਜ਼ ਕਰਕੇ, ਤੇ ਬਾਅਦ ਦੇ ਵਿੱਚ ਉਹ ਜਦੋਂ ਵਾਂਸ ਲੋਨ ਤੇ ਆਲਵੇਜ਼ ਲੋਨ ਕੇ ਉਹ ਜਿਹੜਾ ਆ ਉਹ ਚੱਲਦਾ ਹੀ ਰਹਿੰਦਾ ਜੀ, ਕਰਜ਼ਾ ਚੱਲਦਾ ਹੀ ਰਹਿੰਦਾ,
0: ਕ੍ਰੈਡਿਟ ਵਾਲਾ ਸਿਸਟਮ ਹੋ ਗਿਆ ਨਾ
1: ਹਾਂਜੀ ਉਹ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਜਿਹੜਾ ਆ ਇਹ ਔਰਤਾਂ ਨੂੰ ਇਮਪ੍ਰੈਸ ਕਰਕੇ ਤੇ ਉਹਨਾਂ ਕੋਲੋਂ ਇਸ ਤਰੀਕੇ ਨਾਲ ਜਿਹੜਾ ਆ ਉਹ OTP ਲੈ ਕੇ ਤੇ ਉਹਨਾਂ ਦੇ ਕਾਰਡ ਬਣ ਜਾਂਦੇ, ਪਤਾ ਹੀ ਨੀ ਲੱਗਦਾ ਜੀ
0: ਕਿਆ ਬਾਤ ਹੈ।
1: ਇਹਦੇ ਵਿੱਚ ਉਹ ਔਰਤਾਂ ਵੀ ਸ਼ਾਮਿਲ ਆ ਜਿਹੜੀਆਂ ਸਰਕਾਰੀ ਜੋਬ ਕਰਦੀਆਂ ਹੈਗੀਆਂ, ਉਹ ਵੀ ਔਰਤਾਂ ਸ਼ਾਮਿਲ ਹੈਗੀਆਂ ਜਿਹੜੀਆਂ ਪ੍ਰਾਈਵੇਟ ਜੋਬ ਕਰਦੀਆਂ ਤੇ ਉਹਨਾਂ ਨੂੰ ਮੰਥਲੀ ਸੈਲਰੀ ਮਿਲਦੀ ਹੈਗੀ ਜੀ।
0: ਜੀ
1: ਇਸੇ ਤਰੀਕੇ ਦੇ ਨਾਲ ਜਿਹੜਾ ਸਰ ਜਿਹੜਾ ਹੈਗਾ ਇਹ ਤਾਂ ਅਰਬਨ ਕਲਾਸ ਦੀ ਹੈਗੀ ਜੀ ਗੱਲ।
0: ਹਾਂਜੀ
1: ਹੁਣ ਰੂਰਲ ਕਲਾਸ ਦੇ ਵਿੱਚ ਵੀ 30% ਦੇ ਵਿੱਚ ਆ ਜਾਓ ਜੀ ਤੁਸੀਂ। ਕੁਛ ਇੱਕ ਏਦਾਂ ਦੇ ਹੈਗੇ ਜੀ ਉਹ ਨਾ ਬੈਂਕਾਂ ਦੇ ਵਿੱਚ ਜਾਂਦੇ ਹੈਗੇ ਕੋਈ ਛੋਟਾ ਮੋਟਾ ਲੋਨ ਵਾਸਤੇ,
0: ਜਿੰਨੇ ਮੈਂਬਰ ਬਣਾਈ ਜਾਂਦੇ ਸੀ ਜਿਹੜਾ ਉਹ ਟੋਪ ਵਾਲਾ ਸੀ ਉਹਨੂੰ ਤਾਂ ਕੁਛ ਨਾ ਕੁਛ ਆਉਂਦਾ ਹੋਏਗਾ 4 ਪੈਸੇ ਕਮਿਸ਼ਨ ਦੇ, ਪਰ ਜਿਹੜਾ ਨਵਾਂ ਬਣਦਾ ਸੀ ਉਹਨੂੰ ਤਾਂ ਬੇਚਾਰੇ ਨੂੰ ਕਿੱਥੋਂ ਆਉਣਾ। ਫਿਰ ਉਹ ਐਡਵਰਟਾਈਜ਼ਮੈਂਟ ਦੇ ਉਹ ਅੱਗੇ ਮੈਂਬਰ 5 ਬਣਾਉਂਦੇ ਸੀ ਜਾਂ 10 ਬਣਾਉਂਦੇ ਸੀ, ਅੱਗੇ ਤੋਂ ਅੱਗੇ ਫਿਰ ਉਹ ਪਬਲਿਸਿਟੀ ਕਰੀ ਜਾਂਦੇ ਆ ਜੀ।
1: ਨਹੀਂ ਹੁਣ ਇਸ ਤਰੀਕੇ ਦੇ ਨਾਲ ਨੀ ਕਰਦੇ, ਉਹਨਾਂ ਨੂੰ ਪਤਾ ਹੈਗਾ ਇਹਨਾਂ ਨੂੰ ਕੰਮ ਤੇ ਨਹੀਂ ਲਾਉਣਾ, ਇਹਨਾਂ ਨੂੰ ਸਿਰਫ ਜਿਹੜਾ ਆ ਟ੍ਰੈਪ ਹੀ ਕਰਨਾ ਆ। ਉਹ ਉਹਨਾਂ ਨੂੰ ਚੁੱਪ ਕਰਕੇ ਉਹਨਾਂ ਦੇ ਕਿਉਂਕਿ ਸੈਲਰੀ ਉਹਨਾਂ ਨੂੰ ਮਿਲਦੀ ਹੈਗੀ ਆ ਉਹਦੇ ਵਿੱਚੋਂ ਕਿਸ਼ਤ ਕੱਟ ਹੋਈ ਜਾਣੀ ਹੈਗੀ ਆ ਜੀ, ਤੇ ਉਹ ਉਹਨਾਂ ਦੀ ਜਿਹੜੀ ਹੈਗੀ ਸੈਲਰੀ ਦੇ ਵਿੱਚੋਂ ਕੱਟ ਕੇ ਮਿਲਣੀ ਸ਼ੁਰੂ ਹੋ ਜਾਂਦੀ ਹੈਗੀ ਆ ਜੀ। ਉਹਨਾਂ ਨੂੰ ਵੀ ਬਾਅਦ ਚ ਸਮਝ ਆਉਂਦੀ ਹੈਗੀ ਕਿ ਮੈਂ ਇੰਨਾ ਲੋਨ ਕਿੱਥੇ ਲੈ ਲਿਆ ਜੀ। ਹਾਂਜੀ ਉਹ ਫਿਰ ਮੁੜ ਕੇ ਇਸੇ ਤਰ੍ਹਾਂ ਜਿਹੜਾ ਰੂਰਲ ਕਲਾਸ ਦੇ ਵਿੱਚ ਹੈਗਾ ਆ ਤੇ ਉਹ ਬੈਂਕ ਵਾਲੇ ਜਦੋਂ ਖਾਤਾ ਖੁਲਾਉਂਦੇ ਹੈਗੇ ਆ ਨਾ ਜੀ ਉਹ ਤੇ ਉਹ ਉੱਥੇ ਜਿਹੜਾ ਹੈਗਾ ਉਹਨਾਂ ਨੂੰ ਕ੍ਰੈਡਿਟ ਕਾਰਡ ਦੇ ਦਿੱਤਾ ਜਾਂਦਾ ਇਹ ਕਹਿ ਕੇ ਤੁਸੀਂ 40 ਦਿਨ ਜਿਹੜਾ ਹੈਗਾ ਆ ਪੈਸੇ ਆ 50,000 ਰੁਪਇਆ ਜਿੱਦਾਂ ਮਰਜ਼ੀ ਵਰਤ ਲਓ
0: ਜੀ,
1: 40 ਦਿਨ ਤੋਂ ਪਹਿਲਾਂ ਤੁਸੀਂ ਜਮਾ ਕਰਾ ਦਿੰਦੇ ਹੈਗੇ ਆ ਤੇ ਕੋਈ ਇੰਟਰਸਟ ਨੀ, ਤੁਸੀਂ ਆਪਣੀ ਲੋੜ ਪੂਰੀ ਕਰੋ 40 ਦਿਨਾਂ ਚ ਪੈਸੇ ਜਮਾ ਕਰਾ ਦਿਓ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜੇ ਨਹੀਂ ਹੋਊਗਾ ਤੇ ਫਿਰ ਤੁਹਾਡੇ ਕੋਲ ਥੋੜੀ ਥੋੜੀ ਕਰਕੇ ਕਰਾ ਦਿਓ ਜਿੱਦਾਂ ਮਰਜ਼ੀ।
0: ਹਾਂਜੀ
1: ਜਦ ਕਿ ਉੱਥੇ ਦੱਸਿਆ ਹੀ ਨੀ ਜਾਂਦਾ ਕਿ ਉਹ 40 ਦਿਨ ਤੋਂ ਪਹਿਲਾਂ ਜਿਹੜਾ ਜਿਹਦੀ ਅੱਜ ਜਿਹਦੇ ਕੋਲ ਪੈਸੇ ਹੈ ਨੀ 50,000 ਰੁਪਇਆ ਉਹਦੇ ਕੋਲ 40 ਦਿਨਾਂ ਬਾਅਦ ਮੀਂਹ ਜਿਹੜਾ ਪੈ ਜਾਣਾ ਜੀ,
0: ਜੀ
1: ਨਾ ਉਹ ਇਕੱਠੇ ਪੈਸੇ ਦੇ ਹੁੰਦੇ ਹੈਗੇ ਆ ਜੀ, ਤੇ ਉਹਨਾਂ ਨੇ ਜਿਹੜਾ ਆ ਉਹ ਅਲਟੀਮੇਟਲੀ ਉਸ ਟ੍ਰੈਪ ਦੇ ਵਿੱਚ ਆ ਜਾਂਦੇ ਆ ਤੇ ਉਹ ਕ੍ਰੈਡਿਟ ਕਾਰਡ ਵਾਲਿਆਂ ਦਾ ਜਿਹੜਾ ਆ ਇੰਟਰਸਟ ਜਿਹੜਾ ਆ 16% ਤੋਂ ਲੈ ਕੇ 25% ਤੱਕ ਇੰਟਰਸਟ ਆ ਜੀ।
0: ਜੀ
1: ਔਰ ਫਿਰ ਇਹਦੀ ਵਸੂਲੀ ਵਾਸਤੇ ਦੇ ਯੂਜ਼ ਮਸਲ ਪਾਵਰ ਆਲਸੋ, ਉਹਨਾਂ ਨੇ ਰੱਖੇ ਹੈਗੇ ਜੀ ਰਿਕਵਰੀ ਏਜੰਟ ਜਿਹੜੇ ਹੈਗੇ ਆ ਉਹ ਘਰਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ, ਜਿਹੜੇ ਕਿ ਬੜੀ ਫਿਰ ਫੀਲ ਹੁੰਦਾ ਬੰਦੇ ਨੂੰ
0: ਜੀ। ਔਜਲਾ ਸਾਹਿਬ ਕਹਿੰਦੇ ਨੇ ਔਰਤਾਂ ਕਰਜ਼ਾਈ ਤਾਂ ਕਰਕੇ ਨੇ ਘਰ ਵਾਲੇ ਨਿਕੰਮੇ ਆ, ਫਿਰ ਘਰ ਵਾਲੇ ਬਾਅਦ ਚ ਜਦੋਂ ਫਿਰ ਉਹ ਕਿਸ਼ਤਾਂ ਲੈਣ ਆਉਂਦੇ ਫਿਰ ਅਗਲੇ ਡਾਂਗ ਕੱਢਦੇ ਮੋਹਰੇ ਆਉਣਾ ਜੀ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਠੀਕ ਕਹਿੰਦੇ ਹੈਗੇ ਆ, ਇਹਨਾਂ ਦਾ ਆਪਣਾ ਤਜਰਬਾ ਆ, ਇਹਨਾਂ ਦਾ ਤਜਰਬਾ ਵੀ ਜਿਹੜਾ ਹੈਗਾ ਮੈਂ ਜਿੱਦਾਂ ਮਾਰਕੀਟ ਚੋਂ ਤਜਰਬਾ ਲੈ ਕੇ ਆਇਆ ਹੈਗਾ ਇਹ ਵੀ ਮਾਰਕੀਟ ਚ ਹੀ ਰਹਿੰਦੇ ਆ, ਇਹਨਾਂ ਨੂੰ ਪਤਾ ਆ ਨਿਕੰਮਿਆਂ ਦਾ। ਹਾਂਜੀ
0: ਜੀ
1: ਨਾਲੇ ਪਤਾ ਕੀ ਆ ਜੇ NRI ਭਰਾ ਨਾ ਮਦਦ ਕਰਨ ਤੇ ਫਿਰ ਬੰਦਾ ਕਰਜ਼ਾਈ ਹੋ ਹੀ ਜਾਂਦੇ ਹੈਗਾ ਘਰੋਂ। ਹਾਂਜੀ
0: ਜੀ ਵੈਸੇ ਸੈਣੀ ਸਾਹਿਬ ਉਹ ਕ੍ਰੈਡਿਟ ਕਾਰਡ ਦੀ ਹੈ ਨਾ 15 ਦਿਨ ਦੀ ਕਿ 30 ਦਿਨ ਦੀ ਹੁੰਦੀ ਹੈ ਜਦੋਂ ਤੁਸੀਂ ਕ੍ਰੈਡਿਟ ਤੋਂ ਚੱਕ ਲੈਂਦੇ, ਇੱਕ ਡੈਬਿਟ ਹੋ ਗਿਆ ਇੱਕ ਕ੍ਰੈਡਿਟ ਹੋ ਗਿਆ, ਤਾਂ ਉਹ ਜਦੋਂ ਕ੍ਰੈਡਿਟ ਤੋਂ ਚੱਕ ਲੈਂਦੇ ਉਹਨਾਂ ਦਾ 15 ਦਿਨ ਜਾਂ 20 ਦਿਨ ਹੁੰਦੇ ਆ ਜੀ ਪੇ ਕਰਨੇ, ਜੇ ਉਹਦੇ ਵਿੱਚ ਕਰ ਦਿੱਤੇ ਤੁਹਾਨੂੰ ਕੋਈ ਉਹਦੇ ਉੱਤੇ ਆਪਣਾ ਪਰਸੈਂਟੇਜ ਦਾ ਜਿਹੜਾ ਵਿਆਜ ਵਗੈਰਾ ਨਹੀਂ ਲੱਗਦਾ, ਤਾਂ ਜੇ ਉਹ ਟੱਪ ਗਏ ਤਾਂ ਫਿਰ ਉਹ ਧੁੱਕੀ ਕੱਢ ਦਿੰਦੇ ਆ ਜੀ, ਉਹਦਾ ਫਿਰ ਪੂਰੇ ਵੀ ਨਹੀਂ ਹੁੰਦੇ ਕਦੇ, ਲਾਉਂਦਾ ਹੀ ਬੰਦਾ ਮਰ ਜਾਂਦਾ।
1: ਇੱਥੇ ਵਿਦਿਨ 30 ਡੇਜ਼ ਜਾਂ 40 ਡੇਜ਼ ਦਾ ਕਹਿੰਦੇ ਹੈਗੇ ਆ ਜੀ,
0: ਤੁਹਾਡੇ ਇੰਡੀਆ ਚ ਹੋ ਸਕਦਾ ਤੁਹਾਨੂੰ 30 ਦਿਨ ਦਾ ਹੋਵੇ, ਸਾਡੇ ਤੇ 15 ਜਾਂ 30 ਕਦੇ ਬੈਂਕ ਬੈਂਕ ਤੋਂ ਵੇਰੀ ਕਰਦਾ। ਬਿਲਕੁਲ ਹੈ ਜੀ ਹਾਂਜੀ
1: ਹਾਂਜੀ ਡੈਬਿਟ ਕਾਰਡ ਤਾਂ ਇਹ ਹੈ ਨਾ ਕਿ ਯੂਅਰ ਅਮਾਉਂਟ ਇਜ਼ ਲਾਈਂਗ ਇਨ ਦਾ ਬੈਂਕ ਐਂਡ ਦੇ ਜੇਬ। ਹਾਂਜੀ ਉਹ ਤੁਹਾਡਾ ਅਮਾਉਂਟ ਤੁਹਾਡਾ ਪਿਆ ਹੈਗਾ ਆ ਤੇ ਤੁਸੀਂ ਉਹਦੇ ਅਗੇਂਸਟ ਤੁਹਾਨੂੰ ਡੈਬਿਟ ਕਾਰਡ ਇਸ਼ੂ ਕੀਤਾ ਜਾਂਦਾ ਜੀ।
0: ਬਿਲਕੁਲ ਹੈ ਜੀ
1: ਤੇ ਕ੍ਰੈਡਿਟ ਕਾਰਡ ਤਾਂ ਇਸੇ ਤਰੀਕੇ ਨਾਲ ਉਹ ਮੈਨੂੰ ਤਾਂ ਮਤਲਬ ਜਿਹੜਾ ਹੈਗਾ ਆ ਸਰ ਇਹਦੇ ਵਿੱਚ ਮੈਂ ਮਤਲਬ ਕਿੱਥੋਂ ਕਿੱਥੋਂ ਮਤਲਬ ਜਿਹੜਾ ਫੈਕਟਸ ਇਕੱਠੇ ਕੀਤੇ
0: ਜੀ,
1: ਉਹ ਇੱਥੇ ਜਿਹੜਾ ਹੈਗਾ ਜੀ ਕੋਈ ਔਰਤ ਕਿਸੇ ਦੇ ਘਰ ਕੰਮ ਕਰਦੀ ਸੀ ਤੇ ਉਹ ਮੈਂ ਕਿਹਾ ਵੀ ਇਹ ਤਾਂ ਕੰਮ ਤੇ ਆਉਂਦੀ ਨੀ ਹੁੰਦੀ ਕਿਸੇ ਛੇਤੀ ਕਿਤੇ ਅਗਲੇ ਬੰਦੇ ਦੇ, ਕਹਿੰਦੇ ਜੀ ਇਹਨਾਂ ਦਾ ਕਰਜ਼ਾ ਆ ਗਿਆ ਸੀਗਾ ਤੇ ਫੇਰ ਇਹ ਕਰਜ਼ਾ ਅਸੀਂ ਦਿੱਤਾ ਤੇ ਤਾਂ ਜਿਹੜਾ ਹੈਗਾ ਆ। ਮੈਂ ਕਿਹਾ ਉਹ ਕਿੱਦਾਂ ਆਖੇ ਬੈਂਕ ਵਾਲਿਆਂ ਨੇ ਦੱਸਿਆ ਨੀ ਸੀਗਾ, ਉਹਨਾਂ ਨੇ ਪਤਾ ਨੀ ਕੋਈ TV ਲੈ ਲਿਆ ਫਰਿੱਜ ਲੈ ਲਿਆ ਉਥੋਂ ਲੈ ਕੇ ਕ੍ਰੈਡਿਟ ਕਾਰਡ। ਹਾਂਜੀ ਉਹ ਮੁੜ ਕੇ ਫਿਰ ਬੈਂਕ ਵਾਲੇ ਰਿਕਵਰੀ ਤੇ ਆ ਗਏ ਤੇ ਫੇਰ ਜਿਹੜਾ ਹੈਗਾ ਆ ਵੀ ਖੜੇ ਪੈਰ ਇਹਨਾਂ ਨੂੰ ਪੈਸੇ ਹੈ ਨੀ ਸੀ ਤੇ ਅਸੀਂ ਫਿਰ ਪੈਸੇ ਦਿੱਤੇ ਤੇ ਹੁਣ ਸਾਡੇ ਕੋਲ ਕਿਸ਼ਤਾਂ ਚ ਘਟਾਉਂਦੀ ਹੈਗੀ ਆ ਤਾਂ ਸਾਡੇ ਕੰਮ ਕਰ ਰਹੀ ਆ।
0: ਬਿਲਕੁਲ,
1: ਮਤਲਬ ਇਹ ਕਿ ਸੈਲਰੀਡ ਕਲਾਸ ਨੀ ਕਿ ਜਿਹੜੀਆਂ ਓਦਾਂ ਵੀ ਪੇਂਡੂ ਔਰਤਾਂ ਹੈਗੀਆਂ ਆ ਉਹ ਵੀ ਜਿਹੜੀਆਂ ਇਸ ਟ੍ਰੈਪ ਦੇ ਵਿਚ ਆਈਆਂ ਹੋਈਆਂ ਜੀ।
0: ਬਿਲਕੁਲ ਹੈ ਜੀ।
1: ਹੁਣ ਕਹਿੰਦੇ ਮਾਨ ਸਾਹਿਬ ਹਜ਼ਾਰ ਹਜ਼ਾਰ ਰੁਪਇਆ ਦੇਣਗੇ, ਹਜ਼ਾਰ ਹਜ਼ਾਰ ਰੁਪਇਆ ਉੱਥੇ ਕੀ ਖਾਣ ਖਾਊਗਾ ਜਿੱਥੇ ਅਗਲਿਆਂ ਨੇ ਕਰਜ਼ੇ ਚੱਕੇ ਆ ਪਹਿਲਾਂ ਹੀ ਤਾਂ ਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਦੂਜੀ ਗੱਲ ਇਹ ਹੈਗੀ ਆ ਭਾਰਤ ਸਾਹਿਬ,
0: ਹਾਂਜੀ,
1: ਕ੍ਰੈਡਿਟ ਕਾਰਡ ਵੇਚਣ ਵਾਲੀ, ਦੇਖੋ ਇੱਥੇ ਤੱਕ ਕਿ ਹਾਈ ਕੋਰਟ ਤੱਕ ਜਿਹੜੇ ਹੈਗੇ ਆ ਇਹਨਾਂ ਦੇ ਮੁਕੱਦਮੇ ਗਏ ਵੀ ਸਰ 16% ਇੰਟਰਸਟ, 25% ਇੰਟਰਸਟ, ਇਟ ਇਜ਼ ਐਕਸਪਲੋਇਟੇਸ਼ਨ
0: ਜੀ।
1: ਹਾਈ ਕੋਰਟ ਕਹਿੰਦੀ ਹੈਗੀ ਆ ਹਾਊ ਵੀ ਕੈਨ ਡਿਕਰੀਜ਼ ਦੀ ਕੰਟਰੈਕਚੁਅਲ ਰੇਟ ਆਫ ਇੰਟਰਸਟ
0: ਜੀ,
1: ਕਿ ਜਿਹੜਾ ਤੁਸੀਂ ਕੰਟਰੈਕਟ ਹੀ ਕਰਕੇ ਆਏ ਹੈਗੇ ਆ। ਉਹ ਕੰਟਰੈਕਟ ਕੀ ਹੁੰਦਾ, ਕਿਸੇ ਨੇ ਪੜਿਆ ਨੀ ਕਦੀ ਨਾ ਵਾਸਤਾ, ਤੇ ਉਹ ਏਦਾਂ ਦੀਆਂ ਲਾਈਨਾਂ ਉੱਥੇ ਲਿਖੀਆਂ, ਸਬਜੈਕਟ 2 ਈਅਰ ਹੈਗਾ ਆ, ਹਾਂਜੀ, ਉਹ ਸਾਰਾ RBI ਗਾਈਡਲਾਈਨ, ਉਹ ਸਾਰਾ ਕੁਛ ਕਿੱਥੇ, ਆਮ ਇਨਸਾਨ ਨੂੰ ਕਿੱਥੇ ਪਤਾ ਜੀ ਇਹਨਾਂ ਗੱਲਾਂ ਦਾ
0: ਜੀ। ਬਿਲਕੁਲ,
1: ਉਹ ਤਾਂ ਲਿਖੀਆਂ ਏਦਾਂ ਦੀਆਂ ਹੁੰਦੀਆਂ ਹੈਗੀਆਂ, ਤੇ ਪੜਿਆ ਲਿਖਿਆ ਵੀ ਨੀ ਪੜ੍ਹਦਾ ਜੀ ਲੋੜ ਵੇਲੇ
0: ਜੀ।
1: ਤੋ ਇਸ ਕਰਕੇ ਜਿਹੜਾ ਹੈਗਾ ਇਹ ਜਿਹੜੀ ਇਸ ਚੀਜ਼ ਤੇ ਵੀ 10 ਲੱਖ ਔਰਤਾਂ ਕਰਜ਼ਾਈ ਹੋਈਆਂ ਹੈਗੀਆਂ, ਤੇ ਉਹਨਾਂ ਦੇ ਕਰਜ਼ੇ ਦੀ ਵਜ੍ਹਾ ਜਿਹੜੀ ਹੈਗੀ ਆ ਉਹ ਇਹ ਆ ਕਿ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਆ ਏਦਾਂ ਦੇ ਕਮਿਸ਼ਨਡ ਏਜੰਟ ਬਿਠਾਏ ਹੈਗੇ ਕੰਪਨੀਆਂ ਨੇ ਜਿਹੜੇ ਕਿ ਉਹਨਾਂ ਨੂੰ ਏਦਾਂ ਦੇ ਟ੍ਰੈਪ ਦੇ ਵਿੱਚ ਲੈਂਦੇ ਆ ਜੀ।
0: ਲੈਂਦੇ ਆ ਜੀ, ਬਿਲਕੁਲ ਹੈ ਜੀ, ਕਿਉਂਕਿ ਫੋਨ ਨਾਲ ਕੰਮ ਵੀ ਚੱਲ ਹਟਿਆ ਜਾਂ ਧਮਕੀਆਂ ਵਾਲਾ ਵੀ ਚੱਲ ਹਟਿਆ ਜਾਂ ਕਹਿ ਲੋ ਕਿ ਚੁੱਪ ਚਪੀਤੇ ਗੱਲਾਂ ਬਾਤਾਂ ਕਰਕੇ, ਚਲੋ ਵੱਖਰੇ ਵੱਖਰੇ ਮੁਲਕਾਂ ਤੋਂ ਲੁੱਟ ਵੀ ਹੁੰਦੀ ਰਹੀ, ਸਾਰਾ ਕੁਝ ਹੁੰਦਾ ਰਿਹਾ, ਹੁਣ ਇਹ ਨਵਾਂ ਕੁਝ ਨਾ ਕੁਝ ਤਾਂ ਨਵਾਂ ਕੱਢਣਗੇ ਜੀ। ਬਿਲਕੁਲ,
1: ਇਹ ਨਵਾਂ ਨਹੀਂ ਹੈ ਸਰ, ਪੁਰਾਣਾ ਚੱਲ ਰਿਹਾ ਹੈਗਾ ਆ। ਇਹ ਤਾਂ ਰਿਪੋਰਟ ਆਈ ਆ ਤੇ ਉਹਦੇ ਤੇ ਮੈਂ ਮਤਲਬ ਰਿਸਰਚ ਕੀਤੀ ਵੀ ਇਹ ਕਾਰਨ ਕੀ ਹੈਗਾ ਵੀ 10 ਲੱਖ ਔਰਤਾਂ ਕਿੱਦਾਂ ਕਰਜ਼ਾਈ ਹੋ ਗਈਆਂ ਵੀ।
0: ਬਿਲਕੁਲ,
1: ਉਹਦੇ ਤੇ ਮੈਂ ਜਦੋਂ ਰਿਸਰਚ ਕੀਤੀ ਤੇ ਫੇਰ ਮੈਂ ਮੁੜ ਕੇ ਜਿਹੜਾ ਹੈਗਾ ਆ ਵੱਡੇ ਵੱਡੇ ਬਿਊਟੀ ਪਾਰਲਰ ਜਿਹੜੇ ਹੈਗੇ ਸੀਗੇ ਉਹਨਾਂ ਦੇ ਵਿੱਚ ਜਿਹੜਾ ਆ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਕੇ ਤੇ ਦੇਖਿਆ ਵੀ ਹਾਂ ਜੀ ਉੱਥੇ ਕੀ ਹੈਗਾ, ਉਹ ਕੀ ਹੁੰਦਾ, ਕੋਈ ਸਲਿਮ ਸੈਂਟਰ ਹੈਗੇ ਬਣੇ ਆ ਜੀ ਜਿੱਥੇ ਵੱਡਿਆਂ ਵੱਡਿਆਂ ਵੱਡਿਆਂ ਨੂੰ ਫਸਾਇਆ ਜਾਂਦਾ ਜੀ,
0: ਡਾਈਟ ਡਾਈਟ ਕਰਾ ਕਰਾ ਕੇ ਜੀ।
1: ਹਾਂ ਬਿਲਕੁਲ ਜੀ, ਉਹ ਵੱਖਰੇ ਵੱਖਰੇ ਜਿਹੜੇ ਇਹ ਜਿਹੜੇ ਜਿੰਨੇ ਵੀ ਇਹ ਸਾਰੇ ਖੁੱਲੇ ਹੈਗੇ ਆ, ਦੇ ਡੋਂਟ ਡਿਪੈਂਡ ਅਪੋਨ ਦੇਅਰ ਓਨ ਟਾਸਕ, ਉਹਨਾਂ ਨੇ ਏਦਾਂ ਦੇ ਐਡੀਸ਼ਨਲ ਜਿਹੜੀਆਂ ਠੱਗੀਆਂ ਵਾਲਾ ਕੰਮ ਜਿਹੜਾ ਇਹ ਨਾਲ ਰੱਖਿਆ ਹੈ ਜਿੱਥੇ ਕਿ ਬੰਦੇ ਨੂੰ ਪਤਾ ਹੀ ਨੀ ਲੱਗਦਾ ਜੀ।
0: ਬਿਲਕੁਲ ਹੈ ਜੀ,
1: ਮੇਰਾ ਇੱਕ ਸੱਜਣ ਸਲਿਮ ਸੈਂਟਰ ਦੇ ਵਿੱਚ ਗਿਆ ਆ ਸੀ ਤੇ ਮੈਂ ਉਹਦੇ ਨਾਲ ਜਾਂਦਾ ਰਿਹਾ, ਮੈਂ ਉੱਥੇ ਜਾ ਕੇ ਦੇਖਿਆ ਕਿ ਇੱਥੇ ਕੀ ਹੋ ਰਿਹਾ ਹੈ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ, ਔਰ ਫਿਰ ਉਹ ਜਦੋਂ ਇੱਕ ਬੰਦਾ ਟ੍ਰੈਪ ਦੇ ਵਿੱਚ ਫਸ ਜਾਂਦਾ ਹੈਗਾ ਆ, ਉਹ ਫਿਰ ਦੂਜੇ ਨੂੰ ਲਿਆਉਂਦਾ ਨਾਲ, ਫਿਰ ਭਾਈ ਇਸ ਤਰੀਕੇ ਨਾਲ ਕੰਪਨੀ ਮੈਨੂੰ ਥੋੜਾ ਬਹੁਤਾ ਇਹ ਜਿਹੜਾ ਹੈਗਾ ਆ ਕੰਸੈਸ਼ਨ ਦੇਣਗੇ ਜੀ, ਇਸ ਤਰੀਕੇ ਦੇ ਲਾਲਚ ਦਿੱਤੇ ਜਾਂਦੇ, ਡਿਸਕਾਊਂਟ ਦਿੱਤਾ ਜਾਊਗਾ ਜੀ।
0: ਜੀ ਬਿਲਕੁਲ ਜੀ।
1: ਸੋ ਇਸ ਕਰਕੇ ਵਿਜੀਲੈਂਟ ਰਹਿਣ ਦੀ ਲੋੜ ਹੈਗੀ ਆ। ਸਵਾਲ ਇਹ ਆ, ਮਿਡਲ ਕਲਾਸ ਦੀਆਂ ਔਰਤਾਂ ਜਿਹੜੀਆਂ ਉਹ ਉਦੋਂ ਫਸਦੀਆਂ ਹੈਗੀਆਂ ਆ ਕਿ ਉਹਨਾਂ ਨੂੰ ਘਰ ਦੀਆਂ ਲੋੜਾਂ ਵਾਸਤੇ ਚੀਜ਼ਾਂ ਚਾਹੀਦੀਆਂ ਹੁੰਦੀਆਂ ਆ ਜੀ, ਉਹ ਕਈ ਵਾਰੀ ਏਦਾਂ ਹੁੰਦਾ ਵੀ ਇਕੱਠੇ ਪੈਸੇ ਨਹੀਂ ਦੇ ਸਕਦੇ ਹੁੰਦੇ ਜੀ,
0: ਜੀ
1: ਉਹ ਫਿਰ ਇਹਨਾਂ ਕੰਪਨੀਆਂ ਦੇ ਥਰੂ ਜਿਹੜਾ ਆ ਚੀਜ਼ ਪਰਚੇਜ਼ ਕਰ ਲੈਂਦੇ ਹੈਗੇ ਆ, ਬਟ ਉਹਨਾਂ ਨੂੰ ਇਹ ਨੀ ਪਤਾ ਹੁੰਦਾ ਤੁਹਾਨੂੰ ਕਹਿਣ ਨੂੰ ਕਿਸ਼ਤਾਂ ਆ ਕਿ ਤੁਹਾਨੂੰ ਰੇਟ ਆਫ ਇੰਟਰਸਟ ਕੀ ਲੱਗਦਾ ਆ ਜੀ।
0: ਜੀ ਬਿਲਕੁਲ ਹੈ ਜੀ ਜੀ।
1: ਸੋ ਉਹ ਕੀ ਚੀਜ਼ ਦੀ ਕੀਮਤ ਨਾਲੋਂ ਦੁੱਗਣਾ ਦੇ ਕੇ ਜਿਹੜਾ ਹੈਗਾ ਆ ਵੀ ਉਹਨਾਂ ਦੀ ਖਲਾਸੀ ਹੁੰਦੀ ਹੈਗੀ ਆ, ਉਹ ਵੀ ਉਹਦੇ ਵਿੱਚ ਜਿਹੜਾ ਆ ਵੀ ਏਦਾਂ ਦਾ ਕੋਈ ਹੈ ਨੀ ਗਾ, ਮਤਲਬ ਕੇਸ ਜਿਹਦੇ ਵਿੱਚ ਇਹ ਦੇਖਿਆ ਗਿਆ ਹੋਵੇ ਕਿ ਪੀਸਫੁਲੀ ਐਂਡ ਹੋ ਗਿਆ ਜੀ, ਵੀ ਹਾਂ ਜੀ ਕਿਸ਼ਤਾਂ ਦੇ ਦਿੱਤੀਆਂ ਤੇ ਉਹਨਾਂ ਨੇ ਜਿਹੜਾ ਹੈਗਾ ਆ ਉਹਨੂੰ ਰਾਈਟ ਆਫ ਕਰ ਦਿੱਤਾ ਜੀ, ਵੀ ਹਾਂ ਠੀਕ ਹੈ ਜੀ ਤੁਹਾਡੀਆਂ ਆ ਗਈਆਂ, ਤੁਹਾਡਾ ਕੰਮ ਕੇਸ ਖਤਮ ਹੋ ਗਿਆ ਜੀ।
0: ਬਿਲਕੁਲ,
1: ਉੱਥੇ ਫਿਰ ਜਿਹੜਾ ਤਕਰਾਰ ਹੁੰਦਾ ਹੀ ਹੁੰਦਾ ਜੀ ਵੀ ਮੈਂ ਤਾਂ 30,000 ਰੁਪਏ ਦੀ ਚੀਜ਼ ਲਈ ਸੀ ਤੇ ਮੈਂ ਤੁਹਾਨੂੰ 55,000 ਦੇ ਚੁੱਕੀ ਹਾਂ
0: ਹਾਂਜੀ,
1: ਉੱਥੇ ਜਾ ਕੇ ਫਿਰ ਜਿਹੜਾ ਹੈਗਾ ਆ ਉਹ ਥੋੜਾ ਜਿਹਾ ਹੌਟ ਐਂਡ ਐਕਸਚੇਂਜ ਹੁੰਦੀ ਹੈਗੀ ਆ ਤੇ ਉਹਦੇ ਨਾਲ ਜਿਹੜਾ ਆ ਇਸ ਚੀਜ਼ ਦਾ ਐਂਡ ਹੁੰਦਾ ਜੀ।
0: ਬਿਲਕੁਲ ਹੈ ਜੀ ਸੈਣੀ ਸਾਹਿਬ।
1: ਮੁੜ ਕੇ ਇਹ ਆ ਸਰ, ਇਹਦੇ ਤੇ ਕਾਨੂੰਨ ਦੀ ਪ੍ਰੋਟੈਕਸ਼ਨ ਕੋਈ ਨੀ ਹੈਗੀ ਤੇ ਇਹਦੇ ਤੇ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਆ, ਇਸੇ ਕਰਕੇ ਮੈਂ ਕਹਿੰਦਾ ਸੀ ਵੀ ਇਸ ਟੌਪਿਕ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਆ,
0: ਚਾਹੀਦਾ ਜੀ, ਜਿਹੜੀ ਚੀਜ਼ ਦਾ ਚਲੋ ਦੂਸਰਿਆਂ ਨੂੰ ਬਚਾ ਸਕਦੀ ਆ ਜ਼ਰੂਰ ਜ਼ਿਕਰ ਕਰਨਾ ਚਾਹੀਦਾ ਜੀ।
1: ਤੇ ਜੇ ਕਲਾਸੀਫਿਕੇਸ਼ਨ ਕਰੀਏ ਤੇ ਇਹਦੇ ਵਿੱਚ ਜਿਹੜਾ ਹੈਗਾ ਆ ਕਿ ਜੇ ਆਪਾਂ ਇਹ ਨੀ ਕਹਿ ਸਕਦੇ ਵੀ ਮਿਡਲ ਕਲਾਸ ਆ ਜਾਂ ਅਪਰ ਕਲਾਸ ਆ ਜੀ, ਇਹਦੇ ਵਿੱਚ ਸਾਰੇ ਇਸ ਟ੍ਰੈਪ ਦੇ ਵਿੱਚ ਇਸ ਹਮਾਮ ਮੈਂ ਸਾਰੇ ਹੀ ਨੰਗੇ ਆ ਜੀ। ਗਰੀਬ ਜਿਹੜਾ ਹੈਗਾ ਆ ਉਹ ਆਪਣੀ ਲਿਮਿਟੇਸ਼ਨ ਮੁਤਾਬਕ ਉੱਥੇ ਫਸ ਜਾਂਦਾ ਹੈਗਾ ਆ ਜੀ, ਬੈਂਕਾਂ ਬੁੰਕਾਂ ਦੇ ਵਿੱਚ ਜਿਹੜਾ ਆ ਜੀ, ਤੇ ਜਿਹੜੇ ਅਮੀਰ ਹੈਗੇ ਆ ਜੀ ਉਹ ਇਸ ਤਰੀਕੇ ਨਾਲ ਫਸ ਜਾਂਦੇ ਹੈਗੇ ਆ ਜੀ, ਤੇ ਆ ਜਿਹੜੇ ਆ ਬਿਊਟੀ ਪ੍ਰੋਡਕਟ ਲੈ ਲੈ ਜਾਂ ਕੋਈ ਹੋਰ ਚੀਜ਼ ਏਦਾਂ ਦੀ ਲੈ ਲਈ ਜਿਹਨੂੰ ਲਗਜ਼ਰੀ ਦੇ ਵਿੱਚ ਆਪਾਂ ਲੈ ਸਕਦੇ ਆ ਜੀ।
0: ਬਿਲਕੁਲ ਹੈ ਜੀ ਜੀ ਸੈਣੀ ਸਾਹਿਬ,
1: ਕਿਉਂਕਿ ਕਿਉਂਕਿ ਕਿਸੇ ਸਟੇਜ ਤੇ ਜਿਹੜਾ ਹੈਗਾ ਆ ਮਿਡਲ ਕਲਾਸ ਜਿਹੜਾ ਆ ਉਹ ਉਹਦੀ ਕੋਸ਼ਿਸ਼ ਹੁੰਦੀ ਆ ਕਿ ਮੈਂ ਜਿਹੜਾ ਆ ਅਪਰ ਕਲਾਸ ਦੀ ਰੀਸ ਕਰਕੇ ਲਗਜ਼ਰੀ ਜਿਹੜੀ ਹੈਗੀ ਉਹਨੂੰ ਇੰਜੋਏ ਕਰਾਂ। ਉਹ ਲਗਜ਼ਰੀ ਇੰਜੋਏ ਕਰਦੇ ਕਰਦੇ ਜਿਹੜਾ ਹੈਗਾ ਆ ਇਸ ਟ੍ਰੈਪ ਦੇ ਵਿੱਚ ਫਸ ਜਾਂਦੇ ਹੈਗੇ ਆ ਤੇ ਇਹ ਕਰਜ਼ ਜਾਲ ਏਦਾਂ ਦਾ ਹੈਗਾ ਆ ਜੀ ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਆ।
0: ਬਹੁਤ ਔਖਾ, ਬਿਲਕੁਲ ਬਿਲਕੁਲ ਦਰੁਸਤ ਹੈ
1: ਜੀ ਸਰ
0: ਜੀ। ਸੈਂਟਰ ਪੰਜਾਬ ਹਾਂਜੀ ਪੰਜਾਬ ਦੀ ਗੱਲ ਜੀ ਕਰਨੀ ਚਾਹਾਂਗਾ। ਡਾਕਟਰ ਜੋਲ ਹੁਣੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਹੈ ਪਰ ਭਾਜਪਾ ਦੇ ਜਿਹੜੇ ਨੇ ਆਪਣੇ ਪ੍ਰਧਾਨ ਨੇ ਉਹਨਾਂ ਨਾਲ ਮੁਲਾਕਾਤ ਹੋਈ ਹੈ ਢਿੱਲੋਂ ਸਾਹਿਬ ਦੇ ਨਾਲ ਤੇ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਨੂੰ ਖਰੀਆਂ ਸਖਰੀਆਂ ਜਾਂ ਪੰਜਾਬ ਦੀਆਂ ਜੋ ਵੈਸੇ ਉਹ ਅਰਥ ਸ਼ਾਸਤਰੀ ਆਪ ਵੀ ਨੇ ਸਾਰਾ ਕੁਝ ਚਲੋ ਆਰਟੀਕਲ ਜਾਂ ਹੋਰ ਸਾਰੀਆਂ ਗੱਲਾਂ ਵੀ ਲਿਖਦੇ ਆ ਨੋਟ ਵੀ ਕਰਦੇ ਆ ਸਲਾਹਕਾਰ ਵੀ ਨੇ ਸਰਕਾਰਾਂ ਦੇ ਤਾਂ ਮੁਫਤਖੋਰੀ ਨੂੰ ਬੰਦ ਕਰਨ ਦੀ ਹਿੰਮਤ ਦੀ ਗੱਲ ਕੀਤੀ ਆ ਉਹਨਾਂ ਨੇ ਕਿ ਜੇ ਭਾਜਪਾ ਆਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਜਾਂ ਆਉਂਦੀ ਹੈ ਕਿ ਉਹ ਮੁਫਤਖੋਰੀ ਜਿਹੜੀ ਆ ਪੰਜਾਬ ਦੇ ਵਿੱਚ ਬੰਦ ਕਰੇਗੀ ਜੇ ਨਹੀਂ ਕਰੇਗੀ ਤਾਂ ਬਹੁਤ ਵੱਡੇ ਸਵਾਲ ਜਿਹੜੇ ਇਹਦੇ ਵਿੱਚ ਅੱਗੇ ਉਹਨਾਂ ਨੇ ਖੜੇ ਵੀ ਕੀਤੇ ਆ ਪਰ ਜਿੱਥੇ ਪ੍ਰਧਾਨ ਮੰਤਰੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਚੀਜ਼ ਦਾ ਫਰਾਂਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਹਿ ਕੇ ਗਏ ਨੇ ਕਿ ਭਾਈ ਅਸੀਂ ਤਾਂ ਤੁਹਾਡੇ ਉਨੇ ਇੱਥੇ ਘਰ ਨਹੀਂ ਗਏ ਜਿੰਨੇ ਅਸੀਂ ਮਤਲਬ ਕਿ ਮੁਫਤ ਦੇ ਵਿੱਚ ਜਿਹੜਾ ਲੋਕਾਂ ਨੂੰ ਬਣਾ ਕੇ ਦੇ ਦਿੱਤੇ ਆ ਇੰਡੀਆ ਦੇ ਵਿੱਚ ਬਾਕੀ ਅਨਾਜ ਦੀ ਪੂਰੀ ਪਬਲਿਸਿਟੀ ਹੁੰਦੀ ਹੈ ਇੰਨਾ ਅਨਾਜ ਦਿੱਤਾ ਜਾ ਰਿਹਾ ਉਹ ਸਾਰਾ ਚੀਜ਼ਾਂ ਨੇ।
1: ਪਰ ਸਭ ਗੱਲ ਤਾਂ ਹੈਗੀ ਆ ਇਹ ਜੋ ਡੀਂਗਾ ਮਾਰਦੇ ਆ ਉਹਦੇ ਨਾਲ ਦੇਸ਼ ਦੀ ਕੋਈ ਵਧੀਆ ਇਮੇਜ ਨਹੀਂ ਜਾਂਦੀ
0: ਜੀ।
1: ਦੂਜਾ ਇਹ ਹੈਗਾ ਆ ਕਿ ਲੋਕਾਂ ਨੂੰ ਤੁਸੀਂ ਜਿਹੜਾ ਆ ਹੱਡ ਹਰਾਮੀ ਬਣਾ ਰਹੇ ਹੋ
0: ਜੀ।
1: ਤੇ ਡਾਕਟਰ ਜੋਲ ਹੁਣਾਂ ਨੇ ਤਾਂ ਪਹਿਲਾਂ ਮਾਨ ਸਾਹਿਬ ਨੂੰ ਵੀ ਲਿਖਿਆ ਸੀਗਾ ਕਿ ਆਟਾ ਦਾਲ ਸਾਰਾ ਕੁਛ ਤਾਂ ਦੇਈ ਜਾਂਦੇ ਹੈਗੇ ਆ ਤੇਲ ਤੇਲ ਤੇ ਦਾਲਾਂ ਵੀ ਦਿੱਤੀਆਂ ਤੁਸੀਂ
0: ਜੀ
1: ਤੇ ਹੁਣ ਇੱਕ ਸ਼ਰਾਬ ਰਹਿੰਦੀ ਆ ਉਹ ਵੀ ਦੇ ਦਿਓ ਤਾਂ ਕਿ ਲੋਕੀ ਜਿਹੜੇ ਹੈਗੇ ਆ ਤੁਹਾਨੂੰ ਵੋਟਾਂ ਪਾਉਂਦੇ ਰਹੇ।
0: ਬਿਲਕੁਲ ਹੈ ਜੀ
1: ਤੇ ਤੁਸੀਂ ਪੱਕੇ ਜਾਂਚ ਕਰ ਸਕੋ। ਉਹਨਾਂ ਨੇ ਬਹੁਤ ਬੜਾ ਕਟਾਕਸ਼ ਕੀਤਾ ਸੀ ਇਸ ਕਰਕੇ ਕੀਤਾ ਸੀ ਕਿ ਭਾਈ ਇੱਥੇ ਦੇ ਲੋਕਾਂ ਨੂੰ ਤੁਸੀਂ ਹੱਡ ਹਰਾਮੀ ਬਣਾ ਲਿਆ ਆ ਤੇ ਇਸੇ ਚੀਜ਼ਾਂ ਫ੍ਰੀ ਵੀਜ ਦੇ ਉੱਤੇ ਜਿਹੜੀਆਂ ਤੁਹਾਡੀਆਂ ਸਰਕਾਰਾਂ ਟਿੱਕੀਆਂ ਆਈਆਂ ਬਾਕੀ ਹੋਰ ਜਿਹੜਾ ਆ ਤੁਹਾਡਾ ਡਿਵੈਲਪਿੰਗ ਏਜੰਡਾ ਕੋਈ ਨਹੀਂ ਆ
0: ਜੀ।
1: ਦੇਖੋ ਸਟੇਟ ਵੀ ਜਿਹੜੀ ਆ 5 ਲੱਖ ਕਰੋੜ ਦੀ ਕਰਜ਼ਾਈ ਆ
0: ਜੀ
1: ਤੇ ਬਿਨਾਂ ਮੁੱਦਿਆਂ ਤੋਂ ਇੱਥੇ ਰਾਜਨੀਤੀ ਹੋ ਰਹੀ ਆ ਜੀ।
0: ਜੀ ਬਿਲਕੁਲ ਹੈ ਜੀ
1: ਪੰਜਾਬ ਦੇ ਵਿੱਚ ਰਾਜਨੀਤੀ ਤਾਂ ਇਹ ਖੇਡੀ ਜਾ ਰਹੀ ਹੈਗੀ ਵੀਡੀਓ ਅਸਲੀ ਕੇ ਵੀਡੀਓ ਨਕਲੀ
0: ਹਾਂਜੀ
1: ਉਹ ਹੁਣ ਉਹ ਵੀਡੀਓ ਵਾਲੀ ਜਿਹੜੀ ਗੱਲ ਆ ਉਹ ਮੈਂ ਬਾਅਦ ਦੇ ਵਿੱਚ ਛੇੜਦਾ ਆ ਜੀ। ਪਹਿਲਾਂ ਸਰਦਾਰਾ ਸਿੰਘ ਜੋਲ ਹੁਣਾਂ ਦੀ ਗੱਲ ਕਰ ਲਾਂ ਕਿ ਉਹ ਜੋ ਸੋਚਦੇ ਆ ਉਹਨਾਂ ਨੇ ਭਾਜਪਾ ਨੂੰ ਜਿਹੜਾ ਆ ਜੋ ਲਿਖ ਕੇ ਦਿੱਤਾ ਆ ਉਹ ਪਤਾ ਨੀ ਕੀ ਸੋਚਦੇ ਹੈਗੇ ਆ ਕਿ ਇਹਨਾਂ ਤੋਂ ਕੀ ਐਕਸਪੈਕਟ ਕੀਤਾ ਜਾ ਸਕਦਾ ਹੈਗਾ ਕਿ ਆਈਡੀਅਲ ਡੈਮੋਕਰੇਸੀ ਲੈ ਕੇ ਆ ਜਾਣਗੇ ਜੋ ਇਹ ਦੇਸ਼ ਚ ਕਰਦੇ ਆ ਉਹੀ ਇਹਨਾਂ ਨੇ ਪੰਜਾਬ ਚ ਕਰਨਾ ਜੀ।
0: ਬਿਲਕੁਲ ਹੈ ਜੀ
1: ਦੂਜਾ ਵੋਟਾਂ ਪੈਂਦੀਆਂ ਸਰ ਜਿਹੜੀ ਹੈਗੀਆਂ ਆ ਅਸੀਂ ਵੀ ਇਸ ਚੀਜ਼ ਨੂੰ ਜਿਹੜਾ ਆ ਨਹੀਂ ਪਸੰਦ ਕਰਦੇ ਕਿ ਫ੍ਰੀ ਵੀਜ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ ਇੱਥੇ ਇਕੁਐਲਿਟੀ ਹੋਣੀ ਚਾਹੀਦੀ ਆ ਨੋ ਰਿਜ਼ਰਵੇਸ਼ਨ ਔਨ ਦੀ ਗਰਾਊਂਡ ਆਫ ਜਿਹੜਾ ਹੈਗਾ ਆ ਕਾਸਟਿਜ਼ਮ ਇਹ ਕਾਸਟਿਜ਼ਮ ਤੇ ਫ੍ਰੀ ਵੀਜ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਦੇਸ਼ ਵਾਸਤੇ ਇਸ ਵੇਲੇ ਬਹੁਤ ਖਤਰਨਾਕ ਆ ਜੀ।
0: ਜੀ ਪਰ ਸੈਣੀ ਸਾਹਿਬ ਜੋ ਚਲੋ ਕਈ ਵਾਰੀ ਤੁਹਾਡੇ ਨਾਲ ਗੱਲ ਹੁੰਦੀ ਹੈ ਤਾਂ ਜਦੋਂ ਵੀ ਕੋਈ ਗੱਲ ਆਉਂਦੀ ਹੈ ਤਾਂ ਇਹੀ ਮੂੰਹ ਤੇ ਹੁੰਦਾ ਚਲੋ ਛੋਟੇ ਹੁੰਦੇ ਅਸੀਂ ਵੀ ਸੀਗੇ ਉਹ ਚਲ ਗਈ ਹੋਏ ਬੱਤੀ ਚਲ ਗਈ ਹੋਏ ਬੱਤੀ ਆ ਗਈ ਹੋਏ ਬੱਤੀ ਚਲ ਗਈ ਹੋਏ ਬੱਤੀ ਆ ਗਈ ਹੋਏ ਏਦਾਂ ਹੀ ਕਰਦੇ ਹੁੰਦੇ ਸੀ ਅਸੀਂ ਵੀ ਤਾਂ ਚਲੋ ਮੈਂ ਕਿਸੇ ਨੂੰ ਮਤਲਬ ਕਿ ਕਲੇਨ ਝਿੱਟ ਨਹੀਂ ਦਿੰਦਾ ਪਰ ਤੁਸੀਂ ਚਲੋ ਲੰਮਾ ਸਮਾਂ ਪੰਜਾਬ ਦੇ ਵਿੱਚ ਰਹਿ ਰਹੇ ਹੋ ਸਭ ਤੋਂ ਬੈਸਟ ਬਿਜਲੀ ਦੀ ਆਪਸ਼ਨ ਜਿਹੜੀ ਸੀ ਕਿਸ ਸਰਕਾਰ ਨੇ ਦਿੱਤੀ ਹੈ ਕਿ ਮਤਲਬ ਕਿ ਇੰਨੇ ਅੱਜ ਕੱਲ ਦੇਖੋ ਵੈਸੇ ਤਾਂ ਇਹ ਤਾਂ ਦਾਅਵੇ ਕਰਦੇ ਨੇ ਕਿ ਕੋਲੇ ਦੀ ਖਾਣ ਵੀ ਅਸੀਂ ਖੁਲਾ ਲਈ ਜੀ ਸਾਰਾ ਕੁਝ ਕਰ ਲਿਆ ਅੱਜ ਥਰਮਲ ਪਲਾਂਟ ਵੀ ਜਿਹੜੇ ਨੇ ਉਹ ਮਤਲਬ ਕਿ ਠੱਪ ਪਏ ਨੇ ਜਾਂ ਜਿੰਨੀ ਪਾਵਰ ਬਣਨੀ ਚਾਹੀਦੀ ਉਹ ਨਹੀਂ ਬਣਦੀ ਪਾਵਰ ਕੌਮ ਜਿਹੜਾ ਕਰਜ਼ਾਈ ਹੋ ਰਿਹਾ ਹੋਰ ਸਾਰੀਆਂ ਚੀਜ਼ਾਂ ਨੇ ਕਿਵੇਂ ਦੇਖਦੇ ਹੋ ਕਿ ਅਸਲ ਦੇ ਵਿੱਚ ਕਿਸ ਸਰਕਾਰ ਦੀ ਚਲੋ ਮੈਂ ਕਿਸੇ ਸਰਕਾਰ ਨੂੰ ਆਪਾਂ ਕ੍ਰੈਡਿਟ ਵੀ ਨਾ ਦਈਏ ਪਰ ਰਾਜ ਦੇ ਵਿੱਚ ਜਾਂ ਕਿਸ ਦੇ ਕਿੱਦਾਂ ਦੇਖਦੇ ਉਹਦੇ ਵਿੱਚ
1: ਦੇਖੋ ਭਾਰੀ ਸਾਹਿਬ ਇਹਨਾਂ ਦੇ ਮਤਲਬ ਨਾ ਟਾਰਗੇਟ ਤੇ ਹੁੰਦਾ ਹੈ ਇਹਨਾਂ ਦਾ ਵੀ ਸਾਡਾ ਵੋਟਰ ਕਿਹੜਾ ਆ ਜੀ।
0: ਜੀ
1: ਅਕਾਲੀ ਸਰਕਾਰ ਜਿਹੜੀ ਹੈਗੀ ਆ ਉਹਦੇ ਸਮੇਂ ਦੇ ਦੌਰਾਨ ਪਿੰਡਾਂ ਦੇ ਵਿੱਚ ਲਾਈਟ ਦੀ ਵਿਵਸਥਾ ਵਧੀਆ ਰਹੀ ਸੀ
0: ਜੀ।
1: ਉਹਨਾਂ ਨੇ ਸੈਕੰਡ ਟਰਮ ਦੇ ਵਿੱਚ ਜਿਹੜਾ ਹੈਗਾ ਜਨਰੇਸ਼ਨ ਦੇ ਉੱਤੇ ਕੰਮ ਕਰ ਲਿਆ ਸੀ ਪ੍ਰਾਈਵੇਟ ਪਾਰਟਨਰਸ਼ਿਪ ਕਰਵਾ ਲਈਆਂ ਸੀ ਬਟ ਦੈਟ ਵਾਜ ਟੂ ਕੋਸਟਲੀ ਉਹਦੇ ਤੇ ਰਾਜਨੀਤੀ ਕਰਕੇ ਇਹ ਅਗਲੀਆਂ ਸਰਕਾਰਾਂ ਆ ਗਈਆਂ ਕਾਂਗਰਸ ਦੀ ਸਰਕਾਰ ਆ ਗਈ ਕਾਂਗਰਸ ਦੀ ਸਰਕਾਰ ਨੇ ਕੀਤਾ ਕੱਖ ਨਹੀਂ ਜੀ ਪਰ ਲੰਬੇ ਲੰਬੇ ਬਿਜਲੀ ਦੇ ਕੱਟ ਦਿੱਤੇ ਹਾਂਜੀ ਸੋ ਇਸ ਕਰਕੇ ਉਹਨਾਂ ਦਾ ਤਾਂ ਜਿਹੜਾ ਹੈਗਾ ਪੰਜ ਸਾਲ ਕੈਪਟਨ ਨੇ ਤਾਂ ਕੀਤਾ ਹੀ ਕੁਛ ਨੀ ਜੀ। ਮੁੜ ਕੇ ਜਿਹੜਾ ਹੈਗਾ ਆ ਜਦੋਂ ਉਹਨਾਂ ਨੇ ਲਾਇਆ ਕੈਪਟਨ ਉਦੋਂ ਬਹੁਤ ਦੇਰ ਹੋ ਚੁੱਕੀ ਸੀ
0: ਜੀ।
1: ਮੁੱਖ ਮੰਤਰੀ ਚੰਨੀ ਨੇ ਇੱਕ ਕੰਮ ਵਧੀਆ ਕੀਤਾ ਸੀ, ਉਹਨੇ ਆ ਕੇ ਜਿਹੜਾ ਹੈਗਾ ਆ ਉਸ ਟਾਈਮ ਤੇ ਉਹਨੂੰ ਮਿਲੇ ਤਾਂ ਚਾਰ ਮਹੀਨੇ ਟੈਸਟ ਤਾਂ ਹੁੰਦਾ ਸਰ ਗਰਮੀਆਂ ਦੇ ਵਿੱਚ ਹੀ, ਲਾਈਟ ਆਉਂਦੀ ਜਾਂ ਨਹੀਂ ਆਉਂਦੀ ਜੀ। ਚੰਨੀ ਦੇ ਟਾਈਮ ਤੇ ਉਹਨੇ ਲਾਈਟ ਦੇ ਜਿਹੜੇ ਬਿਜਲੀ ਦੇ ਰੇਟ ਜਿਹੜੇ ਹੈਗੇ ਆ ਘਟਾ ਤੇ ਸੀਗੇ ਜੀ।
0: ਜੀ
1: ਏਦਾਂ ਦੀਆਂ ਫ੍ਰੀ ਬੀਜ ਨਾਲੋਂ ਜਿਹੜੀ ਹੈਗੀ ਚੀਜ਼ ਸਸਤੀ ਦਿਓ
0: ਪਰ ਫ੍ਰੀ ਕਿਸੇ ਨੂੰ ਨਾ ਦਿਓ।
1: ਇਸ ਤਰੀਕੇ ਨਾਲ ਹੀ ਨਾ ਜੀ ਬਾਦਲ ਸਰਕਾਰ ਨੇ ਇੱਕ ਵਾਰੀ ਜਿਹੜਾ ਹੈਗਾ ਆ ਨਹਿਰੀ ਪਾਣੀ ਦੀ ਜਿਹੜੀ ਹੈਗੀ ਆ ਉਹ ਇਹਨਾਂ ਨੇ ਫ੍ਰੀ ਕੀ ਕਰਨ ਲੱਗੇ ਜੀ, ਫ੍ਰੀ ਕਰਨ ਲੱਗੇ ਤੇ ਇੱਕ ਨਹਿਰੀ ਪਟਵਾਰੀ ਮੇਰਾ ਸੱਜਣ ਸੀ ਉਹਨੇ ਲਿਖ ਕੇ ਭੇਜਿਆ
0: ਜੀ
1: ਭਾਈ ਫ੍ਰੀ ਨਾ ਕਰੋ ਤੁਸੀਂ ਭਾਵਾਂ 50 ਪੈਸੇ ਲੈ ਲਓ
0: ਜੀ ਬਿਲਕੁਲ
1: ਹੈ ਜੀ। ਉਹ ਮੁੜ ਕੇ ਮੀਟਿੰਗ ਦੇ ਵਿੱਚ ਏਦਾਂ ਕਰਕੇ ਜਦੋਂ ਸਰਕਾਰ ਦਾ ਡਿਸੀਜਨ ਹੋਇਆ ਸੀ ਤਾਂ ਕਰਕੇ ਉਹ ਇੱਕ ਮੀਟਿੰਗ ਦੇ ਵਿੱਚ ਬਾਅਦ ਦੇ ਵਿੱਚ ਜਿਹੜਾ ਆ ਡੀਸੀ ਦੇ ਕੋਲ ਬੈਠੇ ਤੇ ਏਦਾਂ ਕਰਕੇ ਖਾਲਾਂ ਰਿਪੇਅਰ ਨੀ ਹੁੰਦੀਆਂ ਜਾਂ ਏਦਾਂ ਕਰਕੇ ਉਹ ਕਹਿੰਦਾ ਜੀ ਤੁਸੀਂ ਦੇਖੋ ਤਾਂ ਕਹਿੰਦਾ ਮੈਂ ਲਿਖ ਕੇ ਦਿੱਤਾ ਸੀ ਇੱਥੇ ਹੋਰ ਕਿਸੇ ਨੇ ਨੀ ਕਹਿੰਦਾ ਲਿਖਿਆ ਮੈਂ ਲਿਖ ਕੇ ਦਿੱਤਾ ਸੀਗਾ ਭਾਈ ਤੁਸੀਂ ਭਾਵਾਂ 50 ਪੈਸੇ ਲੈ ਲਓ ਪਰ ਲੈ ਲਓ ਪੈਸੇ। ਉਹ ਇਸ ਕਰਕੇ ਆ 50 ਪੈਸੇ ਤੋਂ 2 ਰੁਪਈਏ ਤੁਸੀਂ ਕਰ ਦਿਓਗੇ ਤੇ ਹੋ ਸਕਦੇ ਹੈਗੇ ਆ ਜੀਰੋ ਤੋਂ ਤੁਸੀਂ 1.5 ਰੁਪਈਆ ਜਾਂ ਰੁਪਈਆ ਨੀ ਕਰ ਸਕਦੇ।
0: ਬਿਲਕੁਲ ਹੈ ਜੀ। ਨਾਲੇ ਦੇਖੋ ਇਹ ਦਾਵਾ ਵੀ ਕਰਦੇ ਆ ਕਿ ਨਹਿਰੀ ਪਾਣੀ ਦੀ ਅਸੀਂ ਮਤਲਬ ਕਿ ਵੱਧ ਤੋਂ ਵੱਧ ਕਰ ਲਿਆ ਪਰ ਕਿਸੇ ਦੇ ਧਿਆਨ ਦੇ ਵਿੱਚ ਹੈ ਜਾਂ ਮਹਿਕਮਾ ਜਾਂ ਕਿਸੇ ਦੇ ਵੀ ਅਧਿਕਾਰ ਦੇ ਅੰਦਰ ਆਉਂਦਾ। ਮੈਂ ਪਿਛਲੇ 3-4 ਸਾਲਾਂ ਤੋਂ ਜਾਂ 5 ਸਾਲਾਂ ਤੋਂ ਇਹ ਚੀਜ਼ ਨੋਟ ਕਰ ਰਿਹਾ ਪਰ ਨਾ ਤਾਂ ਉਹ ਅਜੇ ਤੱਕ ਉਹ ਖਬਰ ਦੀ ਸੁਰਖੀ ਬਣੀ ਹੈ ਨਾ ਹੀ ਉਹਦੇ ਉੱਤੇ ਕਦੇ ਅੱਜ ਤੱਕ ਡਿਸਕਸ਼ਨ ਮੈਂ ਕਿਤੇ ਉਹ ਸੁਣੀ ਹੈ ਜਾਂ ਨਾ ਹੀ ਹੋ ਰਹੀ ਹੈ। ਇੱਕ ਪਾਸੇ ਦੇਖੋ ਕਿ ਪਾਣੀ ਦੀ ਬਚਤ ਦੀ ਗੱਲ ਕਰ ਰਹੇ ਹਾਂ ਜ਼ਮੀਨਾਂ ਦੀ, ਦੂਸਰੇ ਪਾਸੇ ਮੋਟਰਾਂ ਨੂੰ ਬਿਜਲੀਆਂ ਜਿਹੜੀ ਬਿਜਲੀ ਫ੍ਰੀ ਕਰ ਦਿੱਤੀ ਸੀ ਚਲੋ ਉਸ ਸਮੇਂ ਦੇ ਵਿੱਚ, ਤੇ ਇਹ ਸਰਕਾਰ ਜਿਹੜੀ ਹੈ ਦਾਅਵਾ ਕਰਦੀ ਹੈ ਕਿ ਨਹਿਰੀ ਪਾਣੀ ਦੇ ਨਾਲ ਸਿੰਚਾਈ ਜਾਂ ਖੇਤੀ ਹੋ ਰਹੀ ਹੈ ਪਰ ਜੋ ਸੋਲਰ ਪੈਨਲ ਲਗਾ ਕੇ ਜਿਹੜਾ ਘੱਟੋ ਘੱਟ ਉਹ ਕਹਿੰਦੇ ਅਸੀਂ ਭਾਈ ਮਤਲਬ ਕਿ ਫ੍ਰੀ ਕਰ ਲਿਆ ਸਾਰਾ ਕੁਝ, ਮਤਲਬ ਕਿ ਸੂਰਜ ਦੀ ਰੋਸ਼ਨੀ ਦੇ ਨਾਲ ਹੀ ਪਾਣੀ ਦੀ ਮਤਲਬ ਕਿ ਪੂਰੀ ਧੁੱਕੀ ਕੱਢੀ ਜਾਂਦੇ ਆ ਜ਼ਮੀਨ ਦੇ ਵਿੱਚੋਂ, ਕੋਈ ਉਹ ਪੜਤ ਲਿਖਤ ਦੇ ਵਿੱਚ ਹੈ ਕਿ ਕਿੰਨਾ ਪਾਣੀ ਉਹ ਕੱਢ ਰਹੇ ਨੇ ਜੀ ਫ੍ਰੀ ਦੇ ਵਿੱਚ, ਕੋਈ ਲੈਣ ਦੇਣ ਹੀ ਨਹੀਂ ਜਾਂ ਕਿਸੇ ਨੂੰ ਕੋਈ ਪਤਾ ਹੀ ਨਹੀਂ ਵੀ ਇੱਥੇ ਚਲੋ ਮੀਟਰ ਹੁੰਦਾ ਸੀ ਤਾਂ ਪਤਾ ਹੁੰਦਾ ਸੀ ਇੰਨਾ ਕੁ ਮੀਟਰ ਚੱਲਦਾ ਜਾਂ ਇੰਨੀ ਕੁ ਮੋਟਰ ਚੱਲੀ ਹੈ, ਪਰ ਹੁਣ ਜਿਹੜਾ ਸੂਰਜ ਪੈਨਲ ਦੇ ਉੱਤੇ ਆਪ ਮੁਹਾਰੇ ਹੀ ਇੰਡੀਪੈਂਡੈਂਟ ਕਹਿ ਲਓ ਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਨਾਲ ਕੋਈ ਲੈਣਾ ਦੇਣਾ ਜਾਂ ਵਾਹ ਵਾਸਤਾ ਨਹੀਂ ਜਾਂ ਉਹ ਸਬਸਿਡੀ ਵੀ ਦਿੰਦੀ ਹੋਏਗੀ ਕੁਛ ਦਿੰਦੀ ਪਰ ਉਹ ਕਿਤੇ ਰਿਕਾਰਡ ਦੇ ਵਿੱਚ ਹੈ ਵੀ ਉਹ ਮੋਟਰਾਂ ਪਾਣੀ ਕਿੰਨਾ ਕੱਢ ਰਹੀਆਂ ਨੇ ਜ਼ਮੀਨ ਵਾਲਾ
1: ਨਹੀਂ ਭਾਰਤ ਸਾਹਿਬ ਇੱਦਾਂ ਦਾ ਕੋਈ ਹੈ ਨੀ ਗਾ ਰਿਕਾਰਡ ਉੱਥੇ ਤਾਂ ਜਿਹੜਾ ਹੈਗਾ ਤੁਸੀਂ ਜੋ ਅੰਡਰਲਾਈਨ ਕਰਦੇ ਹੈਗੇ ਆ ਨਾ ਜੀ ਗੱਲ ਤਾਂ ਇਹ ਹੈਗੀ ਆ ਕਿ ਇੱਕ ਸੁਪਨਾ ਜ਼ਰੂਰ ਹੈਗਾ ਆ ਕਿ ਇੱਥੇ ਕੰਮ ਦੇ ਹਿਸਾਬ ਦੇ ਨਾਲ ਬੰਦੇ ਦੀ ਪੇਮੈਂਟ ਹੋਣੀ ਚਾਹੀਦੀ ਹੈਗੀ ਆ ਤੇ ਕੰਜ਼ਮਪਸ਼ਨ ਦੇ ਹਿਸਾਬ ਨਾਲ ਉਹਨੂੰ ਪੇ ਕਰਨਾ ਚਾਹੀਦਾ ਹੈ।
0: ਬਿਲਕੁਲ ਹੈ ਜੀ।
1: ਕੋਈ ਚੀਜ਼ ਫ੍ਰੀ ਨਹੀਂ ਹੋਣੀ ਚਾਹੀਦੀ, ਕੰਜ਼ਮਪਸ਼ਨ ਦੇ ਹਿਸਾਬ ਦੇ ਨਾਲ ਪੇਮੈਂਟ ਹੋਵੇ
0: ਜੀ
1: ਤੇ ਨਾਲ ਜਿਹੜਾ ਹੈਗਾ ਆ ਉਹਨੂੰ ਕੰਮ ਦੇ ਹਿਸਾਬ ਦੇ ਨਾਲ ਉਹਦੇ ਜਿਹੜਾ ਹੈਗਾ ਆ ਉਹਨੂੰ ਉਹਦੀ ਪੇਮੈਂਟ ਹੋਵੇ, ਉਹਦੀ ਸੈਲਰੀ ਹੋਵੇ ਜੀ।
0: ਜੀ ਬਿਲਕੁਲ।
1: ਹੁਣ ਸਰ ਹੁਣ ਤੁਸੀਂ ਜਿਹੜਾ ਹੈਗਾ ਤੁਸੀਂ ਪ੍ਰਾਈਵੇਟ ਸਕੂਲਾਂ ਦਾ ਸਰਕਾਰੀ ਸਕੂਲਾਂ ਦਾ ਕੰਪੈਰੀਜ਼ਨ ਕਰਦੇ ਸੀ ਜੀ, ਸਰਕਾਰੀ ਸਕੂਲਾਂ ਦੇ ਵਿੱਚ ਸਰ 1.5 ਲੱਖ ਸਵਾ ਸਵਾ ਲੱਖ ਰੁਪਈਆ ਸੈਲਰੀ ਹੈ ਜੀ ਟੀਚਰ।
0: ਬਿਲਕੁਲ ਹੈ ਜੀ ਬਿਲਕੁਲ।
1: ਹਾਂਜੀ
0: ਪਲੱਸ ਟੂ ਵਾਲੇ ਰੱਖ ਕੇ ਪੜ੍ਹਾਈ ਜਾਂਦੇ ਆ ਜੀ ਅਗਲੇ।
1: ਬਿਲਕੁਲ ਜੀ ਪੜ੍ਹਾਈ ਜਾਂਦੇ ਆ ਔਰ ਉਹਨਾਂ ਉਹ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਹੈਗੇ ਆ ਜੀ, ਕੋਈ ਕੁਆਲਿਟੀ ਤਾਂ ਹੋਵੇ ਨਾ ਜੀ।
0: ਜੀ
1: ਇਸ ਕਰਕੇ ਜਿਹੜਾ ਹੈਗਾ ਆ ਜੇ ਪ੍ਰਾਈਵੇਟ ਸਕੂਲ ਵੀ ਹੈਗੇ ਆ ਤੇ ਉਹਨਾਂ ਸੈਲਰੀ ਜਿਹੜੀ ਹੈਗੀ ਆ ਉਹ ਇਕੁਅਲੈਂਟ ਟੂ ਜਿਹੜੀ ਹੈਗੀ ਆ ਗਵਰਨਮੈਂਟ ਟੀਚਰ ਦੇ ਬਰਾਬਰ ਹੋਣੀਆਂ ਚਾਹੀਦੀਆਂ ਜੀ।
0: ਬਿਲਕੁਲ ਹੈ ਜੀ।
1: ਬਾਕੀ ਜਿਹੜਾ ਹੈਗਾ ਆ ਕਿ ਕੰਪੀਟੀਸ਼ਨ ਜਿਹੜਾ ਹੋਵੇ ਤੇ ਉਹ ਪਲੇਇੰਗ ਲੈਵਲ ਤਾਂ ਬਰਾਬਰ ਦਾ ਹੋਵੇ ਨਾ ਜੀ।
0: ਜੀ
1: ਪਲੇਇੰਗ ਲੈਵਲ ਫੀਲਡ ਜਿਹੜਾ ਆ ਉਹ ਬਰਾਬਰ ਦਾ ਹੋਵੇ ਤਾਂ ਕੰਪੀਟੀਸ਼ਨ ਦੇ ਵਿੱਚ ਜਾ ਸਕਦੇ ਆ ਜੀ।
0: ਬਿਲਕੁਲ।
1: ਹੁਣ ਦੇਖੋ ਗੱਲ ਏਦਾਂ ਹੈਗੀ ਆ ਮਿਨੀਮਮ ਸਰ ਜਿਹੜਾ ਹੈਗਾ ਆ ਕਿ ਜੇ ਕੋਈ ਟੀਚਰ ਜਿਹੜਾ ਹੈਗਾ ਆ ਕੋਈ ਪ੍ਰਾਇਮਰੀ ਟੀਚਰ ਵੀ ਆ ਉਸ 80,000 ਨਾਲ 20,000 ਦੇ ਨੇੜੇ ਤੇੜੇ ਤਨਖਾਹ ਆ ਜੀ।
0: ਜੀ
1: ਸਕੂਲਾਂ ਦੇ ਵਿੱਚ ਤਾਂ ਜਿਹੜਾ ਆ ਕਿ ਹੁਣ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਹੈਗੀਆਂ ਜੀ, ਉਹਦੇ ਵਿੱਚ ਟੀਚਰ ਛੁੱਟੀ 6 ਘੰਟੇ ਦੀ ਜੋਬ ਹੁੰਦੀ ਆ ਜੀ, ਉਹ ਤੋਂ ਬਾਅਦ ਇਹਨਾਂ ਦੀ ਹੈ ਨੀ ਜੀ। ਐਗਜ਼ੈਕਟਿਵ ਕਲਾਸ ਕੀ ਫੀਲ ਕਰਦੀ ਹੈਗੀ ਆ ਕਿ ਟੀਚਰ ਤਾਂ ਵਿਹਲੀਆਂ ਤਨਖਾਹਾਂ ਲੈਂਦੇ ਜੀ।
0: ਪਰ ਉਹਨਾਂ ਤੋਂ ਸੈਣੀ ਸਾਹਿਬ ਦੂਸਰਾ ਕੰਮ ਬਹੁਤ ਕਰਾਇਆ ਜਾ ਰਿਹਾ ਨਾ, ਚਲੋ ਸਕੂਲਾਂ ਦਾ ਤਾਂ ਹੈਗਾ ਹੀ ਹੈਗਾ ਪਰ
1: ਇਸੇ ਕਰਕੇ ਕਰਾਉਂਦੇ ਹੈਗੇ ਜੀ। ਉਹਨਾਂ ਨੂੰ ਹੁੰਦਾ ਮੁਫ਼ਤ ਦਾ ਜਿਹੜਾ ਹੈਗਾ ਆ ਵੀ ਇਹਨਾਂ ਨੂੰ ਇੰਨੀਆਂ ਤਨਖਾਹਾਂ ਦਿੰਦੇ ਹੈਗੇ ਆ ਤੇ ਇਹ ਤਾਂ ਕਰਦੇ ਹੀ ਕੁਛ ਨੀ ਹੈਗੇ ਜੀ। ਟੀਚਰ ਜਿਹੜੇ ਹੈਗੇ ਸਰਕਾਰੀ ਸਕੂਲਾਂ ਚ ਅੱਗੇ ਗਿਣਤੀ ਘੱਟਦੀ ਨਿਆਣਿਆਂ ਦੀ।
0: ਹਾਂਜੀ ਪਰ ਉਹ ਗਿਣਤੀ ਨੂੰ ਬਰਕਰਾਰ ਰੱਖਣ ਦੇ ਲਈ ਸੈਣੀ ਸਾਹਿਬ ਮੈਂ ਤਾਂ ਹੀ ਉਹਦੇ ਵਿਚ ਗੱਲ ਕੀਤੀ ਸੀ ਕਿ ਕਿਉਂ ਨਾ ਜਿਹੜਾ ਪ੍ਰਾਈਵੇਟ ਸੈਕਟਰ ਦੀ ਇਹ ਗੱਲ ਕਰਦੇ ਨੇ, ਮਤਲਬ ਕਿ ਕਹਿੰਦੇ ਨੇ ਕਿ 5% ਤੋਂ ਉੱਪਰ ਜਿਹੜੀਆਂ ਫੀਸਾਂ ਨਹੀਂ ਵਧਾ ਸਕਦੇ। ਪਰ ਕੀ ਆਉਣ ਵਾਲੇ ਸਮੇਂ ਦੇ ਵਿਚ ਮੈਂ ਤਾਂ ਇਹ ਵੀ ਚਾਹੁੰਦਾ ਹਾਂ ਕਿ ਭਾਈ ਜਿਹੜੇ ਉੱਥੇ ਟੀਚਰ ਰੱਖਣੇ ਨੇ ਉਹ ਜਿਹੜਾ ਕ੍ਰਾਈਟੀਰੀਆ ਜਿਹੜਾ ਆਪਣਾ ਹੈਗਾ ਸਰਕਾਰੀ ਗੌਰਮੈਂਟ ਸਕੂਲਾਂ ਦਾ ਹੈ ਉਸੇ ਦੇ ਵਿਚ ਉਹਦੇ ਵਿਚ ਵੀ ਸਾਰੇ ਟੈਟ ਪਾਸ ਜਾਂ ਸਾਰੇ ਇੱਦਾਂ ਦੀਆਂ ਚੀਜ਼ਾਂ ਬਕਾਇਦਾ ਡਾਕੂਮੈਂਟ ਦੇ ਵਿਚ ਹੋਣੇ ਚਾਹੀਦੇ ਆ। ਉਹਦੇ ਨਾਲ ਜਿਹੜਾ ਪੰਜਾਬ ਦਾ ਜਿਹੜਾ ਆਪਣਾ ਟੀਚਰ ਬੇਰੋਜ਼ਗਾਰੀ ਹੈ ਉਹ ਕਿਤੇ ਨਾ ਕਿਤੇ ਤਾਂ ਐਡਜਸਟ ਹੋ ਸਕਣਗੇ। ਉਹ ਚਾਹੇ ਪ੍ਰਾਈਵੇਟ ਜੋਬ ਕਰਨ ਤੇ ਚਾਹੇ ਸਰਕਾਰੀ ਕਰਨ, ਜੇ ਉਹਨਾਂ ਨੂੰ ਇਕ ਮਿਨੀਮਮ ਮੈਕਸੀਮਮ ਜਿਹੜੀ ਹੈ ਸਰਕਾਰੀ ਜਿਹੜਾ ਕਹਿ ਲੋ ਕਿ ਮਾਪਦੰਡ ਦੇ ਉੱਤੇ ਸੈਲਰੀ ਬਰਾਬਰਤਾ ਕਰ ਦਿੱਤੀ ਜਾਵੇ ਜੀ, ਇਹ ਰੋਲਾ ਨਹੀਂ ਮੁੱਕ ਸਕਦਾ ਮੁਲਕ ਦੇ ਵਿਚ ਕਿ ਹਾਂ ਚਾਹੇ ਪ੍ਰਾਈਵੇਟ ਸੈਕਟਰ ਚ ਕਰੇ ਤੇ ਚਾਹੇ ਸਰਕਾਰੀ ਚ ਕਰੇ ਜੇ ਸੈਲਰੀ ਉਹਦੀ ਬਰਕਰਾਰ ਹੈ।
1: ਪਰ ਸਾਹਿਬ ਗੱਲ ਤਾਂ ਇਹ ਹੈਗੀ ਆ ਕਿ ਗੌਰਮੈਂਟ ਹੈਜ਼ ਨੋ ਬਿਜ਼ਨਸ ਇਨ ਦਾ ਪ੍ਰਾਈਵੇਟ ਸਕੂਲਜ਼। ਗੌਰਮੈਂਟ ਦਾ ਕੀ ਬਿਜ਼ਨਸ ਹੈ? ਕਿਉਂ ਤੁਸੀਂ ਮਤਲਬ ਜਿਹੜਾ ਤੁਸੀਂ ਜਦ ਉਹਨਾਂ ਨੂੰ ਦੇਣਾ ਕੁਛ ਨਹੀਂ ਤੇ ਤੁਹਾਡਾ ਜਿਹੜਾ ਹੈਗਾ ਇਹ ਮਤਲਬ ਹੀ ਨਹੀਂ ਬਣਦਾ ਉਹਨਾਂ ਦੇ ਵਿਚ ਇੰਟਰਫੀਅਰ ਕਰਨ ਦਾ।
0: ਪ੍ਰਾਈਵੇਟ ਸਕੂਲ ਦੇ ਵਿਚ ਘੱਟੋ ਘੱਟ ਲਾਇਸੈਂਸ ਤਾਂ ਸਰਕਾਰ ਨਹੀਂ ਦੇਣੇ ਨਾ, ਉਹ ਜਿਹੜਾ ਉਸ ਨੂੰ ਸੁਵਿਧਾਵਾਂ ਜਿਹੜੀਆਂ ਨੇ ਬੱਚਿਆਂ ਦੇ ਲਈ ਜਾਂ ਜੋ ਐਜੂਕੇਸ਼ਨ ਦਾ ਲੈਵਲ ਹੋਣਾ ਚਾਹੀਦਾ ਚਾਹੇ ਉਹ ਟੀਚਰਾਂ ਨੇ ਪੜਾਉਣਾ ਤੇ ਚਾਹੇ ਬੱਚੇ ਪੜਨ ਵਾਲੇ ਨੇ, ਘੱਟੋ ਘੱਟ ਉਹ ਤਾਂ ਬਰਾਬਰ ਦੇ ਉੱਤੇ ਹੋਣਾ ਚਾਹੀਦਾ ਨਾ ਜੀ।
1: ਪਰ ਉਹਨਾਂ ਦਾ ਤਾਂ ਮਤਲਬ ਪ੍ਰਾਈਵੇਟ ਸਕੂਲਾਂ ਦੇ ਵਿਚ ਤਾਂ ਏਸੀ ਲੱਗੇ ਹੈਗੇ ਆ, ਸਰਕਾਰੀ ਸਕੂਲ ਚ ਪੱਖਾ ਹੈ ਨੀ ਗਾ, ਉਹ ਵੀ ਕੋਈ NRI ਆਊਗਾ ਦਾਨ ਕਰੂਗਾ ਜਿਹਦੇ ਪਰਾਂ ਦੇ ਉੱਤੇ ਨਾਲ ਖਾ ਕੇ ਹਾਂਜੀ, ਤੇ ਫੇਰ ਜਿਹੜਾ ਹੈਗਾ ਯਾਰ ਤਾਂ ਉੱਥੇ ਜਾ। ਮੈਂ ਤਾਂ ਇਹੀ ਕਹਿ ਰਿਹਾ ਨਾ ਜੀ ਕਿ ਜੇ ਤੁਸੀਂ ਮਤਲਬ ਜਿਹੜਾ ਹੈਗਾ ਕਿਉਂ ਇੰਟਰਫੇਅਰ ਕਰਦੇ ਹੈਗੇ ਜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸ ਹਾਈਕ ਹੋਊਗੀ ਤੇ ਜਿਹੜਾ ਬੰਦਾ ਨਹੀਂ ਪੇ ਕਰ ਸਕਦਾ ਹੈਗਾ ਯਾ ਤੇ ਸਰਕਾਰੀ ਸਕੂਲ ਹੈਗਾ ਯਾ ਅਵੇਲੇਬਲ ਹੈ,
0: ਸਰਕਾਰੀ ਸਕੂਲ ਆਊਗਾ ਜੀ ਬਿਲਕੁਲ, ਉਹ ਵੀ
1: ਆਪਣੇ ਬੱਚੇ ਨੂੰ ਸਰਕਾਰੀ ਸਕੂਲ ਚ ਪੜਾ ਲਵੇ। ਤੁਹਾਡਾ ਤਾਂ ਫਰਜ਼ ਇਹ ਆ ਕਿ ਸਰਕਾਰੀ ਸਕੂਲ ਦੀ ਪੜ੍ਹਾਈ ਨੂੰ ਐਡੀ ਕੁ ਸਟੈਂਡਰਡ ਬਣਾ ਦਿਓ ਕਿ ਪ੍ਰਾਈਵੇਟ ਨਾਲੋਂ ਕਿਸੇ ਪਾਸੇ ਵੀ ਮਾੜੀ ਮੋਟੀ ਵੀ ਊਨਤਾ ਨਾ ਹੋਵੇ, ਊਨਤਾ ਨਾ ਹੋਵੇ। ਜੇ ਤੁਸੀਂ ਟੀਚਰਾਂ ਨੂੰ ਇੰਨੇ ਇੰਨੇ ਪੈਸੇ ਦਿੰਨੇ ਆ ਤੇ ਤੁਸੀਂ ਇਨਫਰਾਸਟ੍ਰਕਚਰ ਦੇ ਉੱਤੇ ਪੈਸੇ ਲਾਓ
0: ਹਾਂਜੀ। ਹੁਣ ਇੱਥੇ ਤਾਂ ਉਹ ਤੁਹਾਡਾ ਪੁਆਇੰਟ ਬਹੁਤ ਵਾਜਬ ਹੈ ਕਿਉਂਕਿ ਇੱਥੇ ਸਾਡੇ ਹੁਣ ਦੇਖੋ ਜੇ ਪ੍ਰਾਈਵੇਟ ਵਿੱਚ ਪੜਾਉਣੇ ਨੇ ਨਾ ਬੱਚੇ, ਤੁਸੀਂ ਇੱਥੇ ਵੀ ਹੈਗੇ ਮਤਲਬ ਕਿ ਜ਼ਿਆਦਾ ਨਹੀਂ ਇੱਕ ਦੋ ਹੀ ਹੋਣਗੇ ਮੇਨ ਤੇ ਉਹਦੇ ਵਿੱਚ ਜੇ ਪੜਾਉਣਾ ਤਾਂ ਬੰਦਾ ਅਫੋਰਡ ਹੀ ਨਹੀਂ ਕਰ ਸਕਦਾ ਜੀ, ਕਹਿੰਦਾ ਕਹਾਉਂਦਾ ਨਹੀਂ ਬੰਦਾ ਅਫੋਰਡ ਕਰ ਸਕਦਾ ਜੀ, ਤੇ ਉਸੇ ਕਰਕੇ ਫਿਰ ਗੌਰਮੈਂਟ ਦੇ ਸਕੂਲਾਂ ਚ ਇਹ ਸਾਰਾ
1: ਇਸ ਤਰੀਕੇ ਦੇ ਨਾਲ ਹੈਗੀ। ਤੁਹਾਡਾ ਸਰਕਾਰ ਦਾ ਕੋਈ ਬਿਜ਼ਨਸ ਨਹੀਂ ਹੋਣਾ ਚਾਹੀਦਾ ਵੀ ਹਾਂ ਜੀ ਪ੍ਰਾਈਵੇਟ ਸਕੂਲਾਂ ਦੀ ਫੀਸ ਦੇ ਉੱਤੇ ਜਿਹੜਾ ਇੰਟਰਫੀਅਰ ਕਰ
0: ਜੀ,
1: ਇਹਦਾ ਤਾਂ ਬਿਜ਼ਨਸ ਇਹ ਹੋਣਾ ਚਾਹੀਦਾ ਹੈ ਕਿ ਆਪਣੇ ਸਰਕਾਰੀ ਸਕੂਲਾਂ ਦਾ ਇਨਫਰਾਸਟ੍ਰਕਚਰ ਏਡਾ ਵਧੀਆ ਬਣਾ ਦਿਓ, ਉੱਥੇ ਕੁਆਲਿਟੀ ਆਫ ਐਜੂਕੇਸ਼ਨ ਇੰਨੀ ਵਧੀਆ ਬਣਾ ਦਿਓ ਤਾਂ ਕਿ ਪ੍ਰਾਈਵੇਟ ਚ ਜਾਣ ਦੀ ਲੋੜ ਹੀ ਨਾ ਪਵੇ। ਫਿਰ ਵੀ ਜਿਹੜਾ ਕੋਈ ਬੰਦਾ ਆਪਣੇ ਆਪਣੇ ਰੈਪੂਟੇਸ਼ਨ ਦੀ ਖਾਤਰ ਜਾਂ ਆਪਣਾ ਜਿਹੜਾ ਹੈਗਾ ਸਟੇਟਸ ਦੀ ਖਾਤਰ ਕੋਈ ਜਾਂਦਾ ਹੈਗਾ ਆ ਤੇ ਲੈਟ ਹਿਮ ਪੇ
0: ਜਾਵੇ ਜੀ ਬਿਲਕੁਲ,
1: ਉਹ ਆਪਾਂ ਹੀ ਉਹਦੀ ਪੇ ਕਰੇ
0: ਜੀ,
1: ਤੁਸੀਂ ਕਿਉਂ ਇੰਟਰਫੇਅਰ ਕਰਦੇ ਹੈਗੇ ਆ ਜੀ। ਇਹ ਗਲਤ ਗੱਲ ਹੈਗੀ ਆ ਜੀ, ਇੱਕ ਪ੍ਰਾਈਵੇਟ ਸਕੂਲ ਜਿਹੜਾ ਹੈਗਾ ਆ ਫੈਸਿਲਿਟੀਆਂ ਵੀ ਇਹ ਦੇਵੇ ਕਿ ਹਾਂ ਜੀ ਬੱਚਿਆਂ ਨੂੰ AC ਚਾਹੀਦਾ ਆ ਜੀ, ਬੱਚੇ ਜਿਹੜੇ ਹੈਗੇ ਆ ਕਲਾਸਰੂਮ ਚ ਇਸ ਤਰੀਕੇ ਨਾਲ ਗਰਾਊਂਡ ਹੋਣੀ ਚਾਹੀਦੀ ਆ, ਉਹ ਤੁਹਾਡੇ ਮਾਪਦੰਡ ਵੀ ਪੂਰੇ ਕਰੇ ਤੇ ਮੁੜ ਕੇ ਜਿਹੜਾ ਹੈਗਾ ਆ ਤੁਸੀਂ ਫੀਸ ਦੇ ਉੱਤੇ ਵੀ ਚੈੱਕ ਰੱਖੋ ਜੀ ਵੀ ਹਾਂ ਜੀ 5% ਇਹਨੇ ਇਨਕਰੀਜ਼ ਕਰ ਸਕਦੇ, ਫਿਰ ਤੁਸੀਂ ਉਮੀਦ ਕਰਦੇ ਹੈਗੇ ਕਿ ਉਹ ਸੈਲਰੀ ਵੀ ਦੇਵੇ। ਫਿਰ ਇੱਥੇ ਭਾਰੀ ਸਾਹਿਬ ਗੱਲ ਏਦਾਂ ਹੈਗੀ ਆ, ਪ੍ਰਾਈਵੇਟ ਸਕੂਲ ਦੇ ਵਿੱਚ ਵੀ ਜਿਹੜਾ ਆ ਉਤੇ ਵੀ ਡਿਪੈਂਡ ਕਰਦਾ ਆ ਕਿ ਉਹਦਾ ਕੋਲ ਬੱਚੇ ਸਟਰੈਂਥ ਕਿੰਨੀ ਹੈਗੀ ਆ, ਤੇ ਸਟਰੈਂਥ ਥੋੜੀ ਹੋਵੇ ਟੀਚਰਾਂ ਨੂੰ ਤਨਖਾਹਾਂ ਵੀ ਉਹ ਦੇਣਗੇ ਤੇ ਮੁੜ ਕੇ ਜਿਹੜਾ ਹੈਗਾ ਆ ਵੀ ਉਹ ਪੱਲਿਓ ਪਾ ਕੇ ਥੋੜਾ ਕਰਨਗੇ ਜੀ।
0: ਹਾਂ ਬਿਲਕੁਲ ਹੈ ਜੀ, ਉਹ ਤਾਂ ਹੈ ਜੀ।
1: ਤੋ ਇਸ ਕਰਕੇ ਕੁਆਲਿਟੀ ਆਫ ਐਜੂਕੇਸ਼ਨ ਸਰਕਾਰੀ ਸਕੂਲਾਂ ਦੇ ਵਿੱਚ ਵਧਾਓ, ਇਨਫਰਾਸਟ੍ਰਕਚਰ ਤੇ ਕੰਮ ਕਰੋ, ਸਰਕਾਰੀ ਸਕੂਲਾਂ ਦੇ ਵਿੱਚ ਵੀ ਤੁਸੀਂ ਜਿਹੜੀ ਹੈਗੀ ਆ ਵੀ ਜਿਹੜੇ ਬੱਸਾਂ ਦੇ ਕਰ ਸਕਦੇ ਪ੍ਰਾਈਵੇਟ ਆ ਕੇ
0: ਬੱਚੇ ਲੈ ਕੇ ਉਹਨਾਂ
1: ਨਾਲ ਥੋੜੀ ਬਹੁਤੀ ਪੇਮੈਂਟ ਉਹਨਾਂ ਤੋਂ ਵੀ ਲਓ।
0: ਬਿਲਕੁਲ ਲੈਣਾ ਹੈ, ਬਿਲਕੁਲ ਹੈ, ਪ੍ਰਾਈਵੇਟ ਸੈਕਟਰ ਵੀ ਤਾਂ ਕਰ ਹੀ ਰਿਹਾ ਹੈ। ਨਾਮਿਨਲ
1: ਫੀਸ ਜਿਹੜੀ ਆ ਉਹਨਾਂ ਕੋਲੋਂ ਲਓ ਤੁਸੀਂ, ਉਹ ਜਿਹੜਾ ਹੈਗਾ ਸਰ ਇੱਕ ਇਨਫੈਕਟ ਬਜਟ ਜਿਹੜਾ ਆਉਂਦਾ ਹੈਗਾ ਨਾ ਜੀ, ਉਹ ਬਜਟ ਦਾ ਖਰਚ ਸਹੀ ਤਰੀਕੇ ਨਾਲ ਹੁੰਦਾ ਹੀ ਨਹੀਂ ਜੀ।
0: ਸੈਣੀ ਸਾਹਿਬ ਸਾਡੇ ਇੱਥੇ ਨਾ ਜੇ 6 ਕਿਲੋਮੀਟਰ ਤੋਂ ਬਾਹਰਲੇ ਪਾਸੇ ਆ ਤੁਹਾਡਾ ਘਰ, 6 ਕਿਲੋਮੀਟਰ ਦੇ ਅੰਡਰ ਆ ਤਾਂ ਉੱਥੇ ਜੇ ਬੱਸ ਨਹੀਂ ਜਾਂਦੀ ਤਾਂ ਟੈਕਸੀ ਬਕਾਇਦਾ ਜਿਹੜੀ ਆ ਸਿਟੀ ਦੀ ਉਹ ਲੈ ਕੇ ਆਉਂਦੀ ਆ, ਬੱਚਾ ਡਰੋਪ ਕਰਦੀ ਆ ਛੱਡਣ ਜਾਂਦੀ ਆ, ਉਹ ਸਾਰਾ ਪੇ ਜਿਹੜਾ ਸਕੂਲਿੰਗ ਦੇ ਥਰੂ ਜਾਂ ਗੌਰਮੈਂਟ ਦੇ ਥਰੂ ਹੁੰਦਾ ਜਿਹੜਾ ਬੈਨੀਫਿਟ ਹੈਗੇ ਨੇ, ਤਾਂ ਉਹ ਚੀਜ਼ ਕਿਉਂ ਨਹੀਂ ਮਤਲਬ ਕਿ ਪੰਜਾਬ ਦੇ ਵਿੱਚ ਵੀ ਜੇ ਫਿਨਲੈਂਡ ਦੀ ਗੱਲ ਕਰਦੇ ਨੇ ਐਜੂਕੇਸ਼ਨ ਦੀ ਤੇ ਇਹ ਚੀਜ਼ਾਂ ਵੀ ਤਾਂ ਇਹਨਾਂ ਨੂੰ ਉੱਥੇ ਲਾਗੂ ਕਰਨੀਆਂ ਪੈਣਗੀਆਂ। ਨਾਲ ਜੇ 6 ਕਿਲੋਮੀਟਰ ਦੇ ਅੰਡਰ ਦੇ ਵਿਚ ਦੇਖ ਲੋ 3-4 ਸਕੂਲ ਹੋਣਗੇ ਸ਼ਹਿਰ ਦੇ ਵਿਚ, ਤੇ ਉਹ ਤਾਂ ਮਤਲਬ ਕਿ ਇੱਕ ਲਾਲਚ ਹੀ ਦੇਣਾ ਲੋਕਾਂ ਨੂੰ ਭਈ ਸਕੂਲ ਦੇ ਵਿਚ ਸਰਕਾਰੀ ਸਕੂਲ ਵੱਲ ਨੂੰ ਮੂਵ ਕਰਨ।
1: ਸਰ ਏਦਾਂ ਆ ਨਾ ਜੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਬਣੀ ਮੇਰੀ ਦੋਸਤ ਦੀ ਵਾਈਫ, ਉਹਨੂੰ ਜਿਹੜਾ ਹੈਗਾ ਆ ਉਹ ਫੰਡ ਆਇਆ ਕੋਈ, ਉਹਨੇ ਐਲੋਕੇਟ ਕਰ ਦਿੱਤਾ ਲੈਬੋਰਟਰੀ ਵਾਸਤੇ ਆਇਆ ਸੀ ਸਾਇੰਸ, ਉਹਨੇ ਸਾਇੰਸ ਟੀਚਰ ਜਿਹੜਾ ਹੈਡ ਸਾਇੰਸ ਟੀਚਰ ਸੀ ਉਹਨੂੰ ਕਰ ਦਿੱਤਾ ਐਲੋਕੇਟ ਕਰਤਾ ਵੀ ਤੁਸੀਂ ਆਪਣੇ ਹਿਸਾਬ ਨਾਲ ਜੋ ਤੁਹਾਡੀ ਰਿਕੁਆਇਰਮੈਂਟ ਆ ਮੰਗਾ ਲਓ
0: ਹਾਂਜੀ।
1: ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਹ 15,000 ਰੁਪਇਆ ਵਾਪਸ ਲੈ ਕੇ ਆ ਗਿਆ 1.5 ਲੱਖ ਚੋਂ। ਤਾਂ ਪ੍ਰਿੰਸੀਪਲ ਸਾਹਿਬ ਇਹ ਤੁਹਾਡਾ, ਉਹ ਕਹਿੰਦੀ ਇਹ ਕਾਹਦੇ, ਕਹਿੰਦਾ ਉਹ ਸਮਾਨ ਦੇ ਵਿੱਚੋਂ ਜਿਹੜਾ ਪੈਸੇ ਆਏ ਸੀ ਉਹਦੇ ਵਿੱਚੋਂ ਤੁਹਾਡਾ ਹਿੱਸਾ। ਕਹਿੰਦੀ ਮੈਂ ਪੈਸਾ ਕੋਈ ਨੀ ਲੈਣਾ, ਉਹ ਪੈਸੇ ਕਿੱਥੇ ਗਏ ਹੈਗੇ ਏਦਾਂ ਕਰਕੇ। ਉਹ ਦੇਖਿਆ ਤੇ 15-20 ਹਜ਼ਾਰ ਦਾ ਸਮਾਨ ਲਿਆਂਦਾ, ਬਾਕੀ ਪੈਸੇ ਵੰਡ ਲਏ ਜੀ ਆਰਾਮ ਨਾਲ ਚੁੱਪ ਕਰਕੇ ਜੀ। ਕਰਪਸ਼ਨ ਕਿੱਥੇ ਹੈ ਨੀ ਜੀ, ਖੇਡਾਂ ਦਾ ਸਮਾਨ ਵਾਸਤੇ ਪੈਸੇ ਆਂਦੇ ਹੈਗੇ ਆ ਤੇ ਪੀਟੀ ਮਾਸਟਰ ਜਿਹੜੇ ਹੈਗੇ ਉਹ ਵੰਡ ਲੈਂਦੇ ਆ ਪੈਸੇ ਜੀ। ਉਹਨਾਂ ਕਹਿ ਜਾਂਦਾ ਕੌਣ ਚੈੱਕ ਕਰਦਾ ਹੈਗਾ ਜੀ, ਉੱਪਰ ਤੱਕ ਸਾਰੀ ਰਿਸ਼ਵਤ ਚੱਲਦੀ ਹੈਗੀ ਜੀ ਇੱਥੇ।
0: ਬਿਲਕੁਲ
1: ਸਰ, ਇੱਥੇ ਬਹੁਤ ਲੂਪਹੋਲ ਹੈਗੇ ਆ। ਇੱਥੇ ਜਿਹੜਾ ਹੈਗਾ ਆ ਦੇਖਣ ਵਾਲੀ ਗੱਲ ਆ, ਤੁਹਾਡਾ ਕੋਲ ਜਿਹੜਾ ਬਜਟ ਐਲੋਕੇਸ਼ਨ ਹੁੰਦੀ ਹੈਗੀ ਆ ਉਹ ਬਜਟ ਸਹੀ ਤਰੀਕੇ ਨਾਲ ਲੱਗਦਾ ਹੀ ਨੀਗਾ ਜੀ।
0: ਜੀ ਬਿਲਕੁਲ ਹੈ ਜੀ।
1: ਬੱਚਿਆਂ ਨੂੰ ਤੁਸੀਂ ਫ੍ਰੀ ਜਿਹੜਾ ਹੈਗਾ ਆ ਖਾਣਾ ਦਿੰਨੇ ਆ ਜੀ, ਉਹ ਮਿਡ ਡੇ ਮੀਲ ਸਕੀਮ ਆ ਜੀ, ਜੇ ਉਹ ਪ੍ਰਾਈਵੇਟ ਸਕੂਲਾਂ ਚ ਕਿਤੇ ਚੱਲਦਾ ਹੈਗਾ ਜੀ?
0: ਨਹੀਂ।
1: ਤੁਸੀਂ ਕਿਉਂ ਮਤਲਬ ਜਿਹੜਾ ਹੈਗਾ ਅਨਨੈਸੈਸਰੀ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਤਰਜੀਹ ਦਿੰਨੇ ਹੈਗੇ ਆ ਜੀ?
0: ਜੀ
1: ਜੇ ਤੁਹਾਡਾ ਮਕਸਦ ਹੀ ਉਹਨਾਂ ਬੰਦਿਆਂ ਨੂੰ ਪੜ੍ਹਾਉਣਾ ਹੈਗਾ ਆ, ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਆ ਉਹ ਘਰ ਦੇ ਵਿੱਚ ਹੀ ਜਿਹੜਾ ਆ ਕੋਈ ਫੈਸਿਲਿਟੀ ਏਦਾਂ ਦੀ ਦੇ ਦਿਓ, ਘਰ ਦੇ ਮਾਂ ਬਾਪ ਆਪੇ ਰੋਟੀ ਬਣਾ ਕੇ ਦੇ ਦੇਣਗੇ ਬੱਚੇ ਨੂੰ ਜੀ ਦੁਪਹਿਰ ਵਾਸਤੇ ਲੰਚ।
0: ਬਿਲਕੁਲ ਹੈ ਜੀ।
1: ਉਹਨਾਂ ਨੂੰ ਤੁਸੀਂ ਮੋਨੀਟਰੀ ਹੈਲਪ ਕਰ ਦਿਓ, ਪਰ ਆਹ ਜਿਹੜਾ ਕੰਮ ਹੈਗਾ ਆ ਵੀ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਹੈਗਾ ਆ ਲੋਹ ਬਾਲ ਕੇ ਤੇ ਜੀ ਚੁੱਪ ਕਰਕੇ ਉੱਥੇ ਲੰਗਰ ਚੱਲਣਾ ਆ ਜੀ, ਤੇ ਉੱਥੇ ਹੋਰ ਕਿਹੜਾ ਹੈਗਾ ਆ ਟੀਚਰ ਜਿਹੜੇ ਆ ਸਬਜ਼ੀ ਲੈਣ ਗਏ ਆ ਜੀ, ਉਹਨਾਂ ਨੂੰ ਉਸੇ ਆਰੇ ਲਾਇਆ ਆ, ਉਹਨਾਂ ਕੋਲੋਂ ਐਜੂਕੇਸ਼ਨ ਦਾ ਕੰਮ ਲਓ, ਉਹਦੇ ਨਾਲ ਐਜੂਕੇਸ਼ਨ ਨਾਲ ਰਿਲੇਟਡ ਹੀ ਕੰਮ ਉਹਨਾਂ ਨੂੰ ਦਿਓ, ਬਕਾਇਦਾ ਤੌਰ ਤੇ ਸੈਮੀਨਾਰ ਲੱਗਣ,
0: ਡਿਪਾਰਟਮੈਂਟ ਸੈਣੀ ਸਾਹਿਬ ਵੱਖਰਾ ਆਉਣਾ ਚਾਹੀਦਾ। ਕਿੰਨੇ ਬੇਰੋਜ਼ਗਾਰ ਬਾਬਰ ਜੀ ਜਾਂ ਸਾਰੇ ਤੁਰੇ ਫਿਰਦੇ ਆ, ਉਹਨਾਂ ਨੂੰ ਜੋਬ ਦਿੱਤੀ ਜਾਏ, ਉਹਨਾਂ ਦੇ ਡਿਪਾਰਟਮੈਂਟ ਹੀ ਵੱਖਰਾ ਬਣਾ ਦਿਓ ਭਾਈ।
1: ਭਾਰਤ ਸਾਹਿਬ ਤੁਸੀਂ ਤਾਂ ਇਹ ਵੀ ਸੁਝਾਅ ਦਿੱਤਾ ਸੀ ਵੀ ਹਰ ਸਕੂਲ ਦੇ ਵਿੱਚ ਜਿਹੜਾ ਹੈਗਾ ਇਹ ਇੱਕ ਡਾਕਟਰ ਜਾਂ ਇੱਕ ਨਰਸ ਅਪੁਆਇੰਟ ਹੋਣੀ ਚਾਹੀਦੀ ਹੈਗੀ ਹੈ, ਜਿਹੜਾ ਕੋਈ ਬੱਚਿਆਂ ਨੂੰ ਹਾਂਜੀ ਵੀ ਸਵੇਰੇ ਆ ਕੇ ਬੱਚਿਆਂ ਦਾ ਜਿਹੜੀ ਹੈਗੀ ਆ ਉਹਦੀ ਹੈਲਥ ਚੈੱਕ ਕੀਤੀ ਜਾਵੇ, ਬਕਾਇਦਾ ਤੌਰ ਤੇ ਉਹਦਾ ਮੇਅਰ ਕੀਤਾ ਜਾਏ ਸਾਰਾ ਕੁਛ।
0: ਹਾਂਜੀ
1: ਉਹ ਸਰ ਹੋ ਸਕਦਾ ਹੈਗਾ ਆ, ਪਰ ਤਾਣਾ ਬਾਣਾ ਉਲਝਾਇਆ ਜੀ ਇਸ ਤਰੀਕੇ ਦੇ ਨਾਲ ਹੈਗਾ ਆ ਜੀ। ਪੜ੍ਹਾਈ ਵਾਸਤੇ ਉੱਥੇ ਕਿਹੜੇ ਵੇਲੇ ਵਕਤ ਹੈਗਾ ਆ ਜੀ, ਜਿੱਥੇ ਜਿਹੜਾ ਹੈਗਾ ਆ ਪਤਾ ਦੇਖਣਾ ਆ, ਉਧਰੋਂ ਟੀਚਰ ਦਾ ਧਿਆਨ ਤਾਂ ਉਧਰ ਆ ਵੀ ਗਾਜਰਾਂ ਕੱਟ ਹੋ ਗਈਆਂ ਕਿ ਨਹੀਂ ਕੱਟ ਹੋ ਗਈਆਂ, ਨਿਆਣਿਆਂ ਨੂੰ ਅੱਜ ਸਬਜ਼ੀ ਕਿਹੜੀ ਦੇਣੀ ਆ ਤੇ ਅੱਜ ਕਿਹੜੀ ਖਿਚੜੀ ਬਣਾਉਣੀ ਆ ਤਾਂ ਕੀ ਬਣਾਉਣਾ ਆ ਜੀ।
0: ਜੀ ਬਿਲਕੁਲ,
1: ਜਿੱਥੇ ਵਧੀਆ ਬਣਦਾ ਠੀਕ ਹੈਗੀ ਆ, ਜਿੱਥੇ ਜਿਹੜਾ ਮਤਲਬ ਜਿੱਥੇ ਰਲਦਾ ਮਿਲਦਾ ਬਣਦਾ ਆ ਉੱਥੇ ਤਾਂ ਉੱਥੇ ਹੋ ਜਾਂਦਾ, ਨਹੀਂ ਤਾਂ ਜੇ ਵਧੀਆ ਬਣਦਾ ਹੈਗਾ ਆ ਜੀ ਤੇ ਦਲੀਏ ਦੇ ਵਿੱਚ ਜੇ ਕਿਤੇ ਥੋੜੇ ਬਹੁਤੇ ਪਾ ਦਿੰਦੇ ਆ ਮਾੜੇ ਮੋਟੇ ਜਿਹੜਾ ਸਮਾਨ ਜੀ, ਤੇ ਉਹਨੇ ਦੇ ਵਿੱਚ ਫਿਰ ਟੀਚਰ ਵੀ ਡੱਬੇ ਭਰਾ ਕੇ ਲੈ ਜਾਂਦੀਆਂ ਘਰ ਨੂੰ, ਫਿਰ ਰਾਤ ਨੂੰ ਵੀ ਦਲੀਆ ਖਾਵਾਂਗੇ। ਕੀ ਹੈਗਾ ਚੰਗੀ ਤਰ੍ਹਾਂ ਇਹਨੂੰ ਗੌਰ ਨਾਲ ਦੇਖੋ ਤਾਂ ਸਹੀ, ਤੁਸੀਂ ਸਿਸਟਮ ਦਾ ਬਣਾ ਕੇ ਛੱਡਿਆ ਹੈ ਜੀ।
0: ਜੀ
1: ਠੀਕ ਹੈ ਨੀ ਜੀ, ਇਹ ਪ੍ਰਾਈਵੇਟ ਸਕੂਲਾਂ ਵਾਲਾ ਕੰਸੈਪਟ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਤੇ ਛੱਡ ਦੇਣਾ ਚਾਹੀਦਾ ਹੈਗਾ। ਲਾਇਸੈਂਸ ਤੁਸੀਂ ਦਿੱਤਾ ਹੈ, ਯੂ ਹੈਵ ਚਾਰਜ ਦੀ ਲਾਇਸੈਂਸ ਫੀਸ ਦੈਟ,
0: ਬਿਲਕੁਲ
1: ਜਦੋਂ ਤੁਸੀਂ ਲਾਇਸੈਂਸ ਫੀਸ ਲੈ ਲਈ ਹੈ ਤੁਹਾਡਾ ਕੋਈ ਮਤਲਬ ਨੀ ਹੈਗਾ, ਬੱਚੇ ਲੋਕੀ ਪੜ੍ਹਾਉਂਦੇ ਹੈਗੇ ਆ ਤੇ ਆਪਣੀ ਵਿਲਿੰਗਨੈਸ ਨਾਲ ਪੜ੍ਹਾਉਂਦੇ, ਕੋਈ ਮਜਬੂਰੀ ਨਹੀਂ ਹੈ
0: ਜੀ। ਬਿਲਕੁਲ,
1: ਜੇ ਕੋਈ ਨਹੀਂ ਪੜ੍ਹਾ ਸਕਦਾ ਹੈਗਾ ਤੇ ਸਰਕਾਰੀ ਸਕੂਲ ਨੂੰ ਏਦਾਂ ਦਾ ਸਟੈਂਡਰਡ ਦਾ ਬਣਾਓ ਕਿ ਉਹਨੂੰ ਕੋਈ ਹਿੱਚ ਨਾ ਹੋਵੇ ਸਰਕਾਰੀ ਸਕੂਲ ਲੈ ਕੇ ਆਉਂਦੇ ਨੂੰ ਬੱਚੇ ਨੂੰ।
0: ਬਿਲਕੁਲ ਜੀ ਜੀ ਸੈਣੀ ਸਾਹਿਬ,
1: ਤੇ ਸਰਕਾਰਾਂ ਦਾ ਦਾਵਾ ਵੀ ਕਰਦੀਆਂ ਹੈਗੀਆਂ ਕਿ ਅਸੀਂ ਸਰਕਾਰੀ ਸਕੂਲ ਬਹੁਤ ਵਧੀਆ ਬਣਾਤੇ ਹੈਗੇ ਆ, ਤੇ ਫਿਰ ਜਿਹੜਾ ਹੈਗਾ ਇਹ ਬੱਚਿਆਂ ਨੂੰ ਪ੍ਰਾਈਵੇਟ ਜਾਣ ਦੀ ਕੀ ਲੋੜ ਪੈਂਦੀ ਹੈ ਜਿਹੜੇ ਅਫੋਰਡ ਨਹੀਂ ਕਰ ਸਕਦੇ।
0: ਬਿਲਕੁਲ,
1: ਜਿਹੜੇ ਸਪੈਸੀਫਿਕਲੀ ਜਿਹੜੇ ਅਫੋਰਡ ਨਹੀਂ ਕਰ ਸਕਦੇ
0: ਜੀ,
1: ਉਹ ਕਿਉਂ ਜਾ ਰਹੇ ਆ ਜੀ?
0: ਜੀ
1: ਟੀਚਰਾਂ ਦੇ ਆਪਣੇ ਬੱਚੇ ਕਿੱਥੇ ਪੜ੍ਹਦੇ ਹੈਗੇ ਜੀ?
0: ਜੀ
1: ਉਹ ਆਪਣੇ ਵੀ ਜਿਹੜੇ ਹੈਗੇ ਆ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ
0: ਜੀ। ਬਿਲਕੁਲ ਹੈ ਜੀ,
1: ਸੋ ਇਸ ਕਰਕੇ ਇਨਫਰਾਸਟ੍ਰਕਚਰ ਤੇ ਕੰਮ ਕਰਨਾ ਚਾਹੀਦਾ ਆ, ਇਹਨੂੰ ਕੋਈ ਤਰੀਕੇ ਦੇ ਨਾਲ ਸਿਸਟਮ ਦਾ ਓਵਰਹਾਲ ਹੋਣਾ ਜ਼ਰੂਰੀ ਆ ਜੀ। ਇਹ ਸਿਸਟਮ ਜਿਹੜਾ ਹੈਗਾ ਆ ਇਹ ਫੇਲ ਹੋ ਚੁੱਕਾ ਸਿਸਟਮ ਆ, ਇਹਨੂੰ ਥੋੜਾ ਜਿਹਾ ਹੁਣ ਦੇਖੋ ਟੀਚਰ ਜਿਹੜੇ ਉਹ ਸਟ੍ਰਾਈਕ ਦੇ ਬੈਠੇ ਆ।
0: ਬਿਲਕੁਲ ਹੈ ਜੀ,
1: ਅਗਲੇ ਕਹਿੰਦੇ ਹੈਗੇ ਜੀ ਸਾਡੇ ਕੋਲ ਜਿਹੜਾ ਕੰਮ ਲੈਣੇ ਹੈਗੇ ਆ ਤੁਸੀਂ ਉਹ ਇੰਨਾ ਇੰਨਾ ਕੰਮ ਲੈਣੇ ਆ ਤੇ ਉਹਦੇ ਵਾਸਤੇ ਸਾਨੂੰ ਪੇ ਵੀ ਨਹੀਂ ਕਰਦੇ ਤੁਸੀਂ
0: ਜੀ।
1: ਤੋ ਇਸ ਕਰਕੇ ਐਗਜੈਕਟਿਵ ਕਲਾਸ ਕੀ ਆ, ਐਗਜੈਕਟਿਵ ਕਲਾਸ ਜਦੋਂ ਦੇਖਦੀ ਆ IAS ਲੋਬੀ ਵਗੈਰਾ ਇੱਦਾਂ ਕਰਕੇ ਵੀ ਯਾਰ ਟੀਚਰ ਦੀ ਨੌਕਰੀ ਸਾਰਿਆਂ ਨਾਲੋਂ ਵਧੀਆ ਆ, ਸਰਕਾਰੀ ਟੀਚਰ ਜਿਹੜਾ ਆ ਚੁੱਪ ਕਰਕੇ ਜਿਹੜਾ ਆ 4 ਘੰਟੇ 5 ਘੰਟੇ ਆਉਣਾ ਹੈਗਾ ਆ ਮੁੜ ਕੇ ਚੱਲ ਜਾਣਾ, ਹਾਂਜੀ ਨਾਲ ਸਾਈਡ ਬਿਜ਼ਨਸ ਰੱਖੇ ਆ ਨਾਲ ਖੇਤੀ ਕਰਦੇ ਹੈਗੇ ਆ ਜੀ ਕੋਈ
0: ਜੀ,
1: ਤੇ ਉਹ ਇਸ ਕਰਕੇ ਜਿਹੜੇ ਆ ਉਹ ਫੇਸ ਚੀਜ਼ ਤੋਂ ਰੰਜਿਸ਼ ਕਰਦੇ, ਕਦੀ ਇਹਨਾਂ ਨੂੰ ਕਹਿ ਦਿੰਦੇ ਹੈਗੇ ਆ ਵੀ ਭਾਈ ਛੁੱਟੀਆਂ ਦੇ ਵਿੱਚ ਹੋਰ ਨੇ ਕੋਈ ਠੇਕੇ ਤੇ ਜਾਇਆ ਕਰੋ ਜੀ, ਠੇਕਿਆਂ ਦੇ ਉੱਤੇ ਜਦੋਂ ਕਰੋਨਾ ਦੇ ਵਿੱਚ ਕਹਿਤਾ ਸੀ ਵੀ ਠੇਕਿਆਂ ਦੇ ਉੱਤੇ ਜਿਹੜਾ ਸਰਕਾਰੀ ਟੀਚਰ ਗੇੜਾ ਮਾਰਿਆ ਕਰਨਗੇ, ਹੁਣ ਕਦੀ ਕਹਿ ਦਿੰਦੇ ਹੈਗੇ ਹਾਂ ਜੀ ਪਿੰਡਾਂ ਦੇ ਵਿੱਚ ਪਤਾ ਕਰੋ ਨਸ਼ਾ ਕਿਹੜਾ ਕਰਦਾ ਜੀ
0: ਜੀ ਬਿਲਕੁਲ
1: ਮੈਂ ਕਿਹਾ ਟੀਚਰ ਦਾ ਪਤਾ ਕਰਨਗੇ ਵੀ ਨਸ਼ਾ ਕਿਹੜਾ ਕਰਦਾ ਹੈਗਾ ਜਾਂ ਜਿਹੜੇ ਟੀਚਰ ਨਸ਼ਾ ਕਰਦੇ ਉਹਨਾਂ ਦਾ ਕੋਡ ਦੱਸੋ।
0: ਸੈਂਸਾ ਪੰਜ ਸਰਪੰਚ ਕੀ ਕਰਨ ਨੂੰ ਰੱਖੇ ਹੋਇਆ ਜੀ?
1: ਸਵਾਲ ਤਾਂ ਇਹ ਹੈਗਾ ਨਾ ਜੀ ਕਿ ਤੁਸੀਂ ਜਿਹੜੀ ਉਸ ਉੱਥੇ ਤੱਕ ਤਾਂ ਜਾਣਾ ਹੀ ਨੀ ਜੀ। ਡੈਮੋਕਰੇਸੀ ਦੀ ਜਿਹੜੀ ਹੈਗੀ ਆ ਉੱਥੇ ਪਾਵਰ ਡੈਲੀਗੇਟ ਕਰਕੇ ਤੁਸੀਂ ਜਿਹੜਾ ਆ ਸੈਟਅਪ ਉਸ ਤਰੀਕੇ ਨਾਲ ਚਲਾਓ ਜੀ।
0: ਉਹੀ ਮਾਸਟਰਾਂ ਤੋਂ ਪਤਾ ਕਰਾ ਕੇ ਤਾਂ ਹੀ ਤਾਂ ਮੈਂ ਕਹਿੰਦਾ ਉਹਨਾਂ ਕੀ ਘੱਟੋ ਘੱਟ
1: ਮਾਸਟਰਾਂ ਤੋਂ

0: ਬਹੁਤ ਸਾਰੇ ਚੋਰੀ ਚਕਾਰੀਆਂ ਦੇ ਕੇਸ ਨੇ ਜਾਂ ਨਸ਼ੇ ਦੀ ਲੱਤ ਜਿਹੜੀ ਹੈ ਉਹ ਬੱਚੇ ਜਿਹੜੇ ਨੇ ਟੀਨੇਜ਼ਰ ਜਿਹੜੇ ਇੱਧਰ ਨੂੰ ਖਿੱਚੇ ਜਾਂਦੇ ਆ ਉਹਨਾਂ ਦੀ ਕਾਉਂਸਲਿੰਗ ਜਿਹੜੀ ਹੈ ਸਕੂਲਾਂ ਦੇ ਵਿੱਚ ਹੀ ਹੋ ਸਕਦੀ ਹੈ। ਇਹ ਨਸ਼ਾ ਛਡਾਊ ਬੜਾ ਕੇਂਦਰ ਬਾਅਦ ਚੋਂ ਖੋਲਣ ਦੀ ਕੀ ਜ਼ਰੂਰਤ ਹੈ ਜਦ ਪਹਿਲਾਂ ਹੀ ਸਾਡੀ ਜੜ੍ਹ ਮਜ਼ਬੂਤ ਹੋਵੇਗੀ।
1: ਉਹ ਵੀ ਇੱਕ ਬਿਜ਼ਨਸ ਆ, ਉਹਦੇ ਵਿੱਚ ਜਿਹੜਾ ਹੈਗਾ ਕਿੰਨੇ ਕੁ ਬੰਦਿਆਂ ਦਾ, ਉਹਨਾਂ ਦਾ ਵੀ ਤਾਂ ਜਿਹੜਾ ਆ ਇਹ ਦੇਖਣਾ ਚਾਹੀਦਾ ਆ ਕਿ ਭਾਈ ਤੁਹਾਡਾ ਡਾਟਾ ਦੱਸੋ ਤੁਸੀਂ ਕਿੰਨੇ ਬੰਦਿਆਂ ਨੂੰ ਜਿਹੜਾ ਆ ਤੁਹਾਡੇ ਕੋਲ ਆਏ ਸੀ ਤੇ ਕੀ ਤੁਹਾਡਾ ਰਿਜ਼ਲਟ, ਕੀ ਆਊਟਪੁੱਟ, ਕਿੰਨੇ ਬੰਦੇ ਛੱਡ ਕੇ ਗਏ ਆ, ਔਰ ਉਹਨਾਂ ਬੰਦਿਆਂ ਤੱਕ ਪਹੁੰਚ ਕਰਨੀ ਚਾਹੀਦੀ ਕਿ ਵਾਕਈ ਯੂ ਆਰ ਗੁੱਡ ਨੋ, ਹੈਗੀ ਵੀ ਤੁਹਾਨੂੰ ਏਦਾਂ ਦੀ ਕੋਈ ਚੀਜ਼ ਤਾਂ ਨੀ
0: ਜੀ।
1: ਇਹ ਸਰ ਸਾਰੀ ਇਸ ਚੀਜ਼ ਦੇ ਉੱਤੇ ਵੀ ਜਿਹੜਾ ਹੈਗਾ ਆ ਇਹ ਡਰਾਮੇਬਾਜ਼ੀ ਜ਼ਿਆਦਾ ਆ ਜੀ, ਉਹ ਵੀ ਦੁਕਾਨਦਾਰੀਆਂ ਹੈਗੀਆਂ, ਪੈਸੇ ਕਮਾਉਣ ਤੋਂ ਇਲਾਵਾ ਹੋਰ ਕੋਈ ਚੱਕਰ ਹੈ ਨੀ ਗਾ ਜੀ ਉੱਥੇ
0: ਜੀ। ਬਿਲਕੁਲ ਹੁਣ ਇੱਥੇ ਸੈਣੀ ਸਾਹਿਬ ਕਈ ਵਾਰੀ ਦੇਖਦੇ ਆ ਜਿੱਦਾਂ ਚਾਹੇ ਚਲੋ ਅਮਰੀਕਾ ਜਾਂ ਕੈਨੇਡਾ ਜਾਂ ਯੂਰੋਪੀਅਨ ਕੰਟਰੀਆਂ ਜਾਂ ਸਾਡੇ ਵੀ ਇੱਥੇ ਇੱਦਾਂ ਦਾ ਹੈਗਾ ਜਿਹੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਗਲਤਾਨ ਹੋਏ ਨੇ, ਚਾਹੇ ਉਹ ਚੋਰੀ ਚਕਾਰੀਆਂ ਕਰਦੇ ਨੇ ਜਾਂ ਕ੍ਰਿਮੀਨਲ ਨੇ ਨਾ, ਤਾਂ ਉਹ ਜਿਹੜੇ ਨੋਰਮਲ ਘਰ ਵੀ ਹੈਗੇ ਨਾ ਜੀ, ਉਹ ਚਾਹੇ ਆਪਣੇ ਸੋਸ਼ਲ ਵੱਲੋਂ ਦਿੱਤੇ ਗਏ ਉਹਨਾਂ ਨੂੰ ਹਾਊਸ ਨੇ ਜਾਂ ਜਿੱਥੇ ਰਹਿੰਦੇ ਆ, ਤਾਂ ਉਹਨਾਂ ਦਾ ਇੱਕ ਏਰੀਆ ਵੱਖਰਾ ਰੱਖਿਆ ਹੋਇਆ ਜੀ, ਮਤਲਬ ਕਿ ਉਹ ਰਹਿੰਦੇ ਹੀ ਉਸ ਏਰੀਏ ਦੇ ਵਿੱਚ ਆ, ਉਹਨਾਂ ਦਾ ਆਮ ਲੋਕਾਂ ਦੇ ਨਾਲ ਵਾਹ ਵਾਸਤਾ ਜਾਂ ਉਹ ਬਹੁਤ ਘੱਟ ਰੱਖਿਆ ਹੋਇਆ ਜੀ, ਤੇ ਉਹ ਆਪੇ ਪਛਾਣ ਹੋ ਜਾਂਦੀ ਜਦ ਕ੍ਰਿਮੀਨਲ ਹੋ ਗਿਆ ਤੁਹਾਡੇ ਉੱਤੇ ਕੇਸ। ਉਹ ਆਪਾਂ ਛੋਟੇ ਹੁੰਦੇ ਤੁਹਾਨੂੰ ਤਾਂ ਜ਼ਿਆਦਾ ਪਤਾ ਸੀ, ਛੋਟੇ ਹੁੰਦੇ ਸੁਣਦੇ ਸੀ 10 ਨੰਬਰੀਆਂ ਤੱਕ ਹੁੰਦੇ ਸੀ ਹਨਾ ਜੀ, 10 ਨੰਬਰੀ ਕਹਿੰਦੇ ਹੁੰਦੇ ਸੀ ਇਲਾਕੇ ਦੇ ਵਿੱਚ ਜਾਂ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਵਾਰਦਾਤ ਹੋਣੀ ਤਾਂ ਪਹਿਲਾਂ 10 ਨੰਬਰੀਆਂ ਚੱਕਦੇ ਹੁੰਦੇ ਸੀ ਸਾਰੇ ਜੀ।
1: ਭਾਈ ਸਾਹਿਬ ਇਹ ਨਾ ਇੱਕ ਥਾਣੇ ਦੇ ਵਿੱਚ ਰਜਿਸਟਰ ਰੱਖਿਆ ਆ ਹੁੰਦਾ ਆ ਜੀ, ਉਹਦਾ 10 ਨੰਬਰ ਰਜਿਸਟਰ ਉਹਨੂੰ ਕਹਿੰਦੇ ਹੈਗੇ ਆ ਜੀ, ਉਹਦੇ ਵਿੱਚ ਉਹਦਾ ਨਾਂ ਲਿਖਿਆ ਆ ਹੁੰਦਾ ਸੀ ਬੰਦੇ ਦਾ, ਤੇ ਉਹਨੇ ਉੱਥੇ ਹਾਜ਼ਰੀ ਦੇਣੀ ਹੁੰਦੀ ਸੀ ਥਾਣੇ ਜੀ।
0: ਬਿਲਕੁਲ ਹੈ ਜੀ,
1: ਉਹ ਜਦੋਂ ਕਿਸੇ ਬੰਦੇ ਦਾ ਨਾਂ ਉਸ ਰਜਿਸਟਰ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਤਾਂ ਉਹਨੂੰ 10 ਨੰਬਰੀਆ ਕਿਹਾ ਜਾਂਦਾ ਸੀਗਾ ਜੀ, ਹੋਰ ਕਾਨੂੰਨ ਦੀ ਕੋਈ ਧਾਰਾ ਨਹੀਂ ਹੈ, ਉਹ ਸਿਰਫ ਥਾਣੇ ਦੇ ਵਿੱਚ ਜਿਹੜਾ ਰੱਖਿਆ ਰਜਿਸਟਰ ਆ ਉਹਨੂੰ 10 ਨੰਬਰ ਰਜਿਸਟਰ ਕਹਿੰਦੇ ਹੈਗੇ ਆ, ਤੇ ਉਹ 10 ਨੰਬਰੀਆ ਤਾਂ ਉਹਨੂੰ ਕਹਿੰਦਾ ਸੀ ਜਿਹਦਾ ਉਹਦਾ ਨਾਂ ਲਿਖਿਆ ਜਾਂਦਾ ਸੀ, ਉਹ ਫੋਟੋ ਲੱਗ ਜਾਂਦੀ ਸੀ ਜੀ, ਫਿਰ ਉਹ ਕਿਸੇ ਪੀਰੀਅਡ ਤੱਕ ਹੁੰਦਾ ਸੀਗਾ ਜੀ, ਫਿਰ ਜਿਹੜਾ ਆ ਉਹ ਫਿਰ ਡਿਲੀਟ ਕਰਾਉਣਾ ਪੈਂਦਾ ਹੁੰਦਾ ਸੀ ਜੀ, ਉਹਨਾਂ ਚਿਰ ਟਾਈਮ ਉਹ ਟਾਈਮ ਪਾਰਟੀਕੁਲਰ ਟਾਈਮ ਵਾਸਤੇ ਕਰ ਦਿੰਦੇ ਸੀ ਵੀ 2 ਸਾਲ ਤੱਕ ਜਿਹੜਾ ਹੈਗਾ ਇਹ 10 ਨੰਬਰ ਗਿਆ ਜੀ,
0: ਤੇ
1: ਉਹਦਾ ਲਿਮਿਟੇਸ਼ਨ ਹੁੰਦੀ ਸੀ ਵੀ ਤੂੰ ਇੰਨੇ ਏਰੀਏ ਤੋਂ ਬਾਹਰ ਨੀ ਜਾ ਸਕਦਾ ਜਾਂ ਇਸ ਤਰੀਕੇ ਨਾਲ, ਉਹ ਤੇ ਜਿਹੜੀਆਂ ਕੰਡੀਸ਼ਨਲ ਆਰਡਰ ਹੁੰਦੇ ਸੀ ਉਹ ਜੇ ਕੋਈ ਤੇ ਜਾਣਾ ਹੋਵੇ ਉਹਨੇ ਫਿਰ ਜਿਹੜਾ ਪੁਲਿਸ ਸਟੇਸ਼ਨ ਇਨਫੋਰਮ ਕਰਨਾ ਪੈਂਦਾ ਸੀ ਉਹਨੂੰ ਸਾਰਾ, ਸੋ ਇਸ ਕਰਕੇ ਭਾਰਤ ਸਾਹਿਬ ਹੁਣ ਜਿਹੜਾ ਹੈਗਾ ਇਹਨਾਂ ਚੀਜ਼ਾਂ ਦਾ ਜਿਹੜੀ ਆ ਕੋਈ ਵੈਲਿਊ ਨਹੀਂ ਰਹੀ ਹੈਗੀ, ਅੱਜ ਕੱਲ ਦਾ ਜਿਹੜਾ ਆ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਆ, ਫੋਨ ਤੁਹਾਡੇ ਹੱਥ ਵਿੱਚ ਹੈਗਾ ਆ, ਜਿਹੜੇ ਕ੍ਰਿਮੀਨਲ ਹੈਗੇ ਆ ਨਾ ਜੀ ਉਹ ਤਾਂ ਫੋਨ ਤੇ ਉੱਤੇ ਕੰਮ ਕਰੀ ਜਾਂਦੇ ਆ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਜਿੱਥੇ ਮਰਜ਼ੀ ਬੈਠੇ ਹੋਣ ਜੀ, ਹੁਣ ਅਗਲੇ ਕਹਿੰਦੇ ਹੈਗੇ ਆ ਜਿਹੜਾ ਆਉਂਦਾ ਸੀ ਮਿੱਤਰਾਂ ਦਾ ਨਾਂ ਚੱਲਦਾ, ਹਾਂਜੀ ਜਿੱਥੋਂ ਮਰਜ਼ੀ ਸੂਟ ਪੜਵਾ ਲਈ,
0: ਹਾਂਜੀ
1: ਉਹ ਬਸ ਉਹਨਾਂ ਦਾ ਤਾਂ ਇਹੀ ਹਿਸਾਬ ਆ ਜੀ।
0: ਬਿਲਕੁਲ ਜੀ,
1: ਇੱਕ ਹੈ ਵੀ ਸ਼ਰੀਫ ਬੰਦੇ ਵਾਸਤੇ ਜ਼ਿੰਦਗੀ ਔਖੀ ਆ ਜੀ,
0: ਤੇ
1: ਥੋੜਾ ਜਿਹਾ ਕੰਨਿੰਗ ਬੰਦਾ ਹੋਵੇ, ਥੋੜਾ ਜਿਹਾ ਕ੍ਰਿਮੀਨਲ ਮਾਈਂਡਡ ਹੋਵੇ ਤੇ ਉਹ ਜ਼ਿੰਦਗੀ ਵਧੀਆ ਇਸ ਸਿਸਟਮ ਚ ਕੱਟਦਾ ਆ, ਪਰ ਇਹ ਸਿਸਟਮ ਦਾ ਓਵਰਹਾਲ ਹੋਣਾ ਜ਼ਰੂਰੀ ਆ ਜੀ। ਹੁਣ ਪਰ ਇਸ ਵਾਰ ਛੋਟੀ ਜਿਹੀ ਗੱਲ ਆ, 4 ਮਹੀਨੇ ਹੋ ਗਏ ਇੱਥੇ ਬਿਜਲੀ ਦਾ ਬਿੱਲ ਨਹੀਂ ਆਇਆ ਜਿਹਨਾਂ ਦੇ ਆਉਂਦੇ ਵੀ ਸੀਗੇ
0: ਜੀ, ਬਿਲਕੁਲ
1: ਹੁਣ ਮੀਟਰ ਰੀਡਰ ਸਟ੍ਰਾਈਕ ਤੇ ਹੈਗੇ ਆ ਜੀ, ਲੋਕੀ ਪੁੱਛਣ ਲਿਆਂਦੇ ਪਏ ਤਾਂ ਬਿਜਲੀ ਦਫ਼ਤਰ ਵੀ ਸਾਡਾ ਬਿੱਲ ਨੀ ਆਇਆ ਜੀ, ਤੁਸੀਂ ਇਹ ਦੇਖੋ ਨਾ ਉਹਨਾਂ ਨੂੰ ਫਿਕਰ ਪਿਆ ਆ ਵੀ ਇਕੱਠਾ ਅਮਾਊਂਟ ਕਿੱਦਾਂ ਦੇ ਆਗੇ,
0: ਉਹ ਕਹਿੰਦੇ ਸਾਡੀ ਤਨਖਾਹ ਨੀ ਆਉਂਦੀ ਸਾਡੀਆਂ ਤਰੱਕੀਆਂ ਨੀ ਹੁੰਦੀਆਂ ਤੁਹਾਨੂੰ
1: ਬਿੱਲ ਦੀ ਬਈ, ਅਗਲਿਆਂ ਨੇ ਚੁੱਪ ਕਰਕੇ ਮੀਟਰ ਰੀਡਰ ਜਿਹੜੇ ਹੈਗੇ ਆ ਉਹ ਪੁੱਟੇ ਆ ਪਟਿਆਲੇ।
0: ਬਿਲਕੁਲ
1: ਹਾਂਜੀ, ਇਸ ਕਰਕੇ ਜਿਹੜਾ ਆ ਇੱਥੇ ਸਾਰੇ ਬੰਦੇ ਤਾਂ ਜਿਹੜੇ ਅਨਰੈਸਟ ਹੈਗੀ ਆ ਜੀ, ਪੂਰੀ ਸਟੇਟ ਦੇ ਵਿੱਚ ਅਨਰੈਸਟ ਹੋਈ ਪਈ ਹੈਗੀ ਆ, ਕੋਈ ਵੀ ਵਰਗ ਜਿਹੜਾ ਆ ਉਹ ਸੁਖੀ ਨੀ ਬੈਠਾ
0: ਜੀ।
1: ਉਧਰੋਂ ਮਾਨ ਸਾਹਿਬ ਕਹਿੰਦੇ ਹੈਗੇ ਆ ਤੈਨੂੰ 1000 ਦੇ ਦਿਆਂ ਤੇ ਕੀ ਕਰੇਗੀ, ਉਹ ਕਹਿੰਦੀ ਮੈਂ ਇੱਕ ਸੂਟ ਲੈ ਲੂ, ਕਹਿੰਦਾ ਅਗਲਾ 1000 ਆ ਗਿਆ ਫੇਰ ਕਹਿੰਦੀ ਮੈਂ ਮੇਕਅਪ ਦਾ ਸਮਾਨ ਲੈ ਲੂ, ਤੇ ਕਹਿੰਦਾ ਅੱਛਾ ਜੇ 3 ਮਹੀਨੇ ਦੇ ਇਕੱਠੇ ਪਾ ਦਈਏ, ਉਹ ਕਹਿੰਦੀ ਨਹੀਂ ਜੀ 5-6 ਮਹੀਨੇ ਦੇ ਇਕੱਠੇ ਤਾਂ ਪਾਓ ਹੈਜੀ। ਮਾਨ ਸਾਹਿਬ ਦੇਖਦੇ ਪਏ ਹੈਗੇ ਆ ਹੈ, ਮੈਂ ਤਾਂ ਇਸ ਚੀਜ਼ ਦੀ ਡੀਂਗ ਮਾਰਨ ਲਗਾਈ, ਕਹਿੰਦੇ ਨਾ 3 ਮਹੀਨੇ ਦੇ ਆਉਣਗੇ ਤੇ ਹਾਂਜੀ 3000 ਤੇ 4,500 ਦੀ ਕਿਸ਼ਤ ਆਊਗੀ।
0: ਬਿਲਕੁਲ
1: ਹਾਂਜੀ, ਉਹ ਪਤਾ ਨੀ ਕਿਹਨਾਂ ਨੂੰ ਵਿਚਾਰੀਆਂ ਨੂੰ ਆਉਣੇ ਹੈਗੇ ਆ, ਤੇ ਉਹਨਾਂ ਨੇ ਖਰੇ ਕਿੰਨੀਆਂ ਆਸਾਂ ਲਾਈਆਂ ਹੈਗੀਆਂ ਜੀ
0: ਜੀ।
1: ਹਾਂਜੀ ਸਰ,
0: ਬਿਲਕੁਲ ਜੀ,
1: ਬਾਕੀ ਜਿੱਦਾਂ ਔਜਲਾ ਸਾਹਿਬ ਸੋਚਦੇ ਹੈਗੇ ਓਦਾਂ ਹੀ ਮਾਨ ਸਾਹਿਬ ਵੀ ਸੋਚਦੇ ਹੈਗੇ ਆ ਵੀ ਨਿਕੰਮੇ ਬੰਦਿਆਂ ਦੇ ਲੜ ਲੱਗ ਗਈਆਂ, ਇਹਨਾਂ ਨੂੰ ਪੈਸੇ ਤਾਂ ਦੇਣੇ ਹੀ ਪੈਣੇ ਆ।
0: ਬਿਲਕੁਲ ਬਿਲਕੁਲ, ਉਹ ਦੇਖੋ ਕਹਿੰਦੇ ਨਾ ਵੀ ਉਹ ਕਹਿੰਦਾ ਕਿ ਕੁੱਛੜ ਭਾਈ ਤੂੰ ਮਤਲਬ ਕਿ ਕੁੱਤਾ ਚੱਕਿਆ ਹੁੰਦਾ।

0: ਕੱਟਾ ਜਾ ਕੇ ਆਓਗੇ ਤਾਂ ਕੁਛ ਕੁੱਤਾ ਜਾ ਕੇ ਕੁੱਤਾ ਲਈ ਉਹਨਾਂ ਨਾ ਉਹ ਕਹਿੰਦੇ ਕਹਿੰਦੇ ਜਿੱਦਾਂ ਅੱਜ ਕੱਲ ਐਡਵਰਟਾਈਜ਼ਮੈਂਟ ਹੋ ਰਹੀ ਆ ਸਾਰਾ ਕੁਝ ਹੋ ਰਿਹਾ ਉਹ ਮਤਲਬ ਕਿ ਕੁੱਤੇ ਦਾ ਹੀ ਕੱਟਾ ਬਣਾ ਲੈਣਾ ਇਹਨਾਂ ਨੇ ਸੀ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਪੰਜਾਬ ਦੇ ਵਿਚ ਤਾਂ ਸਰ ਜਿਹੜੀ ਹੈਗੀ ਆ ਸਭ ਤੋਂ ਵੱਡੀ ਖਬਰ ਇਹ ਹੀ ਆ ਜੀ ਸਾਰੀ ਮੀਡੀਆ ਦੀ ਇਹ ਜੀ ਵੀਡੀਓ ਅਸਲੀ ਆ ਕਿ ਵੀਡੀਓ ਨਕਲੀ ਆ। ਹਾਂਜੀ ਹੁਣ ਕਹਿੰਦੇ ਵੀ ਉਹ ਜਿਹੜੀ ਖਹਿਰਾ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਵੀ ਉੱਥੇ ਗੁੜਗਾਵਾਂ ਦੀ ਜਿਹੜੀ ਆ ਲੈਬ ਆ ਉੱਥੇ ਪੁੱਛ ਗਿੱਛ ਕੀਤੀ ਆ ਜੀ ਉਹ ਟ੍ਰਿਬਿਊਨ ਦੇ ਵਿਚ ਉਹਨਾਂ ਨੇ ਖਬਰ ਲੱਗੀ ਹੈ ਜੀ ਵੀ ਕਹਿੰਦੇ ਨਹੀਂ ਉੱਥੇ ਡਿਨਾਈ ਕਰ ਦਿੱਤਾ ਜੀ ਪੁਲਿਸ ਅਧਿਕਾਰੀਆਂ ਨੇ ਵੀ ਅਸੀਂ ਕੋਈ ਪੁੱਛ ਗਿੱਛ ਨਹੀਂ ਕੀਤੀ। ਅੱਗੇ ਦੀ ਖਬਰ ਇਹ ਹੈਗੀ ਆ ਜੀ ਬਈ ਅਮਿਤ ਸ਼ਾਹ ਹੋਣਾ ਨੇ ਕਹਿੰਦੇ ਮੰਗਵਾ ਲਿਆ ਸਾਰਾ ਰਿਕਾਰਡ ਇਹ
0: ਹੈ
1: ਜੀ ਇਹਨੂੰ ਮੈਂ ਇਹਨੂੰ ਮੈਂ ਦੇਖਦਾ ਹੈਗਾ ਆ ਕੀ ਚੱਕਰ ਆ ਜੀ ਉਹ ਰਿਪੋਰਟਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਮੰਗਾ ਲਈਆਂ।
0: ਸੈਣੀ ਸਾਹਿਬ ਵੈਸੇ ਦੇਖਿਆ ਜਾਵੇ ਤਾਂ ਖਹਿਰਾ ਸਾਹਿਬ ਨੂੰ ਤਾਂ ਓਦਾਂ ਨੀ ਛੱਡਦੇ ਭੇ ਏਡਾ ਵੱਡਾ ਮੁੱਦਾ ਕੱਢ ਕੇ ਲਿਆਂਦਾ ਕੋਈ ਬਿਆਨਬਾਜ਼ੀ ਨੀ ਕੋਈ ਗੱਲਬਾਤ ਨੀ ਉਹਨਾਂ ਨੂੰ ਕੋਈ ਸੁਨੇਹਾ ਹੀ ਨੀ ਲਾਇਆ ਦੱਸੋ ਹੈ ਹੈਰਾਨਗੀ ਨੀ ਕੀ ਉਹਦਾ ਨਾਂ ਬੋਲੇ ਤਾਂ ਵੀ ਨੀ ਬੋਲਣ
1: ਦਿੰਦੇ ਨਹੀਂ ਨਹੀਂ ਗੱਲ ਤੁਹਾਡੀ ਠੀਕ ਹੈਗੀ ਨਹੀਂ ਪਹਿਲਾਂ ਤਾਂ ਜਿਹੜਾ ਹੈਗਾ ਆਈ ਟੀ ਸੈਕਟਰ ਮਗਰ ਪਿਆ ਆ ਸੀ ਮੈਂ ਥੱਲੇ ਕਮੈਂਟ ਦੇਖੇ ਸੀਗੇ ਮਗਰ ਪਏ ਤਾਂ ਹੈਗੇ ਆਈ ਟੀ ਸੈਕਟਰ ਵਾਲੇ ਪਰ ਇਹਨਾਂ ਦੇ ਆਪ ਨਹੀਂ ਮਤਲਬ ਜਿਹੜਾ ਹੈਗਾ ਇਸ ਚੀਜ਼ ਦਾ ਕੰਡੈਮ ਕੀਤਾ ਕਿਤੇ ਜਾਂ ਇਸ ਤਰੀਕੇ ਨਾਲ ਜਾਂ ਤਾਂ ਇਹਨਾਂ ਨੂੰ ਵੀ ਆਪਣੀਆਂ ਕਮੀਆਂ ਜਿਹੜੀਆਂ ਖਲਦੀਆਂ ਪਈਆਂ ਵੀ ਹਾਂ ਯਾਰ ਵੀ ਆਪਾਂ ਪੂਰੀ ਤਰ੍ਹਾਂ ਡਿਫੈਂਸ ਦੇ ਨਹੀਂ ਸਕੇ ਤੇ ਇਹ ਅੱਗੇ ਦੀ ਅੱਗੇ ਜਿਹੜਾ ਹੈਗਾ ਆ ਹੋਰ ਮਤਲਬ ਪੜਚੋਲ ਕਰਨ ਤੇ ਚੱਲੇ
0: ਇਹਨਾਂ ਨੂੰ ਹੈਗਾ ਕਿ ਜਿੰਨਾ ਇਹਨਾਂ ਨੂੰ ਜ਼ਿਆਦਾ ਧਿਆਨ ਦੇਵਾਂਗੇ ਤਾਂ ਇਹਨੂੰ ਇਗਨੋਰ ਕਰੋ ਤਾਂ ਚੁੱਪ ਚਪੀਤਾ ਬਹਿ ਜਾਣਗੇ ਜੇ ਇਹਨੂੰ ਕਰਾਂਗੇ ਤਾਂ ਥੋੜਾ ਬਹੁਤਾ ਜਵਾਬ ਦੇਈ ਤਾਂ ਫਿਰ ਇਹ ਬੂਸਟ ਹੋਏਗਾ ਜ਼ਿਆਦਾ ਜੀ ਮੁੱਦਾ
1: ਉਹ ਨਹੀਂ ਉਹਨਾਂ ਨੇ ਰਣਨੀਤੀ ਉਹਨਾਂ ਦੀ ਇਹ ਹੈਗੀ ਆ ਜੀ ਕਿ
0: ਬੂਸਟ ਕਰਨਾ
1: ਉਹਨਾਂ ਦੀ ਰਣਨੀਤੀ ਇਹ ਹੈ ਜੀ ਕਿ ਮਾਨ ਸਾਹਿਬ ਦੀਆਂ ਵੱਧ ਤੋਂ ਵੱਧ ਪਬਲਿਕ ਮੀਟਿੰਗਾਂ ਕਰਾਈਆਂ ਜਾਣ ਜਿਹਨਾਂ ਦੇ ਵਿੱਚ ਸਿੱਖਾਂ ਨੂੰ ਅੱਗੇ ਬਿਠਾਇਆ ਜਾਵੇ ਜੀ ਤਾਂ ਕਿ ਮੈਸੇਜ ਇਹ ਜਾਵੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਿਹੜਾ ਹੈਗਾ ਇਹਨੇ ਸਿਗਨੀਫਿਕੈਂਸ ਆ ਤੇ ਸਿੱਖ ਵੀ ਉਹਨਾਂ ਨੂੰ ਮੰਨਣ ਲਈ ਤਿਆਰ ਨਹੀਂ ਗਏ ਜੀ।
0: ਬਿਲਕੁਲ ਹੈ ਜੀ
1: ਜਥੇਦਾਰ ਸਾਹਿਬ ਨੇ ਵੀ ਜਿਹੜਾ ਹੈਗਾ ਆ ਵੀ ਜਦੋਂ ਇਹ ਗੱਲ ਵੀ ਇਹਨੂੰ ਕੋਈ ਮੂੰਹ ਨਾ ਲਾਵੇ ਵਾਲੀ ਗੱਲ ਕੀਤੀ ਸੀ ਉਹ ਜਿਹੜੀ ਹੈਗੀ ਆ ਵੀ ਉਹ ਬੈਸ ਵੇਲੇ ਮੁੱਖ ਮੰਤਰੀ ਆ ਜੀ
0: ਉਹ ਤਾਂ ਜ਼ਿਆਦਾ ਜੁੜਿਆ
1: ਲੋਕਾਂ ਨੂੰ ਤਾਂ ਉਹਨਾਂ ਗਰਜ ਆ ਜੀ ਲੋਕਾਂ ਨੂੰ ਤਾਂ ਗਰਜ ਹੈਗੀ ਆ ਜੀ ਸਰਕਾਰੀ ਮੁਲਾਜ਼ਮ ਕੀ ਗੱਲ ਸਰਕਾਰੀ ਮੁਲਾਜ਼ਮ ਬਾਉਂਡੇ ਜੀ ਅਗਲੇ ਬੁਲਾਇਆ ਜਾਊਗਾ ਭਾਈ ਉੱਥੇ ਆ ਕੇ ਬੈਠੋ ਜੀ ਮਾਨ ਸਾਹਿਬ ਆ ਰਹੇ ਹੈਗੇ ਆ ਤੇ ਫਿਰ ਅਗਲੇ ਜਾਣਾ ਹੀ ਪਊਗਾ ਭਾਵਾਂ ਉਹ ਨਿਆਮਰਾਧਾਰੀ ਕਿਉਂ ਨਾ ਹੋਵੇ।
0: ਬਿਲਕੁਲ ਹੈ ਜੀ
1: ਪਰ ਇਹਨਾਂ ਨੂੰ ਮੌਕਾ ਹੈਗਾ ਆ ਜੀ ਇਸ ਚੀਜ਼ ਦੇ ਉੱਤੇ ਵੱਧ ਤੋਂ ਵੱਧ ਪਬਲਿਕ ਮੀਟਿੰਗਾਂ ਕਰਕੇ ਉਹਦੇ ਵਿੱਚ ਮਾਨ ਸਾਹਿਬ ਆ ਕੇ ਕਹਿੰਦੇ ਵੀ ਆ ਜੀ ਉਹ ਗੱਲ ਸਾਰੀ ਸੁਖਬੀਰ ਬਾਦਲ ਤੇ ਸਿੱਟੀ ਜਾਂਦੇ ਹੈਗੇ ਜੀ ਤੇ ਜਥੇਦਾਰ ਜਿਹੜਾ ਹੈਗਾ ਆ ਇਹਨਾਂ ਦਾ ਲਾਇਆ ਆ ਜੀ ਉਹ ਇਸ ਚੀਜ਼ ਨੂੰ ਕੰਡੈਮ ਕਰੀ ਜਾਂਦੇ ਆ ਜੀ
0: ਉਹਨਾਂ ਨੂੰ ਰਾਜਨੀਤਿਕ ਤੌਰ ਤੇ ਬਦਨਾਮ ਕਰਾਂਗੇ ਨਾ ਉਹਨਾਂ ਨੂੰ ਇਸ ਮੁੱਦੇ ਦੇ ਵਿੱਚ ਫਿਰ ਜੀ
1: ਬਿਲਕੁਲ ਜੀ ਇਹ ਹੀ ਹੁੰਦਾ ਹੈਗਾ ਤਰੀਕਾ ਤੇ ਇਹੀ ਹੈਗਾ ਜੀ।
0: ਹਾਂਜੀ ਔਜਲਾ ਸਾਹਿਬ ਲਿਖਦੇ ਨੇ ਚੀਮਾ ਪ੍ਰੈਸ ਕਾਨਫਰੰਸ ਦੇ ਵਿੱਚ ਖਹਿਰੇ ਦੇ ਪੁੱਛੇ ਸਵਾਲ ਦੇ ਉੱਤੇ ਜਵਾਬ ਦਿੱਤੇ ਬਿਨਾਂ ਹੀ ਉੱਠ ਕੇ ਚਲਿਆ ਗਿਆ ਜੀ।
1: ਬਿਲਕੁਲ ਜੀ ਹੁਣ ਉਹਨਾਂ ਨੂੰ ਵੀ ਪਤਾ ਗੱਲਾਂ ਤਾਂ ਸੱਚੀਆਂ ਕਿੱਥੇ ਕਿੱਥੇ ਵਿਚਾਰਿਆਂ ਨੂੰ ਕਰਨਗੇ ਵੀ ਇਹ ਕਿੱਥੋਂ ਪਤਾ ਲੱਗਾ।
0: ਹਾਂਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਕਿੱਥੇ ਕਿੱਥੇ ਕੰਡੈਮ ਕਰੀ ਜਾਣ ਜੀ ਕਿੱਥੇ ਕਿੱਥੇ ਸ਼ੈਲਟਰ ਕਰੀ ਜਾਣ ਜੀ।
0: ਜੀ
1: ਜੀ ਸਰ
0: ਜੀ
1: ਹੋਰ ਕੋਈ ਭਾਈ ਸਾਹਿਬ ਖਬਰ ਜੀ
0: ਹੋਰ ਤਾਂ ਸੈਣੀ ਸਾਹਿਬ ਮੰਦਭਾਗੀ ਘਟਨਾ ਵਾਪਰੀ ਆਪਣੇ ਲਖਨਊ ਦੇ ਵਿਚ ਤੇ
1: ਸਰ ਉਹ ਜਿਹੜਾ ਹੈਗਾ ਆ ਕੋਚਿੰਗ ਸੈਂਟਰ ਦੇ ਵਿਚ ਅੱਗ ਜਿਹੜੀ ਲੱਗੀ ਉਹ ਤਾਂ ਬਹੁਤ ਮਾੜਾ ਹੋਇਆ ਜੀ ਮੈਨੂੰ ਲੱਗਦਾ ਸ਼ਾਰਟ ਸਰਕਟ ਹੀ ਹੋਇਆ ਹੋਣਾ ਭਾਈ ਸਾਹਿਬ ਕੋਈ।
0: ਹਾਂਜੀ ਬਿਲਡਿੰਗ ਸੀ ਤਿੰਨ ਮੰਜ਼ਿਲੀ ਵਿੱਚ ਲੱਗੀ ਹੈ ਜੀ ਸ਼ਾਇਦ ਹੋ ਸਕਦਾ ਉੱਪਰ ਵੀ।
1: ਹਾਂਜੀ ਕੋਚਿੰਗ ਸਰ ਕੋਚਿੰਗ ਸੈਂਟਰਾਂ ਦੇ ਵਿੱਚ ਜਿਹੜਾ ਹੈਗਾ ਆ ਤੁਸੀਂ ਭਾਰੀ ਸਾਹਿਬ ਤਾਂ ਇੱਥੇ ਜਿਹੜਾ ਹੈਗਾ ਨਾ ਹਾਲਾਤ ਇੱਦਾਂ ਦੇ ਆ ਬੱਚੇ ਪਤਾ ਕਿੱਦਾਂ ਮਤਲਬ ਤਿਆਰੀਆਂ ਕਰਦੇ ਹੈਗੇ ਆ ਪਤਾ ਨੀ ਕਦੋਂ ਕੰਪੀਟੀਸ਼ਨ ਕੋਈ ਨਿਕਲਿਆ ਹੈ ਉਹ ਹਰ ਇੱਕ ਉਹ ਇੱਕ ਇੱਕ ਕਮਰੇ ਦੇ ਵਿੱਚ ਦੋ ਦੋ ਬੱਚਿਆਂ ਦੇ ਬੈੱਡ ਲੱਗੇ ਹੁੰਦੇ ਆ ਜੀ ਉਹ ਸਾਰੇ ਹੀ ਬੱਚੇ ਉੱਥੇ ਹੋਣੇ ਤੇ ਫਰਨੀਚਰ ਵੀ ਉੱਥੇ ਹੁੰਦਾ ਜੀ ਉਹ ਅੱਗ ਇੱਕਦਮ ਜਿਹੜੀ ਫੈਲੀ ਆ ਉਹ ਜਿਸ ਤਰੀਕੇ ਦੇ ਨਾਲ ਜੀ ਉਹ ਬਹੁਤ ਮੰਦਭਾਗੀ ਖਬਰ ਹੈ ਜੀ।
0: ਦੇਖੋ ਦਿੱਲੀ ਚ ਵੀ ਤਾਂ ਪਿਛਲੇ ਸਮੇਂ ਹੋਇਆ ਸੀ ਸ਼ਾਇਦ ਪਾਣੀ ਲੀਕ ਹੋ ਗਿਆ ਸੀਗਾ ਕੀ ਹੋਇਆ ਸੀ ਉੱਥੇ ਵੀ ਪਿੱਛੇ
1: ਮੇਰੇ ਧਿਆਨ ਚ ਨਹੀਂ ਸਰ ਆ ਰਿਹਾ
0: ਜੀ ਉੱਥੇ ਵੀ ਰੋਲਾ ਪਿਆ ਸੀ ਚੰਗਾ ਇਦਾਂ ਹੀ ਕੋਚਿੰਗ ਸੈਂਟਰ ਦੇ ਵਿੱਚ।
1: ਹਾਂਜੀ ਹਾਂਜੀ ਕੋਚਿੰਗ ਸੈਂਟਰਾਂ ਦਾ ਇਦਾਂ ਹੀ ਆ ਜੀ ਹੁਣ ਪਰ ਇਹ ਵੀ ਹਾਦਸੇ ਆ ਗਰਮੀਆਂ ਦੇ ਵਿੱਚ ਹੁੰਦੇ ਹੀ ਹੁੰਦੇ ਜੀ ਸ਼ਾਰਟ ਸਰਕਟ ਨਾਲ ਜਿਹੜਾ ਤਾਰਾਂ ਗਰਮ ਹੋ ਜਾਂਦੀਆਂ ਜੀ ਕਿਤੇ ਨਾ ਕਿਤੇ ਕੁਛ ਨਾ ਕੁਛ
0: ਜੀ ਬਿਲਕੁਲ
1: ਕਿਉਂਕਿ ਕੰਟੀਨਿਊਸ ਏਸੀ ਵੀ ਚੱਲਦੇ ਹੋਣੇ ਉੱਥੇ ਬਕਾਇਦਾ ਤੌਰ ਤੇ।
0: ਹਾਂਜੀ ਉੱਥੇ ਤਾਂ ਗਰਮੀ ਦਾ ਮਾਹੌਲ
1: ਗਰਮੀ ਬਹੁਤ ਆ ਨਾ ਜੀ ਤੇ ਹਾਂਜੀ ਹਾਂਜੀ ਤੋ ਇਸ ਕਰਕੇ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਸ਼ਾਰਟ ਸਰਕਟ ਹੋਇਆ ਹੋਣਾ ਆ ਤੇ ਉਹਦੇ ਨਾਲ ਏਦਾਂ ਦੀ ਮਚੀ ਮੌਕਾ ਨੀ ਮਿਲਿਆ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਦੁਖਾਂਤ ਹੈ ਜੀ।
1: ਜੀ ਭਰਾਈ ਸਾਹਿਬ
0: ਜੀ, ਥੈਂਕ ਯੂ,
1: ਸ਼ੁਕਰੀਆ ਜੀ, ਥੈਂਕ ਯੂ ਜੀ,
0: ਬਹੁਤ ਬਹੁਤ ਸ਼ੁਕਰੀਆ
1: ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਇਨਪੁੱਟ ਲਈ। ਲਓ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਅੱਜ ਕਾਫੀ ਮੁੱਦਿਆਂ ਦੇ ਉੱਤੇ। ਚਲੋ ਥੋੜਾ ਜਿਹਾ ਹਟ ਕੇ ਵੀ ਮੁੱਦਿਆਂ ਤੋਂ ਗੱਲਬਾਤ ਹੋਣੀ ਚਾਹੀਦੀ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1920 ਸਟੂਡੀਓ ਦਾ ਨੰਬਰ ਹੈ। ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਨੇ ਤੇ ਨਾਲ ਦੀ ਨਾਲ ਮਾਲ ਸੁਰਿੰਦਰ ਜੀ ਐਪਰੀਸ਼ੀਏਟ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਰਾਮ ਬਾਬਾ ਸਿੱਧੂ ਸਾਹਿਬ ਜੁੜੇ ਹੋਏ ਨੇ ਇਟਲੀ ਤੋਂ, ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਆਪਣੇ ਜੀਰਾ ਤੋਂ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਨੇ ਸਭ ਦੋਸਤਾਂ ਨੂੰ ਤੇ ਨਮਸਕਾਰ ਕਹਿ ਰਹੇ ਨੇ ਜੀ ਜੀਆਂ ਨੂੰ। ਜੀ ਜੀਰਾ ਸਾਹਿਬ ਸਵਾਗਤ ਹੈ। ਤੇ ਨਾਲ ਦੀ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਇੰਡੀਆ ਤੋਂ, ਤੇ ਬਹੁਤ ਬਹੁਤ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1920 ਸਟੂਡੀਓ ਦਾ ਨੰਬਰ ਹੈ ਦੋਸਤੋ। ਜੇਕਰ ਮੁੱਦਿਆਂ ਦੇ ਉੱਤੇ ਕੁਝ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤਦ ਤੱਕ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਦੋਸਤੋ। ਹੋਰ ਖ਼ਬਰਾਂ ਜਿਹੜੀਆਂ ਨੇ ਉਹਦੇ ਵਿੱਚ ਗੱਲ ਕਰਦੇ ਹਾਂ। ਸਿਆਸੀ ਆਗੂਆਂ ਨੇ ਕਬੱਡੀਆਂ ਖੇਡਣ ਵਾਲਿਆਂ ਨੂੰ ਕਹਿੰਦੇ ਨੇ ਚਿੱਟੇ ਦੇ ਉੱਤੇ ਲਾ ਦਿੱਤਾ, ਮਾਨ ਸਾਹਿਬ ਨੇ ਬਿਆਨ ਦਿੱਤਾ ਕਿ ਆਹ ਬਾਤ ਹੈ ਜੀ। ਪੰਜਾਬ ਦੇ ਮੁੱਖ ਮੰਤਰੀ, ਅਸੀਂ ਵੀ ਫੁੱਟਬਾਲ ਖੇਡਦੇ ਰਹੇ ਹਾਂ, ਸਾਨੂੰ ਤਾਂ ਕਿਸੇ ਨੇ ਲਾਇਆ ਨਹੀਂ ਸੀ, ਪਰ ਜਿੱਦਾਂ ਦੀ ਤੁਸੀਂ ਸੰਗਤ ਕਰਦੇ ਹੋ ਉਦਾਂ ਦੀ ਗੱਲਬਾਤ ਕਹਿ ਸਕਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜ ਗਰਾਈ ਦੇ ਵਿੱਚ ਲੋਕ ਮਿਲਣੀ ਦੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਕਬੱਡੀਆਂ ਖੇਡਣ ਵਾਲੇ ਤੇ ਕੁਸ਼ਤੀਆਂ ਲੜਨ ਵਾਲੇ ਪੰਜਾਬ ਦੇ ਜਵਾਨਾਂ ਨੂੰ ਸਿਆਸੀ ਆਗੂਆਂ ਨੇ ਚਿੱਟੇ ਦੇ ਉੱਤੇ ਲਾ ਦਿੱਤਾ। ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਸਕੂਲਾਂ ਦੇ ਵਿੱਚ ਪੜ੍ਹਾਈ ਤੇ ਹਸਪਤਾਲਾਂ ਦੇ ਵਿੱਚ ਇਲਾਜ ਹੋਣ ਲੱਗ ਪਿਆ। ਮੁੱਖ ਮੰਤਰੀ ਨੇ ਪੰਜ ਗਰਾਈ ਪਿੰਡ ਦੇ ਵਿਕਾਸ ਦੇ ਲਈ 50 ਲੱਖ ਰੁਪਏ ਦਾ ਚੈੱਕ ਵਿਧਾਇਕ ਅਮੋਲਕ ਸਿੰਘ ਉਹਨਾਂ ਨੂੰ ਭੇਂਟ ਕਰ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਸਨ ਉਹ ਸਾਰੀਆਂ ਹੀ ਪੂਰੀਆਂ ਕਰ ਦਿੱਤੀਆਂ ਨੇ। ਉਨ੍ਹਾਂ ਕਿਹਾ ਕਿ ਕਿਸਾਨ, ਵਪਾਰੀ ਤੇ ਮਜ਼ਦੂਰ ਹਰ ਵਰਗ ਨੂੰ ਸਰਕਾਰ ਦੇ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ। ਭਗਵੰਤ ਮਾਨ ਦਾ ਸਵਾਗਤ ਕਰਦਿਆਂ MLA ਅਮੋਲਕ ਸਿੰਘ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕਰ ਕੇ ਜਿਹੜਾ ਜੈਤੋ ਇਲਾਕੇ ਦੇ ਵਿਕਾਸ ਦੇ ਵਿੱਚ ਕਦੇ ਵੀ ਜਿਹੜੀ ਆ ਬ੍ਰੇਕ ਨਹੀਂ ਲੱਗੀ ਹੈ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਹਲਕੇ ਦੇ ਵਿਕਾਸ ਦੇ ਲਈ ਆਉਂਦੇ ਦਿਨਾਂ ਦੇ ਵਿੱਚ ਹੋਰ ਵੱਡੇ ਜਿਹੜੇ ਕੰਮ ਵੀ ਕੀਤੇ ਜਾਣਗੇ। ਮਾਨ ਉਹਨਾਂ ਨੇ ਕਿਹਾ ਕਿ 10 ਲੱਖ ਵਾਲੇ ਕਾਰਡ ਦੇ ਰਾਹੀਂ ਹੁਣ ਤੱਕ ਜਿਹੜਾ 660 ਕਰੋੜ ਰੁਪਏ ਦੇ ਲੋਕਾਂ ਦੇ ਇਲਾਜ ਦੇ ਉੱਤੇ ਖਰਚ ਕੀਤਾ ਜਾ ਚੁੱਕਿਆ। ਇਸ ਕਾਰਡ ਦੇ ਨਾਲ ਹੁਣ 2600 ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਤੇ ਉਹਨਾਂ ਭਰੋਸਾ ਦਿੱਤਾ ਕਿ 3600 ਨਹੀਂ ਲਿਖ ਦਿੱਤੀਆਂ ਕਿਤੇ ਦਿੱਤਾ ਕਿ 1 ਜੁਲਾਈ ਨੂੰ ਔਰਤਾਂ ਦੇ ਖਾਤਿਆਂ ਦੇ ਵਿੱਚ 3 ਮਹੀਨੇ ਅਪ੍ਰੈਲ, ਮਈ ਅਤੇ ਜੂਨ ਦੇ ਪੈਸੇ ਆਉਣਗੇ ਤੇ ਇਸ ਸਮੇਂ ਉਨ੍ਹਾਂ ਵਿਰੋਧੀ ਪਾਰਟੀਆਂ ਦੇ ਉੱਤੇ ਨਿਸ਼ਾਨੇ ਸਿੱਧੇ ਤੇ ਲੋਕਾਂ ਦੀ ਸਿਫਾਰਸ਼ ਦੇ ਉੱਤੇ ਚਰਚਿਤ ਜਿਹੜਾ ਕਿੱਕਲੀ ਵੀ ਸੁਣਾਈ ਹੈ ਤੇ ਭਾਈ ਜਿਹੜਾ 3 ਮਹੀਨਿਆਂ ਦੇ ਕੇ ਤੇ ਬਾਕੀ 4 ਸਾਲ ਤੇ ਜਿਹੜੇ ਨੇ 9 ਮਹੀਨਿਆਂ ਦੇ ਕੌਣ ਦੇਵੇਗਾ, ਇਹ ਵੀ ਤਾਂ ਸਵਾਲ ਖੜਾ ਹੁੰਦਾ ਨਾਲ। ਤੇ ਅਗਲੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਆ। ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਜਿਸ ਦੇ ਵਿੱਚ ਬਾਤ ਪਾਉਂਦੇ ਆ US ਦੀ ਵੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ UK ਦੀ। UK ਦੇ ਜਿਹੜੇ PM ਕੀਅਰ ਸਟਾਰਮਰ ਨੇ ਰਿਜ਼ਾਈਨ ਕਰ ਦਿੱਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਅਸਤੀਫ਼ਾ ਦੇ ਦਿੱਤਾ ਤੇ ਸਤੰਬਰ ਤੱਕ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ। ਲੇਬਰ ਪਾਰਟੀ ਦੀ ਲੀਡਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਅਚਾਨਕ ਐਲਾਨ ਕੀਤਾ ਤੇ ਸਟਾਰਮਰ ਨੇ ਲੰਡਨ ਸਥਿਤ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 10 Downing Street ਜਿਹੜਾ ਦੀਆਂ ਪੌੜੀਆਂ ਤੇ ਉੱਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨਵੇਂ ਆਗੂ ਦੀ ਚੋਣ ਦੇ ਲਈ ਪੂਰਾ ਰੂਟ ਮੈਪ ਜਿਹੜਾ ਸਮਾਂ ਸਾਰਨੀ ਸਾਂਝਾ ਕਰਦਿਆਂ ਦੱਸਿਆ ਕਿ ਆਉਂਦੇ ਸਤੰਬਰ ਮਹੀਨੇ ਤੱਕ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਅਹੁਦਾ ਸੰਭਾਲ ਲਵੇਗਾ। 63 ਸਾਲਾਂ ਸਟਾਰਮਰ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਸੱਤਾਧਾਰੀ ਲੇਬਰ ਪਾਰਟੀ ਵੱਲੋਂ ਨਵਾਂ ਆਗੂ ਨਹੀਂ ਚੁਣ ਲਿਆ ਜਾਂਦਾ ਉਹ ਉਦੋਂ ਤੱਕ ਜਿਹੜਾ ਕੇਅਰਟੇਕਰ ਜਾਂ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਪਾਰਟੀ ਸੰਸਦ ਮੈਂਬਰਾਂ ਦੇ ਫੈਸਲੇ ਨੂੰ ਸਿਰ ਮੱਥੇ ਮੰਨਿਆ ਭਾਵੁਕ ਹੋਏ ਸਟਾਰਮਰ ਨੇ, ਪਰ ਸਾਡੇ ਵਾਲੇ ਕੀ ਹੈ, ਕਹਿੰਦੇ ਭਾਈ ਜਿੰਨਾ ਚਿਰ ਜੀਵਾਂਗੇ ਉਨਾ ਚਿਰ ਰਾਜ ਕਰਾਂਗੇ। ਸੰਬੋਧਨ ਦੇ ਦੌਰਾਨ ਬੇਹੱਦ ਭਾਵੁਕ ਨਜ਼ਰ ਆ ਰਹੇ ਜਿਹੜਾ ਕਿ ਸਟਾਰਮਰ ਨੇ ਕਿਹਾ ਕਿ ਮੇਰੀ ਪਾਰਟੀ ਅੱਜ ਜਿਹੜਾ ਇਹ ਸਵਾਲ ਪੁੱਛ ਰਹੀ ਸੀ ਕਿ ਮੈਂ ਅਗਲੀਆਂ ਆਮ ਚੋਣਾਂ ਦੇ ਵਿੱਚ ਅਗਵਾਈ ਕਰਨ ਦੇ ਲਈ ਸਭ ਤੋਂ ਯੋਗ ਵਿਅਕਤੀ ਹਾਂ। ਮੈਂ ਆਪਣੀ ਪਾਰਲੀਮੈਂਟ ਪਾਰਟੀ ਜਿਹੜੀ ਹੈ ਸੰਸਦ ਮੈਂਬਰਾਂ ਦਾ ਜਵਾਬ ਸੁਣ ਲਿਆ ਤੇ ਮੈਂ ਇਸ ਫੈਸਲੇ ਨੂੰ ਬਹੁਤ ਹੀ ਖੁਸ਼ੀ ਖੁਸ਼ੀ ਦੇ ਉੱਤੇ ਸਤਿਕਾਰ ਦੇ ਨਾਲ ਸਵੀਕਾਰ ਕਰਦਾ। ਮੈਂ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਆਪਣੇ ਪਿਆਰੇ ਦੇਸ਼ ਨੂੰ ਪਹਿਲ ਦਿੰਦਿਆਂ ਲਿਆ। ਇਸੇ ਕਰਕੇ ਮੈਂ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ। ਸਟਾਰਮਰ ਨੇ ਜਿਹੜਾ ਦੱਸਿਆ ਕਿ ਉਨ੍ਹਾਂ ਨੇ ਅੱਜ ਸਵੇਰੇ ਬ੍ਰਿਟੇਨ ਦੇ ਰਾਜਾ ਕਿੰਗ ਚਾਰਲਸ 3 ਦੇ ਨਾਲ ਵੀ ਫੋਨ ਦੇ ਉੱਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਆਪਣੇ ਇਸ ਫੈਸਲੇ ਤੋਂ ਜਾਣੂ ਕਰਵਾ ਦਿੱਤਾ। ਸਟਾਰਮਰ ਨੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ NEC ਨੂੰ ਜਿਹੜਾ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਕਿਹਾ। ਤੈਅ ਕੀਤੇ ਗਏ ਸ਼ਡਿਊਲ ਮੁਤਾਬਕ 9 ਜੁਲਾਈ ਤੋਂ ਨਵੇਂ ਆਗੂ ਦੇ ਲਈ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ ਤੇ 17 ਜੁਲਾਈ ਨੂੰ ਸੰਸਦ ਦੇ ਗਰਮੀਆਂ ਦੇ ਪਾਰਲੀਮੈਂਟ ਸੈਸ਼ਨ ਦੀ ਛੁੱਟੀ ਜਿਹੜੀ ਹੈ ਹੋਣ ਤੱਕ ਇਹ ਪ੍ਰਕਿਰਿਆ ਮੁਕੰਮਲ ਕਰ ਲਈ ਜਾਏਗੀ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਪਾਰਟੀ ਦੇ ਅੰਦਰ ਮੁਕਾਬਲਾ ਹੁੰਦਾ ਤਾਂ ਵੀ ਉਹ ਸਤੰਬਰ ਦੇ ਵਿਚ ਸੰਸਦ ਦੇ ਦੁਬਾਰਾ ਸ਼ੁਰੂ ਹੋਣ ਤੋਂ ਪਹਿਲਾਂ ਨਵਾਂ ਪ੍ਰਧਾਨ ਮੰਤਰੀ ਦੇਸ਼ ਦੀ ਕਮਾਨ ਸੰਭਾਲ ਲਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਨਵੇਂ ਆਉਣ ਵਾਲੇ ਆਗੂ ਨੂੰ ਪੂਰਾ ਤੇ ਬਿਨਾਂ ਸ਼ਰਤ ਸਮਰਥਨ ਦੇਣਗੇ ਕਿਉਂਕਿ ਅੱਜ ਦਾ ਬ੍ਰਿਟੇਨ 2 ਸਾਲ ਪਹਿਲਾਂ ਦੇ ਮੁਕਾਬਲੇ ਆਰਥਿਕ ਅਤੇ ਸਮਾਜਿਕ ਤੌਰ ਦੇ ਉੱਤੇ ਕਿਤੇ ਵੱਧ ਮਜ਼ਬੂਤ ਅਤੇ ਸੁਰੱਖਿਅਤ ਹੋ ਚੁੱਕਿਆ ਕਿਉਂਕਿ ਪਹਿਲਾਂ ਬ੍ਰਿਕਸ ਇਨ੍ਹਾਂ ਨੇ ਯੂਰਪੀਅਨ ਯੂਨੀਅਨ ਦੇ ਵਿੱਚੋਂ ਬਾਹਰ ਨਿਕਲੇ ਨੇ ਤੇ ਲੰਬਾ ਸਮਾਂ ਲੱਗਿਆ ਇਨ੍ਹਾਂ ਨੂੰ ਆਪਣੇ ਪੈਰਾਂ ਦੇ ਉੱਤੇ ਦੁਬਾਰਾ ਖੜਾਉਣ ਨੂੰ ਖੜੇ ਹੋਣ ਦੇ ਲਈ। ਦੂਸਰੇ ਪਾਸੇ 2 ਵਿਰੋਧੀ ਧੜੇ ਬਣ ਗਏ ਨੇ। ਅਮਰੀਕਾ ਦਾ ਆਜ਼ਾਦੀ ਦਿਹਾੜਾ ਵੱਖ ਵੱਖ ਮਨਾਇਆ ਜਾਵੇਗਾ। ਅਮਰੀਕਾ ਦੇ 2 ਵਿਰੋਧੀ ਸਮੂਹ ਦੇਸ਼ ਦੀ ਆਜ਼ਾਦੀ 250ਵੀਂ ਵਰੇਗੰਢ ਦੇ ਲਈ ਮੁਕਾਬਲੇਬਾਜ਼ੀ ਵਾਲੇ ਜਸ਼ਨਾਂ ਦੀ ਮੇਜ਼ਬਾਨੀ ਕਰ ਰਹੇ ਨੇ ਜਿਨ੍ਹਾਂ ਦੇ ਵਿਚੋਂ ਇਕ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਤੇ ਦੂਜੇ ਨੂੰ ਅਮਰੀਕੀ ਕਾਂਗਰਸ ਸੰਸਦ ਦੀ ਹਮਾਇਤ ਜਿਹੜੀ ਹੈ ਹਾਸਲ ਹੈ। ਟਰੰਪ ਦੇ ਜਿਹੜੇ ਹਮਾਇਤ ਹੈ ਉਹਦੇ ਵਾਲਾ ਜਿਹੜਾ ਸਮੂਹ ਹੈ ਫਰੀਡਮ 250 ਜਿਹੜਾ ਫਰੀਡਮ 215 ਜਿਹੜਾ 24 ਜੂਨ ਅਤੇ 4 ਜੁਲਾਈ ਨੂੰ ਜਿਹੜਾ ਆਮ ਹੁੰਦਾ ਹੈ ਵੈਸੇ ਤਾਂ 24 ਜੂਨ ਨੂੰ ਮਨਾਉਣਗੇ ਤੇ ਦੂਸਰੇ ਜਿਹੜੇ ਨੇ 4 ਜੁਲਾਈ ਨੂੰ ਵਾਸ਼ਿੰਗਟਨ ਦੇ ਨੈਸ਼ਨਲ ਮਾਲ ਦੇ ਵਿਚ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ। ਟਰੰਪ ਇਨ੍ਹਾਂ ਦੋਵਾਂ ਤਰੀਕਾਂ ਨੂੰ ਜਿਹੜਾ ਰੈਲੀਆਂ ਨੂੰ ਸੰਬੋਧਨ ਕਰਨਗੇ ਜਿਨ੍ਹਾਂ ਦੇ ਵਿਚੋਂ ਪਹਿਲਾ ਸਮਾਗਮ ਗ੍ਰੇਟ ਅਮੈਰੀਕਨ ਸਟੇਟ ਫੇਅਰ ਦੀ ਜਿਹੜੀ ਸ਼ੁਰੂਆਤ ਕਰੇਗਾ। ਇਸੇ ਤਰ੍ਹਾਂ US ਇਰਾਨ ਪੀਸ ਗੱਲਬਾਤ ਦੀ ਗੱਲ ਕਰੀਏ ਤਾਂ ਸਵਿਟਜ਼ਰਲੈਂਡ ਦੇ ਵਿਚ ਅਮਰੀਕਾ ਇਰਾਨ ਵਿਚਾਲੇ ਪਹਿਲੇ ਗੇੜ ਦੀ ਉੱਚ ਪੱਧਰੀ ਵਾਰਤਾ ਖਤਮ ਹੋ ਗਈ ਹੈ। ਇਰਾਨ ਜੰਗ ਨੂੰ ਪੱਕੇ ਤੌਰ ਦੇ ਉੱਤੇ ਖਤਮ ਕਰਨ ਦੇ ਮਕਸਦ ਦੇ ਨਾਲ ਸਵਿਟਜ਼ਰਲੈਂਡ ਦੇ ਜਿਹੜੇ ਨੇ ਬੁਰਗਨ ਸਟਾਕ ਰਿਜ਼ੋਰਟ ਦੇ ਵਿਚ ਚੱਲ ਰਹੀ ਅਮਰੀਕਾ ਤੇ ਇਰਾਨ ਵਿਚਾਲੇ ਉੱਚ ਪੱਧਰੀ ਗੁਪਤ ਅਤੇ ਅਹਿਮ ਗੱਲਬਾਤ ਦਾ ਜਿਹੜਾ ਪਹਿਲਾ ਗੇੜ ਸੋਮਵਾਰ ਤੜਕੇ ਜਿਹੜਾ ਅੱਜ ਸਮਾਪਤ ਹੋ ਗਿਆ। ਅਮਰੀਕੀ ਉਪ ਰਾਸ਼ਟਰਪਤੀ JD ਵੈਂਸ ਅਤੇ ਇਰਾਨੀ ਵਫਦ ਵਿਚਾਲੇ ਹੋਈ ਇਸ ਮੁਲਾਕਾਤ ਤੋਂ ਬਾਅਦ ਦੋਵੇਂ ਦੇਸ਼ ਲਿਬਨਾਨ ਦੇ ਵਿਚ ਚੱਲ ਰਹੀ ਜੰਗ ਨੂੰ ਰੋਕਣ ਦੇ ਲਈ ਇਕ ਸਾਂਝਾ ਡੀ ਕਨਫਲੀਕੇਸ਼ਨ ਸੈੱਲ ਜਿਹੜਾ ਬਣਾਉਣ ਦੇ ਲਈ ਸਹਿਮਤ ਹੋਏ ਨੇ। ਇਸ ਵਾਰਤਾ ਦੇ ਵਿਚ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਪਾਕਿਸਤਾਨ ਤੇ ਕਤਰ ਨੇ ਇਕ ਸਾਂਝੇ ਬਿਆਨ ਦੇ ਵਿਚ ਦਸਿਆ ਕਿ ਉੱਚ ਪੱਧਰੀ ਬੈਠਕਾਂ ਤੋਂ ਬਾਅਦ ਹੁਣ ਬਾਕੀ ਰਹਿੰਦੇ ਹਫ਼ਤੇ ਦੌਰਾਨ ਹੇਠਲੇ ਪੱਧਰ ਦੀ ਤਕਨੀਕੀ ਗੱਲਬਾਤ ਜਾਰੀ ਰਹੇਗੀ ਤਾਂ ਜੋ ਜੰਗ ਦੇ ਸਥਾਈ ਹੱਲ ਦਾ ਰਾਹ ਪੱਧਰਾ ਕੀਤਾ ਜਾ ਸਕੇ। ਟਰੰਪ ਦੀਆਂ ਸੋਸ਼ਲ ਮੀਡੀਆ ਜਿਹੜੀਆਂ ਧਮਕੀਆਂ ਨੇ ਉਹਨੇ ਵਧਾਈ ਹੈ ਤਲਖੀ। ਇਹਦੇ ਵਿਚ ਇਰਾਨ ਨੇ ਚੇਤਾਵਨੀ ਇਹਦੇ ਵਿਚ ਦਿੱਤੀ ਹੈ। ਐਤਵਾਰ ਨੂੰ ਕੱਲ ਬੀਤੇ ਚ ਜਦੋਂ ਇਹ ਗੱਲਬਾਤ ਸ਼ੁਰੂ ਹੋਈ ਤਾਂ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਇਰਾਨ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਲਿਖਿਆ ਕਿ ਇਰਾਨ ਲਿਬਨਾਨ ਦੇ ਵਿਚ ਆਪਣੇ ਪੈਸੇ ਦੇ ਦਮ ਦੇ ਉੱਤੇ ਚੱਲਣ ਵਾਲੇ ਪ੍ਰੋਕਸੀਜ਼ ਹਿਜ਼ਬੁੱਲਾ ਦੀਆਂ ਹਰਕਤਾਂ ਨੂੰ ਤੁਰੰਤ ਰੋਕੇ, ਨਹੀਂ ਤਾਂ ਅਸੀਂ ਪਿਛਲੇ ਹਫ਼ਤੇ ਦੇ ਨਾਲੋਂ ਵੀ ਵੱਡਾ ਅਤੇ ਭਿਆਨਕ ਹਮਲਾ ਇਰਾਨ ਦੇ ਉੱਤੇ ਕਰਾਂਗੇ। ਟਰੰਪ ਦੀ ਇਸ ਟਿੱਪਣੀ ਦੇ ਕਾਰਨ ਗੱਲਬਾਤ ਦੇ ਵਿਚ ਖੜੋਤ ਆਈ। ਇਰਾਨੀ ਮੀਡੀਆ ਮੁਤਾਬਕ ਇਰਾਨੀ ਵਫਦ ਨੇ ਵਿਰੋਧ ਵਜੋਂ ਕੁਝ ਸਮਾਂ ਬੈਠਕ ਦਾ ਬਾਈਕਾਟ ਵੀ ਕੀਤਾ। ਇਰਾਨ ਦੇ ਮੁੱਖ ਵਾਰਤਾਕਾਰ ਮੁਹੰਮਦ ਬਾਕਰ ਕਾਲੀਬਾਫ ਉਨ੍ਹਾਂ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਮਰੀਕਾ ਬਿਆਨਬਾਜ਼ੀ ਸੋਚ ਸਮਝ ਕੇ ਕਰੇ, ਸਾਡੀ ਫੌਜ ਵੱਖਰੇ ਤਰੀਕੇ ਦੇ ਨਾਲ ਜਵਾਬ ਦੇਣ ਦੇ ਲਈ ਵੀ ਤਿਆਰ ਹੈ। ਅਮਰੀਕੀ ਸਿਰਫ ਗੱਲਾਂ ਕਰਦੇ ਨੇ ਜਦੋਂ ਕਿ ਅਸੀਂ ਐਕਸ਼ਨ ਲੈਂਦੇ ਹਾਂ। ਵੈਸ ਕੁਸ਼ਨਰ ਅਤੇ ਇਰਾਨੀ ਲੀਡਰਸ਼ਿਪ ਦੇ ਵਿਚਾਲੇ 80 ਮਿੰਟ ਇਹ ਜਿਹੜੀ ਹੈ ਚੱਲੀ ਅਹਿਮ ਬੈਠਕ ਦੇ ਵਿਚ ਇਸ ਸਾਰੇ ਤਣਾਅ ਦੇ ਬਾਵਜੂਦ ਅਮਰੀਕੀ ਉਪ ਰਾਸ਼ਟਰਪਤੀ JD ਵੈਸ, ਸਟੀਵ ਵਿਟਕੋਫ ਅਤੇ ਟਰੰਪ ਦੇ ਜਵਾਈ ਜਾਰਿਡ ਕੁਸ਼ਨਰ ਨੇ ਜਿਹੜਾ ਸੀ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਾਚੀ ਤੇ ਕਾਲੀਬਾਫ ਦੇ ਨਾਲ ਜਿਹੜਾ ਕਰੀਬ 80 ਮਿੰਟ ਤੱਕ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਕੀਤੀ ਹੈ। ਇਰਾਨੀ ਵਿਦੇਸ਼ ਮੰਤਰੀ ਅਰਾਗਾਚੀ ਨੇ ਬਾਅਦ ਦੇ ਵਿਚ ਸੋਸ਼ਲ ਮੀਡੀਆ ਦੇ ਉਤੇ ਪਾਕਿਸਤਾਨ ਤੇ ਕਤਰ ਦੀ ਅਣਥੱਕ ਵਿਚੋਲਗੀ ਦੀ ਤਾਰੀਫ਼ ਵੀ ਕਰਦਿਆਂ ਕਿਹਾ ਕਿ ਇਸ ਵਾਰਤਾ ਨੇ ਲਿਬਨਾਨ ਜੰਗ ਨੂੰ ਖਤਮ ਕਰਨ ਦੇ ਲਈ ਵੱਡੀ ਪ੍ਰਗਤੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਸਮਝੌਤੇ ਦੇ ਤਹਿਤ ਬਣਨ ਵਾਲੇ ਡੀ ਜਿਹੜਾ ਕਨਫਲੀਕੇਸ਼ਨ ਸੈੱਲ ਵਿਚ ਲਿਬਨਾਨ ਸਰਕਾਰ ਵੀ ਸ਼ਾਮਲ ਹੋਏਗੀ ਜੋ ਯਕੀਨੀ ਬਣਾਏਗੀ ਕਿ ਲਿਬਨਾਨ ਦੀ ਧਰਤੀ ਦੇ ਉੱਤੇ ਫੌਜੀ ਕਾਰਵਾਈ ਪੂਰੀ ਤਰ੍ਹਾਂ ਬੰਦ ਹੋਵੇ। ਹੌਰਮੁਜ਼ ਜਲਡਮਰੂ ਅਤੇ ਪਰਮਾਣੂ ਮੁੱਦਾ ਅਜੇ ਵੀ ਜਿਹੜਾ ਵੱਡੀ ਚੁਣੌਤੀ ਬਣਿਆ ਹੋਇਆ। ਇਹ ਗੱਲਬਾਤ ਅਗਲੇ 60 ਦਿਨਾਂ ਦੇ ਉਸ ਡਿਪਲੋਮੈਟਿਕ ਰੋਡ ਮੈਪ ਦਾ ਜਿਹੜਾ ਹਿੱਸਾ ਹੈ ਜਿਸ ਦੇ ਤਹਿਤ ਜੰਗ ਦਾ ਪੱਕਾ ਹੱਲ ਲੱਭਣਾ ਹੈ, ਪਰ ਕਈ ਪੇਚ ਅਜੇ ਵੀ ਜਿਹੜਾ ਫਸੇ ਹੋਏ ਨੇ। ਬੈਠਕ ਦੇ ਦੌਰਾਨ ਅਮਰੀਕਾ ਨੇ ਇਰਾਨ ਦੇ ਵੱਲੋਂ ਹੌਰਮੁਜ਼ ਜਲਡਮਰੂ ਨੂੰ ਮੁੜ ਬੰਦ ਕਰਨ ਦੇ ਜਿਹੜਾ ਕੀਤੇ ਗਏ ਦਾਅਵੇ ਦੇ ਉੱਤੇ ਸਪਸ਼ਟੀਕਰਨ ਮੰਗਿਆ। ਹਾਲਾਂਕਿ ਅਮਰੀਕਾ ਦਾ ਕਹਿਣਾ ਹੈ ਕਿ ਉੱਥੇ ਸਮੁੰਦਰੀ ਆਵਾਜਾਈ ਜਾਰੀ ਹੈ। ਇਸ ਦੇ ਨਾਲ ਹੀ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਵੀ ਗੰਭੀਰ ਚਰਚਾ ਜਿਹੜੀ ਹੋਈ ਹੈ। ਇਰਾਨ ਨੇ ਸਾਫ਼ ਕੀਤਾ ਕਿ ਪਰਮਾਣੂ ਮੁੱਦੇ ਦੇ ਉੱਤੇ ਗੱਲਬਾਤ ਉਦੋਂ ਹੀ ਅੱਗੇ ਵਧੇਗੀ ਜਦੋਂ ਅਮਰੀਕਾ ਜਿਹੜਾ ਪਿਛਲੇ ਹਫ਼ਤੇ ਹੋਏ ਸਮਝੌਤੇ MOU ਤਹਿਤ ਇਰਾਨੀ ਤੇਲ ਦੀ ਬਰਾਮਦ ਤੋਂ ਪਾਬੰਦੀਆਂ ਹਟਾਉਣ ਅਤੇ ਫਰੀਜ਼ ਕੀਤੇ ਅਰਬਾਂ ਡਾਲਰ ਦੇ ਫੰਡ ਜਾਰੀ ਕਰਨ ਦੇ ਆਪਣੇ ਵਾਅਦੇ ਪੂਰੇ ਕਰੇਗਾ। ਦੂਜੇ ਪਾਸੇ ਲਿਬਨਾਨ ਦੇ ਵਿਚ ਸ਼ਨੀਵਾਰ ਨੂੰ ਹੋਈ ਭਾਰੀ ਗੋਲੀਬਾਰੀ ਤੋਂ ਬਾਅਦ ਐਤਵਾਰ ਦਾ ਦਿਨ ਸ਼ਾਂਤ ਰਿਹਾ ਹੈ, ਪਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਹਿਜ਼ਬੁੱਲਾ ਦੋਵੇਂ ਹੀ ਇਸ ਅਮਰੀਕੀ ਇਰਾਨ ਸਮਝੌਤੇ ਦੇ ਵਿਚ ਸਿੱਧੇ ਅਸਿੱਧੇ ਹਿੱਸੇਦਾਰ ਨਹੀਂ ਨੇ। ਨੇਤਨਯਾਹੂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਇਜ਼ਰਾਈਲ ਨੂੰ ਖਤਰਾ ਹੈ ਉਨ੍ਹਾਂ ਦੀ ਫੌਜ ਲਿਬਨਾਨ ਦੇ ਵਿਚ ਮੌਜੂਦ ਰਹੇਗੀ, ਜਿਸ ਦੇ ਕਾਰਨ ਇਸ ਸ਼ਾਂਤੀ ਪ੍ਰਕਿਰਿਆ ਦੀ ਅਸਲ ਸਫਲਤਾ ਤੇ ਅਜੇ ਵੀ ਸਵਾਲੀਆ ਨਿਸ਼ਾਨ ਜਿਹੜਾ ਲੱਗੇ ਹੋਏ ਨੇ। ਦੂਸਰੇ ਪਾਸੇ ਜਿਹੜਾ US ਨੇ ਜਿਹੜਾ ਅਮਰੀਕਾ ਵੱਲੋਂ ਇਰਾਨ ਤੇਲ ਦੇ ਉੱਤੇ ਪਾਬੰਦੀਆਂ ਦੇ ਵਿਚ 21 ਅਗਸਤ ਤੱਕ ਜਿਹੜੀ ਰਾਹਤ ਦੇ ਦਿੱਤੀ ਹੈ, ਇਕ ਚੰਗਾ ਫੈਸਲਾ ਕਹਿ ਸਕਦੇ ਹਾਂ ਕਿ ਮਾਰਕ ਦੇਖਣ ਨੂੰ ਮਿਲੇ ਆ। ਇਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ ਕੰਪਨੀਆਂ ਨੂੰ ਡਾਲਰ ਦੇ ਵਿਚ ਭੁਗਤਾਨ ਦੀ ਮਨਜੂਰੀ ਦੇ ਦਿੱਤੀ ਗਈ ਹੈ। ਅਮਰੀਕਾ ਨੇ ਇਰਾਨ ਨੂੰ ਵੱਡੀ ਰਾਹਤ ਦਿੰਦਿਆਂ ਉਸਦੇ ਤੇਲ ਦੀ ਵਿਕਰੀ ਅਤੇ ਅਮਰੀਕੀ ਡਾਲਰ ਦੇ ਵਿਚ ਭੁਗਤਾਨ ਦੀ ਅਸਥਾਈ ਮਨਜੂਰੀ ਦੇ ਦਿੱਤੀ। 2018 ਦੇ ਵਿਚ ਰਾਸ਼ਟਰਪਤੀ ਟਰੰਪ ਵੱਲੋਂ ਸਖ਼ਤ ਪਾਬੰਦੀਆਂ ਮੁੜ ਲਾਗੂ ਕੀਤੇ ਜਾਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵਾਸ਼ਿੰਗਟਨ ਨੇ ਤਹਿਰਾਨ ਦੇ ਲਈ ਇੰਨੀ ਵੱਡੀ ਛੋਟ ਦੇ ਦਿੱਤੀ ਹੈ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ ਮੰਤਰੀ ਜਿਹੜੇ ਨੇ ਵਿਦੇਸ਼ੀ ਸੰਪਤੀ ਨਿਯੰਤਰਣ ਦਫ਼ਤਰ ਜਿਹੜਾ OFAC ਨੇ ਜਨਰਲ ਲਾਇਸੈਂਸ ਜਾਰੀ ਕਰਦੇ ਹੋਏ 21 ਅਗਸਤ 2026 ਤੱਕ ਇਰਾਨੀ ਕੱਚੇ ਤੇਲ ਪੈਟਰੋਲੀਅਮ ਉਤਪਾਦਾਂ ਤੇ ਪੈਟਰੋਕੈਮੀਕਲ ਪਦਾਰਥਾਂ ਦੇ ਉਤਪਾਦਨ ਵਿਕਰੀ ਆਵਾਜਾਈ ਤੇ ਉਤਾਰਨ ਦੇ ਨਾਲ ਸੰਬੰਧਤ ਲੈਣ ਦੇਣ ਨੂੰ ਮਨਜੂਰੀ ਦਿੱਤੀ ਹੈ। ਇਹ ਫੈਸਲਾ ਉਸ ਵੇਲੇ ਆਇਆ ਜਦੋਂ ਅਮਰੀਕਾ ਤੇ ਇਰਾਨ ਦੇ 18 ਜੂਨ ਦੇ ਇਸਲਾਮਾਬਾਦ ਮੈਮੋਰੈਂਡਮ ਤਹਿਤ ਅੰਤਮ ਸਮਝੌਤੇ ਦੇ ਲਈ ਇਕ ਰੋਡ ਮੈਪ ਦੇ ਉਤੇ ਸਹਿਮਤੀ ਜਤਾਈ ਹੈ ਤੇ ਇਸ ਤੋਂ ਪਹਿਲਾਂ ਪਾਕਿਸਤਾਨ ਤੇ ਕਤਰ ਦੀ ਵਿਚੋਲਗੀ ਹੇਠ ਸਵਿਟਜ਼ਰਲੈਂਡ ਦੇ ਵਿਚ ਉੱਚ ਪੱਧਰੀ ਗੱਲਬਾਤ ਹੋਈ ਸੀ। ਨਵੇਂ ਲਾਇਸੈਂਸ ਦੇ ਤਹਿਤ ਇਰਾਨੀ ਤੇਲ ਅਤੇ ਪੈਟਰੋ ਕੈਮੀਕਲ ਉਤਪਾਦਾਂ ਦੀ ਵਿਕਰੀ ਤੇ ਸਪਲਾਈ ਦੇ ਲਈ ਲੋੜੀਂਦੀਆਂ ਗਤੀਵਿਧੀਆਂ ਜਿਵੇਂ ਕਿ ਜਹਾਜ਼ਰਾਨੀ ਬੀਮਾ ਜਹਾਜ਼ਾਂ ਦਾ ਪ੍ਰਬੰਧਨ, ਬੰਦਰਗਾਹਾਂ ਦੇ ਉੱਤੇ ਲਗਰ ਅਤੇ ਐਮਰਜੈਂਸੀ ਮੁਰੰਮਤ ਦੀ ਇਜਾਜ਼ਤ ਦਿੱਤੀ ਗਈ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਅਮਰੀਕੀ ਖਜ਼ਾਨਾ ਵਿਭਾਗ ਨੇ ਇਰਾਨ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਭੁਗਤਾਨ ਅਮਰੀਕੀ ਡਾਲਰ ਦੇ ਵਿਚ ਕਰਨ ਦੀ ਵੀ ਮਨਜੂਰੀ ਦਿੱਤੀ ਹੈ। ਇਸ ਦੇ ਨਾਲ ਇਰਾਨ ਨੂੰ ਵਿਸ਼ਵ ਵਿੱਤੀ ਪ੍ਰਣਾਲੀ ਦੀ ਮੁੱਖ ਮੁਦਰਾ ਤੱਕ ਜਿਹੜਾ ਪਹੁੰਚ ਮਿਲੇਗੀ ਜਿਸ ਤੋਂ ਉਹ ਸਾਲਾਂ ਤੋਂ ਵਾਂਝਾ ਸੀ। ਇਸ ਅਸਥਾਈ ਛੋਟ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਦੇ ਵਿਚ ਇਰਾਨੀ ਕੱਚੇ ਤੇਲ ਦੀ ਵਾਪਸੀ ਦਾ ਰਾਹ ਖੁੱਲ੍ਹ ਸਕਦੈ। ਪੱਛਮੀ ਏਸ਼ੀਆ ਦੇ ਵਿਚ ਜਾਰੀ ਤਣਾਅ ਦੇ ਵਿਚਕਾਰ ਵਿਸ਼ਵ ਊਰਜਾ ਸਪਲਾਈ ਨੂੰ ਲੈ ਕੇ ਚਿੰਤਾਵਾਂ ਵੀ ਜਿਹੜੀਆਂ ਘੱਟ ਹੋ ਸਕਦੀਆਂ ਨੇ। ਇਹ ਕਦਮ ਇਸਲਾਮਾਬਾਦ ਮੈਮੋਰੈਂਡਮ ਤਹਿਤ ਕੀਤੀਆਂ ਗਈਆਂ ਵਚਨਬੱਧਤਾਵਾਂ ਦੇ ਨਾਲ ਵੀ ਮੇਲ ਖਾਂਦਾ ਹੈ, ਜਿਸ ਦੇ ਵਿਚ ਇਰਾਨ ਦੇ ਤੇਲ ਨਿਰਯਾਤ ਨੂੰ ਮੁੜ ਸ਼ੁਰੂ ਕਰਨ ਅਤੇ ਜ਼ਬਤ ਕੀਤੀਆਂ ਸੰਪਤੀਆਂ ਨੂੰ ਜਾਰੀ ਕਰਨ ਵਰਗੇ ਕਦਮ ਸ਼ਾਮਲ ਨੇ। ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਪਾਕਿਸਤਾਨ ਤੇ ਕਤਰ ਦੀ ਵਿਚੋਲਗੀ ਕਾਰਨ ਪ੍ਰਗਤੀ ਹੋਈ ਹੈ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਰਾਨ ਦੇ ਤੇਲ ਅਤੇ ਪੈਟਰੋ ਕੈਮੀਕਲ ਨਿਰਯਾਤ ਦੇ ਉਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ ਤੇ ਕੁਝ ਜ਼ਬਤ ਸੰਪਤੀਆਂ ਜਿਹੜੀਆਂ ਉਹ ਵੀ ਜਾਰੀਆਂ ਕੀਤੀ ਜਾਣਗੀਆਂ। ਇਸੇ ਤਰ੍ਹਾਂ ਦੂਸਰੇ ਪਾਸੇ ਟਰੰਪ ਦੇ ਇਸ਼ਾਰਿਆਂ ਦੇ ਉਤੇ ਕੰਮ ਨਹੀਂ ਕਰਦਾ। ਨੇਤਨਯਾਹੂ ਨੇ ਫਿਰ ਲੱਤ ਅੜਾਈ ਹੈ, ਲਿਬਨਾਨ ਤੋਂ ਫੌਜ ਹਟਾਉਣ ਤੋਂ ਇਨਕਾਰ ਕਰ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਯਰੂਸ਼ਲਮ ਦੇ ਵਿਚ JNS ਸਿਮਟ ਨੂੰ ਸੰਬੋਧਨ ਕਰਦਿਆਂ ਟਰੰਪ ਦੇ ਨਾਲ ਆਪਣੇ ਸਬੰਧਾਂ ਦੇ ਉਤੇ ਉੱਠ ਰਹੇ ਸਵਾਲਾਂ ਨੂੰ ਖਾਰਜ ਕਰ ਦਿੱਤਾ। ਕਿਹਾ ਕਿ ਉਹ ਸਪਸ਼ਟ ਕੀਤਾ ਕਿ ਇਜ਼ਰਾਈਲ ਅਤੇ ਅਮਰੀਕਾ ਦੋਵੇਂ ਆਜ਼ਾਦ ਦੇਸ਼ ਨੇ ਤੇ ਉਹ ਆਪਣੇ ਆਪਣੇ ਰਾਸ਼ਟਰੀ ਹਿੱਤਾਂ ਦੇ ਅਨੁਸਾਰ ਕੰਮ ਕਰਦੇ ਐ। ਨੇਤਾ ਜਾਹੂ ਨੇ ਕਿਹਾ ਕਿ ਅਮਰੀਕਾ ਦੇ ਵਿਚ ਲੋਕ ਕਹਿੰਦੇ ਨੇ ਕਿ ਰਾਸ਼ਟਰਪਤੀ ਟਰੰਪ ਉਹੀ ਕਰਦੇ ਨੇ ਜੋ ਮੈਂ ਉਨ੍ਹਾਂ ਨੂੰ ਕਹਿੰਦਾ। ਦੂਜੇ ਪਾਸੇ ਇਜ਼ਰਾਈਲ ਦੇ ਵਿਚ ਕੁਝ ਲੋਕ ਸੋਚਦੇ ਨੇ ਕਿ ਮੈਂ ਉਹੀ ਕਰਦਾ ਜੋ ਟਰੰਪ ਚਾਹੁੰਦੇ ਨੇ, ਪਰ ਇਹ ਦੋਵੇਂ ਗੱਲਾਂ ਗਲਤ ਨੇ। ਅਸੀਂ ਟਰੰਪ ਦੇ ਇਸ਼ਾਰੇ ਦੇ ਉੱਤੇ ਕੰਮ ਨਹੀਂ ਕਰਦੇ, ਅਸੀਂ ਇਕ ਆਜ਼ਾਦ ਅਤੇ ਮਾਣ ਮੱਤੇ ਦੇਸ਼ ਦੇ ਆਗੂ ਹਾਂ। ਇਜ਼ਰਾਈਲੀ ਪੀਐਮ ਨੇ ਕਿਹਾ ਕਿ ਸਾਡੀ ਪਹਿਲ ਇਜ਼ਰਾਈਲ ਦੀ ਸੁਰੱਖਿਆ ਤੇ ਉਨ੍ਹਾਂ ਨੇ ਇਹ ਵੀ ਪ੍ਰਵਾਨ ਕੀਤਾ ਕਿ ਅਕਸਰ ਅਮਰੀਕਾ ਤੇ ਇਜ਼ਰਾਈਲ ਦੀ ਰਾਏ ਇਕੋ ਜਿਹੀ ਹੁੰਦੀ ਹੈ ਤੇ ਕਦੇ ਕਦੇ ਨਹੀਂ ਵੀ ਹੁੰਦੀ ਹੈ, ਪਰ ਉਨ੍ਹਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਅਸੀਂ ਇਕ ਦੂਜੇ ਦੇ ਦੀ ਪ੍ਰਭੂ ਸੱਤਾ ਲੀਡਰਸ਼ਿਪ ਅਤੇ ਆਪਣੇ ਲੋਕਾਂ ਦੇ ਪ੍ਰਤੀ ਵਚਨਬੱਧਤਾ ਦਾ ਸਤਿਕਾਰ ਕਰਦੇ ਹਾਂ। ਯਰੂਸ਼ਲਮ ਦੇ ਵਿਚ ਆਯੋਜਿਤ ਜੇ ਐਨ ਐਸ ਸਿਖਰ ਸੰਮੇਲਨ ਦੇ ਵਿਚ ਨੇਤਨਯਾਹੂ ਨੇ ਕਿਹਾ ਕਿ ਅਮਰੀਕਾ ਦੇ ਨਾਲ ਮਿਲ ਕੇ ਇਜ਼ਰਾਈਲੀ ਫੌਜ ਨੇ ਇਤਿਹਾਸ ਦੀ ਸਭ ਤੋਂ ਵੱਡੀ ਹਵਾਈ ਮੁਹਿੰਮ ਚਲਾਈ ਅਤੇ ਇਰਾਨ ਦੇ ਪ੍ਰਮਾਣੂ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ, ਪਰ ਅਸੀਂ ਇਸ ਦੇ ਦੌਰਾਨ ਸਿਰਫ ਇਰਾਨ ਦੇ ਉੱਤੇ ਹੀ ਹਮਲਾ ਨਹੀਂ ਕੀਤਾ ਸਗੋਂ ਇਰਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ। ਦੂਜੇ ਪਾਸੇ ਸਵਿਟਜ਼ਰਲੈਂਡ ਦੇ ਵਿਚ ਚੱਲ ਰਹੀ ਅਮਰੀਕਾ ਇਰਾਨ ਸ਼ਾਂਤੀ ਵਾਰਤਾ ਦਾ ਜ਼ਿਕਰ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਇਸ ਗੱਲ ਦਾ ਨਤੀਜਾ ਚਾਹੇ ਕੁਝ ਵੀ ਹੋਵੇ, ਉਹ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਜਦੋਂ ਤੱਕ ਲੋੜ ਮਹਿਸੂਸ ਹੋਵੇਗੀ ਉਦੋਂ ਤੱਕ ਜਿਹੜਾ ਇਜ਼ਰਾਈਲ ਫੌਜ ਦੱਖਣੀ ਲਿਬਨਾਨ ਦੇ ਸੁਰੱਖਿਆ ਖੇਤਰ ਦੇ ਵਿਚ ਤੈਨਾਤ ਰਹੇਗੀ। ਲਿਬਨਾਨ ਦਾ ਜ਼ਿਕਰ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਦਾ ਵਿਵਾਦ ਇਰਾਨ ਸਮਰਥਿਤ ਹਿਜਬੁੱਲਾ ਸਮੂਹ ਦੇ ਨਾਲ ਹੈ, ਨਾ ਕਿ ਲਿਬਨਾਨ ਦੇ ਨਾਲ। ਉਨ੍ਹਾਂ ਉਮੀਦ ਜਤਾਈ ਹੈ ਕਿ ਜੇਕਰ ਹਿਜਬੁੱਲਾ ਇਜ਼ਰਾਈਲੀ ਸੁਰੱਖਿਆ ਦੇ ਲਈ ਖਤਰਾ ਬਣਦਾ ਬੰਦ ਕਰ ਦੇਵੇ ਤਾਂ ਲਿਬਨਾਨ ਦੇ ਨਾਲ ਸ਼ਾਂਤੀ ਦਾ ਰਾਹ ਨਿਕਲ ਸਕਦੈ। ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿਚ ਸਭ ਤੋਂ ਵੱਡੀ ਕੋਕੀਨ ਬਰਾਮਦਗੀ ਹੋਈ ਹੈ। 2.7 ਟਨ ਕੋਕੀਨ ਜ਼ਬਤ ਕੀਤੀ ਹੈ। 816 ਮਿਲੀਅਨ ਆਸਟ੍ਰੇਲੀਅਨ ਡਾਲਰ ਇਹਦੀ ਬਾਜ਼ਾਰੀ ਕੀਮਤ ਹੈ। ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਨਾਲ ਜੁੜੀਆਂ ਧਾਰਾਂ ਦੱਸੀਆਂ ਜਾ ਰਹੀਆਂ ਨੇ। ਅਸਲ ਦੇ ਵਿਚ ਮੁੱਦਾ ਕੀ ਹੈ, ਆਸਟ੍ਰੇਲੀਆ ਫੈਡਰਲ ਪੁਲਿਸ ਜਿਹੜੀ ਹੈ AFP ਨੇ ਦੇਸ਼ ਦੇ ਜਿਹੜੇ ਨੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਜਿਹੜੀ ਹੈ ਬਰਾਮਦ ਕੀਤੀ ਹੈ। 2007 ਟਨ ਕੋਕੀਨ ਜ਼ਬਤ ਕੀਤੀ ਹੈ। ਇਸ ਦਾ ਜਿਹੜੀ ਅੰਦਾਜ਼ਨ ਬਾਜ਼ਾਰੀ ਕੀਮਤ 816 ਮਿਲੀਅਨ ਆਸਟ੍ਰੇਲੀਅਨ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਪੁਲਿਸ ਦੇ ਅਨੁਸਾਰ ਇਹ ਖੇਪ ਆਸਟ੍ਰੇਲੀਆ ਦੇ ਗੈਰ ਕਾਨੂੰਨੀ ਨਸ਼ਾ ਬਾਜ਼ਾਰ ਦੇ ਵਿਚ ਵੱਡੇ ਪੱਧਰ ਦੇ ਉੱਤੇ ਸਪਲਾਈ ਦੇ ਲਈ ਤਿਆਰ ਕੀਤੀ ਗਈ ਸੀ, ਪਰ ਸਮੇਂ ਦੇ ਸਿਰ ਕੀਤੀ ਕਾਰਵਾਈ ਨੇ ਇਸ ਯੋਜਨਾ ਨੂੰ ਨਾਕਾਮ ਕਰ ਛੱਡਿਆ ਤੇ ਇਹ ਕੋਕੀਨ ਨਿਊ ਸਾਊਥ ਵੇਲ ਦੇ ਲੰਡਨ ਡੈਰੀ ਇਲਾਕੇ ਦੇ ਵਿਚ ਜਿਹੜਾ ਇਕ ਜਾਇਦਾਦ ਦੇ 3 ਸ਼ਿਪਿੰਗ ਕੰਟੇਨਰਾਂ ਹੇਠਾਂ ਬਣਾਏ ਗਏ ਗੁਪਤ ਬੰਕਰਾਂ ਦੇ ਵਿਚ ਲੁਕਾਈ ਗਈ ਸੀ। ਜਾਂਚ ਦੇ ਦੌਰਾਨ ਮਿੱਟੀ ਦੀ ਤਾਜ਼ਾ ਖੁਦਾਈ ਦੇ ਨਿਸ਼ਾਨਾਂ ਤੋਂ ਸ਼ੱਕ ਪੈਦਾ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਇਹ ਭੰਡਾਰ ਜਿਹੜਾ ਬਰਾਮਦ ਕਰ ਲਿਆ। ਮੌਕੇ ਤੋਂ ਜਿਹੜਾ 21 ਅਤੇ 25 ਸਾਲ ਦੇ 2 ਸਿਡਨੀ ਨਿਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਉੱਤੇ ਵਪਾਰਕ ਮਾਤਰਾ ਦੇ ਵਿਚ ਕੋਕੀਨ ਰੱਖਣ ਦੇ ਦੋਸ਼ ਜਿਹੜਾ ਲਗਾਏ ਗਏ ਨੇ ਤੇ ਦੋਸ਼ ਸਾਬਤ ਹੋਣ ਦੇ ਉੱਤੇ ਉਨ੍ਹਾਂ ਨੂੰ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ। ਇਸੇ ਜਾਂਚ ਦੇ ਨਾਲ ਜੁੜੇ ਮਾਮਲਿਆਂ ਦੇ ਵਿਚ ਹੁਣ ਤੱਕ 8 ਤੋਂ ਵੱਧ ਵਿਅਕਤੀ ਜਿਹੜੇ ਨੇ ਖਿਲਾਫ਼ ਕਾਰਵਾਈ ਹੋ ਚੁੱਕੀ ਹੈ। ਜਾਂਚ ਦੇ ਅਨੁਸਾਰ ਇਹ ਕੋਕੀਨ ਪਹਿਲਾਂ ਜਿਹੜਾ ਸੀ ਉੱਤਰੀ ਕੁਈਨਜ਼ਲੈਂਡ ਦੇ ਮਿਜ਼ ਪੁਆਇੰਟ ਦੇ ਨੇੜੇ ਸਮੁੰਦਰੀ ਰਸਤੇ ਆਸਟ੍ਰੇਲੀਆ ਲਿਆਂਦੀ ਗਈ, ਉਥੋਂ ਕਰੀਬ 1800 ਕਿਲੋਮੀਟਰ ਦੂਰ ਸਿਡਨੀ ਪਹੁੰਚਾਈ ਗਈ। ਅਪਰੇਸ਼ਨ ਮਿਨਜਿਆਂਗ ਤਹਿਤ ਚਲਾਈ ਗਈ ਇਸ ਸਾਂਝੀ ਕਾਰਵਾਈ ਦੇ ਵਿਚ ਆਸਟ੍ਰੇਲੀਅਨ ਫੈਡਰਲ ਪੁਲਿਸ, ਕੁਈਨਜ਼ਲੈਂਡ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਨੇ ਮਿਲ ਕੇ ਇਸ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕੀਤਾ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਸਕਰੀ ਦੇ ਪਿੱਛੇ ਇਕ ਸੰਗਠਿਤ ਅੰਤਰਰਾਸ਼ਟਰੀ ਅਪਰਾਧਿਕ ਗਰੋਹ ਦਾ ਹੱਥ ਹੈ, ਜਿਸ ਦੀ ਜਾਂਚ ਅਜੇ ਵੀ ਜਾਰੀ ਹੈ। ਪੁਲਿਸ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧਦਿਆਂ, ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਦੇ ਦੇਸ਼ ਛੱਡਣ ਦੇ ਉੱਤੇ ਰੋਕ ਲੱਗ ਗਈ ਹੈ। ਸਪੇਨ ਦੇ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਪੇਡਰੋ ਸਾਚੇਜ ਦੀ ਪਤਨੀ ਜਿਹੜੀ ਹੈ ਬੇਗੋਨਾ ਗੋਮੇਜ਼ ਦੇ ਭ੍ਰਿਸ਼ਟਾਚਾਰ ਦੇ ਨਾਲ ਜੁੜੇ ਮਾਮਲਿਆਂ ਦੇ ਵਿਚ ਟਰਾਇਲ ਸ਼ੁਰੂ ਕਰਨ ਦਾ ਹੁਕਮ ਦਿੱਤਾ ਗਿਆ। ਇਸ ਦੇ ਨਾਲ ਹੀ ਅਦਾਲਤ ਨੇ ਮੁਕੱਦਮਾ ਪੂਰਾ ਹੋਣ ਤੱਕ ਉਨ੍ਹਾਂ ਦੇ ਸਪੇਨ ਛੱਡਣ ਦੇ ਉੱਤੇ ਵੀ ਰੋਕ ਲਾ ਦਿੱਤੀ ਹੈ। ਗੋਮੇਜ਼ ਨੂੰ ਪਾਸਪੋਰਟ ਜਮ੍ਹਾਂ ਕਰਵਾਉਣ ਤੇ ਹਰ ਮਹੀਨੇ 2 ਵਾਰ ਅਦਾਲਤ ਦੇ ਵਿਚ ਹਾਜ਼ਰੀ ਲਾਉਣ ਦਾ ਹੁਕਮ ਦੇ ਦਿੱਤਾ ਗਿਆ। ਗੋਮੇਜ਼ ਤੇ ਗਬਨ ਅਹੁਦੇ ਦੀ ਗਲਤ ਵਰਤੋਂ, ਕਾਰੋਬਾਰੀ ਭ੍ਰਿਸ਼ਟਾਚਾਰ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਵਰਗੇ ਦੋਸ਼ ਨੇ। ਪੀ ਐਮ ਸਾਚੇਂਜ ਦਾ ਜਿਹੜਾ ਕਹਿਣਾ ਹੈ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਤੇ ਸੱਜੇ ਪੱਖੀ ਵਿਰੋਧੀ ਧਿਰ ਜਿਹੜੀ ਹੈ ਉਹਨਾਂ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਸਚੇਜ ਦੇ ਅਸਤੀਫੇ ਅਤੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਕਰ ਰਹੀ ਹੈ। ਹਾਲਾਂਕਿ ਵੱਧਦੇ ਸਿਆਸੀ ਦਬਾਅ ਦੇ ਬਾਵਜੂਦ ਸਚੇਜ ਨੇ ਕਿਹਾ ਕਿ ਉਹ ਅਸਤੀਫਾ ਨਹੀਂ ਦੇਣਗੇ ਤੇ 2027 ਤੱਕ ਆਪਣਾ ਕਾਰਜਕਾਲ ਪੂਰਾ ਕਰਨਗੇ। ਆਖਰੀ ਖਬਰ ਹੈ ਕੈਨੇਡਾ ਦੀ। ਕੈਨੇਡਾ ਦੀ ਝੀਲ ਦੇ ਵਿਚ ਗਣੇਸ਼ ਮੂਰਤੀ ਜਲ ਪ੍ਰਵਾਹ ਕਰਨ ਦੇ ਉਤੇ ਵਿਵਾਦ ਖੜਾ ਹੋ ਗਿਆ। ਸੋਸ਼ਲ ਮੀਡੀਆ ਦੇ ਉਤੇ ਭਾਰਤੀ ਪਰਿਵਾਰ ਦੀ ਆਲੋਚਨਾ ਹੋ ਰਹੀ ਹੈ। ਕੈਨੇਡਾ ਦੇ ਵਿਚ ਇਕ ਭਾਰਤੀ ਪਰਿਵਾਰ ਵੱਲੋਂ ਝੀਲ ਦੇ ਵਿਚ ਭਗਵਾਨ ਗਣੇਸ਼ ਜੀ ਦੀ ਮੂਰਤੀ ਵਿਸਰਜਿਤ ਕਰਨ ਜਲ ਪ੍ਰਵਾਹ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਜਿਹੜਾ ਖੜਾ ਹੋ ਗਿਆ ਤੇ ਸੋਸ਼ਲ ਮੀਡੀਆ ਦੇ ਉਤੇ ਇਸ ਸਭਿਆਚਾਰਕ ਪਰੰਪਰਾਵਾਂ ਅਤੇ ਵਾਤਾਵਰਨ ਪ੍ਰਤੀ ਜਿੰਮੇਵਾਰੀ ਨੂੰ ਲੈ ਕੇ ਇਕ ਵੱਡੀ ਬਹਿਸ ਛਿੜ ਗਈ। ਲੋਕਾਂ ਦੇ ਵੱਲੋਂ ਇਸ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ ਤੇ ਵੀਡੀਓ ਦੇ ਵਿਚ ਦੋ ਬੱਚੇ ਭਗਵਾਨ ਗਣੇਸ਼ ਜੀ ਦੀ ਮੂਰਤੀ ਨੂੰ ਝੀਲ ਦੇ ਵਿਚ ਪਾਉਂਦੇ ਹੋਏ ਜਿਹੜਾ ਦਿਖਾਈ ਦੇ ਰਹੇ ਨੇ ਤੇ ਜਿਵੇਂ ਹੀ ਉਨ੍ਹਾਂ ਨੇ ਛੋਟੀ ਮੂਰਤੀ ਫੁੱਲ ਅਤੇ ਹੋਰ ਪੂਜਾ ਸਮੱਗਰੀ ਝੀਲ ਦੇ ਵਿਚ ਪਾਈ ਤਾਂ ਰੰਗ ਬਿਰੰਗੀ ਮੂਰਤੀ ਪਾਣੀ ਦੇ ਵਿਚ ਡੁੱਬ ਗਈ ਪਰ ਫੁੱਲ ਪਾਣੀ ਦੀ ਸਤਾ ਦੇ ਉਤੇ ਤੈਰਦੇ ਰਹੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉਤੇ ਇਸ ਕੈਪਸ਼ਨ ਲਿਖਤ ਦੇ ਨਾਲ ਸਾਂਝਾ ਕਰ ਦਿੱਤਾ ਗਿਆ ਸੀ ਕਿ ਆਮ ਮਾਤਾ ਪਿਤਾ ਗੰਦਗੀ ਨਾ ਫੈਲਾਓ। ਹਿੰਦੂ ਮਾਤਾ ਪਿਤਾ ਕੈਨੇਡਾ ਦੀ ਝੀਲ ਦੇ ਵਿਚ ਗੰਦਗੀ ਪਾਉਂਦੇ ਹੋਏ ਆਪਣੇ ਬੱਚਿਆਂ ਦੀ ਵੀਡੀਓ ਬਣਾ ਰਹੇ ਨੇ। ਫਿਰ ਉਹਦੇ ਉਤੇ ਟਿੱਪਣੀਆਂ ਆਉਣੀਆਂ ਸ਼ੁਰੂ ਹੋਈਆਂ ਤੇ ਪਹਿਲੀ ਟਿੱਪਣੀ ਸੀ ਭਾਰਤੀਆਂ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਹ ਜਿੱਥੇ ਵੀ ਜਾਂਦੇ ਨੇ ਉਥੋਂ ਦੇ ਸਭਿਆਚਾਰ ਦੇ ਵਿਚ ਨਹੀਂ ਰਲਦੇ। ਉਹੀ ਆਦਤਾਂ ਉਥੇ ਲੈ ਕੇ ਆਉਂਦੇ ਨੇ ਜੋ ਉਹ ਆਪਣੇ ਦੇਸ਼ ਦੇ ਵਿਚ ਕਰਦੇ ਨੇ। ਉਮੀਦ ਕਰਦੇ ਨੇ ਕਿ ਉਸ ਦੇਸ਼ ਦੇ ਲੋਕ ਵੀ ਉਨ੍ਹਾਂ ਦਾ ਜਿਹੜਾ ਸਤਿਕਾਰ ਕਰਨ। ਦੂਜੀ ਟਿੱਪਣੀ ਆਈ ਕਿ ਮੂਰਤੀ ਮਿੱਟੀ ਦੀ ਬਣੀ ਹੋਈ ਹੈ ਤੇ ਬਾਕੀ ਚੀਜ਼ਾਂ ਫੁੱਲ ਪੱਤੇ ਨੇ ਜਿਨ੍ਹਾਂ ਦੇ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਮੈਨੂੰ ਸਮਝ ਨਹੀਂ ਆਉਂਦਾ ਕਿ ਇਸ ਵਿਚ ਕੀ ਸਮੱਸਿਆ ਹੈ। ਤੀਜੀ ਟਿੱਪਣੀ ਆਉਂਦੀ ਹੈ ਕਿ ਗੰਦਗੀ ਫੈਲਾਉਣਾ ਗਲਤ ਹੈ, ਇਸਦਾ ਕੋਈ ਬਹਾਨਾ ਨਹੀਂ ਹੋ ਸਕਦਾ, ਪਰ ਹਿੰਦੂ ਧਰਮ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਹਿੰਦੂ ਧਰਮ ਦੀ ਕੋਈ ਵੀ ਪਰੰਪਰਾ ਝੀਲ ਨੂੰ ਪ੍ਰਦੂਸ਼ਿਤ ਕਰਨ ਦੇ ਲਈ ਨਹੀਂ ਕਹਿੰਦੀ ਹੈ। ਜੇਕਰ ਕੋਈ ਪਰਿਵਾਰ ਕਿਸੇ ਸਥਾਨਕ ਆਦਤ ਜਾਂ ਬੇਤੁੱਕੀ ਪਰੰਪਰਾ ਦਾ ਪਾਲਣ ਕਰਦਾ ਹੈ ਤਾਂ ਉਸਦੇ ਵਿਚਕਾਰ ਉਸਦਾ ਵਿਹਾਰ ਜਿਹੜਾ ਜ਼ਿੰਮੇਵਾਰ ਠਹਿਰਾਓ, ਨਾ ਕਿ ਪੂਰੇ ਧਰਮ ਨੂੰ ਕਹਿੰਦੇ ਨੇ। ਚੌਥੀ ਟਿੱਪਣੀ ਤੇ ਆਉਂਦੀ ਹੈ ਕਿ ਕਹਿੰਦੇ ਨੇ ਕਿ ਹਰ ਕਿਸੇ ਨੂੰ ਦੂਜੇ ਸਭਿਆਚਾਰ ਦਾ ਸਤਿਕਾਰ ਕਰਨਾ ਚਾਹੀਦਾ। ਜੇਕਰ ਤੁਸੀਂ ਭਾਰਤ ਦੇ ਵਿਚ ਹੋ ਤਾਂ ਇਹ ਠੀਕ ਹੋ ਸਕਦਾ, ਪਰ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਲੋਕ ਗੰਦਗੀ ਪਾਉਣਾ ਪਸੰਦ ਨਹੀਂ ਕਰਦੇ, ਭਾਵੇਂ ਉਹ ਚੀਜ਼ ਕੁਦਰਤੀ ਤੌਰ ਦੇ ਉਤੇ ਘੁਲਣਸ਼ੀਲ ਹੀ ਕਿਉਂ ਨਾ ਹੋਵੇ। ਲੋਕ ਅਜਿਹੀਆਂ ਹਰਕਤਾਂ ਕਰਦੇ ਰਹਿੰਦੇ ਨੇ ਤੇ ਫਿਰ ਸ਼ਿਕਾਇਤ ਕਰਦੇ ਨੇ ਕਿ ਉਨ੍ਹਾਂ ਨੂੰ ਇੱਜ਼ਤ ਨਹੀਂ ਮਿਲਦੀ ਹੈ। ਇਸ ਦੇ ਦੌਰਾਨ ਜਿਹੜਾ ਇੱਕ ਉਪਭੋਗਤਾ ਨੇ ਤਾਂ ਪਰਿਵਾਰ ਦੇ ਉੱਤੇ ਭਾਰੀ ਜੁਰਮਾਨਾ ਲਗਾਉਣ ਦੀ ਮੰਗ ਤੱਕ ਕਰ ਦਿੱਤੀ। ਉਸਨੇ ਲਿਖਿਆ ਕਿ ਤੁਹਾਡੇ ਕੋਲ ਵੀਡੀਓ ਹੈ ਤੇ ਬੱਚਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ, ਇਸ ਪਰਿਵਾਰ ਨੂੰ ਲੱਭ ਕੇ ਭਾਰੀ ਜੁਰਮਾਨਾ ਲਗਾਇਆ ਜਾਵੇ, ਨਾਲ ਹੀ ਇਸ ਦੇ ਬਾਰੇ ਭਾਰਤੀ ਰਾਜਦੂਤ ਜਿਹੜੇ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਹ ਭਾਰਤੀ ਭਾਈਚਾਰੇ ਦੇ ਵਿਚ ਇਹ ਸੰਦੇਸ਼ ਦੇਣ ਕਿ ਜਿਹੜਾ ਅਜਿਹੀਆਂ ਹਰਕਤਾਂ ਨਾ ਕੀਤੀਆਂ ਜਾਣ, ਨਹੀਂ ਤਾਂ ਕੈਨੇਡਾ ਦੀਆਂ ਨਦੀਆਂ ਵੀ ਜਲਦੀ ਹੀ ਗੰਗਾ ਅਤੇ ਜਮੁਨਾ ਵਰਗੀਆਂ ਹੋ ਜਾਣਗੀਆਂ। ਲਓ ਜੀ, ਇੰਨੀ ਕੁ ਪਬਲਿਸਿਟੀ ਹੋ ਰਹੀ ਹੈ ਜੀ ਸਾਡੀ ਇਨ੍ਹਾਂ ਮੁਲਕਾਂ ਦੇ ਵਿਚ ਤੇ ਅਗਲਿਆਂ ਨੂੰ ਪਤਾ ਪਈ ਗੰਗਾ ਤੇ ਜਮੁਨਾ, ਚਲੋ ਉਨ੍ਹਾਂ ਨੂੰ ਪੂਜਦੇ ਆ, ਪਰ ਉਹਦੇ ਵਿਚ ਗੰਦਗੀ ਜੋ ਪੈ ਰਹੀ ਹੈ ਕਿਤੇ ਨਾ ਕਿਤੇ ਸੋਚਣਾ ਪਵੇਗਾ ਇਹਦੇ ਬਾਰੇ। ਚਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਸਟੂਡੀਓ ਦਾ ਨੰਬਰ ਹੈ। ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ। ਔਰਤਾਂ ਹੋਈਆਂ ਕਰਜਾਈ, ਮਾਫ਼ੀ ਚਾਹਾਂਗਾ, ਬਹੁਤ ਸਾਰੇ ਦੋਸਤਾਂ ਨੇ ਮੈਸੇਜ ਭੇਜਿਆ ਕਿ ਜਲਦੀ ਜਲਦੀ ਦੇ ਵਿਚ ਕਈ ਵਾਰੀ ਅੱਖਰ ਠੀਕ ਵੀ ਲਿਖਦੇ ਆ ਤਾਂ ਇੱਧਰ ਉੱਧਰ ਹੋ ਜਾਂਦੇ ਆ। ਹੋਈਆਂ ਜਿਹੜਾ ਸੀ ਬਿਹਾਰੀ ਪੈਣੀ ਸੀ, ਸਿਹਾਰੀ ਪਾ ਦਿੱਤੀ ਤੇ ਉਹਨੂੰ ਜਿਹੜਾ ਦਰੁਸਤ ਕਰ ਲਿਆ ਜਾਵੇਗਾ ਬਾਅਦ ਦੇ ਵਿਚ। ਧੰਨਵਾਦ ਉਹਨਾਂ ਦੋਸਤਾਂ ਦਾ ਧਿਆਨ ਦਿਵਾਉਣ ਦੇ ਲਈ। ਤੇ ਦੂਸਰੇ ਪਾਸੇ ਪੰਜਾਬ 2027 ਚੋਣਾਂ ਕਿਹੜਾ ਮੋੜ ਲੈਣਗੀਆਂ ਇਹਦੇ ਉਤੇ ਚਰਚਾ ਹੋਈ ਹੈ ਤੇ ਪੰਜਾਬ ਦੇ ਵਿਚ ਪਾਣੀ ਦੀ ਵੰਡ ਸਮੱਸਿਆ ਜਾਂ ਸਮਾਧਾਨ ਕੀ ਹੈ। ਅਮਰੀਕਾ ਦਾ ਆਜ਼ਾਦੀ ਜਿਹੜਾ ਦਿਹਾੜਾ ਹੈ ਵਿਵਾਦਾਂ ਦੇ ਵਿਚ ਬਣਿਆ ਕਿਉਂ ਹੈ। ਇਸੇ ਤਰ੍ਹਾਂ ਪੰਜਾਬ ਦੀ ਸਿਆਸਤ, ਸਿੱਖਿਆ ਦੇ ਵਿਚ ਸੁਧਾਰ ਜਾਂ ਸੰਕਟ, ਮਾਲਵਾ ਨਹਿਰ ਲਾਭ ਜਾਂ ਨੁਕਸਾਨ, ਅੰਤਰਰਾਸ਼ਟਰੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਫੀਫਾ ਦੀ ਗੱਲ ਕੀਤੀ ਹੈ, ਖੁੱਲੀ ਗੱਲਬਾਤ ਕਰਨ ਦੇ ਲਈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਬਾਟ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਆਪਣੇ ਸੁਰਿੰਦਰ ਕੌਰ ਮਾਲ ਜੀ, ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲੋ ਦੋਸਤੋ ਤੇ ਅੱਜ ਬ੍ਰੇਕ ਨਹੀਂ ਲੈਣਾ ਤੇ 20 ਮਿੰਟ ਦਾ ਸਮਾਂ ਆਪਣਾ ਬਾਕੀ ਬਚਿਆ ਤੇ ਲਗਾਤਾਰਤਾ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਤੇ ਅਗਲੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਆਪਾਂ ਜ਼ਿੰਦਗੀ ਦੀ ਗੱਲ ਥੋੜੀ ਜਿਹੀ ਛੇੜਦੇ ਹਾਂ ਅੱਜ ਤੁਹਾਡੇ ਨਾਲ ਤੇ ਫਿਰ ਉਸ ਤੋਂ ਬਾਅਦ ਆਪਾਂ ਅੱਗਿਆ ਵੱਲ ਨੂੰ ਵੀ ਵਧਾਂਗੇ ਇੱਕ ਦੋ ਗੱਲਾਂ ਬਾਤਾਂ ਕਰਦੇ ਹਾਂ ਕੋਸ਼ਿਸ਼ ਕਰਦੇ ਜਿੰਨਾ ਵੀ ਸਮਾਂ ਇਜਾਜ਼ਤ ਦੇਵੇਗਾ। ਚਲੋ ਦੋ ਗੱਲਾਂ ਤੁਹਾਡੇ ਨਾਲ ਅੱਜ ਕਰਦੇ ਹਾਂ ਸਾਦਗੀ ਜੀਵਨ ਦਾ ਅਨਮੋਲ ਗਹਿਣਾ ਤੇ ਦੂਸਰੀ ਗੱਲ ਜਿਹੜਾ ਕਾਰਾਂ ਗੱਡੀਆਂ ਦੇ ਉੱਤੇ ਨੰਬਰ ਪਲੇਟਾਂ ਲੱਗਣ ਲੱਗੀਆਂ ਗੱਡੀਆਂ ਤੇ ਨੰਬਰ ਪਲੇਟ ਲਗਾਉਣ ਦੀ ਜਿਹੜੀ ਰਵਾਇਤ ਹੈ ਕਦੋਂ ਕਿੱਥੇ ਤੇ ਕਿਉਂ ਸ਼ੁਰੂ ਹੋਈ ਸੀ ਉਹਦਾ ਹੀ ਗੱਲਬਾਤ ਕਰਦੇ ਹਾਂ ਦੋ ਗੱਲਾਂ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਲੋ ਦੋਸਤੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਜ਼ਿੰਦਗੀ ਦੇ ਫਲਸਫੇ ਦੀ ਗੱਲ ਹੈ ਸਾਦਗੀ ਜੀਵਨ ਦਾ ਅਨਮੋਲ ਗਹਿਣਾ ਇਹ ਗੱਲਬਾਤ ਲਿਖਦੇ ਨੇ ਮਨਪ੍ਰੀਤ ਰੂਬੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਗੱਲਬਾਤ ਸਾਨੂੰ ਕੀ ਸਮਝਾਉਣਾ ਚਾਹੁੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਕਹਿੰਦੇ ਨੇ ਕਿ ਮਨੁੱਖੀ ਜੀਵਨ ਅਨੇਕਾਂ ਗੁਣਾਂ ਕਦਰਾਂ ਕੀਮਤਾਂ ਤੇ ਸੰਸਕਾਰਾਂ ਦਾ ਸੁਮੇਲ ਹੈ। ਹਰ ਵਿਅਕਤੀ ਆਪਣੇ ਜੀਵਨ ਨੂੰ ਸੁਖੀ ਸਫਲ ਤੇ ਅਰਥਪੂਰਨ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਜੁਟਿਆ ਹੋਇਆ ਇਸ ਮਕਸਦ ਨੂੰ ਹਾਸਲ ਕਰਨ ਦੇ ਲਈ ਉਹ ਧਨ ਦੌਲਤ ਅਹੁਦੇ ਪ੍ਰਸਿੱਧੀ ਤੇ ਹੋਰ ਭੌਤਿਕ ਸੁੱਖ ਸਹੂਲਤਾਂ ਪ੍ਰਾਪਤ ਕਰਨ ਲਈ ਦਿਨ ਰਾਤ ਇੱਕ ਕਰ ਰਿਹਾ ਮਿਹਨਤ ਕਰਦਾ ਆ ਰਿਹਾ। ਅਜੋਕੇ ਆਧੁਨਿਕ ਤਕਨੀਕੀ ਤੇ ਚਮਕ ਦਮਕ ਵਾਲੇ ਯੁੱਗ ਦੇ ਵਿੱਚ ਹਰ ਪਾਸੇ ਦਿਖਾਵੇ ਪਦਾਰਥਵਾਦ ਮੁਕਾਬਲੇਬਾਜ਼ੀ ਦੀ ਦੌੜ ਵੀ ਲੱਗੀ ਹੋਈ ਹੈ। ਇਹ ਦੌੜ ਮਨੁੱਖ ਦੀ ਅਸ਼ਾਂਤੀ ਦਾ ਵੱਡਾ ਕਾਰਨ ਜਿਹੜੀ ਬਣੀ ਹੈ। ਇਨ੍ਹਾਂ ਹਾਲਾਤਾਂ ਦੇ ਵਿੱਚ ਸਾਦਗੀ ਹੀ ਇੱਕ ਅਜਿਹਾ ਗੁਣ ਹੈ ਜੋ ਮਨੁੱਖੀ ਮਨ ਨੂੰ ਅਥਾਂ ਤਸੱਲੀ ਤੇ ਅਸਲ ਸਕੂਨ ਦੇ ਸਕਦਾ ਹੈ। ਇਹ ਹੋਰ ਚੀਜ਼ਾਂ ਨਹੀਂ ਦੇ ਸਕਦੀਆਂ। ਜੇ ਜੀਵਨ ਦੇ ਵਿੱਚ ਸਕੂਨ ਨਾ ਹੋਵੇ ਤਾਂ ਮਨੁੱਖ ਦੀਆਂ ਹੋਰ ਸਾਰੀਆਂ ਪਦਾਰਥਵਾਦੀ ਪ੍ਰਾਪਤੀਆਂ ਆਪਣਾ ਅਸਲ ਮਹੱਤਵ ਜਿਹੜਾ ਗੁਆ ਬੈਠਦੀਆਂ। ਸਾਦਗੀ ਉਹ ਗੁਣ ਹੈ ਜੋ ਮਨੁੱਖ ਦੇ ਚਰਿੱਤਰ ਨੂੰ ਜਿਹੜਾ ਨਿਖਾਰਨ ਤੋਂ ਇਲਾਵਾ ਉਸਦੀ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਤੇ ਉਸਨੂੰ ਸਮਾਜ ਦੇ ਵਿੱਚ ਇੱਕ ਸਤਿਕਾਰਯੋਗ ਸਥਾਨ ਦਿਵਾਉਂਦਾ। ਅਸਲ ਦੇ ਵਿੱਚ ਸਾਦਗੀ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵਡਮੁੱਲਾ ਤੇ ਅਨਮੋਲ ਗਹਿਣਾ। ਇਸ ਵਡਮੁੱਲੇ ਤੇ ਖੂਬਸੂਰਤ ਗਹਿਣੇ ਨੂੰ ਖਰੀਦਣ ਦੇ ਲਈ ਕਿਸੇ ਦੌਲਤ ਸੋਨੇ ਚਾਂਦੀ ਜਾਂ ਹੀਰਿਆਂ ਦੀ ਜ਼ਰੂਰਤ ਨਹੀਂ ਹੁੰਦੀ ਬਲਕਿ ਇਸ ਨੂੰ ਧਾਰਨ ਕਰਨ ਦੇ ਲਈ ਉੱਚੇ ਸੁੱਚੇ ਵਿਚਾਰਾਂ ਨਿਰਮਲ ਮਨ ਸਪਸ਼ਟ ਕਿਰਦਾਰ ਦੀ ਜ਼ਰੂਰਤ ਹੈ। ਅੱਜ ਦੇ ਸਮੇਂ ਦੇ ਵਿੱਚ ਲੋਕ ਬਾਹਰੀ ਸੁੰਦਰਤਾ ਨੂੰ ਲਿਸ਼ਕਾਉਣ ਦੇ ਲਈ ਲੱਖਾਂ ਰੁਪਇਆ ਖਰਚ ਕਰਦੇ ਹੈ ਪਰ ਅਸਲ ਦੇ ਵਿੱਚ ਸਾਦਗੀ ਇਨਸਾਨ ਦੀ ਅੰਦਰੂਨੀ ਰੂਹ ਨੂੰ ਇੰਨਾ ਖੂਬਸੂਰਤ ਬਣਾਉਣ ਦੀ ਸਮਰੱਥਾ ਰੱਖਦੀ ਹੈ ਕਿ ਅਜਿਹੇ ਇਨਸਾਨ ਦੀ ਹਰ ਮਹਿਫਲ ਦੇ ਵਿੱਚ ਖਿੱਚ ਕਾਇਮ ਰਹਿੰਦੀ ਹੈ। ਇੱਥੇ ਦੇਖੋ ਗੋਰੇ ਹੈ ਨਾ ਮੇਕਅਪ ਵੀ ਕਰਦੇ ਆ ਕਈ ਵਾਰੀ ਦੇਖਦੇ ਹਾਂ ਸੋਚਦੇ ਹਾਂ ਵਿਚਾਰਦੇ ਹਾਂ ਵੀ ਸਾਡੇ ਕਾਹਤੋਂ ਇੰਨਾ ਜਾਂ ਸਾਨੂੰ ਉਹ ਕਰਨਾ ਨਹੀਂ ਆਉਂਦਾ ਜਾਂ ਫਿਰ ਅਸੀਂ ਓਵਰ ਕਰ ਲੈਂਦੇ ਹਾਂ। ਇੱਥੇ ਚਲੋ ਮਾਫ਼ੀ ਚਾਹੁੰਦਾ ਜੋ ਮੈਂ ਗੱਲ ਕਰਨ ਲੱਗਿਆ ਕਿਤੇ ਨਾਰਾਜ਼ ਨਾ ਹੋ ਜਾਣ ਮਾਵਾਂ ਭੈਣਾਂ ਪਰ ਉਹਨਾਂ ਨੂੰ ਲਾ ਕੇ ਨਹੀਂ ਗੱਲ ਕਰ ਰਿਹਾ ਪਰ ਬਹੁਤ ਲਾਈਟ ਜਿਹਾ ਨੈਚੁਰਲ ਜਿਹਾ ਲਾਉਂਦੇ ਨੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਚਾਹੇ ਕੋਈ ਗਹਿਣਾ ਵੀ ਪਾਉਣਾ ਉਹ ਜ਼ਰੂਰੀ ਨੇ ਕਿ ਸਿਲਵਰ ਹੈ ਗੋਲਡ ਹੈ ਡਾਇਮੰਡ ਹੈ ਕਿਸੇ ਵੀ ਧਾਤ ਦਾ ਜਿਹੜਾ ਉਹਨਾਂ ਨੂੰ ਪਸੰਦ ਹੈ ਜਿਹੜਾ ਉਹ ਪਾਉਣ ਯੋਗ ਆਪਣਾ ਜਿਸ ਤਰ੍ਹਾਂ ਦਾ ਉਹਨਾਂ ਦਾ ਮਨ ਕਰਦਾ ਉਸ ਤਰ੍ਹਾਂ ਦਾ ਹੀ ਇਹ ਨਹੀਂ ਕਿ ਧੱਕੇ ਨਾਲ ਕੋਈ ਪਵਾ ਦੇਵੇ ਇਹ ਵੀ ਚੀਜ਼ ਹੈ ਜੋ ਪਹਿਰਾਵਾ ਉਹ ਪਾਉਣਾ ਪਸੰਦ ਕਰਦੇ ਉਹ ਮਨ ਮਰਜ਼ੀ ਦਾ ਪਾਉਂਦੇ ਆ। ਸਾਦਗੀ ਇਹੀ ਚੀਜ਼ ਹੈ ਕਿ ਦਿਖਾਵੇਬਾਜ਼ੀ ਲੈਣੀ ਜਿੱਦਾਂ ਦਾ ਮੈਂ ਉੱਦਾਂ ਦਾ ਹੀ ਆਪਣੇ ਆਪ ਨੂੰ ਪੇਸ਼ ਕਰਦੇ ਆ। ਸਾਦਗੀ ਦੇ ਅਰਥਾਂ ਨੂੰ ਜੇਕਰ ਡੂੰਘਾਈ ਦੇ ਨਾਲ ਸਮਝਿਆ ਜਾਵੇ ਤਾਂ ਇਸ ਦਾ ਅਰਥ ਫਟੇ ਪੁਰਾਣੇ ਜਾਂ ਸਾਦੇ ਕੱਪੜੇ ਪਾਉਣਾ ਹੈ। ਗਰੀਬੀ ਦੇ ਵਿੱਚ ਰਹਿਣਾ ਜਾਂ ਆਧੁਨਿਕ ਸਹੂਲਤਾਂ ਦਾ ਤਿਆਗ ਕਰਨਾ ਬਿਲਕੁਲ ਨਹੀਂ ਹੈ। ਸਾਦਗੀ ਅਸਲ ਦੇ ਵਿੱਚ ਇੱਕ ਜਿਹੜਾ ਉੱਚੀ ਮਾਨਸਿਕ ਤੇ ਅਧਿਆਤਮਕ ਅਵਸਥਾ ਹੈ। ਇਸ ਦਾ ਅਸਲ ਜਿਹੜਾ ਅਰਥ ਹੈ ਛਲ ਕਪਟ ਦੋਗਲੇਪਨ ਹੰਕਾਰ ਤੇ ਬਨਾਵਟੀ ਦਿਖਾਵੇ ਤੋਂ ਮੁਕਤ ਸਹਿਜ ਜੀਵਨ ਵਾਲੀ ਜਿਹੜੀ ਹੈ ਅਸਵਸਥਾ ਦੇ ਵਿੱਚ ਰਹਿਣਾ ਹੈ। ਸਾਦਗੀ ਦੀ ਅਸਲ ਤਸਵੀਰ ਮਨੁੱਖ ਆਪਣੇ ਵਿਚਾਰਾਂ ਬੋਲਚਾਲ ਰਹਿਣੀ ਬਹਿਣੀ ਸਹਿਣੀ ਵਿਹਾਰ ਅਤੇ ਜੀਵਨ ਢੰਗ ਦੇ ਵਿੱਚ ਸੱਚਾਈ ਨਿਮਰਤਾ ਤੇ ਸੰਤੁਲਨ ਲਿਆ ਕੇ ਹੀ ਖੁਦ ਹੀ ਪੇਸ਼ ਕਰਦਾ ਹੈ। ਸਾਦਾ ਮਨੁੱਖ ਜਿਹੜਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਤੇ ਨਾ ਹੀ ਦਿਖਾਵੇ ਦੀ ਦੌੜ ਦੇ ਵਿੱਚ ਸ਼ਾਮਲ ਹੁੰਦਾ ਹੈ। ਉਹ ਆਪਣੀ ਅਸਲ ਪਛਾਣ ਦੇ ਨਾਲ ਜੀਵਨ ਬਤੀਤ ਕਰਦਾ ਹੈ ਤੇ ਆਪਣੇ ਕਰਮਾਂ ਦੇ ਰਾਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਥਾਂ ਬਣਾਉਂਦਾ ਹੈ। ਜਦੋਂ ਇੱਕ ਇਨਸਾਨ ਸੰਸਾਰ ਦੀ ਹਰ ਦੌਲਤ, ਸ਼ੌਹਰਤ ਤੇ ਉੱਚਾ ਅਹੁਦਾ ਹੁੰਦੇ ਹੋਏ ਵੀ ਉਹ ਆਮ ਲੋਕਾਂ ਵਾਂਗ ਨਿਮਰ, ਸਹਿਜ ਤੇ ਸੁਖਾਲਾ ਰਹਿੰਦਾ ਹੈ, ਉਸਦੇ ਇਸੇ ਮਹਾਨ ਗੁਣ ਨੂੰ ਸਾਦਗੀ ਕਿਹਾ ਜਾਂਦਾ ਹੈ। ਇਹ ਗੁਣ ਮਨੁੱਖ ਆਪਣੀਆਂ ਜੜ੍ਹਾਂ ਦੇ ਨਾਲ ਜੋੜ ਕੇ ਰੱਖਦਾ ਹੈ ਤੇ ਹਰ ਹਾਲਤ ਦੇ ਵਿੱਚ ਸੰਤੁਸ਼ਟ ਰਹਿਣਾ ਸਿਖਾਉਂਦਾ ਹੈ। ਇਤਿਹਾਸ ਦੇ ਪੰਨਿਆਂ ਦੇ ਉੱਤੇ ਨਜ਼ਰ ਮਾਰੀਏ ਤੇ ਸਾਨੂੰ ਅਨੇਕਾਂ ਮਹਾਨ ਸ਼ਖਸੀਅਤਾਂ ਮਿਲਦੀਆਂ ਨੇ ਜਿਨ੍ਹਾਂ ਨੇ ਸਾਦਗੀ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਇਆ। ਗੁਰੂਆਂ, ਪੀਰਾਂ, ਸੰਤਾਂ, ਮਹਾਨ ਧਾਰਮਿਕ ਆਗੂਆਂ, ਸਮਾਜਿਕ ਸੁਧਾਰਕਾਂ ਤੇ ਕੁਝ ਕੌਮੀ ਨੇਤਾਵਾਂ ਨੇ ਸਦਾ ਸਾਦਗੀ ਭਰਿਆ ਜੀਵਨ ਬਤੀਤ ਕੀਤਾ। ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸਾਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਜਿਹੇ ਫਲਸਫੇ ਦਿੱਤੇ ਤੇ ਸਾਦਗੀ, ਸੱਚਾਈ ਤੇ ਨਿਮਰਤਾ ਦਾ ਮਾਰਗ ਦਿਖਾਇਆ। ਭਗਤ ਕਬੀਰ ਜੀ, ਬਾਬਾ ਸ਼ੇਖ ਫਰੀਦ ਜੀ ਵਰਗੀਆਂ ਮਹਾਨ ਰੂਹਾਂ, ਸੰਤਾਂ ਤੇ ਫਕੀਰਾਂ ਨੇ ਵੀ ਆਪਣੀ ਬਾਣੀ ਦੇ ਵਿੱਚ ਸਾਦਾ ਤੇ ਸਰਲ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਹੈ। ਜੇਕਰ ਆਧੁਨਿਕ ਇਤਿਹਾਸ ਦੇ ਵੱਲ ਨਜ਼ਰ ਮਾਰੀਏ ਤਾਂ ਵਿਗਿਆਨ ਅਤੇ ਰਾਜਨੀਤੀ ਦੇ ਸਿਖਰ ਦੇ ਉੱਤੇ ਪਹੁੰਚੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਡਾਕਟਰ APJ ਅਬਦੁਲ ਕਲਾਮ ਇਸ ਦੀ ਜਿਉਂਦੀ ਜਾਗਦੀ ਮਿਸਾਲ ਨੇ, ਜਿਨ੍ਹਾਂ ਦਾ ਦੇਸ਼ ਦੇ ਸਰਵਉੱਚ ਅਹੁਦੇ ਦੇ ਉੱਤੇ ਰਹਿ ਕੇ ਵੀ ਸਾਦਗੀ ਦੇ ਨਾਲ ਭਰਪੂਰ ਜੀਵਨ ਪੂਰੀ ਦੁਨੀਆਂ ਦੇ ਲਈ ਮਿਸਾਲ ਬਣਿਆ। ਇਸੇ ਤਰ੍ਹਾਂ ਆਪਣੇ ਸਰਦਾਰ ਮਨਮੋਹਨ ਸਿੰਘ ਹੁਣੀ ਵੀ ਸਾਦੇ, ਸਿੰਪਲ, ਉਨ੍ਹਾਂ ਨੇ ਸਾਬਤ ਕੀਤਾ ਕਿ ਸਫਲ ਇਨਸਾਨ ਦੀ ਅਸਲ ਸੁੰਦਰਤਾ ਤੇ ਮਹਾਨਤਾ ਉਨ੍ਹਾਂ ਦੇ ਕੱਪੜਿਆਂ, ਮਹਿਲਾਂ ਜਾਂ ਧਨ ਦੌਲਤ ਦੇ ਵਿੱਚ ਨਹੀਂ ਹੁੰਦੀ, ਸਗੋਂ ਉਨ੍ਹਾਂ ਦੇ ਉੱਚੇ ਵਿਚਾਰਾਂ, ਚੰਗੇ ਕਰਮਾਂ ਤੇ ਮਨੁੱਖਤਾ ਦੀ ਸੇਵਾ ਦੇ ਵਿੱਚ ਹੁੰਦੀ ਹੈ। ਅੱਜ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਹੈ। ਮਨੁੱਖ ਨੇ ਹਰ ਖੇਤਰ ਦੇ ਵਿੱਚ ਬੇਮਿਸਾਲ ਤਰੱਕੀ ਕਰ ਲਈ। ਜੀਵਨ ਵੀ ਪਹਿਲਾਂ ਨਾਲੋਂ ਕਾਫ਼ੀ ਸੁਖਾਲਾ ਹੋ ਗਿਆ, ਪਰ ਇਸ ਤਰੱਕੀ ਦੇ ਨਾਲ ਨਾਲ ਦਿਖਾਵੇ ਦੀ ਪ੍ਰਵਿਰਤੀ ਜਿਹੜੀ ਹੈ ਉਹ ਵੀ ਬਹੁਤ ਤੇਜ਼ੀ ਦੇ ਨਾਲ ਵਧੀ ਹੈ। ਲੋਕ ਆਪਣੀ ਆਰਥਿਕ ਸਥਿਤੀ ਤੋਂ ਵੱਧ ਖਰਚ ਕਰਦੇ ਦੂਜਿਆਂ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਮਹਿੰਗੇ ਫੋਨ, ਬ੍ਰਾਂਡਡ ਕੱਪੜੇ, ਵੱਡੀਆਂ ਗੱਡੀਆਂ, ਸ਼ਾਨਦਾਰ ਸਮਾਗਮਾਂ ਨੂੰ ਸਮਾਜਿਕ ਮਾਨ ਸਨਮਾਨ ਦਾ ਮਾਪਦੰਡ ਸਮਝਿਆ ਜਾਣ ਲੱਗ ਪਿਆ। ਇਸ ਦਿਖਾਵੇ ਦੀ ਦੌੜ ਨੇ ਮਨੁੱਖ ਨੂੰ ਮਾਨਸਿਕ ਤਣਾਅ ਕਰਜ਼ਿਆਂ, ਚਿੰਤਾਵਾਂ ਤੇ ਅਸੰਤੁਸ਼ਟੀ ਦੇ ਵੱਲ ਧੱਕ ਦਿੱਤਾ। ਅਕਸਰ ਦੇਖਣ ਨੂੰ ਮਿਲਦਾ ਕਿ ਜਦੋਂ ਮਨੁੱਖ ਦੇ ਕੋਲ ਧਨ, ਤਾਕਤ ਜਾਂ ਪ੍ਰਸਿੱਧੀ ਆ ਜਾਂਦੀ ਹੈ ਤਾਂ ਕਈ ਵਾਰ ਉਸਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ। ਇਹ ਹੰਕਾਰ ਉਸਨੂੰ ਆਪਣੇ ਲੋਕਾਂ ਤੋਂ ਹੀ ਦੂਰ ਕਰ ਦਿੰਦਾ ਤੇ ਰਿਸ਼ਤਿਆਂ ਦੇ ਵਿੱਚ ਵੀ ਖਟਾਸ ਜਿਹੜੀ ਪੈਦਾ ਕਰਦਾ ਹੈ। ਅਸਲ ਦੇ ਵਿੱਚ ਸਾਦਗੀ ਹੀ ਮਨ ਦੀ ਸ਼ਾਂਤੀ ਦਾ ਸਭ ਤੋਂ ਵੱਡਾ ਸਰੋਤ ਹੈ। ਸਾਦਾ ਜੀਵਨ ਬਤੀਤ ਕਰਨ ਵਾਲਾ ਵਿਅਕਤੀ ਆਪਣੀਆਂ ਲੋੜਾਂ ਨੂੰ ਸੀਮਤ ਰੱਖਦਾ ਹੈ, ਸੀਮਤ ਰੱਖਦਿਆਂ ਹੋਇਆਂ ਆਪਣੇ ਜੀਵਨ ਤੋਂ ਸੰਤੁਸ਼ਟ ਰਹਿੰਦਾ ਹੈ। ਸੰਤੁਸ਼ਟੀ ਮਨੁੱਖੀ ਜਾਂ ਮਨੁੱਖ ਨੂੰ ਖੁਸ਼ੀ ਅਤੇ ਸਕੂਨ ਪ੍ਰਦਾਨ ਕਰਦੀ ਹੈ। ਜੋ ਵਿਅਕਤੀ ਹਰ ਸਮੇਂ ਹੋਰ ਅਤੇ ਹੋਰ ਪ੍ਰਾਪਤ ਕਰਨ ਦੀ ਦੌੜ ਦੇ ਵਿੱਚ ਲੱਗਿਆ ਰਹਿੰਦਾ ਹੈ ਉਹ ਕਦੇ ਵੀ ਅਸਲ ਖੁਸ਼ੀ ਦੇ ਜੀਵਨ ਦੇ ਉੱਤੇ ਸਕੂਨ ਨੂੰ ਅਨੁਭਵ ਨਹੀਂ ਕਰ ਸਕਦਾ। ਸਾਦਗੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਆਨੰਦ ਮਾਨਣਾ ਹੀ ਅਸਲ ਦੌਲਤ ਹੈ ਤੇ ਸਾਦਗੀ ਦਾ ਗੁਣ ਹੀ ਮਨੁੱਖ ਨੂੰ ਹੰਕਾਰ ਤੋਂ ਬਚਾਉਂਦਾ ਹੈ। ਸਾਦਗੀ ਸਮਾਜਿਕ ਜੀਵਨ ਨੂੰ ਵੀ ਸੁੰਦਰ ਬਣਾਉਂਦੀ ਹੈ। ਸਾਦਗੀ ਨੂੰ ਅਪਣਾਉਣ ਵਾਲਾ ਵਿਅਕਤੀ ਲੋਕਾਂ ਤੇ ਸਮਾਜ ਦੇ ਨਾਲ ਦਿਲੋਂ ਜੁੜਦਾ ਹੈ। ਉਹ ਰਿਸ਼ਤਿਆਂ ਨੂੰ ਧਨ ਜਾਂ ਸਵਾਰਥ ਦੀ ਤੱਕੜੀ ਦੇ ਵਿੱਚ ਨਹੀਂ ਤੋਲਦਾ। ਉਸਦੇ ਲਈ ਮਨੁੱਖਤਾ, ਰਿਸ਼ਤਿਆਂ ਦੀ ਸਾਂਝ, ਮਿਲਵਰਤਨ ਤੇ ਆਪਸੀ ਪਿਆਰ ਸਭ ਤੋਂ ਵੱਡੀ ਦੌਲਤ ਹੁੰਦੀ ਹੈ। ਅਜਿਹੇ ਲੋਕ ਸਮਾਜ ਦੇ ਵਿੱਚ ਭਾਈਚਾਰੇ, ਸਹਿਯੋਗ ਤੇ ਆਪਸੀ ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹੈ। ਸਾਦਗੀ ਤੇ ਨਿਮਰ ਸੁਭਾਅ ਵਾਲਾ ਇਨਸਾਨ ਹਰ ਥਾਂ ਸਤਿਕਾਰ ਪ੍ਰਾਪਤ ਕਰਦਾ ਹੈ ਕਿਉਂਕਿ ਉਸਦਾ ਵਿਹਾਰ ਹੀ ਉਸਦੀ ਅਸਲ ਪਛਾਣ ਹੁੰਦਾ ਹੈ। ਸਾਦਗੀ ਦੇ ਵਿੱਚ ਇੱਕ ਅਜਿਹੀ ਅਮੀਰੀ ਅਤੇ ਬਾਦਸ਼ਾਹਤ ਹੁੰਦੀ ਹੈ ਜਿਸ ਅੱਗੇ ਦੁਨੀਆਂ ਦੀ ਵੱਡੀ ਤੋਂ ਵੱਡੀ ਦੌਲਤ ਅਤੇ ਤਾਜ ਤਖ਼ਤ ਵੀ ਜਿਹੜਾ ਫਿੱਕੇ ਨਜ਼ਰ ਆਉਂਦੇ ਨੇ। ਵਿਦਿਆਰਥੀ ਜੀਵਨ ਦੇ ਵਿੱਚ ਵੀ ਸਾਦਗੀ ਦਾ ਬਹੁਤ ਮਹੱਤਵ ਹੈ। ਸਾਦਗੀ ਜਿਹੜੀ ਹੈ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਇਕਾਗਰਤਾ ਦੀ ਜਿਹੜੀ ਸਿੱਖਿਆ ਦਿੰਦੀ ਹੈ। ਜਿਹੜੇ ਵਿਦਿਆਰਥੀ ਜਿਹੜੇ ਨੇ ਦਿਖਾਵੇ ਅਤੇ ਫੈਸ਼ਨ ਦੀ ਬਜਾਏ ਗਿਆਨ ਅਤੇ ਚੰਗੇ ਗੁਣਾਂ ਦੇ ਉੱਤੇ ਧਿਆਨ ਦਿੰਦੇ ਨੇ ਉਹ ਜੀਵਨ ਦੇ ਵਿੱਚ ਵਧੇਰੇ ਸਫਲ ਹੁੰਦੇ ਨੇ। ਸਾਦਗੀ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਤੇ ਨਿਮਰਤਾ ਪੈਦਾ ਕਰਦੀ ਹੈ ਜੋ ਉਹਨਾਂ ਨੂੰ ਉੱਚੀਆਂ ਮੰਜ਼ਿਲਾਂ ਤੱਕ ਜਿਹੜਾ ਪਹੁੰਚਣ ਦੇ ਵਿੱਚ ਸਹਾਇਤਾ ਕਰਦੀ ਹੈ। ਅੱਜ ਮਾਪਿਆਂ ਤੇ ਅਧਿਆਪਕਾਂ ਦੀ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਸਾਦਗੀ ਨਿਮਰਤਾ ਤੇ ਸੰਤੁਸ਼ਟੀ ਦੇ ਮੁੱਲਾਂ ਦੇ ਨਾਲ ਜੋੜਿਆ ਜਾਵੇ। ਉਹਨਾਂ ਨੂੰ ਵਿਦਿਆਰਥੀ ਜੀਵਨ ਦੇ ਦੌਰਾਨ ਹੀ ਇਹਨਾਂ ਇਹ ਜਿਹੜਾ ਸਮਝਾਇਆ ਜਾਵੇ ਕਿ ਮਨੁੱਖ ਦੀ ਪਛਾਣ ਉਸਦੇ ਮਹਿੰਗੇ ਕੱਪੜਿਆਂ ਜਾਂ ਦੌਲਤ ਦੇ ਨਾਲ ਨਹੀਂ ਸਗੋਂ ਉਸਦੇ ਨਿਮਰ ਸੁਭਾਅ, ਚੰਗੀ ਬੋਲਚਾਲ, ਚੰਗੇ ਚਰਿੱਤਰ ਤੇ ਨੇਕ ਕਰਮਾਂ ਦੇ ਨਾਲ ਹੁੰਦੀ ਹੈ। ਅੰਤ ਦੇ ਵਿੱਚ ਇਹੀ ਕਿਹਾ ਜਾ ਸਕਦਾ ਕਿ ਸਾਦਗੀ ਮਨੁੱਖ ਦੇ ਜੀਵਨ ਦਾ ਸਭ ਤੋਂ ਕੀਮਤੀ ਅਤੇ ਵਡਮੁੱਲਾ ਗਹਿਣਾ। ਸਾਦਗੀ ਉਹ ਗਹਿਣਾ ਜੋ ਕਦੇ ਪੁਰਾਣਾ ਨਹੀਂ ਹੁੰਦਾ ਤੇ ਜਿਸਦੀ ਚਮਕ ਸਾਰੀ ਉਮਰ ਕਾਇਮ ਰਹਿੰਦੀ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਸੱਚਮੁੱਚ ਖੂਬਸੂਰਤ, ਤਣਾਅ ਮੁਕਤ, ਸਿਹਤਮੰਦ ਅਤੇ ਅਰਥਪੂਰਨ ਬਣਾਉਣਾ ਚਾਹੁੰਦੇ ਹਾਂ ਤਾਂ ਸਾਦਾ ਜੀਵਨ ਇਸ ਦੇ ਵਿੱਚ ਅਹਿਮ ਰੋਲ ਅਦਾ ਕਰ ਸਕਦਾ ਹੈ। ਜੇਕਰ ਅਸੀਂ ਸਾਦਗੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਤਾਂ ਨਾ ਸਿਰਫ ਅਸੀਂ ਖੁਦ ਖੁਸ਼ ਰਹਾਂਗੇ ਸਗੋਂ ਇੱਕ ਬਿਹਤਰ ਅਤੇ ਸੁਖੀ ਸਮਾਜ ਦੀ ਸਿਰਜਣਾ ਦੇ ਵਿੱਚ ਵੀ ਯੋਗਦਾਨ ਪਾ ਸਕਾਂਗੇ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੀ, ਸਾਦਗੀ ਜੀਵਨ ਦਾ ਅਨਮੋਲ ਗਹਿਣਾ। ਮਨਪ੍ਰੀਤ ਰੁੱਬੇ ਹੁਣਾਂ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਸਾਦਗੀ ਨੂੰ ਜੀਣਾ ਸਿੱਖੀਏ ਤੇ ਅੱਗੇ ਵਧੀਏ। ਇਹ ਸੀ ਜੀ ਅੱਜ ਦੀ ਗੱਲਬਾਤ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਕਾਲ ਕਰਨ ਚਾਹੁੰਦੇ ਹੋ ਤਾਂ ਨਿੱਘਾ ਦੋਸਤੋ ਸਵਾਗਤ ਹੈ। ਤੇ ਇਸ ਦੇ ਨਾਲ ਹੀ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਗੱਲਾਂ ਬਾਤਾਂ। ਮੈਚ ਵੀ ਜਿਹੜਾ ਖਤਮ ਹੋਣ ਵਾਲਾ ਵੈਸੇ ਤਾਂ ਅੱਜ, ਤੇ ਮੈਂ ਦੇਖ ਹੀ ਰਿਹਾ ਸੀ ਉਹਨੂੰ ਤੇ ਨਾਲ ਨਾਲ ਤੁਹਾਡੇ ਨਾਲ ਸਾਂਝ ਪਾਉਣ ਲਈ 1 ਘੰਟਾ 17 ਮਿੰਟ ਦਾ ਮੈਚ ਜਿਹੜਾ ਨਿਬੜ ਚੁੱਕਿਆ ਤਕਰੀਬਨ, ਤੇ ਸ਼ਾਇਦ ਨਹੀਂ ਹਲੇ ਸ਼ੁਰੂ ਹੀ ਹੋਇਆ ਜੀ, 0-0 ਹੋਇਆ। ਅਰਜਨਟਾਈਨਾ ਤੇ ਆਸਟਰੀਆ ਆਪਣੀ ਯੂਰੋਪੀਅਨ ਕੰਟਰੀ ਹੈ ਤੇ ਉਹਨਾਂ ਦਾ ਮੈਚ ਸ਼ੁਰੂ ਹੋ ਚੁੱਕਿਆ ਤੇ 0-0 ਦੇ ਉੱਤੇ ਅਜੇ ਚੱਲ ਰਿਹਾ ਗੋਲ ਦੇ ਉੱਤੇ, ਤੇ ਕਾਫੀ ਇੰਟਰਸਟਿੰਗ ਮੈਚ ਰਹੇਗਾ ਜੀ ਇਹ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦਾ ਨਿੱਘਾ ਸਵਾਗਤ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਤੋਂ। ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਚੰਗਾ ਲੱਗਦਾ ਹੋਵੇ ਦੋਸਤੋ ਪ੍ਰੋਗਰਾਮ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਆ ਕਰੋ। ਤੇ ਲਓ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਦੇ ਸਾਂਝ ਪਾਉਂਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਸੁਰਿੰਦਰ ਕੌਰ ਮਾਲ ਜੀ ਨੇ, ਸਤਿ ਸ੍ਰੀ ਅਕਾਲ ਭੇਜੀ ਹੈ ਤੇ ਸਪੋਰਟ ਵੀ ਕਰਦੇ ਆ, ਤੇ US ਤੋਂ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਨੇ ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਇਸੇ ਤਰ੍ਹਾਂ ਕਹਿੰਦੇ ਨੇ ਆਵਾਜ਼ ਓਕੇ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ US ਤੋਂ। ਤੇ ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ, ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਨੇ ਜੀ, ਜਿਆਨੂ ਜੀ ਸੈਣੀ ਸਾਹਿਬ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਜੀ, ਜਿਆਨੂ ਜੀ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਔਰਤਾਂ ਕਰਜਾਈ ਤਾਂ ਨੇ ਕਿਉਂਕਿ ਘਰ ਵਾਲੇ ਨਿਕੰਮੇ ਆ। ਤੇ ਰਜਿੰਦਰ ਜੀਰਾ ਜੀ ਲਿਖਦੇ ਆ ਕਿ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਜਿਆਨੂ ਜੀ ਜੀਰਾ ਸਾਹਿਬ ਸਵਾਗਤ ਹੈ। ਮੁਕੱਦਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ, ਪਿਆਰਿਓ ਜਿਆਨੂ ਜੀ ਸਵਾਗਤ ਹੈ ਮੁਕੱਦਰ ਜੀ। ਤੇ ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਜਿਆਨੂ ਜੀ ਸਵਾਗਤ ਹੈ ਰਾਮ ਬਾਬਾ ਸਿੱਧੂ ਸਾਹਿਬ। ਤੇ ਮਾਲ ਸੁਰਿੰਦਰ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ, ਚੰਗੀ ਲੱਗੀ, ਐਪਰੀਸ਼ੀਏਟ ਕਰਦੇ ਨੇ ਰਾਜਨ ਜੀ ਦੇ ਨਾਲ। ਤੇ ਔਜਲਾ ਸਾਹਿਬ ਵੀ ਲਿਖਦੇ ਆ ਕਿ ਗੁੱਡ ਜੋਬ ਦੋਨੋਂ ਭਰਾਵਾਂ ਵੱਲੋਂ ਜੀ, ਸ਼ੁਕਰੀਆ ਔਜਲਾ ਸਾਹਿਬ, ਧੰਨਵਾਦ ਜੀ ਐਪਰੀਸ਼ੀਏਟ ਕਰਨ ਲਈ। ਔਜਲਾ ਸਾਹਿਬ ਕਹਿੰਦੇ ਚੀਮਾ ਪ੍ਰੈਸ ਕਾਨਫਰੰਸ ਦੇ ਵਿੱਚ ਖਹਿਰੇ ਦੇ ਪੁੱਛੇ ਸਵਾਲ ਤੇ ਜਵਾਬ ਦਿੱਤੇ ਬਿਨਾਂ ਹੀ ਉੱਠ ਕੇ ਜਿਹੜਾ ਚਲਿਆ ਗਿਆ ਸੀ। ਰਾਜਨ ਜੀ ਕਹਿੰਦੇ ਆ ਸ਼ੁਕਰੀਆ ਵੀਰ ਜੀ, ਬਹੁਤ ਬਹੁਤ ਧੰਨਵਾਦ। ਰਜਿੰਦਰ ਜੀਰਾ ਜੀ ਵੀ ਕਹਿੰਦੇ ਆ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਨੇ ਸਾਡੇ ਸਾਹਿਬ ਕਹਿੰਦੇ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸ਼ੁਕਰੀਆ ਜੀਰਾ ਸਾਹਿਬ ਵੱਡੇ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ। ਤੇ ਲੋ ਦੋਸਤੋ, ਇਹ ਚੀਜ਼ਾਂ ਅੱਜ ਦੀਆਂ ਪ੍ਰੋਗਰਾਮ ਦਾ ਜੋ ਵੀ ਤੁਹਾਡੇ ਨਾਲ ਸਾਂਝ ਪਾਈ ਹੈ, ਜੋ ਵੀ ਉਹਨੂੰ ਮਨਜ਼ੂਰ ਕਰਿਓ ਇੰਨਾ ਕਿ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਤੇ ਕੱਲ ਨੂੰ ਮੇਰਾ ਮਨ ਕਰਦਾ ਕਿ ਕੱਲ ਨੂੰ ਕੁਝ ਮੁੱਦਾ ਲੈ ਕੇ ਗੱਲਬਾਤ ਕੀਤੀ ਜਾਵੇ ਤੇ ਤੁਹਾਡੇ ਨਾਲ ਸਾਂਝ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰਦੇ, ਇਸ ਨੂੰ ਵੱਖਰੇ ਵੱਖਰੇ ਐਂਗਲ ਤੋਂ ਆਪਾਂ ਪਛਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਤੁਸੀਂ ਵੀ ਇਸ ਜਿਹੜਾ ਵਿਸ਼ੇ ਦਾ ਹਿੱਸਾ ਬਣ ਸਕਦੇ ਹੋ ਤੇ ਕੋਸ਼ਿਸ਼ ਰਵੇਗੀ ਕੱਲ ਨੂੰ ਕਿ ਮੁਫਤਖੋਰੀ ਪੰਜਾਬ ਨੂੰ ਕਮਜ਼ੋਰ ਕਰ ਰਹੀ ਹੈ, ਇਹਦੇ ਉੱਤੇ ਗੱਲਬਾਤ ਕਰਾਂਗੇ ਜੀ। ਤੇ ਮੈਨੂੰ ਦਿਓ ਆਗਿਆ ਦੋਸਤੋ, ਇਸ ਦੇ ਨਾਲ ਹੀ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਜਾਂਦੇ ਜਾਂਦੇ ਆਪਣਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਇੱਕ ਗੀਤ ਛੱਡ ਕੇ ਚੱਲਿਆ। ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਆਨੰਦ ਮਾਣ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਜੀ। ਸਤਿ ਸ੍ਰੀ ਅਕਾਲ ਦੋਸਤੋ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੇ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਵਿਚਕਾਰ ਜੁੜ ਚੁੱਕੇ ਹਾਂ ਲਾਈਵ ਪ੍ਰੋਗਰਾਮ ਲੈ ਕੇ। ਇਸ ਵਕਤ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਅੱਜ 18 ਜੂਨ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਤਿਆਰ ਬਰ ਤਿਆਰ ਹਾਂ। ਬਹੁਤ ਸਾਰੇ ਮੁੱਦੇ ਪੰਜਾਬ ਦੇ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੁਝ ਪੋਜ਼ਿਟਿਵ ਸੁਨੇਹੇ ਵੀ ਆ ਰਹੇ ਨੇ, ਜਿਵੇਂ ਕਿ ਕਹਿ ਲਓ ਹੋਰਮੁਜ਼ ਦੀ ਗੱਲ ਆ ਰਹੀ ਹੈ ਤੇ ਇਰਾਨ ਤੇ ਯੂ ਐਸ ਦੇ ਵਿੱਚ ਜਿਹੜੇ ਨੇ ਯੂ ਐਮ ਓ ਦੇ ਵਿੱਚ ਜਿਹੜਾ ਨੇ ਉਹਦੇ ਉੱਤੇ ਜਿਹੜੇ ਸਿਗਨੇਚਰ ਹੋਏ ਨੇ ਤੇ ਇਸੇ ਤਰ੍ਹਾਂ ਪੰਜਾਬ ਦੀਆਂ ਹਵਾਵਾਂ ਤੇ ਫਿਜਾਵਾਂ ਜਿਹੜੀਆਂ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਤੇ ਵਾਤਾਵਰਨ ਦੇ ਵਿੱਚ ਜੋ ਕੁਝ ਨਵੀਆਂ ਰਿਪੋਰਟਾਂ ਨੇ। ਇਸੇ ਤਰ੍ਹਾਂ ਆਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਚੰਗੀ ਖਿੱਚੋਤਾਣ ਜਿਹੜੀ ਹੈ ਚੱਲ ਪਈ ਹੈ, ਸਿੱਖ ਰਾਜਨੀਤੀ ਦੇ ਵਿੱਚ ਜਿਹੜੀ ਤਪਸ਼ ਦੇਖਣ ਨੂੰ ਮਿਲ ਰਹੀ ਹੈ, ਇੱਕ ਦੂਸਰੇ ਨੂੰ ਬਦਨਾਮ ਤੇ ਇੱਥੇ ਤੱਕ ਕਿ ਦੂਸ਼ਣਬਾਜ਼ੀ ਤੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ ਤੇ ਇਸੇ ਤਰ੍ਹਾਂ ਦੋਸਤੋ ਗੱਲਬਾਤ ਕਰਾਂਗੇ ਅੱਜ ਵਿਸ਼ੇਸ਼ ਦਿਹਾੜੇ ਦੇ ਉੱਤੇ ਵੀ ਅੱਗੇ ਜਾ ਕੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਭਾਰਤੀ ਸਮੇਂ ਦੇ ਮੁਤਾਬਕ ਇਸ ਵਕਤ ਘੜੀਆਂ ਦੇ ਉੱਤੇ 9:45 ਰਾਤ ਦੇ ਹੋ ਚੁੱਕੇ ਆ ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:12 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ 12:12 ਦੁਪਹਿਰ ਦੇ ਨੇ। ਕੈਲੀਫੋਰਨੀਆ ਤੇ ਵੈਨਕੂਵਰ ਦੇ ਵਿੱਚ ਸਵੇਰ ਦੇ 9:12 ਘੜੀਆਂ ਦੇ ਉੱਤੇ ਜਿਹੜੇ ਦਿਖ ਰਹੇ ਨੇ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ। ਅੱਗੇ ਜਾ ਕੇ ਜ਼ਰੂਰ ਤੁਹਾਡੇ ਸੁਨੇਹਾਂ ਦਾ ਵੀ ਜ਼ਿਕਰ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਬਾਤਾਂ, ਗੁਰੂ ਅਰਜਨ ਦੇਵ ਜੀ ਦੀ ਗੱਲਬਾਤ ਕਰਾਂਗੇ ਤੇ 18 ਜੂਨ ਦਾ ਅੱਜ ਦਾ ਵਿਚਾਰ ਹੈ ਕਿ ਸੜਕ ਹਾਦਸਿਆਂ ਦੇ ਵਿੱਚ ਜਾਨੀ ਨੁਕਸਾਨ ਜਾਂ ਰੋਡ ਹਿਪਨੋਸਿਸ ਅਤੇ ਟ੍ਰੈਫਿਕ ਨਿਯਮਾਂ ਦੀ ਸਹੀ ਪਾਲਣਾ ਨਾ ਕਰਨ ਕਰਕੇ ਹੁੰਦੇ ਨੇ। ਇਨ੍ਹਾਂ ਦਾ ਅਗਲੇ ਪਿਛਲੇ ਜਨਮਾਂ ਜਾਂ ਕਰਮਾਂ ਦੇ ਫਲ ਦੇ ਨਾਲ ਕੋਈ ਵੀ ਸੰਬੰਧ ਜਿਹੜਾ ਨਹੀਂ ਹੁੰਦਾ ਹੈ। ਇਹ ਸਾਡੀਆਂ ਆਪਣੀਆਂ ਅਣਗਹਿਲੀਆਂ ਜਾਂ ਕੁਝ ਕਾਰਨ ਜਿਹੜੇ ਨੇ ਗਲਤੀਆਂ ਦੇ ਨਾਲ ਬਣਦੇ ਐ। ਅੱਜ ਦੇ ਦਿਹਾੜੇ ਦੇ ਵਿੱਚ 18 ਜੂਨ 1576 ਦੇ ਵਿੱਚ ਤੁਹਾਨੂੰ ਲੈ ਚੱਲੀਏ, ਜਦੋਂ ਮਹਾਰਾਣਾ ਪ੍ਰਤਾਪ ਤੇ ਅਕਬਰ ਦੀਆਂ ਫੌਜਾਂ ਦੇ ਵਿੱਚ ਹਲਦੀ ਘਾਟ ਜਿਹੜਾ ਹੈ ਮੈਦਾਨ ਵਿਖੇ ਲੜਾਈ ਸ਼ੁਰੂ ਹੁੰਦੀ ਹੈ ਤੇ 1812 ਦੇ ਵਿੱਚ ਅਮਰੀਕਾ ਇੰਗਲੈਂਡ ਦੇ ਵਿੱਚ ਯੁੱਧ ਜਿਹੜਾ ਸ਼ੁਰੂ ਹੁੰਦਾ ਹੈ। 1815 ਦੇ ਵਿੱਚ ਵਾਟਰਲੂ ਜੰਗ ਦੇ ਵਿੱਚ ਨੈਪੋਲੀਅਨ ਦੀ ਜਿਹੜੀ ਹਾਰ ਹੋਈ। 1858 ਦੇ ਵਿੱਚ ਪਹਿਲੀ ਆਜ਼ਾਦੀ ਦੀ ਜੰਗ ਦੇ ਵਿੱਚ ਅੰਗਰੇਜ਼ਾਂ ਸੈਨਾਵਾਂ ਦੇ ਨਾਲ ਲਕਸ਼ਮੀ ਬਾਈ ਝਾਂਸੀ ਦੀ ਰਾਣੀ ਜਿਹੜੀ ਹੈ ਕਿਹਾ ਜਾਂਦਾ ਉਹਨਾਂ ਦਾ ਨਾਮ ਹੈ ਝਾਂਸੀ ਦੀ ਰਾਣੀ ਦੀ ਲੜਾਈ ਜਿਹੜੀ ਸੀ ਸਮੇਂ ਮੌਤ ਹੁੰਦੀ ਹੈ। 1916 ਦੇ ਵਿੱਚ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਵਿੱਚ ਬੀਰ ਸਿੰਘ ਬਾਹੋਵਾਲ, ਈਸ਼ਰ ਸਿੰਘ ਢੁੱਡੀਕੇ, ਉੱਤਮ ਸਿੰਘ ਹਾਂਸ ਲੁਧਿਆਣਾ, ਅਰੂੜ ਸਿੰਘ ਤਲਵੰਡੀ ਦੋਸਾਂਝ ਜਿਹੜੇ ਤੇ ਅੰਮ੍ਰਿਤਸਰ ਤੇ ਰੰਗਾ ਸਿੰਘ ਉਰਫ ਰੋਡਾ ਸਿੰਘ ਖੁਰਦਪੁਰ ਜੋ ਆਦਮਪੁਰ ਦੇ ਨਾਲ ਜਿਹੜਾ ਨਹਿਰੋ ਪਾਰ ਜਿਹੜਾ ਪਿੰਡ ਹੈ ਛੋਟਾ ਜਿਹਾ ਪਰ ਇਸ ਛੋਟੇ ਜਿਹੇ ਪਿੰਡ ਦੀਆਂ ਬੜੀਆਂ ਵੱਡੀਆਂ ਜਿਹੜੀਆਂ ਨੇ ਮੱਲਾਂ ਮਾਰੀਆਂ ਨੇ ਤੇ ਲਾਹੌਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਹੁੰਦੀ ਹੈ। 1916 ਦੇ ਵਿੱਚ ਦੂਜੇ ਲਾਹੌਰ ਸਾਜਿਸ਼ ਕੇਸ ਦੇ ਵਿੱਚ ਅਰੂੜ ਸਿੰਘ ਤਲਵੰਡੀ ਪੰਘੇਰੀ ਮੋਗਾ ਨੂੰ ਵੀ ਜਿਹੜਾ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ। 1936 ਦੇ ਵਿੱਚ ਰੂਸੀ ਲੇਖਕ ਤੇ ਮੈਕਸਿਮ ਗੋਰਕੀ ਦਾ ਜਿਹੜਾ ਸੀ ਦੇਹਾਂਤ ਹੁੰਦਾ ਹੈ। 1940 ਦੇ ਵਿੱਚ ਨੇਤਾ ਸੁਭਾਸ਼ ਚੰਦਰ ਬੋਸ ਦੇ ਵੱਲੋਂ ਫਾਰਵਰਡ ਬਲਾਕ ਦਾ ਜਿਹੜਾ ਗਠਨ ਕੀਤਾ ਜਾਂਦਾ ਹੈ। 2009 ਦੇ ਵਿੱਚ ਨਾਸਾ ਨੇ ਚੰਦਰਮਾ ਦੇ ਉੱਤੇ ਪਾਣੀ ਦੀ ਖੋਜ ਕਰ ਲਈ ਤੇ ਟੋਹੀ ਯਾਨ ਜਿਹੜਾ ਭੇਜਿਆ। 2011 ਦੇ ਵਿੱਚ ਪੰਜਾਬੀ ਜਾਗਰਣ ਅਖਬਾਰ ਛਪਣਾ ਜਿਹੜਾ ਸ਼ੁਰੂ ਹੁੰਦਾ ਹੈ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਐਕਸੀਡੈਂਟ ਜਾਂ ਉਹਨਾਂ ਦੀ ਗੱਲਬਾਤ ਆਈ ਹੈ। ਰੋਡ ਹਿਪਨੋਸਿਸ ਕੀ ਹੁੰਦਾ ਹੈ? ਰੋਡ ਹਿਪਨੋਸਿਸ ਇੱਕ ਸਰੀਰਕ ਸਥਿਤੀ ਹੈ ਜਿਸ ਦੇ ਬਾਰੇ ਜ਼ਿਆਦਾਤਰ ਡਰਾਈਵਰ ਅਣਜਾਣ ਨੇ। ਰੋਡ ਹਿਪਨੋਸਿਸ ਸੜਕ ਦੇ ਉੱਤੇ ਚੜ੍ਹਨ ਤੋਂ 2.5 ਘੰਟੇ ਬਾਅਦ ਸ਼ੁਰੂ ਹੁੰਦਾ ਹੈ। ਹਿਪਨੋਸਿਸ ਡਰਾਈਵਰ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਹ ਸੌਂ ਜਾਂਦਾ ਹੈ। ਇੱਕ ਵਾਰੀ ਮੇਰੇ ਨਾਲ ਵੀ ਇੱਥੇ ਵਾਪਰਿਆ ਇਸ ਤਰ੍ਹਾਂ ਦਾ, ਮਸੀਂ ਬਚੇ, ਬਚਾਅ ਹੋ ਗਿਆ। ਨਾਲ ਸਵਾਰੀ ਜਿਹੜੀ ਜਾਣੀ ਕਿ ਸਾਡੀ ਵਾਈਫ ਬੈਠੀ ਸੀ ਮੇਰੀ, ਤਾਂ ਉਹਨੇ ਜਦੋਂ ਮੇਰੀਆਂ ਅੱਖਾਂ ਖੁੱਲੀਆਂ ਤੇ ਮੋਹਰਿਓਂ ਆਵੇ ਟਰੱਕ
ਤੇ ਰੋਡ ਬਾਕੀ ਖਾਲੀ ਸੀ ਤੇ ਐਨ ਪੂਰਾ ਆਪਣੀ ਲਾਈਨ ਤੋਂ ਦੂਸਰੀ ਲਾਈਨ ਦੇ ਵਿੱਚ ਚਲੇ ਗਿਆ ਤੇ ਜਦੋਂ ਟਰੱਕ ਨੇ ਹੋਰਨ ਮਾਰਿਆ ਤੇ ਵਾਈਫ ਨੇ ਵੀ ਮੈਨੂੰ ਹਲੂਣਾ ਦਿੱਤਾ ਤਾਂ ਫਿਰ ਜਾ ਕੇ ਅੱਖਾਂ ਖੁੱਲੀਆਂ ਤੇ ਆਪਣੀ ਸਾਈਡ ਨੂੰ ਜਿਹੜਾ ਘੁਮਾਇਆ ਤੇ ਬਚਾਅ ਹੋਇਆ। ਉਦੋਂ ਸ਼ੁਰੂ ਸ਼ੁਰੂ ਦੀ ਗੱਲ ਆ, ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵਸੇ ਹਾਂ ਤੇ ਕਾਫੀ ਜਿਹੜਾ ਇੰਟਰਸਟਿੰਗ ਹੈਗਾ ਇਹ ਹਿਪਨੋਸਿਸ, ਡਰਾਈਵਰ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਦਿਮਾਗ ਜਿਹੜਾ ਉਸਨੂੰ ਰਿਕਾਰਡ ਅਤੇ ਵਿਸ਼ਲੇਸ਼ਣ ਨਹੀਂ ਕਰਦਾ ਜੋ ਅੱਖ ਦੇਖਦੀ ਹੈ, ਉਹ ਸਿਗਨਲ ਨਹੀਂ ਪਹੁੰਚਦਾ ਉੱਥੇ ਤੱਕ ਕਿਉਂਕਿ ਸੁੰਨ ਹੋ ਜਾਂਦਾ ਬ੍ਰੇਨ। ਰੋਡ ਨੀਂਦਰ ਨਾ ਆਈ ਹੋਵੇ ਜਾਂ ਕੰਮ ਕਾਜ ਵੱਧ ਕੀਤਾ ਹੋਵੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣ ਜਾਂਦਾ, ਜਾਂ ਕਾਰ ਦਾ ਜਿਹੜਾ ਗਰਮ ਹੀਟ ਹੈ ਨਾ ਉਹ ਵੀ ਤੁਹਾਨੂੰ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੰਦਾ ਹੈ ਜਦੋਂ ਫਰੈਸ਼ ਏਅਰ ਤੁਹਾਡੇ ਨੂੰ ਆਪਣੇ ਆਪ ਨੂੰ ਮਹਿਸੂਸ ਨਹੀਂ ਹੁੰਦੀ ਹੈ। ਤੇ ਕਦੇ ਕਦਾਈ ਵਿੱਚ ਵਿੱਚ ਜਦੋਂ ਲੰਬੇ ਸਫ਼ਰ ਤੇ ਜਾਂਦੇ ਹੋ ਤਾਂ ਵਿੱਚ ਵਿੱਚ ਜਿਹੜਾ ਬਾਹਰ ਨਿਕਲ ਕੇ ਮਾੜਾ ਮੋਟਾ ਘੁੰਮ ਲੈਣਾ ਚਾਹੀਦਾ ਹੈ ਜਾਂ ਗੱਡੀ ਦੇ ਜਿਹੜੇ ਨੇ ਸ਼ੀਸ਼ੇ ਥੋੜੇ ਜਿਹੇ ਡਾਊਨ ਕਰਕੇ ਵਿੱਚ 2-4 ਮਿੰਟ ਦੇ ਲਈ ਖੋਲ੍ਹ ਲੈਣੇ ਚਾਹੀਦੇ ਨੇ ਤੇ ਉਹਦੇ ਨਾਲ ਫਰੈਸ਼ ਏਅਰ ਜਿਹੜੀ ਹੈ ਫਿਰ ਅੰਦਰ ਆ ਜਾਂਦੀ ਹੈ, ਨਹੀਂ ਤਾਂ ਹੀਟਿੰਗ ਜਾਂ ਏਸੀ ਦੀ ਜਿਹੜੀ ਹੈ ਉਹ ਸਾਰੀ ਜੋ ਹਵਾ ਹੈ ਉਹ ਤੁਹਾਨੂੰ ਜਿਹੜਾ ਮਦਹੋਸ਼ ਵੀ ਕਰਦੀ ਹੈ। ਦੂਸਰੇ ਪਾਸੇ ਰੋਡ ਹਿਪਨੋਸਿਸ ਤੁਹਾਡੇ ਸਾਹਮਣੇ ਪਾਰਕ ਕੀਤੇ ਵਾਹਨ ਜਾਂ ਟਰੱਕ ਦੇ ਪਿਛਲੇ ਪਾਸੇ ਦੇ ਕ੍ਰੈਸ਼ਾਂ ਦਾ ਨੰਬਰ ਇੱਕ ਕਾਰਨ ਬਣਦਾ। ਰੋਡ ਹਿਪਨੋਸਿਸ ਵਾਲੇ ਜਿਹੜੇ ਨੇ ਡਰਾਈਵਰ ਨੂੰ ਜਿਹੜਾ ਟੱਕਰ ਦੇ ਪਲ ਦੇ ਤੱਕ ਜਿਹੜਾ ਪਿਛਲੇ 15 ਮਿੰਟਾਂ ਦੇ ਵਿੱਚੋਂ ਕੁਝ ਵੀ ਯਾਦ ਨਹੀਂ ਰਹਿੰਦਾ, ਉਹ ਇਹ ਵਿਸ਼ਲੇਸ਼ਣ ਨਹੀਂ ਕਰ ਸਕਦਾ ਕਿ ਹੋਇਆ ਕੀ ਹੈ ਜਾਂ ਉਹ ਕਿੰਨੇ ਕਿਲੋਮੀਟਰ ਦੀ ਸਪੀਡ ਦੇ ਉੱਤੇ ਜਾ ਰਿਹਾ ਜਾਂ ਉਸਦੇ ਸਾਹਮਣੇ ਕਾਰ ਦੀ ਸਪੀਡ ਆਮ ਤੌਰ ਦੇ ਉੱਤੇ

ਡਰਾਈਵਰ ਨੂੰ ਹਰ 2.5 ਘੰਟੇ ਬਾਅਦ ਰੁਕਣਾ, ਆਰਾਮ ਕਰਨਾ, 5 ਤੋਂ 6 ਮਿੰਟ ਸੈਰ ਕਰਨਾ ਚਾਹੀਦਾ ਤੇ ਆਪਣਾ ਦਿਮਾਗ ਖੁੱਲਾ ਰੱਖਣਾ ਚਾਹੀਦਾ ਤੇ ਅੱਖਾਂ ਖੁੱਲੀਆਂ ਹੋਣ ਪਰ ਦਿਮਾਗ ਬੰਦ ਹੋਵੇ ਤਾਂ ਹਾਦਸਾ ਅਟਲ ਹੈ। ਕਿਉਂਕਿ ਦੇਖੋ ਦਿੱਲੀ ਨੂੰ ਜਾਣ ਵਾਲੇ ਜਿਹੜੇ ਨੇ ਹਰ ਤਕਰੀਬਨ 2.5 ਘੰਟੇ 2 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਤੇ ਕਿਸੇ ਦੀ ਕੋਈ ਅੱਖ ਲੱਗ ਜਾਂਦੀ ਹੈ ਜਾਂ ਕਿੱਦਾਂ, ਉਹ ਸਾਰਾ ਕਾਰਨ ਜਿਹੜੇ ਨੇ ਇਸ ਦੇ ਕਾਰਨ ਹੀ ਬਣਦੇ ਆ ਕਿਉਂਕਿ ਅੱਖਾਂ ਖੁੱਲੀਆਂ ਰਹਿੰਦੀਆਂ ਨੇ, ਤੁਸੀਂ ਫੀਲ ਕਰਦੇ ਹੋ ਸੌਣ ਦੇ ਲਈ ਪਰ ਦਿਮਾਗ ਸੋ ਜਾਂਦਾ, ਅੱਖਾਂ ਖੁੱਲੀਆਂ ਰਹਿੰਦੀਆਂ ਨੇ ਤੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਬਚ ਸਕਦੇ ਆ ਤੇ ਪੂਰੀ ਜਿਹੜੀ ਸਾਵਧਾਨੀ ਦੇ ਨਾਲ ਵਿੱਚ ਰੁਕ ਲੈਣਾ ਚਾਹੀਦਾ। 5-10 ਮਿੰਟ ਲੇਟ ਹੋ ਜਾਵਾਂਗੇ ਘਰੋਂ ਪਹਿਲਾਂ ਤੁਰ ਪੈਣਾ ਚਾਹੀਦਾ ਤੇ ਵਿੱਚ ਸਟੇਅ ਜ਼ਰੂਰ ਲੈਣੀ ਚਾਹੀਦੀ ਹੈ। ਲਕਸ਼ਮੀ ਬਾਈ ਝਾਂਸੀ ਦੀ ਰਾਣੀ ਦੇ ਗੱਲ ਹੋਈ ਹੈ ਤਾਂ ਉਨ੍ਹਾਂ ਦਾ ਜ਼ਿਕਰ ਕਰਕੇ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। 1911-1835 ਦਾ ਸਮਾਂ, ਕਾਂਛੀ ਵਿਖੇ ਮੋਰੋਪਥ ਤਾਂਬੇ ਦੇ ਘਰ ਉਨ੍ਹਾਂ ਦਾ ਜਨਮ ਹੁੰਦਾ। ਬਚਪਨ ਦੇ ਵਿੱਚ ਲਕਸ਼ਮੀ ਬਾਈ ਨੂੰ ਮਨੂ ਕਹਿ ਕੇ ਜਿਹੜਾ ਬੁਲਾਇਆ ਜਾਂਦਾ ਸੀ, ਉਹ 4 ਸਾਲ ਦੀ ਸੀ। ਇਸਦੀ ਮਾਂ ਜਿਹੜੀ ਸੀ ਭਗਾਰਥੀ ਬਾਈ ਦਾ ਦੇਹਾਂਤ ਹੋ ਗਿਆ ਤੇ ਇਸਦਾ ਵਿਆਹ ਜਿਹੜਾ ਸੀ ਝਾਂਸੀ ਦੇ ਰਾਜੇ ਗੰਗਾਧਰ ਨਿਵਾਲਕਰ ਦੇ ਨਾਲ ਹੋ ਜਾਂਦਾ। ਇਸਦੇ ਘਰ ਪੈਦਾ ਹੋਏ ਪੁੱਤਰ ਦਮੋਦਰ ਦੀ 4 ਮਹੀਨੇ ਬਾਅਦ ਮੌਤ ਹੋ ਗਈ। ਇਸਨੇ ਲੜਕੇ ਆਨੰਦ ਰਾਵ ਨੂੰ ਜਿਹੜਾ ਗੋਦ ਲੈ ਕੇ ਉਸਦਾ ਨਾਮ ਵੀ ਜਿਹੜਾ ਸੀ ਦਮੋਦਰ ਰੱਖ ਦਿੱਤਾ। 1853 ਦੇ ਵਿੱਚ ਇਸਦੇ ਜਿਹੜੇ ਪਤੀ ਦੀ ਮੌਤ ਹੋ ਗਈ ਤੇ ਲਾਰਡ ਡਲਹੌਜੀ ਨੇ ਲਕਸ਼ਮੀ ਬਾਈ ਦੇ ਗੋਦ ਲਏ ਪੁੱਤਰ ਨੂੰ ਝਾਂਸੀ ਰਾਜ ਦਾ ਉੱਤਰ ਅਧਿਕਾਰੀ ਜਿਹੜਾ ਮੰਨਣ ਤੋਂ ਨਾ ਕਰ ਦਿੱਤੀ ਸੀ ਵੀ ਉਹ ਤੇਰਾ ਆਪਣਾ ਪੁੱਤ ਨਹੀਂ ਹੈ। 60,000 ਰੁਪਏ ਤੇ ਸਾਲਾਨਾ 5,000 ਰੁਪਏ ਪੈਨਸ਼ਨ ਦੇਣ ਦਾ ਲਾਲਚ ਵੀ ਦਿੱਤਾ ਗਿਆ ਜੋ ਉਹਨੇ ਠੁਕਰਾ ਦਿੱਤਾ ਤੇ ਰਾਣੀ ਨੇ ਬਹਾਦਰੀ ਦੇ ਨਾਲ 1857 ਦੇ ਵਿੱਚ ਗੁਆਂਢੀ ਰਾਜਾਂ ਔਰਛਾ ਤੇ ਦਤਿਆ ਦੇ ਵੱਲ ਕੀਤੇ ਹਮਲੇ ਨੂੰ ਪਛਾੜ ਦਿੱਤਾ ਤੇ ਫਿਰ ਉਸਨੇ ਫੌਜ ਦੇ ਵਿੱਚ ਵਾਧਾ ਕਰਦੇ ਹੋਏ ਔਰਤਾਂ ਨੂੰ ਵੀ ਸ਼ਾਮਲ ਕਰਨਾ ਸ਼ੁਰੂ ਕੀਤਾ। ਅਸਲ ਦੇ ਵਿੱਚ ਬਗਾਵਤ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀਆਂ ਦੀਆਂ ਨੀਤੀਆਂ ਦੇ ਉੱਤੇ ਰਾਜ ਪ੍ਰਬੰਧ ਦੇ ਉੱਤੇ ਢੰਗ ਦਾ ਰਾਜ ਕਰਨ ਦੀਆਂ ਤਰੀਕਿਆਂ ਦੇ ਵਿੱਚੋਂ ਪੈਦਾ ਹੋਈ ਸੀ। ਗਦਰ ਦਾ ਆਰੰਭ 10 ਮਈ 1857 ਨੂੰ ਜਿਹੜਾ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਉਹ ਕਾਨਪੁਰ ਲਾਗੇ ਕਾਲਪੀ ਪਹੁੰਚ ਜਾਂਦੀ ਹੈ। ਉੱਥੇ ਵਿਦਰੋਹੀ ਬਾਗੀ ਰਾਜਿਆਂ ਦੀਆਂ ਫੌਜਾਂ ਨਾਨਾ ਸਾਹਿਬ ਦੇ ਭਤੀਜੇ ਦੀ ਅਗਵਾਈ ਹੇਠ ਝਾਂਸੀ ਦੀ ਰਾਣੀ ਬਾਂਦਾ ਦਾ ਜਿਹੜਾ ਸੀ ਨਵਾਬ ਰਾਓ ਸਾਹਿਬ ਤੇ ਤਾਂਤੀਆ ਟੋਪੋ ਸਨ ਉਸ ਸਮਿਆਂ ਦੇ ਤੇ ਅੰਗਰੇਜ਼ਾਂ ਦੇ ਨਾਲ ਹੋਈ ਜੰਗ ਬੜੀ ਹੀ ਜਿਹੜਾ ਲੜੀ ਗਈ ਜਿਸ ਦੇ ਵਿੱਚ ਬਹਾਦਰੀ ਦੇ ਨਾਲ ਲੜਦੀ ਹੋਈ ਝਾਂਸੀ ਦੀ ਰਾਣੀ 18 ਜੂਨ ਅੱਜ ਦੇ ਦਿਨ ਦੇ ਉੱਤੇ 1858 ਨੂੰ ਸਦਾ ਦੇ ਲਈ ਅਮਰ ਹੋ ਜਾਂਦੀ ਹੈ। ਬੁਦੇਲੋ ਹਰਬੋਲੇ ਕੇ ਮੂੰਹ ਮੈਂ ਸੁਣੀ ਕਹਾਣੀ ਥੀ, ਖੂਬ ਲੜੀ ਮਰਦਾਨੀ, ਵੋ ਤੋ ਝਾਂਸੀ ਕੀ ਰਾਣੀ ਸੀ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਕੁਝ ਵਿਸ਼ੇਸ਼ ਗੱਲਾਂ ਤੇ ਅਗਲੀਆਂ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਜ਼ਿਕਰ ਕਰਕੇ ਫਿਰ ਵਿਸਤਾਰ ਦੇ ਵਿੱਚ ਉਹਦੇ ਬਾਰੇ ਆਖਰ ਦੇ ਵਿੱਚ ਗੱਲ ਕਰਾਂਗੇ। ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਜੀ ਦੀ ਜਿਹੜੀ ਆ ਲਸਾਨੀ ਸ਼ਹਾਦਤ ਨੂੰ ਵੀ ਯਾਦ ਕਰਾਂਗੇ ਤੇ ਉਹਨਾਂ ਦੇ ਕੀਤੇ ਹੋਏ ਕਰ ਕਮਾਲਾਂ ਨੂੰ ਵੀ ਯਾਦ ਕਰਾਂਗੇ। ਤੇ ਤੇਰਾ ਕੀ ਆ ਮਿੱਠਾ ਲਾਗੇ, ਭਾਣਾ ਮੰਨਣ ਦੇ ਵਿੱਚ ਰਹਿਣਾ, ਤੇ ਉਹਦਾ ਤੋਂ ਵੀ ਆਪਾਂ ਸਬਕ ਲੈਣ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ। ਤੇ ਸਭ ਤੋਂ ਪਹਿਲਾਂ ਲੋ ਫਿਰ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੀਆਂ ਸਥਿਤੀਆਂ ਪ੍ਰਸਥਿਤੀਆਂ ਕੀ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਤੇ ਤੁਹਾਡੀਆਂ ਲਈ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ ਕੁਝ ਹੀ ਪਲ, ਜਿਹੜਾ 15 ਕੁ ਮਿੰਟ ਮੈਂ ਪਹਿਲਾਂ ਖ਼ਬਰਾਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਾਂਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੰਖੇਪ ਦੇ ਵਿੱਚ ਜੋ ਖ਼ਬਰਾਂ ਦੇ ਹਾਲਾਤ ਨੇ। ਆਰਥਿਕਤਾ ਤਕਨਾਲੋਜੀ ਦੁਨੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਦੁਨੀਆਂ ਤਕਨਾਲੋਜੀ ਆਰਥਿਕਤਾ ਤੇ ਵਿਕਾਸ ਦੇ ਵਿੱਚ ਅੱਗੇ ਵੱਧ ਰਹੀ ਹੈ, ਤਾਂ ਦੂਜੇ ਪਾਸੇ ਇਨਸਾਨੀਅਤ ਤੇ ਨੈਤਿਕਤਾ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਦੇ ਵਿੱਚ ਪਿੱਛੇ ਜਾ ਰਹੇ ਨੇ। ਕੈਨੇਡਾ ਦੀ ਫੁੱਟਬਾਲ ਟੀਮ ਦੇ ਖਿਡਾਰੀ ਨਸਲਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਨੇ। ਪੰਜਾਬ ਦੇ ਵਿੱਚ ਕਿਸਾਨ ਇਨਸਾਫ਼ ਦੇ ਲਈ ਸੰਘਰਸ਼ ਕਰ ਰਹੇ ਹੈ। ਸਦੀਆਂ ਪੁਰਾਣੇ ਰੁੱਖ ਵਿਕਾਸ ਦੇ ਨਾਂ ਦੇ ਉੱਤੇ ਕੱਟ ਵੱਢ ਦਿੱਤੇ ਗਏ, ਪੰਜਾਬ ਦੇ ਬਾਰੇ ਰਿਪੋਰਟ ਆਈ ਹੈ। ਦੁਨੀਆਂ ਦੀਆਂ ਵੱਡੀਆਂ ਤਾਕਤਾਂ ਜੰਗ ਅਤੇ ਅਮਨ ਦੇ ਵਿਚਕਾਰ ਨਵੇਂ ਸਮਝੌਤੇ ਲਿਖ ਰਹੀਆਂ ਨੇ ਤੇ ਸਵਾਲ ਇਹ ਵੀ ਹੈ ਕਿ ਅਸੀਂ ਸਿਰਫ਼ ਤਰੱਕੀ ਦੇ ਅੰਕੜੇ ਗਿਣ ਰਹੇ ਹਾਂ ਜਾਂ ਇੱਕ ਬਿਹਤਰ ਸਮਾਜ ਵੀ ਜਿਹੜਾ ਬਣਾ ਰਹੇ ਹਾਂ। ਦੂਜੇ

0: ਪਾਸੇ ਦੁਨੀਆਂ ਦੇ ਆਸਟ੍ਰੇਲੀਆ ਤੇ ਕੈਨੇਡਾ ਦੀਆਂ ਆਬਾਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ। ਆਬਾਦੀ ਵੱਧ ਰਹੀ ਹੈ, ਪਾਪੂਲੇਸ਼ਨ ਦਾ ਜ਼ੋਰ, ਤੇ ਬਾਹਰੋਂ ਆਏ ਬਸ਼ਿੰਦੇ ਜਿਹੜੇ ਨੇ ਇਨ੍ਹਾਂ ਮੁਲਕਾਂ ਚ ਵਾਸ ਕਰ ਰਹੇ ਨੇ, ਵੱਡਾ ਜਿਹੜਾ ਕਾਰਨ ਬਣੇ ਹੋਏ ਨੇ। ਅਮੀਰਾਂ ਦਾ ਤੇ ਆਪਣੇ ਦੇਸ਼ ਛੱਡਣ ਦਾ ਜਿਹੜਾ ਮੁੱਦਾ ਹੈ, ਕਿਉਂਕਿ ਕਿਤੇ ਵੀ ਮਹਿਫੂਜ਼ ਨਹੀਂ ਰਿਹਾ। ਚਾਹੇ ਅਮੀਰ ਹੋ ਗਿਆ ਬੰਦਾ, ਪਰ ਸਿਕਿਉਰਿਟੀ ਜਾਂ ਹੋਰ ਸਾਰੀਆਂ ਚੀਜ਼ਾਂ ਜਾਂ ਸੁੱਖ ਦੀ ਜ਼ਿੰਦਗੀ ਕਿਤੇ ਵੀ ਦੁਨੀਆਂ ਦੇ ਵਿੱਚ ਕੱਟਣ ਦੇ ਲਈ ਜਿਹੜਾ ਮੁਹਤਾਜ ਹੋ ਗਿਆ ਕਿ ਕਿੱਥੇ ਕੱਟਿਆ ਜਾਵੇ, ਜਿੱਥੇ ਸੇਫ ਜ਼ੋਨ ਹੈ ਉੱਥੇ ਰਿਹਾ ਜਾਵੇ। ਨੌਜਵਾਨਾਂ ਦਾ ਬਿਹਤਰ ਭਵਿੱਖ ਦੀ ਭਾਲ ਦੇ ਵਿੱਚ ਪ੍ਰਵਾਸ ਕਰਨਾ ਇੱਕ ਕੁਐਸਚਨ ਮਾਰਕ ਲੱਗਿਆ ਜਦੋਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਬਦਲਣ ਲੱਗੀਆਂ ਨੇ। ਤੇ ਅੱਜ ਲੋਕ ਜਿਹੜੇ ਨੇ ਸਿਰਫ ਰੋਜ਼ੀ ਰੋਟੀ ਨਹੀਂ, ਸੁਰੱਖਿਆ, ਸਨਮਾਨ ਦੇ ਲਈ, ਮਾਣ ਦੇ ਲਈ, ਭਰੋਸੇ ਦੀ ਭਾਲ ਦੇ ਵਿੱਚ ਨੇ। ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੱਚ, ਸਬਰ ਤੇ ਨਿਆਂ ਦੀ ਜਿਹੜੀ ਕੀਮਤ ਹੈ ਹਰ ਯੁੱਗ ਦੇ ਵਿੱਚ ਦੇਣੀ ਪੈਂਦੀ ਹੈ, ਉਹ ਅੱਜ ਹੋਵੇ ਤੇ ਚਾਹੇ ਕੱਲ੍ਹ ਹੋਵੇ। ਇਨ੍ਹਾਂ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਦੁਨੀਆਂ ਦੇ ਹਾਲ ਦੀ ਵੀ ਜਾਣਨ ਦੀ ਕੋਸ਼ਿਸ਼ ਰਹੇਗੀ। ਅੱਜ ਦੀ ਚਰਚਾ ਦਾ ਸਵਾਲ ਤੁਹਾਡੇ ਲਈ ਵੀ ਹੋਵੇਗਾ ਕਿ ਅਸੀਂ ਅਜਿਹੀ ਦੁਨੀਆਂ ਆਪਣੇ ਬੱਚਿਆਂ ਦੇ ਲਈ ਛੱਡ ਰਹੇ ਹਾਂ ਜਿਸ ਦੇ ਉੱਤੇ ਉਹ ਮਾਣ ਕਰ ਸਕਣ ਜਾਂ ਸਾਡੇ ਉੱਤੇ ਸਵਾਲ ਕਰ ਸਕਣ। ਲਓ ਦੋਸਤੋ, ਫਿਰ ਕਰਦੇ ਹਾਂ ਸਭ ਤੋਂ ਪਹਿਲਾਂ ਆਗਾਜ਼ ਫੀਫਾ ਫੁੱਟਬਾਲ ਦੇ ਨਾਲ। 2026 ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਸਟੇਜ ਦੇ ਮੁਕਾਬਲੇ ਰੋਮਾਂਚਕ ਜਿਹੜੇ ਮੋੜ ਦੇ ਵਿੱਚ ਆ ਰਹੇ ਨੇ, ਜਿਵੇਂ ਕਿ ਕੱਲ੍ਹ ਵੀ ਮੈਚ ਹੋਏ ਹੈ। 17 ਜੂਨ ਦੇ ਵਿੱਚ 2026 ਨੂੰ ਖੇਡੇ ਗਏ ਮੈਚਾਂ ਚ ਕਈ ਵੱਡੇ ਉਲਟਫੇਰ ਤੇ ਜ਼ਬਰਦਸਤ ਗੋਲ ਦੇਖਣ ਨੂੰ ਮਿਲੇ ਹੈ। ਇਸ ਦਿਨ ਦਾ ਸਭ ਤੋਂ ਚਰਚਿਤ ਮੁਕਾਬਲਾ ਇੰਗਲੈਂਡ ਤੇ ਕੁਰੇਸ਼ੀਆ ਵਿਚਕਾਰ ਜਿਹੜਾ ਡਲਾਸ ਸਟੇਡੀਅਮ ਦੇ ਵਿੱਚ ਖੇਡਿਆ ਗਿਆ, ਜਿਹਦੇ ਵਿੱਚ ਇੰਗਲੈਂਡ ਨੇ ਇੱਕ ਰੋਮਾਂਚਕ ਤੇ ਹਾਈ ਸਕੋਰਿੰਗ ਮੈਚ ਦੇ ਵਿੱਚ ਕੁਰੇਸ਼ੀਆ ਨੂੰ ਜਿਹੜਾ 4-2 ਦੇ ਨਾਲ ਮਾਤ ਦਿੱਤੀ। ਇੰਗਲੈਂਡ ਦੇ ਵੱਲੋਂ ਸਟਾਰ ਫਾਰਵਰਡ ਹੈਰੀ ਕੇਨ ਨੇ 2 ਸ਼ਾਨਦਾਰ ਗੋਲ ਕੀਤੇ, ਜਦਕਿ ਯੁੱਡ ਬਲਿੰਗਹਮ ਅਤੇ ਮਾਰਕਸ ਰੈਸ਼ਫੋਰਡ ਨੇ 1-1 ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ ਹੈ। ਦੂਜੇ ਪਾਸੇ ਪੁਰਤਗਾਲ ਅਤੇ DR ਕਾਂਗੋ ਵਿਚਕਾਰ ਖੇਡਿਆ ਗਿਆ ਇੱਕ ਹੋਰ ਅਹਿਮ ਮੁਕਾਬਲਾ 1-1 ਦੀ ਬਰਾਬਰੀ ਦੇ ਉੱਤੇ ਖਤਮ ਹੋਇਆ, ਜਿਸ ਦੇ ਕਾਰਨ ਦੋਵਾਂ ਟੀਮਾਂ ਨੂੰ ਅੰਕ ਜਿਹੜਾ ਵੰਡਣੇ ਪੈ ਗਏ। ਇਸ ਦਿਨ ਦੇ ਹੋਰ ਮੁਕਾਬਲਿਆਂ ਦੇ ਵਿੱਚ ਵੀ ਟੀਮਾਂ ਨੇ ਆਪਣੇ ਤਾਕਤ ਦਾ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਗਰੁੱਪ ਜੇ ਦੇ ਇੱਕ ਅਹਿਮ ਮੈਚ ਵਿੱਚ ਅਰਜਨਟਾਈਨਾ ਨੇ ਅਲਜੀਰੀਆ ਨੂੰ ਜਿਹੜਾ ਸੀ 1-1 ਮੁਕਾਬਲੇ ਦੇ ਵਿੱਚ 3-0 ਦੇ ਨਾਲ ਹਰਾ ਕੇ ਟੂਰਨਾਮੈਂਟ ਦੇ ਵਿੱਚ ਆਪਣੀ ਦਾਅਵੇਦਾਰੀ ਜਿਹੜੀ ਮਜ਼ਬੂਤ ਕਰ ਲਈ। ਇਸ ਦੇ ਨਾਲ ਹੀ ਨਾਰਵੇ ਨੇ ਜਿਹੜਾ ਸੀ ਇਰਾਕ ਦੇ ਵਿਰੁੱਧ ਹਮਲਾਵਰ ਖੇਡ ਜਿਹੜੀ ਹੈ ਦਿਖਾਉਂਦੇ ਹੋਏ 4-1 ਦੀ ਵੱਡੀ ਜਿੱਤ ਦਰਜ ਕੀਤੀ ਤੇ ਆਸਟ੍ਰੇਲੀਆ ਨੇ ਜਾਰਡਨ ਨੂੰ 3-1 ਦੇ ਨਾਲ ਹਰਾ ਕੇ ਮਹੱਤਵਪੂਰਨ 3 ਅੰਕ ਜਿਹੜੇ ਹਾਸਲ ਕਰ ਲਏ, ਆਪਣੀ ਝੋਲੀ ਚ ਪਾਏ ਨੇ। ਅੱਜ ਦੇ ਮੈਚਾਂ ਦਾ ਵੇਰਵਾ ਜਿਹੜਾ ਹੈ, ਜਿਸ ਦੇ ਵਿੱਚ ਕਹੀਏ ਤਾਂ ਘਾਨਾ ਬਨਾਮ ਪਨਾਮਾ ਗਰੁੱਪ ਐਲ ਦੇ ਵਿੱਚ, ਇਸ ਸਖ਼ਤ ਮੁਕਾਬਲੇ ਦੇ ਵਿੱਚ ਘਾਨਾ ਨੇ ਪਨਾਮਾ ਨੂੰ 1-0 ਦੇ ਨਾਲ ਹਰਾ ਕੇ ਜਿੱਤ ਦਰਜ ਕਰ ਲਈ ਹੈ ਤੇ ਕੋਲੰਬੀਆ ਬਨਾਮ ਉਜ਼ਬੇਕਿਸਤਾਨ ਗਰੁੱਪ ਕੇ ਦੇ ਵਿੱਚ, ਕੋਲੰਬੀਆ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਉਜ਼ਬੇਕਿਸਤਾਨ ਨੂੰ 3-1 ਦੇ ਨਾਲ ਜਿਹੜੇ ਸ਼ਿਰਕਤ ਦਿੱਤੀ ਹੈ। ਤੇ ਅੱਜ ਜਿਹੜੇ ਮੈਚ ਹੋਣੇ ਬਾਕੀ ਪਏ ਨੇ, 2 ਮੈਚਾਂ ਦੀ ਗੱਲ ਕਰਦਿਆਂ, ਗਰੁੱਪ ਏ ਦਾ ਮੈਚ ਹੈ ਚੈੱਕ ਗਣਰਾਜ ਬਨਾਮ ਦੱਖਣੀ ਅਫਰੀਕਾ ਦਾ, ਸ਼ਾਮ 7 ਵਜੇ ਅੱਜ ਸ਼ੁਰੂ ਹੋ ਚੁੱਕਿਆ ਫਿਨਲੈਂਡ ਦੇ ਸਮੇਂ ਦੇ ਮੁਤਾਬਕ ਤੇ ਹੁਣ ਆਏ ਹੋਰ ਘੰਟੇ ਤਾਈਂ। ਅਟਲਾਂਟਾ ਸਟੇਡੀਅਮ ਜਾਰਜੀਆ ਦੇ ਵਿੱਚ ਖੇਡਿਆ ਜਾਣਾ ਇਹ, ਤੇ ਦੂਸਰਾ ਮੈਚ ਗਰੁੱਪ ਬੀ ਦਾ ਜੋ ਰਾਤ 10 ਵਜੇ ਚੱਲਣਾ ਫਿਨਲੈਂਡ ਦੇ ਮੁਤਾਬਕ, ਉਹ ਸਵਿਟਜ਼ਰਲੈਂਡ ਬਨਾਮ ਬੋਸਨੀਆ, ਸਵਿਟਜ਼ਰਲੈਂਡ ਤੇ ਬੋਸਨੀਆ ਦੋਹੇ ਹੀ ਕੰਟਰੀਆਂ ਜਿਹੜੀਆਂ ਯੂਰਪ ਦੀਆਂ ਨੇ, ਤੇ ਇਹ ਜਿਹੜਾ ਉਥੇ ਖੇਡਿਆ ਜਾਣਾ ਆਪਣਾ ਲਾਸ ਏਂਜਲਸ ਸਟੇਟ ਕੈਲੀਫੋਰਨੀਆ ਦੇ ਵਿੱਚ ਰਾਤ 10 ਵਜੇ ਫਿਨਲੈਂਡ ਦੇ ਮੁਤਾਬਕ। ਆਪਣੇ ਮੁਲਕ ਦਾ ਜ਼ਰੂਰ ਸਮਾਂ ਤੇ ਸਥਿਤੀ ਮਿਲਾ ਲਿਓ ਦੋਸਤੋ। ਤੇ ਲੋ ਹੁਣ ਗੱਲ ਕਰਦੇ ਹਾਂ ਜੋ ਫੀਫਾ ਦੀ ਇੱਕ ਖਬਰ ਬੜੀ ਹੈ, ਦਿਲਚਸਪੀ ਵਾਲੀ ਹੈ। ਆਨਲਾਈਨ ਨਸਲਵਾਦ ਦੇ ਨਿਸ਼ਾਨੇ ਦੇ ਉੱਤੇ ਕੈਨੇਡਾ ਦੀ ਫੁੱਟਬਾਲ ਟੀਮ ਆਈ ਹੈ। ਕੈਨੇਡਾ ਦੀ ਪੁਰਸ਼ ਕੌਮੀ ਫੁੱਟਬਾਲ ਟੀਮ ਦੇ ਖਿਡਾਰੀ ਨੇ ਸੋਸ਼ਲ ਮੀਡੀਆ ਕੰਪਨੀਆਂ ਤੇ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਨਸਲਵਾਦ, ਨਫ਼ਰਤੀ ਭਾਸ਼ਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਖਿਲਾਫ਼ ਸਖ਼ਤ ਕਦਮ ਚੁੱਕੇ ਜਾਣ। ਖਿਡਾਰੀਆਂ ਦਾ ਕਹਿਣਾ ਕਿ ਦੇਸ਼ ਦੀ ਨੁਮਾਇੰਦਗੀ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਨਸਲੀ ਟਿੱਪਣੀਆਂ ਤੇ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 2026 ਫੀਫਾ ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਕਰ ਰਹੇ ਕੈਨੇਡਾ ਦੇ ਕਈ ਖਿਡਾਰੀਆਂ ਦੇ ਮੁਤਾਬਕ, ਮੈਚਾਂ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਉੱਤੇ ਨਫ਼ਰਤੀ ਸੁਨੇਹਾਂ ਦੀ ਬਾਰਿਸ਼ ਹੋ ਜਾਂਦੀ ਹੈ। ਇਹ ਸੁਨੇਹੇ ਅਕਸਰ ਕਿਸੇ ਖੇਡ ਗਲਤੀ, ਸਖ਼ਤ ਟੈਕਲ ਜਾਂ ਵਿਰੋਧੀ ਖਿਡਾਰੀ ਦੇ ਨਾਲ ਹੋਈ ਘਟਨਾ ਤੋਂ ਬਾਅਦ ਆਉਂਦੇ ਨੇ। ਡਿਫੈਂਡਰ ਮੋਇਜ਼ ਬੌਮ ਬੀਟੋ ਨੇ ਦੱਸਿਆ ਕਿ 2024 ਕੋਪਾ ਅਮਰੀਕਾ ਦੌਰਾਨ ਅਰਜਨਟਾਈਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਦੇ ਖਿਲਾਫ਼ ਕੀਤੀ ਗਈ ਇਕ ਸਖ਼ਤ ਟੈਕਲ ਤੋਂ ਬਾਅਦ ਉਨ੍ਹਾਂ ਨੂੰ ਹਜ਼ਾਰਾਂ ਨਸਲਵਾਦੀ ਟਿੱਪਣੀਆਂ ਮਿਲੀਆਂ ਜਿਨ੍ਹਾਂ ਦੇ ਵਿਚ ਇਸ ਤਜ਼ਰਬੇ ਨੇ ਉਨ੍ਹਾਂ ਨੂੰ ਇਸ ਅਹਿਸਾਸ ਕਰਵਾ ਦਿੱਤਾ ਕਿ ਆਧੁਨਿਕ ਸਮਾਜ ਦੇ ਵਿਚ ਵੀ ਨਸਲਵਾਦ ਡੂੰਘੀਆਂ ਜੜ੍ਹਾਂ ਰੱਖਦਾ ਹੈ। ਬੌਮਬੀਟੋ ਦੀ ਮਾਰਕੀਟਿੰਗ ਏਜੰਟ ਨਾਦੀਆ ਅਲੀ ਅਨੁਸਾਰ ਮੈਚ ਤੋਂ ਬਾਅਦ ਸੈਂਕੜੇ ਨਸਲੀ ਟਿੱਪਣੀਆਂ ਦੀ ਸ਼ਿਕਾਇਤ ਮੈਟਾ ਦੇ ਕੋਲ ਗਈ ਸੀ ਪਰ ਕਥਿਤ ਤੌਰ ਦੇ ਉਤੇ ਕੰਪਨੀ ਨੇ ਜਵਾਬ ਦਿੱਤਾ ਕਿ ਇਹ ਸਮੱਗਰੀ ਉਸਦੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ। ਦੂਜੇ ਪਾਸੇ ਮੈਟਾ ਨੇ ਕਿਹਾ ਕਿ ਉਸ ਦੇ ਪਲੇਟਫਾਰਮ ਦੇ ਉਤੇ ਨਸਲੀ ਦੁਰਵਿਹਾਰ ਦੇ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਨੂੰ ਰੋਕਣ ਦੇ ਲਈ ਵੱਖ ਵੱਖ ਸੁਰੱਖਿਆ ਉਪਾਅ ਲਾਗੂ ਕੀਤੇ ਗਏ ਨੇ। ਕੈਨੇਡਾ ਦੇ ਮੁੱਖ ਕੋਚ ਜੈਸੀ ਮਾਰਸ਼ ਨੇ ਕਿਹਾ ਕਿ ਬੌਮਬੀਟੋ ਨਾਲ ਹੋਏ ਸਲੂਕ ਨੇ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਾਇਆ। ਉਨ੍ਹਾਂ ਕਿਹਾ ਕਿ ਟੀਮ ਦੇ ਖਿਡਾਰੀ ਨਾ ਸਿਰਫ ਮੈਦਾਨ ਤੇ ਸਗੋਂ ਮੈਦਾਨ ਤੋਂ ਬਾਹਰ ਵੀ ਦਬਾਅ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਨੇ। ਮਿਡਫੀਲਡਰ ਲਿਆਮ ਮਿਲਰ ਨੇ ਦੱਸਿਆ ਕਿ ਵੈਨਜ਼ੂਏਲਾ ਖਿਲਾਫ਼ ਇਕ ਮਹੱਤਵਪੂਰਨ ਪੈਨਲਟੀ ਖੁੰਝਣ ਤੋਂ ਬਾਅਦ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਤੱਕ ਮਿਲ ਗਈਆਂ। ਉਨ੍ਹਾਂ ਕਿਹਾ ਕਿ ਖੇਡ ਦੀ ਆਲੋਚਨਾ ਤੇ ਨਫ਼ਰਤੀ ਦੁਰਵਿਹਾਰ ਦੇ ਵਿਚ ਸਪਸ਼ਟ ਫਰਕ ਹੈ ਅਤੇ ਨਸਲਵਾਦ ਜਾਂ ਮੌਤ ਦੀਆਂ ਧਮਕੀਆਂ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਡਿਫੈਂਡਰ ਰਿਚੀ ਲਾਰੀਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਅਜਿਹੇ ਤਜ਼ਰਬਿਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਪਤਨੀ ਮੈਲਾਨੀ ਲਾਰੀਆ ਨੇ ਕਿਹਾ ਕਿ ਕਈ ਨਸਲੀ ਟਿੱਪਣੀਆਂ ਉਨ੍ਹਾਂ ਦੇ ਛੋਟੇ ਪੁੱਤਰ ਦੀਆਂ ਤਸਵੀਰਾਂ ਹੇਠਾਂ ਕੀਤੀਆਂ ਜਾਂਦੀਆਂ ਨੇ ਜੋ ਪਰਿਵਾਰ ਦੇ ਲਈ ਬਹੁਤ ਦੁਖਦਾਈ ਹੁੰਦੀਆਂ ਨੇ। ਖਿਡਾਰੀਆਂ ਦਾ ਮੰਨਣਾ ਹੈ ਕਿ ਆਨਲਾਈਨ ਖੇਡ ਸੱਟੇਬਾਜ਼ੀ ਦੇ ਵਧਦੇ ਰੁਝਾਨ ਨੇ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਇਆ। ਮਿਡਫੀਲਡਰ ਸਟੀਫਨ ਯੂਸਟਾਕੀਓ ਅਨੁਸਾਰ ਜਦੋਂ ਸੱਟੇਬਾਜ਼ ਆਪਣੇ ਦਾਅ ਹਾਰ ਜਾਂਦੇ ਨੇ ਤਾਂ ਉਹ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਐ। ਇਸੇ ਦੌਰਾਨ ਕੈਨੇਡਾ ਦੀ ਸੰਘੀ ਸਰਕਾਰ ਨੇ ਆਨਲਾਈਨ ਨੁਕਸਾਨਾਂ ਦੇ ਨਾਲ ਨਜਿੱਠਣ ਦੇ ਲਈ ਬਿੱਲ C-34 ਪੇਸ਼ ਕੀਤਾ ਅਤੇ ਪ੍ਰਸਤਾਵਿਤ ਕਾਨੂੰਨ ਦੇ ਤਹਿਤ ਸੋਸ਼ਲ ਮੀਡੀਆ ਤੇ ਕ੍ਰਿਤਮੀ ਬੁੱਧੀ AI ਪਲੇਟਫਾਰਮਾਂ ਦੇ ਲਈ ਨਵੀਆਂ ਜਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ ਜਿਨ੍ਹਾਂ ਦੇ ਵਿਚ ਨੁਕਸਾਨ ਦੇ ਸਮੱਗਰੀ ਦੀਆਂ ਸ਼ਿਕਾਇਤਾਂ ਦੀ ਨਿਰਧਾਰਤ ਸਮੇਂ ਦੇ ਅੰਦਰ ਜਾਂਚ ਅਤੇ ਕਾਰਵਾਈ ਸ਼ਾਮਲ ਦੱਸੀ ਹੈ। ਫਾਰਵਰਡ ਪ੍ਰਾਮਿਸ ਡੇਵਿਡ ਨੇ ਕਿਹਾ ਕਿ ਜੇਕਰ ਨਫ਼ਰਤ ਦੇ ਸੁਨੇਹੇ ਭੇਜਣ ਵਾਲਿਆਂ ਦੀ ਪਛਾਣ ਜਨਤਕ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਾਨੂੰਨੀ ਤੌਰ ਦੇ ਉਤੇ ਜਵਾਬਦੇਹ ਬਣਾਇਆ ਜਾਵੇ ਤਾਂ ਅਜਿਹੀਆਂ ਘਟਨਾਵਾਂ ਦੇ ਵਿਚ ਵੱਡੀ ਕਮੀ ਆ ਸਕਦੀ ਹੈ। ਟੀਮ ਦੇ ਖਿਡਾਰੀਆਂ ਅਤੇ ਕੋਚਿੰਗ ਸਟਾਫ ਦਾ ਮੰਨਣਾ ਹੈ ਕਿ ਬੋਲਣ ਦੀ ਆਜ਼ਾਦੀ ਤੇ ਜਵਾਬਦੇਹੀ ਵਿਚਕਾਰ ਸੰਤੁਲਨ ਬਣਾਈ ਰੱਖਦਿਆਂ ਆਨਲਾਈਨ ਜਿਹੜਾ ਹੈ ਨਫ਼ਰਤ ਖਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਲੋ ਦੋਸਤੋ, ਹੁਣ ਚੱਲਦੇ ਹਾਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਪੰਜਾਬ ਦੀ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸਾਨੀ ਮੁੱਦਾ ਲੈਂਦੇ ਹਾਂ ਤੇ ਖਾਲੀ ਚੈੱਕ ਦਾ ਵਿਵਾਦ ਜਿਹੜਾ ਕਿਸਾਨ ਆਗੂ ਡੱਲੇਵਾਲ ਵੱਲੋਂ ਜਾਂਚ ਕਮੇਟੀ ਦੀ ਨਿਖੇਧੀ ਕੀਤੀ ਹੈ ਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਾਏ ਨੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਫਰੀਦਕੋਟ ਦੇ ਪ੍ਰਾਇਮਰੀ ਕੋਆਪਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਜਿਹੜਾ ਜਿਸ ਨੂੰ ਆਮ ਭਾਸ਼ਾ ਦੇ ਵਿਚ ਲੈਂਡ ਮੋਰਗੇਜ ਬੈਂਕ ਕਿਹਾ ਜਾਂਦਾ ਹੈ ਵੱਲੋਂ ਕਿਸਾਨਾਂ ਦੇ ਪਹਿਲਾਂ ਤੋਂ ਦਸਤਖਤ ਕੀਤੇ ਖਾਲੀ ਚੈੱਕਾਂ ਦੀ ਕਥਿਤ ਦੁਰਵਰਤੋਂ ਕਰਨ ਦੇ ਮਾਮਲੇ ਦੇ ਵਿਚ ਤਿੱਖਾ ਰੁੱਖ ਅਖਤਿਆਰ ਕੀਤਾ। ਉਨ੍ਹਾਂ ਨੇ ਇਸ ਮਾਮਲੇ ਦੀ ਪੜਤਾਲ ਦੇ ਲਈ ਬਣਾਈ ਗਈ ਜਾਂਚ ਕਮੇਟੀ ਦੀ ਨਿਸ਼ਠਾ ਦੇ ਉਤੇ ਖੁੱਲ੍ਹੇ ਆਮ ਸਵਾਲ ਚੁੱਕੇ ਨੇ। ਕਿਸਾਨ ਆਗੂ ਡੱਲੇਵਾਲ ਹੁਣਾਂ ਨੇ ਜਾਂਚ ਪੈਨਲ ਦੇ ਉਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਕਿ ਸਰਕਾਰੀ ਅਧਿਕਾਰੀ ਨਿਰਪੱਖ ਜਾਂਚ ਕਰਨ ਦੀ ਬਜਾਏ ਬੈਂਕ ਦੇ ਦੋਸ਼ੀ ਕਰਮਚਾਰੀਆਂ ਨੂੰ ਬਚਾਉਣ ਸ਼ੀਲਡ ਕਰਨ ਦੇ ਵਿਚ ਲੱਗੇ ਹੋਏ ਨੇ। ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੀ ਥਾਂ ਸਿਆਸੀ ਰਸੂਖਵਾਨਾਂ ਅਤੇ ਬੈਂਕ ਮੈਨੇਜਮੈਂਟਾਂ ਦਾ ਜਿਹੜਾ ਪੱਖ ਪੂਰ ਰਹੀਆਂ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸਾਨ ਜਥੇਬੰਦੀਆਂ ਕਿਸੇ ਵੀ ਤਰ੍ਹਾਂ ਦੀ ਮਿਲੀ ਭੁਗਤ ਜਾਂ ਪਾਰਦਰਸ਼ਤਾ ਨੂੰ ਜਿਹੜਾ ਬਰਦਾਸ਼ਤ ਜੋ ਜਿਹੜਾ ਵਿਹਾਰ ਕੀਤਾ ਜਾ ਰਿਹਾ ਪਰਦਾਫਾਸ਼ ਜਿਹੜਾ ਕਰਨਗੇ ਤੇ ਬਰਦਾਸ਼ਤ ਨਹੀਂ ਕਰਨਗੇ। ਦੋਸ਼ੀਆਂ ਦੇ ਖਿਲਾਫ਼ ਤੁਰੰਤ ਜਿਹੜਾ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਵਿਵਾਦ ਦੀ ਜੜ ਬੈਂਕ ਦੀ ਉਸ ਪੁਰਾਣੀ ਕਥਿਤ ਪ੍ਰਕਿਰਿਆ ਦੇ ਵਿਚ ਹੈ ਜਿਸ ਦੇ ਤਹਿਤ ਬੈਂਕ ਕਿਸਾਨਾਂ ਨੂੰ ਕਰਜ਼ਾ ਦੇਣ ਵੇਲੇ ਜ਼ਮਾਨਤ ਸਕਿਉਰਿਟੀ ਦੇ ਵਜੋਂ ਪਹਿਲਾਂ ਤੋਂ ਹੀ ਜਿਹੜਾ ਦਸਤਖਤ ਕੀਤੇ ਖਾਲੀ ਚੈੱਕ ਲੈਂਦਾ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਦੋਸ਼ ਹੈ ਕਿ ਬੈਂਕ ਦੇ ਬਾਅਦ ਦੇ ਵਿਚ ਗੈਰ ਕਾਨੂੰਨੀ ਤੇ ਗੈਰ ਵਾਜਿਬ ਤਰੀਕੇ ਦੇ ਨਾਲ ਇਨ੍ਹਾਂ ਚੈੱਕਾਂ ਨੂੰ ਬਾਊਂਸ ਕਰਵਾ ਕੇ ਕਿਸਾਨਾਂ ਦੇ ਖਿਲਾਫ਼ ਅਦਾਲਤੀ ਕੇਸ ਦਰਜ ਕਰਵਾਉਂਦੀ ਹੈ ਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਕੁਰਕੀ ਜਿਹੜੀ ਹੈ ਨਿਲਾਮੀ ਕਰਦਾ ਹੈ। ਇਨ੍ਹਾਂ ਦੇ ਵਿਚ ਉਸ ਕਿਸਾਨ ਵੀ ਸ਼ਾਮਲ ਨੇ ਕੁਝ ਐਸੇ ਕਿ ਜੋ ਆਪਣਾ ਪੂਰਾ ਕਰਜ਼ਾ ਮੋੜ ਚੁੱਕੇ ਹੋਣ ਦਾ ਦਾਅਵਾ ਕਰ ਰਹੇ ਨੇ। ਦੂਸਰਾ ਮੁੱਦਾ ਵਿਵਾਦਤ ਵੀਡੀਓ ਮਾਮਲਾ। ਮੁੱਖ ਮੰਤਰੀ ਭਗਵੰਤ ਮਾਨ ਦਾ ਖੁਲਾਸਾ ਤੇ ਵੀਡੀਓ ਪੂਰੀ ਤਰ੍ਹਾਂ ਕਹਿੰਦੇ ਫਰਜ਼ੀ ਹੈ। ਫੋਰੈਂਸਿਕ ਜਾਂਚ ਦੇ ਵਿਚ ਖੁਲਾਸਾ ਹੋਇਆ ਵੀਡੀਓ ਵਿਚਲਾ ਵਿਅਕਤੀ ਮੇਰੇ ਵਰਗਾ ਕਹਿੰਦੇ ਬਿਲਕੁਲ ਨਹੀਂ ਅਕਾਲੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਸਾਜ਼ਿਸ਼ ਹੋਈ ਹੈ ਤੇ ਬੇਨਕਾਬ ਕੀਤੀ ਕਹਿੰਦੇ ਮੁੱਖ ਮੰਤਰੀ ਹੋਣਾ ਨੇ ਪ੍ਰੈਸ ਕਾਨਫਰੰਸਾਂ ਦੋਵੇਂ ਪਾਸਿਓਂ ਹੋਈਆਂ ਨੇ ਥੋੜਾ ਥੋੜਾ ਅੰਚ ਮੈਂ ਸੁਣਾਉਣ ਦੀ ਕੋਸ਼ਿਸ਼ ਕਰਾਂਗਾ ਆਪ ਦੇ ਵੱਲੋਂ ਦੋ ਲੈਬਾਰਟਰੀਆਂ ਦੇ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਹੈ ਵੀਡੀਓ ਦੇ ਵਿਚ ਭਗਵੰਤ ਮਾਨ ਹੋਣਾ ਨਾ ਹੋਣ ਦਾ ਜਿਹੜਾ ਦਾਅਵਾ ਕੀਤਾ ਹੈ ਇਕ ਕਥਿਤ ਵੀਡੀਓ ਮਾਮਲੇ ਦੇ ਵਿਚ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੀਰਵਾਰ ਇਸ ਤੋਂ ਉੱਤੇ ਜਿਹੜਾ ਆਪਣਾ ਪੱਖ ਸਾਹਮਣੇ ਰੱਖਿਆ ਹੈ ਤੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬੇ ਤੋਂ ਬਾਹਰਲੀਆਂ ਪ੍ਰਮੁੱਖ ਲੈਬਾਰਟਰੀਆਂ ਤੋਂ ਜਿਹੜਾ ਕਰਵਾਈ ਗਈ ਜਿਹੜੀ ਫੋਰੈਂਸਿਕ ਜਾਂਚ ਹੈ ਉਹਦੇ ਵਿਚ ਇਹ ਸਾਬਤ ਹੋ ਗਿਆ ਕਿ ਉਕਤ ਵੀਡੀਓ ਪੂਰੀ ਤਰ੍ਹਾਂ ਨਕਲੀ ਅਤੇ ਫਰਜ਼ੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦਸਿਆ ਕਿ ਵੀਡੀਓ ਦੇ ਇਕ ਇਕ ਫਰੇਮ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਹੈ ਤੇ ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਕਿ ਵੀਡੀਓ ਦੇ ਵਿਚ ਦਿਖਾਇਆ ਜਾ ਰਿਹਾ ਵਿਅਕਤੀ ਕਿਸੇ ਵੀ ਕੋਣ ਐਂਗਲ ਤੋਂ ਕਹਿੰਦੇ ਨੇ ਉਨ੍ਹਾਂ ਦੇ ਨਾਲ ਮੇਲ ਨਹੀਂ ਖਾਂਦਾ ਬਦਨਾਮ ਕਰਨ ਦੇ ਲਈ ਐਕਟਰ ਦੀ ਕਹਿੰਦੇ ਵਰਤੋਂ ਕੀਤੀ ਹੈ ਸੀਐਮ ਮਾਨ ਮੁੱਖ ਮੰਤਰੀ ਨੇ ਅੱਗੇ ਖੁਲਾਸਾ ਕੀਤਾ ਕਿ ਉਨ੍ਹਾਂ ਦੀਆਂ ਸਿਆਸੀ ਅਤੇ ਸਮਾਜਿਕ ਦਿੱਖ ਨੂੰ ਖਰਾਬ ਕਰਨ ਦੇ ਲਈ ਕਿਸੇ ਅਧਿਕਾਰਤ ਜਾਂ ਅਦਾਕਾਰ ਦਾ ਸਹਾਰਾ ਲੈ ਕੇ ਇਹ ਸਾਰਾ ਸਵਾਗ ਜਿਹੜਾ ਰਚਿਆ ਗਿਆ ਤੇ ਵੀਡੀਓ ਰਿਕਾਰਡ ਕੀਤੀ ਗਈ ਉਨ੍ਹਾਂ ਕਿਹਾ ਕਿ ਮੈਂ DGP ਪੰਜਾਬ ਨੂੰ ਸਖ਼ਤ ਨਿਰਦੇਸ਼ ਦਿੱਤੇ ਨੇ ਉਨ੍ਹਾਂ ਦੀ ਟੀਮ ਅੱਜ ਮਿਲ ਕੇ ਵੀ ਆਈ ਹੈ ਕਿ ਇਸ ਫਰਜ਼ੀ ਵੀਡੀਓ ਨੂੰ ਤਿਆਰ ਕਰਨ ਤੇ ਇਸ ਦੇ ਪਿੱਛੇ ਮਾਸਟਰ ਮਾਈਂਡ ਦੇ ਵਜੋਂ ਕੰਮ ਕਰਨ ਵਾਲੇ ਲੋਕਾਂ ਨੂੰ ਤੁਰੰਤ ਟਰੈਕ ਕਰਕੇ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵੀਡੀਓ ਦੇ ਫਰੇਮ ਜਿਹੜਾ ਕੀਤੇ ਗਏ ਤਕਨੀਕੀ ਵਿਸ਼ਲੇਸ਼ਣ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਸਿਆਸੀ ਮਨਸੂਬਿਆਂ ਦੀ ਪੋਲ ਖੋਲ ਦਿੱਤੀ ਹੈ ਮੈਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਪੂਰੀ ਤਰ੍ਹਾਂ ਕਹਿੰਦੇ ਫੇਲ ਹੋ ਚੁੱਕੀ ਹੈ ਸਿਆਸੀ ਗਲਿਆਰਿਆਂ ਦੇ ਵਿਚ ਭਖੇਗਾ ਮਾਮਲਾ ਇਹ ਮੁੱਖ ਮੰਤਰੀ ਦੇ ਇਸ ਨਵੇਂ ਦਾਅਵੇ ਤੋਂ ਬਾਅਦ ਪੰਜਾਬ ਦੀ ਜਿਹੜੀ ਹੈ ਸਿਆਸਤ ਦੇ ਵਿਚ ਇਕ ਵਾਰ ਫਿਰ ਭੁਚਾਲ ਆਉਣਾ ਤੈਅ ਹੋ ਗਿਆ ਤੇ ਅਕਾਲੀ ਦਲ ਨੇ ਮੋਰਚੇ ਦਾ ਵੀ ਐਲਾਨ ਕਰ ਦਿੱਤਾ ਕਿਉਂਕਿ ਇਕ ਪਾਸੇ ਭਾਜਪਾ ਤੇ ਵਿਰੋਧੀ ਧਿਰਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਜਾਂਚ ਰਿਪੋਰਟ ਦਾ ਹਵਾਲਾ ਦੇ ਕੇ ਸਰਕਾਰ ਨੂੰ ਘੇਰ ਰਹੀਆਂ ਨੇ ਉਥੇ ਹੀ ਹੁਣ ਮੁੱਖ ਮੰਤਰੀ ਵੱਲੋਂ ਬਾਹਰਲੀਆਂ ਲੈਬਾਂ ਦੀ ਫੋਰੈਂਸਿਕ ਰਿਪੋਰਟ ਜਨਤਕ ਕੀਤੇ ਜਾਣ ਦੇ ਬਿਆਨ ਨੇ ਇਸ ਧਾਰਮਿਕ ਸਿਆਸੀ ਵਿਵਾਦ ਨੂੰ ਇਕ ਨਵਾਂ ਮੋੜ ਦੇ ਦਿੱਤਾ ਪੁਲਿਸ ਹੁਣ ਇਸ ਮਾਮਲੇ ਦੇ ਵਿਚ ਅਗਲੀ ਕਾਨੂੰਨੀ ਕਾਰਵਾਈ ਤੇ ਵੀਡੀਓ ਦੀ ਬਣਾਵਟ ਦੀ ਜਿਹੜੀ ਜਾਂਚ ਸ਼ੁਰੂ ਕਰ ਚੁੱਕੀ ਹੈ ਇਸੇ ਤਰ੍ਹਾਂ ਇਤਰਾਜ਼ਯੋਗ ਵੀਡੀਓ ਮਾਮਲਾ ਆਪ ਦੇ ਵਫਦ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ ਜਿਹੜੀ ਹੈ ਉਹਨੂੰ ਲੈ ਕੇ ਪੰਜਾਬ ਦੇ ਵਿਚ ਸਿਆਸਤ ਭਖ ਗਈ ਹੈ ਤੇ ਅੱਜ ਆਮ ਆਦਮੀ ਪਾਰਟੀ ਆਪ ਪੰਜਾਬ ਦਾ ਇਕ ਵਫਦ ਮੁੱਖ ਮੰਤਰੀ ਦੀ ਇਸ ਕਥਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ DGP ਦਫ਼ਤਰ ਪਹੁੰਚ ਗਿਆ ਉਥੇ ਆਪ ਦੇ ਵਫਦ ਨੇ DGP ਦੀ ਤਰਫੋਂ ADGP ਪਰਵੀਨ ਸਿਨਹਾ ਦੇ ਨਾਲ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਦੀ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਇਸ ਮੌਕੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਬਲਤੇਜ ਪੰਨੂ ਨੇ ED GP ਨੂੰ ਜਿਹੜਾ ਦੋ ਲੈਬੋਰਟਰੀ ਦੀਆਂ ਜਿਹੜੀਆਂ ਨੇ ਰਿਪੋਰਟਾਂ ਸੌਂਪੀਆਂ ਨੇ ਜਿਸ ਦੇ ਵਿਚ ਸਪਸ਼ਟ ਤੌਰ ਦੇ ਉਤੇ ਕਿਹਾ ਗਿਆ ਕਿ ਵੀਡੀਓ ਦੇ ਵਿਚ ਦਿਖਾਈ ਦੇ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਆਪ ਆਗੂਆਂ ਨੇ ਕਿਹਾ ਕਿ ਕਿਸੇ ਵੱਲੋਂ ਜਾਣ ਬੁੱਝ ਕੇ ਫਰਜ਼ੀ ਵੀਡੀਓ ਤਿਆਰ ਕਰਕੇ ਮੁੱਖ ਮੰਤਰੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਇਹ ਵੀਡੀਓ ਕਿਸ ਵੱਲੋਂ ਤਿਆਰ ਕੀਤੀ ਗਈ ਕਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉਤੇ ਫੈਲਾਈ ਗਈ ਉਸ ਦੀ ਜਾਂਚ ਕਰਕੇ ਕਸੂਰਵਾਰਾਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ADGP ਕਾਨੂੰਨ ਤੇ ਵਿਵਸਥਾ ਪਰਵੀਨ ਸਿਨਹਾ ਹੁਣਾਂ ਨੇ ਆਪ ਵਫਦ ਦੀਆਂ ਸ਼ਿਕਾਇਤਾਂ ਨੂੰ ਵਿਸਤਾਰ ਪੂਰਵਕ ਸੁਣਿਆ ADGP ਨੇ ਵਫਦ ਨੂੰ ਜਿਹੜਾ ਭਰੋਸਾ ਦਵਾਇਆ ਕਿ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ ਫਰਜ਼ੀ ਵੀਡੀਓ ਬਣਾਉਣ ਵਾਲੇ ਮੁੱਖ ਦੋਸ਼ੀਆਂ ਸਮੇਤ ਇਸ ਨੂੰ ਸੋਸ਼ਲ ਮੀਡੀਆ ਦੇ ਉਤੇ ਸਾਂਝਾ ਵਾਇਰਲ ਕਰਨ ਵਾਲਿਆਂ ਦੇ ਵਿਰੁੱਧ ਵੀ ਸਖ਼ਤ ਕਾਰਵਾਈ ਕਹਿੰਦੇ ਕੀਤੀ ਜਾਏਗੀ ਲੋ ਦੋਸਤੋ ਇਹਨੇ ਮੁੱਦੇ ਤੇ ਅੱਗੇ ਜੰਗਲਾਤ ਮਹਿਕਮੇ ਦਾ ਮੁੱਦਾ ਹੈਗਾ ਇੱਕ ਤੇ ਉਹਦੀ ਵੀ ਗੱਲ ਕਰਦੇ ਹਾਂ ਉਸ ਵੈਸੇ ਵਿਸਥਾਰ ਦੇ ਵਿੱਚ ਹੈ ਕਿ ਇੱਕ ਆਪਣੀ ਹੈਗੀ ਹੈ ਰਿਪੋਰਟ ਹੈ ਚਲੋ ਉਹ ਸਾਂਝੀ ਕਰਕੇ ਫਿਰ ਆਪਾਂ ਲਾਈਨਾਂ ਖੋਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਗੱਲਬਾਤ ਹੈ ਜੀ ਪੰਜਾਬ ਦੇ ਵਾਤਾਵਰਨ ਦੇ ਨਾਲ ਸੰਬੰਧਿਤ ਜੰਗਲੀ ਰਕਬੇ ਦੇ ਵਿਚ ਦੇਸ਼ ਦੇ ਵਿਚ ਸਭ ਤੋਂ ਪਿੱਛੇ ਪੰਜਾਬ ਕਿਵੇਂ ਨਿਜਮਾਂ ਨੂੰ ਛਿੱਕੇ ਟੰਗ ਕੇ ਕੱਟੇ ਜਾ ਰਹੇ ਨੇ ਸਦੀਆਂ ਪੁਰਾਣੇ ਰੁੱਖ ਹੈ ਉਨ੍ਹਾਂ ਦੀ ਗੱਲਬਾਤ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ। ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੇ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਖਬਰਾਂ ਦੇ ਉੱਤੇ ਕੋਈ ਟਿੱਪਣੀ ਕਰਾਂ, ਪਹਿਲਾਂ ਤਾਂ ਇੱਕ ਪੋਜ਼ਿਟਿਵ ਖਬਰ ਜਿਹੜੀ ਆ ਉਹ ਸ਼ੇਅਰ ਕਰਾਂ।
0: ਜ਼ਰੂਰ।
1: ਨੋ ਡਾਊਟ ਸਾਡੇ ਪੰਜਾਬ ਦਾ ਹਾਲਾਤ ਏਦਾਂ ਦੇ ਹੈਗੇ ਆ ਕਿ ਇੱਥੇ ਕੋਈ ਜਿਹੜਾ ਹੈਗਾ ਆ ਪੋਜ਼ਿਟਿਵ ਖਬਰ ਆਉਣ ਦੀ ਉਮੀਦ ਨਹੀਂ ਹੁੰਦੀ
0: ਜੀ।
1: ਪਰ ਫੇਰ ਵੀ ਜਿਹੜਾ ਹੈਗਾ ਆ ਸਾਡੇ ਪਟਿਆਲੇ ਤੋਂ ਇੱਕ ਬੱਚਾ ਜਿਹੜਾ ਕਿ ਸੀਏ ਦਾ ਫਾਈਨਲ ਐਗਜ਼ਾਮ ਦੇ ਵਿੱਚ ਪੰਜਾਬ ਪੂਰੇ ਇੰਡੀਆ ਤੋਂ ਵਿੱਚੋਂ ਟੌਪ ਕੀਤਾ ਜੀ।
0: ਵਾਹ ਜੀ, ਮੁਬਾਰਕਬਾਦ ਹੈ।
1: ਹਾਂਜੀ, ਨੂਰ ਸਿੰਗਲਾ ਬੱਚੇ ਦਾ ਨਾਂ ਆ
0: ਜੀ।
1: ਤੇ ਉਸ ਬੱਚੇ ਦੇ ਜਿਹੜਾ ਹੈਗਾ ਆ, ਚਲੋ ਪੇਰੈਂਟਸ ਨੂੰ ਵੀ ਇਸ ਮੰਚ ਵੱਲੋਂ ਵਧਾਈ
0: ਜੀ,
1: ਤੇ ਉਸ ਬੱਚੇ ਦੀ ਅੱਗੇ ਕਾਮਯਾਬੀ ਵਾਸਤੇ ਅਸੀਂ ਦੁਆ ਕਰਦੇ ਆ ਜੀ।
0: ਬਿਲਕੁਲ ਹੈ ਜੀ।
1: ਔਰ ਬਹੁਤ ਖੁਸ਼ੀ ਹੁੰਦੀ ਹੈਗੀ ਜਦੋਂ ਕਿਸੇ ਬੱਚੇ ਨੂੰ ਕਾਮਯਾਬੀ ਮਿਲਦੀ ਆ, ਕਿਉਂਕਿ ਸਾਡੇ ਆਲੇ ਦੁਆਲੇ ਜੋ ਐਟਮੋਸਫੀਅਰ ਹੈਗਾ ਆ ਉਹ ਇੰਨਾ ਨੈਗੇਟਿਵ ਆ, ਉਹਦੇ ਵਿੱਚੋਂ ਕੋਈ ਬੱਚਾ ਜਿਹੜਾ ਹੈਗਾ ਆ ਉਹ ਇਸ ਤਰੀਕੇ ਨਾਲ ਨਿਕਲਦਾ ਆ ਆਪਣਾ ਐਗਜ਼ਾਮ, ਉਹ ਵੀ ਇੰਡੀਆ ਲੈਵਲ ਤੇ ਜਦੋਂ ਉਹਦੇ ਵਿੱਚ ਟੌਪ ਕਰਦਾ ਆ
0: ਤੇ
1: ਉਹਦੇ ਨਾਲ ਮਾਣ ਵੱਧਦਾ ਆ, ਸਾਡੀ ਸਟੇਟ ਦਾ ਮਾਣ ਵੱਧਦਾ ਆ, ਪੇਰੈਂਟਸ ਦਾ ਮਾਣ ਵੱਧਦਾ ਆ, ਜ਼ਿਲ੍ਹੇ ਦਾ ਮਾਣ ਵੱਧਦਾ, ਰਿਸ਼ਤੇਦਾਰਾਂ ਦਾ ਮਾਣ ਵੱਧਦਾ ਆ।
0: ਬਿਲਕੁਲ ਹੈ ਜੀ।
1: ਸੋ ਉਹਨਾਂ ਨੂੰ ਬਹੁਤ ਬਹੁਤ ਵਧਾਈ ਜੀ।
0: ਜੀ, ਇਹਦੇ ਨਾਲ ਹੀ ਸੈਣੀ ਸਾਹਿਬ, ਇੱਕ ਤੁਸੀਂ ਨੈਗੇਟਿਵ ਪੋਜ਼ਿਟਿਵ ਦੀ ਗੱਲ ਕੀਤੀ ਹੈ, ਮੈਂ ਅੱਜ ਸੋਚ ਰਿਹਾ ਸੀ। ਚਲੋ ਮੀਡੀਆ ਵੀ ਕਹਿੰਦਾ ਕਿ ਮਤਲਬ ਕਿ ਗੱਲਬਾਤ ਕਰਦਾ ਹੈ ਕਿ ਇਹ ਖਬਰਾਂ ਜਿਹੜੀਆਂ ਨੇ ਜਾਂ ਹੋਰ ਸਾਰੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਨਹੀਂ ਹੁੰਦੀ, ਪਰ ਮੀਡੀਆ ਵੀ ਇੱਕ ਵੱਡਾ ਥੰਮ ਮੰਨਿਆ ਜਾਂਦਾ, ਚੌਥਾ ਥੰਮ ਕਹਿ ਲਓ, ਤੀਜਾ ਕਹਿ ਲਓ ਜਾਂ ਦੂਜਾ ਕਹਿ ਲਓ ਮੁਲਕਾਂ ਦਾ ਜਾਂ ਪਹਿਲਾਂ ਕਹਿ ਲਓ। ਤੇ ਇਸੇ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਮੀਡੀਆ ਦਾ ਵੀ ਤਾਂ ਕਿਤੇ ਨਾ ਕਿਤੇ ਰੋਲ ਬਣਦਾ ਕਿ ਮਤਲਬ ਕਿ ਜੋ ਏਦਾਂ ਦੇ ਮੁੱਦੇ ਨੇ ਇੱਕ ਤਰ੍ਹਾਂ ਦੇ ਖਿੱਚੋ ਤਾਣ ਵਾਲੇ ਉਹਨਾਂ ਨੂੰ ਲੰਬਾ ਕਰ ਕਰਕੇ ਤਾਂ ਮੀਡੀਆ ਵੀ ਜਦ ਪੇਸ਼ ਕਰਦਾ ਹੈ ਤੇ ਲੋਕਾਂ ਨੂੰ ਕੀ ਭਰੋਸਣ ਦੀ ਜ਼ਰੂਰਤ ਹੈ ਜਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਤਿਆਰ ਕਰਨੀ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ, ਇਹਨੂੰ ਕਿੱਦਾਂ ਦੇਖਦੇ ਹੋ ਜੀ? ਤੇ ਮੀਡੀਆ ਜਿਹੜਾ ਇਹ ਤਾਂ ਕਹਿ ਦਿੰਦਾ ਕਿ ਭਾਈ ਮੁੱਦੇ ਨਹੀਂ ਹੈਗੇ ਇਹਨਾਂ ਦੇ ਕੋਲ, ਸਿਆਸੀ ਲੋਕਾਂ ਦੇ ਕੋਲ, ਪਰ ਮੁੱਦੇ ਤਾਂ ਮੈਨੂੰ ਲੱਗਦਾ ਮੀਡੀਆ ਵੀ ਤਾਂ ਉਠਾ ਸਕਦਾ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ, ਜਾਂ ਉਹਦਾ ਇਹਨਾਂ ਚੀਜ਼ਾਂ ਨੂੰ ਜੇ ਇਗਨੋਰ ਕੀਤਾ ਜਾਵੇ, ਇਹਨਾਂ ਨੂੰ ਵੱਲ ਧਿਆਨ ਹੀ ਨਾ ਦਿੱਤਾ ਜਾਵੇ, ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਜੇ ਉਹਨੂੰ ਚੱਕਿਆ ਜਾਵੇ ਤਾਂ ਹੀ ਤਾਂ ਉਹਦੇ ਉੱਤੇ ਵੀ ਤਾਂ ਗੱਲ ਹੋ ਸਕਦੀ ਹੈ। ਜੇ ਉਹਨਾਂ ਨੂੰ ਪੋਲੀਟੀਕਲ ਜਿਹੜੇ ਲੀਡਰ ਨੇ ਉਹਨਾਂ ਨੂੰ ਜੇ ਪਤਾ ਹੈ ਵੀ ਭਾਈ ਸਾਡੀ ਤਾਂ ਇਹਦੇ ਉੱਤੇ ਭਾਈ ਇੰਨਾ ਕੁਝ ਅਸੀਂ ਕਰ ਲਿਆ, ਅਸੀਂ ਲੜ ਮਾਰ ਪਏ ਆ ਇੱਕ ਦੂਸਰੇ ਦੇ ਨਾਲ, ਪਰ ਸਾਡੀ ਯਾਰ ਗੱਲ ਹੀ ਨਹੀਂ ਹੋ ਰਹੀ।
1: ਨਹੀਂ ਭਾਰਤ ਸਾਹਿਬ, ਬੇਨਤੀ ਇਹ ਹੈਗੀ ਆ ਕਿ ਮੀਡੀਆ ਕੀ ਕਰੂਗਾ, ਵੱਧ ਤੋਂ ਵੱਧ ਪੁਆਇੰਟ ਆਊਟ ਕਰ ਲੂਗਾ ਨਾ ਜੀ।
0: ਜੀ,
1: ਪ੍ਰੋਬਲਮ ਜਿਹਨਾਂ ਨੇ ਐਡਰੈਸ ਕਰਨੀਆਂ ਹੈਗੀਆਂ ਉਹਨਾਂ ਦਾ ਤਾਂ ਉਹਨਾਂ ਪ੍ਰੋਬਲਮ ਵੱਲੋਂ ਧਿਆਨ ਹੀ ਹੈ ਨੀ ਗਾ ਜੀ, ਉਹ ਤਾਂ ਹੋਰ ਪਾਸੇ ਲੱਗੇ ਆ ਜੀ।
0: ਜੀ,
1: ਹੁਣ ਦੇਖੋ ਅੱਜ ਜਿਹੜੀ ਡੱਲੇਵਾਲ ਸਾਹਿਬ ਨੇ ਗੱਲ ਕੀਤੀ ਆ ਭਾਰਤ ਸਾਹਿਬ, ਇਹ ਪ੍ਰੋਬਲਮ ਜਿਹੜੀ ਆ ਨਾ ਜੀ ਅਸੀਂ ਰੋਜ਼ ਫੇਸ ਕਰਦੇ ਆ।
0: ਬਿਲਕੁਲ,
1: ਹੁੰਦਾ ਕੀ ਆ ਜੀ ਤੇ ਮੈਂ ਖੁਦ ਜਿਹੜਾ ਹੈਗਾ ਆ ਵੀ ਇਹ ਏਦਾਂ ਦੇ ਕੇਸ ਮੇਰੇ ਕੋਲ ਹੈਗੇ ਆ, ਉਹ ਹੁਣ ਕੀ ਕਰੀਏ ਜੀ, ਕੋਰਟਾਂ ਜਿਹੜੀਆਂ ਹੈਗੀਆਂ ਕੋਰਟ ਲਾ ਜਿਹੜਾ ਆ ਉਹ ਇੰਨਾ ਜ਼ਿਆਦਾ ਆ ਇਸ ਮਾਮਲੇ ਦੇ ਵਿੱਚ ਕਿ ਜੇ ਕੋਈ ਚੈੱਕ ਡਿਸਓਨਰ ਹੋਇਆ ਆ ਤੇ ਪ੍ਰਜੰਪਸ਼ਨ ਆ ਇਹ ਕਿ ਅਗਲੇ ਬੰਦੇ ਨੇ ਪੈਸੇ ਦੇਣੇ ਸੀ ਤੇ ਉਹਨੇ ਜਿਹੜਾ ਆ ਫੇਕ ਚੈੱਕ ਦਿੱਤਾ ਜੀ।
0: ਜੀ,
1: ਉਹ ਪ੍ਰਜੰਪਸ਼ਨ ਉਹਦੇ ਫੇਵਰ ਦੇ ਵਿੱਚ ਹੈਗੀ ਆ, ਬੈਂਕ ਦੇ ਫੇਵਰ ਦੇ ਵਿੱਚ ਜਾਂ ਜਿਸ ਬੰਦੇ ਕੋਲ ਚੈੱਕ ਆ ਉਹਦੇ ਫੇਵਰ ਦੇ ਵਿੱਚ, ਸਿਰਫ ਉਹਨੇ ਇਹ ਸਾਬਤ ਕਰਨਾ ਆ ਕਿ ਚੈੱਕ ਜਿਹੜਾ ਆ ਇਸ ਬੰਦੇ ਦਾ ਹੈਗਾ ਆ ਜੀ।
0: ਪਰ ਸੈਂਸ ਸਾਹਿਬ ਇਹਦੇ ਉੱਤੇ ਲਿਆਂਦਾ ਜਾਂਦਾ, ਸੋਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ, ਕਿ ਬਲੈਂਕ ਜਿਹੜਾ ਚੈੱਕ ਆ ਉਹ ਦਿੱਤਾ ਹੀ ਨਹੀਂ ਜਾ ਸਕਦਾ, ਇਹ ਅਸੈਪਟ ਹੀ ਨਹੀਂ ਕਰਨਾ ਜੀ, ਏਦਾਂ ਦਾ ਕਾਨੂੰਨ ਨਹੀਂ ਬਣਾ ਜਾ ਸਕਦਾ ਜੇ ਇਸ ਚੀਜ਼ ਨੂੰ ਰੋਕਣਾ ਤਾਂ ਜੀ।
1: ਸਰ, ਬਲੈਂਕ ਚੈੱਕ ਦਾ ਇੱਕ ਡਿਫੈਂਸ ਲਿਆ ਜਾਂਦਾ ਪਰ ਉਹਦਾ ਓਨਸ ਟੂ ਪ੍ਰੂਵ ਹੁੰਦਾ ਆ ਇੱਕ ਚੀਜ਼ ਭਈ ਸਾਬਤ ਕਰਨ ਦਾ ਭਾਰ ਉਹ ਉਸ ਬੰਦੇ ਤੇ ਆ ਜਿਹੜਾ ਬੰਦਾ ਇਹ ਕਹਿੰਦਾ ਹੈਗਾ ਆ ਕਿ ਭਾਈ ਮੇਰੇ ਕੋਲੋਂ ਕੋਰਾ ਲਿਆ ਸੀ ਜੀ।
0: ਜੀ,
1: ਮੈਂ ਭਾਰਤ ਸਾਹਿਬ ਹੁਣ ਜਿਹੜਾ ਹੈਗਾ ਇੱਕ ਕੇਸ ਦੇ ਵਿੱਚ ਇਸ ਤਰੀਕੇ ਨਾਲ ਫੇਸ ਕਰ ਰਿਹਾ, ਮੇਰੇ ਕੋਲ ਬੰਦਾ ਆ ਕੇ ਰੋਈ ਜਾਂਦਾ ਹੈਗਾ ਕਿਉਂਕਿ ਕਿਸਾਨ ਹੋਇਆ ਜਾਂ ਸਾਡੇ ਮਰੀਜ਼ ਹੋਇਆ, ਇਹਨਾਂ ਨੇ ਉਦੋਂ ਜਾਣਾ ਹੁੰਦਾ ਆ ਡਾਕਟਰ ਕੋਲ ਜਾਂ ਵਕੀਲ ਕੋਲ ਜਦੋਂ ਪ੍ਰੋਬਲਮ ਕਰੋਪ ਅਪ ਹੋ ਗਈ
0: ਪੂਰੀ ਤਰ੍ਹਾਂ,
1: ਹੈ ਜੀ, ਜਦੋਂ ਕੋਰਟ ਦੇ ਹਾਂਜੀ ਜਦੋਂ ਪਹਿਲਾਂ ਨੋਟਿਸ ਆਉਂਦਾ ਹੈਗਾ ਨਾ ਜੀ ਇਹ ਘਰ ਸਿੱਟ ਦਿੰਦੇ ਉਦਾਂ ਹੀ, ਹੈ ਜੀ, जमानत करानी पेंदी है ते नाल ही केस अगे कंटिन्यू हो जांदा जी। फिर जे कोई डिफेंस आपां लैने आ उहनू फिर कोर्टां भी आफ्टर थॉट वर्शन कहिंदियां हैगियां कि बाद च सोचिया समझिया वकील ने बनाया आ डिफेंस आ। ਹੁਣ ਮੈਂ ਇੱਕ ਕੇਸ ਦੇ ਵਿੱਚ ਹੋਇਆ ਕਿ ਕਿਸੇ ਬੰਦੇ ਨੇ ਕਿਸਾਨ ਨੇ ਕਿਹਾ ਹੋਣਾ ਵੀ ਏਦਾਂ ਕਰਕੇ ਵੀ ਮੈਨੂੰ ਲੋਨ ਚਾਹੀਦਾ ਆ। ਉਹਨਾਂ ਨੇ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ, ਬਾਕੀ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰ ਲਈਆਂ, ਉਹਦੀ ਜ਼ਮੀਨ ਵੀ ਜਿਹੜੀ ਆ ਫਰਜ਼ ਵੀ ਲੈ ਲਈ, ਸਾਰਾ ਕੁਛ ਲੈ ਲਿਆ। ਬਾਅਦ ਚ ਉਹਨੂੰ ਕਿਹਾ ਇੱਕ ਚੈੱਕ ਦੇ ਦੇ ਉਹਤੇ ਸਾਈਨ ਕਰਕੇ ਕਿ ਨਾਲ ਜਿਹੜਾ ਹੈਗਾ ਸਿਕਿਉਰਿਟੀ ਅਸੀਂ ਰੱਖਣਾ ਹੈਗਾ ਜੀ। ਉਸ ਵੇਲੇ ਉਹਦੇ ਕੋਲ ਚੈੱਕ ਹੈ ਨਹੀਂ ਸੀ, ਉਹਨੇ ਜਿਹੜਾ ਹੈਗਾ ਆ ਉਹ ਆਪਣਾ ਜਿਹੜੇ ਆ ਅਰਜੈਂਟ ਚੈੱਕ ਲੈਂਦੇ ਹੈਗੇ, ਉਹਨੂੰ ਲੂਜ਼ ਚੈੱਕ ਕਹਿੰਦੇ ਆ ਜੀ। ਜਿਹੜਾ ਰੈਗੂਲਰ ਚੈੱਕ ਹੁੰਦਾ ਨਾ ਜੀ, ਉਹਦੇ ਤੇ ਜਿਹੜਾ ਯਾਰ ਅਕਾਊਂਟ ਨੰਬਰ ਦੇ ਨਾਲ ਨਾਮ ਵਗੈਰਾ ਪਬਲਿਸ਼ ਹੋ ਕੇ ਆਉਂਦਾ
0: ਜੀ।
1: ਜਿਹੜਾ ਲੂਜ਼ ਚੈੱਕ ਹੁੰਦਾ ਨਾ ਜੀ, ਉਹਦੇ ਤੇ ਅਕਾਊਂਟ ਨੰਬਰ ਤਾਂ ਪਬਲਿਸ਼ ਹੋ ਜਾਂਦਾ ਹੈਗਾ, ਨਾਂ ਨੂੰ ਨਹੀਂ ਹੁੰਦਾ ਲਿਖਿਆ ਆ, ਉਹ ਉਦਾਂ ਜਿਹੜਾ ਬੰਦਾ ਸਾਈਨ ਕਰ ਦਿੰਦਾ ਜੀ। ਲੂਜ਼ ਚੈੱਕ ਜਿਹੜਾ ਹੈਗਾ ਹਮੇਸ਼ਾ ਅਰਜੈਂਟ ਸਿਚੁਏਸ਼ਨ ਦੇ ਵਿੱਚ ਲਿਆ ਜਾਂਦਾ, ਜਦੋਂ ਕੋਈ ਬੰਦੇ ਕੋਲ ਰੈਗੂਲਰ ਚੈੱਕ ਨਹੀਂ ਹੁੰਦਾ ਜੀ।
0: ਜੀ
1: ਉਹਨੇ ਲੂਜ਼ ਚੈੱਕ ਬੰਦੇ ਨੇ ਲਿਆ ਕੇ ਦੇ ਦਿੱਤਾ ਸਾਈਨ ਕਰਕੇ ਜੀ। ਬਾਅਦ ਦੇ ਵਿੱਚ ਅਗਲੇ ਬੰਦੇ ਨੂੰ 25-27 ਸਾਲੀ ਪਤਾ ਲੱਗਾ ਹੈਗਾ ਜੀ ਵੀ 8 ਲੱਖ ਰੁਪਏ ਦਾ ਚੈੱਕ ਲਾਇਆ ਹੈ ਬੈਂਕ ਨੇ
0: ਜੀ। ਕਿਆ ਬਾਤ ਹੈ ਜੀ।
1: ਹੁਣ ਉਹਨਾਂ ਨੇ ਤਾਂ ਅਲੈਜ ਕੀਤਾ ਜੀ ਕਿ ਅਸੀਂ ਜਿਹੜਾ ਹੈਗਾ 2022 ਦੇ ਵਿੱਚ ਬੰਦੇ ਕੋਲੋਂ ਚੈੱਕ ਲਿਆ ਜੀ।
0: ਜੀ
1: ਮੈਂ ਹੁਣ ਜਿਹੜਾ ਆ ਮੇਰੇ ਕੋਲ ਕੋਈ ਡਿਫੈਂਸ ਨਹੀਂ, ਜਦੋਂ ਲੱਭਿਆ ਕਿ ਬੰਦਾ ਅੰਦਰ ਜਾਣ ਦੀ ਕਗਾਰ ਤੇ ਆ ਗਿਆ, ਮੈਂ ਬੈਂਕ ਦਾ ਪਤਾ ਨਹੀਂ ਕਿੱਦਾਂ ਰਿਕਾਰਡ ਫੋਲਾ ਫਾਲੀ ਕਰਕੇ ਕਿ ਉਹ ਲੂਜ਼ ਚੈੱਕ ਜਿਹੜਾ ਆ ਕਦੋਂ ਜਾਰੀ ਹੋਇਆ ਸੀ, ਉਹ ਮੈਨੂੰ ਡੇਟ ਲੱਭੀ। ਮੈਂ ਪਿਛਲੀ ਤਰੀਕ ਤੇ ਗਵਾਹੀ ਕਰਾ ਕੇ ਆਇਆ ਕਿ 2018 ਦੇ ਵਿੱਚ ਜਾਰੀ ਹੋਇਆ ਚੈੱਕ
0: ਜੀ,
1: ਉਹ ਲੂਜ਼ ਚੈੱਕ। ਔਰ ਉਹੀ ਉਹ ਕਹਿੰਦਾ ਆ ਵੀ 2018 ਚ ਮੈਂ ਅਪਲਾਈ ਕੀਤਾ ਸੀ ਲੋਨ ਤੇ ਉਦੋਂ ਇਹਨਾਂ ਨੇ ਮੇਰੇ ਕੋਲੋਂ ਲਿਆ ਸੀ
0: ਜੀ। ਬਿਲਕੁਲ ਹੈ ਜੀ।
1: ਹੁਣ ਅਜੇ ਵੀ ਮੈਨੂੰ ਉਮੀਦ ਨੀ ਵੀ ਕੋਰਟ ਜਿਹੜੀ ਹੈਗੀ ਆ ਉਹ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਲੈਂਦੀ ਹੈਗੀ ਆ, ਕਿਉਂਕਿ ਇਹਦਾ ਡਿਫੈਂਸ ਹੀ ਕੋਈ ਨੀ ਹੈਗਾ ਜੀ ਇਸ ਕੇਸ ਦੇ ਵਿੱਚ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਇਹ ਤਾਂ ਆ ਜਿਹੜੀ ਜਿਹੜਾ ਮੁੱਦਾ ਉਹਨਾਂ ਨੇ ਚੱਕਿਆ ਬਹੁਤ ਜੈਨੂਅਨ ਮੁੱਦਾ ਹੈਗਾ ਆ, ਕਿਸਾਨਾਂ ਦੇ ਹੱਕ ਦਾ ਮੁੱਦਾ ਆ। ਜਦੋਂ ਵੀ ਇਹ ਜਾਂਦੇ ਲੈਂਡ ਮੋਰਗੇਜ ਬੈਂਕ ਕੋਲ, ਜਿੰਨੀਆਂ ਇਹ ਬੈਂਕਾਂ ਹੈਗੀਆਂ ਕਰਦੀਆਂ ਇੱਦਾਂ ਆ ਜੀ।
0: ਜੀ ਬਿਲਕੁਲ ਹੈ ਜੀ। ਜੀ
1: ਇਹ ਜਦ ਕਿ ਉਹ ਚੈੱਕ ਜਿਹੜਾ ਹੈਗਾ ਆ ਕਦੀ ਵੀ ਉਹ ਪੂਰੇ ਅਮਾਊਂਟ ਦਾ ਇਹਦੇ ਤੇ ਲਾਅ ਇਸ ਤਰੀਕੇ ਨਾਲ ਪਾਸ ਹੋਣਾ ਚਾਹੀਦਾ ਹੈਗਾ ਆ ਕਿ ਜਿਹੜੀ ਪੇਮੈਂਟ ਆ ਜਦੋਂ ਅਸੀਂ ਜ਼ਮੀਨ ਜਾਂ ਕੋਈ ਸਿਕਿਉਰਿਟੀ ਦਿੱਤੀ ਆ ਆਪਣੀ
0: ਜੀ,
1: ਠੀਕ ਹੈ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਚੈੱਕ ਜਿਹੜਾ ਆ ਉਹਨੂੰ ਨਹੀਂ ਯੂਜ਼ ਕੀਤਾ ਜਾ ਸਕਦਾ, ਇਹ ਕੰਟਰੈਕਟ ਤੋਂ ਬਾਹਰ ਹੋਵੇ
0: ਹੋਵੇ ਜੀ।
1: ਤੁਸੀਂ ਜਿਹੜਾ ਆ ਰਿਕਵਰੀ ਸੂਟ ਕਰੋ, ਮੁੜ ਕੇ ਜਿਹੜਾ ਹੈਗਾ ਆ ਜੋ ਮਰਜ਼ੀ ਕਰਦੇ ਰਹੋ। ਰਿਕਵਰੀ ਸੂਟ ਦੇ ਵਿੱਚ ਜਿਹੜਾ ਹੁੰਦਾ ਆ ਵੀ ਉਹਦੇ ਵਿੱਚ ਡਿਫੈਂਸ ਲੈਣ ਵਾਸਤੇ ਬਹੁਤ ਸਾਰਾ ਸਮਾਂ ਹੁੰਦਾ ਆ, ਔਰ ਉਹਦਾ ਸਾਬਤ ਉਹਨਾਂ ਨੇ ਬੈਂਕ ਨੇ ਕਰਨਾ ਹੁੰਦਾ।
0: ਬਿਲਕੁਲ ਹੈ ਜੀ। ਜੀ
1: ਇਸ ਕਰਕੇ ਇਹ ਚੈੱਕ ਵਾਲਾ ਕੰਮ ਜਿਹੜਾ ਹੈਗਾ ਵੀ ਕਿਸਾਨਾਂ ਨੂੰ ਅੰਦਰ ਕਰਨ ਵਾਲਾ ਕੰਮ ਜਿਹੜਾ ਹੈਗਾ ਨਾ ਜੀ, ਇਹਦੇ ਤੇ ਜਿਹੜਾ ਆ ਇਹ ਜ਼ਰੂਰ ਕੋਈ ਨਾ ਕੋਈ ਸੋਚ ਵਿਚਾਰ ਹੋਣੀ
0: ਚਾਹੀਦੀ ਹੈ ਜੀ। ਬਿਲਕੁਲ ਹੈ ਜੀ।
1: ਜੀ ਸਰ,
0: ਤੇ ਸੈਣੀ ਸਾਹਿਬ ਦੂਸਰਾ ਮੁੱਦਾ ਆਪਣਾ ਕਰੀਏ ਗੱਲਬਾਤ, ਚਲੋ ਮੀਡੀਆ ਦਾ ਹਿੱਸਾ ਹੀ ਆ ਆਪਾਂ ਵੀ ਹੁਣ ਤਾਂ ਤਕਰੀਬਨ ਜੇ ਮੰਨਣ ਦਾ, ਤੇ ਜੇ ਗੱਲਬਾਤ ਕੀਤੀ ਜਾਵੇ ਤੇ ਮਾਨ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਪਹਿਲਾਂ ਬਲਤੇਜ ਪੰਨੂ ਤੇ ਆਪਣੇ ਹਰਪਾਲ ਚੀਮਾ ਉਹਨਾਂ ਨੇ ਚੰਗਾ ਜ਼ੋਰ ਲਾਇਆ, ਉਸ ਤੋਂ ਬਾਅਦ ਮਾਨ ਸਾਹਿਬ ਨੇ ਵੀ ਘੰਟੇ ਕੁ ਬਾਅਦ ਫਿਰ ਉਹਨਾਂ ਨੇ ਵੀ ਮਤਲਬ ਕਿ ਨਸ਼ਰ ਕੀਤੀਆਂ ਚੀਜ਼ਾਂ, ਤੇ ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਆ ਜੋ ਮੈਂ ਦੇਖਿਆ ਵੀਡੀਓ ਜਾਂ ਸੁਣੀ ਹੈ ਕਿ ਮੈਂ ਸਭ ਤੋਂ ਵੱਡਾ ਸਿੱਖ ਹਾਂ, ਮੈਂ ਜੋ ਕਾਜ ਜਿਹੜੇ ਸਨ ਬਾਕੀ ਜਿਹੜੀਆਂ ਪਾਰਟੀਆਂ ਨੇ ਨਹੀਂ ਕੀਤੇ, ਚਾਹੇ ਉਹ ਸਿੱਖਾਂ ਦੀ ਨੁਮਾਇੰਦਗੀ ਕਰਦੀਆਂ ਨੇ ਪਾਰਟੀਆਂ ਨੇ ਚਾਹੇ ਜਿੱਦਾਂ ਵੀ ਹੈ, ਪਰ ਜੋ ਕਾਰਜ ਮੈਂ ਕਰ ਦਿੱਤੇ ਨੇ ਉਹ ਕਿਸੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ, ਤੇ ਮੇਰਾ ਟਾਰਗੇਟ ਵੀ ਸੀਗਾ ਕਹਿੰਦੇ ਇਹ ਕਿ ਜਿਹੜੇ ਕੰਮ ਪਹਿਲਾਂ ਨਹੀਂ ਹੋਏ ਉਹ ਕੀਤੇ ਜਾਣ। ਤੇ ਦੂਸਰੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਸਭ ਤੋਂ ਵੱਡਾ ਸ਼ਰਾਬੀ ਕਹਿ ਸਕਦੇ, ਮਾਫ਼ੀ ਚਾਹੁੰਦਾ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ, ਤੇ ਉਹ ਸਾਬਤ ਕਰਨ ਦੇ ਉੱਤੇ ਜ਼ੋਰ ਲੱਗਿਆ ਹੋਇਆ ਜੀ। ਅਸਲ ਦੇ ਵਿੱਚ ਸਾਰਾ ਕੁਝ ਵਾਪਰ ਕੀ ਰਿਹਾ
1: ਗੱਲ ਇੱਦਾਂ ਨਾ ਜੀ, ਅੱਜ ਨਾ ਯੂਟਿਊਬ ਭਰੀ ਪਈ ਆ ਭਾਈ ਸਾਹਿਬ, ਉਧਰੋਂ ਜਿਹੜਾ ਹੈਗਾ ਆ ਤੁਸੀਂ ਕੋਈ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤੁਸੀਂ ਖਾਦਾ ਹੋ, ਤੁਸੀਂ ਹਰ ਜਿਹੜੀ ਹੈਗੀ ਆ ਭਈ ਪੋਸਟ ਜਿਹੜੀ ਆ ਇਸੇ ਪੁਆਇੰਟ ਤੇ ਤੁਹਾਨੂੰ ਲੱਭੂਗੀ ਜੀ,
0: ਹਰ ਕੋਈ ਵੀਡੀਓ ਨੂੰ ਐਕਸਪਲੇਨ ਕਰਨ ਲੱਗਿਆ ਹੋਇਆ ਜੀ।
1: ਹਾਂਜੀ, ਹੁਣ ਸਵਾਲ ਤਾਂ ਇਹ ਹੈਗਾ ਭਾਰਤ ਸਾਹਿਬ, ਉਹਨਾਂ ਨੇ ਜਦੋਂ ਪਹਿਲਾਂ ਮਾਨ ਸਾਹਿਬ ਜਦੋਂ ਆਏ ਸੀਗੇ ਤੇ ਉਹਨਾਂ ਨੇ ਇਹ ਉਦੋਂ ਇਹਨਾਂ ਨੇ ਇਹ ਡਿਫੈਂਸ ਨਹੀਂ ਸੀ ਲਿਆ ਅਕਾਲ ਤਖ਼ਤ ਦੇ, ਉਹਨਾਂ ਨੇ ਕਿਹਾ ਸੀ ਵੀ ਇਹ AI ਜਨਰੇਟਡ ਆ।
0: ਹਾਂਜੀ,
1: ਉਦੋਂ ਨਹੀਂ ਸੀ ਉਹਨਾਂ ਨੇ ਕਿਹਾ ਵੀ ਇਹ ਮੈਂ ਨਹੀਂ ਗਾ।
0: ਜੀ
1: ਹਾਂਜੀ, ਹੁਣ ਇਹਨਾਂ ਨੇ ਜਿਹੜਾ ਹੈਗਾ ਆ ਇਸ ਤੇ ਹੁਣ ਰਿਪੋਰਟਾਂ ਪਤਾ ਨੀ ਕਿਥੋਂ ਲਿਆਂਦੀਆਂ, ਨਾ ਲੈਬ ਦਾ ਪਤਾ ਨਾ ਵਾਸਤਾ ਨਾ ਦਿਖਾਉਂਦੇ ਹੀ ਆ ਜੀ। ਉਹਨਾਂ ਨੇ ਤਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਚਿੱਠੀਆਂ ਲਿਖ ਲਿਖ ਕੇ ਬਾਅਦ ਦੇ ਵਿੱਚ ਆਪ ਭੇਜੀਆਂ ਤੇ ਆਪ ਜਿਹੜੀਆਂ ਟੈਸਟ ਕਰਾਈਆਂ ਨਾਲ ਦੱਸਦੇ ਆ ਵੀ ਮਣੀਪੁਰ ਦੀ ਲੈਬ ਜਿਹਦਾ ਸੁਪਰੀਮ ਕੋਰਟ ਵੱਲੋਂ ਮਾਨਤਾ ਹੈਗੀ ਆ ਤੇ ਉਹ ਸਾਰਾ ਕੁਛ ਉਹਨਾਂ ਨੇ ਦੱਸਿਆ ਸੀ।
0: ਬਿਲਕੁਲ
1: ਹੁਣ ਇਹ ਦੱਸਦੇ ਹੈਗੇ, ਹੁਣ ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੇ ਹੈਗੇ ਆ ਵੀ ਠੀਕ ਆ ਜੀ ਉਹਨਾਂ ਨੇ ਵੀਡੀਓ ਤਾਂ ਕੰਪੈਰੀਜ਼ਨ ਕੀ ਕਿਹੜਾ ਵੀਡੀਓ ਇਹਨਾਂ ਨੇ ਆਪਣਾ ਭੇਜਿਆ ਸੀ ਤੇ ਕਿਹੜਾ ਵੀਡੀਓ ਭੇਜਿਆ ਸੀਗਾ ਉੱਥੇ ਜਿਹਦੇ ਨਾਲ ਇਹਨਾਂ ਨੇ ਲੈਬ ਦੇ ਵਿੱਚੋਂ ਜਿਹੜਾ ਇਹ ਲਿਆਂਦਾ ਜੀ, ਕਹਿੰਦੇ 1191 ਜਿਹੜੇ ਹੈਗੇ ਆ ਡਿਫਰੈਂਸਿਸ ਦੱਸੇ ਆ ਜੀ,
0: ਪੁਆਇੰਟ ਹਾਂਜੀ
1: ਹਾਂ ਉਹ 1191 ਪੁਆਇੰਟ ਦੱਸੇ ਆ ਇਹਨਾਂ ਨੇ। ਫਿਰ ਕਿਸ ਵੀ ਉਹ 1 ਇੰਚ ਜਿਹੜਾ ਹੈਗਾ ਆ ਬੰਦਾ ਲੰਬਾ ਆ ਜੀ ਉਹ ਕਿਸੇ ਤੋਂ ਕਰਵਾਈ ਆ ਜੀ।
0: ਹਾਂਜੀ
1: ਹੁਣ ਸਵਾਲ ਇਹ ਆ ਕਿ ਦੋ ਪੱਖ ਬਣ ਗਏ ਜੀ, ਜਿਹੜੇ ਤਾਂ ਭਗਵੰਤ ਮਾਨ ਹੋਣਾ ਦੇ ਸਪੋਰਟਰ ਹੈਗੇ ਆ ਜੀ ਉਹ ਤਾਂ ਕਿਸੇ ਹਾਲਤ ਵਿੱਚ ਵੀ ਨਹੀਂ ਮੰਨਣਗੇ ਕਿ ਹਾਂ ਜੀ ਇਹ ਕੁਤਾਹੀ ਜਿਹੜੀ ਹੈਗੀ ਆ ਮਾਨ ਸਾਹਿਬ ਨੇ ਕੀਤੀ ਆ, ਤੇ ਜਿਹੜੇ ਉਹਨਾਂ ਤੋਂ ਅਲੱਗ ਦੂਜੀ ਦਿਸ਼ਾ ਚ ਖੜੇ ਹੈਗੇ ਆ ਉਹ ਭਾਵਾਂ ਜਿੰਨੀਆਂ ਮਰਜ਼ੀ ਇਹ ਰਿਪੋਰਟਾਂ ਲੈ ਆਉਣ ਤੇ ਉਹ ਕਹਿਣਗੇ ਵੀ ਇਹਨਾਂ ਨੇ ਕੀਤੀ ਹੈਗੀ ਆ ਜੀ, ਇਹ ਕਨਫਿਊਜ਼ਨ ਦੇ ਵਿੱਚ ਹੀ ਮਾਮਲਾ ਚੱਲ ਜਾਣਾ ਹੈਗਾ ਹੈ ਜੀ। ਹੁਣ ਗਾਹ ਅੱਗੇ ਸਰਕਾਰ ਦਾ ਕੰਮ ਦੇਖ ਲਓ, DGP ਨੂੰ ਸਰ ਉਹ ਹੁਣ ਮਤਲਬ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੰਮਣ ਕਰੂਗਾ DGP ਵੀ ਭਾਈ ਆ ਇੱਥੇ ਬਿਆਨ ਲਿਖਾ ਵੀ ਤੂੰ ਕਿੱਦਾਂ ਏਦਾਂ ਕਰਕੇ ਬਿਆਨ ਦਿੱਤਾ ਜੀ।
0: ਇਹ ਚੀਜ਼ ਤਾਂ ਸੈਣੀ ਸਾਹਿਬ ਆਰਡਰ ਉਦੋਂ ਵੀ ਤਾਂ ਦੇ ਸਕਦੇ ਸੀ ਜਦੋਂ ਪਹਿਲੀ ਵਾਰੀ ਮਤਲਬ ਕਿ ਆਪਣੇ ਸਕੱਤਰਤ ਵਿਖੇ ਪੇਸ਼ ਹੋਏ ਨੇ ਤਾਂ ਉਦੋਂ ਇਹ ਆਰਡਰ ਦੇ ਸਕਦੇ ਸੀ DGP ਨੂੰ ਕਿ ਭਾਈ ਇਹਦੀ ਸਾਰੀ ਜਿਹੜੀ ਹੈ ਟੈਕਨੀਕਲੀ ਜਾਂ ਹੋਰ ਸਾਰਾ ਕੁਝ ਪਤਾ ਕੀਤਾ ਜਾਵੇ, ਵਿਅਕਤੀ ਨੂੰ ਫੜਿਆ ਜਾਵੇ ਕੀ ਮਤਲਬ ਕਿ ਉਦੋਂ ਨੀ ਜਾਂਚ, ਉਦੋਂ ਜਾਂਚ ਪੜਤਾਲ ਦੇ ਆਰਡਰ ਕਿਉਂ ਨੀ ਕੀਤੇ ਜੀ?
1: ਭਾਰੀ ਸਾਹਿਬ ਗੱਲ ਏਦਾਂ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਹੀ ਪਤਾ ਆ
0: ਜੀ,
1: ਗੱਲ ਇਹ ਹੈਗੀ ਆ ਕਿ ਸੱਚਾਈ ਦਾ ਸਾਰਿਆਂ ਨੂੰ ਪਤਾ ਹੈਗਾ ਆ ਵੀ ਜਿਹੜੇ ਜਿਹੜੇ ਲੈਪਸ ਹੋਏ ਆ ਉਹਦੇ ਨਾਲ ਸ਼ੱਕ ਦੀ ਸੂਈ ਤਾਂ ਇਹਨਾਂ ਵੱਲ ਨੂੰ ਜਾਂਦੀ ਆ ਨਾ ਜੀ, ਇਹਨਾਂ ਨੇ ਪਹਿਲਾਂ ਇਹ ਕਿਉਂ ਡਿਫੈਂਸ ਨਹੀਂ ਲਿਆ ਤੇ ਪਹਿਲਾਂ ਇਹ ਸਾਰੇ ਕੰਮ ਕਿਉਂ ਨੀ ਕਰਾਏ
0: ਜੀ?
1: ਜਿੱਥੇ ਤੱਕ ਜਿਹੜਾ ਹੈਗਾ ਆ ਸਟੇਟ ਦੀ ਮਸ਼ੀਨਰੀ ਦਾ ਵੀ DGP ਕੋ ਪਹਿਲਾਂ ਤਾਂ ਕਹਿੰਦੇ ਵਫਦ ਚੱਲਾ ਜੀ, ਵੀ ਵਫਦ ਤੁਸੀਂ ਆਪੋਜੀਸ਼ਨ ਪਾਰਟੀ ਥੋੜਾ ਆ ਜਿਹੜਾ ਵਫਦ ਚੱਲਾ, ਤੁਸੀਂ DGP ਤੁਹਾਡਾ ਜਿਹੜਾ ਹੈਗਾ ਮੁਲਾਜ਼ਮ ਹੈ ਤੁਸੀਂ, ਹਾਂਜੀ ਵੀ ਤੁਸੀਂ ਉਹਨੂੰ ਆਰਡਰ ਕਰੋ ਵੀ ਹਾਂ ਜੀ ਠੀਕ ਹੈ ਜੀ ਚਲੋ ਹੁਣ ਬਿਆਨ ਆ ਗਿਆ ਜੀ। ਜਦੋਂ ਮੀਡੀਆ ਦੇ ਵਿੱਚ ਇਹ ਗੱਲ ਚੱਲੀ ਉਹ ਤੋਂ ਬਾਅਦ ਆਇਆ ਵੀ ਮੈਂ ਸਖ਼ਤ ਦਿਸ਼ਾ ਨਿਰਦੇਸ਼ ਦੇ ਦਿੱਤੇ ਆ ਵੀ ਇਹਦੀ ਜਾਂਚ ਕਰੋ ਇਹਦੇ ਪਿੱਛੇ ਕੌਣ ਆ ਤੇ ਕਿੱਦਾਂ ਆ ਜੀ। ਇੱਕ ਸਵਾਲ ਉੱਠਦਾ ਸੀ ਜੀ ਵੀ ਮਤਲਬ ਜਿਹੜਾ ਹੈਗਾ ਉਧਰ ਉਹ ਜਗਮਨ ਸਮਰਾ ਵੀ ਜਿਹੜਾ ਹੈਗਾ ਆ ਉਹ ਵੀ ਆ ਗਿਆ ਜੀ ਆਨਲਾਈਨ, ਉਹ ਕਹਿੰਦਾ ਜੀ ਕਿ ਇਹ ਜਿਹੜੇ ਆ ਕਿਸੇ ਹੋਟਲ ਦੀ ਨਹੀਂ, ਇਹ ਜਰਨੈਲ ਸਿੰਘ MLA ਹੁੰਦਾ ਸੀਗਾ ਆਮ ਆਦਮੀ ਪਾਰਟੀ ਦਾ ਜਿਹਨੇ ਪੀ ਚਿਦੰਬਰਮ ਦੇ ਉੱਤੇ ਜੁੱਤੀ ਸੁੱਟੀ ਸੀ,
0: ਕਾਫੀ ਵਿਰੋਧ ਹੋਇਆ ਸੀ ਉਸ,
1: ਹਾਂਜੀ ਇਹ ਉਹਦੇ ਕਮਰੇ ਮੇਰੇ ਖਿਆਲ ਉਹਦੀ ਡੈਥ ਹੋ ਗਈ ਸੀ ਮੇਰੇ ਖਿਆਲ,
0: ਬਿਲਕੁਲ
1: ਹਾਂਜੀ ਹਾਂਜੀ ਵੀ ਉਹਦੇ ਕਮਰੇ ਸੀ ਔਰ ਬਟ ਨੈਚੁਰਲੀ ਉਹ ਸਿੱਖ ਮਾਇੰਡਡ ਹੈਗਾ ਸੀਗਾ ਤੇ ਸਿੱਖੀ ਸੋਚ ਦਾ ਧਾਰਨੀ ਸੀਗਾ ਉਹਦੇ
0: ਜੀ,
1: ਹੋ ਵੀ ਸਕਦੀਆਂ ਹੈਗੀਆਂ ਜੀ
0: ਜੀ।
1: ਬਟ ਹੁਣ ਸਵਾਲ ਇਹ ਕਿ ਮਾਨ ਸਾਹਿਬ ਕਹਿੰਦੇ ਹੈਗੇ ਆ ਵੀ ਉਹ ਬੰਦਾ ਐਕਟਰ ਆ ਕੋਈ ਜਿੱਦਾਂ ਮਰਜ਼ੀ ਆ, ਜਿਹੜਾ ਐਕਟਰ ਹੈਗਾ ਆ ਉਹ ਪੇਸ਼ ਕਰ ਦਿਓ ਜੀ। ਫਿਰ
0: ਸੈਣੀ ਸਾਹਿਬ ਮਤਲਬ ਕਿ ਇੱਥੇ ਨਾ ਸਾਡੇ ਚਲੋ ਹਰ ਮੁਲਕ ਦੇ ਵਿੱਚ ਹੀ ਆ ਵੈਸੇ ਤਾਂ ਜਿਹੜੇ ਆਪਣੇ ਚਾਹੇ ਉਹ ਅਮੈਰੀਕਾ ਕੈਨੇਡਾ ਇੱਕੋ ਤਕਰੀਬਨ ਪਾਸਪੋਰਟ ਜਦੋਂ ਬਣਾਉਂਦੇ ਆ ਨਾ ਜੀ ਜਾਂ ਬੱਚੇ ਦਾ ਵੀ ਪਾਸਪੋਰਟ ਬਣਦਾ ਕਿਸੇ ਦਾ ਵੀ ਬਣਦਾ ਤੇ ਉਹ ਫਰੈਸ਼ ਫੋਟੋ ਮੰਗਦੇ ਨੇ ਜੀ, 3 ਮਹੀਨਿਆਂ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਤੇ ਉਹ 3 ਮਹੀਨਿਆਂ ਤੋਂ ਮਤਲਬ ਕਿ ਹਰ ਇਹਦਾ ਮਤਲਬ ਇਹੀ ਹੋ ਸਕਦਾ ਜੇ ਆਪਾਂ ਟੈਕਨੀਕਲ ਤੋਂ ਦੇਖਿਆ ਜਾਵੇ ਕਿ ਹਰ 3 ਮਹੀਨਿਆਂ ਬਾਅਦ ਕੋਈ ਵੀ ਵਿਅਕਤੀ ਹੈ ਉਹਦਾ ਜਿਹੜਾ ਰੂਪ ਕਹਿ ਲਓ ਜਾਂ ਨਕਸ਼ ਕਹਿ ਲਓ ਉਹ ਕਿਤੇ ਨਾ ਕਿਤੇ ਚੇਂਜ ਆਉਂਦੀ ਹੋਏਗੀ, ਤਾਂ ਹੀ ਕਿਹਾ ਵੀ 3 ਮਹੀਨਿਆਂ ਬਾਅਦ। ਹੁਣ ਇਹ ਪਤਾ ਨੀ ਵੀਡੀਓ 10 ਸਾਲ ਪੁਰਾਣੀ ਹੈ ਕਿ 15 ਸਾਲ ਪੁਰਾਣੀ ਹੈ, ਮੈਨੂੰ ਲੱਗਦਾ ਕਿ ਉਸ ਸਮੇਂ ਦੀ ਹੋਣੀ ਆ ਜਦੋਂ ਕੁਲਫੀ ਗਰਮਾ ਗਰਮ ਆਈ ਸੀ, ਉਸ ਤੋਂ ਬਾਅਦ ਕਦੀ ਹੈ ਕਿਤੇ ਕਿਤੇ ਜਦੋਂ ਮਾਨ ਸਾਹਿਬ ਇੱਦਾਂ ਦੇ ਲੱਗਦੇ ਆ।
1: ਹਾਂਜੀ ਮੈਨੂੰ ਵੀ ਏਦਾਂ ਨਾ ਪਤਾ ਲੱਗਿਆ, ਮੈਨੂੰ ਵੀ ਸਾਰੇ ਕਹਿੰਦੇ ਤੂੰ ਛੋਟਾ ਹੁੰਦਾ ਬੜਾ ਸੋਹਣਾ ਹੁੰਦਾ ਸੀ, ਮੈਨੂੰ ਆਹ ਗੱਲ ਹੁਣ ਕਹਿੰਦੀ ਪਰ ਵੱਡੇ ਹੋ ਕੇ ਕੀ ਹੋ ਗਿਆ ਜੀ ਪਤਾ ਨੀ ਲੱਗਿਆ। ਸੋ ਇਸ ਕਰਕੇ ਤੁਹਾਡੀ ਗੱਲ ਚ ਕੋਈ ਦਮ ਹੈਗਾ ਆ, ਕੋਈ ਸੱਚਾਈ ਹੋਊਗੀ ਜੀ ਏਦਾਂ ਦੀ
0: ਜੀ।
1: ਸੋ ਇਸ ਕਰਕੇ ਜੀ ਪਰ ਇਹ ਸਭ ਹੁੰਦਾ ਆ ਇਸ ਚੀਜ਼ ਦਾ ਵੀ, ਜਾਂ ਫਿਰ DGP ਹੁਣ ਇਨਕੁਆਇਰੀ ਕਰਕੇ ਉਹ ਐਕਟਰ ਲੱਭ ਲੈ ਵੀ ਕਿਹੜਾ ਐਕਟਰ ਹੈਗਾ ਜੀ ਜਿਹਨੇ ਇਹ ਐਕਟਿੰਗ ਕੀਤੀ ਹੈਗੀ ਆ ਜੀ ਤੇ ਮਾਨ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਇਹ ਆ ਵੀ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਨਾ ਸਰਕਾਰ ਆਪਣੀ ਮਰਿਆਦਾ ਸਮਝ ਸਮਝ ਰਹੀ ਆ ਤੇ ਨਾ ਹੀ ਜਿਹੜਾ ਹੈਗਾ ਆ ਇੰਸਟੀਟਿਊਸ਼ਨ ਆਪਣੀ ਮਰਿਆਦਾ ਸਮਝ ਰਹੀਆਂ ਜੀ।
0: ਪਰ ਇਹ ਵਿਵਾਦ ਕਿਤੇ ਨਾ ਕਿਤੇ ਸੈਣੀ ਸਾਹਿਬ ਸਿਆਸਤ ਦਾ ਰੂਪ ਵੱਧ ਨਹੀਂ ਲੈ ਗਿਆ? ਚਲੋ ਅਕਾਲ ਤਖ਼ਤ ਸਾਹਿਬ ਦਾ ਜੋ ਸੀਗਾ ਉਹ ਸੀਗਾ, ਪਰ ਇਹਦੇ ਵਿਚ ਹੁਣ ਆਮ ਆਦਮੀ ਪਾਰਟੀ ਨੇ ਆਪ ਸਾਰਾ ਕੁਝ ਇਹਦਾ ਜਿਹੜਾ ਦੋਸ਼ ਲਾਇਆ ਕਿ ਅਕਾਲੀ ਦਲ ਕਰਾ ਰਹੇ ਨੇ ਜਾਂ ਸਿੱਧਾ ਹੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਨਾਂ ਲੈ ਕੇ ਗੱਲ ਕਹਿ ਰਹੇ ਨੇ, ਇਹ ਲੜਾਈ ਜਿਹੜੀ ਆ ਹੁਣ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਚਕਾਰ ਆਮੋ ਸਾਹਮਣੇ ਨਹੀਂ ਹੋ ਗਈ?
1: ਸਰ ਇਹਨਾਂ ਦੇ ਤਾਂ ਦੋਸ਼ ਇਹ ਹੈਗੇ ਆ ਨਾ ਜੀ, ਉਧਰੋਂ ਅਕਾਲੀ ਦਲ ਆਪਣੀ ਮੀਟਿੰਗ ਦੇ ਵਿਚ ਇਹ ਮੰਥਨ ਕਰਦਾ ਵੀ ਜਥੇਦਾਰ ਸਾਹਿਬ ਨੇ ਕਾਹਲੀ ਦੇ ਵਿਚ ਇਹ ਕੰਮ ਕਰ ਦਿੱਤਾ। ਪਹਿਲਾਂ ਇਸ ਚੀਜ਼ ਦਾ ਮਾਹੌਲ ਬਣਾਉਣਾ ਚਾਹੀਦਾ ਸੀ, ਪਹਿਲਾਂ ਜਿਹੜੀਆਂ ਹੈਗੀਆਂ ਵੀ ਸਿੱਖ ਸੰਸਥਾਵਾਂ ਨੂੰ ਸੱਦਣਾ ਚਾਹੀਦਾ ਸੀ, ਉਹਨਾਂ ਨਾਲ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਸੀ
0: ਜੀ,
1: ਹਾਂਜੀ, ਉਹ ਤੋਂ ਬਾਅਦ ਇਹ ਐਕਸ਼ਨ ਲੈਣਾ ਚਾਹੀਦਾ ਸੀ
0: ਜੀ।
1: ਹੁਣ ਇਸ ਚੀਜ਼ ਨੂੰ ਤਾਂ ਅਸੀਂ ਵੀ ਰਿਲਾਈਜ਼ ਕਰਦੇ ਸੀ, ਮੈਂ ਉਦਣ ਕਿਹਾ ਸੀ ਜਥੇਦਾਰ ਸਾਹਿਬ ਨੂੰ ਚਾਹੀਦਾ ਸੀ ਵੀ ਦਮਦਮੀ ਹਾਂ ਵੀ ਦਮਦਮੀ ਟਕਸਾਲ ਨੂੰ ਭੇਜ ਦੇ ਉਹਨਾਂ ਕੋਲੋਂ ਜਾਂ ਕਿਸੇ ਨੂੰ ਕੰਪਲੇਨਟ ਬਣਾਉਂਦੇ, ਆਪ ਬਾਅਦ ਵਿਚ ਤਾਂ ਜੱਜ ਬਣਦੇ, ਆਪਾਂ ਹੀ ਜਿਹੜਾ ਮਦਈ ਆਪਾਂ ਹੀ ਜਿਹੜਾ ਜੱਜ ਬਣਨਾ ਆ ਉਹ ਵੀ ਖਤਰਨਾਕ ਹੁੰਦਾ
0: ਜੀ,
1: ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਫੇਰ ਜਿਹੜਾ ਹੈਗਾ ਜੇ ਉਹਨਾਂ ਦੀ ਕੰਪਲੇਂਟ ਦੇ ਉੱਤੇ ਹੁੰਦਾ ਤੇ ਅਗਾਂਹ ਟਕਰਾਅ ਦੇ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੇ ਹੋ ਜਾਂਦਾ ਆਪਣੇ ਆਪ, ਉਹ ਦੋਨੇ ਜਿਹੜੀਆਂ ਇੰਸਟੀਟਿਊਸ਼ਨਾਂ ਆਪਸ ਦੇ ਵਿੱਚ ਜਿਹੜੇ ਆ ਉਹ ਕਰਦੇ ਰਹਿੰਦੇ ਜਿੱਦਾਂ ਮਰਜ਼ੀ
0: ਜੀ।
1: ਦੇਖੋ ਸਰਕਾਰ ਦੀ ਵੀ ਤਾਕਤ ਘੱਟ ਨੀ ਹੁੰਦੀ ਸਰ, ਇਹਦੇ ਵਿੱਚ ਜਿਹੜਾ ਹੈਗਾ ਉਹਨਾਂ ਕੋਲ ਸਟੇਟ ਦੀ ਮਸ਼ੀਨਰੀ ਆ, ਸਾਰਾ ਕੁਛ ਹੈਗਾ ਆ, ਲੈਟ ਦੈਮ, ਹਾਂਜੀ। ਪਰ ਇਹ ਆ ਵੀ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹੈਗੇ ਕਿ ਪਹਿਲਾਂ ਤੁਸੀਂ ਓਪਰੇਸ਼ਨ ਲੋਟਸ ਦਾ ਵੀ ਇੱਕ ਐਫ ਆਈ ਆਰ ਦਰਜ ਕਰਾਈ ਸੀ, ਉਦੋਂ ਜਿਹੜਾ ਹੈਗਾ ਕੀ ਉਹਦਾ ਨਿਸ਼ਕਾਸ਼ਨ ਕੱਢੇ ਆ ਜੀ, ਉਹਦਾ ਕੀ ਨਿਚੋੜ ਕੱਢਿਆ ਸੀ ਜੀ, ਕਿ ਉਹ ਕੀ ਮਤਲਬ ਕਿਹਨੇ ਕਰਾਈ ਸੀ ਜੀ। ਸੋ ਇਸ ਕਰਕੇ ਮਾਮਲਾ ਜਿਹੜਾ ਹੈਗਾ ਆ, ਪਰ ਅਸਲ ਜਿਹੜਾ ਹੈਗਾ ਆ ਲੋਕੀ ਜੋ ਅੱਛਾ ਭਾਰੇ ਸਾਹਿਬ ਤੁਸੀਂ ਇਹ ਦੇਖੋ ਕਿ ਧਰਮ ਦਾ ਏਡਾ ਵੱਡਾ ਇਹ ਮੁੱਦਾ ਹੈਗਾ ਆ, ਉਹਦੇ ਵਿੱਚ ਲੋਕ ਸਾਇਲੈਂਟ ਆ,
0: ਸਾਇਲੈਂਟ
1: ਬੋਲਦਾ ਕੌਣ ਆ, ਬੋਲਦਾ ਉਹ ਆ ਭਾਈ ਜਿਹੜਾ ਇੱਕ ਜਾਂ ਤਾਂ ਪੱਖ ਚ ਬੋਲਣ ਵਾਲੇ ਆ ਤੇ ਜਾਂ ਖਿਲਾਫ਼ ਚ ਬੋਲਣ ਵਾਲਾ ਹੈਗਾ ਆ
0: ਜੀ।
1: ਇੱਕ ਆਮ ਸ਼ਹਿਰੀ ਜਾਂ ਆਮ ਨਾਗਰਿਕ ਜਿਹੜਾ ਆ ਉਹ ਤਾਂ ਵਿਚਾਰਾ ਸੋਚਦਾ ਪਿਆ ਯਾਰ ਵੀ ਇੱਥੇ ਹੋ ਕੀ ਰਿਹਾ ਆ ਪੰਜਾਬ ਦੇ ਵਿੱਚ, ਸਾਡੇ ਮੁੱਦੇ ਕਿੱਥੇ ਗਏ, ਮਹਿੰਗਾਈ ਦਾ ਮੁੱਦਾ ਕਿੱਥੇ ਗਿਆ ਜੀ, ਹਾਂਜੀ, ਸਾਡੀ ਇੱਥੇ ਆਪੋਜੀਸ਼ਨ ਵੀ ਜਿਹੜੀ ਹੈਗੀ ਆ ਉਹ ਵੀ ਚੁੱਪ ਕਰਕੇ ਬੈਠੀ ਆ ਵੀ ਭਾਈ ਜੇ ਉਹ ਸੈਂਟਰ ਰੇਟ ਇੰਨੇ ਵਧਾਉਂਦਾ ਹੈਗਾ ਆ ਤੇ ਨਾਲ ਇਹਨਾਂ ਦੇ ਟੈਕਸ ਜਿਹੜੇ ਹੈਗੇ ਆ ਇਹ ਵੀ ਨਾਲ ਹੀ ਵੱਧ ਜਾਂਦੇ ਹੈਗੇ ਆ,
0: ਬਿਲਕੁਲ,
1: ਜੇ ਉੱਥੋਂ 3 ਰੁਪਏ ਪੈਟਰੋਲ ਵੱਧਦਾ ਆ ਇੱਥੇ 5 ਬਣ ਜਾਂਦੇ ਹੈਗੇ ਆ ਜੀ। ਤੁਸੀਂ ਇਸ ਚੀਜ਼ ਨੂੰ ਭਾਈ ਤੁਸੀਂ ਤਾਂ ਨਾ ਆਪਣੇ 2 ਵਧਾਓ, ਤੁਸੀਂ ਤਾਂ ਆਪਣੀ ਸਟੇਟ ਦੇ ਵਿੱਚ ਜਿਹੜਾ ਲੋਕਾਂ ਨੂੰ ਥੋੜਾ ਜਿਹਾ ਉਹ ਆਪਣਾ ਜਿਹੜਾ ਖੁਸ਼ ਹੋਈ ਜਾਂਦੇ ਆ ਵੀ ਸਾਡਾ ਰੈਵਨਿਊ ਵੱਧ ਜਾਂਦਾ ਜੀ ਏਦਾਂ,
0: ਬਿਲਕੁਲ ਹੈ ਜੀ।
1: ਹੁਣ ਇਸੇ ਹਫਤੇ ਦੇ ਵਿੱਚ ਜਿਹੜਾ ਆ ਪੰਜਾਬ ਸਰਕਾਰ ਇੱਕ ਵੱਡਾ ਕਰਜ਼ਾ ਹੋਰ ਲੈ ਰਹੀ ਹੈਗੀ ਸੀ, ਉਹ ਖਬਰ ਦਾਬੀ ਗਈ ਇਸ ਚੱਕਰ ਦੇ ਵਿੱਚ ਜੀ, ਇਸ ਕਰਕੇ ਸਰਕਾਰ ਨੂੰ ਇਹ ਚੀਜ਼ਾਂ ਬਾਰਾ ਖਾਂਦੀਆਂ ਜੀ,
0: ਖਾਂਦੀਆਂ ਨੇ ਜੀ,
1: ਹਾਂਜੀ, ਕਿਉਂਕਿ ਨਹੀਂ ਤਾਂ ਬਾਕੀ ਮੁੱਦਿਆਂ ਦੇ ਉੱਤੇ ਕ੍ਰਿਟੀਸਿਜ਼ਮ ਹੁੰਦਾ ਵੀ ਹਾਂ ਜੀ ਵੀ ਤੁਸੀਂ ਕੀਤਾ ਕੀ ਹੈਗਾ ਅਜੇ ਤੱਕ
0: ਜੀ।
1: ਇੱਥੇ ਤੱਕ ਬੇਅਦਬੀ ਦੇ ਕਾਨੂੰਨ ਵਾਲੀ ਗੱਲ ਹੈਗੀ ਆ ਜੀ, ਬੇਅਦਬੀਆਂ ਕਿਹੜੀਆਂ ਰੁਕੀਆਂ ਜੀ, ਅੱਜ ਇੱਕ ਹੋਰ ਹੋਈ ਆ ਬੇਅਦਬੀ ਜੀ, ਕੋਈ ਰਾਧਿਕਾ ਨਾਂ ਦੀ ਔਰਤ ਨੇ
0: ਜੀ,
1: ਤੇ ਉਹ ਜਿਹੜਾ ਹੈਗਾ ਆ ਉਹਨੇ ਪਹਿਲਾਂ ਕਹਿੰਦੇ ਬਾਹਰ ਗੁਰੂ ਘਰ ਦੇ ਬਾਹਰ ਚੀਕਾਂ ਮਾਰੀਆਂ ਜੀ, ਮੁੜ ਕੇ ਜਿਹੜਾ ਜਾ ਕੇ ਤੇ ਬੱਚੇ ਜਿਹੜੇ ਫੜ ਉਹ ਕਰਦੇ ਪਏ ਸੀ ਪਾਠ ਕਰਦੇ ਪਏ ਸੀ ਉਹਨਾਂ ਕੋਲੋਂ ਜਿਹੜਾ ਹੈਗਾ ਆ ਗੁਟਕਾ ਸਾਹਿਬ ਫੜ ਕੇ ਤੇ ਉਹ ਜਿਹੜਾ ਆ ਪਾੜ ਦਿੱਤਾ ਜੀ ਉਹਦੇ ਅੰਗ ਖਿਲਾਰ ਤੇ
0: ਜੀ।
1: ਉਹ ਚਲੋ ਉਹਨਾਂ ਤੇ ਆਪਣੇ ਜਿਹੜੇ ਹੈਗੇ ਆ ਉਸ ਟਾਈਮ ਤੇ ਗੁਰੂ ਘਰ ਦੇ ਜਿਹੜੇ ਹੈਗੇ ਆ ਪਾਠੀ ਉਹ ਆਪਣੇ ਗਏ ਸੀਗੇ ਜੀ ਵਾਸ਼ਰੂਮ ਵਗੈਰਾ ਗਏ ਸੀ ਜੀ। ਹੁਣ ਸਵਾਲ ਤਾਂ ਇਹ ਕਿ ਉਹਦੇ ਤੇ ਐਪਰੀਹੈਂਸ਼ਨ ਆ ਵੀ ਭਾਈ ਜਿਹੜਾ ਲਾ ਤਾਂ ਤੁਹਾਡਾ ਇੰਨਾ ਖਤਰਨਾਕ ਆ ਬੀਇੰਗ ਕਸਟੋਡੀਅਨ, ਚਾਹੇ ਤੁਸੀਂ ਜਿਹੜਾ ਹੈਗਾ ਆ ਉਹ ਗਿਆਨੀ ਜੀ ਨੂੰ ਵੀ ਤੋਰ ਦਿਓ ਅੰਦਰ
0: ਜੀ।
1: ਹੁਣ ਇਹਨਾਂ ਹਾਲਾਤਾਂ ਦੇ ਵਿੱਚ ਉਹ ਕਾਨੂੰਨ ਤੁਹਾਡਾ ਡੇਂਜਰਸ ਹੈਗਾ, ਲੋਕੀ ਜਿਹੜੇ ਹੈਗੇ ਆ ਜੇ ਤੁਸੀਂ ਕਹਿੰਦੇ ਸੀਗੇ ਉਹ ਮੰਗ ਕਰਦੇ ਸੀ ਵੀ ਭਾਈ ਇਹਦੇ ਵਿੱਚ ਕੋਈ ਸੇਫ ਗਾਰਡ ਹੋਣੇ ਚਾਹੀਦੇ ਆ, ਬੇਅਦਬੀ ਦੀ ਪ੍ਰੋਪਰ ਡੈਫੀਨੇਸ਼ਨ ਹੋਣੀ ਚਾਹੀਦੀ ਆ ਜੀ, ਉਹ ਚੀਜ਼ਾਂ ਤਾਂ ਚਾਹੀਦੀਆਂ ਹੈਗੀਆਂ ਸੀ, ਉਹ ਤੇ ਵਿਚਾਰ ਕਰ ਲੈਣਾ ਚਾਹੀਦਾ ਸੀਗਾ, ਸਰਕਾਰ ਡਿੰਗ ਹੋ ਗਈ ਵੀ ਨਾ ਜੀ ਅਸੀਂ ਤਾਂ ਬਣਾਤਾ
0: ਜੀ।
1: ਸੋ ਇਸ ਕਰਕੇ ਉਹ ਉਹਦੇ ਤੇ ਤੁਸੀਂ ਵੀ ਸਿੱਖ ਸੰਸਥਾਵਾਂ ਨੂੰ ਕਿਉਂ ਨੀ ਕੋਨਫੀਡੈਂਸ ਦੇ ਵਿੱਚ ਲਿਆ ਜੀ,
0: ਬਿਲਕੁਲ ਹੈ ਜੀ ਜੀ।
1: ਹੁਣ ਸਵਾਲ ਇਹ ਹੈਗਾ ਆ, ਮੈਨੂੰ ਔਜਲਾ ਸਾਹਿਬ ਨੇ ਇੱਕ ਵਾਰੀ ਗੱਲ ਕਹੀ ਸੀ ਵੀ 15 ਤੋਂ ਬਾਅਦ ਜਿਹੜਾ ਹੈਗਾ ਆ ਭਾਈ 2 ਕੁ ਚੀਜ਼ਾਂ ਦੇ ਉੱਤੇ ਜਿਹੜਾ ਆ ਸਾਰੀ ਸਿਆਸਤ ਫੋਕਸ ਰਹੀ ਹੈਗੀ ਆ, ਵੀ ਅਦਬੀ ਦੇ ਉੱਤੇ ਜਿਹੜੀ ਹੈਗੀ ਫੋਕਸ ਰਹੀ ਆ, ਜਾਂ ਇੱਕ ਅੱਧਾ ਮੁੱਦਾ ਹੋਰ ਹੈਗਾ ਆ, ਬਾਕੀ ਤਾਂ ਹੋਰ ਦੀ ਗੱਲ ਹੀ ਨੀ, ਨਾ ਡਿਵੈਲਪਮੈਂਟ ਦੀ ਕੋਈ ਗੱਲ, ਨਾ ਕੋਈ ਮੁੱਦਾ ਐਡਰੈਸ ਕਰਨ ਦੀ ਕੋਈ ਗੱਲ, ਹੁਣ ਜਿਹੜਾ ਹੈਗਾ ਆਹ ਇਸ ਚੀਜ਼ ਦੇ ਨਾਲ ਨਿਕਲੂਗਾ ਕੀ ਸਰ, ਪੰਜਾਬ ਨੂੰ ਕੀ ਗੇਨ ਹੋਊਗਾ ਜੀ, ਦੇਖੋ ਅੱਜ ਅਸੀਂ ਮਤਲਬ ਕਿੱਡਾ ਪਵਿੱਤਰ ਦਿਨ ਹੈਗਾ ਸੀਗਾ ਕਿ ਅੱਜ ਅਸੀਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਂਦੇ
0: ਸੀ।
1: ਕਿੱਡੀ ਵੱਡੀ ਉਹਨਾਂ ਦੀ ਸ਼ਹਾਦਤ ਹੈਗੀ ਆ ਜੀ, ਫੇਰ ਕਿੱਡਾ ਵੱਡਾ ਸੰਦੇਸ਼ ਤੇਰਾ ਕੀ ਆ ਮਿੱਠਾ ਲਾਗੇ,
0: ਬਿਲਕੁਲ
1: ਇੰਨਾ ਸਮਰੱਥ ਪੁਰਸ਼ ਹੋਣ ਦੇ ਬਾਵਜੂਦ ਵੀ ਉਹ ਕੁਛ ਵੀ ਕਰ ਸਕਦੇ ਸੀਗੇ ਜੀ, ਉਹ ਇੰਨੇ ਸਮਰੱਥ ਹੁੰਦੇ ਹੋਏ ਵੀ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਜਿਹੜਾ ਹੈਗਾ ਇਹ ਕੁਦਰਤ ਦੇ ਨਿਜ਼ਾਮ ਦੇ ਵਿੱਚ ਨਹੀਂ ਮਤਲਬ ਦਖਲ ਅੰਦਾਜ਼ੀ ਕਰਨੀ, ਵੀ ਜੋ ਤੇ ਜੈਸੀ ਬਣੀ ਹੈ ਤੇ ਇਸ ਵਿੱਚ ਰਹੇ ਰਾਜੀ।
0: ਹਾਂਜੀ,
1: ਫਕੀਰੀ ਦਾ ਸੂਲ ਹੁੰਦਾ ਵੀ ਜੋ ਬਣਿਆ ਆ ਜਿੱਦਾਂ ਹੈਗਾ ਆ ਓਦਾਂ ਹੀ ਹੈਗਾ, ਉਹ ਕੋਈ ਗਿਲਾ ਸ਼ਿਕਵਾ ਕਰਦੇ ਹੀ ਨੀ ਜੀ,
0: ਬਿਲਕੁਲ।
1: ਸੋ ਏਡਾ ਵੱਡਾ ਸੰਦੇਸ਼ ਸੀਗਾ ਜੀ, ਤੇ ਇੱਥੇ ਡਿਸਕਸ ਕੀ ਹੋ ਰਿਹਾ ਹੈਗਾ ਜੀ, ਅੱਜ ਸਾਰਾ ਦਿਹਾੜੀ ਇਹ ਰਿਪੋਰਟ ਆ ਗਈ, ਰਿਪੋਰਟ ਚੱਲ ਗਈ ਤੇ ਰਿਪੋਰਟਾਂ ਦੋ ਆ ਜੀ, ਅਸੀਂ ਵੀ ਦੋ ਤੋਂ ਕਰਾ ਲਿਆ, ਤੁਸੀਂ ਵੀ ਤੁਹਾਡੀ ਸਾਡੀ ਦੂਣੀ ਨਾ ਤੁਹਾਡੀ ਦੂਣੀ ਕੱਟ ਹੋ ਗਈ ਜੀ, ਚੱਲ
0: ਜੀ
1: ਆ ਚੱਲਦਾ ਪਿਆ ਜੀ,
0: ਚੱਲਦਾ ਪਿਆ ਜੀ। ਪਰ ਸੈਣੀ ਸਾਹਿਬ ਜਿੱਦਾਂ ਆਪਾਂ ਦੇਖਦੇ ਆ, ਚਲੋ ਔਜਲਾ ਸਾਹਿਬ ਲਿਖਦੇ ਨੇ ਕਿ ਕਰਜ਼ਾ ਵੀ ਤਾਂ ਹਾਂਜੀ ਇਹ ਵੀ ਤਾਂ ਦਾਅਵੇ ਕੀਤੇ, ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਪਹਿਲਾਂ ਔਜਲਾ ਸਾਹਿਬ ਦਾ ਕਮੈਂਟ ਲੈ ਲਵਾਂ, ਕਹਿੰਦੇ ਕਰਜ਼ਾ ਵੀ ਤਾਂ ਲੋਕ ਸਹੂਲਤਾਂ ਦੇ ਲਈ ਲੈ ਰਹੇ ਨੇ ਰਾਜਨ ਜੀ, ਤੇ 1 ਜੁਲਾਈ ਨੂੰ ਸਹੂਲਤਾਂ ਵੀ ਦੇਣੀਆਂ ਨੇ ਔਰਤਾਂ ਨੂੰ, ਤੇ ਦਾਅਵਾ ਆਪਣੇ ਤੁਹਾਡੇ ਏਰੀਏ ਦੇ ਵਿੱਚ ਆ ਗਈ ਕਾਹਤੋਂ ਕਰਦੇ ਨੇ ਜੀ, ਕਿ ਲੋ ਭਾਈ ਇੱਧਰ ਨੂੰ ਗੇੜੇ ਕਾਹਤੋਂ ਜ਼ਿਆਦਾ ਲਾਉਂਦੇ ਨੇ ਜੀ, ਬਹੁਤ ਘੱਟ ਮੁੱਖ ਮੰਤਰੀ ਹੈ ਪੰਜਾਬ ਦੇ ਜਿਹੜੇ ਇੱਧਰ ਆਪਣੇ ਏਰੀਏ ਦੇ ਵਿੱਚ ਦੁਆਬੇ ਦੇ ਵਿੱਚ ਆ ਕੇ, ਖਾਸ ਕਰ ਹੁਸ਼ਿਆਰਪੁਰ ਟਾਂਡਾ ਉੜਮੁੜ ਦਾ ਏਰੀਆ, ਕਿ ਇੱਧਰ ਸਕੂਨ ਜ਼ਿਆਦਾ ਹੈ, ਕੀ ਗੱਲ ਹੈ?
1: ਸਰ ਅਸੀਂ ਲੋਇਲ ਪਰਸਨ ਹੈਗੇ ਆ ਜੀ, ਹਾਂਜੀ ਅਸੀਂ ਜਿਹੜਾ ਹੈਗਾ ਨਾ ਉਹ ਜਦੋਂ ਕੋਈ ਵੀ ਐਪਲੀਕੇਸ਼ਨ ਇੰਗਲਿਸ਼ ਦੀ ਲਿਖਣੀ ਸਿੱਖੀ ਸੀ
0: ਤੇ
1: ਅਸੀਂ ਹੋਰ ਗਲਤੀ ਜਿੱਥੇ ਮਰਜ਼ੀ ਕਰ ਲਈ ਅਸੀਂ ਥੱਲੇ ਯੂਅਰ ਓਬੀਡੀਐਂਟਲੀ, ਉਹ ਅਸੀਂ ਕਦੀ ਗਲਤ ਨੀ ਲਿਖਿਆ ਸੀ, ਓਬੀਡੀਐਂਟਲੀ ਅਸੀਂ ਬਿਲਕੁਲ ਸਹੀ ਲਿਖਦੇ ਸੀ, ਸੋ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਓਬੀਡੀਐਂਟ ਹੈਗੇ ਆ, ਇਸ ਕਰਕੇ ਜਿਹੜਾ ਉਹ ਇੱਧਰ ਚੱਕਰ ਮਾਰਦੇ ਆ ਵੀ ਇਹ ਬੰਦੇ ਸਾਊਗਾ ਜੀ।
0: ਹਾਂਜੀ
1: ਅਸੀਂ ਕਦੀ ਕਿਸੇ ਧਰਮ ਦੇ ਉੱਤੇ ਵਿਸ਼ੇਸ਼ ਦੇ ਉੱਤੇ ਜ਼ੋਰ ਨਹੀਂ ਦਿੱਤਾ, ਨਾ ਅਸੀਂ ਮਤਲਬ ਕੋਈ ਨੀ, ਸਾਡਾ ਇੱਕੋ ਹੀ ਧਰਮ ਆ, ਸਾਡਾ ਹੈਗਾ ਸਵਾਰਥ, ਕਿੱਥੋਂ ਸਾਡੇ ਸਵਾਰਥ ਦੀ ਪੂਰਤੀ ਹੁੰਦੀ ਅਸੀਂ ਉੱਥੇ ਚੱਲ ਜਾਈਦਾ ਹੈਗਾ, ਅੱਜ ਕੱਲ ਝਾੜੂ ਵਾਲਿਆਂ ਨਾਲ ਸਵਾਰਥ ਆ ਤੇ ਇਸ ਕਰਕੇ ਅਸੀਂ ਝਾੜੂ ਵਾਲਿਆਂ ਦੇ ਬੰਦੇ ਆ,
0: ਹਾਂਜੀ
1: ਸੋ ਇਸ ਕਰਕੇ ਉਹ ਤਾਂ ਮਾਨ ਸਾਹਿਬ ਆਉਂਦੇ ਹੈਗੇ ਵੀ ਇਹ ਤਾਂ ਬੰਦੇ ਹੀ ਬੜੇ ਲੋਇਲ ਆ।
0: ਹਾਂਜੀ ਬਿਲਕੁਲ
1: ਹਾਂਜੀ ਜੀ ਭਾਰਤ ਸਾਹਿਬ,
0: ਤੇ ਸੈਣੀ ਸਾਹਿਬ ਇਹ ਜੋ ਕੁਝ ਵੀ ਹੈ ਜੋ ਵਾਪਰ ਰਿਹਾ ਹੈ, ਚਾਹੇ ਉਹ ਅਕਾਲੀ ਦਲ ਦੇ ਵਿਚ ਹੈ ਤੇ ਚਾਹੇ ਆਮ ਆਦਮੀ ਪਾਰਟੀ ਦੇ ਵਿਚ ਹੈ, ਪਰ ਜੋ ਆਪਣਾ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਜੋ ਸਾਰਾ ਕੁਝ ਸੁਨੇਹਾ ਦਿੱਤਾ ਗਿਆ ਕਿ 29 ਤਰੀਕ ਨੂੰ ਵੀ ਜਿਹੜਾ ਬੁਲਾਏ ਗਏ ਨੇ ਉਹਦੇ ਵਿਚ ਸ਼ਮੂਲੀਅਤ ਕੌਣ ਕੌਣ ਕਰੇ, ਚਲੋ ਉਹ ਤਾਂ ਸਮੇਂ ਦੇ ਉੱਤੇ ਦੇਖਿਆ ਜਾਵੇਗਾ, ਪਰ ਇਹ ਸਾਰਾ ਕੁਝ ਕਰ ਕਰਾ ਕੇ ਜੋ ਅੱਜ ਸਾਰਾ ਫਿਲਮ ਬਣੀ ਹੈ ਉਹਦੇ ਤੋਂ ਇਹ ਕੀ ਨਸ਼ਰ ਹੁੰਦਾ ਕਿ ਅਕਾਲ ਤਖ਼ਤ ਸਾਹਿਬ ਤੋਂ ਉਹ ਭਗੌੜੇ ਹੋਣਾ ਚਾਹੁੰਦੇ ਨੇ ਜਾਂ ਉੱਥੇ ਜਾ ਕੇ ਜਵਾਬ ਦੇਣਾ ਹੀ ਪੈਣਾ ਜੀ, ਆਖਰ ਚ ਤਾਂ ਉੱਥੇ ਹੀ ਪੱਲਾ ਫੜਾਉਣਾ ਵੀ ਪੈਣਾ ਤੇ ਛਡਾਉਣਾ ਉੱਥੋਂ ਹੀ ਛੱਡ ਹੋਣਾ, ਕਿਵੇਂ ਦੇਖਦੇ ਹੋ ਇਹ ਆਪਸ ਦੇ ਵਿਚ, ਚਾਹੇ ਜਿੰਨੀ ਮਰਜ਼ੀ ਸਿਆਸਤ ਕਰੀ ਜਾਂ ਦੋਹੇ ਪਾਰਟੀਆਂ?
1: ਸਾਹਿਬ ਦੇਖੋ ਕਾਲੀ ਕਾਲੀ ਦੇ ਵਿਚ ਨਾ ਕਈ ਵਾਰੀ ਡਿਸੀਜਨ ਏਦਾਂ ਦਾ ਲਿਆ ਜਾਂਦਾ ਹੈਗਾ ਆ ਜਿਹੜਾ ਕਿ ਠੀਕ ਨਹੀਂ ਹੁੰਦਾ ਇਹਦਾ ਲੌਂਗ ਰਨ
0: ਜੀ।
1: ਜਥੇਦਾਰ ਸਾਹਿਬ ਨੂੰ ਅਗਲੀ ਗੱਲ ਜਿਹੜੀ ਹੈਗੀ ਸੀ ਉਹ ਨੀ ਸੀ ਕਰਨੀ ਚਾਹੀਦੀ ਵੀ ਹਾਂ ਜੀ ਵਿਧਾਨ ਸਭਾ ਨੂੰ ਸਮਨ ਕਰ ਲੈਣਾ ਜੀ ਇੱਥੇ ਜੀ ਜਾਂ ਉਹਨਾਂ ਦੇ ਮੈਂਬਰਾਂ ਨੂੰ
0: ਜੀ,
1: ਕਾਰਨ ਇਹ ਕਿ ਜੇ ਆਪਾਂ ਜਦੋਂ ਤੁਸੀਂ ਯਾਦ ਕਰੋ ਵੀ 2 ਦਸੰਬਰ ਵਾਲੇ ਹੁਕਮਨਾਮੇ ਤੇ ਜਦੋਂ ਇਹ ਬਾਰ ਬਾਰ ਅਕਾਲੀ ਦਲ ਜਾਂਦਾ ਰਿਹਾ ਜਥੇਦਾਰ ਸਾਹਿਬ ਕੋ ਕਿ ਜੇ ਤੁਹਾਡੇ ਆਦੇਸ਼ਾਂ ਦੇ ਅਕੋਰਡਿੰਗਲੀ ਅਸੀਂ ਆਪਣੀਆਂ ਜਿਹੜੀਆਂ ਹੈਗੀਆਂ ਐਗਜ਼ੈਕਟਿਵ ਕਮੇਟੀਆਂ ਭੰਗ ਕਰ ਦਿੱਤੀਆਂ ਜਾਂ ਸਾਰਾ ਕੁਛ ਕਰਕੇ ਤੇ ਮੁੜ ਕੇ ਆ ਜਾਂਦੇ ਹੈਗੇ ਆ ਤੇ ਕੱਲ ਨੂੰ ਸਾਡੀ ਕਿਉਂਕਿ ਅਸੀਂ ਪੋਲੀਟੀਕਲ ਪਾਰਟੀਆਂ ਔਰ ਅਸੀਂ ਜਿਹੜਾ ਹੈਗਾ ਇੱਕ ਸੰਵਿਧਾਨ ਜਿਹੜਾ ਕਿ ਸੈਕੂਲਰ ਆ ਉਹਨੂੰ ਫੋਲੋ ਕਰਦੇ ਆ
0: ਜੀ,
1: ਸਾਡੀ ਕੰਪਲੇਂਟ ਹੋ ਸਕਦੀ ਹੈਗੀ ਆ ਇਹ ਕਹਿ ਕੇ ਕਿ ਇਹ ਤਾਂ ਇੱਕ ਧਰਮ ਵਿਸ਼ੇਸ਼ ਧਰਮ ਨਾਲ ਜਿਹੜਾ ਬੱਝੀ ਪਾਰਟੀ ਹੈਗੀ ਆ ਤੇ ਸਾਡੀ ਮਾਨਤਾ ਰੱਦ ਹੋ ਸਕਦੀ ਆ, ਸਾਡੀ ਕੋਈ ਵੀ ਸ਼ਿਕਾਇਤ ਕਰ ਸਕਦਾ ਜੀ
0: ਜੀ।
1: ਉਦਣ ਤੁਸੀਂ ਇਹ ਡਿਫੈਂਸ ਲੈਂਦੇ ਸੀ ਤੇ ਅੱਜ ਕੀ ਆਮ ਆਦਮੀ ਪਾਰਟੀ ਕੋਲ ਇਹ ਡਿਫੈਂਸ ਮੌਜੂਦ ਨਹੀਂ ਹੈ ਤੇ ਜੇ ਜੀ ਵਿਧਾਨ ਸਭਾ ਉੱਥੇ ਜਾਏਗੀ ਸਾਡੀ ਤਾਂ ਮਾਨਤਾ ਰੱਦ ਹੋ ਸਕਦੀ ਹੈ।
0: ਇਹਨਾਂ ਤੇ ਤਾਂ ਲੰਮਾ ਸਮਾਂ ਕੇਸ ਵੀ ਚੱਲਦਾ ਰਿਹਾ ਅਕਾਲੀ ਦਲ ਦੇ ਉੱਤੇ ਤਾਂ ਬਿਲਕੁਲ ਜੀ, ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਸੀ ਆਪਣੇ।
1: ਹਾਂਜੀ ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਤਾਂ ਚਲੋ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨ ਵੀ ਲੜਦੇ ਹੈਗੇ ਸੀਗੇ ਤੇ ਇਹਨਾਂ ਨੇ 2 ਸੰਵਿਧਾਨ ਰੱਖੇ ਸੀ, ਇਸ ਚੀਜ਼ ਦਾ ਜਿਹੜਾ ਹੈਗਾ ਆ ਉਹ ਖੇੜਾ ਸਾਹਿਬ ਹੈਗੇ ਸੀਗੇ ਇੱਥੇ ਖੇੜਾ ਸਾਹਿਬ ਉਹਨਾਂ ਨੇ ਮਤਲਬ ਕੀਤਾ ਸੀਗਾ ਜੀ ਕੇਸ
0: ਜੀ,
1: ਤੇ ਪਰ ਇਹ ਚੱਕਰ ਦੇ ਵਿੱਚ ਜਿਹੜਾ ਆ ਇਹਨਾਂ ਦਾ ਤਾਂ ਇਹ ਹੈ ਨਾ ਵੀ ਇਹ ਵੀ ਇਹ ਜਿਹੜਾ ਹੈਗਾ ਜਿੰਨੇ ਸਿੱਖ ਵਿਧਾਇਕ ਹੈਗੇ ਆ ਪਾਰਟੀ ਨਾਲ ਰਿਲੇਟਡ, ਠੀਕ ਹੈ ਜੀ, ਉਹ ਮਤਲਬ ਜਿਹੜਾ ਆ ਇਹ ਚੀਜ਼ ਦਾ ਡਿਫੈਂਸ ਲੈ ਸਕਦੇ। ਸੈਕੰਡ ਇਹ ਕਿ ਅਗਲੇ ਕਹਿਣਗੇ ਜੀ ਵੀ ਸਾਨੂੰ ਵੀ ਤਾਂ ਜਿਹੜਾ ਹੈਗਾ ਆ ਕਿ ਪਹਿਲਾਂ ਜਿਹੜਾ ਆ 24 ਘੰਟੇ ਪਹਿਲਾਂ ਜਿਹੜਾ ਆ ਇਹਨਾਂ ਨੇ ਜਿਹੜਾ ਆ ਪਰਫੋਰਮਾ ਦਿੱਤਾ ਸੀ, ਅਸੀਂ ਜਿਹੜਾ ਪੜ੍ਹਿਆ ਜਿੱਦਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਸਵਾਗਤ ਕਰ ਦਿੱਤਾ, ਤੁਹਾਡੀਆਂ ਐਸੀ ਜੂਹੀਦਾਂ ਨੇ ਸਵਾਗਤ ਕਰ ਦਿੱਤਾ ਸੀ, ਅਸੀਂ ਵੀ ਉੱਥੇ ਹੱਥ ਖੜੇ ਕਰ ਦਿੱਤੇ ਸੀ, ਹਾਂਜੀ। ਫਿਰ ਕੀ ਉਹ ਤੋਂ ਅੱਗੇ ਜਿਹੜਾ ਵਿਚਾਰ ਕਰਦੇ ਆ ਜਿਹੜੇ ਬੁੱਧੀਜੀਵੀ ਇਸ ਵੇਲੇ ਡਿਸਕਸ ਕਰ ਰਹੇ ਆ ਕਿ ਕੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਸ ਹੈਸੀਅਤ ਦੇ ਵਿੱਚ ਇਹ ਆਦੇਸ਼ ਦੇ ਸਕਦੇ ਆ ਕਿ ਵਿਧਾਨ ਸਭਾ ਜਿਹੜੀ ਹੈਗੀ ਆ ਵੀ 7 ਦਿਨ ਪਹਿਲਾਂ ਇੱਕ ਮਸੌਦਾ ਦਿਆ ਕਰੋ ਜੀ।
0: ਨਾਲੇ ਇਹਦੇ ਵਿੱਚ ਇਹ ਵੀ ਹੈ ਨਾ ਜੀ, ਫਿਰ ਉਹ ਜਿਹੜਾ ਸੈਣੀ ਸਾਹਿਬ ਇਹਦੇ ਵਿੱਚ ਤਾਂ ਇੱਕ ਤਰ੍ਹਾਂ ਦੇ ਇਨਵੀਟੇਸ਼ਨ ਹੀ ਦੇ ਦਿੱਤਾ ਗਿਆ ਕਿ ਭਾਈ ਫਿਰ ਉਹ ਤਾਂ ਜਿੱਦਾਂ ਹੁਣ ਮਾਨ ਸਾਹਿਬ ਪਹਿਲਾਂ ਤੋਂ ਹੀ ਕਰਦੇ ਆ ਰਹੇ ਕਿ ਆਪਣੇ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ, ਤਾਂ ਉਹ ਚੀਜ਼ ਦੇ ਵਿੱਚ ਫਿਰ ਇਹ ਤਾਂ ਆਪ ਉਹਨਾਂ ਨੂੰ ਇਨਵੋਲਵ ਕਰ ਰਹੇ ਨੇ ਸਿੱਧੇ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ, ਇਨਵਾਈਟ ਕਰ ਰਹੇ ਨੇ ਕਿ ਹਾਂ ਭਾਈ ਤੁਸੀਂ ਵੀ ਆਓ।
1: ਭਾਰਤ ਸਾਹਿਬ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੈਗੇ ਆ, ਪਰ ਸਵਾਲ ਤਾਂ ਇਹ ਹੈਗਾ ਹੀ ਆ ਨਾ ਕਿ ਜਿਹੜਾ ਆਹ ਜਿਹੜਾ ਦੂਜਾ ਦੇਸ਼ ਹੈਗਾ ਆ ਨਾ ਜੀ, ਉਹ ਇੱਥੇ ਤੱਕ ਉਹ ਆਪਾਂ ਆਪਣੀ ਜਿਹੜੀ ਹੈਗੀ ਆ ਵੀ ਮੈਂ ਜਿਹੜਾ ਪਹਿਲਾਂ ਕਿਹਾ ਸੀ ਵੀ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਵੀ ਲਿਮੀਟੇਸ਼ਨ ਜਿਹੜੀਆਂ ਹੈਗੀਆਂ ਉਹ ਹੈਗੀਆਂ ਵੀ ਉਹ ਕਿਉਂ ਕਾਨੂੰਨੀ ਮਤਲਬ ਬਖੇੜੇ ਦੇ ਵਿੱਚ ਪੈਣਾ ਹੈਗਾ ਜੀ,
0: ਬਿਲਕੁਲ
1: ਉਹਨਾਂ ਕੋਲ ਡਿਫੈਂਸ ਹੈਗਾ ਇਸ ਚੀਜ਼ ਦਾ ਜਿਹੜਾ ਹੈਗਾ। ਅਲਟੀਮੇਟਲੀ ਜਿਹੜਾ ਆ ਵੈਲਿਊ ਜਿਹੜੀ ਆ ਉਹ ਤਖ਼ਤ ਸਾਹਿਬ ਦੀ ਘਟਦੀ ਹੈਗੀ ਕਿ ਤਖ਼ਤ ਸਾਹਿਬ ਤੋਂ ਇੱਕ ਸੁਨੇਹਾ ਲੱਗਾ ਸੀਗਾ ਤੇ ਉਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਆ ਪਹਿਲਾਂ ਵੀ ਤਾਂ ਸੁਖਬੀਰ ਬਾਦਲ ਉਹਨਾਂ ਦੇ ਵੀ ਤਾਂ ਇਹੀ ਦੋਸ਼ ਲਾਉਂਦੇ ਵੀ ਇਹਨਾਂ ਨੇ ਵੀ ਜਿਹੜੀ ਆ ਦੂਜੀ ਸਜ਼ਾ ਪੂਰੀ ਕਰ ਲਈ ਤੇ ਪੋਲੀਟੀਕਲ ਸਜ਼ਾ ਜਿਹੜੀ ਹੈਗੀ ਸੀ ਉਹਨੂੰ ਡਿਨਾਈ ਕਰ ਗਏ ਜੀ।
0: ਜੀ
1: ਹੁਣ ਪੋਲੀਟੀਕਲ ਸਜ਼ਾ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਥੋੜਾ ਲਾ ਸਕਦਾ ਹੈਗਾ ਆ, ਤੁਸੀਂ ਤਾਂ ਆਦੇਸ਼ ਦਿੱਤਾ ਵੀ ਇੱਕ ਜਿਹੜਾ ਧਰਮ ਦੀ ਬੇ ਮਤਲਬ ਹੋਈ ਆ ਬੇਅਦਬੀ ਹੋਈ ਆ ਉਹਦੇ ਮੁਤਾਬਕ ਜਿਹੜਾ ਆ ਤੁਸੀਂ ਜੋ ਕਿਸੇ ਕਹਿਣਾ ਸੀ ਭਗਵੰਤ ਮਾਨ ਪ੍ਰਤੀ ਜੋ ਕਹਿਣਾ ਸੀ ਕਹਿਤਾ ਜੀ।
0: ਬਿਲਕੁਲ ਹੈ ਜੀ, ਉਹਦੇ ਵਿੱਚ ਅੱਜ ਮੈਂ ਰਿਹਾ ਸੀਗਾ ਆਪਣੇ ਜਥੇਦਾਰ ਸਾਹਿਬ ਗੜਗੱਜ ਜੀ ਉਹਨਾਂ ਨੇ ਮਤਲਬ ਕਿ ਕਿਸੇ ਮੀਡੀਆ ਨੇ ਮੇਰੇ ਖਿਆਲ ਨਾਲ ਸਵਾਲ ਜਵਾਬ ਉਹਨਾਂ ਨਾਲ ਕਰ ਰਹੇ ਨੇ, ਤਾਂ ਉਹਦੇ ਵਿੱਚ ਇਹ ਜ਼ਿਕਰ ਜ਼ਰੂਰ ਕੀਤਾ ਜਿੱਦਾਂ ਆਪਾਂ ਵੀ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਜੋ ਫੈਸਲੇ ਹੁੰਦੇ ਨੇ ਜਾਂ ਲਏ ਜਾਂਦੇ ਨੇ ਉਹ ਸਜ਼ਾਵਾਂ ਲੱਗ ਜਾਂਦੀਆਂ ਨੇ, ਤਾਂ ਉੱਥੇ ਹੀ ਉਹ ਸਾਰਾ ਕੁਝ ਇੱਕ ਤਰ੍ਹਾਂ ਦਾ ਕਹਿ ਲਓ ਰਫਾ ਦਫਾ ਉੱਥੇ ਗੱਲ ਖਤਮ ਹੋ ਗਈ, ਉਹਨੂੰ ਜਿੱਦਾਂ ਤੁਸੀਂ ਕਹਿੰਦੇ ਕਾਨੂੰਨੀ ਪੱਧਰ ਦੇ ਉੱਤੇ ਨਹੀਂ ਲਿਆ ਜਾ ਸਕਦਾ ਨਾ ਲਿਜਾਇਆ ਜਾ ਸਕਦਾ। ਉਹੀ ਮੁੱਦਾ ਜਿਹੜਾ ਗਿਆਨੀ ਰਘਵੀਰ ਸਿੰਘ ਸਨ ਪਿਛਲੇ ਸਮਿਆਂ ਦੇ ਵਿੱਚ ਜਥੇਦਾਰ, ਤੇ ਉਹਨਾਂ ਨੇ ਜਿਹੜਾ ਕੋਰਟ ਦੇ ਵਿੱਚ ਜਾ ਕੇ ਜਾਂ ਸਿੱਟ ਦੇ ਮੂਹਰੇ ਜੋ ਬਿਆਨ ਦਿੱਤੇ ਆ ਉਹ ਇਸੇ ਕਰਕੇ ਫਿਰ ਉਹ ਇੱਕ ਤਰ੍ਹਾਂ ਦਾ ਕ੍ਰੋਸ ਚੀਜ਼ਾਂ ਹੋ ਗਈਆਂ ਨਾ ਜੀ, ਉਹ ਫਿਰ ਤਾਂ ਹੀ ਮੁੱਦੇ ਖੜੇ ਹੋਏ ਨਾ, ਤੇ ਇਹੀ ਚੀਜ਼ ਹੁਣ ਆਮ ਆਦਮੀ ਪਾਰਟੀ ਵੀ ਉਹ ਚੀਜ਼ ਨੂੰ ਉਠਾ ਰਹੀ ਹੈ ਕਿ ਕਾਨੂੰਨੀ ਤੌਰ ਦੇ ਉੱਤੇ, ਤਾਂ ਉਹ ਦੋਵਾਂ ਚੀਜ਼ਾਂ ਨੂੰ ਵੱਖਰਾ ਵੱਖਰਾ ਆਪਾਂ ਨੂੰ ਰੱਖਣਾ ਪਵੇਗਾ।
1: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ ਕਰਨਾ ਤਾਂ ਇਹ ਚਾਹੀਦਾ ਸੀਗਾ ਕਿ ਤੁਸੀਂ ਇੱਕ ਵਾਰੀ ਉਹਨਾਂ ਨੂੰ ਕਹਿ ਕੇ ਦੇਖ ਲਿਆ ਵੀ ਭਾਈ ਅਮੈਂਡਮੈਂਟ ਕਰ ਦਿਓ, ਤੁਸੀਂ ਜਿਹੜਾ ਸਪੀਕਰ ਹੱਥ ਸੁਨੇਹਾ ਵੀ ਭੇਜ ਦਿੱਤਾ ਜੀ, ਅਗਲਿਆਂ ਨੇ ਡਿਨਾਈ ਕਰ ਦਿੱਤਾ ਜੀ, ਯੂ ਵੇਟ ਐਂਡ ਵਾਚ ਦਾ ਸਿਚੁਏਸ਼ਨ। ਤੁਸੀਂ ਜਿਹੜਾ ਹੈਗਾ ਆ ਕਿ ਆਪਣੀ ਸੁਪਰਮੇਸੀ ਨਹੀਂ ਸਾਬਤ ਕਰ ਸਕਦੇ ਉਸ ਪਾਰਟੀ ਤੇ ਜਿਹੜੀ ਪਾਰਟੀ ਦਾ ਤੁਹਾਡੇ ਨਾਲ ਕੋਈ ਤਲਕ ਵਾਸਤਾ ਨਹੀਂ ਗਾ ਜੀ।
0: ਬਿਲਕੁਲ ਹੈ ਜੀ,
1: ਤੁਸੀਂ ਬਿਲਕੁਲ ਤੁਸੀਂ ਜਿਹੜਾ ਹੈਗਾ ਵੇਟ ਕਰੋ 8 ਮਹੀਨੇ ਬਾਅਦ ਜਿਹੜਾ ਹੈਗਾ ਆ ਜੇ ਤੁਹਾਡੀ ਸਰਕਾਰ ਤੁਹਾਡੀ ਆ ਜਾਂਦੀ ਹੈਗੀ ਆ ਜਾਂ ਕੋਈ ਹੋਰ ਵੀ ਆ ਜਾਂਦੀ ਹੈ ਤੁਸੀਂ ਉਹਨੂੰ ਆਦੇਸ਼ ਦੇ ਕੇ ਦੇਖ ਲਓ ਜੀ।
0: ਜੀ
1: ਉਹਦੇ ਦਰਮਿਆਨ ਜਿਹੜਾ ਹੈਗਾ ਆ ਉਸ ਜੇ ਉਹ ਅਮੈਂਡਮੈਂਟ ਆਊਗੀ ਉਹਦੇ ਵਿੱਚ ਨਾਲ ਉਹਨੂੰ ਰੈਟ੍ਰੋਸਪੈਕਟਿਵਲੀ ਲਾਗੂ ਕਰ ਲਓ, ਪਹਿਲਾਂ ਤੋਂ ਲਾਗੂ ਕਰ ਲਓ ਜੀ ਕਿ ਹਾਂ ਜੀ ਇਹ ਪਹਿਲੇ ਜਿਹੜੇ ਹੈਗੇ ਆ ਉਹਦੇ ਨਾਲ ਹੀ ਇਹਦੇ ਕੰਸੀਕੁਐਂਸਿਸ ਵੀ ਨਾਲੇ ਜਿਹੜੇ ਹੈਗੇ ਦੇਖ ਲਊਗੀ ਸਰਕਾਰ ਵੀ ਦੇਖ ਲਊਗੀ।
0: ਜੀ
1: ਸਵਾਲ ਇਹ ਹੈਗਾ ਕਿ ਈਗੋ ਜਿਹੜੀ ਹੈਗੀ ਆ ਉਹ ਸਰਕਾਰ ਵੀ ਛੱਡਣ ਨੂੰ ਤਿਆਰ ਨਹੀਂ ਹੈਗੀ ਜੀ ਕਿਸੇ ਸਟੇਜ ਤੇ।
0: ਜੀ ਬਿਲਕੁਲ,
1: ਤੋ ਇਸ ਕਰਕੇ ਉਹਦਾ ਤਾਂ ਗੱਲ ਤਾਂ ਇਹ ਹੈਗੀ ਆ ਕਿ ਮੋੜ ਘੋੜ ਕੇ ਗੱਲ ਉੱਥੇ ਹੀ ਆ ਜਾਂਦੀ ਹੈਗੀ ਆ ਜੀ ਕਿ ਇਹ ਇਸ਼ੂ ਜਿਹੜੇ ਹੈਗੇ ਆ ਉਹਨਾਂ ਨੂੰ ਇੰਨਾ ਵਧਾ ਦਿੱਤਾ ਆ ਕਿ ਹੁਣ ਪੰਜਾਬ ਦੀ ਸਿਆਸਤ ਕੋਲ ਹੋਰ ਕੋਈ ਮੁੱਦਾ ਹੀ ਹੈ ਨੀਗਾ ਜੀ।
0: ਜੀ ਬਿਲਕੁਲ,
1: ਕੋਈ ਲੋਕ ਹਿੱਤ ਦਾ ਮੁੱਦਾ ਜਿਹੜਾ ਆ ਉਹਦੇ ਤੇ ਗੱਲ ਹੋ ਜਾਵੇ। ਹਾਂਜੀ ਚੋਣਾਂ ਨੇੜੇ ਆਈਆਂ ਹੈਗੀਆਂ ਆ, ਉਹ ਤੋਂ ਜਿਹੜਾ ਆ ਪਹਿਲਾਂ ਹਰ ਇੱਕ ਪਾਰਟੀ ਜਿਹੜੀ ਹੈਗੀ ਬਰਡਨਡ ਹੁੰਦੀ ਆ, ਤੁਸੀਂ ਤਾਂ ਉਹਨਾਂ ਦਾ ਬਰਡਨ ਰਿਲੀਜ਼ ਕਰ ਦਿੱਤਾ ਜੀ, ਉਹ ਨਾ ਕਰਜ਼ੇ ਦੇ ਜਿੱਦਾਂ ਮਰਜ਼ੀ ਅੰਦਰ ਖਾਤੇ ਕਰਜ਼ੇ ਲੈਣਗੇ ਜਿੱਦਾਂ ਮਰਜ਼ੀ ਆ, ਨਾ ਕੋਈ ਗੱਲਬਾਤ ਹੋਣੀ ਹੈਗੀ ਬਹੁਤੀ ਜੀ ਕਿਉਂਕਿ ਸਾਰੀ ਯੂਟਿਊਬ ਸਾਰਾ ਸੋਸ਼ਲ ਮੀਡੀਆ ਸਾਰੀਆਂ ਪ੍ਰਿੰਟ ਮੀਡੀਆ ਉਹ ਤਾਂ ਇਸੇ ਚੀਜ਼ ਚ ਲੱਗਾ ਰਿਹਾ ਕਿ ਦੋ ਰਿਪੋਰਟਾਂ ਆ ਤੇ ਦੋ ਰਿਪੋਰਟਾਂ ਆ ਜੀ।
0: ਬਿਲਕੁਲ, ਪਰ ਸੈਣੀ ਸਾਹਿਬ ਜਿੱਦਾਂ ਕਿ ਅਕਾਲੀ ਦਲ ਨੇ ਅੱਜ ਚਲੋ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਇਹ ਵੀ ਕਿਹਾ ਕਿ ਭਾਈ ਅਸੀਂ ਜਿਹੜਾ ਮੋਰਚਾ ਖੋਲਣ ਜਾ ਰਹੇ ਹਾਂ ਹੁਣ ਮੋਰਚਾ 19 ਨੂੰ ਖੁੱਲ੍ਹਣਾ ਕਿ ਜਾਂ ਫਿਰ ਅੱਗੇ ਵੀ ਪੈ ਸਕਦਾ ਜਾਂ ਕਿਵੇਂ ਹੈ ਕਿ ਇੱਕ ਆਰ ਪਾਰ ਦੀ ਲੜਾਈ ਦੇਖਣ ਨੂੰ ਮਿਲ ਰਹੀ ਹੈ ਸਿਆਸੀ।
1: ਪਰ ਸਾਹਿਬ ਦੇਖੋ ਅਕਾਲੀ ਦਲ ਜਿਹੜਾ ਹੈਗਾ ਆ ਸਟੇਟਮੈਂਟ ਵੀ ਜੋ ਦੇ ਰਿਹਾ ਹੈਗਾ ਨਾ ਜਿੱਦਾਂ ਲਾਚਾਰੀ ਦੇ ਵਿਚ ਦੇ ਰਿਹਾ ਹੈਗਾ ਆ ਵੀ ਹੁਣ ਕੀ ਲੜਨਾ ਹੀ ਪੈਣਾ
0: ਜੀ।
1: ਇੱਕ ਹੁੰਦਾ ਵਿਲਿੰਗਲੀ ਲੜਨਾ, ਇੱਕ ਹੁੰਦਾ ਹੈਗਾ ਆ ਵੀ ਹਾਂ ਬਈ ਹੁਣ ਤਾਂ ਲੜਨਾ ਹੀ ਪੈਣਾ ਜੀ। ਉਹ ਲੜਨ ਵਾਸਤੇ ਫੌਜਾਂ ਚਾਹੀਦੀਆਂ ਹੈਗੀਆਂ, ਫੌਜਾਂ ਜਿਹੜੀਆਂ ਹੈਗੀਆਂ ਕੌਣ ਆ, ਫੌਜਾਂ ਹੈਗੀਆਂ ਆਮ ਪੰਥ ਤੇ ਪੰਥਕ ਲੋਕ ਜਿਹੜੇ ਹੈਗੇ ਆ, ਪੰਥ ਕਿੰਨੇ ਹਿੱਸਿਆਂ ਦੇ ਵਿਚ ਵੰਡੇ ਆਏ ਆ ਜੀ।
0: ਜੀ
1: ਉਹ ਪਹਿਲਾਂ ਪੰਥ ਨੂੰ ਇਕੱਠਾ ਕਰਨਾ ਪਊਗਾ, ਫਿਰ ਮੋਰਚੇ ਲਾਉਣੇ ਪੈਣਗੇ, ਹਾਂਜੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਹੁਕਮਨਾਮਾ ਆ ਉਹਨੂੰ ਇੰਪਲੀਮੈਂਟ ਕਰਨਾ ਆ, ਕਿਸ ਤਰੀਕੇ ਨਾਲ ਕਰਨਾ ਆ।
0: ਜੀ
1: ਜਦੋਂ ਦੋ ਵਿਊ ਆ ਗਏ ਨਾ ਜੀ, ਜਦੋਂ ਦੋ ਵਿਊ ਆ ਗਏ ਹੈਗੇ ਆ ਤੇ ਹਰ ਇੱਕ ਕੋਲ ਡਿਫੈਂਸ ਹੈਗਾ ਆ, ਜਿਹੜਾ ਬੰਦਾ ਉਸ ਵਿਊ ਇੱਕ ਵਿਊ ਨਾਲ ਸਹਿਮਤ ਆ ਉਹ ਉਹਦੇ ਲਈ ਮੁਤਾਬਕ ਤਰਕ ਦੇਈ ਜਾਏਗਾ, ਜਿਹੜਾ ਦੂਜਾ ਨਾਲ ਹੈਗਾ ਆ
0: ਬਿਲਕੁਲ
1: ਦੇ ਮੁਤਾਬਕ ਤਰਕ ਦੇਈ ਜਾਏਗਾ। ਇਹ ਹੈਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਆ ਉਹ ਨਾਲ ਕਹੀ ਜਾਣਗੇ ਸਾਰੇ ਵੀ ਉਹ ਅਕਾਲ ਤਖ਼ਤ ਸੁਪਰੀਮ ਆ ਤੇ ਮੰਨਣੀ ਕਿਸੇ ਨੇ ਹੈ ਨੀ
0: ਜੀ। ਪਰ ਸੈਂਟ ਸਾਹਿਬ ਇੱਕ ਮਨ ਦੇ ਵਿੱਚ ਸਵਾਲ ਹੋਰ ਆਉਂਦਾ ਹੈ ਕਿ ਜੇ ਕੱਲ ਨੂੰ ਜਥੇਦਾਰ ਸਾਹਿਬ ਇਹ ਕਹਿ ਦਿੰਦੇ ਨੇ ਜਦੋਂ ਚਲੋ ਅਗਲੀ ਸੁਣਵਾਈ ਵੀ ਆ ਜਾਂ ਕਿ ਭਾਈ ਜਿਹੜੀ ਤੁਸੀਂ ਰਿਪੋਰਟ ਦਾ ਰੋਲਾ ਪਾ ਰਹੇ ਹੋ ਦੋ ਪੰਨਿਆਂ ਦੀ ਜਾਂ ਦੋ ਰਿਪੋਰਟਾਂ ਤੁਸੀਂ ਗਲਤ ਕੀਤੀ ਹੈ ਉਹ ਸਾਨੂੰ ਭੇਜੋ ਤੇ ਨਾਲ ਭੇਜੋ ਸਾਨੂੰ ਵੀਡੀਓ ਜਿਹੜੀ ਇਹਦੇ ਨਾਲ ਅਟੈਚ ਹੈ ਤੇ ਅਸੀਂ ਉਹੋ ਹੀ ਜਿਹੜੀ ਹੈ ਵੀਡੀਓਗ੍ਰਾਫੀ ਜਿਹੜੀ ਆ ਉਹ ਸਾਰਾ ਕੁਝ ਰਿਪੋਰਟ ਜਿੱਥੋਂ ਅਸੀਂ ਪਹਿਲਾਂ ਟੈਸਟ ਕਰਾਇਆ ਉਹਨਾਂ ਨੂੰ ਭੇਜਦੇ ਹਾਂ ਤੇ ਉਹੋ ਹੀ ਫਿਰ ਜਿਹੜੀਆਂ ਏਜੰਸੀਆਂ ਨੇ ਦੱਸਣਗੀਆਂ ਜਾਂ ਲੈਬਾਂ ਦੱਸਣਗੀਆਂ ਕਿ ਉਹ ਗਲਤ ਨੇ ਜਾਂ ਫਿਰ ਸਵਾਲ ਤਾਂ ਉਹ ਏਜੰਸੀਆਂ ਦੇ ਉੱਤੇ ਵੀ ਜਾਂ ਲੈਬੋਰਟਰੀਆਂ ਦੇ ਉੱਤੇ ਵੀ ਖੜਾ ਹੋ ਜਾਂਦਾ ਜਿਹੜੀਆਂ ਦੇਸ਼ ਦੀਆਂ ਪ੍ਰਮਾਣਿਤ ਜਿਹੜੀਆਂ ਨੇ ਜੀ।
1: ਬਾਰੇ ਸਾਹਿਬ ਕੀ ਤੁਸੀਂ ਸੋਚਦੇ ਹੋ ਕਿ ਮਤਲਬ ਜਿਹੜਾ ਹੈਗਾ ਆ ਵੀ ਇਹ ਮਾਮਲਾ ਰਿਜ਼ੋਲਵ ਕਰਨਾ ਚਾਹੂਗੀ ਸਰਕਾਰ?
0: ਮੁੱਦਾ ਤਾਂ ਇਹੀ ਆ ਜੀ, ਬਿਲਕੁਲ ਆ ਜੀ ਜੀ।
1: ਕੀ ਇਹਨਾਂ ਦੇ ਵਿੱਚ ਇੰਨਾ ਸੌਫਟ ਤਰੀਕੇ ਨਾਲ ਕਮਿਊਨੀਕੇਸ਼ਨ ਲੈਵਲ ਹੈਗਾ ਜੀ?
0: ਨਾ ਜੀ ਨਾ ਜੀ ਨਾ ਜੀ,
1: ਇੱਥੇ ਤਾਂ ਤਲਵਾਰਾਂ ਨਿਕਲੀਆਂ ਗਈਆਂ ਜੀ ਤੇ ਇਸ ਕਰਕੇ ਜਿਹੜਾ ਹੈਗਾ ਆ ਇਸ ਚੀਜ਼ ਤਾਂ ਜਿਹੜੀ ਸੋਚਣੀ, ਨੋ ਡਾਊਟ ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਆ ਬਿਲਕੁਲ ਠੀਕ ਗੱਲ ਹੈਗੀ ਆ, ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈਗਾ ਆ। ਉਹਨਾਂ ਨੇ ਕਦੀ ਆਪਣੀਆਂ ਰਿਪੋਰਟਾਂ ਦੇਣੀਆਂ ਨੀ, ਹੁਣ ਜਥੇਦਾਰ ਸਾਹਿਬ ਨੇ ਤਾਂ ਆਪਣੀਆਂ ਰਿਪੋਰਟਾਂ ਜਿਹੜੀਆਂ ਸਾਰਿਆਂ ਨੂੰ ਦੇਤੀਆਂ, ਭਾਈ ਆਹ ਲਓ ਜੀ
0: ਜੀ
1: ਹਾਂਜੀ, ਇਹਨਾਂ ਨੇ ਕਿਹੜੀ ਨੂੰ ਦਿੱਤੀ ਹੈਗੀ ਭਾਈ ਪੀ ਆਰ ਰਿਪੋਰਟਾਂ ਹੈਗੀਆਂ ਜੀ, ਇਹਦੇ ਵਿੱਚ ਆਹ ਪੁਆਇੰਟ ਤੇ ਆਪੇ ਹੀ ਪੜ ਕੇ ਆਪੇ ਹੀ ਚੱਲ ਗਏ, ਨਾ ਉਹ ਤੇ ਨਾ ਪੜ ਹੋਇਆ ਕਿਹੜੀ ਲੈਬੋਰਟਰੀ ਹੈਗੀ ਆ ਤੇ ਕਿਹੜੀ ਫੋਰੈਂਸਿਕ ਲੈਬ ਹੈਗੀ ਆ
0: ਜੀ।
1: ਹਾਂਜੀ ਇਸ ਕਰਕੇ ਜਿਹੜਾ ਆ ਇਹ ਨੀ ਇਸ ਤਰੀਕੇ ਨਾਲ ਨੀ ਹੱਲ ਹੋਣਾ ਜੀ, ਇਹ ਤਾਂ ਜਿਹੜਾ ਆ ਏਦਾਂ ਹੀ ਇਹਨਾਂ ਨੂੰ ਮੁੱਦਾ ਜਿਹੜਾ ਆ ਇਹਨਾਂ ਨੇ ਹੁਣ ਚੀਜ਼ ਦੇ ਉੱਤੇ ਜਿਹੜੀ ਸਤਾਈ ਜਿਹੜੀ ਆ ਇਸੇ ਚੱਕਰ ਦੇ ਵਿੱਚ ਹੀ ਨਿਕਲ ਲਈ ਆ ਜੀ।
0: ਬਿਲਕੁਲ,
1: ਬਾਕੀ ਜਿਹੜੇ ਮੁੱਦੇ ਜਿਹੜੇ ਆ ਉਹ ਪਿੱਛੇ ਰਹਿ ਜਾਣੇ ਆ ਜੀ।
0: ਭਾਰਾ ਸਾਹਿਬ ਜੀ ਥੈਂਕ ਯੂ ਸਾਹਿਬ, ਕੋਈ ਹੋਰ ਗੱਲਬਾਤ ਹੋਵੇ?
1: ਗ੍ਰੇਟਫੁਲ ਸਰ, ਨਹੀਂ ਬਸ ਸ਼ੁਕਰੀਆ ਸਰ, ਥੈਂਕ ਯੂ ਜੀ, ਗ੍ਰੇਟਫੁਲ ਸਰ,
0: ਸ਼ੁਕਰੀਆ ਜੀ। ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਸਾਰੇ ਮੁੱਦੇ ਦੇ ਉੱਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਤੇ ਲਾਈਵ ਆਪਣੇ ਵਿਚਾਰ ਜਿਹੜੇ ਸਾਂਝੇ ਕਰ ਸਕਦੇ ਹੋ। ਤਦ ਤੱਕ ਦੋਸਤੋ ਲੋ ਫਿਰ ਆਪਾਂ ਇੱਕ ਰਿਪੋਰਟ ਜਿਹੜੀ ਆਈ ਹੈ ਉਹਦੀ ਗੱਲ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਵਿਦੇਸ਼ੀ ਖ਼ਬਰਾਂ ਵੱਲ ਨੂੰ ਵੀ, ਚੰਗੀਆਂ ਖ਼ਬਰਾਂ ਉਧਰੋਂ ਵੀ ਆ ਰਹੀਆਂ ਨੇ ਤੇ ਸਮਝੌਤੇ ਦੀਆਂ ਹੋਰ ਸਾਰਾ ਕੁਝ ਜਿਹੜਾ ਪਹਿਲਾਂ ਹੀ ਜਿਹੜਾ ਸਿਗਨੇਚਰ ਵਗੈਰਾ ਹੋ ਚੁੱਕੇ ਆ ਤੇ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਜਾਂ ਸੋਨੇ ਦੀ ਗੋਲਡ ਦੀ ਗੱਲ ਆਉਂਦੀ ਹੈ ਤਾਂ ਕਸਟਮ ਡਿਊਟੀ ਵਧਣ ਦੇ ਮਗਰੋਂ ਜਿਹੜਾ ਸੋਨੇ ਦੀ ਦਰਾਮਦ ਜਿਹੜੀ ਹੈ 70% ਤੱਕ ਘਟ ਗਈ ਹੈ। ਜਦੋਂ ਕਦੇ ਜਿਹੜਾ ਸੀ 100 ਟਨ ਦਾ ਸੋਨਾ ਘਟ ਕੇ ਜਿਹੜਾ ਸੀਗਾ 30 ਟਨ ਦੇ ਨੇੜੇ ਪਹੁੰਚੀ ਹੈ ਸੋਨੇ ਦੀ ਦਰਾਮਦ, ਵਿਦੇਸ਼ੀ ਮੁਦਰਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਤੇ ਇਸੇ ਤਰ੍ਹਾਂ ਹੀ ਜਿਹੜਾ ਜੰਗ ਖਤਮ ਕਰਨ ਦੇ ਲਈ ਇੱਕ ਦਿਨ ਪਹਿਲਾਂ ਹੀ ਜਿਹੜਾ ਸਮਝੌਤਾ ਹੋਇਆ ਤੇ ਇਰਾਨ ਦੇ ਸਾਹਮਣੇ ਟਰੰਪ ਦਾ ਰਣਨੀਤਿਕ ਸਮਝੌਤਾ ਜਿਹੜਾ, ਜੰਗ ਦੇ ਵਿੱਚ 7,000 ਤੋਂ ਵੱਧ ਮੌਤਾਂ ਹੋਈਆਂ, 40,000 ਜ਼ਖਮੀ ਹੋਏ ਤੇ 10 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕਰੇ ਖਰਚ ਦੇ ਬਾਵਜੂਦ ਅਮਰੀਕਾ ਨੂੰ ਮਿਲਿਆ ਕੀ ਹੈ ਉਹ ਆਪਾਂ ਵਿਸਥਾਰ ਦੇ ਵਿੱਚ ਅੱਗੇ ਜਾ ਕੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਪੰਜਾਬ ਦੀ ਇੱਕ ਜਿਹੜੀ ਹੈ ਰਿਪੋਰਟ ਦੀ ਗੱਲ ਕਰਦੇ ਹਾਂ, ਵਾਤਾਵਰਨ ਦੇ ਸੰਬੰਧ ਦੇ ਵਿੱਚ ਉਹ ਰਿਪੋਰਟ ਹੈ, ਫਿਰ ਆਪਾਂ ਨਾਲ ਦੀ ਨਾਲ ਵਿਦੇਸ਼ੀ ਖ਼ਬਰਾਂ ਵੱਲ ਨੂੰ ਚੱਲਦੇ ਹਾਂ ਤੇ ਇਹ ਗੱਲਬਾਤ ਹੈਗੀ ਹੈ ਜੀ ਆਪਣੀ ਜੰਗਲੀ ਰਕਬੇ ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਪਛੜ ਗਿਆ ਹੈ ਪੰਜਾਬ, ਪਿੱਛੇ ਹੈ, ਕਿਵੇਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੱਟੇ ਜਾ ਰਹੇ ਨੇ ਸਦੀਆਂ ਪੁਰਾਣੇ ਰੁੱਖ। ਇੱਕ ਅਜਿਹੇ ਸਮੇਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਪੇੜ ਮਾਂ ਕੇ ਨਾਮ ਮੁਹਿੰਮ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਬੂਟੇ ਲਗਾਉਣ ਅਤੇ ਵਾਤਾਵਰਨ ਸੰਭਾਲ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਲਈ ਉਤਸ਼ਾਹਿਤ ਕਰ ਰਹੀ ਹੈ ਤੇ ਪੰਜਾਬ ਦਾ ਵਾਤਾਵਰਨ ਸ਼ਾਸਨ ਤਿੱਖੀ ਜਾਂਚ ਦੇ ਘੇਰੇ ਦੇ ਵਿੱਚ ਆ ਚੁੱਕਿਆ ਹੈ। ਵਾਤਾਵਰਨ ਪ੍ਰੇਮੀਆਂ ਨੇ ਵਿਕਾਸ ਪ੍ਰੋਜੈਕਟਾਂ ਦੇ ਲਈ ਰਾਹ ਬਣਾਉਣ ਖਾਤਰ ਅਕਸਰ ਲਾਜ਼ਮੀ ਪ੍ਰਵਾਨਗੀਆਂ ਤੋਂ ਬਿਨਾਂ ਪੁਰਾਣੇ ਅਤੇ ਵਿਰਾਸਤੀ ਰੁੱਖਾਂ ਨੂੰ ਬੇਰਹਿਮੀ ਨਾਲ ਕੱਟਣ ਅਤੇ ਪੁੱਟਣ ਦੇ ਕਈ ਮਾਮਲਿਆਂ ਨੂੰ ਉਜਾਗਰ ਕੀਤਾ। ਆਲਮ ਇਹ ਹੈ ਕਿ ਸੂਬੇ ਨੇ ਅਜੇ ਨੋਟੀਫਾਈਡ ਜੰਗਲਾਂ ਤੋਂ ਬਾਹਰ ਸ਼ਹਿਰੀ ਖੇਤਰਾਂ ਦੇ ਵਿਚ ਰੁੱਖਾਂ ਦੀ ਸੁਰੱਖਿਆ ਦੇ ਲਈ ਸਖ਼ਤ ਕਾਨੂੰਨ ਨਹੀਂ ਬਣਾਇਆ ਹੈ। ਹਾਲਾਂਕਿ ਉਲੰਘਣਾ ਕਰਨ ਵਾਲਿਆਂ ਦੇ ਲਈ ਵਾਤਾਵਰਨ ਮੁਆਵਜ਼ੇ ਦੇ ਰੂਪ ਦੇ ਵਿਚ ਜੁਰਮਾਨਾ ਤਜਵੀਜ਼ ਕੀਤਾ ਗਿਆ। ਵਾਤਾਵਰਨ ਸਬੰਧੀ ਚਿੰਤਾਵਾਂ ਦਾ ਜਿਹੜਾ ਨੋਟਿਸ ਲੈਂਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਨਿਆਇਕ ਆਗਿਆ ਤੋਂ ਬਿਨਾਂ ਕਿਸੇ ਵੀ ਰੁੱਖ ਨੂੰ ਕੱਟਣ ਜਾਂ ਪੁੱਟਣ ਦੇ ਉੱਤੇ ਸੂਬਾ ਪੱਧਰੀ ਪਾਬੰਦੀਆਂ ਲਗਾ ਦਿੱਤੀਆਂ। ਇਕ ਹਾਲੀਆ ਹੁਕਮ ਦੇ ਵਿਚ ਅਦਾਲਤ ਨੇ ਜ਼ੀਰਕਪੁਰ ਪੰਚਕੂਲਾ ਬਾਈਪਾਸ ਪ੍ਰੋਜੈਕਟ ਦੇ ਲਈ ਤਜਵੀਜ਼ ਸ਼ੁਦਾ 3,000 ਤੋਂ 5,000 ਪੁਰਾਣੇ ਰੁੱਖਾਂ ਨੂੰ ਕੱਟਣ ਦੇ ਉੱਤੇ ਅੰਤਰਿਮ ਰੋਕ ਵੀ ਲਗਾ ਦਿੱਤੀ। ਹਾਲ ਹੀ ਦੇ ਵਿਚ ਇਹ ਮੁੱਦਾ ਬਰਨਾਲਾ ਦੇ ਵਿਚ ਸੁਰਖੀਆਂ ਦੇ ਵਿਚ ਆਇਆ ਤੇ ਜਿੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ NGT ਨੇ ਫੁਹਾਰਾ ਚੌਂਕ ਨੇੜੇ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ 140 ਪੁਰਾਣੇ ਰੁੱਖਾਂ ਜਿਨ੍ਹਾਂ ਦੇ ਵਿਚ ਨਿੰਮ, ਬੋੜ, ਪਿੱਪਲ, ਟਾਲੀ, ਟੇਕ ਤੇ ਟਿੱਕਰ ਅਤੇ ਜੰਡ ਸ਼ਾਮਲ ਨੇ, ਜਿਨ੍ਹਾਂ ਦੇ ਵਿਚੋਂ ਕਈ ਦਹਾਕਿਆਂ ਪੁਰਾਣੇ ਸਨ, ਉਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਕੱਟਣ ਵੱਢਣ ਦੋਸ਼ਾਂ ਦਾ ਗੰਭੀਰ ਨੋਟਿਸ ਲਿਆ, ਜਿਹਦੇ ਨਾਲ ਵਾਤਾਵਰਨ ਨੂੰ ਕਾਫ਼ੀ ਨੁਕਸਾਨ ਕਹਿੰਦੇ ਪਹੁੰਚਿਆ। NGT ਨੇ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਪੁੱਟਣ ਦੇ ਮਾਮਲੇ ਦੇ ਵਿਚ FIR ਦਰਜ ਕਰਨ ਦੇ ਨਿਰਦੇਸ਼ ਵੀ ਦਿੱਤੇ ਆ। ਵਾਤਾਵਰਨ ਕਾਰਕੁਨ ਗੁਰਪ੍ਰੀਤ ਸਿੰਘ ਕਾਨੇਕੇ ਉਨ੍ਹਾਂ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਕਾਰਵਾਈ ਕਰਦਿਆਂ NGT ਨੇ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਪੁੱਟਣ ਦੇ ਮਾਮਲੇ ਚ ਬਰਨਾਲਾ ਇੰਪਰੂਵਮੈਂਟ ਜਿਹੜਾ ਟਰੱਸਟ ਹੈ ਉਹਦੇ ਅਧਿਕਾਰੀਆਂ ਦੇ ਵਿਰੁੱਧ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ। ਜਾਂਚ ਦੇ ਜਿਹੜਾ ਘੇਰੇ ਦੇ ਵਿਚ ਇਕ ਹੋਰ ਮਾਮਲਾ ਬਰਨਾਲਾ ਦੀ ਪੁੱਡਾ ਮਾਰਕੀਟ ਦੇ ਵਿਚ ਲਗਭਗ 100 ਸਾਲ ਪੁਰਾਣੇ ਨਿੰਮ ਨੂੰ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਕੱਟਣ ਦਾ ਹੈ, ਜਿੱਥੇ ਅਧਿਕਾਰਤ ਸੰਚਾਰ ਦੇ ਬਾਵਜੂਦ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਇਹ ਚਿੰਤਾ ਸਿਰਫ ਬਰਨਾਲਾ ਤੱਕ ਹੀ ਸੀਮਤ ਨਹੀਂ ਹੈ। ਵਾਤਾਵਰਨ ਕਾਰਕੁਨਾਂ ਨੇ ਇਹ ਵੀ ਦੋਸ਼ ਲਾਇਆ ਕਿ ਇਕ ਪ੍ਰਸਤਾਵਿਤ ਸੜਕ ਨਿਰਮਾਣ ਪ੍ਰੋਜੈਕਟ ਤੋਂ ਪਹਿਲਾਂ ਧੌਲਾ ਧੂਰਕੋਟ ਸੜਕ ਦੇ ਉੱਤੇ ਕਿਨਾਰੇ ਸੈਂਕੜੇ ਰੁੱਖ ਕੱਟੇ ਗਏ ਸਨ। ਫਰੀਦਕੋਟ ਦੇ ਵਿਚ 137 ਏਕੜ ਜ਼ਮੀਨ ਤੇ ਇਕ ਉਦਯੋਗਿਕ ਪਾਰਕ ਜਿਹੜਾ ਵਿਕਸਿਤ ਕਰਨ ਦੇ ਲਈ ਬੰਦ ਪਈ ਫਰੀਦਕੋਟ ਸਹਾਇਕਾਰੀ ਖੰਡ ਮਿੱਲ ਜਿਹੜੀ ਹੈ ਉਹਦੇ ਅਹਾਤੇ ਦੇ ਵਿਚ 784 ਪੁਰਾਣੇ ਰੁੱਖਾਂ ਨੂੰ ਕੱਟਣ ਦੇ ਪ੍ਰਸਤਾਵ ਨੇ ਵੀ ਨਿਵਾਸੀਆਂ, ਕਿਸਾਨ ਯੂਨੀਅਨਾਂ ਤੇ ਵਾਤਾਵਰਨ ਸਮੂਹਾਂ ਦੇ ਦੁਆਰਾ ਵਿਆਪਕ ਰੋਸ ਨੂੰ ਜਿਹੜਾ ਜਨਮ ਦਿੱਤਾ ਹੈ। ਇਸ ਸਾਲ ਫਰਵਰੀ ਦੇ ਵਿਚ ਨੰਗਲ ਦੇ ਵਿਚ ਡਾਕਘਰ ਦੀ ਜਿਹੜੀ ਇਮਾਰਤ ਦੇ ਵਿਚ ਇਕ ਸਦੀ ਪੁਰਾਣਾ ਬੋਹੜ ਦਾ ਰੁੱਖ ਅਤੇ ਕਈ ਫਲਦਾਰ ਰੁੱਖ ਗੈਰ ਕਾਨੂੰਨੀ ਤੌਰ ਦੇ ਉੱਤੇ ਕੱਟ ਕੇ ਰੱਖ ਦਿੱਤੇ ਗਏ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ BBMB ਦੀ ਜ਼ਮੀਨ ਦੇ ਉੱਤੇ ਸਥਿਤ 50 ਸਾਲ ਤੋਂ ਵੱਧ ਪੁਰਾਣੇ ਮੰਨੇ ਜਾਂਦੇ ਇਹ ਰੁੱਖ ਹਾਈ ਕੋਰਟ ਦੀ ਪਾਬੰਦੀ ਦੀ ਉਲੰਘਣਾ ਕਰਕੇ ਕੱਟ ਦਿੱਤੇ ਗਏ, ਜਿਸਦੇ ਨਾਲ ਸਥਾਨਕ ਲੋਕਾਂ ਤੇ ਕਾਰਕੁਨਾਂ ਦੇ ਵਿਚ ਭਾਰੀ ਰੋਸ ਪੈਦਾ ਹੋਇਆ। ਮੁਕਤਸਰ ਜ਼ਿਲ੍ਹੇ ਦੇ ਮਲੋਟ ਕਸਬੇ ਦੇ ਵਿਚ ਵਾਤਾਵਰਨ ਤੇ ਸਮਾਜਿਕ ਸੰਸਥਾਵਾਂ ਨੇ ਹਾਲ ਹੀ ਦੇ ਵਿਚ ਇਤਰਾਜ਼ ਜਿਹੜਾ ਜਤਾਇਆ ਸੀ ਕਿ ਜਦੋਂ 2019 ਦੇ ਵਿਚ ਲਗਾਏ ਗਏ ਕੁਝ ਰੁੱਖਾਂ ਨੂੰ ਕਥਿਤ ਤੌਰ ਦੇ ਉੱਤੇ ਵਾਲੀਬਾਲ ਕੋਰਟ ਦੇ ਲਈ ਜਿਹੜਾ ਸੀ ਰਸਤਾ ਬਣਾਉਣ ਵਾਸਤੇ ਪੁੱਟ ਦਿੱਤਾ ਗਿਆ, ਇਨ੍ਹਾਂ ਰੁੱਖਾਂ ਨੂੰ ਸਥਾਨਕ ਨਿਵਾਸੀਆਂ ਨੇ ਕਈ ਸਾਲਾਂ ਤੋਂ ਪਾਲਿਆ ਸੀ ਤੇ ਇਹ ਇਲਾਕੇ ਦੇ ਹਰੇ ਭਰੇ ਕਵਰ ਦਾ ਇਕ ਜਿਹੜਾ ਬਹੁਤ ਪੁਰਾਣਾ ਜਿਹੜਾ ਪੂਰਨ ਹਿੱਸਾ ਬਣ ਗਏ ਸਨ। ਵਾਤਾਵਰਨ ਦੇ ਮੁੱਦਿਆਂ ਦੇ ਲਈ ਲੜ ਰਹੇ ਇਕ ਗੈਰ ਸਰਕਾਰੀ ਸੰਗਠਨ ਪਬਲਿਕ ਐਕਸ਼ਨ ਕਮੇਟੀ ਦੇ ਜਸਕੀਰਤ ਸਿੰਘ ਦਾ ਕਹਿਣਾ ਹੈ ਕਿ ਰੁੱਖਾਂ ਦਾ ਨੁਕਸਾਨ ਪੰਜਾਬ ਦੇ ਵਿਚ ਖਾਸ ਤੌਰ ਦੇ ਉਤੇ ਚਿੰਤਾਜਨਕ ਹੈ, ਜਿੱਥੇ ਦੇਸ਼ ਦੇ ਵਿਚ ਸਭ ਤੋਂ ਘੱਟ ਜੰਗਲੀ ਰਕਬਾ ਹੈ। ਪੰਜਾਬ ਦਾ ਜੰਗਲੀ ਰਕਬਾ ਸਿਰਫ 6.59 ਫੀਸਦੀ ਜਿਹੜਾ ਦੱਸਿਆ ਜਾਂਦਾ ਹੈ ਤੇ ਕੇਂਦਰੀ ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਉਨ੍ਹਾਂ ਨੇ ਪਿਛਲੇ ਸਾਲ ਜੁਲਾਈ ਦੇ ਵਿਚ ਆਪ ਦੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਦੇ ਇਕ ਸਵਾਲ ਦੇ ਜਵਾਬ ਦੇ ਵਿਚ ਕਿਹਾ ਸੀ ਕਿ ਭਾਰਤ ਦਾ ਕੁੱਲ ਜੰਗਲੀ ਖੇਤਰ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੈ ਤੇ ਦੇਸ਼ ਦੇ ਤਕਰੀਬਨ ਅਰਬਾਂ ਕਰੋੜਾਂ ਦੇ ਹਿੱਸੇ ਆ ਜਾਂਦੇ ਆ, ਤਕਰੀਬਨ 8.27 ਮਿਲੀਅਨ ਵਰਗ ਕਿਲੋਮੀਟਰ ਤੇ ਇਸੇ ਤਰ੍ਹਾਂ ਹੀ 32.87 ਮਿਲੀਅਨ ਵਰਗ ਜਿਹੜਾ ਕਿਲੋਮੀਟਰ ਭੂਗੋਲਿਕ ਖੇਤਰ ਦਾ 25.17 ਫੀਸਦੀ ਬਣ ਜਾਂਦਾ ਹੈ। ਇਸ ਦੇ ਮੁਕਾਬਲੇ ਪੰਜਾਬ ਦਾ ਜੰਗਲੀ ਰਕਬਾ ਸਿਰਫ ਤੇ ਸਿਰਫ 6.59 ਫੀਸਦ ਹੈ, ਜੋ ਸਾਰੇ ਰਾਜਾਂ ਦੇ ਵਿਚੋਂ ਸਭ ਤੋਂ ਘੱਟ ਹੈ। ਵਾਤਾਵਰਨ ਪ੍ਰੇਮੀਆਂ ਦਾ ਜ਼ੋਰ ਹੈ ਕਿ ਜਿੱਥੇ ਨਵੇਂ ਬੂਟੇ ਲਗਾਉਣਾ ਜ਼ਰੂਰੀ ਹੈ ਉੱਥੇ ਹੀ ਪੁਰਾਣੇ ਅਤੇ ਵੱਡੇ ਰੁੱਖਾਂ ਦੀ ਜਿਹੜੀ ਰੱਖਿਆ ਕਰਨਾ ਵੀ ਬਰਾਬਰ ਮਹੱਤਵਪੂਰਨ ਹੈ। ਅਦਾਲਤਾਂ ਤੇ ਟ੍ਰਿਬਿਊਨਲਾਂ ਦੇ ਵਿੱਚ ਕਈ ਮਾਮਲੇ ਵਿਚਾਰ ਦੇ ਅਧੀਨ ਹੋਣ ਦੇ ਕਰਕੇ ਆਉਣ ਵਾਲੇ ਮਹੀਨੇ ਦੇ ਵਿੱਚ ਇਹ ਜਗ੍ਹਾ ਨਿਰਧਾਰਿਤ ਕਰਨ ਦੇ ਲਈ ਮਹੱਤਵਪੂਰਨ ਹੋਣਗੇ ਕਿ ਪੰਜਾਬ ਵਿਕਾਸ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਕਿੰਨੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਸੰਤੁਲਨ ਜਿਹੜਾ ਬਣਾਉਂਦਾ ਹੈ। ਇਹ ਸਿਰਫ ਅੰਕੜੇ ਹੀ ਨਹੀਂ ਨੇ ਸਗੋਂ ਭਵਿੱਖ ਦੇ ਲਈ ਇਕ ਸਪਸ਼ਟ ਜਿਹੜਾ ਚੇਤਾਵਨੀ ਵੀ ਦੱਸੀ ਜਾ ਰਹੀ ਹੈ। ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਆਸਟ੍ਰੇਲੀਆ ਜਿਹੜਾ ਪਾਪੂਲੇਸ਼ਨ ਦੀ ਗੱਲ ਕਰ ਰਿਹਾ ਹੈ। ਪ੍ਰਵਾਸੀਆਂ ਕਾਰਨ ਆਸਟ੍ਰੇਲੀਆ ਦੀ ਆਬਾਦੀ ਵਧੀ ਹੈ, ਬੁਨਿਆਦੀ ਸਹੂਲਤਾਂ ਦੇ ਉੱਤੇ ਦਬਾਅ ਪੈਣ ਦੇ ਬਾਰੇ ਚਿੰਤਾਵਾਂ ਵਧੀਆਂ ਨੇ। ਆਸਟ੍ਰੇਲੀਆਈ ਅੰਕੜਿਆਂ ਦੇ ਬਿਊਰੋ ਦੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਨੇ ਦੇਸ਼ ਦੀ ਵਧਦੀ ਆਬਾਦੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਦਸੰਬਰ 2025 ਤੱਕ ਆਸਟ੍ਰੇਲੀਆ ਦੀ ਆਬਾਦੀ ਲਗਭਗ 2,78,00,000 ਤੱਕ ਪਹੁੰਚ ਗਈ ਸੀ। ਸਿਰਫ ਇਕ ਸਾਲ ਦੇ ਦੌਰਾਨ ਕਰੀਬ 4,12,000 ਲੋਕ ਜਿਹੜੇ ਨੇ ਆਬਾਦੀ ਦੇ ਵਿਚ ਵਾਧੇ ਦੇ ਵਜੋਂ ਸ਼ਾਮਲ ਹੋਏ ਹੈ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਇਸ ਵਾਧੇ ਦੇ ਵਿਚੋਂ ਕਰੀਬ 3,01,000 ਲੋਕ ਵਿਦੇਸ਼ਾਂ ਤੋਂ ਆਏ ਪ੍ਰਵਾਸੀਆਂ ਦੇ ਕਾਰਨ ਸ਼ਾਮਲ ਹੋਏ ਨੇ, ਜਦਕਿ ਜਨਮਾਂ ਅਤੇ ਮੌਤਾਂ ਦੇ ਫਰਕ ਦੇ ਨਾਲ ਵਾਧਾ ਜਿਹੜਾ ਕੇਵਲ 1,11,000 ਰਿਹਾ। ਦੂਜੇ ਸ਼ਬਦਾਂ ਦੇ ਵਿਚ ਹਰ 10 ਨਵੇਂ ਵਸਨੀਕਾਂ ਦੇ ਵਿਚੋਂ ਲਗਭਗ

ਪਿਆ ਭਾਈ ਤੇ ਬਥੇਰੀ ਜਗ੍ਹਾ ਆ, ਜ਼ਮੀਨ ਹੈ, ਸਿਰਫ ਸਮੁੰਦਰ ਦੇ ਕੰਢੇ ਬਣਿਆ, ਬਾਕੀ ਤਾਂ ਸਾਰਾ ਕੁਝ ਖਾਲੀ ਪਿਆ ਪਿਛਲੇ ਪਾਸੇ। ਕੈਨੇਡਾ ਇਸੇ ਤਰ੍ਹਾਂ ਹੀ ਪਾਪੂਲੇਸ਼ਨ ਡਿਸਲਾਈਨ ਦੀ ਗੱਲ ਕਰ ਰਿਹਾ। ਕੈਨੇਡਾ ਦੇ ਵਿਚ ਆਬਾਦੀ ਦਾ ਰੁਝਾਨ ਢਲਾਨ ਵੱਲ ਜਾ ਰਿਹਾ। ਇਮੀਗ੍ਰੇਸ਼ਨ ਨੀਤੀਆਂ ਕਾਰਨ ਕਹਿੰਦੇ ਪੱਕੇ ਹੋਣ ਵਾਲਿਆਂ ਦੀ ਗਿਣਤੀ ਦੇ ਵਿਚ ਕਮੀ ਆਈ ਹੈ। ਕੈਨੇਡਾ ਦੀ ਆਬਾਦੀ ਦੇ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤੇ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਚਾਲੂ ਸਾਲ ਦੀ ਪਹਿਲੀ ਤਿਮਾਹੀ ਦੇ ਅੰਕੜੇ ਜਾਰੀ ਕਰਦਿਆਂ ਦਸਿਆ ਗਿਆ ਕਿ 31 ਮਾਰਚ ਨੂੰ ਖਤਮ ਹੋਈ ਤਿਮਾਹੀ ਦੇ ਵਿਚ ਆਬਾਦੀ ਦਾ ਅੰਕੜਾ ਜਿਹੜਾ 4.14 ਮਿਲੀਅਨ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੇ ਮੁਕਾਬਲੇ ਜਿਹੜਾ 55,025 ਘੱਟ ਹੈ। ਆਬਾਦੀ ਦੇ ਵਿਚ ਘਾਟੇ ਦਾ ਇਹ ਰੁਝਾਨ ਪਿਛਲੇ ਸਾਲ ਜੁਲਾਈ ਤੋਂ ਬਣਿਆ ਹੋਇਆ ਤੇ ਪਰ ਇਸ ਤਿਮਾਹੀ ਦੇ ਵਿਚ ਹੋਈ ਇਹ ਕਮੀ ਪਹਿਲੀਆਂ ਦੋਵਾਂ ਤਿਮਾਹੀਆਂ ਦੇ ਨਾਲੋਂ ਵੱਧ ਹੋਣ ਦੇ ਕਾਰਨ ਇਹ ਮੰਨਿਆ ਜਾਣ ਲੱਗ ਪਿਆ ਕਿ ਆਬਾਦੀ ਹੁਣ ਹੇਠਾਂ ਵੱਲ ਜਾਣ ਲੱਗੀ ਹੈ। ਹਾਲਾਂਕਿ ਇਸ ਤਿਮਾਹੀ ਦੇ ਵਿਚ 83,149 ਲੋਕਾਂ ਨੂੰ ਪੱਕੇ ਵਸਨੀਕ ਦਾ ਦਰਜਾ ਦਿੱਤਾ ਗਿਆ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 21,061 ਘੱਟ ਹੈ। ਵਿਭਾਗ ਦਾ ਜਿਹੜਾ ਮੰਨਣਾ ਹੈ ਕਿ ਪੱਕੇ ਹੋਣ ਵਾਲਿਆਂ ਦੀ ਗਿਣਤੀ ਦੇ ਵਿਚ ਇਹ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਨੂੰ ਰੱਦ ਕਰਨ ਕਾਰਨ ਆਈ ਹੈ। ਜਦੋਂ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਸ਼ਰਨਾਰਥੀ ਅਰਜ਼ੀਆਂ ਜਿਹੜੀਆਂ ਉਨ੍ਹਾਂ ਦੀ ਡੂੰਘਾਈ ਦੇ ਨਾਲ ਘੋਖ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਪ੍ਰਵਾਨਗੀ ਦਰ ਜਿਹੜੀ ਹੈ 82% ਤੋਂ ਡਿੱਗ ਕੇ 1 ਅਪ੍ਰੈਲ ਤੱਕ 16.5% ਰਹਿ ਗਈ। ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਉੱਚ ਸਿੱਖਿਆ ਪ੍ਰਾਪਤ ਅਤੇ ਤਕਨੀਕੀ ਮਾਹਰਾਂ ਨੂੰ ਦੇਸ਼ ਦੇ ਵਿਚ ਵਸਾਉਣ ਦਾ ਜਿਹੜਾ ਇਰਾਦਾ ਰੱਖਦੀ ਹੈ, ਪਰ ਉਹ ਨਾਲ ਹੀ ਕੱਚੇ ਵਸਨੀਕਾਂ ਅਸਥਾਈ ਲੋਕਾਂ ਦਾ ਅੰਕੜਾ ਕੁੱਲ ਆਬਾਦੀ ਦੇ 5% ਤੱਕ ਹੇਠਾਂ ਲਿਆਉਣ ਦੀ ਦ੍ਰਿੜ ਹੈ। ਇਸ ਸਾਲ 3,85,000 ਤੇ ਅਗਲੇ 2 ਸਾਲਾਂ ਦੇ ਦੌਰਾਨ 3,70,000 ਅਸਥਾਈ ਕਾਮਿਆਂ ਨੂੰ ਵੀਜ਼ੇ ਦਿੱਤੇ ਜਾਣੇ ਨੇ, ਪਰ ਵਿਭਾਗ ਇਸ ਦੇ ਬਦਲੇ ਪਹਿਲਾਂ ਤੋਂ ਰਹਿ ਰਹੇ ਅਸਥਾਈ ਵਸਨੀਕਾਂ ਦੀ ਵਾਪਸੀ ਨੂੰ ਜ਼ਰੂਰੀ ਸਮਝ ਰਿਹਾ। ਦੂਸਰੇ ਪਾਸੇ US ਇਰਾਨ ਸ਼ਾਂਤੀ ਸਮਝੌਤੇ ਮਗਰੋਂ ਤੁਰੰਤ ਖੁੱਲੇਗਾ ਹੌਰਮੁਜ਼ ਜਲਮਾਰਗ। ਪਾਕਿਸਤਾਨ ਬਣਿਆ ਮੁੱਖ ਵਿਚੋਲਾ। ਅਮਰੀਕਾ ਇਰਾਨ ਇਤਿਹਾਸਕ ਸਮਝੌਤੇ ਤੇ ਰੂਸ ਨੇ ਵੀ ਜਿਹੜੀ ਹੈ ਸਹਿਮਤੀ ਜਤਾ ਦਿੱਤੀ ਹੈ। ਕ੍ਰੈਮਲਿਨ ਨੇ ਅਧਿਕਾਰਤ ਤੌਰ ਦੇ ਉੱਤੇ ਇਸ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਖੇਤਰੀ ਸ਼ਾਂਤੀ ਦੇ ਲਈ ਇਕ ਸਕਾਰਾਤਮਕ ਪਾਜ਼ਿਟਿਵ ਕਦਮ ਦੱਸ ਦਿੱਤਾ ਹੈ। ਦੂਸਰੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਵੀਰਵਾਰ ਨੂੰ ਪੱਛਮੀ ਏਸ਼ੀਆ ਦੇ ਵਿਚ ਸ਼ਾਂਤੀ ਬਹਾਲ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਰਾਨ ਦੇ ਸਰਵਉੱਚ ਆਗੂ ਮੁਜਤਬਾ ਖਮਨੇਈ ਦੀ ਜਿਹੜੀ ਸ਼ਲਾਘਾ ਕੀਤੀ ਹੈ, ਜਦੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਦੋਵਾਂ ਧਿਰਾਂ ਨੇ ਇਤਿਹਾਸਕ ਇਸਲਾਮਾਬਾਦ ਸਮਝੌਤਾ ਜਿਹੜਾ ਹੈ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਪੂਰਾ ਕਰ ਲਿਆ। ਸ਼ਰੀਫ਼ ਨੇ ਚੋਟੀ ਦੇ ਜਿਹੜੇ ਨੇ ਅਮਰੀਕੀ ਤੇ ਇਰਾਨੀ ਆਗੂਆਂ ਦੀ ਜਿਹੜੀ ਹੈ ਕੂਟਨੀਤੀ ਪ੍ਰਤੀ ਅਟਲ ਵਚਨਬੱਧਤਾ ਅਤੇ ਸ਼ਾਂਤੀ ਦੇ ਰਾਹ ਨੂੰ ਅਪਣਾਉਣ ਦੇ ਲਈ ਵੀ ਜਿਹੜੀ ਹੈ ਤਾਰੀਫ਼ ਕੀਤੀ ਹੈ, ਕਿਉਂਕਿ ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਦਸਤਾਵੇਜ਼ ਦੇ ਉਤੇ ਦਸਤਖਤ ਹੋਣ ਦੇ ਨਾਲ ਹੌਰਮੁਜ਼ ਜਲਮਾਰਗ ਤੁਰੰਤ ਖੁੱਲ੍ਹ ਜਾਵੇਗਾ ਤੇ ਅਮਰੀਕਾ ਤੁਰੰਤ ਆਪਣੀ ਜਲ ਸੈਨਾ ਦੀ ਨਾਕਾਬੰਦੀ ਹਟਾ ਲਵੇਗਾ। ਟਰੰਪ ਨੇ ਬੁੱਧਵਾਰ ਨੂੰ ਫਰਾਂਸ ਦੇ ਵਰਸੇਲਜ ਪੈਲਸ ਦੇ ਵਿਚ ਸਮਝੌਤੇ ਦੇ ਉਤੇ ਦਸਤਖਤ ਕੀਤੇ ਹੈ। ਵਰਸੇਲਜ ਦੀ ਪਿੱਠ ਭੂਮੀ ਪੜਤ ਵਾਲੀ ਹੈ, ਬੜਾ ਇੰਟਰਸਟਿੰਗ ਜਿਹੜਾ ਏਰੀਆ ਰਿਹਾ ਹੈ ਦੁਨੀਆਂ ਦੇ ਰਾਜ ਕਰਨ ਵਾਲੇ ਲੋਕਾਂ ਦਾ, ਜਿੱਥੇ ਉਨ੍ਹਾਂ ਨੇ G7 ਸੰਮੇਲਨ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਐਮੈਨੁਅਲ ਮੈਕਰੋਂ ਦੇ ਨਾਲ ਰਾਤ ਦਾ ਖਾਣਾ ਖਾਧਾ ਸੀ। ਇੱਥੇ ਸਾਰੇ ਰਾਜੇ ਮਹਾਰਾਜੇ ਵੀ ਆਉਂਦੇ ਰਹੇ ਆ ਵਰਸੇਲਜ ਦੇ ਵਿਚ, ਜਦੋਂ PM ਦਾ ਮੁੱਦਾ ਨਹੀਂ ਹੁੰਦਾ ਸੀ, ਸਮਾਂ ਨਹੀਂ ਉਹ ਸੀਗਾ, ਰਾਜਾਸ਼ਾਹੀ ਦਾ ਸਮਾਂ ਸੀ ਉਦੋਂ। ਜਲਦੀ ਇਰਾਨੀ ਮੀਡੀਆ ਨੇ ਰਾਸ਼ਟਰਪਤੀ ਮਸੂਦ ਪੇਸ਼ਕੀਅਨ ਦੀਆਂ ਜਿਹੜੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ ਦੇ ਵਿਚ ਉਹ ਕੈਮਰੇ ਦੇ ਸਾਹਮਣੇ ਦਸਤਖਤ ਕੀਤੇ ਹੋਏ ਦਸਤਾਵੇਜ਼ ਦੀ ਇਕ ਕਾਪੀ ਫੜੇ ਬੈਠੇ ਹੋਏ ਨੇ। ਇਹ ਵਿਆਪਕ ਤੌਰ ਦੇ ਉਤੇ ਰਿਪੋਰਟ ਕੀਤੀ ਗਈ ਹੈ ਕਿ ਮੁੱਖ ਵਿਚੋਲਾ ਪਾਕਿਸਤਾਨ ਸਵਿਟਜ਼ਰਲੈਂਡ ਦੇ ਵਿਚ ਸਮਝੌਤੇ ਦੇ ਉਤੇ ਦਸਤਖਤ ਕਰੇਗਾ, ਜਿੱਥੇ ਸ਼ੁੱਕਰਵਾਰ ਨੂੰ ਇਕ ਰਸਮੀ ਸਮਾਰੋਹ ਜਿਹੜਾ ਹੋਣ ਵਾਲਾ ਹੈ। ਵੀਰਵਾਰ ਨੂੰ ਸ਼ਰੀਫ਼ ਨੇ ਕਿਹਾ ਹੈ ਕਿ ਸਬੰਧਤ ਸਰਕਾਰਾਂ ਦੇ ਉੱਚ ਪੱਧਰ ਦੇ ਉਤੇ ਸਮਝੌਤੇ ਦੇ ਦਸਤਖਤ ਕਰਨਾ ਸੰਘਰਸ਼ ਦੇ ਕੂਟਨੀਤਿਕ ਹੱਲ ਦੇ ਲਈ ਦੋਵਾਂ ਪੱਖਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਕਿਉਂਕਿ ਉਨ੍ਹਾਂ ਨੇ ਸਾਊਦੀ ਅਰਬ, ਕਤਰ, ਤੁਰਕੀ ਅਤੇ ਮਿਸਰ ਵਰਗੇ ਹੋਰ ਪੱਛਮੀ ਏਸ਼ੀਆ ਦੇਸ਼ਾਂ ਦਾ ਵੀ ਧੰਨਵਾਦ ਕੀਤਾ ਹੈ। ਸ਼ਰੀਫ ਨੇ ਵੀਰਵਾਰ ਨੂੰ ਐਕਸ ਦੇ ਉਤੇ ਜਿਹੜਾ ਇਕ ਪੋਸਟ ਦੇ ਵਿਚ ਕਿਹਾ ਕਿ ਮੈਨੂੰ ਇਹ ਐਲਾਨ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਕਿ ਇਤਿਹਾਸਕ ਇਸਲਾਮਾਬਾਦ ਸਮਝੌਤਾ ਅੱਜ ਸੰਯੁਕਤ ਰਾਜ ਅਮਰੀਕਾ ਤੇ ਇਸਲਾਮਿਕ ਰਿਪਬਲਿਕ ਆਫ਼ ਇਰਾਨ ਵਿਚਕਾਰ ਇਲੈਕਟ੍ਰਾਨਿਕ ਤਰੀਕੇ ਦੇ ਨਾਲ ਹਸਤਾਖਰ ਕੀਤਾ ਗਿਆ ਹੈ। ਇਸਲਾਮਾਬਾਦ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ ਤੇ ਪਹਿਲੇ ਕਦਮ ਦੇ ਵਜੋਂ ਇਸਲਾਮਿਕ ਰਿਪਬਲਿਕ ਆਫ਼ ਇਰਾਨ ਤੁਰੰਤ ਹੌਰਮੁਜ਼ ਜਲਮਾਰਗ ਨੂੰ ਮੁੜ ਖੋਲ ਦੇਵੇਗਾ ਤੇ ਸੰਯੁਕਤ ਰਾਜ ਅਮਰੀਕਾ ਤੁਰੰਤ ਜਲ ਸੈਨਾ ਦੀ ਨਾਕਾਬੰਦੀ ਹਟਾ ਲਵੇਗਾ। ਤੇ ਨਾਲ ਟਰੰਪ ਨੇ ਕਿਹਾ ਕਿ ਕੁਝ ਬਲੈਸਟਿਕ ਮਿਜ਼ਾਈਲਾਂ ਜਿਹੜੀਆਂ ਨੇ ਇਰਾਨ ਰੱਖ ਸਕਦਾ ਹੈ, ਉਹਦੀ ਵੀ ਸਹਿਮਤੀ ਬਣੀ ਹੈ। ਹਰਮੁਜ਼ ਜਿਹੜਾ ਹੈ ਹਰਮੁਜ਼ ਜਲਦ ਮਰੂ ਮੱਧ ਇੱਕ ਤੰਗ

0: ਜਲ ਮਾਰਗ ਹੈ ਤੇ ਜਿਸ ਦੇ ਵਿੱਚ ਆਮ ਸਮਿਆਂ ਦੇ ਵਿੱਚ ਦੁਨੀਆਂ ਦੀ ਕੁੱਲ ਊਰਜਾ ਸਪਲਾਈ ਦਾ ਲਗਭਗ ਪੰਜਵਾਂ ਹਿੱਸਾ ਜਿਹੜਾ ਲੰਘਦਾ ਹੈ। ਦੂਸਰੇ ਪਾਸੇ ਅਮਰੀਕਾ ਇਰਾਨ ਐਗਰੀਮੈਂਟ ਦੇ ਵਿੱਚ $300 ਬਿਲੀਅਨ ਦਾ ਫੰਡ ਜਿਹੜਾ ਸ਼ਾਮਲ ਕੀਤਾ ਗਿਆ। ਫੰਡ ਦੇ ਵਿੱਚ ਸ਼ਾਮਲ ਨਿੱਜੀ ਖੇਤਰ ਦੇ ਪੈਸੇ ਦੇ ਨਾਲ ਇਰਾਨ ਦੇ ਵਿੱਚ ਹੋਵੇਗਾ ਨਿਵੇਸ਼। ਅਮਰੀਕਾ ਇਰਾਨ ਸਮਝੌਤੇ ਦੇ ਚੌਕਟੇ ਦੇ ਵਿੱਚ ਇਰਾਨ ਦੇ ਵਿੱਚ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਦੇ ਲਈ $300 ਅਰਬ ਦੇ ਪ੍ਰਾਈਵੇਟ ਫੰਡ ਦਾ ਖਰੜਾ ਵੀ ਸ਼ਾਮਲ ਹੈ ਤੇ ਇਸ ਰਕਮ ਦਾ ਅੱਧੇ ਤੋਂ ਵੱਧ ਹਿੱਸਾ ਪਹਿਲਾਂ ਹੀ ਤੈਅ ਕੀਤਾ ਜਾ ਚੁੱਕਿਆ ਹੈ। ਇਹ ਦਾਅਵਾ ਸਮਝੌਤੇ ਬਾਰੇ ਪੂਰੀ ਜਾਣਕਾਰੀ ਰੱਖਦੇ ਜਿਹੜੇ ਸੂਤਰ ਨੇ ਉਨ੍ਹਾਂ ਨੇ ਦਿੱਤਾ ਤੇ ਇਸ ਫੰਡ ਦਾ ਮਕਸਦ ਦੋਵਾਂ ਧਿਰਾਂ ਨੂੰ ਆਰਥਿਕ ਇਨਵੈਸਟਿਵ ਦੇਣਾ ਹੈ ਤੇ ਇਹ ਜਿਹੜਾ ਉਸ ਜੰਗ ਖਤਮ ਕਰਨ ਦੇ ਲਈ ਰਾਜ਼ੀ ਹੋਣ। ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਦੇ ਉੱਤੇ ਇਸ ਬਾਰੇ ਜਿਹੜਾ ਦੱਸਿਆ ਗਿਆ ਜਾਣਕਾਰੀ ਦਿੱਤੀ ਹੈ। ਯੋਜਨਾ ਦੇ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਜਦੋਂ ਕਿ ਵਾਸ਼ਿੰਗਟਨ ਤੇ ਤਹਿਰਾਨ ਸ਼ੁੱਕਰਵਾਰ ਨੂੰ ਇਸ ਉੱਤੇ ਸਹੀ ਜਿਹੜਾ ਆਪਣੀ ਜਾਣਕੀ ਹਸਤਾਖਰ ਚੰਗੀ ਤਰ੍ਹਾਂ ਪੂਰੇ ਡੀਲ ਕਰਨਗੇ। ਤਿਆਰੀ ਖਿੱਚੀ ਬੈਠੇ ਨੇ ਤੇ ਇਸ ਫੰਡ ਦੀ ਹੋਂਦ ਦੇ ਬਾਰੇ ਪਹਿਲਾਂ ਰਿਪੋਰਟ ਕੀਤਾ ਜਾ ਚੁੱਕਿਆ ਹੈ ਕਿ ਇਸ ਖ਼ਬਰ ਏਜੰਸੀ ਨੇ ਪਹਿਲੀ ਵਾਰ ਖੁਲਾਸਾ ਕੀਤਾ ਕਿ ਫੰਡ ਦੀ ਅੱਧੀ ਤੋਂ ਵੱਧ ਰਕਮ ਪਹਿਲਾਂ ਹੀ ਤੈਅ ਕੀਤੀ ਜਾ ਚੁੱਕੀ ਹੈ। ਇਸ ਦੇ ਵਿੱਚ ਪੂਰੀ ਤਰ੍ਹਾਂ ਨਿੱਜੀ ਖੇਤਰ ਦਾ ਪੈਸਾ ਜਿਹੜਾ ਸ਼ਾਮਲ ਹੋਵੇਗਾ। ਅਮਰੀਕਾ ਤੇ ਇਰਾਨੀ ਅਧਿਕਾਰੀਆਂ ਨੇ ਲੰਘੇ ਐਤਵਾਰ ਕਿਹਾ ਸੀ ਕਿ ਉਨ੍ਹਾਂ ਜੰਗ ਦੇ ਖਾਤਮੇ ਦੇ ਲਈ ਇਕ ਚੌਕਟੇ ਦੇ ਬਾਰੇ ਸਹਿਮਤੀ ਦਿੱਤੀ ਹੋਈ ਹੈ। ਦੂਸਰੇ ਪਾਸੇ ਨਵਾਂ ਫੰਡ ਪ੍ਰਾਈਵੇਟ ਨਿਵੇਸ਼ ਦਾ ਜ਼ਰੀਆ ਹੈ, ਨਾ ਕਿ ਕੋਈ ਮੁੜ ਉਸਾਰੀ ਜਾਂ ਮੁਆਵਜ਼ੇ ਦਾ ਪ੍ਰੋਗਰਾਮ। ਇਸ ਦੇ ਵਿੱਚ ਸਰਕਾਰ ਦਾ ਕੋਈ ਪੈਸਾ ਜਾਂ ਗ੍ਰਾਂਟ ਸ਼ਾਮਲ ਨਹੀਂ ਹੋਏਗੀ। ਅਮਰੀਕਾ, ਖਾੜੀ ਅਰਬ ਮੁਲਕਾਂ, ਏਸ਼ੀਆ ਤੇ ਦੱਖਣੀ ਅਮਰੀਕਾ ਤੇ ਅਫਰੀਕੀ ਕੰਪਨੀਆਂ ਨੇ ਇਸ ਲਈ ਫੰਡਿੰਗ ਦੇਣ ਦੇ ਵਾਸਤੇ ਸਹਿਮਤੀ ਦਿੱਤੀ ਹੈ। ਸੀਨੀਅਰ ਇਰਾਨੀ ਸੂਤਰਾਂ ਨੇ ਦੱਸਿਆ ਕਿ ਤਹਿਰਾਨ ਨੇ ਜੰਗ ਕਰਕੇ ਹੋਈ ਨੁਕਸਾਨ ਦੇ ਲਈ ਅਮਰੀਕਾ ਤੋਂ ਅਸਲ ਦੇ ਵਿੱਚ $400 ਅਰਬ ਰੁਪਏ ਦਾ ਜਿਹੜਾ ਮੁਆਵਜ਼ਾ ਮੰਗਿਆ, ਪਰ ਵਾਸ਼ਿੰਗਟਨ ਨੇ ਇਸ ਤੋਂ ਨਾ ਕਰ ਦਿੱਤੀ ਸੀ। ਇਸ ਮਗਰੋਂ ਹੀ ਫੰਡ ਜਿਹੜੇ ਨੇ, ਜਿਸ ਨੂੰ ਮੁੜ ਉਸਾਰੀ ਦੇ ਵਿਕਾਸ ਫੰਡ ਦਾ ਨਾਮ ਦਿੱਤਾ ਗਿਆ, ਸਾਹਮਣੇ ਆਇਆ ਸੀ। ਦੂਸਰੇ ਪਾਸੇ ਇੰਡੀਆ US ਟਰੇਡ ਡੀਲ। ਮੋਦੀ ਟਰੰਪ ਦੇ ਵੱਲੋਂ ਅਧਿਕਾਰੀਆਂ ਨੂੰ ਵਪਾਰਕ ਤੌਰ ਦੇ ਉੱਤੇ ਅਰਥਪੂਰਨ ਵਪਾਰ ਸਮਝੌਤੇ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਕ ਸੰਤੁਲਿਤ, ਆਪਸੀ, ਲਾਭਕਾਰੀ ਤੇ ਵਪਾਰਕ ਤੌਰ ਦੇ ਉੱਤੇ ਅਰਥਪੂਰਨ ਵਪਾਰ ਸਮਝੌਤੇ ਵੱਲ ਕੰਮ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ। ਵਿਦੇਸ਼ ਮੰਤਰਾਲੇ MEA ਨੇ ਵੀਰਵਾਰ ਨੂੰ ਅੱਜ ਇਹ ਗੱਲ ਕਹੀ ਹੈ ਜੋ ਕਿ G7 ਸੰਮੇਲਨ ਦੇ ਹਾਸ਼ੀਏ ਦੇ ਉੱਤੇ ਦੋਵਾਂ ਨੇਤਾਵਾਂ ਵੱਲੋਂ ਤਣਾਅਪੂਰਨ ਦੁਵੱਲੇ ਸਬੰਧਾਂ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਦੇ ਵਿੱਚ 16 ਮਹੀਨਿਆਂ 'ਚ ਪਹਿਲੀ ਵਾਰ ਵਿਆਪਕ ਗੱਲਬਾਤ ਕਰਨ ਤੋਂ ਇਕ ਦਿਨ ਬਾਅਦ ਹੋਇਆ। ਅਮਰੀਕੀ ਵਪਾਰ ਪ੍ਰਤੀਨਿਧੀ ਜੇਮਸਨ ਗਰੀਰਰ ਪ੍ਰਸਤਾਵਿਤ ਵਪਾਰ ਸਮਝੌਤੇ ਉੱਤੇ ਗੱਲਬਾਤ ਨੂੰ ਅੱਗੇ ਵਧਾਉਣ ਦੇ ਲਈ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰ ਸਕਦੇ ਹੈ। MEA ਨੇ ਕਿਹਾ ਕਿ ਮੀਟਿੰਗ ਦੇ ਵਿਚ ਮੋਦੀ ਅਤੇ ਟਰੰਪ ਨੇ ਭਾਰਤ ਅਮਰੀਕਾ ਵਿਆਪਕ ਗਲੋਬਲ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਤੇ ਉਨ੍ਹਾਂ ਦੇ ਲੋਕਾਂ ਦੇ ਆਪਸੀ ਲਾਭ ਦੇ ਲਈ ਸਾਰੇ ਖੇਤਰਾਂ ਦੇ ਵਿਚ ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਕ ਬਿਆਨ ਦੇ ਵਿਚ ਕਿਹਾ ਗਿਆ ਕਿ ਨੇਤਾਵਾਂ ਨੇ ਅੰਤਰਿਮ ਦੁਵੱਲੇ ਵਪਾਰ ਸਮਝੌਤੇ ਵੱਲ ਗੱਲਬਾਤ ਦੇ ਵਿਚ ਹੋਈ ਮਹੱਤਵਪੂਰਨ ਪ੍ਰਗਤੀ ਨੂੰ ਸੰਤੁਸ਼ਟੀ ਦੇ ਨਾਲ ਨੋਟ ਕੀਤਾ ਤੇ ਆਪਣੇ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਕ ਸੰਤੁਲਿਤ, ਆਪਸੀ, ਲਾਭਕਾਰੀ ਤੇ ਵਪਾਰਕ ਤੌਰ ਦੇ ਉਤੇ ਅਰਥਪੂਰਨ ਸਮਝੌਤੇ ਵੱਲ ਕੰਮ ਕਰਨ ਦਾ ਨਿਰਦੇਸ਼ ਦਿੱਤਾ। ਦੋਵਾਂ ਪੱਖਾਂ ਨੇ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਉਤੇ ਪਹਿਲਾਂ ਹੀ ਗੱਲਬਾਤ ਦੀ ਇਕ ਲੜੀ ਜਿਹੜੀ ਕੀਤੀ ਹੈ। ਆਪਣੀ ਟਿੱਪਣੀ ਚ ਮੋਦੀ ਨੇ ਪਿਛਲੇ ਸਾਲ ਫਰਵਰੀ ਦੇ ਵਿਚ ਵਾਸ਼ਿੰਗਟਨ DC ਦੇ ਵਿਚ ਟਰੰਪ ਦੇ ਨਾਲ ਆਪਣੀ ਆਖਰੀ ਮੁਲਾਕਾਤ ਦਾ ਜਿਹੜਾ ਉਹਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਨੇ ਰਿਸ਼ਤੇ ਦੇ ਵਿਚ ਨਵੀਂ ਊਰਜਾ ਲਿਆਂਦੀ ਹੈ। ਪ੍ਰਧਾਨ ਮੰਤਰੀ ਨੇ ਪੱਛਮੀ ਏਸ਼ੀਆ 'ਚ ਸ਼ਾਂਤੀ ਲਿਆਉਣ ਦੇ ਟਰੰਪ ਦੇ ਯਤਨਾਂ ਦੇ ਲਈ ਉਨ੍ਹਾਂ ਦੀ ਤਾਰੀਫ਼ ਵੀ ਕੀਤੀ ਹੈ। ਇਸੇ ਤਰ੍ਹਾਂ ਪੁਤਿਨ ਹੁਣੀ ਇਕ ਪਾਸੇ G7 ਚੱਲ ਰਿਹਾ ਤੇ ਦੂਸਰੇ ਪਾਸੇ ਪੁਤਿਨ ਹੁਣਾਂ ਨੇ ਕੀਤੀ ਏ ਆਸੀਆਨ ਦੇਸ਼ਾਂ ਦੇ ਆਗੂਆਂ ਦੀ ਮੇਜ਼ਬਾਨੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਕੱਲ੍ਹ ਬੀਤੇ 'ਚ ਦੱਖਣੀ ਪੂਰਬੀ ਏਸ਼ੀਆਈ ਰਾਸ਼ਟਰ ਸੰਘ ਆਸੀਆਨ ਦੇ ਆਗੂਆਂ ਦੀ ਬੈਠਕ ਦੀ ਮੇਜ਼ਬਾਨੀ ਕੀਤੀ ਏ, ਜਿਸ ਦਾ ਮਕਸਦ ਇਸ ਖੇਤਰੀ ਸਮੂਹ ਦੇ ਮੈਂਬਰਾਂ ਨਾਲ ਵਪਾਰ ਅਤੇ ਹੋਰ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਕ੍ਰੈਮਲਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਦੇ ਅਨੁਸਾਰ ਕਜ਼ਾਨ ਦੇ ਵਿਚ ਹੋ ਰਹੀ ਦੋ ਰੋਜ਼ਾ ਬੈਠਕ ਦੇ ਵਿਚ ਆਸੀਆਨ ਦੇਸ਼ਾਂ ਦੇ ਨਾਲ ਰੂਸ ਦੀ ਰਣਨੀਤਿਕ ਭਾਈਵਾਲੀ ਨੂੰ ਵਧਾਉਣ ਦੇ ਉਤੇ ਤੌਰ ਤਰੀਕਿਆਂ ਦੇ ਉਤੇ ਵਿਚਾਰ ਕੀਤਾ ਜਾਵੇਗਾ। ਆਸੀਆਨ ਦੇ ਵਿਚ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਪੂਰਬੀ ਤਿਮੋਰ ਤੇ ਵੀਅਤਨਾਮ ਵਰਗੇ ਦੇਸ਼ ਸ਼ਾਮਲ ਨੇ। ਉਸ਼ਾਕੋਵ ਨੇ ਕਿਹਾ ਕਿ ਇਸ ਖੇਤਰੀ ਸਮੂਹ ਨੇ ਮਾਸਕੋ ਦੇ ਨਾਲ ਗੱਲਬਾਤ ਭਾਈਵਾਲ ਦੇ ਵਜੋਂ ਸੰਬੰਧ ਬਣਾਈ ਰੱਖੇ ਹਨ ਤੇ ਰੂਸੀ ਅਧਿਕਾਰੀਆਂ ਨੂੰ ਸਾਲਾਨਾ ਉੱਚ ਪੱਧਰੀ ਬੈਠਕਾਂ ਦੇ ਵਿਚ ਸ਼ਾਮਲ ਕੀਤਾ। ਵੋਲਗਾ ਨਦੀ ਦੇ ਕੰਢੇ ਦੇ ਉੱਤੇ ਕਜ਼ਾਨ ਦੇ ਵਿਚ ਹੋ ਰਹੀ ਇਹ ਸਿਖਰ ਸੰਮੇਲਨ ਰੂਸ ਆਸੀਆਨ ਸੰਬੰਧਾਂ ਦੀ 35ਵੀਂ ਵਰੇਗੰਢ ਦਾ ਪ੍ਰਤੀਕ ਵੀ ਦਰਸਾਈ ਗਈ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਲਦੇ ਹਾਂ। ਮੈਡੀਟੋਬਾ ਦੇ ਵਿਚ ਹੈਪੇਟਾਈਟਸ ਏ ਦੇ ਕੇਸ ਵਧੇ ਨੇ ਤੇ ਹਸਪਤਾਲ ਦਾਖਲਿਆਂ ਤੇ ਮੌਤਾਂ ਦੀ ਪੁਸ਼ਟੀ ਜਿਹੜੀ ਹੋ ਰਹੀ ਹੈ। ਮੈਨੀਟੋਬਾ ਦੇ ਵਿਚ ਅਪ੍ਰੈਲ 2025 ਤੋਂ ਜਾਰੀ ਹੈਪੇਟਾਈਟਸ ਏ ਦਾ ਜਿਹੜਾ ਪ੍ਰਕੋਪ ਜੂਨ 2026 ਤੱਕ ਸੂਬੇ ਦੇ ਸਭ ਤੋਂ ਗੰਭੀਰ ਜਨ ਸਿਹਤ ਸੰਕਟਾਂ ਦੇ ਵਿਚੋਂ ਇਕ ਬਣ ਚੁੱਕਿਆ। ਸਿਹਤ ਅਧਿਕਾਰੀਆਂ ਮੁਤਾਬਕ ਇਹ ਪ੍ਰਕੋਪ ਜਿਹੜਾ ਹੁਣ ਸਿਰਫ਼ ਕੁਝ ਉੱਤਰੀ ਭਾਈਚਾਰਿਆਂ ਤੱਕ ਸੀਮਿਤ ਨਹੀਂ ਰਿਹਾ, ਸਗੋਂ ਵਿਨੀਪੈਗ ਸਮੇਤ ਕਈ ਸ਼ਹਿਰੀ ਇਲਾਕਿਆਂ ਤੱਕ ਫੈਲ ਚੁੱਕਿਆ। ਮੈਨੀਟੋਬਾ ਜਿਹੜਾ ਹੈ ਹੈਲਥ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਸ ਪ੍ਰਕੋਪ ਦੇ ਨਾਲ ਹੁਣ ਤੱਕ ਜਿਹੜਾ ਸੈਂਕੜੇ ਕੇਸ ਦਰਜ ਕੀਤੇ ਜਾ ਚੁੱਕੇ ਹੈ, ਜਿਨ੍ਹਾਂ ਦੇ ਵਿਚ ਕਈ ਹਸਪਤਾਲ, ICU ਦਾਖਲੇ ਅਤੇ ਮੌਤਾਂ ਵੀ ਸ਼ਾਮਲ ਨੇ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਵਾਇਰਸ ਇਕੋ ਹੀ ਸਟ੍ਰੇਨ ਨਾਲ ਜਿਹੜਾ ਜੁੜਿਆ ਹੋਇਐ ਤੇ ਮੁੱਖ ਤੌਰ ਦੇ ਉੱਤੇ ਵਿਅਕਤੀ ਤੋਂ ਵਿਅਕਤੀ ਦੇ ਸੰਪਰਕ ਰਾਹੀਂ ਫੈਲ ਰਿਹਾ। ਸ਼ੁਰੂਆਤੀ ਦੌਰ ਦੇ ਵਿਚ ਇਹ ਬਿਮਾਰੀ ਆਈਲੈਂਡ ਲੇਕ ਖੇਤਰ ਦੇ 4 ਫਸਟ ਨੇਸ਼ਨ ਭਾਈਚਾਰਿਆਂ ਗਾਰਡਨ ਹਿੱਲ, ਸੇਟ ਥਰੇਸਾ ਪੁਆਇੰਟ, ਵਾਸਾ ਗਾ ਮੈਕ ਤੇ ਰੈੱਡ ਸੱਕਰ ਲੇਕ ਜਿਹੜੀ ਹੈ ਇਹਦੇ ਵਿਚ ਕੇਂਦਰਿਤ ਸੀ, ਪਰ ਸਮੇਂ ਦੇ ਨਾਲ ਇਹ ਸੰਕਰਮਣ ਜਿਹੜਾ ਹੋਰ ਖੇਤਰਾਂ ਦੇ ਵਿਚ ਵੀ ਫੈਲ ਗਿਆ। ਇਹ ਵਿਭਾਗ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦਾ ਕਹਿਣਾ ਕਿ ਕੁਝ ਦੂਰ ਦੁਰਾਜ ਇਲਾਕਿਆਂ ਦੇ ਵਿਚ ਪਾਣੀ ਅਤੇ ਸੀਵਰੇਜ ਸੰਬੰਧੀ ਸਮੱਸਿਆਵਾਂ ਨੇ ਬਿਮਾਰੀ ਦੇ ਫੈਲਾਅ ਨੂੰ ਹੋਰ ਤੇਜ਼ ਕੀਤਾ। ਵਿਨੀਪੈਗ ਦੇ ਵਿਚ ਵੀ ਮਾਮਲਿਆਂ ਦੇ ਵਿਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਕਈ ਹਾਲੀਆ ਰਿਪੋਰਟਾਂ ਮੁਤਾਬਕ ਸ਼ਹਿਰ ਦੇ ਵਿਚ ਸੈਂਕੜੇ ਲੋਕ ਪ੍ਰਭਾਵਿਤ ਹੋ ਚੁੱਕੇ ਨੇ, ਜਿਸ ਦੇ ਕਾਰਨ ਸਥਾਨਕ ਪੱਧਰ ਦੇ ਉਤੇ ਵੀ ਚਿੰਤਾ ਵੱਧ ਗਈ ਹੈ। ਸਿਹਤ ਅਧਿਕਾਰੀਆਂ ਨੇ ਕੁਝ ਜਨਤਕ ਥਾਵਾਂ ਦੇ ਨਾਲ ਜੁੜੇ ਸੰਭਾਵਿਤ ਸੰਕਰਮਣ ਬਾਰੇ ਵੀ ਜਿਹੜਾ ਚੇਤਾਵਨੀਆਂ ਜਾਰੀ ਕੀਤੀਆਂ ਨੇ ਤੇ ਲੋਕਾਂ ਨੂੰ ਲੱਛਣਾਂ ਦੇ ਉਤੇ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਹੈ। ਹੈਪੇਟਾਈਟਸ ਏ ਇਕ ਜਿਹੜਾ ਜਿਗਰ ਸੰਬੰਧੀ ਵਾਇਰਲ ਇਨਫੈਕਸ਼ਨ ਹੈ ਜੋ ਆਮ ਤੌਰ ਦੇ ਉਤੇ ਦੂਸ਼ਿਤ ਭੋਜਨ, ਪਾਣੀ ਜਾਂ ਨੇੜਲੇ ਸੰਪਰਕ ਰਾਹੀਂ ਫੈਲਦਾ ਹੈ ਤੇ ਇਸ ਦੇ ਲੱਛਣਾਂ ਦੇ ਵਿਚ ਬੁਖਾਰ, ਉਲਟੀ ਆਉਣ ਦਾ ਅਹਿਸਾਸ, ਪੇਟ ਦਰਦ, ਗੂੜਾ ਪਿਸ਼ਾਬ ਅਤੇ ਜੋਡਿਸ ਯਾਨੀ ਕਿ ਚਮੜੀ ਦੇ ਅੱਖਾਂ ਦਾ ਪੀਲਾ ਪੈਣਾ ਸ਼ਾਮਲ ਨੇ। ਕਈ ਮਰੀਜ਼ਾਂ ਦੇ ਵਿਚ ਲੱਛਣ ਹਲਕੇ ਹੁੰਦੇ ਨੇ ਜਾਂ ਕਈ ਵਾਰ ਦਿਖਾਈ ਹੀ ਨਹੀਂ ਦਿੰਦੇ, ਸ਼ਾਇਦ ਇਹਨੂੰ ਆਪਣੇ ਉਥੇ ਪੀਲੀਆ ਵੀ ਕਹਿ ਦਿੰਦੇ ਆ, ਜਿਸਦੇ ਨਾਲ ਬਿਮਾਰੀ ਅਣਜਾਣੇ ਤੌਰ ਦੇ ਉਤੇ ਹੋਰ ਲੋਕਾਂ ਤੱਕ ਜਿਹੜੀ ਫੈਲ ਸਕਦੀ ਹੈ। ਮੈਨੀਟੋਬਾ ਸਰਕਾਰ ਨੇ ਇਸ ਪ੍ਰਕੋਪ ਦੇ ਜਵਾਬ ਦੇ ਵਿਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ। ਉੱਚ ਖਤਰੇ ਵਾਲੇ ਸਮੂਹਾਂ ਜਿਵੇਂ ਕਿ ਪ੍ਰਭਾਵਿਤ ਭਾਈਚਾਰਿਆਂ ਦੇ ਨਿਵਾਸੀ, ਬੇਘਰ ਲੋਕ, ਨਸ਼ਾ ਵਰਤਣ ਵਾਲੇ ਅਤੇ ਜੇਲ੍ਹ ਕੈਦੀ ਦੇ ਲਈ ਮੁਫ਼ਤ ਟੀਕਾ ਉਪਲਬਧ ਕਰਵਾਇਆ ਜਾ ਰਿਹਾ ਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕਾ ਸੰਪਰਕ ਤੋਂ ਬਾਅਦ ਵੀ ਕੁਝ ਹੱਦ ਤੱਕ ਸੁਰੱਖਿਆ ਦੇ ਸਕਦਾ ਹੈ ਜੇਕਰ ਸਮੇਂ ਸਿਰ ਲਗਵਾਇਆ ਜਾਵੇ। ਸਿਹਤ ਵਿਭਾਗ ਨੇ ਲੋਕਾਂ ਨੂੰ ਹੱਥ ਧੋਣ ਦੀ ਸਖ਼ਤ ਹਦਾਇਤ ਦਿੱਤੀ ਹੈ ਤੇ ਖਾਣ ਪੀਣ ਦੀ ਜਿਹੜੀ ਸਫਾਈ ਉਤੇ ਧਿਆਨ ਦੇਣ ਦੀ ਅਪੀਲ ਵੀ ਕੀਤੀ ਹੈ ਤੇ ਲੋਕਾਂ ਨੂੰ ਬਿਮਾਰੀ ਦੇ ਲੱਛਣ ਦਿਖਣ ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਲਈ ਕਿਹਾ ਗਿਆ ਹੈ। ਆਖਰੀ ਖ਼ਬਰ ਵੱਲ ਨੂੰ ਵੱਧਦਿਆਂ ਆਪਣੇ ਹੀ ਦੇਸ਼ ਤੋਂ ਮੂੰਹ ਮੋੜਨ ਲੱਗ ਪਏ ਨੇ ਅਮੀਰ ਲੋਕ ਜਿਹੜੇ ਨੇ ਮੁਲਕ ਛੱਡਣ ਦੀ ਤਿਆਰੀ ਦੇ ਵਿਚ 1.65 ਲੱਖ ਕਰੋੜਪਤੀ ਨੇ। ਇਕ ਪਾਸੇ ਮਿਡਲ ਈਸਟ ਜੰਗ ਦੇ ਦੌਰਾਨ ਦੁਬਈ ਦੇ ਉਤੇ ਹੋਏ ਹਮਲਿਆਂ ਕਾਰਨ ਉਥੋਂ ਦੇ ਸੁਰੱਖਿਆ ਪ੍ਰਬੰਧਾਂ ਦੇ ਉਤੇ ਸਵਾਲ ਖੜੇ ਹੋ ਰਹੇ ਨੇ ਤੇ ਦੂਜੇ ਪਾਸੇ ਹਮਲਿਆਂ ਦੇ ਬਾਵਜੂਦ ਵੀ ਦੁਬਈ ਅਮੀਰ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ। ਇਸੇ ਦੌਰਾਨ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿਚ ਦਸਿਆ ਗਿਆ ਕਿ ਇਸ ਸਾਲ ਦੁਨੀਆਂ ਭਰ ਦੇ ਵਿਚ ਰਿਕਾਰਡ 1.65 ਲੱਖ ਕਰੋੜਪਤੀ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਦੇ ਵਿਚ ਜਾ ਕੇ ਵਸਣ ਦੀ ਯੋਜਨਾ ਬਣਾ ਰਹੇ ਨੇ। ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਬਹੁਤ ਵੱਡਾ ਹੈ। ਇਸ ਤੋਂ ਪਹਿਲਾਂ ਸਾਲ 2025 ਦੇ ਵਿਚ 1.42 ਲੱਖ, 2024 ਚ 1.34 ਲੱਖ ਤੇ 2013 ਦੇ ਵਿਚ ਸਿਰਫ 51,000 ਕਰੋੜਪਤੀਆਂ ਨੇ ਆਪਣਾ ਦੇਸ਼ ਛੱਡਿਆ ਸੀ। ਰਿਪੋਰਟ ਦੱਸਦੀ ਹੈ ਕਿ ਅਮੀਰ ਪਰਿਵਾਰ ਹੁਣ ਸਿਰਫ ਟੈਕਸ ਛੋਟ ਦੇ ਲਈ ਨਹੀਂ ਬਲਕਿ ਸਥਿਰਤਾ, ਸੁਰੱਖਿਆ, ਬਿਹਤਰ ਨਿਵੇਸ਼ ਤੇ ਬੱਚਿਆਂ ਦੀ ਚੰਗੀ ਸਿੱਖਿਆ ਦੇ ਲਈ ਦੂਜੇ ਦੇਸ਼ਾਂ ਦਾ ਰੁੱਖ ਕਰ ਰਹੇ ਨੇ। ਇਸ ਲਿਸਟ ਦੇ ਵਿਚ ਸੰਯੁਕਤ ਅਰਬ ਅਮੀਰਾਤ 85.3% ਦੇ ਸਭ ਤੋਂ ਵੱਧ ਸਕੋਰ ਦੇ ਨਾਲ ਦੁਨੀਆਂ ਦਾ ਸਭ ਤੋਂ ਪਸੰਦੀਦਾ ਵੈਲਥ ਹੱਬ ਜਿਹੜਾ ਬਣ ਕੇ ਉਭਰਿਆ, ਜਦਕਿ ਸਿੰਗਾਪੁਰ ਜਿਹੜਾ 79.5% ਤੇ ਕੇਮੈਨ 74.3% ਦੀ ਰੇਟਿੰਗ ਦੇ ਨਾਲ ਦੂਜੇ ਤੇ ਤੀਜੇ ਸਥਾਨ ਦੇ ਉਤੇ ਕਾਬਜ ਨੇ। ਇਸ ਵੈਲਥ ਮੋਬਿਲਿਟੀ ਸੂਚੀ ਦੇ ਵਿਚ ਭਾਰਤ ਦਾ ਸਕੋਰ 56.5% ਆਉਂਦਾ। ਭਾਰਤ ਨੂੰ ਚੁਣੌਤੀਆਂ ਦੇ ਲਈ ਵਾਲੀ ਜਿਹੜੀ ਸ਼੍ਰੇਣੀ ਦੇ ਵਿਚ ਰੱਖਿਆ ਗਿਆ, ਜਿਸ ਦਾ ਮੁੱਖ ਕਾਰਨ ਦੇਸ਼ ਦੀ ਜ਼ਿਆਦਾਤਰ ਪੂੰਜੀ ਤੇ ਗਿਣੇ ਚੁਣੇ ਲੋਕਾਂ ਦਾ ਕੰਟਰੋਲ ਹੋਣਾ ਤੇ ਟੈਕਸ ਦੇ ਗੁੰਝਲਦਾਰ ਨਿਯਮ ਨੇ। ਅਮੀਰ ਭਾਰਤੀ ਪਰਿਵਾਰ ਹੁਣ ਆਪਣੇ ਕਾਰੋਬਾਰ ਦੇ ਵਿਸਤਾਰ, ਬੱਚਿਆਂ ਦੀ ਪੜ੍ਹਾਈ, ਟੈਕਸ ਸਟਰਕਚਰਿੰਗ ਜਿਹੜਾ ਤੇ ਐਸਟੇਟ ਪਲੈਨਿੰਗ ਦੇ ਤਹਿਤ ਦੂਜੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਜਾਂ ਉਥੇ ਰਹਿਣ ਨੂੰ ਜਿਹੜਾ ਪਹਿਲ ਦੇ ਰਹੇ ਨੇ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅਮਰੀਕਾ ਦਾ ਵੈਲਥ ਮੋਬਿਲਿਟੀ ਸਕੋਰ ਸਿਰਫ 62.3% ਹੈ ਤੇ ਇਥੋਂ ਦੇ ਅਮੀਰ ਪਰਿਵਾਰ ਜਿਹੜੇ ਨੇ ਸਭ ਤੋਂ ਵੱਧ ਦੂਜੇ ਦੇਸ਼ਾਂ ਦੀ ਨਾਗਰਿਕਤਾ ਮੰਗ ਰਹੇ ਨੇ। ਅਮਰੀਕਾ ਤੋਂ ਦੇਸ਼ ਛੱਡਣ ਵਾਲਿਆਂ ਦੀ ਅਰਜ਼ੀਆਂ ਜਿਹੜੀਆਂ ਨੇ 225 ਦੇ ਵਿਚ ਦੁੱਗਣੀਆਂ ਹੋਈਆਂ ਤੇ ਫਿਰ ਇਹ ਰਫ਼ਤਾਰ ਜਿਹੜੀ ਆ 226 ਦੇ ਵਿਚ ਬਰਕਰਾਰ ਰਹੀ ਹੈ। ਇਨ੍ਹਾਂ ਦੇ ਵਿਚੋਂ ਅੱਧੇ ਅਮੀਰ ਯੂਰਪ ਅਤੇ 1/4 ਤੋਂ ਵੱਧ ਦੱਖਣੀ ਅਮਰੀਕੀ ਕੈਰੇਬੀਅਨ ਦੇਸ਼ਾਂ ਦਾ ਰੁੱਖ ਕਰ ਰਹੇ ਨੇ। ਇਸ ਤੋਂ ਇਲਾਵਾ ਬ੍ਰਿਟੇਨ ਤੋਂ ਵੀ ਅਮੀਰਾਂ ਦਾ ਪਲਾਇਨ ਲਗਾਤਾਰ ਜਿਹੜਾ ਵੱਧ ਰਿਹਾ ਤੇ 2018 ਦੇ ਵਿਚ ਬ੍ਰਿਟੇਨ ਅਮੀਰਾਂ ਦੇ ਦੇਸ਼ ਛੱਡਣ ਦੇ ਮਾਮਲੇ ਚ 20ਵੇਂ ਸਥਾਨ ਦੇ ਉੱਤੇ ਸੀ, ਪਰ ਹੁਣ ਇਹ ਦੁਨੀਆਂ ਦੇ ਟਾਪ 5 ਦੇਸ਼ਾਂ ਦੇ ਵਿਚ ਸ਼ਾਮਲ ਹੋ ਗਿਆ। ਖਾਸ ਗੱਲ ਇਹ ਵੀ ਹੈ ਕਿ 226 ਦੇ ਵਿਚ ਬ੍ਰਿਟੇਨ ਤੋਂ ਦੇਸ਼ ਛੱਡਣ ਦੇ ਦੀਆਂ ਜਿਹੜੀਆਂ ਅਰਜ਼ੀਆਂ ਦੇਣ ਵਾਲਿਆਂ ਦੇ ਵਿਚੋਂ 53% ਵਿਦੇਸ਼ੀ ਨਾਗਰਿਕ ਦੱਸੇ ਗਏ ਨੇ। ਲੋ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 900 1719 ਵਾਟ ਸਟੂਡੀਓ ਦਾ ਨੰਬਰ ਹੈ ਤੇ ਆਖਰ ਦੇ ਵਿਚ ਆਪਾਂ ਗੱਲਬਾਤ ਸਾਂਝੀ ਕਰਦੇ ਹਾਂ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਤੇ ਆਪਣੇ ਕੋਲ ਹਜੇ 25-30 ਮਿੰਟ ਦਾ ਸਮਾਂ ਬਾਕੀ ਬਚਿਆ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਬ੍ਰੇਕ ਦੇ ਦੌਰਾਨ ਤੇ ਉਸ ਤੋਂ ਬਾਅਦ ਫਿਰ ਮੈਂ ਜ਼ਿਕਰ ਕਰਾਂਗਾ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦਾ ਤੇ ਤੇਰਾ ਕੀਆ ਮੀਠਾ ਲਾਗੇ ਦਾ। ਤੇ ਲੋ ਫਿਰ ਗੱਲਾਂ ਬਾਤਾਂ ਕਰਦੇ ਹਾਂ ਤੇ ਇੱਕ ਛੋਟਾ ਜਿਹਾ ਬ੍ਰੇਕ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਗੱਲਾਂ ਬਾਤਾਂ ਫਿਰ ਬਾਅਦ ਦੇ ਵਿਚ ਫਿਰ ਕਰਾਂਗੇ ਜੀ ਤੇ ਕਾਲ ਤੁਸੀਂ ਕਰ ਸਕਦੇ ਹੋ +358 44 900 1719 ਬਾਅਦ ਸਟੂਡੀਓ ਦਾ ਨੰਬਰ ਹੈ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
1: ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com or call Vic Paraj 604-377-1092, British Columbia. Bestwood Kitchen Cabinets LDD.
2: Washington Freight Service, Seattle de load driving job de layi dhyan deo. Washington Freight Service. ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, washingtonfreightservice.com।
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਦੋਸਤੋ, ਆਖਰੀ ਸਮੇਂ ਬਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ ਤੇ ਜਿਸ ਦੇ ਵਿਚ ਆਪਾਂ ਬਾਤਚੀਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੇ ਖਾਸ ਦਿਹਾੜੇ ਦੀ। ਤੇ ਉਸ ਤੋਂ ਪਹਿਲਾਂ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਕਿ ਬਹੁਤ ਵਧੀਆ ਵਿਚਾਰ ਚਰਚਾ ਸਾਰੇ ਹੀ ਇਹ ਮੁੱਦਿਆਂ ਦੇ ਉੱਤੇ। ਰਾਜਨ ਜੀ ਐਪਰੀਸ਼ੀਏਟ ਕਰ ਰਹੇ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੁਕੱਦਰ ਬਾਈ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਲੌਂਗ ਵੀਕਐਂਡ ਆ ਗਿਆ, ਪਰ ਸਾਨੂੰ ਛੁੱਟੀਆਂ ਨਹੀਂ ਨੇ ਅਜੇ, ਤੇ ਕਿਉਂਕਿ ਮਿਡ ਸਮਰ ਜਿਹੜਾ ਸੈਲੀਬ੍ਰੇਟ ਕੀਤਾ ਜਾਣਾ ਕੱਲ ਨੂੰ ਜੀ, ਤੇ ਇੱਥੇ ਸਮਰ ਪਤਾ ਨਹੀਂ ਲੱਗਦਾ ਕਦੋਂ ਆਉਂਦਾ ਤੇ ਕਦੇ ਕਦ ਚਲਿਆ ਜਾਂਦਾ। 15 ਕੁ ਦਿਨ ਸ਼ੁਰੂ ਹੋਏ ਨੂੰ ਹੋਏ ਹੈ ਤੇ ਮਿਡ ਸਮਰ ਵੀ ਆ ਗਿਆ। ਇੱਥੇ ਗਰਮੀਆਂ ਦਾ ਹਾਲਾਤ ਇੱਦਾਂ ਹੀ ਨੇ ਜੀ ਫਿਨਲੈਂਡ ਦੇ ਵਿੱਚ। ਤੇ ਮਲੂਕ ਸਿੰਘ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਜੀ, ਪਿਆਰ ਭਰੀ ਕਹਿੰਦੇ ਨੇ ਜੀ। ਜੀਆਨੂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੈ। ਸੁਰਿੰਦਰ ਕੌਰ ਮਾਲ ਜੀ ਕੰਗਰੈਚੁਲੇਸ਼ਨ ਭੇਜ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ। ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ, ਤੁਹਾਨੂੰ ਵੀ ਅੰਕਲ ਜੀ ਸਤਿ ਸ਼੍ਰੀ ਅਕਾਲ ਹੈ ਜੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 7 ਕਹਿੰਦੇ ਨੇ ਜੀ, ਜੀਆਨੂ ਜੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰੇ ਸਮੂਹਿਕ ਰੂਪ ਦੇ ਵਿੱਚ ਦੋਸਤਾਂ ਨੂੰ ਜੀ, ਪਿਆਰਿਆਂ ਨੂੰ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ, ਜੀਆਂ ਨੂੰ ਜੀ ਔਜਲਾ ਸਾਹਿਬ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੁੜੇ ਹੋਏ ਨੇ। ਭਾਰਜਵੀਰ ਗੱਡੀ ਦੀ ਹੀਟ ਤੇ ਏਸੀ ਵੀ ਡਰਾਈਵਰ ਨੂੰ ਬੇਹੋਸ਼ੀ ਜਹੀ ਦਾ ਅਹਿਸਾਸ ਜਿਹਾ ਹੁੰਦਾ ਹੈ ਜੀ। ਬਿਲਕੁਲ ਜੀ, ਬਿਲਕੁਲ ਹੁੰਦਾ ਹੈ, ਬਿਲਕੁਲ ਦਰੁਸਤ ਫਰਮਾਇਆ ਜੀ। ਜਾਣੀਆਂ ਚਾਲ ਜੀ ਜ਼ਿਕਰ ਕੀਤਾ ਸੀ ਪਹਿਲਾਂ ਇਹਦਾ। ਤੇ ਇਸੇ ਤਰ੍ਹਾਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜ ਰਹੇ, ਉਨ੍ਹਾਂ ਦੀ ਵੀ ਗੱਲਬਾਤ ਸੁਣਦੇ ਆ। ਫਿਰ ਆਪਾਂ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦਾ ਜਿਹੜਾ ਜ਼ਿਕਰ ਕਰਦੇ ਆ। ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਜੂਏ ਤੋਂ ਜੁੜੇ ਹੋਏ ਸਤਿ ਸ੍ਰੀ ਅਕਾਲ ਭੇਜਦੇ ਆ ਜੀ। ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਉਹਨਾਂ ਦਾ ਵੀ ਜ਼ਿਕਰ ਕਰਦੇ ਆ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜ ਚੁੱਕੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਮਾਲ ਜੀ, ਸਵਾਗਤ ਹੈ ਜੀ।
3: ਹਾਂਜੀ ਭਵਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ।
0: ਸਤਿ ਸ੍ਰੀ ਅਕਾਲ ਜੀ ਆਨੂ ਜੀ।
3: ਅੱਛਾ ਮੈਂ ਤਾਂ ਸੁਣ ਰਹੀ ਸੀ, ਸੁਣਦੀ ਹੁੰਦੀ ਆ ਪਰ ਕਈ ਵਾਰ ਹਨਾ,
0: ਹਾਂਜੀ
3: ਮਤਲਬ ਕਈ ਵਾਰ ਲਿਖ ਨਹੀਂ ਹੁੰਦਾ, ਕਮੈਂਟਰੀ ਹੁੰਦਾ, ਪਰ ਕਈ ਵਾਰ ਤਾਂ ਏਦਾਂ ਹੁੰਦਾ ਵੀ ਹੁਣੇ ਹੀ ਕਰਾਂ, ਹੁਣੇ ਹੀ ਵਿੱਚ ਲਿਖਾਂ ਜਾਂ ਹੁਣੇ ਹੀ ਹਾਜ਼ਰ ਹੋ ਜਾਵਾਂ ਕਰ। ਉਹ ਏਦਾਂ ਤੁਹਾਨੂੰ ਪਤਾ ਬੁੜੇ ਹੋਏ ਹੋ, ਕਈ ਵਾਰ ਇੱਕ ਦੂਜੇ ਦੀ ਲੋੜ ਹੁੰਦੀ ਆ ਘਰ ਵਿੱਚ ਹਨਾ,
0: ਤੇ
3: ਸਮਝੋ ਤੁਹਾਡੇ ਅੰਕਲ ਮੈਨੂੰ ਆਵਾਜ਼ ਮਾਰ ਲੈਂਦੇ, ਖੁਸ਼ ਹੁੰਦੇ ਆ, ਉਹਨਾਂ ਲਈ ਐਮਰਜੈਂਸੀ ਹੁੰਦੀ, ਜਦ ਮੈਂ ਜਾਣਾ ਹੁੰਦਾ ਤਾਂ ਬਸ ਫਿਰ ਮੈਂ ਵਿੱਚ ਕਾਲ ਛੱਡਣੀ, ਮੈਨੂੰ ਚੰਗਾ ਨਹੀਂ ਲੱਗਦਾ।
0: ਬਿਲਕੁਲ,
3: ਤਾਂ ਇਸ ਕਰਕੇ ਹੁਣ ਦੇਖਦੀ ਹੁੰਦੀ ਮੈਂ ਕਾਲ ਕਰ ਸਕਦੀ ਹਾਂ ਕਿ ਨਹੀਂ ਕਰ ਸਕਦੀ। ਅੱਛਾ ਮੈਂ ਤਾਂ ਇਹ ਸੋਚਦੀ, ਪਤਾ ਨੀ ਕਾ ਪਤਾ ਨੀ ਕੀ ਹੈਗਾ ਕੀ ਨਹੀਂ ਹਿਸਾਬ ਕਿਤਾਬ, ਮੈਨੂੰ ਇਹ ਲੱਗਦਾ ਭਗਵੰਤ ਮਾਨ ਦੀ ਉਹ ਵੀਡੀਓ ਨਹੀਂ ਹੈਗੇ, ਨਹੀਂ ਤਾਂ ਕੀ ਤਾਂ ਉਹਨੂੰ ਸਿਰਫ ਫਸਾ ਰਹੇ ਆ ਉਹ, ਜਿਹੜੇ ਉਲਟੀ ਜਿਹੜੀਆਂ ਓਪੋਜਿਟ ਪਾਰਟੀਆਂ ਹੁੰਦੀਆਂ ਉਹਨੂੰ ਉਤਾਰਨਾ ਚਾਹੁੰਦੇ ਆ, ਉਹਨੂੰ ਐਸੇ ਧਾਰਮਿਕ ਮਸਲੇ ਜੇ ਪਾ ਕੇ ਬਦਨਾਮ ਕਰਨ
0: ਲੱਗੇ,
3: ਦੂਜੇ ਬੰਦੇ ਨੂੰ ਥੱਲੇ ਲਾਉਣ ਲਈ ਉਹ। ਇਹ ਤਾਂ ਸਿਆਸੀ ਪਾਰਟੀਆਂ ਘਰਾਂ ਵਿਚ, ਪਰਿਵਾਰਾਂ ਵਿਚ, ਦਰਾਣੀਆਂ ਜਠਾਣੀਆਂ ਵਿਚ, ਭਰਾਵਾਂ ਭਰਾਵਾਂ ਵਿਚ ਜਦੋਂ ਇੱਕ ਦੂਜੇ ਨੂੰ ਕਰਨਾ, ਉਹ ਕਿਤੇ ਦੇ ਕਿਤੇ ਮਾਂ ਪੁੱਤ ਇੱਕ ਦੂਜੇ ਤੇ, ਸਾਰੇ ਭਰਾ ਭੈਣਾਂ ਇੱਕ ਦੂਜੇ ਤੇ ਕਿੱਡੇ ਕਿੱਡੇ ਇਲਜ਼ਾਮ ਲਾ ਲੈਂਦੇ, ਜਿਹੜੀ ਗੱਲ ਹੋਈ ਉਹਨੇ ਉਹ ਲੈ ਕੇ ਕਚਹਿਰੀ ਚ ਜਾ ਫੜਦੀ ਆ।
0: ਨਾਲੇ ਮਾਲ ਜੀ ਸਭ ਤੋਂ ਵੱਡੀ ਗੱਲ ਇਹ ਆ ਨਾ ਕਿ ਸਾਡਾ ਜਿਹੜਾ ਉੱਥੇ ਸਿਸਟਮ ਹੈ ਜਾਂ ਸਾਰੀਆਂ ਚੀਜ਼ਾਂ ਨੇ, ਇੱਕ ਭਰੋਸਾ ਟੁੱਟ ਗਿਆ ਨਾ ਉਹ ਸਿਆਸਤਦਾਨਾਂ ਤੋਂ ਵੀ, ਧਾਰਮਿਕ ਲੀਡਰਾਂ ਤੋਂ ਵੀ, ਤੇ ਜਿਹੜੀਆਂ ਉੱਥੇ ਦੀਆਂ ਏਜੰਸੀਆਂ ਨੇ, ਜਿਹੜੀਆਂ ਜ਼ਿੰਮੇਵਾਰ ਲੋਕ ਨੇ, ਉਹਨਾਂ ਤੋਂ ਵੀ ਕਿਤੇ ਨਾ ਕਿਤੇ ਜਿਹੜਾ ਸਾਡਾ ਭਰੋਸਾ ਟੁੱਟ ਗਿਆ ਨਾ ਹਰ ਕਿਸੇ ਚੀਜ਼ ਤੋਂ, ਉਹ ਵੱਡਾ ਨੁਕਸਾਨ ਕਰ ਰਿਹਾ ਜੀ। ਜਾਂ ਤਾਂ ਚਲੋ ਜਿਹੜੀ ਇਸ ਵੇਲੇ ਹਕੂਮਤ ਦੇ ਵਿੱਚ ਸਰਕਾਰ ਹੈ ਚਾਹੇ ਮਾਨ ਸਾਹਿਬ ਨੇ, ਉਹ ਇੰਡੀਪੈਂਡੈਂਟਲੀ ਜਾਂ ਤਾਂ ਇੱਦਾਂ ਕਰ ਲੈਣ ਕਿ ਉਹ ਵੀ ਲੈ ਲੈਣ, ਉਹ ਵੀ ਲੈ ਲੈਣ ਇੱਕ ਇਸ ਤਰ੍ਹਾਂ ਦੀ ਜਾਂਚ ਬਿਠਾ ਦੇਣ, ਜਾਂ ਜਾਂਚਾਂ ਦੇ ਵਿੱਚ ਬਿਠਾਉਣ ਦੇ ਵਿੱਚ ਕੀ ਮਿਲਦਾ, ਜਾਂ ਪਾਣੀ ਦਾ ਪਾਣੀ, ਦੁੱਧ ਦਾ ਦੁੱਧ ਕਰ ਦੇਣ, ਇਹ ਵੀ ਨਾ ਕਰਨਾ ਚਾਹੁੰਦੇ ਸਾਰਾ ਕੁਝ ਕਲੀਅਰ ਨੇ,
3: ਕਿਉਂਕਿ ਇਹ ਚੀਜ਼ਾਂ ਕਰਦੇ ਨੇ। ਤੁਸੀਂ ਦੇਖੋ ਕਿਸੇ ਵੇਲੇ ਕੋਈ ਸਿੰਗਰ ਬਹੁਤ ਉੱਚਾ ਜਾ ਰਿਹਾ, ਕੁਛ ਹੋ ਰਿਹਾ ਹਨਾ, ਚਾਹੇ ਉਹ ਜਿੰਨੀ ਮਰਜ਼ੀ ਸਮਾਜ ਦੀ ਸੇਵਾ ਕਰੇ, ਕਿਤੇ ਬਹੁਤ ਪੈਸਾ ਕਿਤੇ ਲਾ ਰਿਹਾ, ਕੁਛ ਤੇ ਕੁਛ ਬਣਾ ਰਿਹਾ, ਸਕੂਲ ਕਾਲਜ ਬਣਾ ਰਿਹਾ ਜਾਂ ਕਮਿਊਨਿਟੀ ਦੀ ਸੇਵਾ ਕਰ ਰਿਹਾ, ਉਹ ਜਿਸਲੇ ਕੋਈ ਇੱਕ ਦੋ ਬੰਦੇ ਨਾ ਉਹਨਾਂ ਦੇ ਦੁਖੀ ਹੁੰਦੇ, ਉਹ ਨਹੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਉਹਨਾਂ ਦੀ ਤਰੱਕੀ ਨੂੰ, ਉਹ ਗੱਲ ਸੁਣ ਉਹਨਾਂ ਨੂੰ ਥੱਲੇ ਲੈਣ ਲਈ ਇੱਕ ਲਫ਼ਜ਼ ਮਾੜੇ ਜਿਹਾ ਮੂੰਹੋਂ ਨਿਕਲਿਆ ਤਾਂ ਕੀ ਕੁਛ ਕਰਦੇ।
0: ਜੀ ਬਿਲਕੁਲ,
3: ਕਰਦੇ ਤਾਂ ਇੱਦਾਂ ਹੀ ਆ ਕਿਸੇ ਨੂੰ ਵੀ, ਜਿਸਲੇ ਨਾ ਉਹਨਾਂ ਨੂੰ ਜਿਹੜਾ ਕੋਈ ਪਸੰਦ ਨੀ, ਠੀਕ ਆ ਸਮਝ ਲੋ। ਹੁਣ ਮੈਂ ਕਹਿੰਦਾ ਦੂਜਾ ਸਿੱਧੂ ਮੂਸੇ ਵਾਲਾ, ਮੈਂ ਕਦੇ ਭੁਪਿੰਦਰ ਜੀ ਜਦੋਂ ਜੀਦਾ ਸੀਗਾ ਮੈਂ ਉਹਦੇ ਕਦੇ ਗਾਣਾ ਨੀ ਸੀ ਕੋਈ ਸੁਣਿਆ, ਹਨਾ ਮੈਨੂੰ ਪਸੰਦ ਨੀ ਸੀ ਇਹ ਕੀ ਕਰਦਾ ਰਿਹਾ, ਕਿਹੜੇ ਕੀ ਗਾਣੇ ਕਿੱਦਾਂ ਹੈਗੀ ਆ ਕਿੱਦਾਂ। ਉਹ ਤੋਂ ਬਾਅਦ ਜਦੋਂ ਉਹ ਮਰ ਗਿਆ ਉਹਦੇ ਜਿਹੜੇ ਗਾਣੇ ਆਏ, ਦੇਖੇ ਉਸ ਨਹਿਰ ਵਾਲੇ ਸਾਰਾ ਕੁਛ, ਜਿਹੜਾ ਲੋਕਾਂ ਨੂੰ ਸਾਨੂੰ ਕੋਈ ਨੌਲੇਜ ਨੀ ਸੀ ਉਹ ਕੱਢ ਮਾਰਿਆ ਉਹਨਾਂ ਗਾਣਿਆਂ ਵਿੱਚ ਸਾਰਾ ਕੁਛ ਸੀ ਸਾਨੂੰ ਪਤਾ ਲੱਗਿਆ
0: ਜੀ।
3: ਇਹ ਕਈ ਵਾਰੀ ਚੰਗੇ ਬੰਦਿਆਂ ਨੂੰ ਗਵਾਉਣ ਤੋਂ ਬਾਅਦ ਨਾ ਮਗਰੋਂ ਇਹਨਾਂ ਨੂੰ ਪਤਾ ਲੱਗਦਾ ਵੀ ਆਹ ਗੱਲ ਠੀਕ ਨਹੀਂ ਕੀਤੀ, ਏਦਾਂ ਨਹੀਂ ਸੀ ਹੋਣਾ ਚਾਹੀਦਾ।
0: ਜੀ ਬਿਲਕੁਲ,
3: ਬਾਕੀ ਹੁਣ ਮੈਨੂੰ ਪਤਾ ਨੀ ਹੈ, ਬਸ ਮੈਂ ਆਪਣੇ ਵਿਚਾਰ ਦਿੱਤੇ।
0: ਨਹੀਂ ਬਹੁਤ ਵਧੀਆ, ਥੈਂਕ ਯੂ, ਥੈਂਕ ਯੂ ਤੁਸੀਂ ਆਏ ਵਿਚਾਰ ਦਿੱਤੇ।
3: ਚਲੋ ਠੀਕ ਹੈ ਭਵਿੰਦਰ ਜੀ,
0: ਸੁਣਦੀ ਹਾਂ, ਥੈਂਕ ਯੂ, ਸਤਿ ਸ੍ਰੀ ਅਕਾਲ,
3: ਸਤਿ ਸ੍ਰੀ ਅਕਾਲ।
0: ਲੋ ਜੀ ਦੋਸਤੋ, ਅਸੀਂ ਸੁਰਿੰਦਰ ਕੌਰ ਮਾਲ ਜੀ US ਤੋਂ ਆਪਣੇ ਵਿਚਾਰ ਸਾਂਝੇ ਕਰਕੇ ਗਏ ਆ। ਹਰ ਕਿਸੇ ਨੂੰ ਆਪਣਾ ਹੱਕ ਹੈ ਜੀ ਹਰ ਤਰ੍ਹਾਂ ਦੇ ਵਿਚਾਰ ਰੱਖਣ ਦਾ, ਉਹਨਾਂ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ, ਪਰ ਵਿਚਾਰ ਚਰਚਾ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ, ਹਰ ਤਰ੍ਹਾਂ ਦਾ ਐਂਗਲ, ਹਰ ਤਰ੍ਹਾਂ ਦਾ ਪੱਖ ਜਿਹੜਾ ਹੋਣਾ ਚਾਹੀਦਾ ਹੈ। ਲੋ ਦੋਸਤੋ, ਗੱਲਬਾਤ ਕਰਦੇ ਹਾਂ ਫਿਰ ਆਪਾਂ, ਜਿਹੜੀ ਮੈਂ ਗੱਲਬਾਤ ਸ਼ੁਰੂ ਕਰਨ ਜਾ ਰਿਹਾ ਅੱਜ ਦੇ ਇਤਿਹਾਸਕ ਸਮੇਂ ਦੇ ਮੁਤਾਬਕ ਗੱਲਬਾਤ ਕਰਦੇ ਹਾਂ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਦੇ ਨਾਲ ਸ਼ੁਰੂਆਤ ਕਰਦੇ ਹਾਂ। ਦੋ ਆਰਟੀਕਲ ਨੇ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ। ਪਹਿਲਾ ਆਰਟੀਕਲ ਜਿਹੜਾ ਆਪਣਾ ਟ੍ਰਿਬਿਊਨ ਨਿਊਜ਼ ਸਰਵਿਸ ਤੋਂ ਡਾਕਟਰ ਅਮਨਪ੍ਰੀਤ ਸਿੰਘ ਟੱਲੇਵਾਲੀਆ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ ਆਉਂਦਾ ਹੈ। ਉਹ ਚੌਥੇ ਗੁਰੂ ਰਾਮਦਾਸ ਜੀ ਦੇ ਤੀਸਰੇ ਪੁੱਤਰ ਸਨ ਤੇ ਉਹਨਾਂ ਦੇ ਬਾਕੀ ਦੋ ਭਰਾਵਾਂ ਦਾ ਨਾਂ ਪ੍ਰਿਥੀ ਚੰਦ ਤੇ ਮਹਾਦੇਵ ਸੀ। ਚੌਥੇ ਪਾਤਸ਼ਾਹ ਨੇ ਆਪਣੀ ਗੱਦੀ ਦਾ ਵਾਰਸ ਗੁਰੂ ਅਰਜਨ ਦੇਵ ਜੀ ਨੂੰ ਥਾਪਿਆ। ਗੁਰੂ ਜੀ ਆਪਣੇ ਪਿਤਾ ਦੇ ਨਾਲ ਕੰਮਕਾਜ ਦੇ ਵਿੱਚ ਪੂਰਾ ਹੱਥ ਵਟਾਉਂਦੇ। ਗੁਰੂ ਅਰਜਨ ਦੇਵ ਜੀ ਨੇ ਸਾਰੀ ਜਾਇਦਾਦ ਭਰਾਵਾਂ ਨੂੰ ਵੰਡ ਦਿੱਤੀ ਤੇ ਆਪ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ। ਲੰਗਰ ਦਾ ਖਰਚਾ ਸੰਗਤ ਦੇ ਵੱਲੋਂ ਦਿੱਤੀ ਮਾਇਆ ਦੇ ਨਾਲ ਜਿਹੜਾ ਚੱਲਣ ਲੱਗ ਪਿਆ। ਜਿਹੜੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ ਪ੍ਰਿਥੀ ਚੰਦ ਉਹਨਾਂ ਦੇ ਨਾਲ ਦੁਰਵਿਹਾਰ ਕਰਦਾ ਸੀ। ਇੱਕ ਦਿਨ ਜਿਹੜਾ ਭਾਈ ਗੁਰਦਾਸ ਜੀ ਬੀਬੀ ਭਾਨੀ ਦੇ ਚਾਚੇ ਦੇ ਪੁੱਤਰ ਜੋ ਕਿ ਧਰਮ ਪ੍ਰਚਾਰ ਦੇ ਲਈ ਆਗਰੇ ਕੰਮ ਕਰ ਰਹੇ ਸਨ, ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਤਾਂ ਇਸ ਤਰ੍ਹਾਂ ਦੇ ਹਾਲਾਤ ਵੇਖ ਕੇ ਉੱਥੇ ਹੀ ਰਹਿਣ ਲੱਗ ਪਏ। ਸਿੱਖੀ ਦਾ ਬੂਟਾ ਫੈਲ ਚੁੱਕਿਆ ਸੀ, ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਸਿੱਖ ਵਸੇ ਹੋਏ ਸਨ। ਗੁਰੂ ਜੀ ਨੇ ਉਹਨਾਂ ਨੂੰ ਜਿਹੜਾ ਸੀ ਹੁਕਮ ਕੀਤਾ ਕਿ ਉਹ ਦਸਵੰਧ ਜਿਹੜਾ ਕੱਢ ਕੇ ਪ੍ਰਮਾਣਿਤ ਮਸੰਦਾਂ ਰਾਹੀਂ ਗੁਰੂ ਘਰ ਭੇਜਿਆ ਕਰਨ ਤੇ ਉਹ ਮਸੰਦ ਜਿਹੜੇ ਨੇ ਹਰ ਵਿਸਾਖੀ ਤੇ ਹਾਜ਼ਰ ਹੋ ਕੇ ਗੁਰੂ ਸਾਹਮਣੇ ਪੈਸਾ ਹਾਜ਼ਰ ਕਰੇਗਾ। ਇਸ ਤਰ੍ਹਾਂ ਪ੍ਰਿਥੀ ਚੰਦ ਦਾ ਸੰਗਤ ਨੂੰ ਤੰਗ ਕਰਨਾ ਥੋੜਾ ਘਟਿਆ, ਪਰ ਗੁਰੂ ਜੀ ਦੇ ਨਾਲ ਉਸਦੀ ਰੰਜਿਸ਼ ਜਿਹੜੀ ਸੀ ਹੋਰ ਵੱਧ ਗਈ। 1599 ਦੇ ਵਿੱਚ ਗੁਰੂ ਜੀ ਨੇ ਸਾਈ ਮੀਆਂ ਮੀਰ ਦੇ ਕੋਲੋਂ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾ ਲਈ। ਗੁਰੂ ਅਰਜਨ ਦੇਵ ਜੀ ਦੇ ਨੇ ਜਿਹੜਾ ਸੀ ਸਖੀ ਸਰਵਰ ਦੇ ਵੱਧ ਰਹੇ ਪ੍ਰਭਾਵ ਨੂੰ ਠੱਲ ਪਾਉਣ ਦਾ ਯਤਨ ਕੀਤਾ। ਸਮਾਜ ਸੁਧਾਰ ਦੇ ਵਜੋਂ ਉਨ੍ਹਾਂ ਨੇ ਬਾਹੜਵਾਲ ਦੇ ਚੌਧਰੀ ਹੇਮਾ ਦਾ ਜਿਹੜਾ ਸੀ ਇੱਕ ਵਿਧਵਾ ਨਾਲ ਵਿਆਹ ਕੀਤਾ। 1590 ਦੇ ਵਿੱਚ ਤਰਨ ਤਾਰਨ ਅਤੇ 1594 ਦੇ ਵਿੱਚ ਕਰਤਾਰਪੁਰ ਸ਼ਹਿਰ ਵਸਾਇਆ ਗਿਆ। ਗੁਰੂ ਅਰਜਨ ਦੇਵ ਜੀ ਦਾ ਵਿਆਹ ਕਿਸ਼ਨ ਚੰਦ ਦੀ ਬੇਟੀ ਗੰਗਾ ਦੇਈ ਦੇ ਨਾਲ ਹੁੰਦਾ ਹੈ ਤੇ ਗੰਗਾ ਦੇਈ ਦੇ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਪ੍ਰਿਥੀ ਚੰਦ ਨੇ ਬਾਲ ਹਰਗੋਬਿੰਦ ਨੂੰ ਮੁਕਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਤਾਂ ਕਿ ਗੱਦੀ ਜਿਹੜੀ ਹੈ ਉਹਦਾ ਮਾਲਕ ਉਹ ਆਪ ਬਣੇ, ਪਰ ਅਸਫਲ ਰਿਹਾ। ਹੁਣ ਗੁਰੂ ਅਰਜਨ ਦੇਵ ਜੀ ਨੇ ਆਪਣਾ ਕੀਮਤੀ ਸਮਾਂ ਇੱਕ ਮਹਾਨ ਕਾਰਜ ਨੂੰ ਜਿਹੜਾ ਸੰਪੂਰਨ ਕਰਨ ਦੇ ਲਈ ਲਾ ਦਿੱਤਾ। ਇਹ ਕਾਰਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਤੇ ਹੋਰ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਪਹਿਲੇ, ਦੂਜੇ ਤੇ ਤੀਜੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਇਕੱਠੀਆਂ ਕੀਤੀਆਂ। ਗੁਰੂ ਜੀ ਨੂੰ ਕਾਨਾ, ਛੱਜੂ, ਸ਼ਾਹ ਹੁਸੈਨ ਅਤੇ ਪੀਲੂ ਵਰਗੇ ਬਹੁਤ ਸਾਰੇ ਲੇਖਕਾਂ ਦੀਆਂ ਜਿਹੜੀਆਂ ਸਨ ਲਿਖਤਾਂ ਵੱਖ ਵੱਖ ਕਾਰਨਾਂ ਕਰਕੇ ਰੱਦ ਕਰਨੀਆਂ ਪਈਆਂ। ਇਸ ਤਰ੍ਹਾਂ ਬਾਣੀ ਇਕੱਠੀ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ। 1604 ਦੇ ਵਿੱਚ ਇਹ ਕਾਰਜ ਸੰਪੂਰਨ ਹੋ ਗਿਆ। ਗੁਰਬਾਣੀ 30 ਰਾਗਾਂ ਦੇ ਵਿੱਚ ਰਚੀ ਗਈ। 31ਵਾਂ ਰਾਗ ਜੈਜਾਵਤੀ 9ਵੇਂ ਗੁਰੂ ਸਾਹਿਬ ਨੇ ਜੋੜਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਚੱਲ ਰਿਹਾ ਸੀ ਕਿ ਗੁਰੂ ਘਰ ਦੇ ਦੁਸ਼ਮਣਾਂ ਨੇ ਉਸ ਵੇਲੇ ਦੇ ਬਾਦਸ਼ਾਹ ਅਕਬਰ ਦੇ ਕੋਲ ਸ਼ਿਕਾਇਤ ਕੀਤੀ ਜਾ ਕੇ ਕਿ ਸਿੱਖਾਂ ਦਾ ਗੁਰੂ ਇੱਕ ਅਜਿਹਾ ਗ੍ਰੰਥ ਲਿਖਵਾ ਰਿਹਾ, ਤਿਆਰ ਕਰਵਾ ਰਿਹਾ ਜੋ ਮੁਸਲਮਾਨ ਅਤੇ ਹਿੰਦੂ ਅਵਤਾਰਾਂ ਦੇ ਵਿਰੁੱਧ ਹੈ। ਪਰ ਜਦੋਂ ਅਕਬਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਤਾਂ ਉਸ ਨੂੰ ਅਜਿਹਾ ਕੁਝ ਨਾ ਲੱਗਿਆ, ਸਗੋਂ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ। ਜਦੋਂ ਤੱਕ ਅਕਬਰ ਜਿਉਂਦਾ ਰਿਹਾ ਉਦੋਂ ਤੱਕ ਗੁਰੂ ਘਰ ਦਾ ਸਤਿਕਾਰ ਚੰਗੀ ਤਰ੍ਹਾਂ ਹੁੰਦਾ ਰਿਹਾ। ਅਕਬਰ ਦੀ ਮੌਤ ਤੋਂ ਪਿੱਛੋਂ ਉਸਦਾ ਪੁੱਤਰ ਜਹਾਂਗੀਰ ਗੱਦੀ ਦਾ ਵਾਰਸ ਬਣਿਆ। ਗੁਰੂ ਘਰ ਦੇ ਦੁਸ਼ਮਣਾਂ ਨੂੰ ਇਹ ਚੰਗਾ ਮੌਕਾ ਮਿਲ ਗਿਆ। ਜਦੋਂ ਉਸਦਾ ਪੁੱਤਰ ਖੁਸਰੋ ਬਗਾਵਤ ਕਰ ਗਿਆ ਤਾਂ ਗੁਰੂ ਦੋਖੀਆਂ ਨੇ ਉਸ ਨੂੰ ਚੁਗਲੀਆਂ ਕਰਕੇ ਇੱਕ ਗੱਲ ਪੱਕੀ ਕਰ ਦਿੱਤੀ ਕਿ ਖੁਸਰੋ ਦੀ ਬਗਾਵਤ ਕਰਨ ਵੇਲੇ ਗੁਰੂ ਅਰਜਨ ਦੇਵ ਜੀ ਨੇ ਉਸਦੀ ਮਦਦ ਕੀਤੀ। ਇਸ ਤੋਂ ਗੁਰੂ ਸਾਹਿਬਾਂ ਨੂੰ ਗ੍ਰਿਫ਼ਤਾਰ ਕਰਨ ਦਾ ਜਿਹੜਾ ਹੁਕਮ ਦੇ ਦਿੱਤਾ ਗਿਆ। ਗੁਰੂ ਅਰਜਨ ਦੇਵ ਜੀ ਤੇ ਹੋਰ ਦੋਸ਼ ਵੀ ਜਿਹੜਾ ਮੜੇ ਗਏ ਕਿ ਉਨ੍ਹਾਂ ਨੇ ਖੁਸਰੋ ਦੀ ਸਫਲਤਾ ਦੇ ਲਈ ਅਰਦਾਸ ਕੀਤੀ ਤੇ ਉਸ ਨੂੰ ਰਕਮ ਦਿੱਤੀ। ਇਨ੍ਹਾਂ ਕਾਰਨਾਂ ਦੇ ਕਰਕੇ ਗੁਰੂ ਜੀ ਨੂੰ ਚੰਦੂ ਸ਼ਾਹ ਕੋਲ ਪੇਸ਼ ਕੀਤਾ ਗਿਆ। ਸਿੱਖ ਲਿਖਤਾਂ ਦੇ ਅਨੁਸਾਰ ਚੰਦੂ ਦੀ ਜਿਹੜੀ ਹੈ ਗੁਰੂ ਘਰ ਦੇ ਨਾਲ ਪਹਿਲਾਂ ਹੀ ਕੋਈ ਨਿੱਜੀ ਦੁਸ਼ਮਣੀ ਸੀ। ਗੁਰੂ ਅਰਜਨ ਦੇਵ ਜੀ ਨੂੰ ਜੇਠ ਹਾੜ ਦੀ ਤਪਦੀ ਦੁਪਹਿਰ ਦੇ ਵਿੱਚ ਯਸ਼ਾ ਵਿਧੀ ਰਾਹੀਂ ਲਾਹੌਰ ਦੇ ਵਿੱਚ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ ਤੇ ਉਪਰੋਂ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ, ਪਰ ਗੁਰੂ ਸਾਹਿਬ ਅਡੋਲ ਰਹੇ ਤੇ ਮੁੱਖੋਂ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਗਏ। ਜਦੋਂ ਸਰੀਰ ਪੂਰੀ ਤਰ੍ਹਾਂ ਜ਼ਖਮਾਂ ਦੇ ਨਾਲ ਭਰ ਗਿਆ ਤੇ ਉਹਨਾਂ ਦੀਆਂ ਪੀੜਾਂ ਦੇ ਵਿੱਚ ਹੋਰ ਵਾਧਾ ਕਰਨ ਦੇ ਲਈ ਉਹਨਾਂ ਨੂੰ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਸੁੱਟ ਦਿੱਤਾ ਗਿਆ, ਕਿਉਂਕਿ ਜਦੋਂ ਕੋਈ ਚੀਰ ਲੱਗਦਾ ਹੱਥ ਦੇ ਉੱਤੇ ਜਾਂ ਸੜ ਜਾਂਦਾ ਤੇ ਉੱਤੇ ਪਾਣੀ ਲੱਗਦਾ ਤਾਂ ਉਹਦੇ ਮਤਲਬ ਕਿ ਇੱਕ ਤਰ੍ਹਾਂ ਕਰੰਟ ਲੱਗਦਾ ਹੈ। ਇਹ ਘਟਨਾ 30 ਮਈ 1606 ਨੂੰ ਵਾਪਰੀ। ਹਿੰਦੁਸਤਾਨ ਬਹੁ ਜਾਤੀ ਬਹੁ ਕੌਮੀ ਬਹੁ ਧਰਮੀ ਦੇਸ਼ ਹੈ। ਇੱਥੇ ਦਾ ਰਾਜ ਪ੍ਰਬੰਧ ਬਹੁ ਕੇਂਦਰਿਤ ਹੋਣਾ ਚਾਹੀਦਾ ਹੈ, ਪਰ ਕੋਸ਼ਿਸ਼ ਹਮੇਸ਼ਾ ਏਕਾ ਕੇਂਦਰਿਤ ਰਾਜ ਸਥਾਪਿਤ ਕਰਨ ਦੀ ਰਹੀ ਹੈ। ਪਰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਏਕਾ ਕੇਂਦਰਿਤ ਦੀ ਥਾਂ ਬਹੁ ਕੇਂਦਰਿਤ ਸੀ, ਜੋ ਮਨੁੱਖ ਨੂੰ ਜਾਤਾਂ ਕੌਮਾਂ ਤੇ ਮਜ਼ਹਬਾਂ ਦੇ ਵਿੱਚ ਵੰਡ ਕੇ ਨਹੀਂ ਵੇਖਦੀ ਸੀ, ਸਗੋਂ ਸਭ ਨੂੰ ਇੱਕ ਜੋਤ ਦਾ ਪਸਾਰਾ ਮੰਨਦੀ ਸੀ। ਬੇਸ਼ੱਕ ਗੁਰੂ ਸਾਹਿਬ ਦੀ ਸ਼ਹੀਦੀ ਦੇ ਤਤਕਾਲੀ ਕਾਰਨ ਤਾਂ ਬਹੁਤ ਹੋ ਸਕਦੇ ਸਨ, ਹਨ ਵੀ, ਤੇ ਇਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਹਰਿਮੰਦਰ ਸਾਹਿਬ ਦੀ ਸਥਾਪਨਾ ਨੂੰ ਵੀ ਪ੍ਰਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਉਸ ਸਮੇਂ ਜਦੋਂ ਸਮਾਜ ਵਰਨਾ ਤੇ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ, ਪੁਜਾਰੀਵਾਦ ਦਾ ਦਬਦਬਾ ਸੀ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਚ ਜਿਹੜਾ ਬਰਾਬਰਤਾ ਦੇ ਸਿਧਾਂਤ ਦੀ ਗੱਲ ਤੇ ਬ੍ਰਾਹਮਣਵਾਦੀ ਵਿਚਾਰਧਾਰਾ ਉੱਪਰ ਕਰਾਰੀ ਚੋਟ, ਉਸ ਸਮੇਂ ਦੀ ਅਖੌਤੀ ਉੱਚ ਜਾਤੀ ਨੂੰ ਕਿਵੇਂ ਰਾਸ ਆ ਸਕਦੀ ਸੀ। ਦੂਸਰਾ, ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਜਿੱਥੇ ਬਿਨਾਂ ਕਿਸੇ ਭੇਦਭਾਵ ਕੁੱਲ ਜਾਤ ਤੇ ਸਾਰਿਆਂ ਨੂੰ ਜੀ ਆਇਆਂ ਕਹਿਣਾ, ਇਹ ਵੀ ਉਸ ਵੇਲੇ ਦੀ ਅਖੌਤੀ ਉੱਚ ਸ਼੍ਰੇਣੀ ਦੇ ਹਜ਼ਮ ਨਹੀਂ ਸੀ ਹੋਇਆ, ਕਿਉਂਕਿ ਇੱਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਸਾਂਝੇ ਕੇਂਦਰੀ ਅਸਥਾਨ ਦੇ ਵਜੋਂ ਹੋਈ। ਉੱਥੇ ਪੁਜਾਰੀਵਾਦ ਦੀ ਆਰਥਿਕਤਾ ਦੇ ਉੱਤੇ ਸਿੱਧੀ ਸੱਟ ਵੱਜੀ। ਉਹ ਲੋਕ ਜੋ ਪਹਿਲਾਂ ਹੋਰ ਤੀਰਥਾਂ ਦੇ ਉੱਤੇ ਜਾਂਦੇ ਸਨ, ਉਹ ਚੜਾਵੇ ਚੜਾਉਂਦੇ ਸਨ, ਉਹ ਚੜਾਵਾ ਹੁਣ ਸੰਗਤ ਦੇ ਵਿੱਚ ਵਰਤਣਾ ਸ਼ੁਰੂ ਹੋ ਗਿਆ। ਊਚ ਨੀਚ ਦਾ ਭੇਦਭਾਵ ਖਤਮ ਹੋਇਆ। ਅਖੌਤੀ ਨੀਵੀਂ ਜਾਤ ਵਾਲਾ ਬੰਦਾ ਆਪਣੇ ਆਪ ਨੂੰ ਮਾਣ ਭਰਿਆ ਮਹਿਸੂਸ ਕਰਨ ਲੱਗ ਪਿਆ। ਅਜਿਹਾ ਵੇਖ ਕੇ ਪੁਜਾਰੀਵਾਦ ਦੇ ਸੱਤੀ ਕੱਪੜੀ ਅੱਗ ਲੱਗੀ ਤੇ ਉਹਨਾਂ ਨੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਹੁਣ ਮੁਸਲਮਾਨ ਵੀ ਇਸ ਗੁਰੂ ਦੇ ਚੇਲੇ ਬਣਨ ਲੱਗ ਪਏ ਨੇ ਤੇ ਧਰਮ ਨੂੰ ਖਤਰਾ ਹੈ। ਜਦੋਂ ਜਹਾਂਗੀਰ ਨੂੰ ਇਹ ਵਾਸਤਾ ਪਾਇਆ ਤਾਂ ਇਹੀ ਧਰਮ ਸੰਕਟ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣ ਗਿਆ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਤੇ ਕਲਮ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ ਜੀ ਦੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਇਸੇ ਤਰ੍ਹਾਂ ਇਸੇ ਲੜੀ ਨੂੰ ਅੱਗੇ ਵਧਾਉਂਦੇ ਹਾਂ। ਡਾਕਟਰ ਰਣਜੀਤ ਸਿੰਘ ਲਿਖਦੇ ਨੇ, ਤੇਰਾ ਕੀਆ ਮੀਠਾ ਲਾਗੇ। ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਦੱਬੇ ਕੁਚਲੇ ਲੋਕ ਭਾਵੇਂ ਆਪਣੇ ਹੱਕਾਂ ਪ੍ਰਤੀ ਚੇਤਨ ਹੋਏ ਨੇ, ਪਰ ਸਜ਼ਾ ਤੇ ਮੌਤ ਦਾ ਡਰ ਸੰਘਰਸ਼ ਦੇ ਰਾਹ ਦੇ ਵਿੱਚ ਮੁੱਖ ਜਿਹੜਾ ਰੁਕਾਵਟ ਹੈ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਇਹ ਦ੍ਰਿੜ ਕਰਵਾਇਆ ਕਿ ਪਰਮਾਤਮਾ ਹੀ ਸਦੀਵੀ ਸੱਚ ਹੈ। ਜਿਹੜੇ ਪਰਮਾਤਮਾ ਦੇ ਦੱਸੇ ਰਸਤੇ ਦੇ ਉੱਤੇ ਤੁਰਦੇ ਨੇ, ਉਸਦੇ ਉੱਤੇ ਹੀ ਭਰੋਸਾ ਕਰਦੇ ਨੇ, ਉਹ ਉਨ੍ਹਾਂ ਦੇ ਅੰਗ ਸੰਗ ਸਹਾਈ ਰਹਿੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਦੱਬੇ ਕੁਚਲੇ ਲੋਕ ਉਦੋਂ ਹੀ ਸਿਰ ਚੁੱਕ ਕੇ ਜੀਉ ਸਕਦੇ ਨੇ ਜਦੋਂ ਇਨ੍ਹਾਂ ਦੇ ਮਨਾਂ ਦੇ ਵਿੱਚੋਂ ਮੌਤ ਦਾ ਡਰ ਦੂਰ ਕੀਤਾ ਜਾਵੇ। ਜਾਬਰਾਂ ਦੇ ਜ਼ੁਲਮ ਤੋਂ ਡਰਦੇ ਹੀ ਇਹ ਉਨ੍ਹਾਂ ਦੀ ਗੁਲਾਮੀ ਕਰਦੇ ਨੇ। ਗੁਰੂ ਅਰਜਨ ਦੇਵ ਜੀ ਨੇ ਲੋਕਾਈ ਦੇ ਮਨਾਂ ਦੇ ਵਿੱਚੋਂ ਜਬਰ ਤੇ ਮੌਤ ਦਾ ਡਰ ਦੂਰ ਕਰਨ ਦੇ ਲਈ ਆਪਣੀ ਜਿਹੜੀ ਅਦੁੱਤੀ ਸ਼ਹਾਦਤ ਦਿੱਤੀ। ਦੁਨੀਆਂ ਦੇ ਵਿੱਚ ਪਹਿਲਾਂ ਕਦੇ ਕਿਸੇ ਨੇ ਇੰਜ ਸ਼ਹੀਦੀ ਪ੍ਰਾਪਤ ਨਹੀਂ ਸੀ ਕੀਤੀ। ਗੁਰੂ ਜੀ ਦੀ ਸ਼ਹਾਦਤ ਕਿਸੇ ਰਾਜ ਪ੍ਰਾਪਤੀ ਦੇ ਲਈ ਨਹੀਂ ਸੀ ਹੋਈ, ਸਗੋਂ ਲੋਕ ਹੱਕਾਂ ਦੀ ਰਾਖੀ ਲਈ ਹੋਈ ਸੀ। ਜਿਹੜੇ ਸਦੀਆਂ ਤੋਂ ਜਬਰ ਜ਼ੁਲਮ ਸਹਿੰਦੇ ਹੋਏ ਪਸ਼ੂਆਂ ਤੋਂ ਵੀ ਭੈੜਾ ਜੀਵਨ ਜੀਉ ਰਹੇ ਸਨ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਹੁੰਦਾ ਹੈ ਤੇ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਉਨ੍ਹਾਂ ਦੀ ਮਾਤਾ ਬੀਬੀ ਭਾਨੀ ਜੀ ਤੇ ਤੀਜੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ। ਪੰਜਵੇਂ ਗੁਰੂ ਸਿਰਫ 43 ਸਾਲ ਦੀ ਉਮਰ ਦੇ ਵਿੱਚ 30 ਮਈ 1606 ਨੂੰ ਜੋਤੀ ਜੋਤ ਸਮਾ ਗਏ। ਉਹ ਗੁਰਗੱਦੀ ਤੇ 1 ਸਤੰਬਰ 1581 ਨੂੰ ਬਿਰਾਜਮਾਨ ਹੋਏ ਤੇ 25 ਸਾਲਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਅਜਿਹੇ ਕਾਰਜ ਕਰ ਗਏ ਜਿਨ੍ਹਾਂ ਨੇ ਨਵਾਂ ਇਤਿਹਾਸ ਸਿਰਜ ਦਿੱਤਾ। ਜਿੱਥੇ ਆਮ ਕਰਕੇ ਧਾਰਮਿਕ ਸਥਾਨਾਂ ਦਾ ਨਿਰਮਾਣ ਉੱਚੀ ਥਾਂ ਕੀਤਾ ਜਾਂਦਾ, ਉੱਥੇ ਹੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਨੀਵੀਂ ਥਾਂ ਕੀਤਾ ਤਾਂ ਜੋ ਪੌੜੀਆਂ ਉਤਰਦਾ ਹੋਇਆ ਇਨਸਾਨ ਆਪਣੀ ਹਉਮੈ ਤਿਆਗ ਕੇ ਨਿਮਰਤਾ ਦੀ ਮੂਰਤ ਬਣ ਜਾਵੇ। ਹਰਿਮੰਦਰ ਸਾਹਿਬ ਦੀ ਉਸਾਰੀ ਸਰੋਵਰ ਦੇ ਵਿਚਕਾਰ ਕੀਤੀ ਗਈ ਤਾਂ ਜੋ ਪਵਿੱਤਰ ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਮਨੁੱਖ ਕ੍ਰੋਧ ਤਿਆਗ ਕੇ ਸ਼ੀਤਲ ਹੋ ਜਾਵੇ। ਗੁਰੂ ਜੀ ਨੇ ਹਰਿਮੰਦਰ ਸਾਹਿਬ ਨੂੰ ਸਾਰੀ ਮਾਨਵਤਾ ਦਾ ਪ੍ਰਤੀਕ ਬਣਾਉਣ ਦੇ ਲਈ ਇਸ ਦੇ ਚਾਰੇ ਪਾਸੇ ਦਰਵਾਜ਼ੇ ਜਿਹੜਾ ਰਖਵਾਏ। ਉਦੋਂ ਸਾਰੀ ਲੋਕਾਈ ਨੂੰ ਚਾਰ ਵਰਨਾਂ ਦੇ ਵਿੱਚ ਵੰਡਿਆ ਗਿਆ ਸੀ। ਇੰਜ ਗੁਰੂ ਜੀ ਨੇ ਊਚ ਨੀਚ ਤੇ ਅਮੀਰ ਗਰੀਬ ਦਾ ਜਿਹੜਾ ਭੇਦ ਮਿਟਾ ਕੇ ਸਰਬ ਸਾਂਝੇ ਧਾਰਮਿਕ ਸਥਾਨ ਦਾ ਨਿਰਮਾਣ ਕੀਤਾ, ਜਿਸ ਨੂੰ ਅਸਲੀ ਸ਼ਬਦਾਂ ਦੇ ਵਿੱਚ ਰੱਬ ਦਾ ਘਰ ਆਖਿਆ ਜਾ ਸਕਦਾ ਹੈ। ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਉਸ ਸਮੇਂ ਦੇ ਪਹੁੰਚੇ ਹੋਏ ਪੀਰ ਸਾਈਂ ਮੀਆਂ ਮੀਰ ਜੀ ਤੋਂ ਰਖਵਾ ਕੇ ਧਰਮ ਦੇ ਨਾਮ ਦੇ ਉੱਤੇ ਪਈਆਂ ਵੰਡੀਆਂ ਨੂੰ ਮੇਟ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਲੋਕਾਂ ਦੇ ਵਿੱਚ ਮਾਣ ਦੇ ਨਾਲ ਜਿਉਣ ਦੀ ਤਾਂਗ ਪੈਦਾ ਕਰਨੀ ਹੀ ਕਾਫੀ ਨਹੀਂ ਹੈ, ਸਗੋਂ ਉਨ੍ਹਾਂ ਦੇ ਲਈ ਇੱਕ ਸਦੀਵੀ ਜੀਵਨ ਜਾਂਚ ਬਣਾਉਣ ਦੀ ਵੀ ਜ਼ਰੂਰਤ ਹੈ, ਜਿਸ ਦੀ ਸਿਹਤ ਦੇ ਵਿੱਚ ਉਹ ਸੱਚ, ਹੱਕ ਅਤੇ ਬਰਾਬਰੀ ਵਾਲਾ ਜੀਵਨ ਜਿਉ ਸਕਣ। ਉਨ੍ਹਾਂ ਨੇ ਮਨੁੱਖਤਾ ਦੇ ਲਈ ਜੁਗੋ ਜੁਗ ਅਟਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਰੂਪ ਆਦਿ ਗ੍ਰੰਥ ਜਿਹੜੇ ਨੇ ਦੀ ਸੰਪਾਦਨਾ ਕੀਤੀ। ਆਦਿ ਗ੍ਰੰਥ ਦੀ ਰਚਨਾ ਤੇ ਸੰਪਾਦਨਾ ਦੇ ਲਈ ਉਨ੍ਹਾਂ ਨੇ 3 ਸਾਲ ਸਖ਼ਤ ਮਿਹਨਤ ਕੀਤੀ। ਸਾਰੇ ਦੇਸ਼ ਦੇ ਵਿੱਚ ਉਹ ਸੰਤਾਂ ਤੇ ਭਗਤਾਂ ਦੀ ਸਰਬ ਸਾਂਝੀ ਬਾਣੀ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤਾ ਸੀ, ਦੇ ਨਾਮ ਦੇ ਨਾਲ ਹੋਰ ਭਗਤਾਂ ਭੱਟਾਂ ਦੇ ਮਹਾਂਪੁਰਖਾਂ ਦੀ ਬਾਣੀ ਇਕੱਠੀ ਕੀਤੀ, ਉਸ ਨੂੰ ਪਰਖਿਆ ਤੇ ਸੱਚੀ ਬਾਣੀ ਨੂੰ ਨਖੇੜਿਆ। ਸੰਪਾਦਨਾ ਦੇ ਲਈ ਵਿਆਕਰਨ ਦਾ ਨਿਰਮਾਣ ਕੀਤਾ ਤੇ ਉਸੇ ਵਿਆਕਰਨ ਦੇ ਆਧਾਰ ਦੇ ਉੱਤੇ ਬਾਣੀ ਨੂੰ ਤਰਤੀਬ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਅਜਿਹਾ ਮਹਾਨ ਧਾਰਮਿਕ ਗ੍ਰੰਥ ਹੈ ਜੋ ਸਾਰੀ ਮਾਨਵਤਾ ਦੇ ਲਈ ਹੈ, ਕਿਉਂਕਿ ਉਹ ਉਸ ਦੇ ਵਿੱਚ ਚਾਰੇ ਵਰਨਾਂ ਦੇ ਸੰਤਾਂ ਤੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ। ਇਹ ਬਾਣੀ ਮਹਾਰਾਸ਼ਟਰ ਤੋਂ ਲੈ ਕੇ ਬੰਗਾਲ ਤੱਕ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਬਾਣੀ ਦੀ ਰਚਨਾ ਇੱਕ ਸਮੇਂ ਦੇ ਵਿੱਚ ਨਹੀਂ ਸਗੋਂ 5 ਸਦੀਆਂ ਦੇ ਵਿੱਚ ਹੋਈ। ਇੰਜ ਇਹ ਬਾਣੀ ਸਰਬ ਸਾਂਝੀ ਤੇ ਸਦੀਵੀ ਜਿਹੜੀ ਹੈ ਤੇ ਸ਼ਬਦ ਨੂੰ ਜਦੋਂ ਸੰਗੀਤ ਰਾਹੀਂ ਸਰਵਣ ਕੀਤਾ ਜਾਵੇ ਤਾਂ ਉਸਦਾ ਪ੍ਰਭਾਵ ਲਸਾਨੀ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਸ਼ਬਦਾਂ ਦੇ ਗਾਇਨ ਦੇ ਲਈ ਜਿਹੜਾ ਗੁਰੂ ਜੀ ਨੇ ਰਾਗ ਨਿਰਧਾਰਿਤ ਕੀਤੇ ਤਾਂ ਜੋ ਨਿਰਧਾਰਿਤ ਰਾਗਾਂ ਦੇ ਵਿੱਚ ਢੁੱਕਵੇਂ ਸਮੇਂ ਹੋਏ ਗੁਰਬਾਣੀ ਦੇ ਕੀਰਤਨ ਦਾ ਸਰੋਤਿਆਂ ਦੇ ਉੱਤੇ ਜਿਹੜਾ ਅਸਰ ਹੋ ਸਕੇ। ਗੁਰੂ ਅਰਜਨ ਦੇਵ ਜੀ ਦੇ ਵੱਲੋਂ ਸ਼ੁਰੂ ਕੀਤੀ ਲੋਕ ਚੇਤਨਾ ਦੀ ਲਹਿਰ ਦਿਨੋ ਦਿਨ ਮਜ਼ਬੂਤ ਹੋ ਰਹੀ ਸੀ। ਲੋਕੀ ਜਾਤ ਪਾਤ, ਛੂਤ ਛਾਤ ਤੇ ਅਮੀਰੀ ਗਰੀਬੀ ਨੂੰ ਭੁੱਲ ਕੇ ਸੰਗਤ ਅਤੇ ਪੰਗਤ ਦੇ ਵਿੱਚ ਬਰਾਬਰ ਬੈਠਣ ਲੱਗ ਪਏ। ਨੀਵੀਆਂ ਧੋਣਾਂ ਉੱਚੀਆਂ ਹੋਣ ਲੱਗੀਆਂ, ਧਾਰਮਿਕ ਕਰਮ ਕਾਂਡ ਬੰਦ ਹੋਣ ਲੱਗੇ, ਧਰਮ ਦੇ ਅਖੌਤੀ ਠੇਕੇਦਾਰਾਂ ਦੀਆਂ ਕੂੜ ਦੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ ਤਾਂ ਉਨ੍ਹਾਂ ਦਾ ਗੁੱਸਾ ਕੁਦਰਤ ਹੀ ਸੀ। ਉਨ੍ਹਾਂ ਨੇ ਮੌਕੇ ਦੇ ਮੁਗਲ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕੀਤੇ। ਗੁਰੂ ਜੀ ਦੇ ਸ਼ਰਧਾਲੂਆਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਹੋ ਰਹੇ ਵਾਧੇ ਦਾ ਸੇਖ ਸ਼ਾਹੀ ਮਹਿਲਾਂ ਤੱਕ ਵੀ ਪੁੱਜ ਗਿਆ। ਬਾਦਸ਼ਾਹ ਜਹਾਂਗੀਰ ਨੂੰ ਆਪਣੇ ਵਿਰੁੱਧ ਬਗਾਵਤ ਦਾ ਭੈ ਹੋਣ ਲੱਗਿਆ। ਬਾਦਸ਼ਾਹ ਮੌਕੇ ਦੀ ਤਲਾਸ਼ ਦੇ ਵਿੱਚ ਸੀ ਜੋ ਗੁਰੂ ਜੀ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਜਾ ਸਕੇ। ਉਸ ਨੂੰ ਇਹ ਬਹਾਨਾ ਵੀ ਜਲਦੀ ਹੀ ਮਿਲ ਗਿਆ ਕਿ ਉਸਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਪੰਜਾਬ ਦੇ ਵਿੱਚੋਂ ਲੰਘ ਰਿਹਾ ਖੁਸਰੋ ਮਿਰਜ਼ਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਉਸਨੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਵੀ ਛਕਿਆ। ਬਾਦਸ਼ਾਹ ਜਹਾਂਗੀਰ ਨੇ ਇੱਕ ਬਾਗੀ ਦੀ ਸਹਾਇਤਾ ਕਰਨ ਦੇ ਦੋਸ਼ ਦੇ ਵਿੱਚ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਮਨੁੱਖਤਾ ਦੇ ਮਨੋਂ ਜ਼ੁਲਮ ਅਤੇ ਮੌਤ ਦਾ ਡਰ ਦੂਰ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਦੇ ਵਿੱਚ ਅਦੁੱਤੀ ਸ਼ਹਾਦਤ ਦਿੱਤੀ। ਉਨ੍ਹਾਂ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ ਗਿਆ। ਸੀਸ ਉੱਤੇ ਤੱਤੀ ਰੇਤ ਪਾਈ ਗਈ, ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ, ਮੁੜ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਡੁਬੋਇਆ ਗਿਆ। ਉਨ੍ਹਾਂ ਨੇ ਜਾਬਰ ਦੇ ਤਸ਼ੱਦਦ ਨੂੰ ਸ਼ਾਂਤੀ ਦੇ ਨਾਲ ਰੱਬ ਦਾ ਸਿਮਰਨ ਕਰਦੇ ਹੋਏ ਝੱਲਿਆ। ਜਦੋਂ ਉਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਤੇ ਸਾਈਂ ਮੀਆਂ ਮੀਰ ਜੀ ਤੋਂ ਇਹ ਵੇਖਿਆ ਨਾ ਗਿਆ ਤੇ ਉਨ੍ਹਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਤੁਸੀਂ ਇਜਾਜ਼ਤ ਦੇਵੋ ਤਾਂ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਦਿਆਂ। ਗੁਰੂ ਜੀ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਨਹੀਂ, ਮੁਗਲ ਹਕੂਮਤ ਨੂੰ ਯਕੀਨ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਨਾਲ ਇਹ ਲਹਿਰ ਖਤਮ ਹੋ ਜਾਵੇਗੀ, ਪਰ ਇਸਨੇ ਜਿਹੜਾ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਸਿੱਖਾਂ ਦੇ ਮਨਾਂ ਦੇ ਵਿੱਚੋਂ ਮੌਤ ਦਾ ਭੈ ਦੂਰ ਹੋ ਗਿਆ। ਇਉਂ ਜਿਹੜਾ ਜਬਰ ਅੱਗੇ ਡਟਦਿਆਂ 5ਵੇਂ ਗੁਰੂ ਦੀ ਸ਼ਹੀਦੀ ਦੇ ਨਾਲ ਸ਼ੁਰੂ ਹੋਏ ਸ਼ਹਾਦਤਾਂ ਦੇ ਸਿਲਸਿਲੇ ਨੇ ਨਵੇਕਲਾ ਹੀ ਇਤਿਹਾਸ ਜਿਹੜਾ ਸਿਰਜ ਦਿੱਤਾ। ਜੀ ਦੋਸਤੋ, ਇਹ ਸੀ ਜੀ ਗੱਲਬਾਤ। ਆਪਣੀ ਸ਼ਹਾਦਤ ਦੇ ਨਾਲ ਜੁੜਦੀ, ਤੇਰਾ ਕੀ ਆ ਮੀਠਾ ਲਾਗੇ। ਤੇ ਗੱਲਬਾਤ ਸੀ ਡਾਕਟਰ ਰਣਜੀਤ ਸਿੰਘ ਉਹਨਾਂ ਦੀ ਕਲਮ, ਤੇ ਇਸੇ ਤਰ੍ਹਾਂ ਦੀ ਇੱਕ ਵਾਰਤਾਲਾਪ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ। ਤੇ ਇਹ ਜਿਹੜੀ ਵਾਰਤਾਲਾਪ ਹੈ, ਵਾਰਤਾਲਾਪ ਮੈਂ ਕਿੱਥੇ ਰੱਖ ਬੈਠਾ ਜੀ, ਆਪਣੇ ਇੱਕ ਮਿੰਟ ਰੁਕੋ ਤੇ ਉਸਨੂੰ ਵੀ ਨਾਲ ਦੀ ਨਾਲ ਹੀ ਆਪਾਂ ਸਾਂਝਾ ਕਰਦੇ ਹਾਂ। ਤੇ ਇਹ ਆਪਾਂ ਨੂੰ ਭੇਜੀ ਸੀ ਲਸ਼ਕਰੀ ਰਾਮ ਜੱਖੂ ਜੀ ਨੇ ਕੁਵੈਤ ਤੋਂ, ਤੇ ਉਹਦਾ ਆਪਾਂ ਜ਼ਿਕਰ ਕਰਦੇ ਹਾਂ ਨਾਲ ਨਾਲ। ਤੇ ਉਮੀਦ ਕਰਾਂਗੇ ਉਹ ਹਾਜ਼ਰੀ ਵੀ ਆਪਣੀ ਭਰਨਗੇ ਜੀ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ, +358 44 976 1962 ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਕਰ ਸਕਦੇ ਹੋ। ਤੇ ਮੈਂ ਗੱਲਬਾਤ ਕਰਦਿਆਂ, ਇੱਕ ਮਿੰਟ ਰੁਕੋ ਜੀ, ਮੈਂ ਕਿਤੇ ਰੱਖ ਬੈਠਾ, ਕੱਢਿਆ ਵੀ ਸੀ ਵੈਸੇ ਤੇ ਭੇਜ ਤਾਂ ਉਹਨਾਂ ਨੇ ਸਮੇਂ ਸਿਰ ਹੀ ਦਿੱਤਾ ਸੀ। ਤੇ ਇੱਕ ਮਿੰਟ ਜੀ, ਹਾਂਜੀ ਜੱਖੂ ਸਾਹਿਬ ਆਪਣੇ ਨਾਲ ਜੁੜ ਹੀ ਰਹੇ ਨੇ ਜੀ, ਉਹਨਾਂ ਦੀ ਗੱਲਬਾਤ ਵੀ ਸੁਣ ਲੈ, ਚਲੋ ਉਹਨਾਂ ਦੀ ਜ਼ਬਾਨੀ ਸੁਣ ਲੈਂਦੇ ਹਾਂ। ਸਤਿ ਸ੍ਰੀ ਅਕਾਲ ਲਸ਼ਕਰੀ ਰਾਮ ਜੱਖੂ ਜੀ, ਜੀ ਆਉਣ ਜੀ, ਨਿੱਘਾ ਸਵਾਗਤ ਹੈ ਜੀ।
4: ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੱਖੂ ਸਾਹਿਬ, ਕੀ ਹਾਲ ਚਾਲ ਨੇ ਜੀ?
4: ਬਹੁਤ ਵਧੀਆ, ਥੋੜੇ ਦਿਨ ਹੋਏ ਮੈਨੂੰ ਆਏ ਨੂੰ ਕੁਵੈਤ।
0: ਹਾਂਜੀ,
4: ਚਲੋ
0: ਮੈਨੂੰ ਉਮੀਦ ਸੀ ਜੀ ਤੁਸੀਂ ਜ਼ਰੂਰ ਜੁੜੋਗੇ, ਪਿਛਲੇ ਪਹਿਲਾਂ ਵੀ ਆਪਾਂ ਤੁਹਾਡਾ ਇੱਕ ਆਰਟੀਕਲ ਇਦਾਂ ਦਾ ਹੀ ਸਾਂਝਾ ਕੀਤਾ ਸੀਗਾ ਤੇ ਉਹਦੇ ਵਿੱਚ ਬਹੁਤ ਸੋਹਣੀ ਤੁਹਾਡੀ ਕਵਿਤਾ ਵੀ ਸੀਗੀ। ਮੈਂ ਚਾਹਾਂਗਾ ਅੱਜ ਦੇ ਦਿਨ ਦੇ ਉੱਤੇ ਜ਼ਰੂਰ ਉਹ ਸਾਂਝ ਪਾਓ ਜੀ।
4: ਚਲੋ ਆਰਟੀਕਲ ਤੁਸੀਂ ਪੜ੍ਹਨਾ ਕਿ ਮੈਂ ਕਵਿਤਾ ਸੁਣਾਵਾਂ?
0: ਨਹੀਂ, ਕਵਿਤਾ ਹੀ ਸੁਣਾ ਦਿਓ ਆਰਟੀਕਲ, ਕਿਉਂਕਿ ਮੈਂ ਕਿਹਾ ਮੈਂ ਪਹਿਲਾਂ ਵੀ ਸਾਂਝਾ ਕੀਤਾ ਹੋਇਆ ਸੀ ਉਹ, ਤੇ ਅੱਜ ਮੈਂ ਉਸੇ ਤਰ੍ਹਾਂ ਦਾ ਹੀ ਆਰਟੀਕਲ ਚਲੋ ਸਾਂਝਾ ਕਰ ਦਿੱਤਾ ਤੇ ਤੁਸੀਂ ਜ਼ਰੂਰ ਆਪਣੇ ਵਿਚਾਰ ਜ਼ਰੂਰ ਦਿਓ। ਹਾਂਜੀ,
4: ਮੈਂ ਬਹੁਤ ਦੇਰ ਦਾ ਪ੍ਰੋਗਰਾਮ ਸੁਣ ਰਿਹਾ, ਮੈਂ ਨਾ ਆਪਣੇ ਡੱਲੇਵਾਲ ਸਾਹਿਬ ਦਾ ਤੇ ਦੂਜੇ ਭਾਈ ਦਾ ਵੀ ਬਹੁਤ ਸੋਹਣਾ ਆਰਟੀਕਲ ਸੁਣਿਆ, ਤੇ ਬਾਕੀ ਪਤਾ ਕੀ ਆ, ਕੁਛ ਇੱਕ ਗੱਲਾਂ ਜਿਹੜੀਆਂ ਸੀ ਨਾ ਲਿਖੀਆਂ ਨੀ ਗਈਆਂ ਜਾਂ ਸਾਨੂੰ ਸਾਡੇ ਸੰਗਤ ਨੂੰ ਨਹੀਂ ਪਤਾ
0: ਜੀ।
4: ਮੈਂ ਕਹਿੰਦਾ ਹੁੰਦਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਅੱਠ ਪੈਰ।
0: ਬਿਲਕੁਲ ਹੈ ਜੀ,
4: ਲਾਹੌਰ ਸ਼ਹਿਰ ਜ਼ਹਿਰ ਕਹਿਰ ਅੱਠ ਪੈਰ, ਲਵ ਤੋਂ ਲਾਹੌਰ ਕਸੂ ਤੋਂ ਕਸੂਰ, ਜੋ ਰਾਮ ਜੀ ਦੇ ਬੇਟੇ ਸੀ
0: ਜੀ।
4: ਠੀਕ ਹੋ ਨਾ, ਇਹਨਾਂ ਨੂੰ ਜਦੋਂ ਸ਼ਹਾਦਤ ਇਹਨਾਂ ਦੀ ਹੋਈ ਹੈਗੀ ਨਾ, ਸ਼ਹਾਦਤ ਇਹਨਾਂ ਦੀ ਹੋਈ ਆ
0: ਜੀ,
4: ਤੇ ਰਾਵੀ ਦੇ ਵਿੱਚ, ਰਾਵੀ ਦਰਿਆ ਦੇ ਵਿੱਚ, ਮੈਂ ਚਲੋ ਇਹ ਜਿਹੜੀ ਚੀਜ਼ਾਂ ਇਤਿਹਾਸ ਵਿੱਚ ਨਹੀਂ ਮਿਲਦੀਆਂ
0: ਜੀ, ਬਿਲਕੁਲ,
4: ਮੈਂ ਇੰਨੀ ਕੁ ਸਟੱਡੀ ਕੀਤੀ ਹੈ ਕਿ ਇਹਨਾਂ ਨੇ ਗਾਂ ਨੂੰ ਜਬਾ ਕਰਕੇ ਜਿਹੜਾ ਉਹਦਾ ਚਮੜਾ ਸੀ ਚਮੜੇ ਦੇ ਵਿੱਚ ਲਪੇਟ ਕੇ ਸਰੀਰ ਨੂੰ ਵਿੱਚ ਰੋੜਿਆ।
0: ਵਾਹ ਜੀ,
4: ਇਹਨਾਂ ਨੂੰ ਰੋੜੇ, ਜਾਣੀ ਕਿ ਕਹਿਣ ਦਾ ਭਾਵ ਹੈ ਕਿ ਜਿਹੜੇ ਮੀਆਂ ਮੀਰ ਜੀ ਸੀ, ਜਿਹਨਾਂ ਨੇ ਨੀਂਹ ਪੱਥਰ ਰੱਖੇ ਸੀ ਦਰਬਾਰ ਸਾਹਿਬ ਦਾ
0: ਜੀ,
4: ਜਾਂ ਜਿਹਨਾਂ ਦੀ ਹੁਣ ਭਾਜੀ ਨੇ ਕਿਹਾ ਸੀ 11 ਸੀਗੇ ਰੂਹਾਂ ਜਿਹਨਾਂ ਦੀ ਬਾਣੀ ਵਿੱਚ ਦਰਜ ਨਹੀਂ ਸੀ ਕੀਤੀ ਗਈ।
0: ਬਿਲਕੁਲ ਹੈ ਜੀ,
4: 11 ਰੂਹਾਂ ਸੀ, ਮੈਂ ਦੱਸ ਵੀ ਦਿਆਂ, ਪੋਟੋਲ ਗਿਆ, ਸੱਜੂ ਹੋ ਗਿਆ, ਸ਼ਾਹ ਹੁਸੈਨ ਹੋ ਗਿਆ, ਪੀਲੂ ਹੋ ਗਿਆ, ਇਹ ਸੰਘ ਢੇਸੀਆਂ ਵਾਲੇ, ਕਾਨਾ ਢੇਸੀਆਂ ਵਾਲੇ, ਮੀਆਂ ਮੀਰ ਜੀ ਤੇ ਭਾਈ ਸਾਲੋ ਜੀ, ਜਿਹਨਾਂ ਨੇ ਇੱਟਾਂ ਪੱਥੀਆਂ ਸੀਗੀਆਂ, ਮੀਆਂ ਮੀਰ ਜੀ, ਜਾਣੀ ਜਿੰਨੇ ਨਾ 11 ਜਣੇ ਸੀਗੇ, ਇਹਨਾਂ ਨੇ ਮੌ ਸਾਹਿਬ ਵਾਲਿਆਂ ਨੇ ਵੀ ਕਹਿਤਾ ਕਿੱਥੋਂ ਤੁਸੀਂ ਆਪਣੇ ਇਹ ਸੰਤਾਂ ਮਹਾਤਮਾ ਦੀ ਬਰਾਤ ਲੈ ਆਉਂਦੀ, ਤੇ ਉਹਨਾਂ ਨੇ ਕੀਲਾ ਪਟਾ ਸੀ 22 ਮੇਰੇ ਖਿਆਲ ਹਾਰ ਨੂੰ ਇਹਨਾਂ ਦਾ ਉੱਥੇ ਮੇਲਾ ਲੱਗਦਾ 22 ਬਾਹਰ ਨੂੰ ਜਾਂ ਜੂਨ ਨੂੰ, ਮੇਰਾ ਚੇਤਾ ਭੁੱਲ ਗਿਆ, ਮੌ ਸਾਹਿਬ ਦੇ ਵਿੱਚ
0: ਜੀ।
4: ਸੋ ਕਹਿਣ ਦਾ ਮੇਰਾ ਭਾਵ ਹੈ ਕਿ ਉਹਨਾਂ ਨੇ ਕਹਿਤਾ ਕਿ ਜਿਹੜੇ ਨਾ ਸੰਤ ਮਹਾਤਮਾ ਜਿਹੜੇ ਸੀਗੇ, ਇਹਨਾਂ ਨੇ ਜਿਹੜੀ ਲਾਵਾਂ ਆ ਪਹਿਲੀ ਵਾਰੀ ਬਾਬਾ ਬੁੱਢਾ ਜੀ ਨੇ ਉੱਥੇ ਉਚਾਰੀਆਂ, ਬਾਬਾ ਬੁੱਢਾ ਜੀ ਨੇ 56 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਆ, ਤੇ 5 ਗੁਰੂਆਂ ਨੂੰ ਇਹਨਾਂ ਨੇ ਆਪਣੇ ਤਿਲਕ ਲਾ ਗੁਰੂ ਸਜਾਇਆ
0: ਜੀ। ਬਿਲਕੁਲ,
4: 125 ਸਾਲ ਦੀ ਉਮਰ ਸੀਗੀ, ਕਿਉਂਕਿ ਜਿਹੜੀ ਨਾ ਇਹਨਾਂ ਦੀ ਜਿਹੜੀ 6ਵੇਂ ਪਾਤਸ਼ਾਹ ਨੇ ਬਣਾਤਾ ਅਕਾਲ ਤਖ਼ਤ, ਇਹਨਾਂ ਨੇ ਜਿਹੜੀ ਦੇਣ ਦਿੱਤੀ, ਮੈਂ ਲਿਖਿਆ ਸੀ ਆਪਣੇ ਆਰਟੀਕਲ ਦੇ ਵਿੱਚ ਵੀ 6-7 ਕਾਰਨ ਬਣਦੇ, ਚੰਦੂ ਦੀ ਧੀ ਦਾ ਰਿਸ਼ਤਾ ਇਹਨਾਂ ਨੇ ਸਵੀਕਾਰ ਨਹੀਂ ਸੀ ਕੀਤਾ
0: ਜੀ,
4: 1,00,000 ਦਾ ਜੁਰਮਾਨਾ ਕਰ ਦਿੱਤਾ ਸੀਗਾ।
0: ਬਿਲਕੁਲ,
4: ਇਹਨੇ ਹੋਰ ਵੀ ਗੁਰੂ ਗ੍ਰੰਥ ਸਾਹਿਬ ਸਾਫ ਦਿੱਤਾ, ਫਿਰ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਘੜ ਭਾਂਡੇ, ਜਲਦੀ ਕਰੇ ਜਲ ਜਲ ਰੋਵੇ ਬੱਪੜੀ, ਚੜ ਚੜ ਪਵੇ ਅੰਗਿਆਰ, ਨਾਨਕ ਕਰਤੇ ਕਾਰਨ ਕੀ ਆ ਸੋ ਜਾਣੇ ਕਰਤਾ।
0: ਬਿਲਕੁਲ,
4: ਮੇਰੀ ਕਿਤੇ ਬੋਲਣ ਦੇ ਵਿੱਚ ਪ੍ਰੋਨਾਂਸੀਏਸ਼ਨ ਦੇ ਵਿੱਚ ਕਿਤੇ ਚਲੋ ਭੁੱਲ ਚੁੱਕ ਹੋ ਜੇ, ਮੈਨੂੰ ਮਾਫ਼ ਕਰਨਾ, ਸੰਗ ਦੀ ਗੱਲ ਕਰਦਾ
0: ਜੀ।
4: ਕੋਈ ਇਹ ਜਿਹੜੀ ਚੀਜ਼ਾਂ ਹੈ ਨਾ, ਕੋਈ ਦੋਤਾ ਬਾਣੀ ਕਾ ਬੋਤਾ
0: ਜੀ, ਬਿਲਕੁਲ
4: ਦੋਤਾ ਬਾਣੀ ਕਾ ਬੋਤਾ, ਜਿਹੜੀ ਇਹਨਾਂ ਦੀ ਬਾਣੀ ਦੀ ਆਪਾਂ ਗੱਲ ਕਰਦੇ ਨਾ, ਜਿਹੜੀ ਇਹਨਾਂ ਦੀ ਬਾਣੀ ਵੀ ਹੈਗੀ ਆ, ਬਾਣੀ ਇਹਨਾਂ ਨੇ ਇੰਨੀ ਸੋਹਣੀ ਉਚਾਰੀ ਹੈ, ਜਿਹੜੇ ਆਪਣੇ 12 ਮਾਹ ਇਹਨਾਂ ਨੇ, ਇੱਕ ਤਾਂ ਗੁਰੂ ਨਾਨਕ ਮਹਾਰਾਜ ਦੇ ਲਿਖੇ ਆ, ਜਿਹੜੇ ਅੱਜ ਕੱਲ 12 ਮਾਹ ਆਪਾਂ ਪੜ੍ਹਦੇ ਆ, ਇਹਨਾਂ ਦੀ ਹੈਗੀ ਆ
0: ਜੀ ਬਿਲਕੁਲ ਹੈ ਜੀ
4: 12 ਮਹੀਨੇ ਬਾਣੀਆਂ ਜੀ ਗੌੜੀ ਸੁਖਮਣੀ ਮਾਝ ਮਾਝ 12ਵਾਂ ਬਾਵਨ ਅੱਖਰੀ ਕੁੱਲ ਸ਼ਬਦ ਇਹਨਾਂ ਸੀ 2218 ਸਭ ਸੀ ਸੁਖਣੀ ਜਿਹੜਾ ਸੁਖਣੀ ਸਾਹਿਬ ਕਹਿੰਦੇ ਆ ਉਹ ਵੀ ਬਾਣੀ ਇਹਨਾਂ ਦੀ ਹੈਗੀ ਆ
0: ਬਿਲਕੁਲ
4: 30 ਰਾਗਾਂ ਦੇ ਵਿੱਚ ਇਹਨਾਂ ਦੇ 2218 ਸ਼ਬਦ ਆ
0: ਬਿਲਕੁਲ
4: ਜੈ ਜੈ ਬੰਤੀ ਰਾਗ ਜੈ ਜੈ ਬੰਤੀ ਰਾਗ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹ ਜਿਹੜੇ ਆਖਰੀ ਰਾਗ ਆ ਟੋਟਲ 36 ਰਾਗ ਹੁੰਦੇ ਆ ਜਿਹਨਾਂ ਚੋਂ 31 ਰਾਗਾਂ ਚ ਬਾਣੀ ਆ
0: ਬਿਲਕੁਲ
4: ਜਿਹੜੇ ਆਪਾਂ ਕਹਿ ਦਿੰਦੇ ਮੈਂ ਤੁਹਾਨੂੰ ਰਾਗਾਂ ਬਾਰੇ ਵੀ ਦੱਸ ਦੇਣਾ ਸਵੇਰ ਦੇ ਟਾਈਮ ਤੋਂ ਲੈ ਕੇ ਤੜਕੇ ਤੋਂ ਲੈ ਕੇ ਸ੍ਰੀ ਰਾਗ ਤੋਂ ਲੈ ਕੇ ਆਸਾ ਦੀ ਵਾਰ ਤੋਂ ਲੈ ਕੇ ਧਨਾਸਰੀ ਤੱਕ ਦੁਪਹਿਰ ਦਾ ਰਾਗ ਸਾਰੰਗ ਦੁਪਹਿਰ ਦਾ ਹੁੰਦਾ ਇਹ ਜਿਹੜੇ ਰਾਗ ਵੱਖ ਵੱਖ ਟਾਈਮਾਂ ਦੇ ਹੁੰਦੇ ਆ
0: ਬਿਲਕੁਲ ਹੈ ਜੀ
4: ਜਦੋਂ ਪਹਿਲੇ ਟਾਈਮਾਂ ਚ ਅਸੀਂ ਅਖੰਡ ਪਾਠ ਵੀ ਕਰਦੇ ਸੀਗੇ ਤੇ ਇਹ ਇਹਦਾ ਟਾਈਮ ਕਾਰਨ ਕੀ ਸੀਗਾ
0: ਜੀ
4: ਕਹਿੰਦਾ ਸਿੱਖਾਂ ਦੇ 12 ਵੱਜ ਗਏ ਘੋੜਿਆਂ ਦੇ ਬੈਠ ਕੇ ਇਹਨਾਂ ਨੇ ਆਪਣੇ ਅਖੰਡ ਪਾਠ ਕੀਤੇ ਹੈਗੇ ਆ
0: ਜੀ
4: ਸਿੱਖੀ ਮੈਂ ਕਹਿ ਦਿੰਦਾ ਨਾ ਸਿੱਖੀ ਸਿੱਖਿਆ ਗੁਰ ਵਿਚਾਰ
0: ਬਿਲਕੁਲ ਜੀ
4: ਸਿੱਖੀ ਵਾਲੋ ਨਿੱਕੀ ਖੰਡਿਓ ਤਿੱਖੀ
0: ਬਿਲਕੁਲ ਜੀ
4: ਜੇ ਉਹਨਾਂ ਤੋਂ ਸਿੱਖਣ ਦੀ ਲੋੜ ਹੋਵੇ ਆਪਾਂ ਗੱਲ ਕਰਦੇ ਹਾਂ ਕਿਉਂਕਿ ਅਸੀਂ ਹੁਣ ਐਸੇ 26 ਤਰੀਕ ਨੂੰ ਬਹੁਤ ਜਾਣੀ ਕਿ ਵਧੀਆ ਮੈਂ ਚਲੋ ਦੱਸਣਾ ਚਾਹੁੰਦਾ ਕਿ ਲੇਡੀਜ਼ ਇੱਥੇ ਨਵੀਂ ਜਿਹੜੀ ਅੰਬੈਸਡਰ ਆਈ ਹੈਗੀ ਆ ਬੜੀ ਬਹੁਤ ਚੰਗਾ ਪਿਛਲੇ ਹਫ਼ਤੇ ਮੈਂ ਉਹਨਾਂ ਨੂੰ ਮਿਲਿਆ
0: ਜੀ
4: ਅੰਬੈਸੀ ਦੇ ਵਿਚ 20 ਤਰੀਕ ਨੂੰ ਕੱਲ ਨੂੰ ਸਾਡੀ ਮੀਟਿੰਗ ਹੋਣੀ ਆ ਤੇ ਉਹ ਨਾ 26 ਤਰੀਕ ਨੂੰ ਉੱਥੇ ਜਾ ਕੇ ਪ੍ਰੋਗਰਾਮ ਕਰਕੇ ਇਹਨਾਂ ਦੀ ਜਾਣੀ ਕਿ ਪ੍ਰੋਗਰਾਮ ਅਸੀਂ ਮਨਾਵਾਂਗੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹਨਾਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਪੂਰੀ ਜਿਹੜੀ ਪੂਰਾ ਮੈਂ ਤੁਹਾਨੂੰ ਜੀਵਨ ਬਿਊਰੋ ਮਾੜਾ ਪੜ੍ਹ ਦਿੰਦਾ ਇਹਨਾਂ ਦੇ ਜਿਹੜਾ ਗੋਤ ਆਪਾਂ ਕਹਿੰਦੇ ਹਾਂ ਸੋਢੀ ਵੰਸ਼ੇ ਤੋਂ ਚੱਲਿਆ ਜਿਹੜਾ ਕਿ 10ਵੇਂ ਪਾਤਸ਼ਾਹ ਤੱਕ ਚੱਲਿਆ ਸੋਢੀ ਵੰਸ਼ ਇਹਨਾਂ ਦਾ ਜਿਹੜਾ ਵੰਸ਼ ਗੋਤ ਕਹਿੰਦੇ ਆ ਅਵਤਾਰ ਧਾਰਨ ਗੋਬਿੰਦਰ ਸਾਹਿਬ ਜੀ ਸਮਾਂ ਇਹਦਾ 1563 ਦਿਨ ਸੋਮਵਾਰ ਦਿਨ ਮੰਗਲਵਾਰ ਤੇ ਵਿਸਾਖ ਸੁਦੀ ਇਹ ਸਾਰਾ ਮਾਤਾ ਜਿਹੜੀ ਸੀ ਮਾਤਾ ਭਾਨੀ ਜੀ ਪਿਤਾ ਗੁਰੂ ਅਮਰਦਾਸ ਜੀ ਨਾਨਾ ਗੁਰੂ ਅਮਰਦਾਸ ਜੀ ਮਹਿਲ ਜਿਹਨੂੰ ਕਹਿੰਦੇ ਵਾਈਫ ਪਤਨੀ ਕਹਿੰਦੇ ਆ ਮਾਤਾ ਗੰਗਾ ਜੀ ਮੌ ਸਾਹਿਬ ਤੋਂ ਮੌ ਮਾਰੀ ਕਰਤਾਰ ਜਿੱਥੇ ਵਸਦੇ ਝੂਠੇ ਸ੍ਰੀ ਇਹਨਾਂ ਦੇ ਟੋਪੀਆਂ ਹੱਥਾਂ ਵਿੱਚ ਠੂਠੇ ਫਲੌਰ ਤੋਂ ਲੈ ਕੇ ਮੌ ਸਾਹਿਬ ਤੱਕ ਪੂਰਾ ਸ਼ਹਿਰ ਵਸਿਆ ਸੀ ਇਹ ਗੰਨਾ ਪਿੰਡ ਵੀ ਵਿੱਚ ਉਹਦਾ ਮੀਆਂ ਵਾਲੀ ਵੀ ਵਿੱਚ ਉਹਦਾ ਮੇਰਾ ਇਲਾਕਾ ਉਹੀ ਆ ਉੱਥੇ ਮੇਲਾ ਹੁੰਦਾ ਮੌ ਸਾਹਿਬ ਇੱਕ ਪੱਤੀ ਦਾ ਨਾਂ ਸੀਗਾ ਠੀਕ ਨੀ ਫਿਰ ਉਦੋਂ ਬਾਅਦ ਇਹਨਾਂ ਦੇ ਜਿਹੜੇ ਜੋਤੀ ਜੋਤ ਹੈਗਾ ਲਾਹੌਰ ਸ਼ਹਿਰ ਡੇਰਾ ਸਾਹਿਬ ਰਾਵੀ ਕਿਨਾਰੇ ਜਿਹੜਾ ਦੱਸਿਆ ਸੀਗਾ ਤੁਹਾਨੂੰ ਸਰ ਫਿਰ ਆਪਣੇ ਸਪੁੱਤਰ 6ਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਸਾਰੀ ਵਾਸਤਾ 43 ਸਾਲ 1 ਮਹੀਨਾ ਤੇ 27 ਦਿਨ ਜੀ ਵਾਸਤਾ 24 ਸਾਲ 9 ਮਹੀਨੇ ਤੇ 2 ਦਿਨ ਨਗਰ ਵਸਾਏ ਕਿਹੜੇ ਕਿਹੜੇ ਇਹਨਾਂ ਨੇ ਸ਼ਹਿਰ ਵਸਾਏ ਸ਼ੇਤਾ ਸਾਹਿਬ ਗੋਬਿੰਦਪੁਰ ਤਰਨ ਤਾਰਨ ਕਰਤਾਰਪੁਰ ਹੈ ਕਿ ਨੀ ਤੇ ਬਚੀਆਂ ਬਾਣੀਆਂ ਜਿਹੜੇ ਰਚੀਆਂ ਗੌੜੀ ਸਖਮਣੀ ਹੈ ਕਿ ਨੀ ਤੇ ਮਾਝ 12ਵਾਂ 2 ਤਰ੍ਹਾਂ ਦੇ ਇੱਕ 5ਵੇਂ ਪਾਤਸ਼ਾਹ ਲਿਖੇ ਇੱਕ ਗੁਰੂ ਨਾਨਕ ਮਹਾਰਾਜ ਇਹਨਾਂ ਕੋਲ ਕਹਿ ਕੇ ਲਿਖਾਏ ਸੀਗੇ ਉਹ ਜੀ ਸਾਨੂੰ ਸਮਝ ਨੀ ਲੱਗਦਾ ਤੁਹਾਨੂੰ ਪਤਾ ਲੱਗਦਾ ਤੁਸੀਂ 12ਵਾਂ ਚਾਰੋ ਕਿਹੜੇ 12ਵਾਂ ਹੈਗੇ ਆ ਤੇ 52 ਅੱਖਰੀ ਕੁੱਲ ਸ਼ਬਦ 2218 ਰਾਗ ਜਿਹੜੇ 30 ਰਾਗਾਂ ਚ ਬਾਣੀ ਨਾਲ ਦਰਜ ਹੈ ਜਦੋਂ ਇਹਨਾਂ ਦਾ ਸਾਰਾ ਇਹਨਾਂ ਦਾ ਵਾਕਿਆ ਵਾਪਰਿਆ ਜਿਹੜਾ ਹੈਗਾ ਆ ਉਹ ਜ਼ਿਆਦਾ ਸੀਗਾ ਅਕਬਰ ਦਾ ਤੇ ਜਹਾਂਗੀਰ ਦਾ
0: ਬਿਲਕੁਲ
4: ਜੋਤੀ ਜੋਤ ਜਿਹੜੇ 5 ਤੇ 1606 ਨੂੰ ਸਦੀ 4 ਸਮਤ ਆ ਕੇ ਸਾਰੇ ਸੋ ਇਹ ਮੈਂ ਜਿਹੜੀ ਤੁਹਾਨੂੰ ਗੱਲਾਂ ਤਾਂ ਕਰਿਆ ਕਿ ਇਹ ਚਲੋ ਤੁਹਾਨੂੰ ਪਤਾ ਕੀ ਹੁੰਦਾ ਆ ਅਸੀਂ ਮੈਂ ਤਾਂ ਕਈ ਵਾਰੀ ਇਹ ਗੱਲ ਕਰਦਾ ਹੁੰਦਾ ਆ ਤੇ ਉਹ ਕੀ ਹੁੰਦੇ ਜਿਦਾਂ ਹੁਣ ਤੁਸੀਂ ਦੱਸਿਆ ਨਾ ਮਾਲ ਭੈਣ ਜੀ ਮੈਂ ਸੁਣਦਾ ਸੀਗਾ ਤੇ ਬਈ ਕੀ ਮੈਂ ਕਹਿ ਦਿਆਂ ਜੀਵਤ ਪਿਤਰ ਨਾ ਮਾਨੇ ਕੋ ਮੋਇਆ ਸ਼ਰਾਧ ਕਰਾਈ
0: ਬਿਲਕੁਲ ਹੈ
4: ਜਿੱਦਾਂ ਆਪਣੇ ਆਪਣੇ ਮੂਸੇ ਵਾਲ ਬਾਰੇ ਮੁੰਡੇ ਬਾਰੇ ਗੱਲ ਕੀਤੀ ਆ ਜੀਵਤ ਪਿਤਰ ਨਾ ਮਾਇਆ ਕੋ ਮੋਇਆ ਸ਼ਰਾਧ ਕਰਾਈ ਉਹ ਕਹਿੰਦੇ ਬਈ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣ ਘਰ ਦਾ ਜੋਗੀ ਜੋਗਨਾ ਬਾਹਰ ਦਾ ਜੋਗੀ ਸਿੱਧ
0: ਜੀ ਬਿਲਕੁਲ
4: ਜਿਹੜਾ ਸ਼ਹਿਰ ਵੀ ਇਹਨਾਂ ਨੇ ਵਸਾਇਆ ਹੁਣ ਚਲੋ ਮੈਂ ਤੁਹਾਨੂੰ ਮੈਂ ਕਵਿਤਾ ਪੜ੍ਹ ਕੇ ਜਿਹੜੀ ਉਹ ਸੁਣਾਉਣਾ
0: ਹੈਗਾ ਮੀਰ ਜੀ ਆਖਦੇ ਗੁਰਾਂ ਤਾਈ ਤੁਸੀਂ ਇਹ ਕੀ ਪਾਤਸ਼ਾਹ ਜਰੂਰ ਸਾਂਝੀ ਕਰੋ
4: ਚਲੋ ਜੀ ਇਹ ਜਿਹੜਾ ਤੁਸੀਂ ਦੱਸਿਆ ਨਾ ਜਦੋਂ ਰੇਤ ਪੈ ਰਹੀ ਸੀ ਜਦੋਂ ਉਹਨਾਂ ਨੇ ਕਹਿਤਾ ਵੀ ਇਹਨਾਂ ਟਿਕਟ ਕਰਨ ਲਈ ਜਾਂ ਕੁਛ ਬਹੁਤ ਕੁਛ ਬੋਲਿਆ ਜਾ ਸਕਦਾ ਆ
0: ਜੀ ਬਿਲਕੁਲ
4: ਸਾਡੇ ਕੋਲ ਟਾਈਮ ਘੱਟ ਆ
0: ਜੀ
4: ਬੋਲਿਆ ਬਹੁਤ ਕੁਛ ਜਾ ਸਕਦਾ ਹੈਗਾ ਆ
0: ਜੀ
4: ਹਾਂ ਬੋਲਿਆ ਬਹੁਤ ਕੁਛ ਜਾ ਸਕਦਾ ਹੈਗਾ ਤੇ ਇਹ ਗੱਲ ਮੈਂ ਤੁਹਾਨੂੰ ਸੁਣਾਉਣਾ 2 ਮਿੰਟ ਹੈਗੀ
0: ਆ ਜਰੂਰ ਹਾਂਜੀ ਜੀ ਜੀ
4: ਮੀਆਂ ਵੀਰ ਜੀ ਆਖਦੇ ਗੁਰਾਂ ਤਾਈ ਤੁਸੀਂ ਇਹ ਕੀ ਪਾਤਸ਼ਾਹ ਕਰ ਚੱਲੇ ਮੀਆਂ ਮੀਰ ਜੀ ਆਖਦੇ ਗੁਰਾਂ ਤਾਈ ਤੁਸੀਂ ਇਹ ਕੀ ਪਾਤਸ਼ਾਹ ਕਰ ਚੱਲੇ ਸਿੱਖੀ ਸਦਕ ਭਰੋਸੇ ਜਾਨ ਦੇ ਕੇ ਸਿੱਖੀ ਸਿਦਕ ਪਰੋਸੇ ਜਾਨ ਦੇ ਕੇ ਤੁਸੀਂ ਟੇਰ ਤਸੀਹੇ ਜਰ ਚੱਲੇ ਅੱਜ ਹਾਕਮਾਂ ਨੇ ਜੋ ਜਿੱਦ ਕੀਤੀ ਅੱਜ ਹਾਕਮਾਂ ਨੇ ਜੋ ਜਿੱਦ ਕੀਤੀ ਉਹ ਜ਼ਾਲਮ ਜਿੱਤ ਕੇ ਬਾਜੀ ਨੂੰ ਹਰ ਚੱਲੇ ਵਿਛੋੜਾ ਕਦੇ ਭੁਲਾਇਆ ਭੁੱਲਣਾ ਨਾ ਵਿਛੋੜਾ ਕਦੇ ਭੁਲਾਇਆ ਭੁੱਲਣਾ ਨਾ ਮੈਲ ਮਾਣੀਆਂ ਨੇ

0: ਕੀਤਾ ਵੇ ਪਾਣਾ ਮੰਨ ਕੇ ਅੱਲਾ ਦੇ ਕਰ ਚੱਲੇ ਤੁਸੀਂ ਰਹਿਮਤਾਂ ਦੌਲਤਾਂ ਦਿੱਤੀਆਂ ਜੋ ਤੁਸੀਂ ਰਹਿਮਤਾਂ ਦੌਲਤਾਂ ਦਿੱਤੀਆਂ ਜੋ ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ ਸਿੱਖ ਕੌਮ ਦੀਆਂ ਚੋੜੀਆਂ ਪਰ ਚੱਲੇ ਉਦੂ ਬਾਅਦ ਚ ਪੰਜਵੇਂ ਪਾਤਸ਼ਾਹ ਦੇਖੋ ਉਹਨਾਂ ਦਾ ਕੀ ਸੰਬੋਧਨ ਹੈਗਾ ਸਾਡੀ ਜਗ ਤੇ ਕਈ ਵਾਰ ਜਿਹੜੀਆਂ ਗੱਲਾਂ ਹੁੰਦੀਆਂ ਰਹਿ ਜਾਂਦੀਆਂ ਹੈਗੀਆਂ ਸਿਆਣੇ ਕਹਿੰਦੇ ਕਲਮ ਜਿਹੜੀ ਬੰਦੇ ਦੀ ਕਈ ਵਾਰੀ ਇੱਥੋਂ ਤੱਕ ਬੋਲ ਜਾਂਦੀ ਆ ਕਮਾਲ ਕਰਨ ਦੀ ਮਨ ਭਰ ਜਾਂਦਾ ਆ ਜਾਂ ਜੋ ਉਹਨਾਂ ਚਿੰਦ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ ਓਏ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ ਰਹੂ ਸਾਡੀ ਪਹਿਚਾਣ ਇਸ ਜਗ ਉੱਤੇ ਅੱਗੋਂ ਹੱਸ ਕੇ ਆਖਿਆ ਗੁਰਾਂ ਜੀ ਨੇ ਰਹੂ ਸਾਡੀ ਪਹਿਚਾਣ ਇਸ ਜਗ ਉੱਤੇ ਜਿੱਤ ਹੁੰਦੀ ਆਖਿਰ ਸੱਚ ਦੀ ਏ ਜਿੱਤ ਹੁੰਦੀ ਆਖਿਰ ਸੱਚ ਦੀ ਏ ਦੇ ਚੱਲੇ ਗਿਆਨ ਇਸ ਜਗ ਉੱਤੇ ਦੇ ਚੱਲੇ ਗਿਆਨ ਇਸ ਜਗ ਉੱਤੇ ਮੀਆਂ ਮੀਰ ਜੀ ਅੱਜ ਮੈਂ ਡੋਲ ਜਾਂਦਾ ਮੀਆਂ ਮੀਰ ਜੀ ਅੱਜ ਮੈਂ ਡੋਲ ਜਾਂਦਾ ਮਿੱਟ ਜਾਣਾ ਸੀ ਨਿਸ਼ਾਨ ਇਸ ਜਗ ਉੱਤੇ ਦੇ ਚੱਲਿਆ ਸਿੱਖਿਆ ਵਾਰਸਾਂ ਨੂੰ ਦੇ ਚੱਲਿਆ ਸਿੱਖਿਆ ਵਾਰਸਾਂ ਨੂੰ ਕਿੰਜ ਹੋਣਾ ਕੁਰਬਾਨ ਇਸ ਜਗ ਉੱਤੇ ਦੇ ਚੱਲਿਆ ਸਿੱਖਿਆ ਵਾਰਸਾਂ ਨੂੰ ਕਿੰਜ ਹੋਣਾ ਕੁਰਬਾਨ ਇਸ ਜਗ ਉੱਤੇ ਜੱਖੂ ਪੂਜਦੀ ਰਹੇਗੀ ਏ ਦੁਨੀਆ ਜੱਖੂ ਪੂਜਦੀ ਰਹੇਗੀ ਏ ਦੁਨੀਆ ਪਾਇਆ ਗੁਰਾਂ ਨੇ ਮਾਣ ਜੋ ਜਗ ਉੱਤੇ ਪਾਇਆ ਗੁਰਾਂ ਨੇ ਮਾਣ ਜੋ ਜਗ ਉੱਤੇ ਪਾਇਆ ਗੁਰਾਂ ਨੇ ਮਾਣ ਜੋ ਜਗ ਉੱਤੇ
1: ਵਾਹ ਜੀ ਕਿਆ ਬਾਤ ਹੈ ਜੱਖੂ ਸਾਹਿਬ ਵਾਹ ਕਮਾਲ ਜੀ
0: ਮੈਂ ਤੁਹਾਨੂੰ ਦੱਸਣ ਲੱਗਾ ਨਾ ਮੈਂ ਦੱਸਣ ਲੱਗਾ ਥੋੜੀ ਜਿਹੀ ਗੱਲ
1: ਜੀ
0: ਕਿ ਉਹਨਾਂ ਨੇ ਪੂਰਾ ਪ੍ਰੋਨਾਂਸੀਏਸ਼ਨ ਲਿਖਿਆ ਨੀ ਜਾਸਾ ਕਾਨੂੰਨ ਕੋ ਮੈਂ ਨਾ ਮੁਲਕਾਂ ਚ ਰਹਿ ਰਿਹਾ ਅਰਬਾਂ ਦੇ ਵਿੱਚ ਜਿਹੜਾ ਜਾਸਾ ਕਾਨੂੰਨ ਹੁੰਦਾ ਨਾ ਜਿਦਾਂ ਆਪਾਂ ਸ਼ੈਤਾਨ ਦੇ ਬੱਟੇ ਮਾਰਦੇ ਜਦੋਂ ਹੁਣ ਕਹਿੰਦੇ ਹੱਜ ਕਰਨ ਜਾਂਦੇ ਜਿਹੜਾ ਬਕਰੀਦ ਬਕਰੀਦ ਹੁੰਦੀ ਵੱਡੀਦ ਬੱਕਰ ਦਾ ਮਤਲਬ ਹੁੰਦਾ ਵੱਡੀਦ ਵੱਡੀ ਬੱਕਰ ਦਾ ਅਰਬੀ ਵੱਡਾ ਹੁੰਦਾ ਬੱਕਰਾ ਨੀ ਹੁੰਦਾ ਹੈਗਾ ਬਕਰੀਦ ਵੱਡੀਦ ਉਹਨੂੰ ਵੱਡੀਦ ਹਾਂ ਬੱਕਰ ਬੱਕਰ ਬੱਕਰ ਸ਼ਬਦ ਅਰਬੀ ਦਾ ਵੱਡਾ ਬਕਰ ਵੱਡੀਦ ਉਹਨਾਂ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਜਦੋਂ ਉੱਥੇ ਸ਼ਨਾਨ ਨੂੰ ਮਾਰਦੇ ਪੱਥਰ ਜਾ ਇੱਥੇ ਕਿਹਨੂੰ ਮੌਤ ਦੀ ਸਜ਼ਾ ਦੇਣੀ ਜਾਂ ਕੁਛ ਕਤਲ ਕਰਨਾ ਕੁਛ ਰਸਤੇ ਦੇ ਵਿੱਚ ਕੁਛ ਵੀ ਪਹਿਲਾਂ ਉਹਨੂੰ ਵੱਟੇ ਮਾਰਨੇ ਆ ਸਾਰਿਆਂ ਨੇ ਤੜਫਾਉਣਾ ਤੜਫਾ ਤੜਫਾ ਕੇ ਜਾਸਾ ਕਾਨੂੰਨ ਦਾ ਮਤਲਬ ਕੀ ਆ ਕਿ ਉਸ ਬੰਦੇ ਨੂੰ ਦੈਨਿਕ ਦੁਨੀਆਂ ਤੋਂ ਖਤਮ ਕਰਨਾ ਆ ਲੇਕਿਨ ਉਹਨੂੰ ਤੜਫਾ ਤੜਫਾ ਕੇ ਮਾਰਨਾ
1: ਬਿਲਕੁਲ
0: ਇਹ ਜਿਹੜਾ ਜਾਸਾ ਦਾ ਕਾਨੂੰਨ ਸੀਗਾ ਜਿਦਾਂ ਸਾਡੇ ਨਾ ਕਹਿ ਦਈਏ ਆਪਣੇ ਪੰਜਵੇਂ ਦਸਵੇਂ ਪਾਤਸ਼ਾਹ ਜਿਹੜੇ ਗੁਰੂ ਬੱਚੇ ਜਿਹੜੇ ਸੀਗੇ ਤੇ ਆਪਣੇ ਬੱਚੇ ਦੋਨੇ ਸੀ ਸਾਹਿਬਜ਼ਾਦੇ ਸਰਹੰਦ ਦੇ ਵਿੱਚ ਉਹਨਾਂ ਨੂੰ ਕਹਿ ਲਓ ਇਹਨਾਂ ਨੂੰ ਕਹਿ ਲਓ ਜਿਹੜੇ ਆਮ ਕਰਕੇ ਆਪਾਂ ਗੱਲ ਕਰਦੇ ਕੋਈ ਜਿਹੜੇ ਜਹਾਂਗੀਰ ਦੀ ਗੱਲ ਕਰਦੇ ਆ ਜਿੱਦਾਂ ਉਹਨਾਂ ਨੇ ਤੁਝ ਕੇ ਜਹਾਂਗੀਰੀ ਚ ਲਿਖਿਆ ਸੀ ਇਹਨਾਂ ਨੇ ਆਪਣੀ ਦੁਕਾਨ ਪਾਈ ਆ ਇੱਦਾਂ ਕਰਕੇ ਆਹ ਚੀਜ਼ ਹੈਗੀ ਆ ਜਦੋਂ ਮੈਂ ਇੱਥੇ ਆਖਰ ਤੇ ਇਹੀ ਗੱਲ ਕਹਿ ਦਿੰਦਾ ਆ ਕਿ 14 ਅਧਿਆਏ ਆ ਆਪਣੇ ਬ੍ਰਿਜ ਪਾਤਸ਼ਾਹ ਜਿਹੜਾ ਇਹਨਾਂ ਨੇ ਲਿਖਿਆ ਨਾ ਬਚਿੱਤਰ ਨਾਟਕ ਬਾਬੇ ਕੇ ਬਾਵਰ ਕੇ ਦਾਓ
1: ਜੀ
0: ਇਹ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਬਾਬੇ ਕੇ ਬਾਵਰ ਕੇ ਦਾਓ ਆਪ ਕਰੇ ਪਰਮੇਸ਼ਰ ਸੋ
1: ਜੀ
0: ਦੀਨ ਸਾਹ ਇਨਕੋ ਪਹਿਚਾਨੋ ਦੁਨੀ ਪਾਤ ਇਨਕੋ ਅਨਮਾਨੋ
1: ਜੀ
0: ਉਹ ਕਹਿੰਦੇ ਇੱਕ ਪਾਸੇ ਬਾਬਰ ਕੇ 239 ਸਾਲ ਰਹੇ ਸਾਡੇ ਕੋਲ ਗੁਰੂ ਸਾਹਿਬਾਨ ਉਹਨਾਂ ਦੀ ਜਿਹੜੀ ਸਾਡੇ ਕੋਲ ਹੋਂਦ ਰਹੀ ਆ ਇੱਕ ਪਾਸੇ ਬਾਬਰ ਕੇ ਇੱਕ ਪਾਸੇ ਬਾਬਰ ਕੇ ਆ
1: ਜੀ
0: ਉਹ ਕਹਿੰਦਾ ਤੁਸੀਂ ਬਾਬੇ ਕਹਿੰਦੇ ਦੇਖ ਲਓ ਤੇ ਬਾਬਰ ਕਹਿੰਦੇ ਦੇਖ ਲਓ
1: ਬਿਲਕੁਲ ਹੈ ਜੀ
0: ਜੇ ਔਰੰਗਜ਼ੇਬ ਦੀ ਗੱਲ ਕਰਦੇ ਤਾਂ ਉੱਥੇ ਧੂਵਤੀ ਕਰਨ ਵਾਲਾ ਕੌਣ ਕਿੱਦਾਂ ਹੈਗਾ ਆ ਤੇ ਸਾਡੇ ਥਾਂ ਥਾਂ ਲੰਗਰ ਲੱਗਦੇ ਆ
1: ਬਿਲਕੁਲ
0: ਸਾਡੇ ਥਾਂ ਥਾਂ ਸ਼ਿਵੀਲਾਂ ਲੱਗਦੀਆਂ ਆ
1: ਜੀ
0: ਸਾਡਾ ਸਿੱਖੀ ਮੈਂ ਕਿਹਾ ਨੀ ਸਿੱਖੀ ਖੰਡੋ ਤਿੱਖੀ ਵਾਲੋ ਨਿੱਕੀ
1: ਬਿਲਕੁਲ
0: ਸਿੱਖੀ ਸਿੱਖਿਆ ਗੁਰ ਵਿਚਾਰ ਇਹ ਵੱਖਰੀ ਗੱਲ ਕਿ ਜਿਹੜੀ ਭੈਣ ਜੀ ਨੇ ਅੱਜ ਗੱਲ ਕੀਤੀ ਨਾ ਕਿ ਜਿਹੜੀ ਏਦਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਜੇ ਸਾਡੇ ਵਿੱਚ ਏਦਾਂ ਦੀ ਚੀਜ਼ ਨਾ ਆਵੇ ਜਿਹੜਾ ਸਾਡਾ ਸਿੱਖ ਧਰਮ ਆ ਨਵੀਂ ਟੈਕਨੋਲੋਜੀ ਨਵਾਂ ਫਾਰਮੂਲਾ ਨਵੀਂ ਰੱਬ ਨੂੰ ਗਿਆਨ
1: ਜੀ
0: ਹੈ ਕਿ ਨਹੀਂ ਉਹ ਕਹਿੰਦਾ ਵੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣਤ
1: ਜੀ
0: ਫਿਰ ਉਹਨਾਂ ਨੇ ਕਿਹਾ ਕੋਈ ਅਸੀਂ ਇੱਕ ਘੜੀ ਆਧੀ ਘੜੀ ਆਧੀ ਸੇ ਵੀ ਆਧ ਭਗਤਨ ਸੈਂਤੀ ਗੋਸ਼ਟੀ ਜੋ ਕਿ ਨੇ ਸੋ ਲਾਭ ਲੇਕਿਨ ਇਹ ਜਿਹੜੀ ਚੀਜ਼ਾਂ ਹੈਗੀਆਂ ਕੁਛ ਇੱਕ ਸਾਨੂੰ ਸੋਚਣ ਦੀ ਸਮਝ ਦੀ ਵਿਚਾਰਨ ਦੀ ਲੋੜ ਹੈਗੀ ਆ। ਉਹਨਾਂ ਦੀ ਗੱਲ ਨਾਲ ਮੈਂ ਬਹੁਤ ਹੱਦ ਤੱਕ ਸਹਿਮਤ ਹਾਂ। ਅਸੀਂ ਮੈਂ ਕਿਸੇ ਪੋਲੀਟੀਕਲ ਬੰਦੇ ਨੂੰ ਕੋਈ ਸਪੋਰਟ ਨਹੀਂ ਕਰਦਾ, ਨਾ ਅਸੀਂ ਕਰਦੇ ਮਾਣ ਨੂੰ, ਨਾ ਕਰਦੇ ਕਿਉਂ ਕਰਦੇ ਨੀ। ਲੇਕਿਨ ਜਿੱਦਾਂ ਹੁਣ ਕਿਹਾ ਸੀ ਬਾਬੇ ਆਦਿ ਜੀ ਕਿ ਆਪਣੇ ਗੱਲ ਸਦੀਆਂ ਜਿਹੜਾ ਪਹਿਲਾ ਮੁੱਖ ਮੰਤਰੀ ਪੰਜਾਬ ਦਾ ਬਣਿਆ ਸੀਗਾ ਗੁਰਮੁਖ ਸਿੰਘ ਮੁਸਾਫਰ, ਉਹਨਾਂ ਨੇ ਕਿਹਾ ਸੀ ਵੀ ਜੇ ਕਾਵ ਕਲਾ ਦੀ ਤੂੰ ਸ਼ੁੱਧ ਹਵਾ ਮਾਣਨੀ, ਛੱਡ ਕੇ ਲੀਡਰੀ ਦੇ ਟਿੱਬਿਆਂ ਦੀ ਸ਼ਾਨ। ਪੰਜਾਬ ਦਾ ਪਹਿਲਾ ਮੰਤਰੀ 1 ਨਵੰਬਰ 1966 ਨੂੰ ਬਣਿਆ। ਉਦੋਂ ਬਾਅਦ ਚ ਉਹਨੇ ਆਪੇ ਅਸਤੀਫ਼ਾ ਦੇ ਦਿੱਤਾ ਕਿ ਮੈਂ ਅਕਾਲ ਤਖ਼ਤ ਦਾ ਜਥੇਦਾਰ ਹੋਣ ਕਰਕੇ ਤਾਂ ਮੇਰੀ ਬਹੁਤੀ ਪਾਵਰ ਸੀ, ਸਾਰੇ ਮੰਨਦੇ ਸੀਗੇ। ਹੁਣ ਮੈਂ ਲੀਡਰੀ ਦੇ ਵਿੱਚ ਆ ਗਿਆ ਆ, ਹੁਣ ਮੈਂ ਸਿਆਸਤ ਵਿੱਚ ਆ ਗਿਆ। ਸਿਆਸਤ ਮੈਂ ਤਾਂ ਇਹਨਾਂ ਨੂੰ ਬਦਨਾਮ ਕਰਨ ਦੀ ਕਈ ਕੁਛ ਕਰਨ ਦੀ ਖਾਤੇ ਕਸ਼ੂ ਕੀਤਾ ਜਾਂਦਾ ਹੈਗਾ।
1: ਬਿਲਕੁਲ ਬਿਲਕੁਲ,
0: ਏਦਾਂ ਦੀਆਂ ਗੱਲਾਂ ਪਤਾ। ਗੁਰੂ ਮਹਾਰਾਜ ਦਾ ਜਨਮ ਆਪਣੇ ਅੱਜ ਉਹਨੇ ਸ਼ਹੀਦੀ ਦਿਹਾੜੇ ਤੇ ਕੋਟ ਕੋਟ ਜੀ ਅਸੀਂ ਚਰਨ ਵੰਦਨਾ ਕਰਦੇ ਹਾਂ। ਦੁਆਬਾ ਰੇਡੀਓ ਦੇ ਵਿੱਚ ਮੇਰਾ ਜੀ ਦਾ ਬਹੁਤ ਲੱਗਦਾ ਹੈ, ਬਹੁਤ ਮੇਰੀਆਂ ਗੱਲਾਂ ਬਾਤਾਂ ਪੁਰਾਣੀਆਂ ਹੈਗੀਆਂ, ਬਹੁਤ ਸਾਂਝ ਪੁਰਾਣੀ ਹੈਗੀ ਆ। ਕੁਛ ਘਰ ਦੇ ਝਮੇਲੇ ਆ, ਕੁਛ ਸਰੀਰਕ ਝਮੇਲੇ ਆ, ਕੁਛ ਜ਼ਿੰਦਗੀ ਦੇ ਤਾਣਾ ਬਾਣਾ ਹੁੰਦਾ। ਇਸ ਕਰਕੇ ਮੈਂ ਸਾਰਾ ਤੋਂ ਮਾਫ਼ੀ ਮੰਗਦਾ ਮੇਰੇ ਤੋਂ ਨਹੀਂ ਆਉਂਦਾ। ਮੈਂ ਕਦੇ ਆਊਂਗਾ ਵੀ ਕੋਈ ਗੱਲਬਾਤ ਕਰੂੰਗਾ, ਕੋਈ ਗੱਲ ਨੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਭਾਰਤ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਨਤ ਜਿਹੜੀ ਮੈਂ ਤੁਹਾਡਾ, ਮੈਂ ਨੀ ਹੈਗਾ ਪ੍ਰੋਗਰਾਮ ਤੁਹਾਡਾ ਰਿਵਰਸ ਕਰਕੇ ਕਿੱਦਾਂ ਕਰਕੇ ਦੇਖ ਲੈਂਦਾ ਹੁੰਦਾ।
1: ਬਿਲਕੁਲ,
0: ਤੇ ਬਾਕੀ ਮਿੱਤਰੋ ਕੋਈ ਸ਼ਬਦ ਗੁਰਬਾਣੀ ਦਾ ਬੋਲਿਆ ਗਿਆ ਹੋਵੇ ਜਾਂ ਪੁਰਾਣਾ, ਮੈਂ ਜੀ ਕਿਵੇਂ ਦਾ ਜਾਣ।
1: ਸ਼ੁਕਰੀਆ ਜੀ, ਸ਼ੁਕਰੀਆ, ਓਕੇ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਸ ਜੀ ਲਸ਼ਕਰੀ ਰਾਮ ਜੱਖੂ ਜੀ ਆਪਣੇ ਨਾਲ ਜੁੜੇ ਸੀ ਅੱਜ ਦੇ ਖਾਸ ਦਿਹਾੜੇ ਦੇ ਉੱਤੇ, ਆਪਣੀ ਕਵਿਤਾ ਦੇ ਜ਼ਰੀਏ ਜਿਹੜਾ ਸਾਂਝ ਪਾ ਕੇ ਗਏ ਨੇ, ਤੇ ਗੁਰੂ ਸਾਹਿਬ ਨੂੰ ਲਸਾਨੀ ਸ਼ਹਾਦਤ ਨੂੰ ਯਾਦ ਕਰਕੇ ਗਏ ਨੇ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰ ਕੇ ਤੇ ਆਗਿਆ ਲੈਂਦੇ ਹਾਂ, ਤੇ ਸੁਨੇਹੇ ਦੀ ਬਾਤ ਪਾ ਲਈਏ। ਕਿੱਥੇ ਚਲੇ ਗਏ ਜੀ ਸੁਨੇਹੇ? ਤੇ ਅੱਜ ਪ੍ਰੋਗਰਾਮ ਦਾ ਸਮਾਂ ਵੀ ਤਕਰੀਬਨ ਆਪਣਾ ਕੰਪਲੀਟ ਹੋ ਚੱਲਿਆ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ, ਸੋਰੀ ਦਵਿੰਦਰ ਕੌਰ ਜੀ, ਉਨ੍ਹਾਂ ਦਾ ਵੀ ਬਹੁਤ ਬਹੁਤ ਸਭ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਨਾਲ ਨਾਲ ਤੁਹਾਡੇ ਸੁਨੇਹੇ ਨੇ, ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਆਪਣੇ ਸਤਨਾਮ ਸਿੰਘ ਜਾਣੀਆ ਚੱਲ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਭੇਜਦੇ ਆ, ਤੇ ਜੀਆਂ ਨੂੰ ਕਹਿੰਦੇ ਨੇ ਜੀ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆ ਚੱਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਆ ਜੀ, ਬਹੁਤ ਬਹੁਤ ਸ਼ੁਕਰੀਆ, ਫੁੱਲ ਗੁਲਾਬ ਭੇਜੇ ਨੇ। ਤੇ ਜਾਣੀਆ ਚੱਲ ਕਹਿੰਦੇ ਭਾਰਜਵੀਰ ਗੱਡੀ ਦੀ ਹੀਟ ਤੇ ਉੱਤੇ ਏਸੀ ਵੀ ਕਹਿੰਦੇ ਡਰਾਈਵਰ ਨੂੰ ਬੇਹੋਸ਼ੀ ਜਿਹੀ ਦਾ ਜਿਹੜਾ ਅਹਿਸਾਸ ਜਿਹਾ ਹੁੰਦਾ ਹੈ ਜੀ, ਬਿਲਕੁਲ ਜੀ। ਤੇ ਮੁਕੱਦਰ ਜੀ ਕਹਿੰਦੇ ਉਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ, ਲਾਈਕ ਨੰਬਰ 7। ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਵੀ ਆਸ਼ੀਰਵਾਦ ਭੇਜਿਆ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ। ਮਾਲ ਸੁਰਿੰਦਰ ਜੀ ਲਿਖਦੇ ਆ ਕਿ ਕੰਗ੍ਰੈਚੁਲੇਸ਼ਨ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਕਰਜ਼ਾ ਵੀ ਲੋਕ ਸਹੂਲਤਾਂ ਦੇ ਲਈ ਲੈ ਰਹੇ ਨੇ ਰਾਜਨ ਜੀ। ਮਲੂਕ ਸਿੰਘ ਬਾਈ ਜੀ ਜੁੜੇ ਹੋਏ ਨੇ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਹੈ ਜੀ, ਪਿਆਰ ਭਰੀ ਕਹਿੰਦੇ ਜੀ, ਜੀਆਂ ਨੂੰ ਜੀ ਸਵਾਗਤ ਹੈ। ਤੇ ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਵਿਚਾਰ ਚਰਚਾ ਸਾਰੇ ਮੁੱਦਿਆਂ ਦੇ ਉੱਤੇ ਰਾਜਨ ਜੀ, ਸ਼ੁਕਰੀਆ, ਧੰਨਵਾਦ, ਐਪਰੀਸ਼ੀਏਟ ਕਰਨ ਦੇ ਲਈ ਔਜਲਾ ਸਾਹਿਬ। ਤੇ ਮਾਨ ਸਿੰਘ ਸੈਣੀ ਸਾਹਿਬ ਹੈਲ ਸਿੰਘ ਜੀ ਤੋਂ ਲਿਖਦੇ ਨੇ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਪੁਰੇਵਾਲ ਸਾਹਿਬ ਫਰਾਂਸ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਮੁਬਾਰਕਬਾਦ ਹੈ ਪੁਰੇਵਾਲ ਸਾਹਿਬ, ਫਰਾਂਸ ਦੀ ਟੀਮ ਜਿੱਤੀ ਹੈ ਪਿਛਲੇ ਦਿਨਾਂ ਦੇ ਵਿੱਚ। ਤੇ ਮਲੂਕ ਸਿੰਘ ਜੀ ਲਿਖਦੇ ਆ ਔਲਖ ਸਾਹਿਬ ਬਹੁਤ ਵਧੀਆ ਬਾਈ ਜੀ, ਸ਼ੁਕਰੀਆ ਦੋਸਤੋ ਇਸ ਦੇ ਨਾਲ ਹੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਫਰਾਈਡੇ ਵਾਲਾ ਦਿਨ ਹੈ, ਤੇ ਆਪਾਂ ਕਿਤਾਬ ਦੀ ਗੱਲ ਕਰਾਂਗੇ, ਮਾਊਂਟਬੈਟਨ ਦੀ ਗੱਲ ਕਰਾਂਗੇ ਨਾਲ, ਪੰਜਾਬ ਕਿਤਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਜਿਹੜਾ ਇਤਿਹਾਸ ਆਪਾਂ ਫਰੋੜ ਰਹੇ ਹਾਂ ਤੇ ਗੱਲਾਂ ਬਾਤਾਂ ਉਹ ਕਰ ਰਹੇ ਹਾਂ, ਉਹਦੇ ਵਿੱਚੋਂ ਸਾਂਝ ਪਾਵਾਂਗੇ ਅਗਲੇ ਲੜੀਵਾਰ ਚੈਪਟਰ ਦੀ। ਤੇ ਦੇਸ਼ ਦੇ ਦੀਆਂ ਖ਼ਬਰਾਂ ਤੇ ਚਰਚਾਵਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਅੱਗੇ ਸਾਂਝਾ ਕਰ ਦਿਆ ਕਰੋ, ਤੇ ਯੂਟਿਊਬ ਫੇਸਬੁੱਕ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ।

ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਇੱਕ ਵਾਰੀ ਫਿਰ ਤੋਂ ਦੁਆਬਾ ਰੇਡੀਓ ਦੇ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਜੁੜ ਚੁੱਕੇ ਹਾਂ. ਬੁੱਧਵਾਰ ਵਾਲਾ ਦਿਨ ਹੈ ਤੇ ਅੱਜ ਦਾ ਮੁੱਦਾ ਹੈਗਾ ਦਾਨ ਪੁੰਨ, ਚੈਰਿਟੀ. ਇਹਦਾ ਮਕਸਦ ਤੇ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਉਸ ਤੋਂ ਪਹਿਲਾਂ ਬਾਅਦ ਦੇ ਵਿਚ ਫਿਰ ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਆਖਰ ਦੇ ਵਿਚ ਤੁਹਾਡੇ ਨਾਲ ਫਿਰ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਉਨ੍ਹਾਂ ਦੀ ਸਾਂਝ ਜਿਹੜੀ ਪਾਵਾਂਗੇ. ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜੁੜ ਸਕਦੇ ਹੋ, ਦੁਨੀਆਂ ਦੇ ਬਾਹਰੋਂ ਵੀ, ਚੰਦ ਤੋਂ ਵੀ ਜੁੜ ਸਕਦੇ ਹੋ ਜੇਕਰ ਉਥੇ ਬੈਠੇ ਸੁਣਦੇ ਹੋ ਤਾਂ. ਗੱਲਾਂ ਬਾਤਾਂ ਕਰਾਂਗੇ ਸਾਰੀਆਂ ਹੀ ਰਲ ਮਿਲ ਕੇ, ਵਿਚਾਰ ਵਟਾਂਦਰਾ ਹੋਵੇਗਾ ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ. ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਹੋ ਗਏ ਨੇ. ਮੌਸਮ ਬੜਾ ਸੁਹਾਵਣਾ ਹੋਇਆ, ਨਾ ਠੰਡ ਨੇ ਨਾ ਗਰਮੀ, ਵਿਚ ਵਿਚ ਮੀਂਹ ਪੈ ਜਾਂਦਾ ਤੇ ਵਿਚ ਵਿਚ ਧੁੱਪ ਨਿਕਲ ਆਉਂਦੀ ਹੈ. ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੀਨਰੀ ਜਿਹੜੀ ਹੈ ਛਾਈ ਪਈ ਹੈ ਤੇ ਫਸਲਾਂ ਜਿਹੜੀਆਂ ਨੇ ਉਹ ਵੀ ਲਹਿਰਾਉਣ ਲੱਗ ਪਈਆਂ ਨੇ. ਤੇ ਇਸ ਦੇ ਨਾਲ ਹੀ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ, ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਵੱਲ ਨੂੰ ਚੱਲਾਂਗੇ ਤੇ ਉਮੀਦ ਕਰਦੇ ਹਾਂ ਨਾਲ ਨਾਲ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬਾਕੀ ਤੁਸੀਂ ਥੱਲੇ ਕਮੈਂਟ ਕਰਕੇ ਜ਼ਰੂਰ ਦਰੁਸਤ ਕਰਾ ਦਿਓ ਤਾਂ ਕਿ ਪ੍ਰੋਗਰਾਮ ਦਾ ਆਗਾਜ਼ ਆਪਾਂ ਤਸੱਲੀ ਦੇ ਨਾਲ ਕੀਤਾ ਜਾ ਸਕੇ. ਤੇ ਇਸ ਦੇ ਨਾਲ ਹੀ ਫਿਨਲੈਂਡ ਦੇ ਵਿਚ ਸਮਾਂ ਤੇ ਸਥਿਤੀ ਤੁਹਾਨੂੰ ਦੱਸ ਹੀ ਦਿੱਤੀ ਹੈ ਤੇ ਮੌਸਮ ਦੇ ਬਾਰੇ. ਭਾਰਤ ਦੇ ਵਿਚ ਰਾਤ ਦੇ ਇਸ ਵਕਤ 9:37 ਦਾ ਸਮਾਂ ਹੋ ਚੁੱਕਿਆ ਹੈ. ਇਸ ਦੇ ਨਾਲ ਹੀ ਯੂਕੇ ਦੇ ਵਿਚ ਸ਼ਾਮ ਦੇ 5:07 ਹੋ ਗਏ ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ 9:07 ਸਵੇਰ ਦਾ ਸਮਾਂ ਹੈ ਤੇ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਜਿਹੜੀ ਹੈ ਨਵੀਂ ਸਵੇਰ ਸ਼ੁਰੂ ਹੋ ਚੁੱਕੀ ਹੈ. ਕੈਨੇਡਾ ਅਮਰੀਕਾ ਦੇ ਵਿਚ ਜਿਹੜੇ ਇਹ ਮੈਚ ਖੇਡੇ ਜਾ ਰਹੇ ਨੇ ਤੇ ਇਸੇ ਤਰ੍ਹਾਂ ਹੀ ਉਹਦਾ ਵੀ ਅੱਗੇ ਜਾ ਕੇ ਵਾਰਤਾਲਾਪ ਜ਼ਰੂਰ ਸਾਂਝੀ ਕਰਾਂਗੇ ਜੋ ਨਵੀਂ ਅਪਡੇਟ ਹੈ. ਵੈਸੇ ਫਰਾਂਸ ਨੇ ਕਾਫੀ ਜ਼ੋਰ ਲੱਗਿਆ ਪਹਿਲਾਂ

0: ਫਰਾਂਸ ਦਾ ਜਿਹੜਾ ਸੀਗਾ ਆਪਣੇ ਕੱਲ ਸੈਨੇਗਲ ਟੀਮ ਦੇ ਨਾਲ, ਤੇ ਉਹਦੇ ਵਿੱਚ ਕਾਫੀ ਜਿਹੜਾ ਲੱਗਦਾ ਸੀਗਾ ਕਿ ਫਰਾਂਸ ਜਿਹੜਾ ਜਿੱਤ ਨਹੀਂ ਪਾਏਗਾ, ਪਰ ਆਖਰ ਦੇ ਵਿੱਚ ਕਿਤੇ ਨਾ ਕਿਤੇ 3-1 ਦੇ ਨਾਲ ਗੋਲ ਜਿਹੜੇ ਨੇ ਸੈਨੇਗਲ ਜਿਹੜੇ ਕਾਫੀ ਵਧੀਆ ਨੌਜਵਾਨ ਮੁੰਡੇ ਬੜੇ ਤੇਜ਼ ਤਰਾਰ ਸਨ ਤੇ ਉਹਨਾਂ ਨੇ ਗੋਲ ਜਿਹੜੇ ਕੀਤੇ, ਇੱਕ ਅੱਧਾ ਗੋਲ ਕੀਤਾ 18 ਸਾਲ ਦਾ ਜਿਹੜਾ ਮੁੰਡਾ ਨਵਾਂ ਪਾਇਆ ਚੇਂਜ ਕਰਕੇ, ਤੇ ਆਖਰ ਦੇ ਵਿੱਚ ਉਹਨੇ ਇੱਕ ਗੋਲ ਦਾਗ ਗਿਆ। ਤੇ ਇਸੇ ਤਰ੍ਹਾਂ ਦੋਸਤੋ ਨਾਲ ਦੀ ਨਾਲ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਅੱਜ ਦੇ ਵਿਸ਼ੇ ਦੇ ਨਾਲ ਜੁੜੀਆਂ ਹੋਈਆਂ। ਤੇ ਅੱਜ ਦੇ ਵਿਚਾਰ 17 ਜੂਨ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ, ਖੂਨਦਾਨ ਮਹਾਦਾਨ ਹੈ, ਪਰ ਇਹਦੇ ਜਿਹੜੇ ਨੇ ਦੋ ਮਿੱਠੇ ਬੋਲ ਬੋਲਣ ਦੇ ਨਾਲ ਕਿਸੇ ਦਾ ਖੂਨ ਵੱਧ ਜਾਵੇ ਤਾਂ ਉਹ ਵੀ ਇੱਕ ਤਰ੍ਹਾਂ ਦੇ ਨਾਲ ਖੂਨਦਾਨ ਹੀ ਹੋ ਜਾਂਦਾ ਹੈ ਕਹਿੰਦੇ, ਜਾਣੀ ਕਿ ਚਿਹਰੇ ਦੇ ਉੱਤੇ ਮੁਸਕਾਨ ਲਿਆ ਦਿੱਤੀ ਜਾਵੇ ਤਾਂ। ਅੱਜ ਦੇ ਦਿਹਾੜੇ ਦੇ ਉੱਤੇ 17 ਜੂਨ 1799 ਨੂੰ ਜਦੋਂ ਯਾਦ ਕਰਦੇ ਹਾਂ ਤਾਂ ਕੁਝ ਕਮੈਂਟ ਦੋਸਤਾਂ ਦੇ ਆ ਰਹੇ ਨੇ, ਬਾਕੀ ਉਮੀਦ ਕਰਦੇ ਹਾਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੋਵੇਗਾ। ਤੇ ਹਾਂਜੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ। ਤੇ ਇਸ ਦੇ ਨਾਲ ਹੀ 1799 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ 17 ਤਰੀਕ ਨੂੰ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਸਾਮਰਾਜ ਦੇ ਵਿੱਚ ਇਟਲੀ ਨੂੰ ਮਿਲਾਇਆ ਸੀ, ਜਾਣੀ ਕਿ ਇਕੱਠਾ ਕਰ ਲਿਆ ਸੀ। ਤੇ 1950 ਦੇ ਵਿੱਚ ਸ਼ਿਕਾਗੋ ਅਮਰੀਕਾ ਦੇ ਵਿੱਚ ਸਰਜਨ ਰਿਚਾਰਡ ਲਾਲਜ ਨੇ ਗੁਰਦਾ ਬਦਲੀ ਦਾ ਜਿਹੜਾ ਸੀ ਪਹਿਲਾ ਕਾਮਯਾਬੀ ਓਪਰੇਸ਼ਨ ਕਰ ਲਿਆ ਸੀ। 1963 ਦੇ ਵਿੱਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਸਕੂਲਾਂ ਦੇ ਵਿੱਚ ਲਾਰਡਸ ਪ੍ਰੇਅਰ ਜਿਹੜੀ ਹੈ ਉਹਦੇ ਉੱਤੇ ਬਾਈਬਲ ਦੀ ਲਾਜ਼ਮੀ ਪੜ੍ਹਾਈ ਦੇ ਉੱਤੇ ਪਾਬੰਦੀ ਲਾਈ ਸੀ। ਤੇ 1967 ਦੇ ਵਿੱਚ ਚੀਨ ਨੇ ਪਹਿਲਾ ਹਾਈਡਰੋਜਨ ਧਮਾਕਾ ਕੀਤਾ ਤੇ 2013 ਦੇ ਵਿੱਚ ਉੱਤਰਾਖੰਡ ਦੇ ਕੇਦਾਰਨਾਥ ਦੇ ਵਿੱਚ ਤੂਫਾਨ ਤੇ ਹੜ੍ਹਾਂ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਤਬਾਹੀ ਜਿਹੜੀ ਮਚੀ ਸੀ। ਖੂਨਦਾਨ ਦੀ ਦੋਸਤੋ ਗੱਲ ਕੀਤੀ ਹੈ ਜਿੱਥੇ ਜੈਨ ਦੇ ਵਿੱਚ ਸ਼ਮੀ ਜੀ ਦੇ ਨਾਲ ਇਹ ਜਿਹੜਾ ਸ਼ਮੀ ਜੀ ਨੇ ਵੈਸੇ ਇਹ ਮੁੱਦਾ ਸੁਲਝਾਇਆ ਤੇ ਇਹਦੇ ਉੱਤੇ ਗੱਲਬਾਤ ਚਰਚਾ ਹੋਣੀ ਚਾਹੀਦੀ ਹੈ, ਇਸਦੇ ਚੰਗੇ ਪਹਿਲੂਆਂ ਨੂੰ ਵੀ ਪਛਾਣਨ ਦੀ ਜ਼ਰੂਰਤ ਹੈ ਤੇ ਮਾੜੇ ਪਹਿਲੂਆਂ ਤੋਂ ਬਚਣ ਦੀ ਜ਼ਰੂਰਤ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਹੈ, ਕੀ ਨਹੀਂ ਖਾਣਾ ਚਾਹੀਦਾ ਤਾਂ ਕਿ ਕਮਜ਼ੋਰੀ ਮਹਿਸੂਸ ਨਾ ਹੋਵੇ। ਕਈਆਂ ਨੂੰ ਇਹ ਡਰ ਰਹਿੰਦਾ ਯਾਰ ਕਿਤੇ ਖੂਨ ਕਢਵਾ ਲਿਆ ਤਾਂ ਦੇ ਦਿੱਤਾ ਦਾਨ ਕਰ ਦਿੱਤਾ ਤਾਂ ਕਿਤੇ ਮੇਰਾ ਹੀ ਖੂਨ ਨਾ ਮਤਲਬ ਕਿ ਘੱਟ ਜਾਵੇ ਕਿਤੇ। ਤੇ ਖੂਨ ਜਿਹੜਾ ਭਾਈ 24 ਘੰਟਿਆਂ ਦੇ ਵਿੱਚ ਜਿੰਨਾ ਤੁਸੀਂ ਖੂਨ ਦਾਨ ਕੀਤਾ ਉਹ ਤਕਰੀਬਨ ਪੂਰਾ ਹੋ ਜਾਂਦਾ ਹੈ 24 ਤੋਂ 48 ਘੰਟੇ ਦੇ ਵਿੱਚ, ਇਹਦੇ ਵਿੱਚ ਡਰਨ ਦੀ ਜ਼ਰੂਰਤ ਨਹੀਂ ਹੈ। ਤੇ ਖੂਨਦਾਨ ਕਰਨ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਚੱਕਰ ਆਉਣ, ਥਕਾਵਟ, ਅਨੀਮੀਆ ਜਾਂ ਕਮਜ਼ੋਰੀ ਮਹਿਸੂਸ ਕਰਦੇ ਨੇ। ਅਜਿਹੀ ਸਥਿਤੀ ਦੇ ਵਿੱਚ ਖੂਨਦਾਨ ਕਰਨ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਸਿਹਤਮੰਦ ਭੋਜਨ ਖਾਣਾ ਯਕੀਨੀ ਬਣਾਉਣਾ, ਇਹਦੇ ਬਾਰੇ ਜਦੋਂ ਗੱਲਬਾਤ ਕਰਦੇ ਹਾਂ, ਜਾਗਰੂਕਤਾ ਜਦੋਂ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਪਣੇ ਆਪ ਦੇ ਵਿੱਚ ਲਿਆਉਣ ਦੀ ਗੱਲ ਕਰਦੇ ਹਾਂ, ਖੂਨਦਾਨ ਕਰਨ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਸਿਹਤਮੰਦ ਭੋਜਨ ਖਾਣਾ ਯਕੀਨੀ ਜਿਹੜਾ ਹੋਣਾ ਚਾਹੀਦਾ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ ਤਾਂ ਜੋ ਤੁਹਾਨੂੰ ਸਰੀਰਕ ਕਮਜ਼ੋਰੀ ਜਾਂ ਚੱਕਰ ਆਉਣ ਦੀ ਸਮੱਸਿਆ ਨਾ ਹੋਵੇ। ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਦਾਨ ਕਰਨ ਤੋਂ ਪਹਿਲਾਂ ਖੂਨ ਨੂੰ ਪਹਿਲਾਂ ਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਹਾਈਡਰੇਟ ਰੱਖੋ, ਜਾਣੀ ਕਿ ਪਾਣੀ ਜਿਹੜਾ ਪੀਣਾ ਜਾਂ ਨਹੀਂ ਪੀਣਾ ਉਹਦੇ ਉੱਤੇ ਪਰਹੇਜ਼ ਕਰਨਾ ਹੈ। ਖੂਬ ਪਾਣੀ ਪੀਓ, ਜਾਣੀ ਆਪਣੇ ਆਪ ਨੂੰ ਹਾਈਡਰੇਟ ਨਾ ਕਰੋ ਤੇ ਪਾਣੀ ਦੀ ਜਿਹੜਾ ਇਸਤੇਮਾਲ ਹੈ ਵੱਧ ਤੋਂ ਵੱਧ ਕਰੋ ਕਿਉਂਕਿ ਅੱਧਾ ਖੂਨ ਪਾਣੀ ਦੇ ਨਾਲ ਬਣਿਆ ਹੁੰਦਾ ਹੈ। ਇਸ ਤੋਂ ਇਲਾਵਾ ਆਇਰਨ ਦਾ ਜਿਹੜਾ ਜ਼ਿਆਦਾ ਸੇਵਨ ਕਰੋ ਤੇ ਕਿਉਂਕਿ ਖੂਨ ਦੇਣ ਤੋਂ ਬਾਅਦ ਸਰੀਰ ਦੇ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ। ਸਰੀਰ ਦੇ ਵਿੱਚ ਆਇਰਨ ਦਾ ਪੱਧਰ ਘੱਟ ਹੋਣ ਦੇ ਕਾਰਨ ਥਕਾਵਟ ਮਹਿਸੂਸ ਕੀਤੀ ਜਾ ਸਕਦੀ ਹੈ। ਆਇਰਨ ਬਹੁਤ ਮਹੱਤਵਪੂਰਨ ਜਿਹੜਾ ਖਣਿਜ ਹੈ ਸਾਡੇ ਸਰੀਰ ਦੇ ਵਿੱਚ, ਤੇ ਵੈਸੇ ਤਾਂ ਦੁਨੀਆਂ ਦੇ ਵਿੱਚ ਵੀ ਲੋਹਾ ਜਿਹੜਾ ਉਹਨੂੰ ਮਤਲਬ ਕਿ ਆਪਾਂ ਚਲੋ ਅਸਲੀ ਸਿੱਧਾ ਲੋਹਾ ਤਾਂ ਨਹੀਂ ਖਾ ਸਕਦੇ, ਪਰ ਜਿਹੜਾ ਦੁਨੀਆਦਾਰੀ ਦੇ ਵਿੱਚ ਸਟੀਲ ਮਾਰਕੀਟ ਹੈ ਜਾਂ ਲੋਹੇ ਦੀ ਮਾਰਕੀਟ ਹੈ ਉਹਨੇ ਤਾਂ ਅੰਬਰਾਂ ਨੂੰ ਛੂਹੇ ਨੇ, ਆਪਣਾ ਸਾਰਾ ਕੁਝ ਹੱਥ ਲਾਏ ਹੋਏ ਨੇ। ਤੇ ਆਪਾਂ ਆਪਣੇ ਸਰੀਰ ਦੇ ਜਿਹੜਾ ਆਇਰਨ ਦੀ ਗੱਲ ਕਰਦੇ ਹਾਂ, ਜਿਹਦੀ ਵਰਤੋਂ ਸਰੀਰ ਹੀਮੋਗਲੋਬਿਨ ਬਣਾਉਣ ਦੇ ਲਈ ਕਰਦਾ ਹੈ। ਹੀਮੋਗਲੋਬਿਨ ਤੁਹਾਡੇ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਲੈ ਕੇ ਜਾਣ ਦੇ ਲਈ ਜਿਹੜਾ ਜ਼ਿੰਮੇਵਾਰ ਹੈ, ਸਹਾਈ ਹੁੰਦਾ ਹੈ। ਹੀਮੋਗਲੋਬਿਨ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਪਹੁੰਚਾਉਣ ਦੇ ਲਈ ਜ਼ਿੰਮੇਵਾਰੀ ਲੈਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਤੁਸੀਂ ਆਇਰਨ ਦੇ ਨਾਲ ਭਰਪੂਰ ਭੋਜਨ ਜਿਵੇਂ ਕਿ ਚਿਕਨ, ਆਂਡਾ, ਮੱਛੀ, ਸਮੁੰਦਰੀ ਮੱਛੀ ਜਿਵੇਂ ਕਿ ਟੁਨਾ ਫਿਸ਼ ਜਿਹੜੀ ਹੈ, ਜੈਪਨੀਜ਼ ਫਿਸ਼ ਆ ਕਾਫੀ ਮਸ਼ਹੂਰ ਹੈ, ਝੀਂਗਾ, ਕੇਕੜੇ ਹੋ ਗਏ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਸ਼ੱਕਰਗੰਤੀ, ਬੀਨਸ, ਚੁਕੰਦਰ, ਬਰੋਕਲੀ, ਸਾਗ ਖਾ ਸਕਦੇ ਹੋ, ਜਾਣੀ ਕਿ ਸੁਪਰ ਫੂਡ ਜਿਹੜੇ ਨੇ ਉਹਨਾਂ ਦੀ ਜੜੀ ਹੈ ਇਸਤੇਮਾਲ ਜ਼ਿਆਦਾ ਕਰਨੀ ਹੈ। ਕਈ ਫਲਾਂ ਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੁੰਦਾ ਹੈ ਤੇ ਇਸ ਦੇ ਲਈ ਤੁਸੀਂ ਨਿੰਬੂ ਜਾਤੀ ਜਿਹੜੀ ਹੈ ਜਾਂ ਪ੍ਰਜਾਤੀ ਜਿਹੜੀ ਹੈ ਫਲ ਅਤੇ ਇਸਦਾ ਜਿਹੜਾ ਜੂਸ ਹੈ ਕੀਵੀ, ਅਨਾਨਾਸ, ਅੰਬ, ਪਪੀਤਾ, ਸਟ੍ਰਾਬੇਰੀ, ਬਲੂਬੇਰੀ, ਕ੍ਰੈਨਬੇਰੀ, ਕੈਟਲੋਪ, ਟਮਾਟਰ, ਤਰਬੂਜ ਆਦਿ ਜਿਹੜੇ ਖਾ ਸਕਦੇ ਹੋ। ਇਹ ਭਾਈ ਇਹਦਾ ਮਤਲਬ ਇਹ ਨੀਗਾ ਵੀ ਤੁਸੀਂ ਅੱਜ ਖੂਨਦਾਨ ਕਰਕੇ ਆਇਓ ਤੇ ਆ ਕੇ ਤੁਸੀਂ ਇਹ ਚੀਜ਼ਾਂ ਖਾਣ ਲੱਗ ਗਏ ਸ਼ਕਲੀਆਂ ਤੇ ਤੁਹਾਡਾ ਸਾਰੇ ਵਿਟਾਮਿਨ ਜਾਂ ਹੋਰ ਸਾਰੀਆਂ ਜਿਹੜੀਆਂ ਆਇਰਨ ਆ ਹੋਰ ਜਿਹੜੀਆਂ ਜ਼ਰੂਰਤਾਂ ਨੇ ਸੀ ਵਿਟਾਮਿਨ ਡੀ ਵਿਟਾਮਿਨ ਉਹ ਪੂਰਾ ਹੋ ਜਾਏਗਾ। ਇਹ ਲਗਾਤਾਰਤਾ ਦੇ ਵਿੱਚ ਮਤਲਬ ਕਿ ਖਾਣਾ ਘੱਟੋ ਘੱਟ 6 ਮਹੀਨੇ ਸਾਲ ਲਗਾਤਾਰਤਾ ਦੇ ਵਿੱਚ ਤਾਂ ਉਹ ਜਿਹੜੀ ਉਹ ਤੁਹਾਡੇ ਤੱਤ ਆਉਂਦੇ ਹੈ। ਇਹ ਨਹੀਂ ਕਿ ਡਾਕਟਰ ਕਹਿੰਦਾ ਭਾਈ ਜਦੋਂ ਬਿਮਾਰ ਹੋ ਜਾਂਦੇ ਹੋ ਡਾਕਟਰ ਨੂੰ ਨਬਜ਼ ਫੜਾਉਂਦੇ ਹੋ ਤਾਂ ਡਾਕਟਰ ਕਹਿੰਦਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ, ਪਰ ਘਰ ਜਾਂਦੇ ਜਾਂਦੇ ਇੱਕ ਜੂਸ ਦਾ ਗਲਾਸ ਲੈ ਜਾਇਓ ਤੇ ਸ਼ਾਮ ਨੂੰ ਸਵੇਰ ਸ਼ਾਮ ਨੂੰ ਜ਼ਰੂਰ ਪੀਣਾ, ਰੋਜ਼ ਪੀਣਾ ਤੇ ਉਹ ਲੱਗਦਾ ਕਿ ਭਾਈ 2-3 ਪੀ ਗਲਾਸ ਪੀ ਕੇ ਤੁਸੀਂ ਆਪਣੇ ਆਪ ਨੂੰ ਮਤਲਬ ਕਿ ਇੱਕ ਡੋਲੇ ਫਲਾਉਣ ਲੱਗ ਜਾਂਦੇ ਹੋ। ਉਹਦੇ ਨਾਲ ਉਹ ਚੀਜ਼ ਮਹਿਸੂਸ ਨਹੀਂ ਹੋਣੀ ਜਾਂ ਸਰੀਰ ਨੂੰ ਉਨੀ ਕੁ ਤਾਂ ਲੱਗਦੀ ਵੀ ਨਹੀਂ ਹੈ ਕਿਉਂਕਿ ਇਹਦਾ ਇੱਕ ਪ੍ਰੋਸੈਸ ਹੁੰਦਾ ਹੈ। ਜੋ ਵੀ ਚੀਜ਼ ਆਪਾਂ ਖਾਂਦੇ ਹਾਂ ਲਗਾਤਾਰਤਾ ਦੇ ਵਿੱਚ ਉਹ ਫਿਰ ਹੌਲੀ ਹੌਲੀ ਸਾਡੇ ਸਰੀਰ ਦੇ ਨਾਲ ਜੁੜਨੀ ਸ਼ੁਰੂ ਹੁੰਦੀ ਹੈ। ਇਹ ਨਹੀਂ ਕਿ ਭਾਈ 1-2 ਦਿਨ ਖਾ ਕੇ ਤਾਂ ਗੱਲ ਨਿਬੇੜੀ। ਜੇਕਰ ਤੁਹਾਨੂੰ ਖੂਨ ਦੇਣ ਦੇ ਲਈ ਜਾਣਾ ਪਵੇ ਕਿਤੇ ਤਾਂ ਇਹਨਾਂ ਦੇ ਵਿੱਚੋਂ ਕਿਸੇ ਵੀ 2-3 ਫਲਾਂ ਦਾ ਸੇਵਨ ਜ਼ਰੂਰ ਕਰੋ। ਜਦੋਂ ਤੁਸੀਂ ਖੂਨਦਾਨ ਦੀ ਪ੍ਰਕਿਰਿਆ ਦੇ ਦੌਰਾਨ ਕੁਝ ਤਰਲ ਪਦਾਰਥ ਗੁਆ ਦਿੰਦੇ ਹੋ ਤਾਂ ਤੁਹਾਡੇ ਬਲੱਡ ਪ੍ਰੈਸ਼ਰ ਦਾ ਪੱਧਰ ਘੱਟ ਸਕਦਾ ਹੈ, ਸ਼ੂਗਰ ਜਿਹੜੀ ਹੈ ਘੱਟ ਜਾਂਦੀ ਹੈ, ਤੁਹਾਨੂੰ ਚੱਕਰ ਆਉਣੇ ਮਹਿਸੂਸ ਹੋ ਸਕਦੇ ਹੈ ਤੇ ਅਮਰੀਕਨ ਰੈੱਡ ਕਰਾਸ ਮੁਤਾਬਕ ਖੂਨਦਾਨ ਕਰਨ ਤੋਂ ਪਹਿਲਾਂ 2 ਕੱਪ ਪਾਣੀ ਪੀਣਾ ਕਾਫੀ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਨਹੀਂ ਖਾਣਾ ਜਿਹੜਾ ਪਰਹੇਜ਼ ਕਰਨਾ ਹੈ, ਕੁਝ ਖਾਸ ਕਿਸਮ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਹਾਡੇ ਖੂਨ ਤੇ ਮਾੜਾ ਜਿਹੜਾ ਪ੍ਰਭਾਵ ਪੈ ਸਕਦਾ ਹੈ। ਖੂਨਦਾਨ ਕਰਨ ਤੋਂ ਪਹਿਲਾਂ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ, ਕੋਈ ਨਸ਼ਾ ਨਾ ਕੀਤਾ ਹੋਵੇ, ਇਹ ਤੁਹਾਨੂੰ ਹਾਈਡਰੇਟ ਕਰ ਸਕਦਾ ਹੈ। 24 ਘੰਟੇ ਪਹਿਲਾਂ ਸ਼ਰਾਬ ਦਾ ਸੇਵਨ ਬੰਦ ਕਰ ਦਿਓ। ਇਸ ਤੋਂ ਇਲਾਵਾ ਚਰਬੀ ਵਾਲੇ ਭੋਜਨ, ਜੰਕ ਫੂਡ, ਚਾਹ, ਕੌਫੀ, ਉੱਚ ਕੈਲਸ਼ੀਅਮ ਵਾਲੇ ਭੋਜਨ ਨਾ ਖਾਓ। ਇਸ ਤੋਂ ਇਲਾਵਾ 24 ਤੋਂ 48 ਘੰਟੇ ਪਹਿਲਾਂ ਰੈੱਡ ਵਾਈਨ, ਚਾਕਲੇਟ, ਐਸਪਰੀਨ ਦਾ ਜਿਹੜਾ ਸੇਵਨ ਬੰਦ ਕਰ ਦਿਓ। ਖੂਨਦਾਨ ਕਰਨ ਤੋਂ ਬਾਅਦ ਕੀ ਖਾਣਾ ਹੈ ਉਹਦਾ ਤੁਹਾਨੂੰ ਦੱਸਿਆ ਵੀ ਹੈ ਪਹਿਲਾਂ ਕਿ ਤੁਹਾਨੂੰ ਹਲਕਾ ਸਨੈਕ ਅਤੇ ਪੀਣ ਦੇ ਲਈ ਜਿਹੜਾ ਕੁਝ ਦਿੱਤਾ ਜਾਵੇਗਾ, ਇਹ ਜਿਹੜਾ ਤੁਹਾਡੇ ਬਲੱਡ ਸ਼ੂਗਰ ਤੇ ਤਰਲ ਪਦਾਰਥਾਂ ਨੂੰ ਸਥਿਰ ਕਰਨ ਦੇ ਵਿੱਚ ਮਦਦਗਾਰ ਹੋਏਗਾ। ਅਗਲੇ 24 ਘੰਟਿਆਂ ਦੇ ਵਿੱਚ ਵਾਧੂ 4 ਕੱਪ ਪਾਣੀ ਪੀ ਲਿਓ ਤੇ ਆਪਣੇ ਤਰਲ ਪਦਾਰਥ ਦੀ ਕਮੀ ਨੂੰ ਪੂਰਾ ਕਰਨ ਤੇ ਇਸ ਨੂੰ ਸਰੀਰ ਦੇ ਵਿੱਚ ਵਾਪਸ ਬਣਾਉਣ ਦੇ ਲਈ ਅਲਕੋਹਲ ਦੇ ਸੇਵਨ ਤੋਂ ਬਚਣਾ ਹੈ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਖਾਸ ਗੱਲਾਂ ਬਾਤਾਂ। ਖੂਨਦਾਨ ਦੀ ਗੱਲ ਕੀਤੀ ਹੈ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ। ਮਲੂਕ ਸਿੰਘ ਜੀ, ਜਿਮੀ ਕਾਟਰਬਾਈ ਜੀ, ਪਰਮਿੰਦਰ ਬੰਨ ਜੀ ਆਪਣੇ ਫਗਵਾੜੇ ਤੋਂ, ਤੇ ਇਸੇ ਤਰ੍ਹਾਂ ਇਕਬਾਲ ਮਾਂਗੜ ਜੀ, ਦਵਿੰਦਰ ਭਾਰਤ ਜੀ ਯੂਏਈ ਤੋਂ, ਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਕੁਝ ਕਮੈਂਟ ਦੇਖ ਨਹੀਂ ਰਹੇ, ਸੁਰਜੀਤ ਭਾਰਤ ਜੀ, ਬਹੁਤ ਬਹੁਤ ਸ਼ੁਕਰੀਆ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਦੋਸਤੋ, ਗੱਲ ਕਰਦੇ ਆ ਅਗਲੀਆਂ, ਜਿਹੜਾ ਅੱਜ ਆਪਣਾ ਮੁੱਦਾ ਹੈ ਉਹਦੇ ਵੱਲ ਨੂੰ ਵੱਧਦੇ ਆ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਦਾ ਨੰਬਰ ਹੈ ਤੇ ਜਿਹਦੇ ਉੱਤੇ ਕਾਲ ਕਰਕੇ ਤੇ ਅੱਜ ਦਾਨ ਪੁੰਨ ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਦਾਨ ਪੁੰਨ ਦੀ ਜਦੋਂ ਗੱਲ ਕਰਦੇ ਆ, ਅਸਲ ਦੇ ਵਿੱਚ ਇਹਦੀ ਮਹੱਤਤਾ ਕੀ ਹੈ ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਕਰਾਂਗੇ। ਸ਼ੰਮੀ ਜੀ ਦੇ ਨਾਲ ਤਾਰਾਂ ਜੁੜ ਚੁੱਕੀਆਂ ਨੇ। ਦਾਨ ਨੂੰ ਅਕਸਰ ਸਿਰਫ ਧਨ ਦੀ ਸਹਾਇਤਾ ਦੇ ਨਾਲ ਹੀ ਜੋੜਿਆ ਜਾਂਦਾ ਹੈ ਕਿ ਭਾਈ ਕੁਝ ਨਾ ਕੁਝ ਦੇ ਦਿੱਤਾ ਜਾਵੇ, ਪਰ ਕੀ ਦਾਨ ਸਿਰਫ ਪੈਸਾ ਦੇਣ ਦਾ ਨਾਮ ਹੈ? ਇਸ ਦੇ ਵਿੱਚ ਜਿਹੜੇ ਚਰਚਾ ਨੂੰ ਆਪਾਂ ਲੈ ਕੇ ਤੁਰਾਂਗੇ ਅੱਗੇ, ਸਮਾਂ ਜਿਹੜਾ ਸਾਡਾ ਬਹੁਤ ਕੀਮਤੀ ਹੈ, ਜਾਂ ਗਿਆਨ ਇੱਕ ਦੂਸਰੇ ਨੂੰ ਵੰਡਣਾ, ਸਲਾਹ ਮਸ਼ਵਰਾ, ਚੰਗੀ ਸਲਾਹ ਲੈਣੀ ਜਾਂ ਦੇਣੀ, ਜਾਂ ਹੋਰ ਬਹੁਤ ਸਾਰੀਆਂ ਐਸੀਆਂ ਵੱਖਰੇ ਵੱਖਰੇ ਵਿਸ਼ੇ ਨੇ ਜਿਹਦੇ ਉੱਤੇ ਵਾਰਤਾਲਾਪ ਕੀਤੀ ਜਾ ਸਕਦੀ ਹੈ। ਸਹਿਯੋਗ, ਹੌਸਲਾ ਤੇ ਮਨੁੱਖੀ ਸੇਵਾ ਦੀ ਦਾਨ ਦੇ ਮਹੱਤਵਪੂਰਨ ਰੂਪ ਨੇ, ਇਹਨਾਂ ਨੂੰ ਵੱਖਰੇ ਵੱਖਰੇ ਪਹਿਲੂਆਂ ਤੋਂ ਪਛਾਣਾਂਗੇ ਤੇ ਸਮਝਣ ਦੀ ਕੋਸ਼ਿਸ਼ ਇਹ ਵੀ ਨਾਲ ਕਰਾਂਗੇ ਕਿ ਦਾਨ ਦਾ ਅਸਲ ਉਦੇਸ਼ ਕੀ ਹੈ ਤੇ ਸਮਾਜ ਦੇ ਵਿੱਚ ਕਿਵੇਂ ਜਿਹੜਾ ਪੋਜ਼ਿਟਿਵਿਟੀ, ਸਕਾਰਾਤਮਕ ਬਦਲਾਅ ਲਿਆ ਸਕਦਾ। ਕੁਝ ਐਸੇ ਅਨਸਰ ਵੀ ਨੇ ਜਿਹਦਾ ਇਹਦਾ ਮਿਸਯੂਜ਼ ਵੀ ਕਰਦੇ ਹੈ, ਗੁੰਮਰਾਹ ਵੀ ਕਰਦੇ ਹੈ, ਲੁੱਟਾ ਮਾਰਾਂ ਵੀ ਇਸ ਉੱਤੇ ਕਰਦੇ ਹੈ। ਇਸੇ ਦੌਰਾਨ ਹੀ ਦਾਨ ਪੁੰਨ ਸਾਡੇ ਨਿੱਜੀ ਜੀਵਨ ਮਾਨਸਿਕ ਸੰਤੁਸ਼ਟੀ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਜਾਂ ਕਰਦਾ ਹੈ? ਕਿ ਦਾਨ ਸਿਰਫ ਆਰਥਿਕ ਤੌਰ ਦੇ ਉੱਤੇ ਸਮਰਥ ਲੋਕਾਂ ਦੀ ਜ਼ਿੰਮੇਵਾਰੀ ਹੈ ਜਾਂ ਜਿਨ੍ਹਾਂ ਕੋਲ ਸਰਮਾਇਆ ਨਹੀਂ ਹੈ? ਹਰ ਵਿਅਕਤੀ ਆਪਣੀ ਸਮਰਥਾ ਤੇ ਯੋਗਤਾ ਦੇ ਅਨੁਸਾਰ ਸਮਾਜ ਦੀ ਭਲਾਈ ਦੇ ਲਈ ਯੋਗਦਾਨ ਪਾ ਸਕਦਾ ਕਿ ਨਹੀਂ ਪਾ ਸਕਦਾ ਜਾਂ ਕਿਵੇਂ ਪਾ ਸਕਦਾ? ਤੇ ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ +358 44 976 1919 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਵੀ ਨਾਲ ਜੁੜ ਸਕਦੇ ਹੋ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚੋਂ ਵਟਸਐਪ ਦੇ ਕਾਲ ਕਰਕੇ, ਤੇ ਨਾਲ ਨਾਲ ਆਪਣਾ ਯੂਟਿਊਬ ਦੇ ਉੱਤੇ ਵੀ ਕਮੈਂਟ ਕਰਕੇ ਸੁਝਾਅ ਦੇ ਸਕਦੇ ਹੋ, ਆਪਣਾ ਤਜਰਬਾ ਦੱਸ ਸਕਦੇ ਹੋ ਤੇ ਹੋਰ ਵੀ ਬਹੁਤ ਸਾਰੇ ਜ਼ਰੀਏ ਨੇ। ਤੇ ਫੇਸਬੁੱਕ ਯੂਟਿਊਬ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਲਾਈਵ ਚੱਲ ਰਿਹਾ। ਤੇ ਆਪਣੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ੰਮੀ ਜੀ ਤੇ ਉਹਨਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਨਾਲ ਜੁੜਨ ਦੇ ਲਈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਿੱਘਾ ਜੀ ਆਇਆਂ ਜੀ।
0: ਸਤਿ ਸ੍ਰੀ ਅਕਾਲ ਆਪਣੇ ਸ਼ਮੀ ਜੀ, ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਜਨਾਬ? ਕਿਹੋ ਜਿਹਾ ਮੌਸਮ ਪੰਜਾਬ ਦਾ? ਪਹਿਲਾਂ ਇੱਥੋਂ ਹੀ ਗੱਲ ਸ਼ੁਰੂ ਕਰ ਰਹੇ ਹਾਂ।
1: ਮੌਸਮ ਜਿਹੜਾ ਉਹ ਮੌਸਮ ਮੁਤਾਬਕ ਪੂਰੇ ਜਲੌ ਦੇ ਵਿੱਚ ਆ
0: ਜੀ,
1: ਤੇ ਐਨ ਕਹਿ ਲੋ ਵੀ ਤਪ ਰਹੇ ਨੇ ਜਿਹੜੇ ਦਿਨ ਨੇ ਜਿੰਨੇ ਹੋਣੇ ਚਾਹੀਦੇ ਆ
0: ਜੀ,
1: ਤੋ ਕਹਿ ਸਕਦੇ ਆ ਕਿ ਸਥਿਤੀ ਕਾਬੂ ਹੇਠ ਆ
0: ਜੀ।
1: ਬੜਾ ਕਹਿ ਲੋ ਵੀ ਗਰਮੀਆਂ ਵਾਲਾ ਹਾੜ ਹੁਣ ਸ਼ੁਰੂ ਹੋਇਆ ਮਹੀਨਾ, ਤੇ ਹਾੜ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ। ਕੁਝ ਦਿਨ ਪਹਿਲਾਂ ਬਾਰਿਸ਼ ਹੋਈ, ਤੇਜ਼ ਤੂਫਾਨ ਆਏ, ਉਹਦੇ ਨਾਲ ਥੋੜਾ ਟੈਂਪਰੇਚਰ ਡਾਊਨ ਹੋਇਆ
0: ਜੀ,
1: ਤੇ ਥੋੜੀ ਰਾਹਤ ਮਿਲੀ, ਪਰ ਅੱਜ ਵੀ ਕਾਫੀ ਤਪਦਾ ਦਿਨ ਰਿਹਾ। ਤੇ ਹੁਣ ਅਸਾੜ ਜਿਹੜਾ ਆਪਾਂ ਨੂੰ ਪਤਾ ਹੀ ਹੈ ਕਿ ਇਹ ਤਪਦਾ ਹੋਇਆ ਮਹੀਨਾ ਹੀ ਹੈ,
0: ਬਿਲਕੁਲ
1: ਇਹਦੇ ਵਿੱਚ ਅਗਲੇ ਮਹੀਨੇ ਤੱਕ ਜਿਹੜੀ ਹੈ ਬਰਸਾਤ ਆਉਣ ਦੀ ਸੰਭਾਵਨਾ ਹੋ ਸਕਦੀ ਹੈ, ਪਰ ਫਿਲਹਾਲ ਚਲੋ ਵੀ ਤਪ ਹੀ ਹੈਗਾ।
0: ਕਹਿੰਦੇ ਪਹਾੜੀਆਂ ਚ ਕਾਫੀ ਮੇਲੇ ਮੂਲੇ ਲੱਗ ਗਏ ਨੇ, 1,500,000 ਗੱਡੀ ਪਹੁੰਚ ਗਈ ਹੈ ਜੀ, ਦੇਖਿਓ
1: ਉਧਰੋਂ ਇਧਰ ਜਦੋਂ ਗਰਮੀ ਲੱਗੀ ਤੇ ਬਸ ਫਿਰ ਉਧਰ ਨੂੰ ਜਿਹੜੇ ਮੁਹਾਰਾਂ ਮੁੜ ਗਈਆਂ ਪਹਾੜਾਂ ਵੱਲ,
0: ਕਿਉਂਕਿ
1: ਆਪਾਂ ਨੇ ਪੜਿਆ ਹੋਇਆ ਸੁਣਿਆ ਹੋਇਆ ਫਿਲਮਾਂ ਦੇਖ ਕੇ ਨਾਟਕ ਦੇਖ ਕੇ ਕਿਤੋਂ ਨਾ ਕਿਤੋਂ ਪਤਾ ਕੀਤਾ ਵੀ ਉਧਰ ਠੰਡਕ ਜ਼ਿਆਦਾ ਮਿਲੂ ਤੇ ਉਧਰ ਅਸੀਂ ਜਾਂਦੇ ਹਾਂ, ਪਰ ਜਿਉਂ ਜਿਉਂ ਉਚਾਈ ਤੇ ਜਾਂਦੇ ਆ ਤਾਪਮਾਨ ਜ਼ਰੂਰ ਹੇਠਾਂ ਆਉਂਦਾ ਥੋੜਾ ਬਹੁਤ, ਪਰ ਜਿਹੜੇ ਚੀਜ਼ਾਂ ਦੇ ਭਾਅ ਹੈ ਉਹ ਪਹਾੜੀ ਜਿੰਨੇ ਉੱਚੇ ਹੋ ਜਾਂਦੇ ਆ।
0: ਬਿਲਕੁਲ, ਮੈਨੂੰ ਅੱਜ ਵੀ ਸ਼ੰਮੀ ਜੀ ਚੇਤੇ ਆਉਂਦਾ ਜਦੋਂ ਹਨਾ ਚਲੋ ਹੁਸ਼ਿਆਰਪੁਰ ਨੂੰ ਜਾਂਦੇ ਸੀ ਜਾਂ ਮਾਲਪੁਰ ਬੰਗਾ ਏਰੀਆ ਹੋ ਗਿਆ, ਤੇ ਇਸੇ ਤਰ੍ਹਾਂ ਬਹੁਤ ਸਾਰੇ ਐਸੀਆਂ ਸੜਕਾਂ ਨੇ ਜਿਹੜੇ ਚਾਹੇ ਲਿੰਕ ਰੋਡ ਕਹਿ ਲਓ ਤੇ ਚਾਹੇ ਹਾਈਵੇ ਸੀਗੇ ਜਾਂ ਪਹਿਲਾਂ ਮੇਨ ਜਿਹੜੇ ਹੁਸ਼ਿਆਰਪੁਰ ਨੂੰ ਨਾਲ ਜੋੜਦੇ ਸੀ ਜਾਂ ਹੁਸ਼ਿਆਰਪੁਰ ਤੋਂ ਅੱਗੇ ਹਿਮਾਚਲ ਨੂੰ ਨਾਲ ਜੋੜਦੇ ਸੀ, ਉਹਨਾਂ ਦੇ ਉੱਤੇ ਪੂਰੀ ਮਤਲਬ ਕਿ ਇੱਕ ਗੁਫਾ ਕਹਿ ਲਓ ਰੂਪ ਦੇ ਵਿੱਚ ਸੜਕਾਂ ਦੇ ਉੱਤੇ ਛਤਰੀ ਬਣੀ ਹੋਈ ਸੀ ਦਰਖਤਾਂ ਦੀ, ਤੇ ਉਹ ਜਿੰਨੀ ਮਰਜ਼ੀ ਤਪਸ਼ ਹੁੰਦੀ ਸੀ ਅੱਜ ਦੇ ਸਮੇਂ ਦੇ ਵਿੱਚ ਵੀ ਚਲੋ ਗਰਮੀ ਤਾਂ ਪਹਿਲਾਂ ਵੀ ਇੰਨੀ ਪੈਂਦੀ ਸੀਗੀ ਜਾਂ ਇਸ ਤੋਂ ਵੱਧ ਵੀ ਪੈਂਦੀ ਰਹੀ ਹੈ,
1: ਬਿਲਕੁਲ,
0: ਤੇ ਉਹ ਚਾਹੇ ਸਾਈਕਲ ਦੇ ਉੱਤੇ ਅਸੀਂ ਫੁੱਟਬਾਲ ਖੇਡਣ ਵੀ ਜਾਂਦੇ ਹੁੰਦੇ ਸੀ, ਪਰ ਇਦਾਂ ਦਾ ਮਹਿਸੂਸ ਜਾਂ ਤਾਂ ਕਹਿ ਲਓ ਕਿ ਜੰਗ ਹੋਵਾਂਗੇ ਉਸ ਸਮੇਂ ਟੀਨੇਜ਼ਰ ਤਾਂ ਕਰਕੇ ਨਹੀਂ ਮਹਿਸੂਸ ਹੁੰਦਾ ਹੋ, ਤੇ ਜਾਂ ਫਿਰ ਕਹਿ ਸਕਦੇ ਹਾਂ ਕਿ ਉਹ ਜਿਹੜਾ ਮਾਹੌਲ ਹੈ ਉਹ ਸਾਨੂੰ ਸਿਰਜਣ ਦੀ ਜ਼ਰੂਰਤ ਹੈ, ਗਰੀਨਰੀ ਜਿਹੜੀ ਹੈ ਕਹਿ ਸਕਦੇ ਇੱਧਰ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ, ਜੇ ਚਲੋ ਆਪਣੇ ਪਹਾੜੀ ਇਲਾਕਿਆਂ ਦੇ ਵਿੱਚ ਗਰੀਨਰੀ ਕਹਿ ਲਓ ਜਾਂ ਵਾਤਾਵਰਨ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਤੇ ਤਾਂ ਹੀ ਕਰਕੇ ਕਿਤੇ ਨਾ ਕਿਤੇ ਉਹ ਬਚੇ ਹੋਏ ਨੇ। ਇਹਦੇ ਬਾਰੇ ਮੈਨੂੰ ਲੱਗਦਾ ਕਿ ਬੂਟੇ ਬੂਟੇ ਵੀ ਦਾਨ ਕਰਨ ਦਾ ਮੌਸਮ ਜਿਹੜਾ ਆ ਗਿਆ ਹੁਣ ਤਾਂ।
1: ਬਿਲਕੁਲ ਜੀ ਬਿਲਕੁਲ, ਪਰ ਸਾਹਿਬ ਇਹ ਜਦੋਂ ਤੁਸੀਂ ਵਿਆਖਿਆ ਕਰ ਰਹੇ ਸੀ ਤਾਂ ਮੈਨੂੰ ਆਪਣੇ ਆਪ ਹੀ ਥੋੜੀ ਜਿਹੀ ਇਹਦੇ ਤੇ ਕਹਿ ਲੋ ਵੀ ਅੰਦਰੋਂ ਕਹਿ ਲੋ ਕੁਤਕਧਾੜੀ ਜੀ ਨਿਕਲ ਰਹੀ ਸੀ ਕਿ ਵੇਖੋ ਅਸੀਂ ਸੋਚ ਤਾਂ ਚੰਗਾ ਹੀ ਰਹੇ ਹਾਂ
0: ਜੀ,
1: ਪਰ ਅਸਲ ਚ ਹੋ ਕੀ ਰਿਹਾ ਉਹ ਬੜਾ ਹਾਸੋਹੀਣਾ ਹੈ। ਜਿਹੜੀ ਤੁਸੀਂ ਇੱਕ ਪਿਕਚਰਾਈਜ਼ ਕੀਤਾ ਨਾ ਉਹ ਵਿਊ ਸੀਨ ਜਿਹੜਾ ਕਿ ਕਿਵੇਂ ਪਹਿਲਾਂ ਜਿਹੜੀ ਸੜਕਾਂ ਸੀ ਭਾਵੇਂ ਛੋਟੀਆਂ ਸੀ ਉਹਨਾਂ ਦੇ ਉੱਤੇ ਦਰਖਤਾਂ ਦੀ ਜਿਹੜੀ ਆ ਗੁਫਾ ਹੀ ਬਣ ਨਜ਼ਰ ਆਉਂਦੀ ਸੀ, ਦੂਰ ਤਾਂ ਕਹਿਣ ਲੱਗਦਾ ਸੀ ਟਨਲ ਚ ਜਾ ਰਹੇ ਹਾਂ ਆਪਾਂ, ਤੇ ਗਰਮੀਆਂ ਦੇ ਵਿੱਚ ਗਰਮੀ ਮਹਿਸੂਸ ਨਹੀਂ ਸੀ ਹੁੰਦੀ, ਠੰਡਕ ਆ, ਅੰਬ ਜਿਹੜਾ ਉਹ ਇੰਨਾ ਪਾਪੂਲਰ ਆਪਣਾ ਰਿਹਾ ਰੁੱਖ ਤੇ ਬਹੁਤ ਸੰਘਣਾ, ਤੇ ਰਾਈਆਂ ਨੂੰ ਖਾਣ ਪੀਣ ਨੂੰ ਵੀ ਮਿਲ ਜਾਂਦਾ ਤੇ ਬੜਾ ਵਧੀਆ ਮਾਹੌਲ ਰਿਹਾ। ਹੁਣ ਆਪਾਂ ਨੇ ਸੜਕਾਂ ਵੀ ਬਹੁਤ ਚੌੜੀਆਂ ਕਰ ਲਈਆਂ ਤੇ ਰੋਕ ਰੱਖ ਜਿਹੜੇ ਪੱਧਰ ਕਰ ਦਿੱਤੇ ਆ,
0: ਜਿਹੜੇ ਸਾਡੇ ਰਵਾਇਤੀ ਜਾਂ ਸਾਡੇ ਇਲਾਕੇ ਦੇ ਜਿਹੜੇ ਦਰਖਤ ਸੀਗੇ ਮੈਨੂੰ ਲੱਗਦਾ ਉਹ ਵੀ ਟਾਮਾ ਟਾਮਾ ਹੀ ਰਹਿ ਗਿਆ ਜੀ, ਜ਼ਿਆਦਾਤਰ ਸਫੈਦਾ ਹੋ ਗਿਆ ਪਾਪੂਲਰ ਹੋ ਗਿਆ, ਉਹ ਜਿਹੜੇ ਸਿੱਧੇ ਦਰਖਤ ਆ ਜਾਂ ਲੱਕੜ ਯੂਜ ਕਰਦੇ ਉਹ ਜ਼ਿਆਦਾ ਉਗਾਏ ਜਾਂਦੇ ਆ।
1: ਜਦੋਂ ਸਾਡੇ ਜਿਹੜੇ ਮਾਇੰਡ ਦੇ ਵਿੱਚ ਕਮਰਸ਼ਲਿਜ਼ਮ ਹੋ ਗਿਆ, ਆਪਾਂ ਹਰ ਚੀਜ਼ ਨੂੰ ਉਹਦੇ ਨਾਲ ਹੀ ਜੋੜ ਕੇ ਦੇਖਦੇ ਹਾਂ, ਫਿਨਾਂਸ ਨਾਲ ਦੇਖਦੇ ਹਾਂ, ਪ੍ਰੋਫਿਟ ਨਾਲ ਦੇਖਾਂਗੇ
0: ਜੀ,
1: ਫਿਰ ਤਾਂ ਉਹ ਹਰ ਚੀਜ਼ ਜਿਹਦੇ ਵਿੱਚ ਸਾਨੂੰ ਮੁਨਾਫ਼ਾ ਥੋੜਾ ਜਿਹਾ ਘੱਟ ਨਜ਼ਰ ਆਊਗਾ ਉਹ ਤੋਂ ਆਪਾਂ ਕਿਨਾਰਾ ਹੀ ਕਰਾਂਗੇ, ਉਹ ਚੀਜ਼ ਰੱਖਣੀ ਨੀ, ਉਹ ਫਾਲਤੂ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਬ੍ਰਿਟਿਸ਼ ਰਾਜ ਦੇ ਵਿੱਚ ਜਿਹੜਾ ਦੁਆਬਾ ਏਰੀਆ ਪੂਰਾ ਦੁਆਬਾ ਕੀ ਨੌਰਥ ਪੂਰਾ ਹੀ, ਉਹਦੇ ਵਿੱਚ ਅੰਬ ਨੂੰ ਜਿਹੜਾ ਅੰਬ ਦੇ ਬੂਟੇ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ ਸੀ, ਉਹਨੂੰ ਕਹਿੰਦੇ ਵੀ ਇਹਨੂੰ ਕੱਟਿਆ ਨਹੀਂ ਜਾ ਸਕਦਾ, ਜੰਗਲਾਤ ਦੀ ਦਫ਼ਾ 4-5 ਧਾਰਾ ਉਹਨੂੰ ਕਿਹਾ ਜਾਂਦਾ ਕਿ ਉਹਦੇ ਵਿੱਚ ਇਹਨੂੰ ਬੜਾ ਹੀ ਇੰਪੋਰਟੈਂਟ ਰੁੱਖ ਮੰਨਿਆ ਗਿਆ, ਨਹੀਂ ਕੱਟੇ ਜਾ ਸਕਦੇ ਸੀ, ਬੜਾ ਔਖਾ ਸੀ ਅੰਬ ਨੂੰ ਕੱਟਣਾ। ਬਟ ਉਹ ਵਿੱਚ ਨੂੰ ਥੋੜੀ ਜਿਹੀ ਕਹਿ ਲਓ ਵੀ ਪੋਲਿਸੀ ਚੇਂਜ ਹੋਈ ਤਾਂ ਖੁੱਲ ਮਿਲੀ ਤਾਂ ਲੋਕਾਂ ਨੇ ਉਹ ਪੁਰਾਣੇ ਪੁਰਾਣੇ ਰੁੱਖ ਵੀ ਜਿਹੜੇ ਆ ਵੱਢ ਸੁੱਟੇ ਹਾਲਾਂਕਿ ਇੰਨਾ, ਹਾਂ ਬਿਲਕੁਲ ਜੀ, ਨਹੀਂ ਜੜਾ ਹੀ ਨੀ ਛੱਡੀਆਂ ਜੀ, ਤੇਲ ਕਰਾ ਉਹ ਤੇ ਐਂਡ ਹੀ ਕਰਤਾ।
0: ਕਦੇ ਵਿਰਸੇ ਵਿਰਾਸਤ ਦੀ ਜਦੋਂ ਯਾਦ ਕਰਦੇ ਆ ਨਾ, ਦੇਖੋ ਗੀਤਾਂ ਦੇ ਵਿੱਚ ਵੀ ਇਹ ਚੀਜ਼ ਸੁਣਨ ਨੂੰ ਮਿਲਦੀ ਹੈ, ਜੱਟ ਹੇਠ ਝੰਡੋਰੇ ਦੇ ਸੌ ਗਿਆ ਪੱਟ ਦਾ ਸਿਰਹਾਣਾ ਲਾ ਕੇ, ਹਨਾ। ਤੇ ਅੱਜ ਕੱਲ ਦਰਖਤ ਹੀ ਨੀ ਰਿਹਾ ਤੇ ਹੁਣ ਭਾਈ ਝੰਡੋਰੇ ਦੇ ਥੱਲੇ ਕਿੱਥੇ ਕਿਹਨੇ ਮਤਲਬ ਕਿ ਪੱਟ ਦਾ ਸਿਰਹਾਣਾ ਲਾਉਣਾ ਨਾ।
1: ਹਾਂਜੀ ਨਹੀਂ ਬਿਲਕੁਲ ਜੀ, ਸਮਾਂ ਤੇ ਬਿਲਕੁਲ ਚੇਂਜ ਹੋ ਗਿਆ ਤੇ ਇਹੀ ਹੈ ਕਿ ਇਹੀ ਕੋਸ਼ਿਸ਼ ਹੁਣ ਜਿਹੜੇ ਉੱਪਰਲੇ ਪਹਾੜਾਂ ਦੀ ਆਪਾਂ ਗੱਲ ਕਰਦੇ ਆ ਉਹਨਾਂ ਨੇ ਵੀ ਇਹੀ ਜਿਹੜਾ ਰੁੱਖ ਅਖਤਿਆਰ ਕਰ ਲਿਆ, ਉਹ ਵੀ ਰੁੱਖ ਕੱਟੀ ਜਾਂਦੇ ਆ ਤੇ ਸੜਕਾਂ ਉਹਨਾਂ ਨੇ ਵੀ ਕਾਫੀ ਚੌੜੀਆਂ ਕਰ ਲਈਆਂ ਨੇ। ਹਿਮਾਚਲ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਮੰਡੀ ਸ਼ਿਮਲਾ ਤੱਕ ਜੋੜਦੀ ਹੋਈ ਬਹੁਤ ਖੁੱਲੀ ਡੁੱਲੀ ਸੜਕ ਬਣੀ ਆ, ਜਿਵੇਂ ਸਾਡੀ ਜਲੰਧਰ ਵਾਲੀ ਸੜਕ ਹੈ ਦਿੱਲੀ ਵਾਲੀ, ਇਹੋ ਜਿਹੀ ਸੜਕ ਤੇ ਆਪਾਂ ਸੋਚ ਸਕਦੇ ਹਾਂ ਕਿ ਇੰਨੀ ਚੌੜੀ ਸੜਕ ਕੱਢਣ ਵਾਸਤੇ ਕਿੰਨੇ ਪਹਾੜ ਜਿਹੜੇ ਆ ਉਹ ਸਾਫ਼ ਕੀਤੇ ਗਏ ਹੋਣਗੇ, ਕਿੰਨੇ ਰੁੱਖ ਉੱਡੇ ਹੋਣਗੇ ਤੇ ਕਿੰਨਾ ਕੁਛ ਹੋਇਆ ਹੋਊਗਾ। ਉਹ ਇੱਕ ਸੈਕਰੀਫਾਈਸ ਹੋ ਗਿਆ ਵੱਡਾ ਇੱਕ ਤਰ੍ਹਾਂ ਦਾ ਵਾਤਾਵਰਨ ਦੇ ਨਾਲ, ਵਾਤਾਵਰਨ ਜਿਹੜਾ ਕਿ ਪਹਿਲਾਂ ਹੀ ਇੱਕ ਚਿੰਤਾਜਨਕ ਸਥਿਤੀ ਦੇ ਵਿੱਚ ਆ।
0: ਬਿਲਕੁਲ,
1: ਪਰ ਇਹ ਚਿੰਤਾਜਨਕ ਸਥਿਤੀ ਵੀ ਆਮ ਬੰਦੇ ਵਾਸਤੇ ਹੀ ਆ, ਜਿਹੜਾ ਉਹ ਕਹਿੰਦਾ ਵੀ ਵੱਡਾ ਬੰਦਾ ਸੋਚਦਾ ਵੀ ਲੋੜ ਕੀ ਹੈ ਸਾਨੂੰ, ਜੇ ਕੱਲ ਨੂੰ ਆਕਸੀਜਨ ਸਾਨੂੰ ਮੁੱਲ ਵੀ ਲੈਣੀ ਪੈਗੀ ਤਾਂ ਜਿਵੇਂ ਹੁਣ ਪਾਣੀ ਬੋਤਲਾਂ ਚ ਬੰਦ ਕਰਕੇ ਦੇਈ ਜਾਂਦੇ ਆ ਉਹ ਵੀ ਲੈ ਲਾਂਗੇ, ਕੋਈ ਚੱਕਰ ਨੀ। ਅਸਲ ਚ ਤਾਂ ਮੁਸੀਬਤ ਮਾੜੇ ਬੰਦੇ ਲਈ ਹੈ ਜਿਹੜਾ ਇਹਨਾਂ ਚੀਜ਼ਾਂ ਤੇ ਨਿਰਭਰ ਹੈ।
0: ਅੱਜ ਵੀ ਮੈਨੂੰ ਤਿੰਨ ਰੋਡ ਚੇਤੇ ਆਉਂਦੇ ਆ ਜੀ, ਇੱਕ ਤਾਂ ਫਗਵਾੜਾ ਮਿਲ ਦੇ ਕੋਲੋਂ ਜਿਹੜਾ ਸੀ ਆਪਣਾ ਸਿੱਧਾ ਹੁਸ਼ਿਆਰਪੁਰ ਨੂੰ ਆਉਂਦਾ, ਇੱਕ ਉਹ ਹੋ ਗਿਆ ਮੇਟੀਆਂ ਨਾਲ ਤੇ ਇੱਕ ਹੋ ਗਿਆ ਆਪਣਾ ਜਲੰਧਰ ਤੋਂ ਆਪਣੇ ਕੈਂਟ ਤੋਂ ਪੁਲ ਤੋਂ ਲੈ ਕੇ, ਹੁਣ ਤਾਂ ਪੁਲ ਬਣ ਗਿਆ, ਚਲੋ ਪਹਿਲਾਂ ਫਾਟਕ ਹੁੰਦਾ ਸੀ ਉੱਥੇ ਬੜਾ ਰਸ਼ ਹੁੰਦਾ ਸੀ ਤੇ ਉਥੋਂ ਲੈ ਕੇ ਤੇ ਆਪਣਾ ਲਾ ਲਓ ਸਿੱਧਾ ਹੁਸ਼ਿਆਰਪੁਰ ਗੌਰਮੈਂਟ ਕਾਲਜ ਦਾ ਹੀ, ਤੇ ਉਸ ਤੋਂ ਬਾਅਦ ਤੀਸਰਾ ਰੋਡ ਮੈਨੂੰ ਚੇਤੇ ਆਉਂਦਾ ਬਾਇਆ ਆਦਮਪੁਰ ਭੋਗਪੁਰ ਨੂੰ ਚਲੇ ਜਾਈਏ ਜਾਂ ਜਲੰਧਰੋਂ ਭੋਗਪੁਰ ਬਾਇਆ ਟਾਂਡਾ ਓੜ ਮੋੜ, ਉਹ ਸਾਰੇ ਹੀ ਇਹ ਤਿੰਨੇ ਰੋਡ ਇਦਾਂ ਦੇ ਹੁੰਦੇ ਸੀ। ਆ ਪਿੱਛੇ ਜੇ ਇਹਦਾ ਵੀ ਰੋਲਾ ਪੈਂਦਾ ਰਿਹਾ, ਆ ਫਗਵਾੜਾ ਜਿਹੜਾ ਆਪਣੇ ਗੰਨਾ ਮਿੱਲ ਹੈ ਉਹਦੇ ਲਾਗੇ ਦੀ ਜਿਹੜਾ ਨਾਲ ਦੀ ਐਨ ਨਿਕਲਦਾ ਰੋਡ ਜਿਹੜਾ ਹੁਸ਼ਿਆਰਪੁਰ ਨੂੰ ਜਾਂਦਾ ਸਿੱਧਾ, ਤੇ ਉਹ ਉਹਦਾ ਵੀ ਰੋਲਾ ਰੱਪਾ ਪੈਂਦਾ ਸੀ, ਉਹਦਾ ਵੀ ਪੱਟ ਪਟਾ ਕਰਨ ਦੀ ਗੱਲ ਕਰਦੇ ਸੀ ਜੀ।
1: ਹਾਂਜੀ ਅਸਲ ਚ ਜੇ ਸੜਕਾਂ ਚੌੜੀਆਂ ਕਰਨੀਆਂ ਨੇ ਹੋਰ ਸਾਰਾ ਕੁਛ ਕਰਨਾ, ਰੁੱਖ ਤਾਂ ਵੱਡੇ ਜਾਣਗੇ ਜੋ ਵੀ ਕੰਢਿਆਂ ਤੇ ਆਉਣਗੇ, ਪਰ ਇਹਦੇ ਨਾਲ ਚਾਹੀਦਾ ਇਹ ਸੀ ਜਾਂ ਉਹਦੀ ਲੰਬੀ ਪਲਾਨਿੰਗ ਹੋਏ ਕਿ ਉਦੋਂ ਵੱਧ ਮਾਤਰਾ ਚ ਉੱਥੇ ਉਹ ਲਾਏ ਜਾਣ, ਪਲਾਂਟੇਸ਼ਨ ਹੋਵੇ, ਉਹਨਾਂ ਨੂੰ ਸਾਂਭਿਆ ਜਾਏ, ਉਹਨਾਂ ਦੀ ਗਰੋਥ ਵੀ ਹੋਵੇ।
0: ਬਿਲਕੁਲ,
1: ਜਿਹੋ ਜਿਹੇ ਰੁੱਖ ਪੱਟੇ ਆ ਉਹੋ ਜਿਹੀ ਜਿਹੜੀ ਆ ਟਾਈਪ ਦੇ ਉੱਥੇ ਲਾਏ ਜਾਣੇ ਚਾਹੀਦੇ ਸੀਗੇ। ਤੋ ਇਸੇ ਸੰਦਰਭ ਦੇ ਵਿੱਚ ਜਿਹੜਾ ਅੱਜ ਤੁਸੀਂ ਵਿਸ਼ਾ ਦਾਨ ਪੁੰਨ ਚੈਰਿਟੀ ਦਾ ਅੱਜ ਆਪਾਂ ਲੈ ਕੇ ਆਏ ਤਾਂ ਇਹ ਵੀ ਇਹਦੇ ਨਾਲ ਹੀ ਇੱਕ ਤਰ੍ਹਾਂ ਦਾ ਜੁੜਦਾ। ਆਪਾਂ ਇਹ ਦੇਖਦੇ ਹਾਂ ਅੱਜ ਜਿਹੜੇ ਵਾਤਾਵਰਨ ਪ੍ਰੇਮੀ ਹੈ ਉਹ ਕਹਿੰਦੇ ਜੀ ਅਸੀਂ ਵੀ ਰੁੱਖਾਂ ਦਾ ਲੰਗਰ ਲਾ ਰਹੇ ਹਾਂ, ਪੌਦੇ ਲੈ ਜਾਓ, ਆਪਾਂ ਜਿਹੜੇ ਆ ਦੂਸਰੇ ਮੋਮੈਂਟੋ ਵਗੈਰਾ ਦੇਣ ਦੀ ਥਾਂ ਗਮਲੇ ਦੇਣ ਦੀ ਜਿਹੜੀ ਆ ਇੱਕ ਪ੍ਰਵਿਰਤੀ ਚੱਲ ਪਈ ਆ, ਪ੍ਰਚਲਿਤ ਹੋ ਗਿਆ ਕੰਮ, ਇੱਕ ਚੰਗੀ ਚੀਜ਼ ਹੈ ਇਹ। ਪਰ ਡਬਲ ਸਟੈਂਡਰਡ ਇਹਦੇ ਵਿੱਚ ਇਹ ਮੈਨੂੰ ਨਜ਼ਰ ਆਉਂਦਾ ਕਿ ਤੁਸੀਂ ਇੱਕ ਪਾਸੇ ਆਪਾਂ ਆਹ ਕੁਛ ਕਰਦੇ ਹਾਂ ਕਿ ਲਓ ਜੀ ਰੁੱਖ ਵੱਢ ਲਿਆ ਤੇ ਪੰਛੀ ਹੁਣ ਕਿੱਥੇ ਆਉਣ, ਕਹਿੰਦੇ ਪੰਛੀ ਉੱਡ ਗਏ, ਉਹਨਾਂ ਤੋਂ ਰੁੱਖਾਂ ਝਾੜੀਆਂ ਦੇ ਵਿੱਚ ਹੀ ਆਉਣਾ ਸੀਗਾ, ਉਹ ਅਸੀਂ ਖਤਮ ਕਰ ਲਈਆਂ ਤਾਂ ਕਿ ਵੱਧ ਤੋਂ ਵੱਧ ਪੱਧਰ ਖੇਤੀ ਯੋਗ ਜ਼ਮੀਨ ਵਾਹੀ ਯੋਗ ਕਰ ਲਈ ਜਾਵੇ, ਉਹਦੇ ਵਿੱਚ ਕੋਈ ਜਗ੍ਹਾ ਹੀ ਨੀ ਛੱਡੀ। ਜਿਹੜੇ ਘਰ ਹੈ ਉਹਦੇ ਵਿੱਚ ਵੀ ਜਿਹੜੀਆਂ ਪੁਰਾਣੀਆਂ ਜਿਹੜੀਆਂ ਉਹ ਲਟੈਣਾ ਜਿਹਨੂੰ ਕਹਿੰਦੇ ਸੀ ਛਤੀਰੀਆਂ, ਉਹ ਤਾਂ ਹੁਣ ਹਰਿਆ ਹੀ ਨਹੀਂ, ਉਹਦੇ ਵਿੱਚ ਵੀ ਪੰਛੀਆਂ ਦੇ ਬਹਿਣ ਨੂੰ ਰੁਕਣ ਨੂੰ ਕੋਈ ਜਿਹੜੀ ਸਪੇਸ ਹੈ ਨਹੀਂ, ਉਹ ਹੁਣ ਵਿਚਾਰੇ ਕਿੱਧਰ ਜਾਣ, ਤੇ ਉਹ ਕਹਿੰਦੇ ਚਿੜੀ ਵਿਚਾਰੀ ਕੀ ਕਰੇ, ਉਹ ਠੰਡਾ ਪਾਣੀ ਪੀ ਮਰੇ, ਉਹ ਕੰਮ ਚਿੜੀ ਦਾ ਹੋਇਆ,
0: ਠੰਡਾ ਨੀ ਰਿਹਾ ਜੀ, ਉਹ ਗਰਮ ਹੋ ਗਏ ਹੁਣ ਤਾਂ।
1: ਬਿਲਕੁਲ ਜੀ ਬਿਲਕੁਲ। ਅੱਛਾ ਫਿਰ ਅਸੀਂ ਇਹ ਜਦੋਂ ਕਰਦੇ ਆ ਦਿਖਾਵਾ ਕਿ ਲਓ ਜੀ ਮੈਂ ਲੱਕੜ ਦੇ ਘਰ ਬਣਾ ਕੇ ਪੰਛੀਆਂ ਨੂੰ ਦੇ ਰਿਹਾ ਹਾਂ, ਆਹ ਲਓ ਜੀ ਮੈਂ ਆਪ ਇਹਨਾਂ ਦੇ ਘੁਰਨੇ ਤਿਆਰ ਕਰਕੇ ਦੇ ਰਿਹਾ, ਆਪਾਂ ਰੋਡ ਦੇ ਕੰਢੇ ਪੰਛੀਆਂ ਦੇ ਆਲਣੇ ਵਿਕਦੇ ਵੇਖਦੇ ਹਾਂ, ਉਹ ਇਹਦੇ ਵਿੱਚ ਘਰ ਪਾਉਣ, ਉਹ ਪੰਛੀਆਂ ਨੂੰ ਕੀ ਲੋੜ ਹੈ, ਸਾਡੇ ਮਨੁੱਖਾਂ ਦੀ ਕੋਈ ਲੋੜ ਹੀ ਨੀ, ਆਲਣੇ ਪਾਉਣ ਲਈ ਉਹ ਐਕਸਪਰਟ ਹੈ ਪਹਿਲਾਂ ਹੀ, ਉਹਨਾਂ ਨੂੰ ਕੁਦਰਤ ਨੇ ਬਖਸ਼ੀ ਹੋਈ ਹੈ, ਤੁਸੀਂ ਉਹਨਾਂ ਦੀ ਜਗ੍ਹਾ ਤਾਂ ਛੱਡੋ ਜਿੱਥੇ ਪਾਉਣੇ ਆ।
0: ਬਿਲਕੁਲ,
1: ਇਹ ਵੀ ਕਿੱਥੇ ਲਾਉਣੇ ਆ, ਜਿਹੜੇ ਤੁਸੀਂ ਲੱਕੜ ਦੇ ਬਣਾ ਕੇ ਦੇ ਤੇ ਉਹਨਾਂ ਨੂੰ ਆਲਣੇ, ਉਹ ਕਿੱਥੇ ਚੁੱਕ ਕੇ ਲੈ ਜਾਣ ਵਿਚਾਰੇ, ਕਿਹੜੇ ਰੁੱਖ ਤੇ ਲਾ ਲੈਣਗੇ, ਰੋਕੀ ਹੈ ਨਹੀਂ।
0: ਅੱਗੇ ਨਾ ਸ਼ਮੀ ਜੀ, ਮੈਨੂੰ ਚੇਤੇ ਆਉਂਦਾ, ਮਾਫੀ ਚਾਹੁੰਦਾ ਵਿੱਚ ਰੋਕ ਰਿਹਾ ਤੁਹਾਨੂੰ, ਕੰਟੀਨਿਊ ਕਰਿਓ
1: ਜੀ। ਕੋਈ ਗੱਲ ਨਹੀਂ,
0: ਅੱਗੇ ਨਾ ਮੰਜਿਆਂ ਦੇ ਉੱਤੇ ਪੈ ਜਾਂਦੇ ਹੁੰਦੇ ਸੀਗੇ, ਮਤਲਬ ਕਿ ਜਦੋਂ ਬੱਤੀ ਪੁੱਤੀ ਤਾਂ ਉਦੋਂ ਵੀ ਨੀ ਆਉਂਦੀ ਹੁੰਦੀ ਸੀਗੀ, ਚੌਵੀ ਚੌਵੀ ਅੜਤਾਲੀ ਅੜਤਾਲੀ ਘੰਟੇ ਦਾ ਵੀ ਕੱਟ ਦੇਖਿਆ ਜੀ, ਗਰਮੀ ਚ ਬੁਰੇ ਹਾਲ ਹੋ ਜਾਂਦੇ ਸੀ ਬੌਂਕੇ ਦਿਹਾੜੇ। ਤੇ
1: ਬਿਲਕੁਲ
0: ਉਹਨਾਂ ਆਪਣੇ ਵਿਹੜੇ ਦੇ ਵਿੱਚ ਮੰਜਾ ਡਾ ਕੇ ਨਾ ਕਿਤੇ ਦਿਨ ਵੇਲੇ ਹੀ ਦੁਪਹਿਰ ਨੂੰ ਮਤਲਬ ਕਿ ਲੰਮੇ ਪੈ ਜਾਈਦਾ ਸੀ ਤੇ ਅਸਮਾਨ ਵੱਲ ਨੂੰ ਦੇਖੀਦਾ ਸੀ, ਉਦੋਂ ਹੁਣ ਨਜ਼ਾਰਾ ਜਿਹਾ ਆਉਂਦਾ ਸੀ ਦੇਖਣ ਨੂੰ ਕਿ ਗਿਰਜਾਂ ਹੋ ਗਈਆਂ ਜਾਂ ਇੱਲਾਂ, ਸਭ ਤੋਂ ਵੱਧ ਇੱਲ ਜਿਹੜੀ ਆ ਉਹ ਹਾਈ ਮਤਲਬ ਕਿ ਹਾਈਟ ਦੇ ਉੱਤੇ ਫਲਾਈ ਕਰ ਰਹੀ ਆ ਬੜੇ ਨਜ਼ਾਰੇ ਦੇ ਨਾਲ, ਹਨਾ ਆਪਣਾ ਵੱਖਰਾ ਹੀ ਹੋਰ ਰੂਪ ਹੁੰਦਾ। ਉਹਦੇ ਬਾਰੇ ਮੈਂ ਕੱਲ ਪਰਸੋਂ ਪੜ੍ਹ ਰਿਹਾ ਸੀਗਾ ਕਿ ਦੇਖੋ ਏਦਾਂ ਦਾ ਦੁਨੀਆਂ ਦੇ ਉੱਤੇ ਅਜੇ ਜੈੱਟ ਨਹੀਂ ਆਇਆ, ਜਦੋਂ ਉਹ ਥੱਲੇ ਨੂੰ ਆਉਂਦੀ ਹੈ ਨਾ ਜ਼ਮੀਨ ਵੱਲ ਨੂੰ ਤਾਂ ਉਹਦੀ ਰਫ਼ਤਾਰ ਮਤਲਬ ਕਿ ਫਰਾਰੀ ਦੇ ਨਾਲ ਉਹ ਵੀ ਤੇਜ਼ ਹੋ ਜਾਂਦੀ ਹੈ ਜੀ, ਇੰਨੀ ਸਪੀਡ ਆ ਉਹਦੇ ਵਿੱਚ। ਦੇਖੋ ਇਹ ਚੀਜ਼ਾਂ ਕਿ ਅਸੀਂ ਮਨੁੱਖ ਨੂੰ ਅਜੇ ਇਹਨਾਂ ਦੇ ਬਾਰੇ ਨਹੀਂ ਪਤਾ ਤੇ ਅਸੀਂ ਉਹਨਾਂ ਨੂੰ ਸਿਖਾਉਣ ਚੱਲੇ ਹਾਂ ਜੀ, ਜਿਹੜੇ ਪਤਾ ਕਿ ਉਹਨਾਂ ਨੂੰ ਆਪਣੇ ਆਪ ਹੀ ਕੁਦਰਤ ਨੇ, ਚਾਹੇ ਇਨਸਾਨ ਹੈ ਚਾਹੇ ਕੋਈ ਵੀ ਪੰਛੀ ਹੈ ਚਾਹੇ ਜੀਵ ਜੰਤੂ ਹੈ, ਉਹਦੇ ਵਿੱਚ ਪਹਿਲਾਂ ਹੀ ਉਹ ਜਿਹੜੇ ਗੁਣ ਜਿਹੜੇ ਨੇ ਉਹ ਭਰ ਕੇ ਦਿੱਤੇ ਹੋਏ ਨੇ ਜੀ, ਉਹ ਤਾਂ ਐਕਟਿਵ ਹੋਣੇ ਆ ਉਹਦੇ ਸਮੇਂ ਦੇ ਨਾਲ ਨਾਲ।
1: ਬਿਲਕੁਲ ਜੀ ਬਿਲਕੁਲ, ਉਹੀ ਤਾਂ ਹੀ ਕਹਿੰਦੇ ਨੇ ਬੰਦੇ ਨੂੰ ਅਕਲਦਾਨ ਦੀ ਬਹੁਤ ਲੋੜ ਹੈ ਇਸ ਵੇਲੇ, ਕਿਉਂਕਿ ਉਹਦੀ ਕਮੀ ਜਿਹੜੀ ਪਾਈ ਜਾ ਰਹੀ ਹੈ, ਵਿਟਾਮਿਨ ਏ ਹੀ ਕਹਿ ਲੋ ਇਹਨੂੰ। ਉਹ ਤੇ ਹੁਣ ਤੁਸੀਂ ਦੇਖੋ ਵੀ ਘਾਹ ਬੂਟੇ ਪੱਟ ਪਟਾ ਕੇ ਹਰਿਆਲੀ ਸਿੱਟ ਕੇ ਬਾਹਰ, ਤੇ ਉਹਦੀ ਜਗ੍ਹਾ ਅਸੀਂ ਹਰ ਜਗ੍ਹਾ ਚਾਹੇ ਆਪਣਾ ਘਰ ਹੋਵੇ ਚਾਹੇ ਰੱਬ ਦਾ ਘਰ ਹੋਵੇ, ਉਹਦੇ ਵਿੱਚ ਐਨ ਵਧੀਆ ਉਹ ਤਵੇ ਵਾਂਗ ਤਪਦੀਆਂ ਜਿਹੜੀਆਂ ਨੇ, ਉਹ ਪੱਥਰ ਦੇ ਮਾਰਬਲ ਲਾਤਾ ਜੀ, ਗ੍ਰੇਨਾਈਟ ਲਾਤਾ, ਮਾਰਬਲ ਲਾਤਾ, ਟਾਈਲਾਂ ਲਾ ਦੀਆਂ, ਫਿਰ ਉਹਦੇ ਉੱਤੇ ਐ ਤੁਰਦੇ ਆ ਜਿਵੇਂ ਗਿੱਲੇ ਗੋਹੇ ਤੇ ਕਾਂ ਤੁਰਿਆ ਫਿਰਦਾ ਹੁੰਦਾ ਨਾ, ਵੀ ਉਹ ਮੱਚ ਕੇ ਬਾਬਾ ਕਈ ਜਗ੍ਹਾ ਤਾਂ ਮੈਂ ਇਹ ਵੀ ਦੇਖਿਆ, ਪੱਬ ਚੱਕ ਤੇ ਪਹੁੰਚੇ ਚੱਕ ਕੇ, ਤੇ ਉਹ ਕਈ ਜਗ੍ਹਾ ਬਲਦੀ ਦੇ ਤੇਲ ਪਾਉਣ ਨੂੰ ਕਹਿ ਲੋ। ਹੁਣ ਦੇਖੋ ਬੰਦਾ ਕਹਿ ਵੀ ਸਰਮਾਇਆ ਤੇ ਸਾਡੇ ਕੋਲ ਆ ਗਿਆ ਬਥੇਰਾ
0: ਜੀ,
1: ਪਰ ਹੁਣ ਉਹਦੀ ਵਰਤੋਂ ਵੀ ਤਾਂ ਆਉਣੀ ਚਾਹੀਦੀ ਹੈ ਨਾ। ਹੁਣ ਤੁਸੀਂ ਦੇਖੋ ਉਹਦਾ ਇਹੋ ਜਿਹੇ ਪੱਥਰ ਲਾ ਲਏ, ਫਿਰ ਉਹ ਤੁਰਿਆ ਨੀ ਜਾ ਰਿਹਾ ਉਹਦੇ ਉੱਤੇ ਨੰਗੇ ਪੈਰ,
0: ਤੇ
1: ਉਹਦੇ ਉੱਤੇ ਪਲਾਸਟਿਕ ਦੇ ਮੈਟ ਵਿਛਾਤੇ
0: ਜੀ,
1: ਹੋਰ ਵੀ ਬਲਦੀ ਦੇ ਤੇਲ ਪਾਤਾ, ਕਹਿ ਲੋ ਵੀ ਨਾ ਉਹ ਚ ਤੁਰਿਆ ਜਾਏ ਕਿਸੇ ਤੋਂ, ਨਾ ਲੈਣਾ ਦੇਣਾ ਵਿੱਚ ਉਹ ਫਸ ਫਸ ਡਿੱਗਦੇ ਆ
0: ਜੀ।
1: ਇੰਨਾ ਕੁਛ ਕਰਨ ਦੀ ਜ਼ਰੂਰਤ ਕੀ ਸੀ, ਕੁਛ ਥਾਂ ਤੇ ਰੱਖੋ ਕੱਚਾ
0: ਬਿਲਕੁਲ
1: ਜਿਹਦੇ ਵਿੱਚ ਕੋਈ ਘਾਹ ਉੱਗਾ ਏ
0: ਜੀ,
1: ਤੇ ਉਹ ਮਾੜਾ ਮੋਟਾ ਤੁਸੀਂ ਉਹਦੇ ਉੱਤੇ ਚੱਲੋ, ਕੁਦਰਤ ਦੀ ਨਿਮਤ ਆ
0: ਜੀ,
1: ਤੇ ਲਿਆ ਰਹੇ ਨੇ ਉੱਥੋਂ ਜਿੱਥੇ ਘਾਹ ਉੱਗਦਾ ਨੀ, ਪੱਥਰ ਵੀ ਉੱਥੋਂ ਲਿਆ ਰਹੇ ਕੱਢ ਕੇ ਰਾਜਸਥਾਨ ਦੇ ਵਿੱਚ, ਜਿੱਥੇ ਘਾਹ ਕੋਈ ਲੈਣਾ ਦੇਣਾ ਨੀ
0: ਜੀ।
1: ਔਰ ਉਹਨਾਂ ਅਰਾਵਲੀ ਦੇ ਪਰਬਤ ਨੂੰ ਵੀ ਖਤਰਾ ਪਾਇਆ ਹੋਇਆ, ਉਹ ਵੱਖਰੀ ਚੀਜ਼ ਆ ਇੱਕ, ਉਹਦੇ ਬਾਰੇ ਪਹਿਲਾਂ ਚਰਚਾ ਕਿੰਨੀ ਛਿੜੀ ਹੋਈ ਆ
0: ਜੀ।
1: ਤੋ ਦਾਨ ਦੇ ਜਿਹੜੇ ਸ਼ਬਦ ਨੇ ਬੜੇ ਵਸੀਹ ਹੋ ਜਾਂਦੇ ਆ ਜਦੋਂ ਆਪਾਂ ਇਹਦੇ ਉੱਤੇ ਚਰਚਾ ਕਰਨ ਲੱਗਦੇ ਆ, ਕਿ ਵਾਤਾਵਰਨ, ਕਿਉਂਕਿ ਗੱਲ ਛਿੜ ਪਈ ਆਪਣੀ ਵਾਤਾਵਰਨ ਵਾਲੇ ਪਾਸੇ ਆਪਾਂ ਚਲੇ ਗਏ ਆ
0: ਜੀ,
1: ਇਹਦੇ ਵਿੱਚ ਵੀ ਜਦੋਂ ਵਾਤਾਵਰਨ ਪ੍ਰੇਮੀ ਆਉਂਦੇ ਆ ਉਹ ਕਹਿਣਗੇ ਕਿ ਆ ਠੀਕ ਆ ਅਸੀਂ ਭਾਈ ਆ ਬੂਟੇ ਵੰਡਣੇ ਸ਼ੁਰੂ ਕਰਤੇ, ਇੱਕ ਚੰਗਾ ਸੰਕੇਤ ਆ
0: ਜੀ।
1: ਮੈਂ ਕੋਟ ਕਰੂੰਗਾ ਇੰਡੀਆ ਦਾ ਜਿਹੜੇ ਗ੍ਰੀਨ ਮੈਨ ਦੀ ਉਪਾਧੀ ਮਿਲੀ, ਉਹਨਾਂ ਨੂੰ ਅਵਾਰਡ ਹੀ ਕਹਿ ਲੋ, ਲਿਮਕਾ ਬੁੱਕ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ, ਰੋਹਿਤ ਮਹਿਰਾ ਜੀ, ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਦਾ, ਉਹਨਾਂ ਨੇ ਇੱਕ ਜ਼ਿੰਦਗੀ ਦਾ ਮਿਸ਼ਨ ਹੀ ਬਣਾ ਲਿਆ,
0: ਹਾਲਾਂਕਿ
1: ਇਨਕਮ ਟੈਕਸ ਅਧਿਕਾਰੀ ਨੇ ਵੱਡੇ,
0: ਬਿਲਕੁਲ
1: ਉਹ ਪੂਰਾ ਪਰਿਵਾਰ ਹੀ ਕਹਿ ਲੋ ਉਹਨਾਂ ਦਾ, ਘਰੇ ਸੀਡ ਬਾਲਸ ਬਣਾ ਰਿਹਾ, ਇੱਕ ਘਰੇ ਨਿੱਕਾ ਜਿਹਾ ਮਿਕਸਰ ਜਿਹਾ ਲਾ ਲਿਆ ਉਹਨੇ, ਤੋਂ ਜਿਵੇਂ ਨੀ ਉਹ ਲੈਂਟਰ ਵਾਲੀ ਹੁੰਦੀ ਆ ਮਸ਼ੀਨ ਜਿਹੀ, ਉਹ ਛੋਟੀ ਜਿਹੀ ਜਿਹੜੀ ਆ ਮਿਕਸਰ ਜਿਹਾ ਉਹ ਲਾ ਲਿਆ, ਉਹਦੇ ਵਿੱਚ ਉਹ ਬੀਜ ਬਣਾ ਰਹੇ ਨੇ, ਬੋਲਾਂ ਬਣਾ ਰਹੇ ਨੇ, ਬੀਜ ਤੇ ਮਿੱਟੀ ਮਿਕਸ ਕਰਕੇ, ਖਾਦ ਕਰਕੇ, ਘੋਲ ਜਾ ਇਹੋ ਜਿਹਾ ਕਰਕੇ
0: ਜੀ,
1: ਤੇ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਣ ਆਉਂਦਾ, ਮੈਂ ਉਹਨਾਂ ਨੂੰ ਮਿਲਣ ਗਿਆ ਇੱਕ ਵਾਰੀ, ਤੇ ਉਹਨਾਂ ਨੇ ਮੈਨੂੰ ਵੀ ਲਫਾਫਾ ਜਿਹਾ ਭਰ ਕੇ ਦੇਤਾ, ਮੈਂ ਕਿਹਾ ਜਿਹਦਾ ਮੈਂ ਕਰੂੰਗਾ ਕੀ, ਕਹਿੰਦੇ ਤੁਸੀਂ ਐਂ ਕਰੋ
0: ਜੀ,
1: ਤੁਸੀਂ ਇੱਥੋਂ ਲੈ ਕੇ ਹੁਸ਼ਿਆਰਪੁਰ ਤੱਕ ਜਾਓਗੇ, ਜਿੱਥੇ ਜਿੱਥੇ ਵੀ ਮਾੜੀ ਜਿਹੀ ਬ੍ਰੇਕ ਲੱਗੇ ਤੁਹਾਡੀ ਜਾਂ ਹੁਣ ਲੱਗੇ ਵੀ ਇੱਥੇ ਰੁੱਖ ਘੱਟ ਹੈ, ਆਪਣੀ ਜਿਹੜੀ ਆ ਲੰਬੀ ਬਾਂਹ ਕਰਕੇ ਛਿੱਟਾ ਦੇ ਦਿਓ ਇਹਨਾਂ ਦਾ, ਬੀਜਾਂ ਦਾ ਖਿਲਾਰ ਦੋ ਉੱਥੇ
0: ਜੀ,
1: ਤੇ ਉਹ ਕਹਿੰਦੇ ਮੈਂ ਖਿਲਰ ਗਏ, ਉਸ ਤੋਂ ਬਾਅਦ ਕੀ ਹੋਊ, ਕਹਿੰਦੇ ਉਦੋਂ ਬਾਅਦ ਜਦੋਂ ਵੀ ਮੀਂਹ ਆਊ ਮਾੜਾ ਮੋਟਾ ਵੀ ਉਹਨਾਂ ਦਾ ਇਹ ਪਏ ਰਹਿਣਗੇ, ਕੁਛ ਨੀ ਹੋਣਾ ਇਹਨਾਂ ਨੂੰ, ਪਰ ਜਦੋਂ ਵੀ ਬਾਰਿਸ਼ ਕੋਈ ਥੋੜਾ ਬਹੁਤ ਇਹਨਾਂ ਨੂੰ ਓਹੋ ਜਿਹਾ ਸਾਜ਼ਗਾਰ ਮੌਸਮ ਮਿਲ ਗਿਆ
0: ਜੀ,
1: ਇਹ ਆਪੇ ਫੁੱਟ ਪੈਣੇ ਆ, ਇਹਨਾਂ ਚੋਂ ਆਪੇ ਜੰਗਲ ਨਿਕਲ ਆਉਣਾ
0: ਜੀ,
1: ਤੇ ਤੁਸੀਂ ਉੱਥੋਂ ਜਦੋਂ ਅਗਲੀ ਵਾਰੀ ਕਿਤੇ ਲੰਘੋਗੇ ਤਾਂ ਫਰਕ ਮਹਿਸੂਸ ਕਰੋਗੇ।
0: ਬਿਲਕੁਲ ਹੈ।
1: ਆ ਤਾਂ ਇਹ ਤਾਂ ਇੱਕ ਗੱਲ ਹੋਈ ਕਿ ਬਈ ਠੀਕ ਆ, ਅਸੀਂ ਜੈਨੂਨਲੀ ਇਹਦੇ ਬਾਰੇ ਸੋਚ ਰਹੇ ਹਾਂ
0: ਜੀ
1: ਕਿ ਆਪਾਂ ਇਹਦੇ ਉੱਤੇ ਕੋਈ ਇੰਪੈਕਟ ਪਾ ਸਕਦੇ ਹਾਂ।
0: ਬਿਲਕੁਲ ਹੈ ਜੀ,
1: ਇਹਨੂੰ ਆਪਾਂ ਸੁਧਾਰ ਸਕਦੇ ਹਾਂ।
0: ਸੁਧਾਰ ਸਕਦੇ ਹਾਂ। ਇੱਕ ਗੱਲ ਸੁਣਦੇ ਸੁਣਦੇ ਮੇਰੇ ਮਨ ਚ ਗੱਲ ਚੱਲ ਪਈ ਕਿ ਦਾਨ ਦੀ ਗੱਲ ਆਪਾਂ ਕਰ ਰਹੇ ਹਾਂ, ਪੁੰਨ ਦਾਨ ਦੀ, ਬੰਦਾ ਜਦੋਂ ਉਹਨਾਂ ਦੁੱਖਾਂ ਤਕਲੀਫਾਂ ਦੇ ਵਿੱਚ ਹੁੰਦਾ, ਫਿਰ ਜਦੋਂ ਠੋਕਰਾਂ ਖਾਂਦਾ ਜਾਂ ਭੜਕ ਭੁੜਕ ਕੇ ਕਿਸੇ ਦੇ ਰਾਹ ਦਸੇਰੇ ਪਾਉਣ ਵਾਲਾ ਕੋਈ ਬੰਦਾ ਮਿਲਦਾ ਹੈ, ਉਹ ਫਿਰ ਉਹਨੂੰ ਚੰਗਾ ਦਾਨ ਪੁੰਨ ਕਰਨ ਨੂੰ ਕਹਿੰਦਾ, ਵੈਸੇ ਆਪਣੇ ਮਨ ਦੇ ਵਿੱਚ ਉਹਦੇ ਇਹ ਨਹੀਂ ਆਉਂਦਾ, ਫਿਰ ਕਹਿੰਦਾ ਕਾਲੇ ਕੁੱਤੇ ਨੂੰ ਵੀ ਰੋਟੀ ਪਾਉਣ ਨੂੰ ਜਾਂਦਾ, ਵੀ ਲੱਭ ਲੱਭ ਕੇ ਪਾਉਂਦਾ ਵੀ ਕਾਲੇ ਕੁੱਤੇ ਨੂੰ ਵੀ ਪਾਉਣੀ ਆ, ਹੋਰ ਕੋਈ ਨਾ ਖਾ ਜਾਵੇ ਜੀ।
1: ਦੇਖੋ ਇਹੀ ਤਾਂ ਗੱਲ ਆ, ਜਿਹੜੇ ਸ਼ੁਰੂ ਤੋਂ ਮਨੁੱਖ ਦੇ ਅੰਦਰ ਇੱਕ ਤੌਖਲਾ, ਇੱਕ ਡਰ
0: ਜੀ,
1: ਲੰਮੀ ਉਮਰ ਜਿਹੜੀ ਭੋਗਣ ਦਾ, ਉਹ ਵੀ ਰਿਹਾ ਕਿ ਮੈਂ ਅਮਰ ਹੋ ਜਾ। ਸਾਡੀਆਂ ਕਹਾਣੀਆਂ ਭਰੀਆਂ ਪਈਆਂ ਨੇ ਕਿ ਕਿਸੇ ਨੇ ਐ ਤਪ ਕੀਤਾ ਇਹੋ ਜਿਹਾ ਕਿ ਸਿੰਘਾਸਣ ਡੋਲ ਗਏ ਉੱਪਰ ਵੱਡੇ ਵੱਡੇ ਜਿਹੜੇ ਮਹਾਰਾਜ ਸੀਗੇ ਕਿ ਬਈ ਸਾਨੂੰ ਅਮਰ ਕਰ ਦੋ ਜੀ। ਤੋ ਉਹ ਅਮਰ ਹੋਣ ਚ ਕਾਮਯਾਬ ਵੀ ਹੋ ਗਏ ਹੋਣਗੇ, ਕਿਉਂਕਿ ਬੰਦਾ ਉਹ ਵੀ ਅਮਰ ਹੈ ਨਾ ਜਿਹਦੀ ਅੱਜ ਵੀ ਆਪਾਂ ਗੱਲ ਕਰੀਏ ਬਹਿ ਕੇ,
0: ਭਾਵੇਂ
1: ਉਹ ਸਦੀਆਂ ਪਹਿਲਾਂ ਹੋਇਆ ਹੋਵੇ,
0: ਜਿਹਦੀ
1: ਗੱਲ ਜਦੋਂ ਤੱਕ ਤੁਰਦੀ ਰਹੇਗੀ ਉਨੀ ਦੇਰ ਤੱਕ ਤਾਂ ਉਹਦਾ ਨਾਮ ਅਮਰ ਤਾਂ ਹੈਗਾ ਹੀ ਹੈ, ਆਪ ਭਾਵੇਂ ਨਹੀਂ ਹੈਗਾ ਉਹ
0: ਜੀ, ਕਈਆਂ ਨੇ ਨਾਮ ਹੀ ਅਮਰ ਰੱਖ ਲਿਆ ਜੀ।
1: ਨਾ ਹੀ ਅਮਰ ਹੋ ਗਿਆ ਜੀ, ਬਿਲਕੁਲ ਬਿਲਕੁਲ। ਇਹ ਉਵੇਂ ਹੈ ਕਿ ਬੰਦਾ ਇੱਕ ਨਿਆਣਾ ਆਪਣੇ ਨਾ ਉਹ ਬਾਹਰ ਘਰ ਦੇ ਬਾਹਰ ਆਪਣੇ ਬਾਪੂ ਦੀ ਜਿਹੜੀ ਨੇਮ ਪਲੇਟ ਆ ਉਹ ਤੇ ਬਲਬ ਫਿੱਟ ਕਰੀ ਜਾਏ, ਬਾਪੂ ਆਇਆ ਕਹਿੰਦਾ ਆਈ ਕਰੀ ਜਾਂਦਾ, ਕਹਿੰਦਾ ਪਿਤਾ ਜੀ ਮੈਂ ਤੁਹਾਡਾ ਨਾਮ ਰੋਸ਼ਨ ਕਰਨ ਦਾ ਪ੍ਰਬੰਧ ਕਰ ਰਿਹਾ। ਇਹ ਸੌਖਾ ਕੰਮ ਹੈ
0: ਜੀ,
1: ਆਪੇ ਪਤੀ ਜਗੂ, ਮੈਨੂੰ ਕੋਈ ਟੈਨਸ਼ਨ ਨੀ,
0: ਟੈਨਸ਼ਨ ਨੀ ਜੀ, ਬਿਲਕੁਲ ਹੈ ਜੀ।
1: ਇਹੀ ਹੈ ਜੀ, ਇਹ ਸ਼ੁਰੂ ਤੋਂ ਜਿਹੜਾ ਤੌਖਲੇ ਹੈ, ਡਰ ਹੈ, ਉਹਦੇ ਵਿੱਚੋਂ ਵੀ ਇੱਕ ਤਰ੍ਹਾਂ ਦਾ ਦਾਨ ਦਾ ਕੰਸੈਪਟ ਨਿਕਲਿਆ ਹੋਊਗਾ। ਆਪਾਂ ਜੇ ਜਨਰਲੀ ਦੇਖੀਏ ਤਾਂ ਇਹ ਇੱਕ ਬੜਾ ਪਿਆਰਾ ਕੰਸੈਪਟ ਹੈ ਸ਼ੁਰੂ ਤੋਂ, ਜਿਹੜੇ ਸਮਰੱਥ ਬੰਦੇ ਆ ਜਿਹਨਾਂ ਕੋਲ ਹੈਗਾ ਕੁਛ,
0: ਜਿਹਨੂੰ
1: ਆਪਾਂ ਕਾਲ ਮਾਰਕਸ ਜਿਹਨਾਂ ਨੂੰ ਕਹਿੰਦਾ ਹੈਵਸ, ਜਿਹੜੇ ਹੈਗੇ ਆ ਉਹ ਜਿਹੜੇ ਹੈਵ ਨੋਟਸ ਬੰਦਿਆਂ ਦੀ ਸਹਾਇਤਾ ਕਰਦੇ ਆ ਆਪਣੇ ਸਰਮਾਏ ਦੇ ਨਾਲ, ਉਹਦੇ ਵਿੱਚ ਕੁਛ ਹਿੱਸਾ ਐਸ ਦਾਨ ਐਸ ਚੈਰਿਟੀ ਜਾਂ ਗਿਵਿੰਗ ਦਾ ਕਹਿ ਲੋ, ਉਹ ਵੱਖਰਾ ਕਰ ਲੈਂਦੇ ਕਿ ਹਾਂ ਵੀ ਆਪਾਂ ਲੋਕਾਂ ਦੇ ਭਲੇ ਲਈ, ਸਮਾਜ ਦੇ ਭਲੇ ਲਈ ਖਰਚਣਾ। ਤੋ ਇਹ ਐਕਸ਼ਨ ਹੈ, ਇੱਕ ਬਹੁਤ ਹੀ ਕਮਾਲ ਦਾ ਐਕਸ਼ਨ ਹੈ, ਜਦੋਂ ਜਿਹੜਾ ਵੀ ਬੰਦਾ ਇਹ ਕਰ ਰਿਹਾ ਤੋ ਇਹ ਵੱਡੀ ਗੱਲ ਹੋ ਜਾਂਦੀ
0: ਹੈ,
1: ਸ਼ੁਰੂ ਤੋਂ ਚੱਲੇ ਆ ਰਿਹਾ। ਪੁਰਾਣੇ ਸਮਿਆਂ ਦੇ ਵਿੱਚ ਰਿਗਵੇਦ ਜਿਹੜਾ ਉਹਨੂੰ ਬਹੁਤ ਪੁਰਾਣਾ ਗ੍ਰੰਥ ਮੰਨਦੇ ਆ ਆਪਾਂ, ਕਿਉਂਕਿ ਪਹਿਲਾ ਜਿਹੜਾ ਗ੍ਰੰਥ ਹੈ ਉਹ ਰਿਗਵੇਦ ਹੀ ਆ
0: ਜੀ,
1: ਉਹਦੇ ਵਿੱਚ ਜਿਹੜੀ ਸੇਵਾ ਇਹ ਵੀ ਦਾਨ ਦੇ ਵਿੱਚ ਆ ਜਾਂਦੀ ਹੈ ਕਿ ਤੁਸੀਂ ਭਾਈ ਇਹਨੂੰ ਆਪਾਂ ਜੇ ਕਿਸੇ ਦਾ ਆਪਣਾ ਟਾਈਮ ਕਿਸੇ ਨੂੰ ਦੇ ਰਹੇ ਹਾਂ, ਕਿਸੇ ਇਹੋ ਜਿਹਾ ਹੈਲਪ ਕਰ ਰਹੇ ਆਪਾਂ ਕਿਸੇ ਦੀ, ਤਾਂ ਉਹ ਵੀ ਉਹਦੇ ਵਿੱਚ ਹੀ ਆ ਜਾਂਦਾ। ਇਹਦੇ ਵੱਖਰੇ ਵੱਖਰੇ ਧਰਮਾਂ ਚ ਵੱਖਰੇ ਵੱਖਰੇ ਨਾਮ ਹੋ ਸਕਦੇ ਆ, ਕੋਈ ਇਸਲਾਮ ਦੇ ਵਿੱਚ ਇਹਨੂੰ ਜਕਾਤ ਕਹਿ ਦਿੰਦੇ ਆ। ਗੁਰੂ ਸਾਹਿਬਾਨ ਨੇ ਵੀ ਇਹਨੂੰ ਬਹੁਤ ਮਹੱਤਵ ਦਿੱਤਾ ਤੇ ਉਹਨਾਂ ਨੇ ਦਸਵੰਧ ਦੀ ਜਿਹੜੀ ਆ ਇੱਕ ਜਿਹੜੀ ਆ ਸਾਨੂੰ ਗਾਈਡਲਾਈਨ ਦਿੱਤੀ ਕਿ ਭਾਈ ਇਹਨੂੰ ਰੱਖੋ ਜਦੋਂ ਲੋੜਵੰਦਾਂ ਦੀ ਸਹਾਇਤਾ ਲਈ ਇਹਨੂੰ ਵਰਤਿਆ ਜਾਏ।
0: ਸ਼ਮੀ ਜੀ, ਇਹਨੂੰ ਥੋੜੀ ਜਿਹੀ ਗੱਲ ਨੂੰ ਹੋਰ ਮੈਂ ਵੱਡਾ ਕਰਨਾ ਚਾਹਾਂਗਾ। ਚਲੋ ਇੱਥੇ ਇੱਕ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਵੱਖਰੇ ਵੱਖਰੇ ਰਿਲੀਜਨ ਜਿਹੜੇ ਨੇ ਉਹਨਾਂ ਦੇ ਨਾਲ ਵਾਹ ਵਾਸਤਾ ਕੰਮਾਂ ਕਾਰਾਂ ਦੇ ਉੱਤੇ ਪੈਂਦਾ, ਚਲੋ ਗੱਲਬਾਤ ਤੁਰ ਪੈਂਦੀ ਹੈ, ਇੰਟਰਸਟ ਵੀ ਹੁੰਦਾ ਕਿ ਅਗਲੇ ਦੇ ਸੱਭਿਆਚਾਰ ਨੂੰ ਜਾਂ ਉਸਦੇ ਧਰਮ ਨੂੰ ਸਮਝਣ ਦੀ ਜਾਂ ਰਿਸਪੈਕਟ ਤਾਂ ਹਰ ਕੋਈ ਕਰਦਾ ਹੀ ਹੈ, ਪਰ ਉਹਦੇ ਹੋਰ ਲਾਗੇ ਹੋ ਕੇ ਨਜ਼ਦੀਕ ਹੋ ਕੇ ਜਿਹੜਾ ਵੱਖਰੇ ਵਿਚਾਰ ਜਾਂ ਵੱਖਰੀਆਂ ਕਮਿਊਨਿਟੀਆਂ ਦੇ ਨਾਲ ਵਾਹ ਵਾਸਤਾ ਜਦੋਂ ਪੈਂਦਾ ਤਾਂ ਆਪਣੇ ਆਪ ਨੂੰ ਵੀ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ, ਜਿਹੜੇ ਸਾਡੇ ਉਹਨਾਂ ਦੇ ਮਤਲਬ ਕਿ ਖਿਲਾਫ ਵਿਚਾਰ ਹੁੰਦੇ ਨੇ, ਕਈ ਵਾਰੀ ਉਹ ਵੀ ਮਤਲਬ ਕਿ ਕੁਝ ਧੁੰਦਲੇ ਵਿਚਾਰ ਹੁੰਦੇ ਨੇ ਉਹਨਾਂ ਦੇ ਪ੍ਰਤੀ, ਵੱਖਰੀਆਂ ਕੌਮਾਂ ਦੇ ਪ੍ਰਤੀ ਜਾਂ ਰਹਿਣ ਸਹਿਣ ਪ੍ਰਤੀ, ਰੀਤੀ ਰਿਵਾਜਾਂ ਦੇ ਪ੍ਰਤੀ, ਤਾਂ ਉਹ ਸਾਫ਼ ਜਿਹੜੇ ਨਜ਼ਰ ਹੋਣ ਦਾ ਇੱਕ ਜ਼ਰੀਆ ਬਣ ਜਾਂਦੇ ਆ। ਚਲੋ ਤੁਸੀਂ ਜ਼ਕਾਤ ਦੀ ਗੱਲ ਕੀਤੀ ਹੈ ਜਾਂ ਕੁਰਬਾਨੀ ਦੀ ਗੱਲ ਆਉਂਦੀ ਹੈ, ਈਦ ਦੀ ਗੱਲ ਆਉਂਦੀ ਹੈ, ਮੁਸਲਮਾਨ ਭਾਈਚਾਰੇ ਦੀ ਗੱਲ ਕਰਾਂਗੇ ਪਹਿਲਾਂ, ਫਿਰ ਆਪਾਂ ਸਿੱਖ ਧਰਮ ਦੇ ਵੱਲ ਚੱਲਦੇ ਹਾਂ। ਉਹ ਅਸਲ ਦੇ ਵਿੱਚ ਨਾ ਉਹ ਮੇਰਾ ਇੱਦਾਂ ਹੀ ਇੱਕ ਵਾਰੀ ਲਾਈਵ ਲਾਇਬ੍ਰੇਰੀ ਇੱਥੇ, ਚਲੋ ਬੱਚੇ ਜਿਹੜੇ ਸਕੂਲੀ ਬੱਚੇ ਨੇ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਨੂੰ ਜਾਂ ਜੋ ਵੀ ਕਹਿ ਲਓ ਕਿ ਕਿਸੇ ਦੇ ਨਾਲ ਕੁਝ ਟ੍ਰੈਜਡੀ ਹੋਈ ਹੈ, ਇਸ ਤਰ੍ਹਾਂ ਦੇ 8-10 ਬੰਦੇ ਉਹਨਾਂ ਨੇ ਮਤਲਬ ਕਿ ਇਨਵਾਈਟ ਕੀਤੇ ਸੀ, ਲਾਈਵ ਲਾਇਬ੍ਰੇਰੀ ਉਹਨੂੰ ਨਾਮ ਦਿੱਤਾ ਸੀ, ਤੁਰਦੀ ਫਿਰਦੀ ਲਾਇਬ੍ਰੇਰੀ ਤੇ ਜ਼ਿੰਦਗੀ ਦੇ ਤਜਰਬਿਆਂ ਦੀ। ਤਾਂ ਉਹਨਾਂ ਨੇ ਜਿੱਦਾਂ ਕਿ ਮੈਂ ਇੰਡੀਆ ਤੋਂ ਸੀ ਤਾਂ ਉਹਨਾਂ ਨੇ ਮੈਨੂੰ ਇੰਡੀਆ ਦੇ ਬਾਰੇ ਪੁੱਛਿਆ ਤੇ ਮੈਂ ਉਹਨਾਂ ਉਹ ਕਹਿੰਦੇ ਕਿ ਉੱਥੇ ਗੰਦਗੀ ਬਹੁਤ ਆ, ਕੂੜਾ ਬਹੁਤ ਆ, ਮਤਲਬ ਕਿ ਏਦਾਂ ਦਿਖਾਇਆ ਜਾਂਦਾ ਟੈਲੀਵਿਜ਼ਨ ਦੇ ਉੱਤੇ। ਮੈਂ ਕਿਹਾ ਇੱਥੇ ਮੈਂ ਤੁਹਾਨੂੰ ਰੀਸਾਈਕਲਿੰਗ, ਚਲੋ ਇੱਥੇ ਤਾਂ ਫਿਰ ਵੀ ਬਹੁਤ ਸਾਫ਼ ਸੁਥਰੇ ਨੇ ਜਿੱਥੇ ਰੀਸਾਈਕਲਿੰਗ ਕਰਦੇ ਆ, ਤੇ ਉੱਥੇ ਲਿਜਾ ਕੇ ਜਾਂ ਬਹੁਤ ਸਾਰੇ ਐਸੇ ਢੇਰ ਦੇ ਉੱਤੇ ਕਿਸੇ ਦੇ ਉੱਤੇ ਜਿੱਥੇ ਤੁਸੀਂ ਕਦੇ ਗਏ ਵੀ ਨਹੀਂ, ਉੱਥੇ ਦਿਖਾ ਦੇਵਾਂ ਤੁਹਾਨੂੰ ਆਲਾ ਦੁਆਲਾ, ਬਾਕੀ ਇੰਡੀਆ ਮੈਂ ਰਹਿਣ ਹੀ ਦੇਵਾਂ ਜਾਂ ਫਿਨਲੈਂਡ ਨੂੰ ਰਹਿਣ ਹੀ ਦੇਵਾਂ ਕਿ ਉਹ ਸਾਰਾ ਇੰਡੀਆ ਥੋੜੀ ਹੋ ਜਾਏਗਾ। ਤੇ ਉਹ ਚੀਜ਼ਾਂ ਚਲੋ ਕਲੈਰਿਟੀ ਆਈ। ਤੇ ਉਸ ਤੋਂ ਬਾਅਦ ਇੱਕ ਮੁਸਲਿਮ ਭਾਈਚਾਰੇ ਦੇ ਉੱਥੇ ਵਿਅਕਤੀ ਸਨ, ਉਹ ਕਾਫੀ ਐਜੂਕੇਟਡ ਡਾਕਟਰ ਸੀਗੇ, ਆਪਣੇ ਐਨਥੀਸੀਆ ਸਪੈਸ਼ਲਿਸਟ ਤੇ ਅਫਰੀਕਾ ਨੂੰ ਉਦਾਂ ਬਿਲੋਂਗ ਕਰਦੇ ਸੀ, ਤੇ ਉਹ ਵੀ ਆਏ ਹੋਏ ਸੀ। ਤੇ ਉਹਨਾਂ ਦੇ ਨਾਲ ਗੱਲਬਾਤ ਚੱਲ ਗਈ ਭਈ ਚੱਲ ਪਈ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਇੱਕ ਤਾਂ ਜਿਹੜਾ ਜ਼ਕਾਤ ਦਾ ਜ਼ਿਕਰ ਕੀਤਾ, ਦੂਸਰਾ ਉਹ ਮਤਲਬ ਕਿ ਜਿਹੜਾ ਆਪਣਾ ਪਿੱਗ ਹੈਗਾ, ਸੂਰ ਹੈਗਾ, ਉਹਨੂੰ ਨਫ਼ਰਤ ਕਿਉਂ ਕਰਦੇ ਆ, ਮਤਲਬ ਕਿ ਖਾਂਦੇ ਨੀ ਗੇ ਜਾਂ ਉਹਨੇ ਦੋ ਇਹਦੇ ਨੁਕਤੇ ਦੱਸੇ ਇਸ ਚੀਜ਼ ਦੇ ਵਿੱਚ। ਕਹਿੰਦਾ ਇੱਕ ਤਾਂ ਜਿਹੜਾ ਕੁਰਬਾਨੀ ਦਾ ਕਨਸੈਪਟ ਆ, ਉਹ ਜਦੋਂ ਕੁਰਬਾਨੀ ਕਰਦੇ ਆ ਨਾ, ਜਿਹੜਾ ਤੁਹਾਡਾ ਘਰ ਹੈ ਉਹਦੇ ਆਲੇ ਸੱਜੇ ਪਾਸੇ ਨੂੰ 10 ਘਰ ਤੇ ਖੱਬੇ ਪਾਸੇ ਨੂੰ 10 ਘਰ, ਕਿਉਂਕਿ ਕੁਰਬਾਨੀ ਜਿਹੜੀ ਦਿੱਤੀ ਜਾਂਦੀ ਆ ਉਹ ਛੋਟੇ ਐਨੀਮਲ ਦੀ ਨਹੀਂ ਦਿੱਤੀ ਜਾਂਦੀ, ਉਹ ਕਹਿ ਲਓ ਕਿ ਘੱਟੋ ਘੱਟ ਕੁਆਂਟਲ 2 ਕੁਆਂਟਲ ਇਸ ਹਿਸਾਬ ਦੇ ਨਾਲ ਜਾਂ 50-60 ਕਿਲੋ ਦਾ ਘੱਟੋ ਘੱਟ ਜਿਹੜਾ ਹੋਵੇ ਜੀਵ ਉਹਦੀ ਦਿੱਤੀ ਜਾਂਦੀ ਹੈ। ਤਾਂ ਉਹ ਕਹਿੰਦੇ ਕਿ ਉਹ ਪਹਿਲਾਂ ਉਹਨਾਂ ਨੂੰ ਦੇਣਾ ਤੇ ਬਾਅਦ ਦੇ ਵਿੱਚ ਜੋ ਬਚਿਆ ਨਾ ਉਹ ਆਪ ਖਾਣਾ ਹੈ, ਇਹ ਨਹੀਂ ਕਿ ਪਹਿਲਾਂ ਆਪ ਰੱਜਣਾ ਤੇ ਬਾਕੀ ਬਾਅਦ ਦੇ ਵਿੱਚ ਵੰਡਣਾ ਜਾਂ ਦੇ ਦੇਣਾ ਵੀ ਮੇਰੇ ਤੋਂ ਖਾ ਨਹੀਂ ਹੁੰਦਾ। ਉਹ ਕਹਿੰਦੇ ਉਹ ਚੀਜ਼ ਨੂੰ ਫਿਰ ਅਸੈਪਟ ਨਹੀਂ ਕੀਤਾ ਜਿਹੜੇ ਤੁਸੀਂ ਗੱਲ ਕੀਤੀ ਨਾ ਵੀ ਉਹ ਜਿਹੜਾ ਕਨਸੈਪਟ ਹੈਗੇ ਆ। ਤੇ ਦੂਸਰਾ ਉਹਨਾਂ ਨੇ ਸੂਰ ਦੇ ਬਾਰੇ ਆਨਸਰ ਕੀਤਾ ਕਿ ਸੂਰ ਦੀ ਉਹ ਨਾ ਰਿਸਪੈਕਟ ਬਹੁਤ ਕਰਦੇ ਆ, ਉਹਦਾ ਕਾਰਨ ਹੈਗਾ ਇਸ ਕਰਕੇ। ਉਹ ਸੋਰੀ ਲਓ ਜੀ, ਮੈਂ ਮਾਫ਼ੀ ਚਾਹੁੰਦਾ ਤੇ ਗੱਲਬਾਤ ਨੂੰ ਕੰਪਲੀਟ ਕਰ ਲਈਏ ਕਿਉਂਕਿ ਇੱਕੋ ਲਾਈਨ ਦੇ ਉੱਤੇ ਕਾਲ ਆ ਗਈ ਉੱਤੇ, ਤੇ ਮੈਂ ਦਾਦੂ ਸਾਹਿਬ ਨੂੰ ਕਵਾਂਗਾ ਕਿ ਆਪਣੇ ਦੂਸਰੇ ਨੰਬਰ ਦੇ ਉੱਤੇ ਜਿਹੜਾ ਸਟੂਡੀਓ ਦਾ ਉਹਦੇ ਉੱਤੇ ਕਾਲ ਕਰ ਲੈਣ ਤੇ ਮੈਂ ਅਟੈਂਡ ਕਰ ਲੈਣਾ। ਹਾਂਜੀ ਸ਼ਮੀ ਜੀ, ਮੈਂ ਗੱਲ ਕਰ ਰਿਹਾ ਸੀ, ਸੂਰ ਦੀ ਮਾਫ਼ੀ ਚਾਹੁੰਦਾ, ਮੇਰਾ ਹੱਥ ਲੱਗ ਗਿਆ ਇਧਰੋਂ। ਤੇ ਉਹ ਕਹਿੰਦੇ ਕਿ ਅਸੀਂ ਸੂਰ ਦੀ ਰਿਸਪੈਕਟ ਬਹੁਤ ਕਰਦੇ ਆ ਕਿ ਉਹਦਾ ਜਿਹੜਾ ਸੂਰ ਆ ਨਾ ਜੀ, ਉਹ ਕਿਤੇ ਵਿਅਕਤੀ ਨੂੰ ਕਿਸੇ ਨੂੰ ਵੀ ਜਦੋਂ ਹੋਸਪਿਟਲ ਦੇ ਵਿੱਚ ਕੁਝ ਆਂਦਰਾਂ ਦੀ ਕੁਝ ਜ਼ਰੂਰਤ ਪੈਂਦੀ ਹੈ ਜਾਂ ਨਰਵਸ ਦੀ ਜ਼ਰੂਰਤ ਪੈਂਦੀ ਹੈ, ਤਾਂ ਉਹ ਸੂਰ ਦੀਆਂ ਜਿਹੜੀਆਂ ਉਹ ਹੈਗੀਆਂ ਨਾ ਅੰਦਰੂਨੀ ਪਾਰਟ ਜਿਹੜੇ ਨੇ ਉਹ ਬਹੁਤ ਇਨਸਾਨੀ ਪਾਰਟ ਦੇ ਨਾਲ ਨਜ਼ਦੀਕ ਨੇ ਜੀ, ਉਹ ਇਸਤੇਮਾਲ ਕਰ ਲਏ ਜਾਂਦੇ ਆ। ਇਸ ਕਰਕੇ ਉਹ ਕਹਿੰਦੇ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਇਹ ਨਹੀਂ ਗਾ ਕਿ ਉਹਨੂੰ ਨਫ਼ਰਤ ਕੀਤੀ ਜਾਂਦੀ ਆ, ਉਹਦੀ ਰਿਸਪੈਕਟ ਕੀਤੀ ਜਾਂਦੀ ਆ, ਇਸ ਕਰਕੇ ਉਹਨੂੰ ਖਾਧਾ ਨਹੀਂ ਜਾਂਦਾ ਤੇ ਨਾ ਉਹਨੂੰ ਮਤਲਬ ਕਿ ਇੱਕ ਪਾਲ ਕੇ ਰੱਖਿਆ ਜਾਂਦਾ ਜੀ।
1: ਜੀ ਜੀ ਜੀ
0: ਜੀ
1: ਠੀਕ ਹੈ ਬਿਲਕੁਲ ਜੀ, ਇਹਨਾਂ ਧਾਰਨਾਵਾਂ ਦੇ ਪਿੱਛੇ ਜਿਹੜੀ ਆ ਕੋਈ ਨਾ ਕੋਈ ਜਿਹੜਾ ਕਨਸੈਪਟ ਹੈ ਉਹ ਜ਼ਰੂਰ ਜਿਹੜਾ ਕੰਮ ਕਰ ਰਿਹਾ ਹੁੰਦਾ
0: ਜੀ।
1: ਸੋ ਗਿਵਿੰਗ ਯਾਨੀ ਕਿ ਦਾਨ ਪੁੰਨ ਇਹਦੀ ਕਿੰਨੀਆਂ ਉਦਾਹਰਨਾਂ ਆਪਾਂ ਇਤਿਹਾਸ ਚੋਂ ਦੇਖਦੇ ਹਾਂ, ਔਰ ਇਹ ਆਪਾਂ ਜਿਹੜਾ ਖਾਣ ਪੀਣ ਦੀ ਕਿਉਂਕਿ ਰੋਟੀ ਕੱਪੜਾ ਤੇ
0: ਮਕਾਨ ਤੇ
1: ਬੁਨਿਆਦੀ ਲੋੜਾਂ ਤਿੰਨ ਨੇ
0: ਜੀ,
1: ਤਿੰਨ ਜ਼ਰੂਰਤਾਂ ਬੇਸਿਕ ਨੇ। ਮਕਾਨ ਬੰਦੇ ਕੋਲ ਨਹੀਂ ਹੈ ਤੇ ਉਹ ਹੋ ਸਕਦਾ ਕਿਤੇ ਕਿਸੇ ਸ਼ੈਲਟਰ ਚ ਬਹਿ ਗਿਆ, ਕਿਤੇ ਉਹ ਇਧਰ ਉਧਰ ਘੁੰਮ ਲਿਆ, ਹੋਮਲੈਸ ਹੋ ਗਿਆ
0: ਜੀ,
1: ਤੇ ਕੱਪੜੇ ਦਾ ਵੀ ਐ ਹੈ। ਪਰ ਰੋਟੀ ਤੋਂ ਬਿਨਾ ਤੇ ਜਿਹੜਾ ਜਿਉਣਾ ਸੰਭਵ ਨਹੀਂ ਹੈ, ਖਾਣਾ ਤਾਂ ਚਾਹੀਦਾ ਹੀ ਚਾਹੀਦਾ।
0: ਬਿਲਕੁਲ,
1: ਭੁੱਖਮਰੀ ਦਾ ਸ਼ਿਕਾਰ ਇਸ ਵੇਲੇ ਜਿਹੜੀ ਦੁਨੀਆਂ ਦੇ ਵਿਚ ਕਿਤਨੇ ਕਰੋੜਾਂ ਲੋਕ ਨੇ ਉਹ ਹੁੰਦੇ ਆ, ਸੋ ਉਹਨਾਂ ਦੀ ਕੋਈ ਇਹੋ ਜਿਹੀ ਸ਼ੱਕ ਵਾਲੀ ਗੱਲ ਨੀ ਕਿ ਬਹੁਤ ਸੰਸਥਾਵਾਂ ਨੇ, ਬਹੁਤ ਐਨ ਜੀ ਓਜ਼ ਨੇ, ਬਹੁਤ ਨੇ ਜਿਹੜੇ ਇਸ ਨੂੰ ਸੋਚਦੇ ਆ
0: ਜੀ,
1: ਤੇ ਤਾਂ ਕਿ ਉਹਨਾਂ ਤੱਕ ਇਹ ਪਹੁੰਚਾਇਆ ਜਾਏ।
0: ਹੁਣ
1: ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਉਹਨਾਂ ਤੱਕ, ਉਹਨਾਂ ਬੱਚਿਆਂ ਤੱਕ, ਜੋ ਉਹਨਾਂ ਲੋਕਾਂ ਤੱਕ ਜਿਹੜੇ ਲੋੜਵੰਦ ਸੱਚੀ ਲੋੜਵੰਦ ਲੋਕ ਆ
0: ਜੀ,
1: ਇਹ ਅਲੱਗ ਸਵਾਲ ਹੈ। ਪਰ ਇੱਕ ਖਿਆਲ ਆਉਣਾ, ਔਰ ਜਿਹੜਾ ਆਪਣੇ ਹਮਸਾਇਆਂ ਦਾ ਹਮਵਤਨਾਂ ਦੇ ਬਾਰੇ ਜਦੋਂ ਆਪਾਂ ਗੱਲ ਸੋਚੀਏ, ਇਹ ਵੀ ਬਹੁਤ ਵੱਡੀ ਗੱਲ ਆ। ਇੱਕ ਉਹਨਾਂ ਨੇ ਇਹਦੇ ਚ ਲਿਖੀ ਸੀ ਕਵਿਤਾ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਨੇ, ਮੈਂ ਹਾਂ ਮੈਨੂੰ ਸ਼ਾਇਦ ਉਹ ਮੈਂ ਕੱਢ ਕੇ ਰੱਖੀ ਸੀ ਉਹ, ਤੇ ਇਧਰ ਉਧਰ ਨਾ ਹੋ ਗਈ ਮੈਂ ਦੇਖ ਰਿਹਾ ਜੀ। ਸੋ ਕੁੱਲ ਮਿਲਾ ਕੇ ਉਹ ਵੀ ਇੱਕ ਬੰਗਾਰ ਹੀ ਪਾਉਂਦੇ ਆ ਕਿ ਭਾਈ ਸਾਹਿਬ ਜੇ ਤੂੰ ਜਿਉਂਦਾ ਹੈ ਤਾਂ ਤੈਨੂੰ ਜਿਹੜਾ ਅਹਿਸਾਸ ਹੋ ਰਿਹਾ ਦੁੱਖ ਦਾ ਦਰਦ ਦਾ, ਤਾਂ ਉਹਦੇ ਅੱਗੇ ਫਿਰ ਐਕਸ਼ਨ ਵੀ ਕਰਨਾ। ਪਰ ਜੇ ਤੈਨੂੰ ਕਿਸੇ ਦਾ ਦੁੱਖ ਦੇਖ ਕੇ ਦੁਖੀ ਮਹਿਸੂਸ ਹੀ ਨਹੀਂ ਹੋ ਰਿਹਾ
0: ਜੀ,
1: ਫਿਰ ਤੂੰ ਕਾਹਦਾ ਜੀ ਰਿਹਾ, ਫਿਰ ਤੂੰ ਜਿਉਂਦਿਆਂ ਚ ਹੈ ਹੀ ਨਹੀਂ
0: ਜੀ।
1: ਫਿਰ ਤਾਂ ਐਨਡੀਏ ਜਿਉਂ ਦਾ ਮਰਿਆ ਬਰਾਬਰ ਹੀ ਹੋ ਗਿਆ ਫਿਰ
0: ਜੀ।
1: ਫਿਰ ਉਹਦੇ ਚ ਕੋਈ ਮਤਲਬ ਨੀ, ਜਦੋਂ ਤੱਕ ਅਸੀਂ ਦੂਜਿਆਂ ਦਾ ਦਰਦ ਮਹਿਸੂਸ ਨੀ ਕਰਦੇ ਤਾਂ ਉਹ ਫਿਰ ਇਨਸਾਨ ਕਹਾਉਣਾ ਇਨਸਾਨ ਬਣਨਾ ਤੇ ਉਹ ਵੀ ਕਦੋਂ ਉਹਦੇ ਚ ਗੇਟ ਚ ਆਉਣ ਵਾਲੀ ਗੱਲ ਨੀ।
0: ਸੋ
1: ਇਸੇ ਸਿਲਸਿਲੇ ਨੂੰ ਆਪਾਂ ਦੇਖਦੇ ਆ, ਸਰਬੱਤ ਦਾ ਭਲਾ ਟਰੱਸਟ ਹੈ ਪੰਜਾਬ ਦੇ ਵਿਚ, ਜਾਂ ਜਿਹੜੇ ਦੂਸਰਾ ਉਹਨਾਂ ਦਾ ਰਵੀ ਸਿੰਘ ਹੋਰਾਂ ਵਾਲਾ ਅਦਾਰਾ ਹੈ
0: ਜੀ।
1: ਤੇ ਜੇ ਕਾਰਪੋਰੇਟ ਦੇ ਵਿਚ ਦੇਖਦੇ ਆ ਉਹਦੇ ਵਿਚ ਵੀ ਬਹੁਤ ਸਾਰੇ ਜਿਹੜੇ ਆ ਘਰਾਣੇ ਆ ਉਹ ਕੰਮ ਕਰਦੇ ਆ ਵਧੀਆ ਪੱਧਰ ਦੇ ਉੱਤੇ।
0: ਰੈਡ ਕਰਾਸ ਵੀ ਹੈਗਾ, ਲੈ ਲਓ ਚਾਹੇ ਆਪਣੇ ਇਹ ਵੀ ਚੀਜ਼ਾਂ ਚੱਲ
1: ਰੈਡ ਕਰਾਸ ਨੇ, ਉਹਦੇ ਪਿੱਛੇ ਧਾਰਨਾ ਇਹੀ ਹੈ। ਹੁਣ ਜਿਹੜਾ HCL ਟੈਕਨੋਲੋਜੀ ਦਾ ਜਿਹੜਾ ਫਾਊਂਡਰ ਹੈ ਸ਼ਿਵ ਨਾਦਰ, ਉਹ ਰੈਂਕ ਕਰ ਰਿਹਾ ਇੰਡੀਆ ਦੇ ਵਿਚ ਨੰਬਰ 1 ਤੇ
0: ਜੀ।
1: ਲਗਭਗ 3,000 ਕਰੋੜ ਸਾਲ ਦਾ ਉਹ ਜਿਹੜਾ ਦਾਨ ਕਰ ਰਿਹਾ ਬੰਦਾ
0: ਜੀ,
1: ਉਹ ਜ਼ਿਆਦਾਤਰ ਐਜੂਕੇਸ਼ਨ ਦੇ ਰਿਹਾ। ਜਦਕਿ ਮੁਕੇਸ਼ ਅੰਬਾਨੀ ਜਿਹੜੇ ਆ ਦੂਜੇ ਨੰਬਰ ਤੇ ਆ 626 ਕਰੋੜ, ਬਜਾਜ ਵਾਲੇ ਤੇ ਗਰੁੱਪ ਹੈ 446 ਕਰੋੜ ਦਾਨ ਕਰ ਰਹੇ ਹੈ
0: ਜੀ।
1: ਬਿਰਲਾ ਜਿਹੜੀ ਕੰਪਨੀ ਹੈ ਇਹ 440 ਦੇ ਰਹੀ ਹੈ। ਗੌਤਮ ਅਡਾਨੀ ਵਾਲੇ ਜਿਹੜੇ ਗਰੁੱਪ ਆ ਇਹ 386 ਕਰੋੜ ਦੇ ਰਹੇ। ਇਹ ਵੱਖਰੇ ਵੱਖਰੇ ਸੋਰਸਿਸ ਤੋਂ ਇੰਟਰਨੈਟ ਤੇ ਡਾਟਾ ਅਵੇਲੇਬਲ ਆ
0: ਜੀ।
1: ਪਰ ਜਦੋਂ ਆਪਾਂ ਇਹ ਡਾਟਾ ਦੇਖ ਰਹੇ ਸੀਗੇ ਤਾਂ ਇੱਕ ਬੜਾ ਇੰਟਰਸਟਿੰਗ ਫੈਕਟ ਜਿਹੜਾ ਸਾਹਮਣੇ ਆਇਆ
0: ਜੀ,
1: ਕਿ ਜਿਹੜਾ ਦਾਨ ਕਰਨ ਵਾਲਿਆਂ ਚ ਸਭ ਤੋਂ ਉੱਤੇ ਜਿਹੜਾ ਰੈਂਕ ਹੈ
0: ਜੀ
1: ਉਹ ਦੇਖੋ ਟੋਪ ਦੇ ਉੱਤੇ ਆਉਂਦਾ ਕਹਿੰਦੇ ਜੀ ਉਹ ਇੰਡੋਨੇਸ਼ੀਆ ਵਰਗੇ ਦੇਸ਼ ਦਾ।
0: ਅੱਛਾ ਜੀ, ਬਿਲ ਗੇਟਸ ਨੂੰ ਵੀ ਪਿੱਛੇ ਚੱਲ ਕੇ ਜੀ, ਉਹ ਵੀ ਕਾਫੀ ਫੰਡਿੰਗ ਵਗੈਰਾ ਕਰਦੇ ਨੇ
1: ਜੀ ਕੰਟਰੀ ਦੇ ਹਿਸਾਬ
0: ਨਾਲ ਵਾਈਸ। ਅੱਛਾ ਜੀ,
1: ਤੇ ਜਿਹੜੇ ਆਮ ਲੋਕਾਂ ਜਿਵੇਂ ਆਮ ਲੋਕਾਂ ਦੇ ਜਿਹੜੇ ਵੱਲੋਂ ਜਿਹੜੀ ਦਾਨ ਕੀਤਾ ਜਾਂਦਾ
0: ਜੀ,
1: ਉਹ ਚ ਕੀਨੀਆ ਜਿਹੜਾ ਉਹ 63 ਹੈ, ਉਹਦਾ ਰੈਂਕ ਹੈ ਸਿੰਗਾਪੁਰ ਦਾ 61, ਐਂ ਕਰਕੇ ਉਹਨਾਂ ਨੇ ਸਕੋਰ ਹੈ ਬਣਾਇਆ ਹੋਇਆ
0: ਜੀ।
1: ਤੇ ਮੋਸਟ ਜਨਰਸ ਜਿਹੜੀ ਨੇਸ਼ਨ ਹੈ ਉਹਨੂੰ ਜਿਹੜੀ ਇੰਡੋਨੇਸ਼ੀਆ ਨੂੰ ਕਿਹਾ ਗਿਆ।
0: ਕਿਆ ਬਾਤ ਹੈ।
1: ਸੋ ਇਹ ਚ ਤਿੰਨ ਤਰ੍ਹਾਂ ਦੀ ਜਿਹੜੀ ਡੋਨੇਸ਼ਨ ਹੈ ਨਾ ਉਹਨੂੰ ਉਹ ਕੰਸੀਡਰ ਕੀਤਾ ਗਿਆ। ਇੱਕ ਤਾਂ ਚੈਰੀਟੇਬਲ ਡੋਨੇਸ਼ਨ ਹੋ ਗਈ, ਫਿਰ ਵਲੰਟੀਅਰ ਬਣ ਕੇ ਜਾਣਾ, ਤੇ ਦੂਸਰਾ ਹੈ ਕਿ ਅਜਨਬੀ ਲੋਕਾਂ ਦੀ ਹੈਲਪ ਕਰਨ ਲਈ ਵਿਲਿੰਗਨੈਸ ਕਿੰਨੀ ਆ।
0: ਬਿਲਕੁਲ,
1: ਉਹ ਇੱਛਾ ਸ਼ਕਤੀ ਕਿੰਨੀ ਆ
0: ਜੀ।
1: ਇਹ ਤਿੰਨੋਂ ਚੀਜ਼ਾਂ ਤਾਂ ਹੋਣਗੀਆਂ ਹੋਣਗੀਆਂ ਨਾ, ਤਿੰਨ ਚੀਜ਼ਾਂ। ਇੱਕ ਤਾਂ ਆਪਾਂ ਪੈਸੇ ਨਾਲ ਜਿਵੇਂ ਤੁਸੀਂ ਸ਼ੁਰੂ ਚ ਦੱਸ ਰਹੇ ਸੀਗੇ ਕਿ ਉਹ ਕੀਤੀ ਜਾ ਸਕਦੀ ਹੈ, ਬਾਕੀ ਉਂਝ ਕਿਸੇ ਦੀ ਮਦਦ ਕਰਕੇ ਉਹਨੂੰ ਜਿਹੜਾ ਉਹ ਚੱਕਰ ਵਿਊ ਜੋ ਬਾਹਰ ਕੱਢਿਆ ਜਾ ਸਕਦਾ।
0: ਦੇਖੋ ਜਿਵੇਂ ਕਿ ਡੇਰਿਆਂ ਦੀ ਜਾਂ ਹੋਰ ਸਾਰੀਆਂ ਦੀ ਗੱਲ ਕਰ ਲਈਏ, ਉੱਥੇ ਵੀ ਤਾਂ ਮਤਲਬ ਕਿ ਇੱਕ ਸੇਵਾ ਦੇ ਨਾਂ ਦੇ ਉੱਤੇ ਸਾਰਾ ਕੁਝ ਕਰਦੀ ਹੈ। ਇਸੇ ਤਰ੍ਹਾਂ ਕਿਉਂ ਨੀ ਮਤਲਬ ਕਿ ਇੱਕ ਜਗ੍ਹਾ ਕਿਸੇ ਨੇ ਪਰਿਵਾਰ ਨੇ ਮਤਲਬ ਕਿ ਕਮਰੇ ਪਾਉਣ ਜੋਗਾ ਹੈ ਨਹੀਂ, ਉੱਥੇ ਮਿਸਤਰੀ ਚਾਹੀਦਾ ਜਾਂ ਲੱਕੜ ਦੇ ਕੰਮ ਵਾਲਾ ਚਾਹੀਦਾ, ਜਾਂ ਆਪਣਾ ਆਪਣਾ ਥੋੜਾ ਬਹੁਤਾ ਕਰਨਾ ਜਿੰਨਾ ਕੁ ਕਰ ਸਕਦੇ ਆ, 1 ਘੰਟਾ 2 ਘੰਟੇ ਕਰਕੇ ਤੇ ਅਗਲੇ ਦੀ ਹੈਲਪ ਕੀਤੀ ਜਾ ਸਕਦੀ ਹੈ। ਜ਼ਰੂਰੀ ਥੋੜੀ ਵੀ ਮਤਲਬ ਕਿ ਜਿਹੜੇ ਸਰਮਾਏਦਾਰ ਲੋਕ ਨੇ ਉਹਨਾਂ ਦੀ ਹੈਲਪ ਇੱਕ ਸੇਵਾ ਦੇ ਨਾਂ ਦੇ ਉੱਤੇ ਕਰਨੀ ਹੈ।
1: ਬਿਲਕੁਲ ਜੀ, ਬਿਲਕੁਲ। ਇਹ ਇੰਡੀਵਿਜੁਅਲੀ ਜਿਹੜੀ ਆ ਇੱਕ ਭਾਵਨਾ ਹੈ,
0: ਭਾਵਨਾ
1: ਕਿੰਨੀ ਚਾਹੇ ਉਹ ਧਾਰਮਿਕ ਪੱਧਰ ਤੇ ਆਏ। ਨੋਰਮਲੀ ਜਿਹੜਾ ਦਾਨ ਹੈ ਨਾ, ਇਹ ਬੰਦਾ ਅਗਲੇ ਜਨਮ ਦੇ ਵਿੱਚ ਅਗਲੇ ਜਨਮ ਨੂੰ ਸੌਖਾ ਕਰਨ ਲਈ, ਜਾਂ ਜਨਮ ਜਨਮਾਂਤਰ ਦੇ ਚੱਕਰਾਂ ਜਿਵੇਂ ਉਹ ਕਹਿੰਦੇ ਹੁੰਦੇ ਆ, ਵੀ ਉਹ ਚੋਂ ਬਾਹਰ ਆਉਣ ਨੂੰ, ਜਾਂ ਕਹਿ ਲਓ ਲੰਬੀਆਂ ਉਮਰਾਂ ਲਈ, ਜਾਂ ਮੁਸੀਬਤ ਤੋਂ ਬਚਣ ਲਈ, ਕਿ ਮੈਂ ਇਹਦੇ ਸਿਰ ਤੋਂ ਵਾਰ ਕੇ ਆ ਸਿੱਟਦਾ ਨਾਰੀਅਲ ਨਹਿਰ ਦੇ ਵਿੱਚ, ਉਹ ਮਾਰਿਆ ਚਲਾ ਗਏ। ਉਹ ਕੋਈ ਐ ਕਹਿ ਰਹੇ ਵੀ ਮੈਂ ਨਾਰੀਅਲ ਸਿੱਟ ਕੇ ਆਪਣੇ ਸਿਰ ਤੇ ਆਈ ਮੁਸੀਬਤ ਜਿਹੜੀ ਹੈ ਕਰ ਲਈ ਖਤਮ, ਤੇ ਉਧਰ ਹੇਠਾਂ ਉਹਨੂੰ ਬੋਚਣ ਵਾਲੇ ਬੈਠੇ ਆ ਕਿ ਕਮਾਲ ਇਹ ਨਾਰੀਅਲ ਆਈ ਜਾਣ ਤੇ ਅਸੀਂ ਇਹਨੂੰ ਲਾਈਏ ਰੇਹੜੀਆਂ ਇਹਨਾਂ ਦੀ ਵੇਚੀਏ ਜਾ ਕੇ। ਉਹ ਉਹਨਾਂ ਦਾ ਵੱਖਰਾ ਇੱਕ ਸਿਸਟਮ ਸਾਈਕਲ ਚੱਲ ਰਿਹਾ। ਸੋ ਇਸ ਤਰ੍ਹਾਂ ਹੀ ਇੱਕ ਸ਼ਾਹੂਕਾਰ ਸੀ, ਉਹਨੇ 7 ਪੁਸ਼ਤਾਂ ਤੱਕ ਦਾ ਆਪਣਾ ਕਹਿ ਲੋ ਵੀ ਧਨ ਦੌਲਤ ਇਕੱਠਾ ਕਰ ਲਿਆ
0: ਜੀ।
1: ਇਹ ਇੱਕ ਆਮ ਕਹਾਣੀ ਆਪਾਂ ਸੁਣਦੇ ਇਹੋ ਜਿਹੀਆਂ ਬਹੁਤ ਮਿਲ ਜਾਣਗੀਆਂ। ਸੋ ਉਹਨੇ 7 ਪੁਸ਼ਤਾਂ ਦਾ ਜਦੋਂ ਇਕੱਠਾ ਕੀਤਾ, ਨਜੂਮੀ ਬੁਲਾਏ, ਜੋਤਸ਼ੀ ਬੁਲਾਏ ਕਿ ਦੇਖੋ ਜੀ ਮੈਨੂੰ ਇੱਕ ਸੁਪਨਾ ਆਇਆ ਕਿ 7 ਪੁਸ਼ਤਾਂ ਤੱਕ ਤੇ ਸਭ ਕੁਝ ਠੀਕ ਆ, ਮੇਰੇ ਜਿਹੜੇ ਹੈਗੇ ਆ CA ਵਗੈਰਾ ਇਹ ਸਾਰਿਆਂ ਨੇ ਦੱਸਤਾ, ਖਜ਼ਾਨਚੀਆਂ ਨੇ ਵੀ ਇੰਨਾ ਹੈਗਾ, ਵੀ ਆਰਾਮ ਨਾਲ ਬਹਿ ਕੇ ਖਾਣਗੀਆਂ ਅਗਰ ਕੋਈ ਕੰਮ ਨਾ ਕਰਨ ਉਹ 7 ਪੁਸ਼ਤਾਂ ਤੇਰੀਆਂ। ਪਰ 8ਵੀਂ ਦਾ ਕੰਮ ਔਖਾ ਜੀ, ਕਹਿੰਦਾ ਉਹ ਟੈਨਸ਼ਨ ਚ ਆ ਗਿਆ, ਕਹਿੰਦਾ ਜੀ 8ਵੀਂ ਦਾ ਉਹ ਫਿਰ ਕੀ ਕਰਿਆ ਕਰਨਗੇ, ਮੇਰਾ ਖਾਨਦਾਨ ਹੈ ਭਾਈ, ਉਹ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਸੀ ਇਹ ਸਾਰਾ, ਉਹ ਫਾਇਦਾ ਕਿਵੇਂ ਹੋਊ ਉਹਨਾਂ ਦਾ
0: ਜੀ।
1: ਉਹ ਜੋਤਿਸ਼ੀ ਕਹਿੰਦੇ ਜੀ ਜਿਹੜਾ ਤੁਹਾਨੂੰ ਅਸੀਂ ਐ ਦੱਸ ਸਕਦੇ ਆ ਦੇਖ ਕੇ ਏਡੀ ਦੂਰ ਤੱਕ
0: ਜੀ,
1: ਤੁਹਾਨੂੰ ਹੱਲ ਵੀ ਦੱਸਦੇ ਆ, ਜਿਹੜੇ ਹੱਲ ਦੱਸੋ
0: ਜੀ।
1: ਉਹ ਕਹਿੰਦੇ ਹੱਲ ਇਹ ਆ ਵੀ ਗਰੀਬਾਂ ਨੂੰ ਨਾ ਇੱਕ ਇੱਕ ਪੀਪਾ ਆਟੇ ਦਾ ਦਾਨ ਕਰੋ
0: ਜੀ।
1: ਕਹਿੰਦੇ ਗਰੀਬਾਂ ਨੂੰ ਲੱਭਣਾ ਤਾਂ ਬੜਾ ਸੌਖਾ ਹੈ, ਇਹ ਹਰ ਪਾਸੇ ਹੀ ਹੈ
0: ਜੀ।
1: ਉਹਨੇ ਬਸਤੀ ਇੱਕ ਦੇਖੀ, ਆਪਣੇ ਨੌਕਰ ਚਾਕਰ ਨਾਲ ਲਏ ਤੇ ਗੱਡੀ ਭਰੀ ਤੇ ਪੀਪਾ ਬੂਹਾ ਖੜਕਾਇਆ ਕਰੇ ਕਿ ਆਹ ਲੈ ਲੋ ਜੀ, ਸੇਠ ਜੀ ਆਏ ਆ ਦਾਨ ਦੇਣ ਆਏ ਆਟਾ। ਕਹਿੰਦੇ ਕੀ ਦਾਨ ਕਰਦੇ ਜੀ? ਕਹਿੰਦੇ ਆਟਾ ਜੀ। ਉਹ ਪਵਾਈ ਗਏ ਬੰਦੇ, ਇੱਕ ਬੰਦੇ ਦੇ ਘਰੇ ਦਰਵਾਜ਼ਾ ਖੜਕਾਇਆ, ਉਹ ਖੋਲੇ ਨਾ ਕਾਫੀ ਦੇਰ, ਫਿਰ ਉਹਨੇ ਉੱਠ ਕੇ ਆਇਆ, ਸੁੱਤਾ ਪਿਆ ਜੀ ਬਾਈ ਅੰਦਰ ਕਹਿੰਦਾ ਭਾਈ ਸਾਹਿਬ ਤੇ ਹਾਂਜੀ ਕੀ ਗੱਲ ਹੈ? ਕਹਿੰਦੇ ਸੇਠ ਜੀ ਦਾਨ ਕਰ ਰਹੇ ਨੇ। ਕਹਿੰਦੇ ਕਿਉਂ? ਕਹਿੰਦੇ ਜੀ ਐ ਕਰਕੇ ਇਹਨਾਂ ਦੇ ਮਤਲਬ ਪੁੰਨ ਕਰ ਰਹੇ ਨੇ, ਦਾਨ ਪੁੰਨ ਕਰ ਰਹੇ ਨੇ ਵੀ ਅੱਠਵੇਂ ਜਨਮ ਦਾ ਇਹਨਾਂ ਦਾ ਜੀਵ ਹੈਗਾ ਚੱਕਰ ਵੀ ਤੁਸੀਂ ਯਾਰ ਲਓ, ਤੁਸੀਂ ਇਹਨੂੰ ਕੁਸ਼ਚਨ ਨਾ ਕਰੋ ਵੀ ਆਟਾ ਦਾਨ ਕਰਨਾ ਇਹਨਾਂ ਨੇ। ਕਹਿੰਦਾ ਯਾਰ ਨੀਂਦ ਆਈ ਪਈ, ਤੁਸੀਂ ਆਟਾ ਦਾਲਾ ਪੀਤਾ ਖੜਕਾਈ ਜਾਂਦੇ ਮੇਰੇ ਦਰਵਾਜ਼ੇ। ਕਹਿੰਦਾ ਇੱਕ ਮਿੰਟ ਮੈਂ ਖੜ ਜਾਓ ਦੇਖ ਲੈਣ ਦੋ। ਉਹਨੇ ਪੈਰ ਨਾਲ ਹੀ ਨਾ ਆਪਣੇ ਜਿਹੜਾ ਪੀਪਾ ਸੀ ਅੰਦਰ ਢੋਲਕੀ ਆਟੇ ਵਾਲੀ ਢੋਲ ਮਾੜਾ ਜਿਹਾ ਖੜਕਾ ਕੇ ਦੇਖਿਆ। ਉਹ ਕਹਿੰਦਾ ਹੈਗਾ ਮੇਰੇ ਕੋਲ ਸਵੀਰ ਜੋਗਾ, ਨਹੀਂ ਚਾਹੀਦਾ ਭਾਜੋ, ਮੈਨੂੰ ਨੀ ਲੋੜ। ਉਹ ਚਲੇ ਗਿਆ। ਸੇਠ ਬੜਾ ਹੈਰਾਨ ਹੋਇਆ ਕਿ ਇਹਦੇ ਕੋਲ ਸਵੀਰ ਜੋਗੇ ਆਟੇ ਨਾਲ ਹੀ ਖੁਸ਼ ਆ, ਤੇ ਮੈਂ ਅੱਠਵੀਂ ਪੀੜੀ ਦੇ ਵਿੱਚ ਇੱਥੇ ਧੱਕੇ ਖਾ ਰਿਹਾ ਬਸਤੀਆਂ ਜਿਹਨਾਂ ਦੇ ਵਿੱਚ। ਕਹਿੰਦੇ ਮੇਰੇ ਤੇ ਲੜਦਾ ਵੀ ਮੈਂ ਚੱਲਾ ਵਾਪਸ ਇਹਨੂੰ
0: ਸੰਨਿਆਸੀ ਹੋ ਜਾਣਾ ਮੈਂ ਤਾਂ ਕਹਿੰਦਾ।
1: ਇਹ ਤਾਂ ਇਹ ਸਵੀਰ ਲਈ ਇੰਨਾ ਸਵੀਰ ਦਾ ਇਹਦੇ ਕੋਲ ਸੌਦਾ ਹੈਗਾ, ਇਹ ਚ ਬੜਾ ਸੰਤੁਸ਼ਟ ਆ
0: ਬਿਲਕੁਲ।
1: ਤੇ ਇਹ ਮੇਰੇ ਕੋਲ ਸੱਤ ਪੀੜੀਆਂ ਤੱਕ ਸੈਟਿਸਫੈਕਟਰੀ ਹੈਗਾ ਸਭ ਕੁਛ, ਫਿਰ ਵੀ ਮੈਂ ਟੈਨਸ਼ਨ ਚ।
0: ਸੰਤੁਸ਼ਟੀ
1: ਟੈਨਸ਼ਨ ਤਾਂ ਜਿਹੀ ਵੀ ਮਰਜ਼ੀ ਪਾ ਲੋ
0: ਜੀ, ਸੰਤੁਸ਼ਟੀ ਦਾ ਦਾਨ ਵੈਸੇ ਲੱਭਣਾ ਚਾਹੀਦਾ ਵੀ ਉਹ ਕੌਣ ਕਰਦਾ ਸੰਤੁਸ਼ਟੀ ਦਾਨ ਜੀ।
1: ਹਾਂਜੀ ਹਾਂਜੀ।
0: ਤੇ ਸ਼ਮੀ ਜੀ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਗੁਰਮੇਲ ਦਾਦੂ ਜੀ ਤੇ ਰਾਜਨ ਸੈਣੀ ਸਾਹਿਬ ਵੀ ਨਾਲ ਜੁੜ ਰਹੇ ਨੇ, ਉਹਨਾਂ ਦੀ ਗੱਲ ਸੁਣਦੇ ਆ ਫਿਰ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਗੁਰਮੇਲ ਦਾਦੂ ਜੀ, ਕੈਨੇਡਾ ਤੋਂ ਸਵਾਗਤ ਹੈ ਜੀ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਤੇ ਸੁਣਨ ਵਾਲੇ ਵੀਰਾਂ ਭੈਣਾਂ ਨੂੰ
0: ਜੀ, ਆਨੂ ਜੀ
1: ਸਤਿ ਸ੍ਰੀ ਅਕਾਲ ਜੀ।
2: ਅੱਜ ਦਾ ਵਿਸ਼ਾ ਜਿਹੜਾ ਦਾਨ ਪੁੰਨਾ
0: ਜੀ,
2: ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਜੀ, ਕਹਿੰਦੇ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈ ਦਾਨ।
0: ਕਿਆ ਬਾਤ ਹੈ
1: ਜੀ।
2: ਉਹਦੇ ਚ ਤਾਂ ਇੱਥੇ ਤੱਕ ਵੀ ਰੱਬ ਦਾ ਨਾਂ ਵੀ ਅਕਲ ਨਾਲ ਲੈਣਾ ਤੇ ਦਾਨ ਵੀ, ਤੇ ਉਸ ਤੋਂ ਅੱਗੇ ਕਹਿੰਦੇ ਆ ਜਾਂਦਾ ਕਹਿੰਦੇ ਦਾਨ ਵੀ ਦੋ ਤਰ੍ਹਾਂ ਦਾ, ਇੱਕ ਪਾਤਰ ਆ ਇੱਕ ਕੁਪਾਤਰ ਆ
0: ਜੀ।
2: ਹੁਣ ਪਾਤਰ ਕੁਪਾਤਰ ਦਾ ਦੇਖ ਲੋ ਜੀ ਹੁਣ, ਤੇ ਹੁਣ ਜੇ ਕੁਪਾਤਰ ਨੂੰ ਦਾਨ ਕਰਾਂਗੇ ਤਾਂ ਫਿਰ ਉਹ ਜੀ। ਹੁਣ ਮੈਂ ਤੁਹਾਨੂੰ ਆਪਦੀ ਇੱਕ, ਮੈਂ ਵੀ ਬੜਾ ਸਿੱਖਿਆ ਰੋਜ਼ ਹੀ ਸਿੱਖਦੇ ਆ। ਚਲੋ ਮੈਂ ਨਾ 11ਵੀਂ 12ਵੀਂ ਦੇ ਮੇਰੇ ਖਿਆਲ ਚ ਹੁੰਦਾ ਸੀ, ਮੈਂ ਪਹਿਲਾਂ ਵੀ ਗੱਲ ਕਾਫੀ ਸ਼ੇਅਰ ਕਰੀ ਆ, ਤੇ ਅਸੀਂ ਬੱਸ ਸਟੈਂਡ ਤੋਂ ਨਾ ਸਕੂਲ ਸੀ ਸਾਡਾ ਥੋੜੀ ਦੂਰ, ਤੇ ਬੱਸ ਸਟੈਂਡ ਉਤਰ ਕੇ ਤੇ ਉੱਥੋਂ ਸਕੂਲ ਸ਼ਹਿਰ ਤੁਰ ਕੇ ਜਾਂਦੇ ਹੁੰਦੇ ਸੀ
0: ਜੀ।
2: ਤੇ ਉੱਥੇ ਅੱਡੇ ਦੇ ਇੱਕ ਮੈਨੂੰ ਬਜ਼ੁਰਗ, ਮੰਨ ਲਓ ਸਾਡੇ ਉਧਰ ਚਾਦਰੇ ਬਹੁਤ ਬਣਦੇ ਹੁੰਦੇ, ਚਾਦਰਾ ਬੰਨਿਆ ਤੇ ਕੁੜਤਾ ਬਜ਼ੁਰਗ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਕਾਕਾ
0: ਜੀ
2: ਮੈਂ ਨਾ ਇੱਥੇ ਸਾਡੇ ਨੇੜੇ ਉੱਥੇ ਸੀਗਾ ਰੋੜੀ ਪਿੰਡ ਆ, ਕਹਿੰਦਾ ਮੈਂ ਉੱਥੇ ਜਾਣਾ ਕਾਕਾ, ਕਿਰਾਇਆ ਹੈ ਨੀ ਮੇਰੇ ਕੋਲੇ ਯਾਰ, ਮੈਨੂੰ ਕਿਰਾਇਆ ਦੇ ਦੇ
0: ਜੀ।
2: ਉਦੋਂ ਨਾ ਉਹਨਾਂ ਟਾਈਮਾਂ ਚ 10 ਰੁਪਏ ਉਹਦੇ ਬੱਸ ਦਾ ਕਿਰਾਇਆ ਲੱਗਦਾ ਹੁੰਦਾ ਸੀ
0: ਜੀ।
2: ਤੇ ਚਲੋ ਮੈਂ ਆਪਦੀ ਜਿਹੜੀ ਜੇਬ ਖਰਚੀ ਮੇਰੇ ਕੋਲੇ, ਤੇ ਮੈਨੂੰ ਲੱਗਿਆ ਮੈਂ ਚਲੋ, ਮੈਂ ਕਿਹਾ ਚਲ ਦੇ ਦਿੰਦੇ ਹਾਂ
0: ਜੀ।
2: ਮੈਂ ਜੀ 10 ਰੁਪਏ ਉਹਨੂੰ ਕੱਢ ਕੇ ਤੇ ਦੇਤੇ
0: ਜੀ,
2: ਉਹਨੂੰ 10 ਰੁਪਏ ਦੇ ਕੇ ਜੀ, ਤੇ ਮੈਂ ਸਕੂਲ ਨੂੰ ਤੁਰ ਪਿਆ। ਉਹ ਸਕੂਲ ਦੇ ਤੇ ਬੱਸ ਸਟੈਂਡ ਦੇ ਰਾਹ ਦੇ ਵਿੱਚ ਠੇਕਾ ਪੈਂਦਾ ਸੀਗਾ ਜੀ
0: ਜੀ,
2: ਤੇ ਉਹ ਬਾਬਾ ਕਹਾ ਮੇਰੇ ਜਾਂਦੇ ਨੂੰ ਠੇਕੇ ਤੇ ਖੜਾ ਜੀ।
0: ਕਿਆ ਬਾਤ ਹੈ।
2: ਤੇ ਉਹ ਉਸ ਤੋਂ ਉਹ ਦਿਨ ਗਿਆ, ਤੇ ਅੱਜ ਦਾ ਦਿਨ ਮੈਂ ਉੱਥੇ ਨਾ ਇੱਕ ਲੈਸਨ ਕਿ ਅੱਜ ਤੋਂ ਬਾਅਦ ਵੀ ਕਿਸੇ ਨੂੰ ਡਾਇਰੈਕਟ ਪੈਸਾ ਨਹੀਂ ਦੇਣਾ
0: ਜੀ,
2: ਪਰ ਜੇ ਕਿਸੇ ਨੂੰ ਦੇਣਾ ਵੀ ਆ ਤਾਂ ਉਹ ਇਸ ਤਰੀਕੇ ਨਾਲ ਦੇਣਾ ਵੀ ਉਹ ਮੈਨੂੰ ਵੀ ਉਸ ਚੀਜ਼ ਦਾ ਪਤਾ ਲੱਗੇ। ਉਸ ਤੋਂ ਬਾਅਦ ਮੈਂ ਮੋਸਟਲੀ ਮੇਰੀ ਕੋਸ਼ਿਸ਼ ਹੁੰਦੀ ਆ, ਜੇ ਕੋਈ ਜਿਵੇਂ ਜੇ ਕੋਈ ਭੁੱਖਾ ਜਾਂ ਹੋਰ ਆ ਉਹਨੂੰ ਮੈਂ ਚਲੋ ਜੇ ਉਹ ਕਵੇ, ਤੇ ਉਹਦੇ ਨਾਲ ਕਾਫੀ ਕੁਝ ਸਿੱਖਣ ਨੂੰ ਮਿਲਿਆ। ਹੁਣ ਇੱਥੋਂ ਦੀ ਤੁਹਾਨੂੰ ਗੱਲ ਦੱਸਦਾ, ਇੱਥੇ ਨਾ ਮੈਂ ਡੈਮੋ ਹੋਟਲ ਤੇ ਜਿਵੇਂ ਜਾਣਾ, ਉਹ ਕਈ ਵਾਰੀ ਕੋਈ ਬਾਹਰ ਮੈਨੂੰ, ਮੈਂ ਅੰਦਰ ਉਹਨੂੰ ਕੁੜੀਆਂ ਆਪਣੀਆਂ ਹੀ ਕੰਮ ਕਰਦੀਆਂ ਉੱਥੇ, ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਰਾਣੇ ਇਹਨੂੰ ਨਾ ਇਹ ਜੇ ਸੈਂਡਵਿਚ ਮੰਗਦਾ ਜਾਂ ਕੌਫੀ ਮੰਗਦਾ
0: ਦੇ ਦਿਓ,
2: ਇਹਨੂੰ ਦੇ ਦਿਓ ਤੇ ਇਹਦੇ ਪੈਸੇ ਨਾ ਮੈਂ ਦੇ ਦੇਣਾ ਮੈਨੂੰ
0: ਜੀ।
2: ਚਲੋ ਠੀਕ ਆ ਜੀ ਮੈਂ ਦੋ। ਉਹ ਇੱਕ ਦਿਨ ਕੁੜੀਆਂ ਮੈਨੂੰ ਕੁੜੀਆਂ ਕਹਿੰਦੀਆਂ, ਕਹਿੰਦੀਆਂ ਬਾਈ ਤੁਸੀਂ ਇਹਨਾਂ ਨੂੰ ਨਾ ਕੌਫੀ ਸੈਂਡਵਿਚ ਨਾ ਦਵਾਇਆ ਕਰੋ। ਮੈਂ ਕਹਿੰਦੀਆਂ ਸਾਨੂੰ ਮੁੜ ਕੇ ਇੱਥੋਂ ਕੱਢਣੇ ਔਖੇ ਹੋ ਜਾਂਦੇ, ਕਹਿੰਦੀ ਇੱਥੇ ਲੈ ਕੇ ਬਹਿ ਜਾਂਦੇ ਸਾਨੂੰ ਤੰਗ ਕਰਦੇ ਆ।
0: ਉਹ ਜਿੱਦਾਂ ਇੱਥੇ ਵੀ ਹੈਗੇ ਆ ਕਈ, ਮਤਲਬ ਕਿ ਹੋਮਲੈਸ ਹੋ ਹੈਗੇ ਨੇ ਜਾਂ ਜਿਹੜੇ ਐਡਿਕਟਡ ਨੇ ਨਾ ਦਾਰੂ ਦੂਰੂ ਚੰਗੀ ਪੀਂਦੇ ਆ, ਉਹ ਸਵੇਰੇ ਆ ਕੇ ਨਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬੈਂਚਾਂ ਦੇ ਉੱਤੇ ਆ ਕੇ ਬਹਿ ਜਾਂਦੇ ਆ, ਤੇ ਬੈਠੇ ਵੀ ਏਦਾਂ ਦੀ ਜਗ੍ਹਾ ਦੇ ਉੱਤੇ ਹੁੰਦੇ ਆ ਵੀ ਜ਼ਿਆਦਾ ਦੂਰ ਨਾ ਜਾਣਾ ਪਵੇ। ਉਹਨਾਂ ਨੇ 10-10 ਸੈਂਟ ਜਾਂ ਜਿੰਨੇ ਕਿੰਨੇ ਵੀ ਦਿੱਤੇ ਆ, ਤੇ ਉਹਨਾਂ ਨੇ ਜਾਂ ਫਿਰ ਉਹ ਕੇਨ ਜੇ ਇਕੱਠੇ ਕਰੀ ਜਾਣੇ ਨੇ, ਕਿਉਂਕਿ ਉਹਨਾਂ ਦੇ 20 ਸੈਂਟ ਮਿਲ ਜਾਂਦੇ ਆ, 25 ਸੈਂਟ ਮਤਲਬ ਕਿ ਉਹਨੂੰ ਬੈਗ ਪਾ ਕੇ ਦੁਬਾਰਾ ਖਾਲੀ ਦੇ, ਤੇ ਬੋਤਲ ਹੋਵੇ ਕੋਈ ਕੈਨ ਹੋਵੇ ਤੇ ਰੀਸਾਈਕਲਿੰਗ ਚ ਆ ਜਾਂਦਾ, ਤੇ ਉਹਨੂੰ 20-25 ਸੈਂਟ ਇੱਕ ਕੈਨ ਦੇ ਮਿਲ ਜਾਂਦੇ ਆ। ਉਹ ਮਤਲਬ ਕਿ 2 ਕੁ ਯੂਰੋ ਜਾਂ 2.5 ਯੂਰੋ ਦੀ, ਮਤਲਬ ਕਿ ਘੱਟੋ ਘੱਟ ਜਿਹੜੀ ਹੈ 2.5 ਯੂਰੋ ਦੀ ਬੀਅਰ ਆ ਜਾਂਦੀ ਹੈ, ਤੇ ਉਹ ਜਿੰਨੇ ਹੋ ਗਏ ਜਦੋਂ 2.5 ਹੋ ਗਏ ਉਹਨਾਂ ਨੇ ਨਾਲ ਦੀ ਨਾਲ ਉਹ ਸ਼ੋਪ ਚ ਵੜਨਾ ਤੇ ਇੱਕ ਕੈਨ ਲੈ ਕੇ ਫਿਰ ਬਹਿ ਜਾਣਾ ਜੀ ਉੱਥੇ ਬਾਹਰ ਜੀ।
2: ਤੇ ਉਹ ਜਿਵੇਂ ਨਾ ਸਿੱਖਣ ਨੂੰ ਗੱਲ, ਮੈਂ ਕਿਹਾ ਵੀ ਫਿਰ ਕੀ ਕੀਤਾ ਜਾਵੇ, ਤੇ ਕਹਿੰਦੇ ਬਾਈ ਦੇਖ ਲਿਆ ਕਰੋ, ਕਹਿੰਦੀ ਇਹ ਨਾ ਬਸ ਜਿਵੇਂ ਮਤਲਬ ਏਦਾਂ ਹੀ ਹੈਗਾ ਹਿਸਾਬ ਕਿਤਾਬ
0: ਜੀ।
2: ਤੇ ਹੁਣ ਇਸ ਚੀਜ਼ ਦਾ ਮੈਂ ਨਾ ਹੁਣ ਕਾਫੀ ਜਿਵੇਂ ਕਹਿ ਲਓ ਵੀ ਅੱਜ ਹੁਣ 26 ਹੋ ਗਈ, ਜਿਵੇਂ ਤਕਰੀਬਨ 8 ਸਾਲਾਂ ਤੋਂ ਨਾ ਆਏ ਸਾਲ ਅਗਸਤ ਦੇ ਵਿੱਚ ਮੈਂ ਪਹਿਲਾਂ ਵੀ ਆਪਣੇ ਰੇਡੀਓ ਤੇ ਸ਼ੇਅਰ ਕੀਤਾ, ਜਿਵੇਂ ਦਰਖਤ ਨਾ ਮੈਂ ਉਹਨਾਂ ਦੀ 2-2.5 ਹਜ਼ਾਰ ਦਰਖਤ ਆਏ ਸਾਲ ਉੱਥੇ ਸਾਡੇ ਪਿੰਡ ਮੈਂ ਉਦਾਂ ਉਹਨਾਂ ਨੂੰ ਡੋਨੇਟ ਕਰਦਾ ਜੀ।
0: ਜੀ ਕਿਆ ਬਾਤ ਹੈ ਜੀ।
2: ਉਹ ਜਦੋਂ ਮੈਂ ਸ਼ੁਰੂ ਕਰੇ ਤੇ ਮੈਂ ਉਦੋਂ ਮੈਨੂੰ ਕਾਫੀ ਪਿੰਡ ਚ ਉਹਦਾ ਹੈ ਨੀ ਸੀ ਜਾਣ, ਮੈਨੂੰ ਕਹਿੰਦੇ ਇਹ ਕੰਮ ਕੀ ਸ਼ੁਰੂ ਕਰ ਲਿਆ, ਮੈਂ ਕਿਹਾ ਯਾਰ ਕੋਈ ਮੈਂ ਉਦਾਂ ਹੀ ਮੇਰੇ ਮਨ ਚ ਆਇਆ ਵੀ ਚਲੋ ਵੀ ਮੈਂ 2000 ਉਹ 2 ਟਰਾਲੀਆਂ ਲਿਆਈ ਦੀਆਂ ਉੱਥੇ ਖਿਲਾਰ ਦੇ ਦੀਆਂ ਪਿੰਡ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੁੰਦਾ ਜੋ ਵੀ ਆਉਂਦਾ 1-2 ਦਰਖਤ ਉਹਨਾਂ ਨੂੰ ਦੇਈ ਜਾਈਦੇ ਆ।
0: ਬਿਲਕੁਲ ਹੈ ਜੀ।
2: ਤੇ ਹਾਂ ਮਤਲਬ ਉਹ ਮੈਂ ਨਾ ਸ਼ੁਰੂ ਚੋਂ ਕੀਤਾ, ਮੈਂ ਉਹਦਾ ਕੋਈ ਜਿਵੇਂ ਕੋਈ ਫੋਟੋ ਜਾਂ ਹੋਰ ਕੋਈ ਮੈਂ ਉਹਦਾ ਨੀ, ਮੈਂ ਨਹੀਂ ਯਾਰ ਮੈਨੂੰ ਥੋੜਾ ਜਿਹਾ ਘੱਟ ਇਹ ਆ
0: ਜੀ।
2: ਫਿਰ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਯਾਰ ਕੋਈ ਗੱਲ ਨੀ ਤੂੰ ਨਾ ਸੋਸ਼ਲ ਮੀਡੀਆ ਵਗੈਰਾ ਤੇ ਫੋਟੋ ਵਗੈਰਾ ਸ਼ੇਅਰ ਕਰ ਦਿਆ ਕਰ। ਮੈਂ ਕਾਹਤੇ?
0: ਉਹ
2: ਕਹਿੰਦਾ ਯਾਰ ਕਈ ਵਾਰੀ ਇਹਨੂੰ ਦੇਖ ਕੇ ਕਿਸੇ ਹੋਰ ਦੇ ਦਿਮਾਗ ਚ ਆ ਜਾਂਦੀ ਹੈ ਗੱਲ
0: ਜੀ।
2: ਤੇ ਮੈਂ ਕਿਹਾ ਚਲੋ ਵਧੀਆ ਗੱਲ ਆ, ਉਹ ਫਿਰ ਮੈਂ ਪਾ ਦੇਣਾ ਹੁੰਦਾ ਜੀ। ਪਰ ਹੁਣ ਇਹ ਨਾ ਜਿਵੇਂ ਆਪਾਂ ਗੱਲ ਕਰੀਏ ਪਾਤਰ ਕੋ ਪਾਤਰ ਵਾਲੀ ਜੀ, ਇਹ ਨਾ ਬੜਾ ਅੱਜ ਕੱਲ ਜੇ ਆਪਾਂ ਕਹੀਏ ਤਾਂ ਬੜਾ ਔਖਾ ਕੰਮ ਆ ਜੀ ਇਹ ਦਾਨ। ਹੁਣ ਵੀ ਕਿੱਥੇ ਕਿਵੇਂ ਕਰਨਾ,
0: ਬਿਲਡਿੰਗਾਂ ਬਣਾ ਗਏ, ਬਥੇਰਾ ਕੁਝ ਕਰ ਗਏ ਨਾ, ਉਹ ਦੂਸਰਾ ਪਾਸਾ ਵੀ ਦੇਖਣ ਦੀ ਜ਼ਰੂਰਤ ਹੈ।
2: ਇਹ ਤਾਂਹੀ ਗੁਰੂ ਸਾਹਿਬ ਕਹਿ ਕੇ ਗਏ ਜੀ ਵੀ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੇ ਦਾਨ
0: ਜੀ।
2: ਉਹ ਅੱਜ ਤੋਂ ਕਈ 100 ਸਾਲ ਪਹਿਲਾਂ ਆਪਾਂ ਨੂੰ ਇਹ ਗੱਲ ਇਸੇ ਕਰਕੇ ਕਹਿ ਕੇ ਗਿਆ ਵੀ ਜੇ ਤੁਸੀਂ ਕਰਨਾ ਨਾ
0: ਜੀ,
2: ਤੇ ਨਾਲ ਇਹ ਵੀ ਕਹਿ ਦਿੰਦੇ ਆ ਜੀ ਵੀ ਤੁਹਾਡਾ ਇੱਕ ਹੱਥ ਦਾਨ ਕਰਦਾ ਦੂਜੇ ਨੂੰ ਪਤਾ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਹੈ ਜੀ।
2: ਤੇ ਹੁਣ ਇਹ ਗੱਲਾਂ ਬਾਤਾਂ ਜੀ, ਤੇ ਬਾਕੀ ਚਲੋ ਤੁਹਾਡਾ ਵਿਸ਼ਾ ਬੜਾ ਵਧੀਆ ਇਹ ਅੱਜ ਦੇ ਟਾਈਮ ਦੇ ਹਿਸਾਬ ਨਾਲ।
0: ਥੈਂਕ ਯੂ।
2: ਤੇ ਕਈਆਂ ਨੇ ਤਾਂ ਚਲੋ ਇਹਨੂੰ ਬਿਜ਼ਨਸ ਬਣਾਇਆ ਹੋਇਆ ਆਪਣਾ।
0: ਬਿਲਕੁਲ ਹੈ ਜੀ।
2: ਤੇ ਹਾਂਜੀ, ਪਰ ਕਈ ਵਾਰੀ ਹੁਣ ਉਸੋ ਕਹਿੰਦਾ, ਉਸੋ ਨੇ ਇਹ ਗੱਲ ਕਹੀ ਹੈ ਦਾਨ ਬਾਰੇ, ਉਹ ਕਹਿੰਦਾ ਵੀ ਤੁਸੀਂ ਦਾਨ ਕਰਤਾ ਬਸ ਤੁਸੀਂ ਭੁੱਲ ਜਾਓ, ਉਹ ਗਾਂ ਕਿੱਥੇ ਕਰਦਾ ਦਾਰੂ ਪੀਂਦਾ ਭਾਵੇਂ ਕੋਈ ਮਰਜ਼ੀ ਕਰਦਾ, ਤੁਹਾਨੂੰ ਉਹ ਮਤਲਬ ਨਹੀਂ ਹੋਣਾ ਚਾਹੀਦਾ ਤੁਸੀਂ ਦੇਤਾ। ਹਾਂਜੀ ਉਹ ਕਹਿੰਦਾ ਤੁਹਾਡੀ ਜਾਓ ਖਤਮ
0: ਜੀ। ਬਿਲਕੁਲ
2: ਹਾਂਜੀ। ਤੁਸੀਂ ਕਹਿੰਦਾ ਤੁਸੀਂ ਉਹਦੇ ਮਗਰ ਨਾ ਜਾਓ, ਕਹਿੰਦਾ ਦਾਨ ਦੇ ਤੁਸੀਂ ਦੇਤਾ ਦਾਨ
0: ਜੀ।
2: ਕਹਿੰਦਾ ਜੇ ਤੁਸੀਂ ਦਾਨ ਦੇ ਮਗਰ ਤੁਰੇ ਜਾਓਗੇ, ਕਹਿੰਦਾ ਨਹੀਂ ਫੇਰ ਨਹੀਂ, ਉਹ ਦੇਤਾ ਉਹਦੀ ਗਾਂ ਹੁਣ ਉਹਦੇ ਤੇ ਗਿਆ
0: ਜੀ। ਬਿਲਕੁਲ।
2: ਇਹਦੇ ਬਾਰੇ ਵੀ ਹੁਣ ਚਲੋ ਬਹੁਤ ਬਹੁਤ ਕੁਛ ਸੁਣਨ ਨੂੰ ਮਿਲਦਾ, ਪਰ ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਰੋਜ਼ ਸੁਣੀ।
0: ਥੈਂਕ ਯੂ ਜੀ।
2: ਤੇ ਜਿਉਂਦੇ ਵਸਦੇ ਰਹੋ ਜੀ, ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ,
0: ਜ਼ਿੰਦਗੀ ਜਿੰਦਾਬਾਦ। ਤੁਹਾਡਾ ਵੀ ਧੰਨਵਾਦ, ਤੁਸੀਂ ਦੁਆਬਾ ਰੇਡੀਓ ਨੂੰ ਸਮਾਂ ਦਾਨ ਦਿੰਦੇ ਹੋ ਜੀ, ਸਾਡੇ ਵਰਗਿਆਂ ਨੂੰ ਚੱਲ ਦਿਓ ਜੀ।
2: ਸਮਾਂ ਨੀ ਜੀ ਦਾਨ, ਇਹ ਮੈਂ ਤਾਂ ਇਹ ਕਹੂੰਗਾ ਵੀ ਇਹ ਸਮਾਂ ਨੀ। ਮੈਂ ਤਕਰੀਬਨ ਮੈਂ ਪਹਿਲਾਂ ਵੀ ਕਹਿਣਾ ਹੁਣ ਵੀ ਕਹਿਣਾ
0: ਜੀ,
2: ਜੇ ਰੇਡੀਓ ਆਏ ਕੱਲਾ ਇੱਕੋ ਇੱਕ ਰੇਡੀਓ ਦੁਆਬਾ ਰੇਡੀਓ ਮੈਂ ਜਿਹਨੂੰ ਪੂਰਾ ਸੁਣਦਾ ਜੀ
0: ਜੀ। ਥੈਂਕ ਯੂ ਜੀ। ਥੈਂਕ ਯੂ।
2: ਮਤਲਬ ਇੱਕ ਕਹਿ ਲੋ ਨਿਤਨੇਮ ਆ, ਜਿਵੇਂ ਕਹਿ ਲੋ ਵੀ ਮੇਰੇ ਨਿਤਨੇਮ ਚ ਸ਼ਾਮਲ ਹੋ ਚੁੱਕਿਆ ਇਹ ਐਵਰੀ ਡੇ। ਮੈਨੂੰ ਨੀ ਲੱਗਦਾ ਕੋਈ ਪ੍ਰੋਗਰਾਮ ਮੈਂ ਮਿਸ ਕਰਦਾ। ਹੋਰ ਮੈਂ ਰੇਡੀਓ ਨੀ ਸੁਣਦਾ, ਹੋਰ ਚਲੋ ਮੇਰਾ ਆਪਦਾ ਟੇਸਟ ਆ ਜੋ ਮੈਂ ਸੁਣਦਾ ਕਾਫੀ ਕੁਛ ਆ, ਪਰ ਮੈਂ ਕੋਈ ਰੇਡੀਓ ਨੀ ਹੈਗਾ ਜਿਹੜਾ ਮੈਂ ਕੋਈ ਐ ਲਗਾਤਾਰ ਸੁਣਦਾ। ਮੱਲੋ ਮੱਲੀ ਕੋਈ ਸੁਣਿਆ ਜਾਂਦਾ ਉਹ ਵੱਖਰੀ ਗੱਲ ਆ, ਪਰ ਇੱਕ ਜਿਵੇਂ ਕਹਿ ਲੋ ਵੀ ਇੱਕ ਅੰਦਰੋਂ ਸੋਚ ਕੇ ਵੀ ਹਾਂ ਇਹ ਸੁਣਨਾ ਆਪਾਂ, ਇਹ ਮਿਸ ਨਾ ਹੋ ਜੇ, ਉਹ ਜ਼ਰੂਰ ਟੈਲੀਗ੍ਰਾਮ ਤੇ ਆਮ ਤੌਰ ਤੇ ਮੈਂ ਰਿਕਾਰਡਿੰਗ ਮੋਸਟਲੀ ਜ਼ਿਆਦਾ ਸੁਣੀ ਦੀ ਆ
0: ਜੀ।
2: ਤੇ ਆ ਵੀਕ ਚਲੋ ਸਾਡੇ ਹੁਣ 2 ਵੀਕ ਇੱਥੇ ਪ੍ਰੋਗਰਾਮ ਸੀਗਾ,
0: ਹਾਂਜੀ
2: ਸਾਡੇ ਵਿਆਹ ਵੀ ਚੱਲ ਰਹੇ ਆ, ਚਲੋ ਉਹਦਾ ਕਰਕੇ ਹੁਣ ਘਰੇ ਸੀਗੇ ਗੈਸਟ ਕੁਛ ਆਏ
0: ਜੀ,
2: ਤੇ ਮੈਂ ਵੀ ਚਲੋ
0: ਦੇਖ ਬਹੁਤ ਬਹੁਤ ਮੁਬਾਰਕ। ਥੈਂਕ ਯੂ ਜੀ। ਥੈਂਕ ਯੂ। ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਜੀ ਗੁਰਮੇਲ ਜੀ। ਜੀ ਦੋਸਤੋ, ਅਸੀਂ ਆਪਣੇ ਨਾਲ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਜੁੜੇ, ਤੇ ਨਾਲ ਦੀ ਨਾਲ ਅੱਗੇ ਗੱਲ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
1: ਅਨਮਿਊਟ ਕਰ ਲਿਓ ਸੈਣੀ ਸਾਹਿਬ, ਮੈਨੂੰ ਲੱਗਦਾ ਮਿਊਟ ਨੇ।
0: ਸੈਣੀ ਸਾਹਿਬ ਸਵਾਗਤ ਹੈ।
3: ਹਾਂਜੀ ਹਾਂਜੀ, ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
3: ਹਾਲ ਚਾਲ ਵਧੀਆ ਜੀ। ਦਾਦੂ ਜੀ ਦੀ ਗੱਲ ਸੁਣ ਕੇ ਤੇ ਮਜ਼ਾ ਆ ਗਿਆ।
0: ਕਿਆ ਬਾਤ ਹੈ।
3: ਵੈਸੇ ਤਾਂ ਚਾਹੀਦਾ ਤਾਂ ਇਹ ਸੀਗਾ ਕਿ ਇਹਨਾਂ ਨੂੰ ਵੀ ਇਹਨਾਂ ਨੇ ਆਪਣੇ ਜਿਹੜਾ ਦਾਨ ਆ ਉਹਨੂੰ ਪਹਿਚਾਣ ਲਿਆ ਸੀ, ਜੇ ਉਹ ਠੇਕੇ ਤੇ ਚੱਲ ਗਿਆ ਸੀ ਤੇ ਗਾਂ ਨੂੰ ਸਿੱਧੀ ਉਹਨੂੰ ਉੱਥੋਂ ਹੀ ਲੈ ਦਿੰਦੇ ਤੇ ਹਾਂਜੀ ਇਹ ਵੀ ਦਾਨ ਹੁੰਦਾ ਆ। ਇਹ ਕਿਹੜਾ ਦਾਨ ਨਹੀਂ ਆ ਜੀ, ਕਿਸੇ ਦੀ ਆਤਮਾ ਤ੍ਰਿਪਤ। ਦਾਨ ਤਾਂ ਉਹ ਆ ਨਾ ਕਿ ਜਿਸ ਨਾਲ ਕਿਸੇ ਦੀ ਆਤਮਾ ਤ੍ਰਿਪਤ ਹੁੰਦੀ ਆ ਜੀ,
0: ਰੂਹ ਖੁਸ਼ ਹੁੰਦੀ ਆ।
3: ਚੰਗਾ ਆ, ਮਾੜਾ ਆ, ਇਹ ਤਾਂ ਦੇਖੋ ਦਾਰੂ ਕਿਹੜੀ ਮਾੜੀ ਚੀਜ਼ ਹੈਗੀ ਆ ਜੀ। ਗੱਲ ਤਾਂ ਇਹ ਹੈਗੀ ਆ ਕਿ ਆਪਣੇ ਸਰੀਰ ਵਾਸਤੇ ਆ ਜੀ, ਵੀ ਮੈਨੂੰ ਨਹੀਂ ਫਿੱਟ ਬਹਿੰਦੀ ਹੈਗੀ ਤੇ ਮੇਰੇ ਵਾਸਤੇ ਮਾੜੀ ਆ। ਕਿਸੇ ਬੰਦੇ ਨੂੰ ਉਹਦਾ ਇੰਜੋਇਮੈਂਟ ਪਲੇਅਰ ਵੀ ਮਿਲਦੀ ਆ ਤੇ ਉਹਦਾ ਸਰੀਰ ਹਜਮ ਕਰਦਾ ਆ ਤੇ ਦੈਟਸ ਗੁੱਡ।
0: ਕੋਈ ਦਵਾਈ ਦੇ ਤੌਰ ਤੇ ਉਹ ਤਾਂ ਡਾਕਟਰ ਚਮਚਾ ਰੋਜ਼।
3: ਹਾਂਜੀ, ਡਾਕਟਰ ਕਹਿੰਦੇ 2 ਪੈਗ ਲਾ ਲਿਆ ਕਰੋ ਭਾਈ, ਤੁਹਾਨੂੰ ਟੈਨਸ਼ਨਾਂ ਬੜੀਆਂ ਹੁੰਦੀਆਂ। ਹੁਣ ਉਸ ਬੰਦੇ ਨੂੰ ਕਰੇ ਕਿੰਨੀ ਟੈਨਸ਼ਨ ਸੀ, ਸਵੇਰ ਦਾ ਉਹ ਦੇਖਦਾ ਪਿਆ ਸੀ ਵੀ ਕੋਈ ਆਵੇ ਤੇ ਤੁਸੀਂ ਰੱਬ ਦਾ ਰੂਪ ਧਾਰਨ ਕਰਕੇ ਆਏ।
0: ਮੈਂ ਕਿਤੇ ਸੁਣਿਆ ਹੈਗਾ ਵੈਸੇ ਦਵਾ ਤੇ ਦਾਰੂ ਦਾਨ।
3: ਹਾਂ ਜੀ ਬਿਲਕੁਲ ਜੀ ਬਿਲਕੁਲ ਭਾਰਤ ਸਾਹਿਬ ਦੁਨੀਆਂ ਤਾਂ ਬੜੀ ਪਰੇ ਤੋਂ ਪਰੇ ਆ। ਉਹ ਇੱਕ ਬੰਦਾ ਕਹਿੰਦਾ ਨਾ ਉਹ ਤੁਹਾਡੇ ਵਰਗੇ ਸੱਜਣ ਕੋਲ ਗਿਆ ਕਿਸੇ ਭੋਲੇ ਪੰਛੀ ਕੋਲ, ਉਹਨੂੰ ਕਹਿੰਦਾ ਜਾ ਕੇ ਕਹਿੰਦਾ ਮੇਰੇ ਪਿਤਾ ਜੀ ਨਾ ਕਹਿੰਦਾ ਮਰਨ ਤੋਂ ਪਹਿਲਾਂ ਕਹਿੰਦਾ ਆਪਣੀ ਸਾਰੀ ਜਾਇਦਾਦ ਅਨਾਥ ਆਸ਼ਰਮ ਦੇ ਨਾਂ ਲਾ ਗਏ ਸੀ
0: ਜੀ।
3: ਉਹ ਬੰਦਾ ਬੜਾ ਇੰਪ੍ਰੈਸ ਹੋਇਆ, ਕਹਿੰਦਾ ਅੱਛਾ ਜੀ, ਕਹਿੰਦਾ ਤੁਹਾਡੇ ਪਿਤਾ ਜੀ ਦੀ ਜਾਇਦਾਦ ਫਿਰ ਕੀ ਸੀਗੀ? ਕਹਿੰਦਾ ਉਹਨਾਂ ਦੀਆਂ ਚਾਰ ਕੁੜੀਆਂ ਤਿੰਨ ਮੁੰਡੇ। ਹਾਂਜੀ
0: ਕਿਆ ਬਾਤ ਹੈ ਜੀ।
3: ਆਹੋ ਸੱਤ ਨਿਆਣੇ ਅਨਾਥ ਆਸ਼ਰਮ ਦੀ ਝੋਲੀ ਪਾ ਗਿਆ ਤੇ ਅਗਲਾ ਖੂਬ ਕੇ ਦੱਸਦਾ ਪਾਪਾ ਜੀ ਦਾਨ ਕਰ ਗਏ ਸੀ।
0: ਵਾਹ ਜੀ।
3: ਉਹ ਇਸ ਕਰਕੇ ਦਾਨ ਦੀਆਂ ਕਿਸਮਾਂ ਆ ਜਿੱਦਾਂ ਮਰਜ਼ੀ ਆ ਜੀ।
0: ਜੀ
3: ਦੇਖੋ ਗੁਰਬਾਣੀ ਨੇ ਕਿਹਾ ਕੁਛ ਨੀ, ਗੁਰਬਾਣੀ ਨੇ ਕਿਹਾ ਆ ਕਿ ਤੁਸੀਂ ਆਪਣੇ ਸੰਜਮ ਦੇ ਵਿੱਚ ਕਰਨਾ, ਜੋ ਕੁਛ ਕਰਨਾ ਸੰਜਮ ਚ ਕਰਨਾ।
0: ਜੀ
3: ਹੁਣ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਦਾਨੀ ਹੋਣਾ ਉਹ ਵੀ ਮਾੜਾ ਜੀ।
0: ਜੀ
3: ਉਹਦੇ ਵਿੱਚ ਇਤਿਹਾਸ ਇਹ ਆਉਂਦਾ ਹੈਗਾ ਇਹ ਆ ਜੀ ਵੀ ਅਰਜੁਨ ਆਪਣੇ ਜਿਹੜਾ ਕਰਨ ਸੀਗਾ ਉਹਨੂੰ ਸੂਰਜ ਨੇ ਵਰਦਾਨ ਦਿੱਤਾ ਸੀ, ਕਵਚ ਤੇ ਕੁੰਡਲ ਦਿੱਤੇ ਸੀਗੇ ਵੀ ਜਦ ਤੱਕ ਤੇਰੇ ਕੋਲ ਹੋਣਗੇ ਤੈਨੂੰ ਮਤਲਬ ਮਾਰਿਆ ਨਹੀਂ ਜਾ ਸਕਦਾ
0: ਜੀ। ਵੈਸੇ ਮੇਰੇ ਵੀ ਹੈਗੇ ਕੁੰਡਲ ਸੀ।
3: ਹਾਂ ਜੀ ਹੋਣਗੇ, ਠੀਕ ਗੱਲ ਹੈਗੀ, ਤੁਸੀਂ ਵੀ ਨਾਦਾਨ ਕਰਿਓ, ਤੁਹਾਨੂੰ ਇਹੀ ਦੱਸਦੇ ਹਾਂ, ਤੁਸੀਂ ਤਾਂ ਕੁੰਡਲ ਜਿਹੜੇ ਹੈਗੇ ਆ ਪੱਗ ਥੱਲੇ ਲਗੋ ਛੱਡਦੇ ਇਸੇ ਕਰਕੇ
0: ਜੀ।
3: ਅੱਛਾ ਜੀ ਕ੍ਰਿਸ਼ਨ ਹੁਣ ਏਦਾਂ ਆ, ਉਹ ਅਰਜਨ ਨੂੰ ਯੁੱਧ ਦੇ ਵਿੱਚ ਜਿਤਾਉਣਾ ਸੀ, ਕ੍ਰਿਸ਼ਨ ਨੂੰ ਵੀ ਪਤਾ ਸੀ ਵੀ ਜੇ ਇਹਦਾ ਜਿਹੜਾ ਹੈਗਾ ਆ ਵੀ ਇਹ ਚੀਜ਼ ਇਹ ਕਿਸੇ ਨੂੰ ਨੀ ਦਿੰਦਾ, ਓਦਾਂ ਇਹ ਦਾਨੀ ਬਹੁਤ ਆ
0: ਜੀ।
3: ਆ ਇਹਨੂੰ ਸਵਾਲੀ ਮੋੜਦਾ ਨੀ ਜੀ ਕਹਿੰਦੇ
0: ਜੀ।
3: ਉਹ ਇਸੇ ਤਰ੍ਹਾਂ ਸਵੇਰੇ ਤੜਕੇ ਜਿਹੜਾ ਹੈਗਾ ਆ ਜਦੋਂ ਇਸ਼ਨਾਨ ਕਰਕੇ ਤੇ ਬਾਹਰ ਨਿਕਲਿਆ ਤੇ ਕ੍ਰਿਸ਼ਨ ਨੇ ਬ੍ਰਾਹਮਣ ਦਾ ਭੇਸ ਧਾਰਨ ਕਰਕੇ ਤੇ ਦਾਨ ਮੰਗ ਲਿਆ, ਕਹਿੰਦੇ ਦਾਨ
0: ਜੀ।
3: ਉਹ ਕਹਿੰਦਾ ਯਾਰ ਇਸ ਵੇਲੇ ਤਾਂ ਮੇਰੇ ਕੋਲ ਕੁਛ ਵੀ ਨੀਗਾ
0: ਜੀ,
3: ਹਾਂਜੀ ਤੇ ਮੈਂ ਤਾਂ ਧੋਤੀ ਲਾ ਕੇ ਤੇ ਇੱਦਾਂ ਕਰਕੇ ਚੱਲਿਆ। ਕਹਿੰਦਾ ਹੈਗਾ ਆ ਤੇਰੇ ਕੋ? ਕਹਿੰਦਾ ਮੇਰੇ ਕੋ ਕੀ ਆ? ਕਹਿੰਦਾ ਤੇਰੇ ਕੋ ਆ ਕਵਚ ਤੇ ਕੁੰਡਲ ਹੈਗੇ ਆ ਜੀ
0: ਜੀ।
3: ਉਹਨੇ ਚੁੱਪ ਕਰਕੇ ਜਿਹੜਾ ਜੀ ਉਹ ਆਪਣਾ ਕਵਚ ਵੀ ਪਾੜ ਕੇ ਤੇ ਨਾਲ ਕੁੰਡਲ ਵੀ ਲਾ ਕੇ ਦੇਤੇ
0: ਜੀ।
3: ਉਹ ਲੈ ਕੇ ਚੱਲਿਆ, ਕਹਿੰਦਾ ਬ੍ਰਾਹਮਣ ਦੇਵਤਾ ਪਛਾਣ ਤਾਂ ਮੈਨੂੰ ਪਹਿਲਾਂ ਹੀ ਲਿਆ ਸੀ
0: ਜੀ,
3: ਹਾਂਜੀ ਪਰ ਹੁਣ ਕਿਉਂਕਿ ਉਸ ਰੂਪ ਚ ਆਇਆ ਮੈਂ ਤੈਨੂੰ ਮੋੜਨਾ ਨੀ, ਕਿਉਂਕਿ ਮੇਰਾ ਸੂ ਲਿਆ ਕੇ ਦਾਨ ਜਿਹੜਾ ਹੈਗਾ ਆ ਵੀ ਜੇ ਕੋਈ ਮੇਰੇ ਕੋਲ ਕੁਛ ਮੰਗ ਲੈ ਤੇ ਮੈਂ ਉਹਨੂੰ ਮੋੜਨਾ
0: ਜੀ। ਜਦ ਦੇਤਾ ਤਾਂ
3: ਦੇਤਾ, ਉਹ ਠੀਕ ਗੱਲ ਮਤਲਬ ਇਹ ਹੈਗਾ ਕਿ ਏਦਾਂ ਦਾ ਦਾਨ ਵੀ ਮਾੜਾ ਹੈਗਾ ਆ ਵੀ ਅਸੀਂ ਸੰਜਮੀ ਆ, ਅਸੀਂ ਹਰ ਇੱਕ ਚੀਜ਼ ਨੂੰ ਸੋਚ ਵਿਚਾਰ ਕੇ ਕਰਨਾ ਜੋ ਕਰਨਾ।
0: ਬਿਲਕੁਲ,
3: ਬਾਕੀ ਜਿਹੜਾ ਦਾਦੂ ਸਾਹਿਬ ਨੇ ਇਹ ਗੱਲ ਕਹੀ ਉਹ ਤਾਂ ਗੁਰਬਾਣੀ ਕਹਿੰਦੀ ਹੈਗੀ ਆ, ਕਹਿੰਦੇ ਪਾਣੀ ਸੁੱਚਾ ਪਾਉਣ ਤੇ ਸਿਰ ਸੁੱਚਾ ਇਸ਼ਨਾਨ, ਜੀਭਾ ਸੁੱਚੀ ਭੋਜਨ ਸੇ ਭਜਨ ਸੇ ਤੇਹੀ ਬ੍ਰਹਮ ਗਿਆਨ, ਹੱਥ ਵੀ ਸੁੱਚੇ ਨਾਨਕਾ ਜੇ ਕੁਝ ਕਰੀਏ ਦਾਨ।
0: ਕਿਆ ਬਾਤ ਹੈ,
3: ਇਹ ਤਾਂ ਹੱਥ ਸੁੱਚੇ ਹੋ ਜਾਂਦੇ ਆ ਬੰਦੇ ਦੇ ਜਦੋਂ ਕੁਛ ਦਾਨ ਕਰਦਾ ਇਹਨਾਂ ਹੱਥਾਂ ਨਾਲ।
0: ਲੋਕੀ ਸਾਬਣ ਲਾ ਲੈਣਗੇ ਕਰ ਕਹਿੰਦੇ ਆ ਕਿ ਧੋ ਲਈਏ ਇਹਨਾਂ ਨੂੰ ਚੰਗੀ ਤਰ੍ਹਾਂ ਜੀ।
3: ਇਸ ਕਰਕੇ ਪਾਣੀ ਸੁੱਚਾ ਪਾਉਣ ਤੇ ਜਾਣੀ ਕਿ ਪਵਨ ਜਿਹੜੀ ਹੈਗੀ ਆ ਜਿਹੜਾ ਚੱਲਦਾ ਪਾਣੀ ਹੈਗਾ ਤਦੇ ਕਹਿੰਦੇ ਆ ਉਹ ਹਵਾ ਉਹਨੂੰ ਸ਼ੁੱਧ ਕਰ ਦਿੰਦੀ ਆ।
0: ਮੈਂ ਤਾਂ ਕਹਿੰਦਾ ਸੈਣੀ ਸਾਹਿਬ ਆ ਪਵਨ ਨੂੰ ਜਿਹੜਾ ਸਾਫ਼ ਸੁਥਰਾ ਰੱਖਣ ਦਾ ਦਾਨ ਵੀ ਬਖਸ਼ਣ ਏ ਜੀ, ਪਾਣੀਆਂ ਨੂੰ ਗੰਦਲਾ ਕਰਨ ਦਾ ਦਾਨ ਵੀ ਕਿਸੇ ਨੂੰ ਬਖਸ਼ਣ ਏ ਜੀ।
3: ਉਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਪੈਰੋਕਾਰ ਜਿਹੜੇ ਹੈਗੇ ਆ ਉਹ ਏਡਾ ਤੇ ਆਉਣੇ ਹੈਗੇ ਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਵੀ ਮਤਲਬ ਦੂਸ਼ਿਤ ਕਰ ਦੇਣਾ ਹੈਗਾ
0: ਜੀ।
3: ਮੈਂ ਬਾਕੀ ਦਾਦੂ ਸਾਹਿਬ ਦੀ ਉਹ ਗੱਲ ਤੇ ਬਹੁਤ ਐਪਰੀਸ਼ੀਏਟ ਕਰਦਾ ਕਿ ਜਿਹੜਾ ਉਹਨਾਂ ਨੇ ਜਿਹੜਾ ਆ ਬੂਟਿਆਂ ਦਾ ਦਾਨ ਜਿਹੜਾ ਆ ਕਰਦੇ ਆ।
0: ਬਿਲਕੁਲ,
3: ਬਟ ਮੇਰੀ ਇੱਕ ਬੇਨਤੀ ਵੀ ਹੈਗੀ ਆ ਕਿ ਕਾਇੰਡਲੀ ਤੁਸੀਂ ਇਹ ਦੇਖਿਓ ਕਿ ਇਹ ਵੀ ਲੋਕੀ ਲਾਉਂਦੇ ਵੀ ਹੈਗੇ ਆ ਕਿ ਮੁਫ਼ਤ ਦੀ ਚੀਜ਼ ਵੈਸੇ ਹੀ ਲੋਕੀ ਚੱਕਲ ਜਾਂਦੇ ਹੋਏ ਘਰਾਂ ਚ ਓਦਾਂ ਹੀ ਪਏ ਰਹਿੰਦੇ ਜੀ, ਮੈਂ ਵੀ ਦੇਖਿਆ ਜੀ
0: ਹੈਗੇ ਨੇ ਜੀ। ਬਿਲਕੁਲ ਇਹ ਵੀ ਹੈਗੇ
3: ਲੋਕ ਪੈਸੇ ਦੀ
0: ਚੀਜ਼।
3: ਹਾਂਜੀ ਮਤਲਬ ਜਿਹੜਾ ਹੈਗਾ ਉਹਦੇ ਵਿੱਚੋਂ ਜਿਹੜੇ ਆ ਵੀ ਤੁਹਾਡੇ 10% ਵੀ ਜਿਹੜੇ ਹੈਗੇ ਆ ਜੇ ਪਲਦੇ ਹੋਣਗੇ ਤੇ ਤੁਹਾਡਾ ਦਾਨ ਸਫਲ ਹੈਗਾ ਆ ਜੀ, ਨਹੀਂ ਤਾਂ ਲੋਕੀ ਨਾ ਮੁਫ਼ਤ ਦੀ ਚੀਜ਼ ਇੱਥੇ ਕੋਈ ਨੀ ਛੱਡਦਾ ਜੀ।
0: ਹਾਂ ਬਿਲਕੁਲ ਹੈ ਜੀ ਬਿਲਕੁਲ।
3: ਹਾਂਜੀ ਉਹ ਇਸ ਕਰਕੇ ਹੈਗੇ, ਵੈਸੇ ਹੀ ਦੋ ਚਾਰ ਚਾਰ ਚੱਕਲ ਜਾਣੇ ਭਾਵੇਂ ਘਰ ਜਾ ਕੇ ਸੋਦਾ ਹੀ ਸੁੱਕ ਜਾਣ ਜੀ, ਲਾਉਣੇ ਹੈ ਨੀ ਕਿਤੇ।
0: ਨਹੀਂ ਦਿੰਦੇ ਵੀ ਗੁਰੂ ਘਰ ਆ ਉੱਥੋਂ ਸੌਂਹ ਪਵਾ ਦਿਆ ਕਰ
3: ਭਾਰੇ ਸਾਹਿਬ
0: ਨਹੀਂ ਲਾਉਂਦਾ
3: ਹੈਗਾ ਜੀ,
0: ਉਹਦਾ ਕੱਖ ਨੀ ਰਹਿਣਾ
3: ਭਾਰੇ ਸਾਹਿਬ। ਉਹ ਤੁਹਾਡੀ ਗੱਲ ਠੀਕ ਹੈਗੀ ਆ ਭਾਰੇ ਸਾਹਿਬ, ਜੇ ਤੁਸੀਂ ਜੇ ਕੋਈ ਬੰਦਾ ਇਹਨੂੰ ਰਿਸਪੋਂਸੀਬਿਲਟੀ ਸਮਝੇ ਨਾ ਜੀ, ਤੇ ਫੇਰ ਉਹ ਇਹ ਉਡੀਕ ਨਹੀਂ ਕਰੂਗਾ ਕਿ ਇਹਨਾਂ ਦੀ ਟਰਾਲੀ ਕਦੋਂ ਆਈ ਹੈਗੀ ਆ ਤੇ ਕਦੋਂ ਉੱਥੋਂ ਬੂਟੇ ਲੈਣੇ ਹੈਗੇ
0: ਜੀ।
3: ਉਹ ਉਹਨੇ ਪਹਿਲਾਂ ਹੀ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਉਹਨੇ ਇਸ ਮਤਲਬ ਵੇਟ ਨਹੀਂ ਕਰੇਗਾ, ਉਹ ਇਸ ਚੀਜ਼ ਨੂੰ ਕਰ ਲੇਗਾ। ਬਟ ਫੇਰ ਵੀ ਜਿਹੜਾ ਹੈਗਾ ਆ ਵੀ ਜੇ ਕੋਈ ਕਰਦਾ ਹੈਗਾ ਆ ਤੇ ਦੈਟਸ ਗ੍ਰੇਟ ਤੇ ਬੜੀ ਵੱਡੀ ਅਚੀਵਮੈਂਟ ਆ ਜੇ 10-20% ਵੀ ਓਹਦੇ ਵਿਚੋਂ ਜਿਹੜੇ ਆ ਦਰਖਤ ਜਿਹੜੇ ਹੈਗੇ ਆ ਪਲ ਜਾਂਦੇ ਆ
0: ਬਿਲਕੁਲ 150 ਦੇ ਵਿਚੋਂ 10 ਵੀ ਹੋ ਗਏ ਤਾਂ ਉਹ ਮਤਲਬ ਕਿ ਕਹਿ ਲੋ ਕਾਮਯਾਬੀ ਹਾਸਲ ਹੋ ਗਈ ਜੀ ਬਿਲਕੁਲ
3: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਜੀ
3: ਬਾਕੀ ਬਾਕੀ ਸ਼ਮੀ ਜੀ ਆਏ ਹੈਗੇ ਦੱਸਦੇ ਹੈਗੇ ਵੈਸੇ ਮੈਨੂੰ ਪਤਾ ਨੀ ਹੈਗਾ 20 ਸਾਲ ਦੇ ਵਿੱਚ ਭਾਰਤ ਸਾਹਿਬ ਤੁਸੀਂ ਇੱਥੇ ਆ ਕੇ ਕਿਹਨੂੰ ਜਿਹੜਾ ਹੈਗਾ ਆ ਦਾਨ ਪੁੰਨ ਕੀਤਾ ਕੋਈ ਮੇਰੇ ਵਰਗੇ ਨੂੰ ਭੇਜੇ ਕੋਈ ਪੌੜ ਪੌਂਡ ਕੇ ਕੋਈ ਡਾਲਰ ਡੁਲਰ ਕੇ ਯੂਰੋ ਯਾਰੋ ਕੋਈ ਭੇਜੋ
0: ਨਹੀਂ ਅਸੀਂ

0: ਤੁਸੀਂ ਜ਼ਰੂਰਤਮੰਦ ਨਹੀਂ ਗਏ ਸੀ ਅਸੀਂ
1: ਪਰ ਇਹਨੂੰ ਪਤਾ ਕੀ ਗੱਲ ਹੈਗੀ ਆ, ਅਸੀਂ ਦੇਖੋ ਗੱਲ ਏਦਾਂ ਹੈਗੀ, ਅਸੀਂ ਜਿੱਥੇ ਰਹਿੰਦੇ ਅਸੀਂ ਜੀਤੋ ਹਲਕੇ ਬੰਦੇ ਹੈਗੇ ਆ, ਅੱਜ ਤਾਂ ਤੁਹਾਡੇ ਪਾਈ ਟੀ ਸ਼ਰਟ ਵੀ ਚੜਦੇ, ਤੁਸੀਂ ਜਿਹੜੀ ਹੈਗੀ ਕੀ ਗੱਲ ਕਰਦੇ ਹੈਗੇ ਜੀ, ਜੇ ਤੁਸੀਂ ਬੋਲ, ਇੱਕ ਤੁਹਾਡੇ ਕੋਟ ਵੀ ਹੈਗਾ ਕਾਲਾ ਜਿਹਾ,
0: ਇੱਕ ਨੀਲੀ ਤੇ ਚਿੱਟੀ ਉਹ ਕੋਟੀ ਸੀਗੀ, ਹਾਂਜੀ ਧਾਰੀਆਂ ਵਾਲੀ, ਹਾਂਜੀ ਔਜਲਾ ਸਾਹਿਬ ਦੀ ਕੋਟੀ ਤੇ ਤੁਹਾਡੀ ਕੋਟੀ ਪੱਕੀ ਹੈ ਜੀ। ਹਾਂਜੀ
1: ਸਾਡਾ ਮਤਲਬ ਹੈ ਤੁਹਾਨੂੰ ਚੇਤੇ ਕਰਾਉਣਾ, ਬਾਕੀ ਕੋਈ ਗੱਲ ਨੀ ਹੈਗੀ, ਸਾਨੂੰ ਏਦਾਂ ਦੀ ਕੋਈ ਭੁੱਖ ਨਹੀਂ।
0: ਉਹ ਤੁਹਾਡੀ ਬਹੂ ਦਾਨ ਕਰੇ
1: ਆਪਣੇ ਵਾਸਤੇ,
0: ਬਹੂ ਜਿਹੜੀ ਆ ਉਹ ਬਣਾ ਕੇ ਆਪਣੇ ਹੱਥੀ ਦਾਨ ਕਰਾਉਂਗਾ ਆਪਣੇ ਕੋਲ।
1: ਸਾਡਾ ਮਤਲਬ ਤਾਂ ਇਹ ਹੈਗਾ ਆ ਵੀ ਤੁਹਾਨੂੰ ਚੇਤੇ ਕਰਾਉਣਾ ਆ, ਬਾਕੀ ਸਾਡਾ ਬੰਦ ਦੇ ਵਿੱਚ ਕੋਈ ਨੀ, ਪੁੰਨ ਤੁਹਾਨੂੰ ਲੱਗਣਾ ਸਾਨੂੰ ਥੋੜਾ ਲੱਗਣਾ, ਪੁੰਨ ਵੀ ਤਾਂ ਤੁਸੀਂ ਕੱਟਣਾ।
0: ਹਾਂਜੀ ਹਾਂਜੀ, ਨਹੀਂ ਆਸ਼ੀਰਵਾਦ ਚਾਹੀਦਾ ਜੀ,
1: ਆਸ਼ੀਰਵਾਦ ਟੋਕਰੇ ਭਰੇ ਪਏ ਜਿੰਨੇ ਮਰਜ਼ੀ ਲੈ ਜਾਇਓ।
0: ਟੋਕਰੇ
1: ਭਰੇ ਪਏ ਆ ਜੀ, ਘੱਟਦੇ ਘੱਟਦੇ ਹੋਣਗੇ, ਦੋ ਟੋਕਰੇ ਸ਼ਮੀ ਜੀ ਤੋਂ ਤਲਵਾੜੇ ਵਿੱਚ ਕਰ ਦਿਆਂਗੇ। ਹਾਂਜੀ
2: ਇਧਰ ਟੋਕਰੇ ਨੀ ਟਿੱਪਰੇ ਚੱਲਦੇ ਆ,
0: ਟਿੱਪਰ ਭਰ ਭਰ
1: ਲਓ ਜੀ, ਟਿੱਪਰ ਭਰ ਭਰ ਕੇ। ਹਾਂਜੀ ਲਓ ਜੀ ਸ਼ਮੀ ਜੀ ਆ ਜਾਓ ਤੁਸੀਂ ਆਪਣੇ ਵਿਸ਼ੇ ਤੇ,
0: ਥੈਂਕ ਯੂ
1: ਜੀ, ਸ਼ੁਕਰ ਮੇਲਾ, ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ,
0: ਸ਼ੁਕਰੀਆ ਜੀ ਸੈਣੀ ਸਾਹਿਬ, ਸ਼ੁਕਰੀਆ,
2: ਬਹੁਤ ਬਹੁਤ ਸ਼ੁਕਰੀਆ।
0: ਸ਼ਮੀ ਜੀ ਅੱਗੇ ਚੱਲਣ ਤੋਂ ਪਹਿਲਾਂ ਆਪਣੇ ਨਾਲ ਫਗਵਾੜੇ ਤੋਂ ਪਰਮਿੰਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਨ ਸਾਹਿਬ,
0: ਸਤਿ ਸ੍ਰੀ ਅਕਾਲ ਜੀ,
3: ਸ਼ਮੀ ਭਾਜੀ ਹੁਣਾਂ ਨੂੰ ਤਾਂ ਸਾਰੇ ਸਤਿਕਾਰ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ ਜੀ
3: ਭਾਨ ਸਾਹਿਬ, ਸਤਿ ਸ੍ਰੀ ਅਕਾਲ ਭਾਨ ਸਾਹਿਬ, ਤੁਸੀਂ ਸਿਆਣੇ ਆ, ਸ਼ਮੀ ਭਾਜੀ ਹੁਣ ਵੀ ਸਿਆਣੇ ਬਹੁਤ ਜੀ, ਮੈਨੂੰ ਇੱਕ ਗੱਲ ਦੱਸੇ, ਮਤਲਬ ਠੱਗੀ ਮਾਰ ਕੇ ਜੇ ਦਾਨ ਕਰਦੇ ਤਾਂ ਉਹ ਮਨਜ਼ੂਰ ਹੋ ਜਾਂਦਾ ਜੀ?
0: ਉਹ ਇਹਨਾਂ ਨੂੰ ਲੱਗ ਜਾਂਦਾ
2: ਇਹ ਚ ਆਇਆ ਨਾ ਜੀ, ਜਿਹਨੇ ਦਾਨ ਕਰਨ ਵਾਲੇ ਨੇ ਜੋ ਜਿਥੋਂ ਲਿਆਂਦਾ ਸੌਦਾ ਪੱਤਾ, ਇਹ ਉਹਦੇ ਲਈ ਉਹ ਆਪ ਜਿੰਮੇਵਾਰ ਆ
0: ਜੀ,
2: ਪਰ ਜਿਹਨੂੰ ਉਹਨੇ ਦਾਨ ਕਰਤਾ ਉਹ ਜਿੰਮੇਵਾਰ ਹੈ ਨੀ, ਉਹਨੇ ਤਾਂ ਦਾਨ ਲੈ ਲਿਆ, ਉਹਨੇ ਠੱਗੀ ਨੀ ਮਾਰੀ।
3: ਭਾਜੀ ਸਾਡੇ ਲੋਕਾਂ ਦੀ ਤਾਂ ਮਾਨਸਿਕਤਾ ਇਹ ਹੈ
0: ਜੀ,
3: ਬਹੁਤ
2: ਹਾਂਜੀ ਬਿਲਕੁਲ ਜੀ,
3: ਸਾਰੇ ਬਹੁਤਿਆਂ ਦੀ, ਚਲੋ ਮਤਲਬ ਸਾਡੇ ਲੋਕਾਂ ਦੇ ਠੱਗੀ ਮਾਰ ਕੇ ਭਾਜੀ ਅਗਲਾ ਕਹਿੰਦਾ ਜੇ ਹਜ਼ਾਰ ਦੀ ਠੱਗੀ ਮਾਰੀ 500 ਰੁਪਿਆ ਦਾਨ ਕਰ ਦੋ, ਅਗਲਾ ਕਹਿੰਦਾ ਮੇਰਾ ਭਾਰ ਘੱਟ ਲੈ ਗਿਆ ਜੀ
0: ਜੀ। ਵੈਸੇ ਜਿਹੜੇ ਐਂਗਲ ਤੋਂ ਤੁਸੀਂ ਗੱਲ ਕਰਦੇ ਹੋ ਪਰਮਿੰਦਰ ਜੀ, ਦੇਖੋ ਇੱਕ ਪਾਸੇ ਤਾਂ ਆਪਾਂ ਧਰਮ ਦੀ ਉਦਾਹਰਣ ਦਿੰਦੇ ਹਾਂ, ਤੇ ਦੂਸਰੇ ਪਾਸੇ ਅਸੀਂ ਮਤਲਬ ਕਿ ਦਾਨ ਕਰਨ ਦੀ, ਜਾਂ ਹੁਣ ਦੇਖੋ ਗੁਰੂ ਨਾਨਕ ਸਾਹਿਬ ਨੇ ਜਿਹੜੇ ਆਪਣੇ ਸਾਧੂ ਸਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਤੇ ਉਹ 20 ਰੁਪਏ ਦਾ ਜਿਹੜਾ ਜ਼ਿਕਰ ਆਉਂਦਾ ਜਾਂ ਉਸ ਸਮੇਂ ਦੇ ਵਿੱਚ ਪਤਾ ਨਹੀਂ ਕੀ ਆ, ਉਹ ਜੋ ਵੀ ਆਪਾਂ ਸੁਣਦੇ ਹਾਂ ਉਸ ਮੁਤਾਬਕ ਗੱਲ ਕਰਨ ਲੱਗਿਆ, ਤੇ ਇੱਕ ਪਾਸੇ ਤਾਂ ਗੁਰੂ ਸਾਹਿਬ ਕਿਰਤ ਕਰਦੇ ਨੇ, ਸਭ ਤੋਂ ਪਹਿਲਾਂ ਕਿਰਤ ਦੀ ਗੱਲ ਕੀਤੀ ਹੈ, ਕੱਲ ਵੀ ਗੱਲ ਚੱਲਦੀ ਸੀ, ਤੇ ਫਿਰ ਉਹ ਕਨਸੈਪਟ ਸਾਡੇ ਵਿੱਚ ਕਾਹਤੋਂ ਮਤਲਬ ਕਿ ਆ ਗਿਆ ਵੀ ਆਪਣੀ ਮਿਹਨਤ ਮੁਸ਼ਕਤ ਕਰੋ ਤੇ ਆਪ ਵੀ ਖਾਓ, ਹਨਾ ਪਹਿਲਾਂ ਆਪ ਖਾਓ ਜਾਂ ਸੇਫ ਰਹੋ ਫਿਰ ਹੀ ਦੂਸਰੇ ਨੂੰ ਕਰੋਗੇ, ਪਰ ਉਹ ਜਿਹੜੀ ਆ ਉਹ ਗੱਲਾਂ ਬਾਤਾਂ ਕਿਉਂ ਨਹੀਂ ਅਸੀਂ ਸਾਡੇ ਆਪਣੇ ਜਿਹੜਾ ਜੀਵਨ ਦੇ ਵਿੱਚ ਜਾਂ ਜਿਹੜਾ ਪ੍ਰੈਕਟੀਕਲ ਦੇ ਵਿੱਚ ਲੈ ਕੇ ਆ ਰਹੇ?
3: ਭਾਰ ਸਾਹਿਬ ਮੇਰੇ ਨਾਲ ਤੁਸੀਂ ਤਾਂ ਬਹੁਤ ਸਿਆਣੇ ਆ, ਸ਼ਮੀ ਭਾਜੀ ਹੁਣੀ ਵੀ ਬਹੁਤ ਸਿਆਣੇ, ਮੈਂ ਤਾਂ ਚਲੋ ਐਵੇਂ ਪੱਠੇ ਵੱਢ ਬੰਦਾ ਆ।
0: ਨਹੀਂ ਨਹੀਂ ਏਦਾਂ ਨੀ ਜੀ, ਏਦਾਂ ਨਾ ਕਰੋ।
3: ਮੰਨ ਲਓ ਭਾਜੀ ਅਸੀਂ ਪਿੰਡਾਂ ਦੇ ਵਿੱਚ ਸਧਾਰਨ ਬੰਦੇ ਆ ਜੀ, ਟੰਗੀਆਂ ਤੁਰਸ਼ੀਆਂ ਵਾਲੇ ਬੰਦੇ, ਉਹ ਮੰਨ ਲਾ ਮੈਂ ਗੱਲ ਕਰਦਾ ਜੀ, ਤੁਸੀਂ ਮੰਨ ਲਓ ਮੈਂ ਤਾਂ ਭਾਰ ਸਾਹਿਬ ਇਹ ਕਹਿੰਦਾ ਜੀ, ਜਿੰਨੀਆਂ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਜੀ
0: ਜੀ,
3: ਹਰੇਕ ਫੋਟੋ ਦੇ ਥੱਲੇ ਭਾਰ ਸਾਹਿਬ ਗਰੀਲਾ ਲੈ ਕੇ ਬੈਠੇ ਦਿਖਾਲਦੇ ਆ,
0: ਬਿਲਕੁਲ
3: ਜਿਹੜੀ ਉਹਨੀ ਜਿਹੜਾ ਹਲ ਪਾਇਆ ਉਹ ਤਾਂ ਕੋਈ ਦਿਖਾ
0: ਨਹੀਂ ਦਿਖਦੀ ਜੀ
3: ਜਿੰਨਾ ਭਾਜੀ ਇਹ ਸਾਧ ਲਾਣਾ ਇਹਨੀ ਬੇੜਾ ਗਰਕ ਕੀਤਾ ਜੀ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਇਹਨਾਂ ਨੂੰ ਇਹ ਮਤਲਬ ਕੰਮ ਵੱਲੋਂ ਤਾਂ ਜੀ ਕੰਮ ਤਾਂ ਕਿਸੇ ਨੇ ਲਾਉਣਾ ਹੀ ਨੀ ਜੀ,
0: ਹੱਟੇ ਕੱਟੇ ਨੇ ਦੇਖੋ ਕਿੱਡੀਆਂ ਕਿੱਡੀਆਂ ਪਿੰਨੀਆਂ
3: ਭਾਜੀ, ਛੱਡੋ ਕਈਆਂ ਦੀ ਮੈਂ ਤਾਂ ਤੁਹਾਨੂੰ ਗੱਲ ਕਰਦਾ ਜੀ ਭਾਜੀ, ਮਤਲਬ ਮੇਰੇ ਮੈਂ ਮੇਰੀ ਚਲੋ ਮਤਲਬ 38-40

0: ਮੰਨ ਲਾ ਹੋਣੀ ਆ ਜੀ ਕਮਰ
1: ਜੀ
0: 40-42 ਇੰਚ ਦੀ, ਜਿੱਦਾਂ ਦੀ ਮੇਰੀ ਕਮਰ ਆ ਜੀ, ਸਾਡੇ ਈਵਨ ਸਾਡੇ ਗੁਰੂ ਘਰ ਇਹਨਾਂ ਦਾ ਪੱਟ ਭਾਈ ਸਾਡੇ ਆ ਜੀ, ਮਤਲਬ 45 ਸਾਲ ਦਾ ਮੇਰੇ ਖਿਆਲ, ਜਿੱਦਾਂ ਦੀ ਮੇਰੀ ਕਮਰ ਆ ਉਦੋਂ ਦੇ ਪੱਟ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਸਾਰਾ ਕੁਝ ਸ਼ੁੱਧ ਹੁੰਦਾ ਜੀ
0: ਭਾਜੀ। ਸਵੇਰ ਸਵੇਰ ਨੂੰ ਭਾਜੀ ਸਵੇਰ ਨੂੰ ਦੁੱਧ ਦੀ ਦੁੱਧ ਦੀ ਗਜਾ ਕਰਨ ਵੀ ਉਹ ਮੋਟਰਸਾਈਕਲ ਤੇ ਜਾਂਦਾ ਜੀ।
1: ਬਿਲਕੁਲ ਹੈ ਜੀ,
0: ਤਾਂ ਮੈਂ ਤੁਹਾਨੂੰ ਉਹੀ ਗੱਲ ਕਰਦਾ। ਤਾਂ ਮੰਨ ਲਾ ਹੁਣ ਸਾਡੇ ਭਾਜੀ ਸਾਡੇ ਇੱਥੇ ਹੀ ਆ ਪਿੰਡ ਦੇ ਵਿੱਚ ਲੋਕ ਮਤਲਬ ਜਿਮੀਦਾਰ ਭਰਾ ਜਿਹੜੇ ਹੈਗੇ ਆ ਭਾਜੀ, ਉਹ ਹੁਣ ਮੰਨ ਲਓ ਮੈਂ ਹੀ ਆ ਜੀ, ਜੇ ਭਾਜੀ ਹੁਣ ਮੈਂ ਜੇ ਮੇਰੇ 50-55 ਕਿੱਲਿਆਂ ਦੀ ਖੇਤੀ ਹੈ ਝੋਨਾ ਲਵਾ ਕੇ, ਜੇ ਮੈਂ ਮੰਨ ਲਓ ਉਹਨਾਂ ਨੂੰ 45 ਖੇਤ ਦੱਸ ਦਵਾਂ
1: ਜੀ,
0: ਉਹ ਮੇਰਾ ਦਾਨ ਮੇਰਾ ਦਿੱਤਾ ਕੀ ਕਰੂਗਾ ਜੀ।
1: ਬਿਲਕੁਲ ਹੈ ਜੀ, ਉਹਦੇ ਨਾਲੋਂ ਦੇਖੋ ਰੋਜ਼ਗਾਰ, ਤੁਸੀਂ ਅਗਲੇ ਨੂੰ ਰੋਜ਼ਗਾਰ ਦੇਵੋ ਤੇ ਇੱਕ ਤਾਂ ਉਹਦੀ ਜਿਹੜੀ ਹੈ ਜ਼ਰੂਰਤ ਹੈ ਉਹ ਪੂਰੀ ਹੁੰਦੀ ਹੈ, ਦੂਸਰਾ ਤੁਹਾਡਾ ਜਿਹੜਾ ਉਹਦੇ ਨਾਲ ਕੰਮ ਚੱਲੀ ਜਾਂਦਾ ਹੈ। ਤੇ ਜੇ ਉਹ ਮੈਂ ਕਈ ਵਾਰੀ ਇਹ ਚੀਜ਼ ਇੱਥੇ ਵੀ ਮਹਿਸੂਸ ਕੀਤੀ ਹੈ, ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਨਾ, ਜਿੱਥੇ ਇਮਾਨਦਾਰੀ ਹੈ ਉੱਥੇ ਹਰ ਚੀਜ਼ ਦੇ ਵਿੱਚ, ਚਾਹੇ ਸੈਲਰੀ ਤੁਹਾਡੀ ਵੱਧ ਹੈ ਤੇ ਚਾਹੇ ਘੱਟ ਹੈ, ਉਹ ਜਿੱਥੇ ਇਮਾਨਦਾਰੀ ਦੇ ਨਾਲ ਤੁਸੀਂ ਕੰਮ ਕਰਦੇ ਹੋ ਨਾ, ਚਾਹੇ ਉਹ ਅਧਾਰਾ ਵੀ ਇਮਾਨਦਾਰੀ ਵਾਲਾ ਹੋਣਾ ਚਾਹੀਦਾ ਹੈ, ਤੇ ਉੱਥੇ ਵੀ ਬਰਕਤ ਪੱਕੀ ਹੋਏਗੀ ਤੇ ਉਹਦੇ ਜਿਹੜਾ ਬੰਦਾ ਉੱਥੇ ਵਿਅਕਤੀ ਕੰਮ ਕਰ ਰਿਹਾ ਉਹਦੇ ਘਰ ਦੇ ਵਿੱਚ ਵੀ ਬਰਕਤ ਓਨੀ ਹੋਏਗੀ, ਚਾਹੇ ਉਹ 2000 ਕਮਾਉਂਦਾ ਤੇ ਚਾਹੇ ਉਹ 10000 ਕਮਾਉਂਦਾ।
0: ਭਾਜੀ ਮੰਨ ਲਓ ਇੱਕ ਗੱਲ ਕਰਦੇ ਆ ਜੀ, ਜੇ ਹੁਣ ਮੰਨ ਲਓ ਮੈਂ ਲੋਕ ਆਪਾਂ ਗੱਲ, ਜੇ ਮੈਂ ਠੱਗੀ ਮਾਰ ਕੇ
1: ਜੀ
0: ਗੁਰੂ ਘਰ ਦਾਨ ਕਰਦਾ
1: ਜੀ,
0: ਉਹ ਕੀ ਉਹ ਜ਼ਰੂਰੀ ਆ ਜਾਂ ਉਹ ਮੇਰਾ ਲੱਗੂਗਾ? ਦੂਜੀ ਗੱਲ ਇਹ ਸਾਡਾ ਦਾਨ ਆ ਭਾਜੀ, ਦਾਨ ਆ ਸਾਡਾ ਦਿਖਾਵੇ ਦਾ
1: ਜੀ,
0: ਹੈ ਨਾ ਜੀ। ਚਲੋ ਗੁਰੂ ਘਰ ਹੁਣ ਪਰ ਸਾਹਿਬ, ਮੈਂ ਤਾਂ ਇਹ ਬੰਦੇ ਬਹੁਤ ਦੇਖੇ ਆ ਜਦੋਂ ਹੈ ਨਾ ਉੱਥੇ ਅਨਾਊਂਸ ਕਰਦੇ ਆ ਸਪੀਕਰ 'ਚ ਅਨਾਊਂਸ ਹੁੰਦਾ
1: ਜੀ,
0: ਜਿਹੜਾ ਕੋਈ ਮੇਰਾ ਘਰ ਮਾਤੜ ਜਿਹਨੂੰ ਕੋਈ ਨਾਂ ਦੀ ਜਿਹਦਾ ਮਤਲਬ ਪਤਾ ਨੀ ਲੋਕਾਂ ਨੂੰ ਕੀ ਇਹ ਨੇ ਬਈ, ਜਿਹੜਾ ਕੋਈ ਮੇਰੇ ਜੇ ਕੋਈ ਮੈਂ 500 ਉਹ ਦੇਖ ਰਿਹਾ 500 ਦਿੱਤਾ, ਇਹੋ ਜਿਹੇ ਲੋਕ ਆ ਉਹ ਆਪਣਾ ਨਾਂ ਬਣਾਉਣ ਲਈ ਭਾਜੀ ਉਹਨਾਂ ਦੇ ਮਤਲਬ ਚਾਹੇ ਕਿਤੇ ਉਹ ਫੜ ਕੇ ਦੇਣ 1000 ਰੁਪਇਆ ਦੇਣਗੇ।
1: ਬਿਲਕੁਲ ਹੈ ਜੀ,
0: ਹੈ ਨਾ ਜੀ, ਮਤਲਬ ਇਹ ਚੀਜ਼ ਆ ਉਹ ਮਤਲਬ ਸਾਡਾ ਦਾਨ ਵੀ ਜਿਹੜਾ ਉਹ ਦਿਖਾਵੇ ਦਾ ਆ
1: ਜੀ। ਹੁਣ ਦੇਖੋ ਮੈਂ ਇੱਕ ਗੱਲ ਹੋਰ ਮੈਨੂੰ ਚੇਤੇ ਆਉਂਦੀ ਹੈ ਬਚਪਨ ਦੀ, ਕਿ ਛੋਟੇ ਹੁੰਦੇ ਹੈ ਨਾ, ਛੰਮੀ ਜੀ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ ਤਸਵੀਰ ਸਾਡੇ ਤੋਂ ਪਹਿਲਾਂ ਦੀ, ਤਾਂ ਇੱਕ ਗੁਰੂ ਨਾਨਕ ਸਾਹਿਬ ਦੇ ਹੱਥਾਂ ਦੇ ਵਿੱਚ ਨਾ ਰੋਟੀ ਹੁੰਦੀ ਹੈ, ਤੇ ਉਹਦੇ ਵਿੱਚੋਂ ਇੱਕ ਪਾਸੇ ਖੂਨ ਨੁੱਚੜ ਰਿਹਾ ਤੇ ਦੂਸਰੇ ਹੱਥ ਵਾਲੀ ਰੋਟੀ ਦੇ ਵਿੱਚੋਂ ਦੁੱਧ ਨੁੱਚੜ ਰਿਹਾ, ਉਹ ਹੱਕ ਤੇ ਸੱਚ ਦੀ ਗੱਲ ਕਰਦੇ। ਪਰ ਹੌਲੀ ਹੌਲੀ ਉਹ ਮੈਨੂੰ ਅੱਜ ਲੱਗਦਾ ਨੀ ਕਿ ਕਿਸੇ ਘਰ ਦੇ ਵਿੱਚ ਬਹੁਤ, ਉਹ ਜਿਹੜੀ ਹੈ ਫੋਟੋ ਕੈਲੰਡਰਾਂ ਦੇ ਉੱਤੇ ਵੀ ਹੁੰਦੀ ਸੀ ਉਸ ਸਮੇਂ ਦੇ ਜਦੋਂ ਆਉਂਦੇ ਸੀ, ਪਰ ਹੁਣ ਉਹ ਕਿਤੇ ਦਿਖਦੀ ਆ, ਨਜ਼ਰ ਆਉਂਦੀ ਹੈ।
2: ਹੁਣ ਲੜਾਈ ਪਾਈ ਹੋ ਗਿਆ ਕੰਮ ਥੋੜਾ ਜਿਹਾ
1: ਜੀ,
2: ਮਤਲਬ ਕਹਿ ਲੋ ਜਿਹੜੀ ਸੋਚ ਆ ਤੇ ਚਿੱਤਰਕਾਰੀ ਹਰ ਚੀਜ਼ ਜਿਹੜੀ ਆ ਉਹ ਮਾਡਰਨਾਈਜ਼ ਹੋ ਰਹੀ ਹੈ ਤੇ ਚੇਂਜ ਹੋ ਰਿਹਾ, ਐਵਰੀਥਿੰਗ ਇਜ਼ ਗੈਟਿੰਗ ਚੇਂਜਡ। ਸੋ ਆ ਜਿਹੜੀ ਬੰਦ ਸਾਹਿਬ ਗੱਲ ਕਰ ਰਹੇ ਨਾ, ਇਹ ਸਹੀ ਗੱਲ ਹੈ
1: ਬਿਲਕੁਲ,
2: ਕਿ ਜੇ ਠੱਗੀਆਂ ਮਾਰ ਕੇ ਚੋਰੀਆਂ ਡਾਕੇ ਕਰਕੇ ਫਿਰ ਉਹ ਦਾਨ, ਉਹ ਤਾਂ ਰੋਬਿਨਹੁੱਡ ਵਾਲਾ ਕੰਮ ਹੋ ਗਿਆ। ਇਹੋ ਜਿਹੇ ਜਿਹੜੇ ਬੰਦੇ ਆ ਉਹ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਆਪਾਂ ਦੇਖਦੇ ਹਾਂ, ਚਾਹੇ ਉਹ ਰਾਜਾ ਬਣ ਜਾਵੇ, ਵੱਡਾ ਹੋਵੇ, ਚਾਹੇ ਕੁਛ ਬਣ ਜਾਵੇ, ਪਰ ਉਹਨੇ ਅਸਲ ਚ ਲਿਆਂਦਾ ਕਿੱਥੋਂ ਇਹ ਸੌਦਾ? ਇਹ ਦਾਨ ਲੈਣ ਵਾਲਾ ਬੰਦਾ ਕਦੇ ਨੀ ਪੁੱਛਦਾ
1: ਜੀ,
2: ਕਿਉਂਕਿ ਜਿਹੜਾ ਦਾਨ ਦੇ ਰਿਹਾ ਬੰਦਾ ਉਹ ਗੱਲ ਠੀਕ ਹੈ ਪਰਮਿੰਦਰ ਜੀ ਦੀ, ਕਿ ਭਾਈ ਉਹ ਆਪਣਾ ਥੋੜਾ ਜਿਹਾ ਭਾਰ ਘਟਾ ਰਿਹਾ ਹੈ ਕਿ ਮੈਂ ਬਾਹਲੀ ਚਲੋ ਠੱਗੀ ਕਰ ਲਈ ਆਇਆ ਤਾਂ ਕੰਮ ਗਲਤੀ ਹੈ, ਜਿਹੜਾ ਥੋੜਾ ਜਿਹਾ ਅਗਲੇ ਘਰ ਵਾਸਤੇ ਥੋੜਾ ਜਿਹਾ ਮੈਂ ਘਟਾ ਲਾਂ,
1: ਮਤਲਬ ਕਿ ਉਹਨੂੰ ਵੀ ਆਪਣੇ ਵਰਗਾ ਬਣਾ ਲਾਂ ਥੋੜਾ ਜਿਹਾ ਹਿੱਸੇਦਾਰ,
2: ਉਹਨੂੰ ਕੋਈ ਫਰਕ ਨੀ ਹੈ ਜਿਹਨੂੰ ਦਾਨ ਮਿਲ ਗਿਆ ਨਾ, ਕਿਉਂਕਿ ਉਹਨੇ ਤਾਂ ਦਾਨ ਲਿਆ
1: ਜੀ,
2: ਉਹਨੇ ਸੋਰਸ ਤੋਂ ਕੋਈ ਲੈਣਾ ਦੇਣਾ ਨੀ, ਉਹਦਾ ਉਹ ਡਿਸਕਨੈਕਟਡ ਹੈ ਪੂਰੀ ਤਰ੍ਹਾਂ। ਇਹ ਜਿਹਨੇ ਦਾਨ ਦਿੱਤਾ ਜਿੰਮੇਵਾਰ ਇਹੀ ਆ
1: ਜੀ,
2: ਉਹ ਠੱਗੀ ਕੀਤੀ, ਚੋਰੀ ਕੀਤੀ, ਕੀ ਕੀਤਾ ਕੀ ਨਹੀਂ, ਪਰ ਉਹ ਉਹੀ ਜਿੰਮੇਵਾਰ ਆ। ਹੁਣ ਜਿਹੜਾ ਮਰਜ਼ੀ ਆਪਾਂ ਉਦਾਹਰਣ ਦੇਖ ਲਈਏ, ਜਾਨੀ ਚੋਰ ਸਾਡਾ ਉਹ ਵੀ ਦਾਨੀ ਬੰਦਾ, ਇਧਰੋਂ ਰੋਬਿਨਹੁੱਡ ਦੀ ਆਪਾਂ ਗੱਲ ਕਰਦੇ ਹਾਂ ਵੈਸਟ ਦੇ ਵਿੱਚ, ਉਹ ਵੀ ਇਹੀ ਕਰ ਰਿਹਾ, ਉਹ ਅਮੀਰਾਂ ਨੂੰ ਲੁੱਟ ਰਿਹਾ, ਗਰੀਬਾਂ ਨੂੰ ਦਾਨ ਕਰ ਰਿਹਾ, ਲੁੱਟ ਰਿਹਾ ਨਾ, ਇਹਦੀ ਗੱਲ ਹੁਣ ਹੋ ਗਿਆ ਠੀਕ ਹੈ
1: ਜੀ,
2: ਬਟ ਉਹ ਗਰੀਬਾਂ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨੀ, ਵੀ ਕਿੱਥੋਂ ਲਿਆ ਰਿਹਾ
1: ਜੀ।
2: ਜਿੱਦਣ ਜਾਨੀ ਚੋਰ ਨੂੰ ਫਾਂਸੀ ਹੋ ਗਈ, ਕਿਸੇ ਗਰੀਬ ਨੇ ਨੀ ਖੜਨਾ ਆ ਕੇ ਵੀ ਨਹੀਂ ਬਾਬਾ ਜੀ ਇਹ ਤਾਂ ਸਾਨੂੰ ਵੀ ਆਹ ਕਰਦਾ ਸੀ, ਉਹ ਕੋਈ ਨੇੜੇ ਨੀ ਖੜਨਾ ਕਿਸੇ ਨੇ
1: ਜੀ,
2: ਉਹ ਤਾਂ ਟੋਟਲੀ ਡਿਸਕਨੈਕਟਡ ਜਾਂ ਆਈਸੋਲੇਟਡ ਸੈਕਟਰ ਹੈ ਜਿਹੜਾ ਦਾਨ ਪ੍ਰਾਪਤ ਕਰਨ ਵਾਲਾ ਹੈ
1: ਜੀ।
2: ਬਸ ਗੱਲ ਤਾਂ ਇਹ ਹੈ ਕਿ ਜੇ ਜੋ ਬੰਦਾ ਚਾਹੇ ਉਹ ਮੈਂ ਆ ਚਾਹੇ ਕੋਈ ਵੀ ਆ, ਜੇ ਕੋਈ ਮੈਂ ਆਪਣੀ ਆਤਮਾ ਨੂੰ ਪੁੱਛ ਕੇ ਦੇਖਣਾ ਕਿ ਭਾਈ ਮੈਂ ਇੰਨੇ ਜੋਗਾ ਹੈਗਾ ਕਿ ਮੈਂ ਦਾਨ ਕਰ ਸਕਦਾ, ਕੀ ਮੈਂ ਹੈਲਪ ਕਿਉਂਕਿ ਸਾਡੇ ਧਰਮ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਆਮ ਆਪਾਂ ਦੇਖਦੇ ਹਾਂ ਲਿਖਿਆ ਕਿ ਜੇ ਤੁਸੀਂ ਸ਼ਾਮ ਨੂੰ ਖਾਣਾ ਖਾ ਰਹੇ ਹੋ ਔਰ ਤੁਹਾਡਾ ਗੁਆਂਢੀ ਜਿਹੜਾ ਉਹ ਆਪਣੇ ਜਵਾਕਾਂ ਸਮੇਤ ਭੁੱਖਾ ਭਾਣਾ ਬੈਠਾ ਫਿਰ ਇਹ ਖਾਣਾ ਹਰਾਮ ਹੈ।
1: ਬਿਲਕੁਲ,
2: ਫਿਰ ਸਾਨੂੰ ਇੱਕ ਵਾਰੀ ਉਹਨੂੰ ਜਾ ਕੇ ਪੁੱਛ ਲੈਣਾ ਚਾਹੀਦਾ ਕਿ ਭਾਈ ਸਾਹਿਬ ਠੀਕ ਹੈ ਤੁਹਾਡੇ ਤੇ ਕੋਈ ਮੁਸੀਬਤ ਹੈ, ਆਹ ਆਪਾਂ ਵੰਡ ਕੇ ਛਕ ਲੈਣੇ ਆ
1: ਜੀ,
2: ਨਾ ਕਿਸੇ ਦੇ ਉੱਤੇ ਕੋਈ ਆਰਥਿਕ ਬੋਝ ਆ ਨਾ ਕੋਈ ਗੱਲ ਨਾ ਕੋਈ ਇਹੋ ਜਿਹੀ ਗੱਲ। ਜਦੋਂ ਆਪਾਂ ਗਦਰੀ ਬਾਬਿਆਂ ਦੀ ਗੱਲ ਕਰਦੇ ਆ ਨਾ ਕਿ ਉਹ ਜਦੋਂ ਜੇਲ ਚ ਸੀ ਉੱਥੇ ਇੱਕ ਉਦਾਹਰਨ ਆਉਂਦੀ ਹੈ ਜੇਲ ਦੇ ਵਿੱਚ ਕਿ ਰੋਟੀ ਦਿੱਤੀ ਜਾ ਰਹੀ, ਇੱਕ ਰੋਟੀ ਦਿੱਤੀ ਜਾ ਰਹੀ ਆ ਔਰ ਜਿਹੜਾ ਉਹ ਬੰਦੇ ਚਾਰ ਬੈਠੇ ਆ
1: ਬਿਲਕੁਲ
2: ਅੰਦਰ, ਉਹ ਫਿਰ ਰੋਟੀ ਨੂੰ ਖਾ ਨੀ ਰਿਹਾ ਕੋਈ ਵੀ, ਉਹ ਕਹਿੰਦਾ ਯਾਰ ਇੱਕ ਜਣੇ ਨੂੰ ਤਾਂ ਖਾਣੀ ਪੈਣੀ ਹੈ, ਕਹਿੰਦਾ ਨਹੀਂ ਆਪਾਂ ਵੰਡ ਲੈਣੇ ਆ, ਕਹਿੰਦਾ ਨਹੀਂ, ਬਜ਼ੁਰਗ ਕਹਿੰਦਾ ਯਾਰ ਮੇਰੀ ਉਮਰ ਬਹੁਤ ਹੋ ਗਈ ਹੈ, ਆ ਮੇਰੇ ਹਿੱਸੇ ਦਾ ਟੁਕੜਾ ਇਹਨੂੰ ਦਿਓ ਜਵਾਨ ਨੂੰ, ਸਾਡਾ ਫਿਊਚਰ ਹੈ ਇਹ ਚਾਹੀਦਾ। ਜਵਾਨ ਕਹਿੰਦਾ ਨਹੀਂ ਮੈਂ ਤਾਂ ਜਵਾਨ ਆ, ਮੈਨੂੰ ਕੋਈ ਫਰਕ ਨੀ, ਤੁਸੀਂ ਬਜ਼ੁਰਗ ਹੋ ਸਾਡਾ ਸਰਮਾਇਆ ਹੋ, ਇਹ ਤੁਸੀਂ ਛਕੋ
1: ਜੀ।
2: ਆ ਇੱਕ ਭਾਵਨਾ ਜਿਹੜੀ ਹੈ ਨਾ ਇਹੋ ਜਿਹੀ ਕਿ ਮੈਂ ਨਹੀਂ ਭਾਈ ਤੂੰ ਪਹਿਲ ਦੇ ਆਧਾਰ ਤੇ ਦੂਸਰਾ ਬੰਦਾ
1: ਜੀ,
2: ਉਹ ਚੀਜ਼ ਜਦੋਂ ਤੱਕ ਆਉਂਦੀ ਨੀ, ਉਹ ਚੀਜ਼ ਜਦੋਂ ਤੱਕ ਆਪਾਂ ਉਹਨੂੰ ਅਚੀਵ ਨੀ ਕਰਦੇ ਫਿਰ ਉਹਦਾ ਕੋਈ ਕਹਿ ਲੋ ਵੀ ਪੁਆਇੰਟ ਨੀ ਰਹਿ ਜਾਂਦਾ ਕਿ ਮੈਂ ਕੀ ਦਾਨ ਕੀਤਾ ਕੀ ਨਹੀਂ ਦਾਨ ਕੀਤਾ।
1: ਬਿਲਕੁਲ ਹੈ ਜੀ,
2: ਸਭ ਤੋਂ ਵੱਡੀ ਇਨਸਾਨੀਅਤ ਹੈ, ਮਨੁੱਖਤਾ ਹੈ, ਮੁਹੱਬਤ ਹੈ, ਇਹ ਉਹਦੇ ਪਿੱਛੇ ਇੱਕ ਪਵਿੱਤਰ ਜਿਹੜਾ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ
1: ਜੀ,
2: ਫਿਰ ਉਹ ਫਰੂਟਫੁੱਲ ਹੋ ਸਕਦਾ ਹੈ।
1: ਬਿਲਕੁਲ
0: ਪਰ ਸਾਹਿਬ ਮੈਂ ਤਾਂ ਚਲੋ ਮਾਫ਼ ਕਰਨਾ, ਮਤਲਬ ਮੈਂ ਗੱਲ ਕਰਨਾ ਜੀ, ਸਾਡੇ ਵਿੱਚੋਂ ਬਹੁਤੇ ਬੰਦੇ ਤਾਂ ਜੀ ਮਤਲਬ ਦਾਨ ਨੂੰ ਵੀ ਇੱਕ ਰੱਬ ਦੇ ਨੂੰ ਘਰ ਨੂੰ ਰਿਸ਼ਵਤ ਦੇਣ ਵਾਲਾ ਕੰਮ ਆ ਜੀ।
1: ਬਿਲਕੁਲ ਹੈ ਜੀ,
0: ਹੋ ਸਕਦਾ ਮੈਂ ਭਾਜੀ ਮੈਂ ਗਲਤ ਹੀ ਕਹਿੰਦਾ ਹੋਵਾਂ, ਮਤਲਬ ਮੈਂ ਗੱਲ ਕਰਦਾ ਜਿੰਨੀ ਕੁ ਮੈਨੂੰ ਸੋਝੀ ਆ ਜੀ।
1: ਜੀ ਬਿਲਕੁਲ ਹੈ ਜੀ, ਕਿਉਂਕਿ ਉੱਥੇ ਹੁਣ ਜਦੋਂ ਨਤਮਸਤਕ ਵੀ ਹੁੰਦੇ ਆ ਕਿਉਂਕਿ ਅਸੀਂ ਕੁਝ ਨਾ ਕੁਝ ਮੰਗਣ ਹੀ ਜਾਂਦੇ ਆ ਉੱਥੋਂ, ਤੇ ਉਹਨੂੰ ਇੱਕ ਕੁਝ ਦੇ ਕੇ ਤੇ ਕੁਝ ਲੈਣਾ ਚਾਹੁੰਦੇ ਆ ਨਾ ਬਦਲੇ ਦੇ ਵਿੱਚ
0: ਜੀ। ਭਾਰਤ ਸਾਹਿਬ ਮਤਲਬ ਮੈਂ ਚਲੋ ਮੈਂ ਗੁਰੂ ਘਰ ਬਹੁਤ ਘੱਟ ਜਾਂਦਾ, ਮਤਲਬ ਮੈਂ ਗੱਲ ਤੁਹਾਨੂੰ ਅੱਗੇ ਵੀ ਦੱਸਿਆ, ਮਤਲਬ ਗੱਲ ਕਰਦਾ
1: ਜੀ
0: ਇੱਕ ਦੋ ਵਾਰੀ ਸਾਲ ਦੇ ਵਿੱਚ ਚਲੋ ਮੈਂ ਭਾਰਤ ਸਾਹਿਬ ਜਦੋਂ ਮੈਂ ਜਾਂਦਾ ਵੀ ਆ ਜੀ ਹਨਾ, ਮਤਲਬ ਮੈਂ ਚਲੋ ਠੀਕ ਹੈ ਮੇਰੀ ਜਿੰਨੀ ਕੁ ਸੋਝੀ ਮੈਂ ਮਤਲਬ ਗੱਲ ਤੁਹਾਡਾ ਕਰ, ਮੈਂ ਨੋਟਿਸ ਕੀਤਾ ਭਾਜੀ ਬਹੁਤੀਆਂ ਜਿਹੜੀਆਂ ਸਾਡੀਆਂ ਬੀਬੀਆਂ ਆ ਉਹ ਇੱਕ ਦੂਜੇ ਦੇ ਸੂਟ ਪਾਏ ਦੇਖ ਰਹੀਆਂ ਉੱਥੇ
1: ਜੀ। ਬਿਲਕੁਲ ਹੈ ਜੀ,
0: ਮੈਂ ਤੁਹਾਨੂੰ ਮਤਲਬ ਬੰਦੇ ਵੀ ਆ, ਜੇ ਕੋਈ ਗਿਆ ਭਾਜੀ ਜੇ ਕੋਈ ਮੇਰੇ ਵਰਗਾ ਨਾ ਉਹੀ ਕੱਪੜਾ ਪਾ ਕੇ ਦੂਜੇ ਦਿਨ ਚੱਲ ਜਾਂਦਾ, ਅਗਲਾ ਗਿਆ ਅਗਲਾ ਉਹ ਕਹਿੰਦਾ ਲੈ ਇਹ ਤਾਂ ਉਹੀ ਕੱਪੜਾ ਪਾ ਕੇ ਕੱਲ ਵੀ ਇਹੀ ਕੱਪੜੇ ਪਾ ਗਿਆ ਅੱਜ ਵੀ ਇਹੀ ਕੱਪੜੇ ਪਾ ਗਏ
1: ਜੀ।
0: ਸਾਡਾ ਇੱਥੇ ਤਾਂ ਹੁਣ ਇਹ ਕੰਮ ਆ ਜ਼ਿਆਦਾਤਰ ਗੁਰੂ ਘਰਾਂ ਚ ਤਾਂ ਬੀਬੀਆਂ ਇੱਕ ਦੂਜੇ ਦੇ ਸੂਟਾਂ ਦੇ ਡਿਜ਼ਾਇਨ ਹੀ ਦੇਖਣ ਜਾਂਦੀਆਂ, ਕੱਲ ਫਲਾਣੀ ਨੇ ਆਹ ਪਾਇਆ ਸੀ, ਕੱਲ ਫਲਾਣੀ ਨੇ ਆਹ ਪਾਇਆ ਸੀ
1: ਜੀ। ਬਿਲਕੁਲ ਹੈ
0: ਭਾਜੀ, ਹੁਣ ਤੁਹਾਡੇ ਜਿਹੜੇ ਤੁਹਾਡੀ ਕੰਟਰੀਆਂ ਇਹ ਕੰਟਰੀਆਂ ਆ, ਤੁਸੀਂ ਭਾਜੀ ਮਿਹਨਤ ਕਰਦੇ ਭਾਜੀ, ਆਪਾਂ ਆਪਣੀ ਮਿਹਨਤ ਕਰੀਏ, ਕਿਸੇ ਨਾਲ ਠੱਗੀ ਠੁੱਗੀ ਨਾ ਦਾਨ ਦਾ ਕੋਈ ਮਤਲਬ, ਹਾਂ ਠੀਕ ਆ ਸਾਡੇ ਚ ਗੰਦਿਆ ਛੋ ਕਰ ਦੇਣਾ, ਤੁਸੀਂ ਆਪਣੀ ਸੱਚੀ ਸੁੱਚੀ ਮਿਹਨਤ ਕਰੀ, ਜਾਂ ਲੋੜ ਹੀ ਨੀ ਸਾਨੂੰ ਦਾਨ ਕਰਨ ਦੀ, ਜੇ ਤੁਸੀਂ ਆਪਾਂ ਕਿਸੇ ਦਾ ਹੱਕ ਨਾ ਖਾਈਏ ਆਪਣੀ ਮਿਹਨਤ ਕਰੀ, ਸਾਨੂੰ ਕੀ ਲੋੜ ਹੈ ਜੀ,
1: ਹਰ ਕੋਈ ਕਿਰਤ ਕਰੇ ਆਪਣੀ। ਬਿਲਕੁਲ,
0: ਆਪਣਾ ਕਰੇ ਸੱਚੀ ਸੁੱਚੀ ਕਿਰਤ ਕਰੇ ਜੀ, ਕਿਸੇ ਦਾ ਕੋਈ ਹੱਕ ਨਾ ਆਵੇ, ਕਿਸੇ ਨੂੰ ਕਿਸੇ ਨਾਲ ਕੋਈ ਈਰਖਾ ਦਵੈਤ ਨਾ ਰੱਖੇ ਭਾਜੀ, ਲੋੜ ਹੀ ਨੀ ਹਨਾ, ਮਤਲਬ ਭਾਜੀ ਲੋਕੀ ਸਾਡੇ ਅਗਲਾ ਜਹਾਨ ਸੁਖੀ ਕਰਨ ਨੂੰ ਇੱਥੇ ਹੁਣ ਬਾਣੀ ਚ ਵੀ ਆ, ਅਗਲਾ ਬਸ ਇਹੀ ਆ ਜੀ ਅਗਲਾ ਜਹਾਨ ਸੁਖੀ ਕਰਨ ਨੂੰ ਜੀ, ਮੋਹਰੇ ਉਹ ਕਿਸੇ ਨੇ ਦੇਖਿਆ ਨੀ ਜਿਹੜਾ ਆਹ ਜਨਮ ਹੈ ਇਹ ਆਹੀ ਕਰਦੇ ਕਰਦੇ ਇਹ ਨਰਕ ਬਣਾ ਰਿਹਾ।
1: ਹਾਂ ਬਿਲਕੁਲ ਹੈ ਜੀ ਬਿਲਕੁਲ, ਮੈਂ ਤਾਂ ਕਈ ਵਾਰੀ ਇਹ ਵੀ ਗੱਲ ਕਹੀ ਆ ਕਿ ਚਾਹੇ ਰੈਡ ਕਰੋਸ ਆ, ਅਫਰੀਕਾ ਇੱਕ ਮੁਲਕ ਹੈ ਜੀ, ਉਹਦੇ ਵਿੱਚ ਤਕਰੀਬਨ ਦੁਨੀਆਂ ਚ ਕਿੰਨੀਆਂ 200 ਤੋਂ ਉੱਤੇ ਕੰਟਰੀਆਂ ਨੇ, ਉਹ ਕਿਦੋਂ ਦੀਆਂ ਸਾਡੇ ਜੰਮਣ ਤੋਂ ਪਹਿਲਾਂ ਅਫਰੀਕਾ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ, ਉੱਥੇ ਹੀਰੇ ਜਵਾਹਰਾਤ ਕਹਿ ਲਓ ਜਾਂ ਤੇਲ ਕਹਿ ਲਓ ਗੈਸਾਂ ਕਹਿ ਲਓ ਜਾਂ ਉੱਥੇ ਦੀ ਜਿਹੜੀ ਹੈ ਸਾਰੀਆਂ ਚੀਜ਼ਾਂ ਉੱਥੋਂ ਜਿਹੜੀਆਂ ਕੱਢੀਆਂ ਤੇ ਵੇਚੀਆਂ ਜਾਂਦੀਆਂ, ਸਾਰਾ ਕੁਝ ਕੀਤਾ ਜਾਂਦਾ, ਤੇ ਅੱਜ ਵੀ ਉਹ ਮੁਲਕ ਦੀ ਗੱਲ ਜਿਹੜੀ ਹੋ ਰਹੀ ਹੈ ਉਹਦੇ ਉੱਤੇ ਕਿੰਨੀਆਂ ਕਿੰਨਾ ਦਾ ਰੋਟੀ ਪਾਣੀ ਸਾਰਾ ਕੁਝ ਚੱਲ ਰਿਹਾ, ਉਹ ਵੀ ਉਹਨੂੰ ਇਗਨੋਰ ਨਹੀਂ ਕਰ ਸਕਦੇ ਜੀ, ਹਜੇ ਤੱਕ ਇੱਕ ਮੁਲਕ ਨੂੰ ਨਹੀਂ ਬਚਾ ਸਕੇ ਇੰਨੇ ਮੁਲਕ ਇਕੱਠੇ ਹੋ ਕੇ।
0: ਭਾਜੀ ਜਿੰਨੇ ਹਨਾ ਜਿੰਨੇ ਤਗੜੇ ਆ ਸਰਮਾਏਦਾਰ ਹੈ ਜੀ, ਇਹ ਸਾਨੂੰ ਧਰਮ ਦੇ ਨਾਂ ਤੇ ਡਰਾਉਂਦੇ ਆ ਜੀ
1: ਜੀ ਜੀ।
0: ਜੇ ਤੁਸੀਂ ਕਹਿਣਾ ਜਿਹੜਾ ਬੰਦਾ ਮਾਂ ਤੜਿਆ ਤੁਸੀਂ ਹੁਣ ਉਹਨੂੰ ਡਰਾ, ਇਹ ਉਹਨਾਂ ਨੂੰ ਇਹੀ ਆ ਜੀ ਇਹ ਤੁਹਾਡਾ ਰੱਬ ਨੇ ਲਿਖਿਆ ਸੀ ਤੁਸੀਂ ਤਾਂ ਗਰੀਬੀ ਕੱਟ ਰਹੇ, ਇਹ ਨੀ ਕਹਿੰਦੇ ਤੁਹਾਡੀ ਲੁੱਟ ਹੋ ਰਹੀ ਆ, ਤੁਸੀਂ ਕੰਮ ਸਹੀ ਕਰੋ ਠੀਕ ਠਾਕ ਲੋੜ ਹੀ ਨੀ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਭਾਜੀ ਮੰਨ ਲਾ ਇਹੀ ਆ ਜੀ ਤੁਸੀਂ ਹਨਾ, ਮੰਨ ਲਓ ਅਸੀਂ ਮੈਂ ਤੁਹਾਨੂੰ ਉਹੀ ਗੱਲ ਠੀਕ ਹੈ ਸਾਡੇ ਕੋਲ, ਤੁਸੀਂ ਆਪਣੀ ਸੱਚੀ ਸੁੱਚੀ ਕਿਰਤ ਕਰੋ ਭਾਜੀ, ਤੁਹਾਡੇ ਕੋਲ ਚਾਰ ਪੈਸੇ ਜੁੜਦੇ ਆ ਤੁਹਾਡੇ ਕੋਲ ਵਿੱਚ, ਉਹਦੇ ਵਿੱਚੋਂ ਹੈਗਾ ਤੁਸੀਂ ਕਰ ਦਿਓ। ਜੇ ਹੁਣ ਮੰਨ ਲਾ ਮੈਂ ਤਾਂ ਜੇ ਹੁਣ ਮੰਨ ਲਾ ਮੈਂ ਠਗੀ ਮਾਰ ਲਵਾਂ ਭਾਜੀ, ਠਗੀ ਮਾਰ ਕੇ ਮੈਂ ਇੱਥੇ ਲੰਗਰ ਲੈ ਭਾਜੀ ਗੁਰੂ ਘਰ ਹਨਾ, ਜਦੋਂ ਮੰਨ ਲਾ ਇੱਕ ਬੰਦਾ 1500 ਰੁਪਏ ਦਿੰਦਾ ਉਹਨੂੰ, ਜਦੋਂ ਕਹਿੰਦੇ ਆ ਮੰਨ ਲਓ ਮੈਂ ਇੱਥੇ ਦੇਖਿਆ ਜੀ ਜਦੋਂ ਸਾਡੇ ਆਪਣੇ ਗੁਰੂ ਆ, ਉਹ ਜਦੋਂ ਉਹਨੂੰ ਕਹਿੰਦੇ ਉਹਨੂੰ ਨੌ ਸੰਦਾ ਜੀ ਆ 1500 ਰੁਪਏ ਜਿਹੜਾ ਸਰੂਪਾ ਉਹਨੂੰ ਮਿਲਦਾ, ਪਤਾ 1500 ਨੂੰ ਮਿਲਣਾ ਭਾਜੀ, ਦੂਆ ਬੰਦਾ ਚਾਹੇ ਉਹਦੀ ਹੈਸਤ ਹੋਵੇ ਨਾ ਹੋਵੇ ਉਹ 2000 ਦਿੰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਨਾ ਮੰਨ ਲਓ ਸਿਰਫ ਉਹਨੂੰ ਨਾ ਉਹਨੂੰ ਇਹ ਹੁੰਦਾ ਮੇਰਾ ਨਾਂ ਬੋਧ ਹੋ ਜਾਣਾ
1: ਜੀ, ਇੱਕ ਸਟੇਟਸ ਬਣ ਗਿਆ ਨਾ
0: ਗੁਰੂ ਸਾਹਿਬ ਭਾਜੀ ਸੰਗਤ ਹੋਈ ਉਹ ਮੈਨੂੰ ਸਰੂਪਾਂ ਵਾਲੇ ਲੋਕ ਕਹਿਣਗੇ ਹਾਂ ਹਾਂ ਬਈ ਬਈ ਬਹੁਤ
1: ਬਿਲਕੁਲ
0: ਭਾਜੀ, ਅਸੀਂ ਲੋਕ ਦਿਖਾਵਾ ਆਪਾਂ ਨੂੰ ਅਖੌਤੀ ਅਮੀਰ ਅਖੌਤੀ ਅਮੀਰ ਦਿਖਾਲਣ ਦੇ ਚੱਕਰ ਦੇ ਵਿੱਚ ਇਹ ਪੱਟ ਹੋ ਗਿਆ ਸੀ ਜੀ।
1: ਬਿਲਕੁਲ ਦੋਸਤ ਬਿਲਕੁਲ ਜੀ,
0: ਮੰਨ ਲਾ ਗੁਰੂ ਘਰ ਤਾਂ ਠੀਕ ਹੈ, ਗੁਰੂ ਘਰ ਦਾ ਕਹਿੰਦਾ ਨੀ ਗੁਰੂ, ਚਾਹੇ ਮੇਰੇ ਕੋਲ ਜੀ ਮੇਰੇ ਜੀ ਹੈਸੇ ਦੇ ਜੇ ਮੇਰੇ ਕੋਲ 10 ਰੁਪਏ ਚਾਹੇ 10 ਨੀ ਮੱਥਾ ਟੇਕ ਦਵਾਂ
1: ਜੀ,
0: ਬਿਲਕੁਲ ਜੇ ਮੇਰੀ ਸੱਚੀ ਕਿਰਦੇ ਆ ਮੇਰੇ 10 ਆ ਜਿਹੜੇ ਮੇਰੇ 10 ਵੀ ਕਹਿੰਦੇ 10000 ਨਾਲ ਦੇ ਜੀ,
1: ਇੱਕ ਤੇਰਾ 100 ਵਰਗਾ, ਬਿਲਕੁਲ ਹੈ ਜੀ
0: ਹਨਾ ਜੀ। ਜੇ ਭਾਜੀ ਜੇ ਹੁਣ ਠਗੀ ਮਾਰ ਕੇ ਚਾਹੇ ਮੈਂ 10000 ਦੇ ਦਵਾਂ ਜੀ, ਉਹ ਮੰਨ ਲਾ ਚਲੋ ਦੂਸਰੇ ਬੰਦੇ ਨਹੀਂ ਮੰਨਦੇ, ਜਿਹੜਾ ਬੰਦਾ ਦਿੰਦਾ ਜੇ ਹੁਣ ਮੈਂ ਕਹਿੰਦਾ ਠਗੀ ਮਾਰ ਕੇ ਦੂੰ ਭਾਜੀ, ਜਿੱਥੇ ਤੱਕ ਜਿਹੜਾ ਆਮ ਬੰਦਾ ਜਿਹਦਾ ਮੈਂ ਮੰਨ ਲਾ ਜੇ ਮੈਂ ਕਹਿੰਦਾ ਠਗੀ ਮਾਰ ਕੇ ਦਊਗਾ, ਮੇਰੀ ਜਿਹੜੀ ਜ਼ਮੀਰ ਆ ਮੈਨੂੰ ਤਾਂ ਪਤਾ ਹੁੰਦਾ ਵੀ ਮੈਂ ਆ ਠਗੀ ਮਾਰ ਕੇ ਤਾਂ ਦਿੱਤੇ ਆ
1: ਜੀ, ਬਿਲਕੁਲ
0: ਹਨਾ ਇਹ ਮੰਨ ਲਾ ਇਹ ਚੀਜ਼ ਆ, ਅਸੀਂ ਲੋਕ ਦਿਖਾਵੇ ਜੀ ਪੱਟ ਹੋ ਜਾਂਦੇ ਆ ਜੀ।
1: ਬਿਲਕੁਲ ਹੈ ਜੀ, ਥੈਂਕ ਯੂ ਪਰਮਿੰਦਰ ਜੀ, ਬਹੁਤ ਵਧੀਆ ਵਿਚਾਰ ਤੁਹਾਡੇ, ਥੈਂਕ ਯੂ ਸਤਿ ਸ੍ਰੀ ਅਕਾਲ, ਸ਼ੁਕਰੀਆ ਜੀ ਸੋਹਣੇ ਵਿਚਾਰਾਂ ਲਈ। ਲੋ ਦੋਸਤੋ, ਇਸ ਜੀ ਆਪਣੇ ਨਾਲ ਪਰਮਿੰਦਰ ਜੀ ਤੇ ਸ਼ਮੀ ਜੀ, ਇੱਕ ਦੋ ਕਾਲਾਂ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਆ। ਕੁਝ ਕਹਿਣਾ ਚਾਹੋਗੇ ਸ਼ਮੀ ਜੀ ਇਸ ਦੇ ਉੱਤੇ, ਪਰਮਿੰਦਰ ਜੀ ਜੋ ਗੱਲ ਕਰਕੇ ਗਏ ਨੇ?
2: ਹਾਂਜੀ ਬਿਲਕੁਲ ਜੀ, ਉਹੀ ਗੱਲ ਆ ਕਿ ਜਿਹੜਾ ਦਾਨ ਹੈ ਉਹ ਆਪਣੇ ਹੱਕ ਹਲਾਲ ਦੀ ਕਮਾਈ ਚ ਹੋਣਾ ਚਾਹੀਦਾ ਜ਼ਰੂਰ
1: ਜੀ,
2: ਤੇ ਜਿੰਨਾ ਵੀ ਸਰਦਾ ਪੁੱਜਦਾ ਆਪਾਂ ਕਰ ਲਈ। ਜਿਹੜੀ ਉਹ ਪੁਆਇੰਟ ਜਿਵੇਂ ਉਹਨਾਂ ਨੇ ਪੁਆਇੰਟ ਆਊਟ ਕੀਤੀ ਗੱਲ ਕਿ ਭਾਈ ਉਹ ਜਿਹੜਾ ਅਨਾਊਂਸਮੈਂਟ ਹੈ ਜਾਂ ਨਾਮ ਦੀ ਭੁੱਖ ਹੈ, ਆਪਣਾ ਨਾਮ ਬਣਾਉਣ ਵਾਸਤੇ ਦਾਨ ਕੀਤਾ ਜਾ ਰਿਹਾ ਜਾਂ ਕੁਛ ਹੋ ਜਾ, ਉਹ ਤੇ ਉਸ ਬੰਦੇ ਦੀ ਜੋ ਬੰਦਾ ਇਸ ਤਰ੍ਹਾਂ ਅੱਗੇ ਕੋਈ ਕੰਟਰੀਬਿਊਟ ਕਰ ਰਿਹਾ ਉਹ ਤਾਂ ਉਹਦੀ ਆਪਣੀ ਸੋਚ ਹੈ, ਉਹਨੂੰ ਨਾ ਬਦਲਿਆ ਜਾ ਸਕਦਾ ਨਾ ਹੀ ਉਹਨੂੰ ਛੇੜਨ ਦੀ ਲੋੜ ਹੈ। ਜੋ ਜਿੱਥੇ ਖੁਸ਼ ਹੈ ਉੱਥੇ ਖੁਸ਼ ਰਹਿਣ ਦੇਣਾ ਚਾਹੀਦਾ ਉਹਨੂੰ। ਕੰਸੈਪਟ ਹੈ ਜੋ ਦਾਨ ਦਾ, ਬੇਸਿਕ ਕੰਸੈਪਟ ਹੈ ਉਹ ਜ਼ਰੂਰ ਮਾਇੰਡ ਚ ਆਪਣੇ ਕੋਲ ਹੋਵੇ ਕਿ ਭਾਈ ਆਪਾਂ ਜੇ ਇਹ ਕੰਮ ਕਰਨ ਦੀ ਤਿਆਰੀ ਕੀਤੀ ਆ, ਜੇ ਆਪਾਂ ਕਿਸੇ ਦੀ ਹੈਲਪ ਕਰਨੀ ਚਾਹੁੰਦੇ ਆ, ਉਹ ਜੈਨੂਨਲੀ ਹੋਏ, ਉਹ ਸੱਚੀ ਆਪਾਂ ਉਹਦੀ ਹੈਲਪ ਵਾਲੇ ਮਾਹੌਲ ਚ ਜਾ ਰਹੇ ਹੋਈਏ।
1: ਬਿਲਕੁਲ ਹੈ ਜੀ।
2: ਤੋ ਮੈਂ ਵੀ ਭਾਰਤ ਸਾਹਿਬ ਕਹਿਣਾ ਚਾਹਾਂਗਾ, ਥੋੜੀ ਟਾਈਮ ਜ਼ਿਆਦਾ ਹੋ ਗਿਆ ਮੇਰੇ ਵਾਲੇ ਪਾਸੇ ਵੀ।
1: ਬਿਲਕੁਲ ਹੈ ਜੀ। ਛੰਬੀ ਜੀ ਸੰਖੇਪ ਚ ਦੋ ਔਜਲਾ ਸਾਹਿਬ ਨੇ ਤੇ ਮੁਕੱਦਰ ਜੀ ਦੀ ਗੱਲਬਾਤ ਸੁਣ ਲਵਾਂ, ਫਿਰ ਲੈਣਾ ਆ ਗਿਆ ਤੁਹਾਡੇ ਗੱਲਬਾਤ ਕਰਨੀ ਚਾਹੁੰਦੇ ਹੋਣਗੇ, ਦੋ ਚਾਰ ਮਿੰਟ ਚ ਸਮਾਪਤ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
3: ਭਾਰਤ ਜੀ, ਸ਼ਮੀ ਬਾਈ ਜੀ, ਸਤਿ ਸ੍ਰੀ ਅਕਾਲ, ਸਾਰੇ ਪਿਆਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ
1: ਜੀ, ਆਨੂ ਜੀ
2: ਸਤਿ ਸ੍ਰੀ ਅਕਾਲ ਜੀ,
3: ਸ਼ਮੀ ਬਾਈ ਜੀ ਮਸਾ ਮਿਲੇ ਹੋ, ਫਿਰ ਤੁਸੀਂ ਭਾਜੋ ਪੈਂਡਾ ਛਡਾ ਕੇ ਸਾਡੇ ਤੋਂ ਐਂ ਨਾ ਕਰਿਆ ਕਰੋ ਤੁਸੀਂ ਹੈ
1: ਜੀ।
2: ਨਾ ਜੀ ਨਾ ਨਾ ਜੀ ਨਾ, ਕਹਿੰਦੇ ਮੁਹੱਬਤ ਜਿੰਦਾਬਾਦ ਹੈ ਬਾਬੇ। ਉਹ
3: ਹੁਣ ਤੇ ਉਹ ਗਾਣੇ ਵਾਲੀ ਗੱਲ, ਤੁਹਾਡੇ ਦਰਸ਼ਨ ਦੁੱਧ ਵਰਗੇ ਹੈ, ਦਿਨ ਵਿੱਚ ਮਿਲਿਆ ਕਰ ਇੱਕ ਵਾਰੀ ਹੈ।
1: ਕਿਆ ਬਾਤ
2: ਹੈ, ਵਾਹ ਜੀ ਵਾਹ, ਵਾਹ ਜੀ ਵਾਹ।
3: ਚਲੋ
1: ਦੁੱਧ ਤਾਂ ਅੱਗੇ ਨਹੀਂ
3: ਮਿਲਦਾ, ਹਾਂ ਨਹੀਂ ਦੁੱਧ ਤਾਂ ਮਿਲਦਾ ਨੀ, ਉਹ ਵੀ ਮਿਲਾਵਟੀ ਮਿਲਦਾ, ਹੁਣ ਤਾਂ ਉਹ ਵੀ ਨੀ ਕਹਿ ਸਕਦੇ ਵੀ ਦੁੱਧ ਵਰਗੇ।
1: ਬਿਲਕੁਲ ਹੈ,
3: ਉਹ ਵੀ ਦਰਸ਼ਨ ਵੀ ਮਿਲਾਵਟੀ ਹੋਏ
1: ਜੀ ਜੀ।
3: ਉਹ ਨਾ ਮੈਂ ਤਾਂ ਜਿਹੜੀ ਇੱਕ, ਚਲੋ ਮੈਂ ਜ਼ਿਆਦਾ ਲੰਮੀ ਗੱਲ ਨੀ ਕਰਦਾ, ਦੋ ਕੁ ਇਸੇ ਗੱਲ ਦੀ, ਦੋ ਕੁ ਸ਼ੇਅਰ ਨੇ ਦੇਵੀ ਦੇ, ਤੇ ਇੱਕ ਜਿਹੜੀ ਆ ਦਾਨ ਪੁੰਨ ਦੀ ਗੱਲ ਕਰਦੇ ਸੀ ਨਾ ਦਾਦੂ ਸਾਹਿਬ ਗੱਲ ਕਰ ਰਹੇ ਸੀ
1: ਜੀ,
3: ਉਹ ਮੈਨੂੰ ਤਾਂ ਚਲੋ ਮੈਂ ਤਾਂ ਘੱਟੋ ਘੱਟ ਮੈਨੂੰ ਇਹ ਸਮਝ ਆਉਂਦੀ ਹੈ ਵੀ ਆਪਾਂ ਜਿਹਨੂੰ ਵੀ ਸੁਣਦੇ ਆ ਪੜ੍ਹਦੇ ਆ ਵੀ ਘੱਟੋ ਘੱਟ ਉਹਦੇ ਚ ਵੀ ਆਪਾਂ ਵੀ ਉਹ ਜਿਵੇਂ ਟਵਾਣਾ ਸਾਹਿਬ ਕਹਿੰਦੇ ਵੀ ਉਹਦੇ ਫੈਨ ਨਾ ਬਣੀਏ
1: ਜੀ,
3: ਉਹਦੀ ਵੀ ਜੇ ਆਪਾਂ ਨੂੰ ਕੋਈ ਗੱਲ ਸਹੀ ਲੱਗਦੀ ਹੈ ਤਾਂ ਸਹੀ ਗਈ ਹੈ, ਜੇ ਗਲਤ ਲੱਗਦੀ ਹੈ ਤਾਂ ਗਲਤ ਕਹੀ ਹੈ। ਕਈ ਵਾਰੀ ਜ਼ਰੂਰੀ ਨੀ ਹੁੰਦਾ ਹਰ ਗੱਲ ਨਾਲ ਆਪਾਂ ਸਹਿਮਤ ਹੀ ਹੋਣਾ।
1: ਬਿਲਕੁਲ ਹੈ ਜੀ।
3: ਤੇ ਉਹ ਜਿਵੇਂ ਦਾਨ ਪਾਉਣ ਵਾਲੀ ਗੱਲ ਕਰਕੇ ਗਏ ਨਾ ਦਾਦੂ ਸਾਹਿਬ, ਉਹ ਵੀ ਕਹਿੰਦੇ ਵੀ ਦਾਨ ਕਰਕੇ ਤੁਸੀਂ ਵੀ ਦੁਬਾਰਾ ਪੁੱਛੋ ਨਾ
1: ਜੀ,
3: ਤੇ ਓਸ਼ੋ ਨੇ ਕਿਹਾ ਉਹੀ ਤਾਂ ਹੁਣ ਅੱਜ ਵਾਲੇ ਰਾਮ ਮੰਦਿਰ ਦਾ ਰੋਲਾ ਪਿਆ, ਉਹ ਚੰਪਤ ਰਾਏ ਵੀ ਤੇ ਇਹੀ ਕਹਿੰਦੇ ਵੀ ਇੱਕ ਵਾਰੀ ਦਾਨ ਕਰ ਜੋ, ਮੁੜ ਕੇ ਨਾ ਪੁੱਛੋ ਵੀ ਅਸੀਂ ਗੱਡੀ ਲਈ ਹੈ ਕਿ ਬੰਗਲਾ ਲਿਆ, ਉਹੀ ਗੱਲ ਵੀ ਅਸੀਂ ਜਾਣੀਏ ਰਾਮ ਮੰਦਿਰ ਚ ਤੁਸੀਂ ਦਾਨ ਕਰਤਾ ਵੀ ਹੁਣ ਤੁਸੀਂ ਪੁੱਛੋ ਨਾ ਦੁਬਾਰਾ ਵੀ ਤੁਸੀਂ ਕਿੱਧਰ ਕਿੱਧਰ ਲਾਇਆ ਕਿੱਧਰ ਨਹੀਂ ਲਾਇਆ ਹੈ। ਓਸ਼ੋ ਦੀਆਂ ਮੈਨੂੰ ਕਈ ਗੱਲਾਂ ਮੈਨੂੰ ਨੀ ਸਮਝ ਆਉਂਦੀਆਂ ਉਹਦੀਆਂ।
1: ਉਹ
3: ਇੱਕ ਪਾਸੇ ਤਾਂ ਉਹ ਭੰਡੀ ਜਾਂਦਾ ਮੰਨ ਲਓ ਵੀ ਆਹ ਜਿਹੜੇ ਬਾਬੇ ਪਖੰਡਵਾਦ ਕਰਦੇ ਨੇ, ਦੂਜੇ ਪਾਸੇ ਆਪ ਹੀ ਕਹਿੰਦਾ ਕਹਿੰਦਾ ਮੇਰੇ ਚ ਸੱਤ ਦਿਨ ਆ ਕੇ ਕਹਿੰਦਾ ਮਹਾਤਮਾ ਬੁੱਧ ਦੀ ਆਤਮਾ ਮੇਰੇ ਚ ਰਹੀ ਹੈ ਕਹਿੰਦਾ ਹੈ। ਹੁਣ ਦੱਸੋ ਵੀ ਕੀ ਕਰੀਏ ਇਹਨਾਂ ਦਾ ਹੈ। ਮੈਂ ਤਾਂ ਹੀ ਕਹਿਣਾ ਵੀ ਪੜਚੋਲ ਇਹਨਾਂ ਦੀ ਕਰਨੀ ਕੋਈ ਵੀ ਆ, ਭਾਵੇਂ ਮੰਨ ਲਓ ਮੈਂ ਗੱਲ ਕਰਦਾ ਵਾ, ਮੇਰਾ ਸਹੀ ਗਲਤ ਪੱਖ ਪੜਚੋਲਣਾ ਜ਼ਰੂਰ ਚਾਹੀਦਾ, ਹਰ ਗੱਲ ਨਾਲ ਸਹਿਮਤ ਨਹੀਂ ਹੋਣਾ ਚਾਹੀਦਾ।
1: ਬਿਲਕੁਲ।
3: ਤੇ ਲੋ ਸ਼ੰਮੀ ਬਾਈ ਜੀ ਦਾ ਟਾਈਮ ਜ਼ਿਆਦਾ ਹੋ ਗਿਆ, ਮੈਂ ਨਾ ਦੋ ਕੋਈ ਬਸ ਛੋਟੀਆਂ ਛੋਟੀਆਂ ਗੱਲਾਂ ਕਹਿ ਕੇ ਮੈਂ ਖਤਮ ਕਰਦਾ
1: ਜੀ।
3: ਉਹ ਕਹਿੰਦਾ ਬੇਬੀ ਹੋਈ ਕਹਿੰਦਾ ਇਸੇ ਤੁਹਾਡੀ ਗੱਲ ਬਾਤ ਤੇ ਕਹਿੰਦਾ ਜੇ ਦੇ ਨਹੀਂ ਸਕਿਆ ਕੁਝ ਤੁਹਾਨੂੰ, ਤੁਸਾਂ ਤੋਂ ਚਾਹੁੰਦਾ ਵੀ ਕੁਝ ਨਹੀਂ, ਜੇ ਕੱਖ ਸਵਾਰਨ ਜੋਗਾ ਨਹੀਂ ਤਾਂ ਫਿਰ ਗਵਾਉਂਦਾ ਵੀ ਕੁਝ ਨਹੀਂ।
1: ਵਾਹ ਜੀ।
3: ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ, ਇਧਰ ਸੁਣ ਕੇ ਉਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ।
1: ਵਾਹ ਜੀ ਵਾਹ ਜੀ।
3: ਇੱਕ ਹੋਰ ਹੈ ਛੋਟੀ ਜਿਹੀ ਗੱਲ ਸ਼ਮੀ ਬਾਈ ਜੀ, ਇਸੇ ਲਈ ਆ ਉਹ ਵੀ
1: ਜੀ।
3: ਉਹ ਕਹਿੰਦਾ ਆ ਦਾਨ ਪੁੰਨ ਜਾਂ ਆਪਾਂ ਆਪਣੀ ਮਿਹਨਤ ਛੱਡ ਕੇ ਕਿਸੇ ਦੇ ਅੱਗੇ ਆਪਾਂ ਹੱਥ ਅੱਡਨੇ ਆ, ਉਹਦੇ ਨਾਲ ਆਪਾਂ ਮਿਹਨਤ ਕਰ ਲਈਏ, ਕਿਉਂ ਉਹੀ ਗੱਲ ਆਪਣੇ ਜ਼ਮੀਰ ਨੂੰ ਮਾਰਨਾ ਜਾਂ ਕਿਸੇ ਅੱਗੇ ਹੱਥ ਅੱਡਣ ਦੀ ਆਪਾਂ ਤਾਂ ਇਹੀ ਕਹਿੰਦੇ ਵੀ ਲੋੜ ਹੀ ਨਾ ਪਵੇ
1: ਜੀ।
3: ਤੇ ਉੱਥੇ ਕਹਿੰਦਾ ਦੇਬੀ ਕਹਿੰਦਾ ਦੋਵੇਂ ਗੱਲਾਂ ਹੀ ਆ ਜਾਣਗੀਆਂ, ਮੇਰੇ ਵਾਲੀ ਵੀ ਵਿੱਚ ਨਾਲ ਹੀ ਆ ਜਾਏਗੀ ਤੇ ਦੇਬੀ ਵਾਲੀ ਅਣਖਾਲੀ ਵੀ ਆ ਜਾਏਗੀ, ਮੈਂ ਕਿਉਂਕਿ ਤੁਹਾਡੇ ਨਾਲ ਜਦੋਂ ਜੁੜਨਾ ਹੁੰਦਾ ਸ਼ਮੀ ਬਾਈ ਜੀ ਫਿਰ ਦੋਵੇਂ ਟੋਪਿਕਾਂ ਤੇ ਗੱਲ ਕਰਨੀ ਹੁੰਦੀ ਹੈ, ਮਿਕਸ ਹੈ ਦੋਵਾਂ ਦੀ।
2: ਬਿਲਕੁਲ ਠੀਕ ਹੈ ਜੀ,
3: ਮਹਿਫਲ ਵਾਲੀ ਗੱਲ ਹੋਣੀ ਚਾਹੀਦੀ ਹੈ, ਮਹਿਫਲ ਮਿੱਤਰਾਂ ਦੀ ਵਾਲੀ
2: ਬਹੁਤ ਜ਼ਰੂਰੀ ਹੈ ਜੀ।
3: ਹਾਂ ਦੇਬੀ ਕਹਿੰਦਾ ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ, ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ, ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ।
1: ਵਾਹ ਜੀ।
3: ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ, ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ।
1: ਵਾਹ।
3: ਜਿੰਨੇ ਪਰਹੇਜ਼ ਨੇ ਉਹਨਾਂ ਵਿੱਚ ਤੇਰਾ ਨਾਮ ਵੀ ਸ਼ਾਮਲ ਹੈ।
1: ਵਾਹ ਜੀ।
3: ਦੇਬੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋਂ ਮਨਾ ਕੀਤਾ ਹੈ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ।
3: ਜੰਮੀ ਬਾਈ ਸਮਝ ਗਿਆ
1: ਜੀ।
3: ਕਿੰਨੀ ਮੁੱਦਤ ਬਾਅਦ ਮਿਲੀ ਹੈ, ਅੱਜ ਜਲਵਾ ਜੀ ਭਰ ਕੇ ਵਿਖਾ ਦੇ
1: ਜੀ,
3: ਮੇਰੇ ਚਿਹਰੇ ਤੇ ਜੋ ਉਕਰੇ ਸਵਾਲ ਉਹ ਸਾਰੇ ਪੜ੍ਹ ਕੇ ਵਿਖਾ ਦੇ।
1: ਵਾਹ ਜੀ ਵਾਹ ਜੀ।
3: ਬੀਤਿਆ ਵੇਲਾ ਯਾਦ ਕਰਾ ਦੇ, ਬਿਨਾਂ ਗੱਲੋਂ ਲੜ ਕੇ ਵਿਖਾ ਦੇ।
1: ਕਿਆ ਬਾਤ ਹੈ ਜੀ।
3: ਬੀਤਿਆ ਵੇਲਾ ਯਾਦ ਕਰਾ ਦੇ, ਬਿਨਾਂ ਗੱਲੋਂ ਲੜ ਕੇ ਵਿਖਾ ਦੇ।
1: ਕਿਆ ਬਾਤ ਹੈ।
3: ਦੇਬੀ ਦੀ ਫਰਮਾਇਸ਼ ਤੂੰ ਮੰਨ ਲੈ, ਔਲਖ ਦੀ ਫਰਮਾਇਸ਼ ਤੂੰ ਮੰਨ ਲੈ, ਦੋ ਗੁੱਤਾਂ ਕਰਕੇ ਵਿਖਾ ਦੇ।
1: ਵਾਹ ਜੀ ਵਾਹ ਜੀ। ਕਿਆ
2: ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ
3: ਜੀ। ਸ਼ਮੀ ਬਾਈ ਜੀ
1: ਵੈਸੇ ਔਲਖ ਸਾਹਿਬ ਜਾਂਦੇ ਜਾਂਦੇ ਮੈਂ ਗੱਲ ਤੁਹਾਡੀ ਇੱਕ ਪੂਰੀ ਕਰ ਦਵਾਂ, ਤੇ ਵੈਸੇ ਅੱਜ ਦਾਨ ਪੁੰਨ ਤੇ ਗੱਲ ਹੋ ਰਹੀ ਹੈ, ਤੇ ਜਿਹੜੀ ਦੇਬੀ ਦੇ ਬਹਾਨੇ ਤੁਸੀਂ ਕੰਨਿਆਦਾਨ ਦੀ ਗੱਲ ਕਰੋ ਵੀ ਕੋਈ ਕਰ ਜਾਵੇ, ਤੇ ਜਿਹੜੀ ਕੰਨਿਆਦਾਨ ਤੁਹਾਡੇ ਲੜ ਲਈ ਹੁਣ ਕਹੋ ਜੀ। ਹਾਂਜੀ
3: ਨਹੀਂ ਮੈਂ ਉਹਨੂੰ ਹੀ ਆਖਣ ਦਿਆ ਵਾ, ਤੁਹਾਨੂੰ ਤਾਂ ਗਲਤਫਹਿਮੀ ਹੋ ਗਈ।
1: ਦੇਬੀ ਦੇ ਬਹਾਨੇ ਕਿਤੇ ਹੋਰ ਹੀ ਨਾ, ਮੈਂ ਕਿਹਾ
3: ਨਹੀਂ ਨਹੀਂ ਨਹੀਂ ਨਹੀਂ ਮੈਂ ਉਹਨੂੰ ਹੀ ਆਖਿਆ ਬਾਬੇ, ਤੁਹਾਨੂੰ ਗਲਤ ਫਹਿਮੀ ਹੈ।
1: ਓਕੇ ਜੀ ਓਕੇ, ਥੈਂਕ ਯੂ।
3: ਦੇਬੀ ਵੀ ਐਂ ਨਹੀਂ ਨਹੀਂ ਦੇਬੀ ਵੀ ਐਂ ਕਹਿੰਦਾ, ਉਹ ਸਾਰਾ ਦਿਨ ਯਾਦ ਕਰੀ ਜਾਂਦਾ, ਕਦੇ ਕੁਛ ਕਰੀ ਜਾਂਦਾ, ਕਦੇ ਕੁਛ ਕਰੀ ਜਾਂਦਾ, ਕਦੇ ਕਹਿੰਦਾ ਜੇ ਨਾ ਲਿਆ ਤੇ ਖਲਾਰਾ ਪੈਜੂ, ਫਿਰ ਨਾ ਲੈ ਵੀ ਦਿੰਦਾ। ਉਹੀ ਗੱਲ ਹੈ,
1: ਬਿਲਕੁਲ
3: ਬਿਲਕੁਲ। ਅਸੀਂ ਵੀ ਉਹਦੇ ਸ਼ਾਗਿਰਦ ਆ ਬਾਬੇ। ਉਹ
1: ਥੈਂਕ ਯੂ ਜੀ ਬਾਜੀ।
3: ਅਸੀਂ ਵੀ ਚੱਕਰਾਂ ਚ ਪਾ ਕੇ ਰੱਖਣਾ, ਪਰ ਮੈਂ ਉਹਨੂੰ ਹੀ ਕਿਹਾ ਅੱਜ, ਮੈਂ ਉਹਨੂੰ ਕਹਿ ਕੇ ਆਇਆ ਸੋਹਣੇ, ਮੈਂ ਵੀ ਦੋ ਗੁੱਤਾਂ ਕਰਕੇ ਵਿਖਾ ਦੇ ਅੱਜ।
1: ਕਿਆ ਬਾਤ ਹੈ, ਬਹੁਤ ਖੂਬ।
3: ਲਵ ਯੂ ਪਿਆਰਿਓ,
1: ਮੁਹੱਬਤ
3: ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ। ਅਮੀ ਬਾਈ ਜੀ ਮਿਲਦੇ ਆ,
1: ਸਤਿ ਸ੍ਰੀ ਅਕਾਲ ਜੀ। ਲੋ ਜੀ ਦੋਸਤੋ, ਆਪਣੇ ਨਾਲ ਅਗਲੀ ਲਾਈਨ ਦੇ ਉੱਤੇ ਔਜਲਾ ਸਾਹਿਬ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰਕਾਰ ਸਰੋਤਿਆਂ ਨੂੰ ਜੀ।
1: ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਜੀ।
2: ਵਾਹ ਜੀ ਵਾਹ, ਸਤਿ ਸ੍ਰੀ ਅਕਾਲ ਜੀ।
4: ਮੇਰਾ ਤਾਂ ਇੰਨਾ ਕੇ ਸਵਾਲ ਹੈ, ਤੁਸੀਂ ਪੇਸ਼ਾ ਰੱਖਿਆ ਕਿ ਤੁਹਾਡਾ ਕੋਈ ਮਕਸਦ ਹੈ ਇਹਦੇ ਵਿੱਚ?
1: ਨਾ ਜੀ ਨਾ ਜੀ, ਕੋਈ ਮਕਸਦ ਨਹੀਂ, ਅਸੀਂ ਤਾਂ ਵਿਰੋਧ ਤਾਂ ਕਰਨ ਦੇ ਇਹਨਾਂ ਚੀਜ਼ਾਂ ਦੀ। ਫੌਜਲਾ ਸਾਹਿਬ ਦੱਸੋ।
4: ਚਲੋ ਮੇਰੇ ਆਪਣੇ ਮਨ ਦੀ, ਮੇਰੇ ਆਪਣੇ ਮਨ ਦੀ ਗੱਲ ਆ, ਮੈਂ ਪੁੱਛ ਸਕਦਾ
1: ਜੀ?
4: ਮੈਂ ਤਾਂ ਪੁੱਛ ਸਕਦਾ ਜੋ ਮੇਰੇ ਮਨ ਦੇ ਬਲਬ ਦੇ ਨੇ,
1: ਬਾਕੀ ਬਾਕੀ ਰਾਜਨ ਸੈਣੀ ਸਾਹਿਬ ਕਹਿ ਗਏ ਨੇ ਜੋ ਕਹਿ ਗਏ ਨੇ ਜੀ।
4: ਬਾਕੀ ਤੁਹਾਡੇ ਵੱਲੋਂ ਦਾਨ ਵਾਲਾ ਸਵਾਟਰ ਦਾ ਤੁਸੀਂ ਕਿਹਾ ਹੀ ਹੋਇਆ ਭਾਈ ਮੇਲ ਆਉਂਦੀ ਨੀ, ਉਹ ਤਾਂ ਚਲੋ ਠੀਕ ਹੈ, ਕੋਈ ਗੱਲ
1: ਨਹੀਂ। ਉਹ ਮੇਲ ਨਾ ਆਵੇ ਤਾਂ ਚਲੋ ਆਪ ਆ ਕੇ ਦੇ ਜਾਂਗੇ
4: ਕੋਠੀ ਦੇ, ਤੁਹਾਡੀ ਪਾਈ ਹੋਈ ਕੋਠੀ ਦੇ, ਕੋਠੀ ਦੇ ਕੀ ਕਹਿੰਦਾ ਕਰਾਂਗੇ ਵੀ ਹੁਣ ਇਸ ਜਿੰਦ ਨੂੰ ਭੋਰਾ ਫਰਕ ਨੀ ਪੈਂਦਾ, ਪਵੇ ਬਰਫ ਜਾਂ ਕਹਿਣਾ ਨੀ ਤਾਂ ਪਵੇ
1: ਜੀ।
4: ਚਲੋ ਸਾਰੇ ਬਹੁਤ ਵਧੀਆ ਗੱਲਾਂ ਕਰਕੇ। ਦੇਖੋ ਜੇ ਆਪਾਂ ਧੰਦੇ ਵਾਲੇ ਪਾਸੇ ਨੂੰ ਚੱਲੀਏ ਤੇ ਇਹਦੇ ਵਰਗਾ ਧੰਦਾ
1: ਕੋਈ ਨਹੀਂ ਗਾ ਜੀ, ਬਿਲਕੁਲ
4: ਠੀਕ ਆ। ਦੇਖ ਲੋ ਵਧੀਆ ਆਰਾਮ ਨਾਲ ਜੀ ਡੀ ਰੋਡਾਂ ਦੇ ਉੱਪਰ ਬੈਠੇ ਨੇ ਨਜ਼ਾਰੇ ਨਾਲ,
1: ਬਿਲਕੁਲ ਜੀ। ਮਹਿੰਗੀਆਂ ਤੋਂ ਮਹਿੰਗੀਆਂ ਜਗ੍ਹਾਵਾਂ ਲੈ ਕੇ ਬੈਠੇ ਨੇ,
4: ਮਹਿੰਗੀਆਂ ਤੋਂ ਮਹਿੰਗੀਆਂ ਜੀ। ਆ ਜਿਹੜਾ ਇੱਥੇ ਵੀ ਆ ਤੁਸੀਂ ਦੱਸ ਕੇ ਉਹ ਸਾਊਥ ਅਫਰੀਕਾ ਵਾਲਾ ਜੋ ਵੀ ਹੈ
1: ਜੀ,
4: ਇਹਨਾਂ ਦੀਆਂ ਆਪਦੀਆਂ ਲੱਖ ਲੱਖ ਡਾਲਰ ਤਨਖਾਹਾਂ ਨੇ ਜਿਹੜੇ
1: ਡੋਨੇਸ਼ਨ
4: ਦੇ ਵਿੱਚ ਕੰਮ
1: ਕਰਦੇ, ਬਿਲਕੁਲ
4: ਜੀ। ਫਿਰ ਉਹ ਇਹ ਫਿਰ ਇਹ ਵੀ ਉਹੀ ਨੇ ਨਾ ਸਾਡੇ ਸਿਆਸਤਦਾਨਾਂ ਨੂੰ ਸੇਵਾ ਕਰਨ ਆਉਂਦੇ ਨੇ
1: ਜੀ, ਬਿਲਕੁਲ ਜੀ।
4: ਸਾਡੇ ਸਿਆਸਤਦਾਨ ਵੀ ਤਾਂ ਇਹੀ ਕਹਿ ਕੇ ਆਉਂਦੇ ਆ ਵੀ ਅਸੀਂ ਸੇਵਾ ਕਰਨ ਆਏ ਆ।
1: ਸੇਵਾ ਤਾਂ ਉਸ ਸਮੇਂ ਸੀ ਜਦੋਂ ਜੰਗ ਦੇ ਮੈਦਾਨ ਦੇ ਵਿੱਚ, ਦੇਖੋ ਚਲੋ ਰੈੱਡ ਕਰਾਸ ਬਾਅਦ ਚੋਂ ਬਣਿਆ ਤੇ ਆਪਣੇ ਭਾਈ ਘਨੱਈਆ ਜੀ ਨੇ ਜਦੋਂ ਪਾਣੀ ਪਿਲਾਉਂਦੇ ਸੀਗੇ ਤਾਂ ਮੱਲਮ ਪੱਟੀ ਵੀ ਕੀਤੀ, ਉਹ ਸੀ ਅਸਲ ਚ ਸੇਵਾ ਜੀ, ਕੁਛ ਲਿਆ ਥੋੜੀ ਨਾ ਦਿੱਤਾ ਹੀ ਆ ਜੀ,
2: ਕੋਈ ਸ਼ੱਕ ਨਹੀਂ ਜੀ।
4: ਬਿਲਕੁਲ ਬਿਲਕੁਲ ਜੀ, ਉਹ ਤਾਂ ਗੱਲ ਆ ਬਈ, ਇਹ ਅੱਜ ਕੱਲ ਤਾਂ ਇਹਦੇ ਵਿੱਚ ਮਤਲਬ ਲੋਕ ਸਾਡੇ ਅੱਖੀ ਦੇਖਦੇ ਨੇ ਕਿੱਥੋਂ ਕਿੱਥੇ ਪਹੁੰਚ ਗਏ ਜੀ।
1: ਜੀ ਬਿਲਕੁਲ
4: ਜੀ, ਜੇ ਦਾਨ ਤੋਂ ਬਿਨਾਂ ਉੱਪਰ ਉੱਥੇ ਤੱਕ ਵੀ ਪਹੁੰਚ ਗਏ, ਉਹ ਤਾਂ ਸਿਆਸਤ ਦੇ ਵੀ ਸਰ, ਜਿੱਥੇ ਲੋਕਾਂ ਨੂੰ ਮੁਫ਼ਤ ਦੀਆਂ ਟਿਕਟਾਂ ਮਿਲ ਗਈਆਂ
1: ਜੀ, ਉਹ
4: ਵੀ ਜਿੱਤ ਲਏ,
1: ਬਿਲਕੁਲ ਹੈ ਜੀ।
4: ਥੈਂਕ ਯੂ। ਸੋ ਮੈਂ ਫੇਰ ਉਹੀ, ਮੇਰੀ ਤਾਂ ਇੱਕ ਹੀ ਗੱਲ ਹੁੰਦੀ ਹੈ ਕਿ ਅੱਜ ਜਾਦੂ ਸਾਹਿਬ ਕਹਿ ਗਏ ਨੇ ਬੂਟਿਆਂ ਦਾ ਦਾਨ ਕਰ ਦੋ ਜਾਂ ਭਾਈ ਪੜ੍ਹਾਈ ਦਾ ਦਾਨ ਕਰ ਦੋ, ਕਿਸੇ ਦਾ ਬੱਚਾ ਪੜ੍ਹਾਉਣਾ, ਮੈਂ ਕਹਿੰਦਾ ਪੈਸੇ ਦੇਣ ਨਾਲ ਸਾਰਿਆਂ ਨੂੰ ਵਧੀਆ ਹੈ,
1: ਵਧੀਆ ਹੈ ਜੀ, ਬਿਲਕੁਲ ਐਜੂਕੇਸ਼ਨ
4: ਮੁੜ ਕੇ ਤਾਂ ਦੂਰ ਉੜ ਪੈਸਾ ਦਿੱਤਾ, ਜਿਵੇਂ ਕਮਾਦ ਜੋ ਤਿੱਤਰ ਉੜਦਾ ਹੁੰਦਾ ਮੁੜ ਕੇ ਕਿਸੇ ਪਾਸੇ ਫੜ ਵੀ ਨਹੀਂ, ਬਸ ਇਕੱਲੀ ਆਵਾਜ਼ ਪੱਲੇ ਰਹਿ ਜੇ ਟਰ, ਇੰਨਾ ਕੁ ਪਤਾ ਸੁਣ ਜਾਂਦਾ,
1: ਬਿਲਕੁਲ ਹੈ ਜੀ ਜੀ।
4: ਦੇਖ ਲੋ ਕਰਕੇ ਪੈਸੇ ਦਾ ਦਾਨ ਮੁੜ ਕੇ ਟਰ,
1: ਬਿਲਕੁਲ ਹੈ ਜੀ, ਮੁੜ ਕੇ
4: ਆਪਣੇ ਨਾਲ ਵੀ
1: ਲੱਭਿਆ ਨਹੀਂ ਲੱਭਦੇ, ਬਿਲਕੁਲ
4: ਆਪਣੇ ਨਾਲ ਵੀ ਪਿੱਛੇ ਟਰ ਹੋਈ ਹੋਆ,
1: ਬਿਲਕੁਲ ਹੈ ਜੀ,
2: ਸਹੀ ਗੱਲ ਹੈ ਜੀ।
4: ਦੋ ਕੁ ਮਹੀਨੇ ਚੁਟਕਲੇ ਸੁਣਾ ਕੇ ਤੇ
1: ਦੁਖੀ ਰੂਹਾਂ ਬਹੁਤ ਭਟਕਦੀਆਂ ਫਿਰਦੀਆਂ ਸੀ।
4: ਨਹੀਂ ਚਲੋ ਮੈਂ ਤਾਂ ਖੈਰ ਆਪਾਂ ਤਾਂ ਮੈਂ ਵੈਸੇ ਸੋਚ ਕੇ ਹੀ ਕਰੀਦਾ, ਜਿਹੜਾ ਕੋਈ ਕਰੀਦਾ ਠੀਕ ਆ, ਕੋਈ ਗੱਲ ਨੀ, ਬਿਲਕੁਲ ਹਨਾ, ਜੇ ਆਪਣੇ ਕੁਛ ਕਰਨਾ ਕੋਈ ਕਿਸੇ ਦਾ ਲੋਟ ਆਉਂਦਾ ਭਾਈ ਕੋਈ ਗੱਲ ਨੀ,
1: ਬਿਲਕੁਲ।
4: ਪਰ ਮੈਂ ਜਾਣੀ ਸਾਰਿਆਂ ਨਾਲੋਂ ਵੱਡੀ ਸ਼ਮੀ ਭਾਈ ਇਹੀ ਕਹਿਣਾ ਵੀ ਕਿਸੇ ਕੋਈ ਬੱਚਾ ਕਿਤਾਬ ਨੀ ਲੈ ਸਕਦਾ, ਉਹਨੂੰ ਕਿਤਾਬ ਲੈ ਦੋ,
1: ਬਿਲਕੁਲ ਜੀ,
4: ਕੱਪੜਾ ਲੀਰਾ ਨੀ ਪਾ ਸਕਦਾ, ਵਰਦੀ ਲੈ ਕੇ ਦੇ ਦੋ
1: ਜੀ,
4: ਇਹੋ ਜਿਹੇ ਦਾਨ ਤੁਸੀਂ ਆਪਦੇ ਹੱਥੀ ਕਰੋ, ਪਤਾ ਹੁੰਦਾ ਤੁਹਾਨੂੰ ਆਪਦੇ ਪਿੰਡ ਚ ਪਤਾ ਹੁੰਦਾ ਜੀ, ਪਹਿਲੀ ਗੱਲ ਤਾਂ
1: ਜਿਵੇਂ
4: ਤੁਸੀਂ ਹੋ ਸ਼ਮੀ ਭਾਜੀ, ਤੁਹਾਨੂੰ ਪਤਾ ਹੋਊ ਕਿ ਇਹੋ ਜਿਹਾ ਬੱਚਾ ਹੋਵੇ ਤੁਸੀਂ ਵੀ ਕਰ ਸਕਦੇ ਹੋ ਜਾਂ ਨਹੀਂ ਵੀ ਕਰ ਸਕਦੇ, ਤੁਸੀਂ ਦੱਸ ਸਕਦੇ ਹੋ
1: ਜੀ,
4: ਹਨਾ। ਮੈਂ ਤੁਹਾਨੂੰ ਦੱਸਦਾ ਪਟਿਆਲੇ ਕੋਲ ਸਕੂਲ ਆ ਮੁੰਡਾ, ਤੁਸੀਂ ਦੇਖਦੇ ਹੋ ਗਗਨ ਬੱਚਾ ਸੀ ਉਹ
1: ਜੀ,
4: ਮਤਲਬ ਹੈਂਡੀਕੈਪਡ ਪੈਦਾ ਹੋਇਆ ਸੀ, ਉਹਦਾ ਪਿਓ ਛੱਡ ਕੇ ਉਹਨੂੰ ਭੱਜ ਗਿਆ ਉਹਦੀ ਮਾਂ ਨੂੰ
1: ਜੀ,
4: ਤੇ ਉਹਦੀ ਮਾਂ ਉਹਨੂੰ ਅੰਦਰ ਤਾੜ ਕੇ ਕੰਮ ਤੇ ਚਲੇ ਜਾਂਦੀ, ਉਹ ਬਾਹਰ ਖੇਡ ਦੇ ਜਵਾਕਾਂ ਦੇ ਰੋਂਦਾ ਸੀ, ਉਹ ਟੀਚਰ ਨੇ ਦੇਖ ਲਿਆ ਕਿਸੇ ਨੇ, ਅਮ੍ਰਿਤਾ ਮੁੰਡਾ ਪਟਿਆਲੇ ਤੋਂ ਟੀਚਰ
1: ਜੀ,
4: ਤੇ ਅੱਜ ਉਹ ਮਤਲਬ ਲੋਕਾਂ ਨੇ ਉਹਦਾ ਘਰ ਵੀ ਬਣਾਤਾ, ਇੱਕ ਕਮਰੇ ਦੇ ਵਿੱਚੇ ਬਾਥਰੂਮ ਵਿੱਚੇ ਟੋਇਲਟ ਵਿੱਚੇ ਉੱਥੇ ਰਹਿੰਦੇ ਸੀ, ਉਹਦੇ ਤੇ ਉਹਦੀ ਮਾਂ ਤੇ ਮਾਂ ਦਿਹਾੜੀ ਕਰਦੀ
1: ਜੀ,
4: ਤੇ ਹੁਣ ਮੁੰਡਾ ਤੁਰਦਾ ਵੀ ਹੈ, ਗੱਲਾਂ ਵੀ ਕਰਦਾ, ਇੰਨੀਆਂ ਵਧੀਆ ਉਹ ਮਤਲਬ ਟੋਟ ਕੇ ਵੀ ਛੱਡਦਾ ਹਨਾ
1: ਜੀ,
4: ਤੇ ਉਹ ਮਤਲਬ ਇੱਕ ਹੋਰ ਬੱਚਿਆਂ ਲਈ ਹੋਰ ਟੀਚਰ ਉਹਨੂੰ ਦੇਖ ਕੇ, ਕੋਈ ਹੋਰ ਇਨਸਾਨ ਦੇਖ ਕੇ ਉਹਦੇ ਲਈ ਅੱਗੇ ਇਹੋ ਜਿਹੇ ਬੱਚੇ ਫਿਰ ਘਰੋਂ ਨਿਕਲਣਗੇ, ਤੇ ਅੰਦਰ ਵਾੜ ਕੇ ਤਾਂ ਹੋਰ ਬਿਮਾਰ ਕਰਦੇ ਆ ਨਾ, ਇਹ ਵੀ ਦੇਖੋ ਇਹ ਵੀ ਕੋਈ ਟੀਚਰ ਨੇ ਕਿੱਡਾ ਉਪਰਾਲਾ ਕਰਿਆ ਉੱਥੇ, ਕਿੰਨੇ ਬੰਦੇ ਮਤਲਬ ਸਤਿੰਦਰ ਸਤਾਜ ਵੀ ਉਹ ਸਕੂਲ ਚ ਜਾ ਕੇ ਆਏ ਉਹ ਬੱਚੇ ਨੂੰ ਮਿਲ ਕੇ ਆਏ,
1: ਹਾਂਜੀ ਬਿਲਕੁਲ ਹੈ ਜੀ,
4: ਉਹ ਮੋਟੀਵੇਟ ਹੋਇਆ ਨਾ ਗਾਹਾਂ, ਹੁਣ ਮੋਟੀਵੇਟ ਹੋਰ ਬੱਚੇ ਉਹਨੂੰ ਦੇਖ ਕੇ ਆਉਣਗੇ, ਦੇਖੇ ਹੋਣੇ ਰੀਲ ਉਹ ਫਿਰਦੀ, ਮੈਂ ਸ਼ਾਇਦ ਭੇਜੀ ਸੀ ਭਾਰਜਵੀਰ ਉਹ
1: ਜੀ,
4: ਤੇ ਅੱਜ ਉਹਦਾ ਬਹੁਤ ਵਧੀਆ ਘਰ ਵੀ ਬਣਾ ਕੇ ਦੇਤਾ ਲੋਕਾਂ ਨੇ
1: ਜੀ,
4: ਕਿੱਥੇ ਉਹ ਬੱਚੇ ਨੂੰ ਉਹਦਾ ਪਿਓ ਮਾਂ ਦੇ ਪੱਲੇ ਪਾ ਕੇ ਛੱਡ ਗਿਆ ਵੀ ਨਾ, ਕਹਿੰਦਾ ਜਾਂ ਇਹਨੂੰ ਆਪਾਂ ਕਿਤੇ ਅਨਾਥ ਆਰਮ ਛੱਡਿਆ ਉਹਨੇ, ਮੈਂ ਤਾਂ ਤੈਨੂੰ ਰੱਖੂ ਵੀ ਮੈਂ ਨੀ ਰੱਖ ਸਕਦਾ, ਲੋਕ ਕਹਿਣਗੇ ਕੀ ਪੈਦਾ ਹੋਇਆ ਤੁਹਾਡੇ।
1: ਬਿਲਕੁਲ ਹੈ ਜੀ,
4: ਅਜੂ ਬੱਚਾ ਪੜ ਰਿਹਾ ਜੀ,
1: ਪੜ ਰਿਹਾ ਜੀ, ਬਿਲਕੁਲ।
4: ਇਹ ਵੀ ਦਾਨ ਆ, ਦਾਨ ਏਦਾਂ ਨੀ ਇਕੱਲਾ ਪੈਸੇ ਦਾ ਹੀ ਦਾਨ ਆ
2: ਜਾਂ ਜੀ,
4: ਦਾਨ ਬਹੁਤ
2: ਤਰ੍ਹਾਂ
1: ਬਹੁਤ ਤਰ੍ਹਾਂ,
4: ਕਿਸੇ ਦੀ ਜ਼ਿੰਦਗੀ ਨੂੰ ਤੁਸੀਂ ਮੋਟੀਵੇਟ ਕਰਦੇ ਹੋ, ਉਹਨੂੰ ਬਚਾਉਂਦੇ ਹੋ ਤੇ ਉਹ ਹੋਰ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ
1: ਜੀ,
4: ਉਹ ਵੀ ਦਾਨ ਆ। ਉਹਨੇ ਨਾਟਕ ਵੀ ਕਰਿਆ ਬੱਚੇ ਨੇ, ਦੇਖ ਲੋ ਹਰ ਕਿੱਥੇ ਉਹ ਤੁਰ ਨਹੀਂ ਸੀ ਸਕਦਾ, ਬੋਲ ਨਹੀਂ ਸੀ ਸਕਦਾ, ਆਟੋਮਿਸ ਕਿਡ ਸੀ ਉਹ,
1: ਹੈ
4: ਜੇ ਉਹ ਅੰਦਰੇ ਰੱਖਦੇ ਤੇ ਸਾਡੇ ਸਮਾਜ ਨੇ ਵੀ ਉਹਨੂੰ ਜਿਉਣ ਨਹੀਂ ਸੀ ਦੇਣਾ, ਤੇ ਉਹ ਸਮਾਜ ਅੱਗੇ ਆ ਕੇ ਹੁਣ ਉਹਦੀ ਉਂਗਲ ਦੇ ਬਾਂਹ ਫੜ ਰਿਹਾ ਜੀ।
1: ਜੀ ਬਿਲਕੁਲ ਹੈ ਜੀ,
4: ਤਰੀਕਾ ਵੀ ਅਸੀਂ ਕਿਸ ਤਰੀਕੇ ਨਾਲ ਪੇਸ਼ ਕਰਦੇ ਹਾਂ
1: ਜੀ, ਬਿਲਕੁਲ।
4: ਇਸੇ ਸਮਾਜ ਨੇ ਸਾਨੂੰ ਅੱਗੇ ਵਧਣ ਵਧਾਉਣਾ ਹੈ, ਤੇ ਇਹੀ ਸਮਾਜ ਸਾਡੀਆਂ ਲੱਤਾਂ
1: ਫੜੂਗਾ ਜੀ, ਬਿਲਕੁਲ ਹੈ ਜੀ, ਦੋਵੇਂ ਪੱਖ ਨੇ।
4: ਜੇ ਅਸੀਂ ਕਰ ਸਕਦੇ ਹਾਂ ਜਰੂਰ ਕਰਨਾ ਚਾਹੀਦਾ, ਇਹੀ ਕਹਿਣਾ, ਇਹੀ ਦਾਨ ਹੈ ਜੀ, ਸਾਰਿਆਂ ਨਾਲੋਂ ਵੱਡਾ ਜੀ, ਪੜ੍ਹਾਈ ਦਾ, ਸਿੱਖਿਆ ਦਾ ਦਾਨ ਆ, ਵਿਦਿਆ ਦਾ ਦਾਨ ਆ, ਜਿਹੜਾ ਬੰਦੇ ਤੋਂ ਕੋਈ ਖੋਹ ਹੀ ਨਹੀਂ ਸਕਦਾ
1: ਜੀ, ਬਿਲਕੁਲ ਹੈ ਜੀ। ਨਾਲੇ ਦੇਖੋ ਬਹੁਤ ਸਾਰੀਆਂ ਕੁੜੀਆਂ ਐਸੀਆਂ ਪਰਿਵਾਰ ਨੇ ਜਿਹੜੇ ਮਤਲਬ ਕਿ ਬੱਚਿਆਂ ਦੇ ਵਿਆਹ ਨਹੀਂ ਕਰ ਸਕਦੇ, ਜਾਂ ਕਿਸੇ ਕੁੜੀ ਦਾ ਹੀ ਵਿਆਹ ਪਿੰਡ ਦੇ ਵਿੱਚ ਕਰਾ ਦਿਓ, ਮਤਲਬ ਕਿ ਉਹਨਾਂ ਦੀ ਲੋੜ ਹੈ ਜਿਹੜੀਆਂ ਮਾੜੀ ਮੋਟੀ
4: ਕੱਟੇ ਉਹ ਪੈਣ ਵਾਲੀ ਉਹ ਪਾ ਦਿਓ,
1: ਬਿਲਕੁਲ
4: ਸਮਾਨ ਲੈ ਕੇ ਦੇ ਦਿਓ, ਚੀਜ਼ਾਂ ਲੈ ਕੇ ਦੇ ਦਿਓ, ਬੱਚੇ ਨੂੰ ਕੋਈ ਸਿਲਾਈ ਮਸ਼ੀਨ ਲੈ ਕੇ ਦੇ ਦਿਓ, ਬਿਲਕੁਲ ਆਪਦੇ ਸੌਰੀ ਜਾਵੇ ਉੱਥੇ, ਉਹਦੇ ਕੋਈ ਉਹਦੇ ਕੋਈ ਹੁਨਰ ਹੋਵੇ
1: ਜੀ,
4: ਕੱਪੜੇ ਬਣਾ ਕੇ ਕਿਸੇ ਦੇ ਦਵੇ ਤੇ ਗੱਲ ਤੁਰ ਸਕਦੀ,
1: ਬਿਲਕੁਲ
4: ਬਹੁਤ ਕੁਛ ਆ ਕਰ ਲੋ ਜੀ। ਹਾਂ ਇਹਨਾਂ ਇਹੋ ਜਿਹੇ ਲਟੇਰਿਆਂ ਤੋਂ ਅਸੀਂ ਬਚੀਏ, ਇਹਨਾਂ ਕੋਲ ਤਾਂ ਵਾਧੂ ਜਾਂਦਾ,
1: ਵਾਧੂ ਜਾਂਦਾ ਇਹਨਾਂ ਤੋਂ ਤਾਂ,
4: ਇਹ ਤਾਂ ਮੇਰੇ ਹਿਸਾਬ ਨਾਲ ਵੇਚਦੇ ਹੋਣਗੇ ਜਿਹੜੇ ਕੱਪੜੇ ਲੋਕ ਦੇ ਕੇ ਵੀ ਆਉਂਦੇ ਹੋਣੇ ਇਹਨਾਂ ਨੂੰ, ਇਹ ਗਾਹਾਂ ਵੇਚ ਦਿੰਦੇ ਹੋਣੇ
1: ਜੀ, ਬਿਲਕੁਲ।
4: ਜਿਹੜੇ ਬਾਹਰ ਲਿਆ ਜਾਂਦੇ ਨੇ ਇੱਥੇ, ਮੈਂ ਹੁਣ ਕਾਹਨੂੰ ਲਾਉਣਾ ਲੁਧਿਆਣੇ ਦੇ ਨੇੜੇ ਤੇੜੇ, ਉੱਥੇ ਲੋਕ ਟੈਚੀ ਦੇ ਟੈਚੀ ਕੱਪੜੇ ਦੇ ਕੇ ਆਉਂਦੀਆਂ ਲੇਡੀਜ਼ ਮੇਲਾ ਦੇ, ਇੱਥੇ ਬਾਹਰ ਲਈ ਸਾਰੀ ਆ, ਜਿਵੇਂ ਬਾਈ ਜੀ ਬਾਰ ਨੂੰ ਦੱਸ ਕੇ ਹਟਿਆ
1: ਜੀ,
4: ਇੱਕ ਗੇਰੀ ਮਥਾ ਪਾਉਂਦੀਆਂ ਨੇ ਤੇ ਉੱਥੇ ਦੇ ਆਉਂਦੀਆਂ, ਨਵੇਂ ਹੁੰਦੇ ਨੇ ਉਹ ਗਾਹਾਂ ਵਿਕਦੇ ਨੇ ਜੀ, ਜਿਵੇਂ ਰੁਮਾਲੇ ਵਿਕ ਵਿਕ ਉੱਥੇ ਆ, ਰੁਮਾਲੇ ਵੀ ਗੁਰੂ ਘਰ ਆ ਜੋ ਦਾਨ ਦਿੱਤੇ, ਮੁੜ ਕੇ ਉੱਥੇ ਆਈ ਜਾਂਦੇ ਨੇ, ਉੱਥੇ ਘੁੰਮੀ ਜਾਂਦੇ ਨੇ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਉਹਦੇ ਨਾਲ ਚੰਗਾ ਹੀ ਕੁਛ ਹੋਰ ਕੋਈ ਵਧੀਆ ਕਰੀਏ ਜੀ,
1: ਜੀ ਬਿਲਕੁਲ
4: ਜੀ। ਭਗਤ ਸਿੰਘ ਪੂਰਨ ਜੀ ਸਾਡੇ ਕੋਲ ਕਿੱਡਾ ਵਧੀਆ ਪ੍ਰੇਰਨਾ ਸਰੋਤ ਨੇ, ਉਹਨਾਂ ਨੇ ਕਿਹੜਾ ਪੈਸੇ ਦਾ ਦਾਨ ਕਰਿਆ ਸੀ,
1: ਨਾ ਜੀ
4: ਉਹ ਵੀ ਦਾਨ ਹੈ ਕਿਸੇ ਨੂੰ, ਜੋ ਉਹਨਾਂ ਨੇ ਕਰਿਆ ਜ਼ਿੰਦਗੀ ਦਾਨ, ਲੋਕਾਂ ਦੀ ਜ਼ਿੰਦਗੀ ਬਚਾਈ,
1: ਆਹ ਔਰਗਨ ਦਾਨ ਕੀਤੇ ਜਾ ਸਕਦੇ ਆ, ਬੋਡੀ ਡੋਨੇਟ ਕੀਤੀ ਜਾ ਸਕਦੀ ਆ, ਹੋਰ
4: ਬਥੇਰੀਆਂ ਚੀਜ਼ਾਂ ਨੇ, ਗੱਲਾਂ ਨਾ ਜਿਉਂਦੇ ਜੀ ਦੀ ਗੱਲ ਕਰਦੇ,
1: ਜਿਉਂਦੇ ਜੀ ਦੇ ਜੀ,
4: ਪਰ ਪੂਰ ਸਿੰਘ ਨੇ ਤਾਂ ਕੁਛ ਨੀ ਕੀਤਾ, ਖਾਲੀ ਹੱਥ ਸੀ ਉਹ,
1: ਬਿਲਕੁਲ
4: ਉਹਨਾਂ ਨੂੰ ਵੱਡਾ ਦਾਨੀ ਕੌਣ ਹੋਊ,
1: ਕੌਣ ਹੋ ਸਕਦਾ ਜੀ, ਬਿਲਕੁਲ ਹੈ,
2: ਆਪਣੀ ਮਿਸਾਲ ਆਪ ਹੀ ਹੈ ਜੀ,
1: ਜੀ ਜੀ
4: ਆਪ ਦੀ ਮਿਸਾਲ ਆਪ ਹੈ ਜੀ,
1: ਬਿਲਕੁਲ ਹੈ ਜੀ,
4: ਠੀਕ ਹੈ ਸ਼ਮੀ ਭਾਈ,
1: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਆਖਰੀ ਕਾਲ ਇਸ ਮੁੱਦੇ ਦੇ ਉੱਤੇ ਤੇ ਦਾਨ ਪੁੰਨ ਦੀ ਗੱਲ ਹੋਈ ਹੈ, ਤੇ ਸਮਾਜੀ ਸਿੰਘ ਸ਼ਮੀ ਜੀ ਨਾਲ ਨੇ, ਤੇ ਆਖਰੀ ਸਤਰਾਂ ਜਾਂ ਬੋਲ ਉਹਨਾਂ ਦੇ ਰਾਹੀਂ ਅੱਜ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਜੀ ਸ਼ਮੀ ਜੀ,
2: ਪਰ ਸਾਹਿਬ ਬਹੁਤ ਹੀ ਜਿਹੜਾ ਵਧੀਆ ਲੱਗਿਆ, ਸਾਰੇ ਦੋਸਤਾਂ ਦੇ ਜਿੰਨੇ ਇਨਪੁਟ ਆਏ ਬਾ ਕਮਾਲ ਸੀ, ਇੱਕ ਤੋਂ ਇੱਕ ਵੱਧ ਕੇ,
1: ਬਿਲਕੁਲ
2: ਜੀ, ਬਿਲਕੁਲ। ਜਿਹੜੇ ਚਾਰ ਪ੍ਰਿੰਸੀਪਲ ਟਾਈਪ ਦੇ ਜਿਹੜੇ ਦਾਨ ਆ, ਆਪਾਂ ਦੇਖਦੇ ਹਾਂ ਕਿ ਆਹਾਰ ਦਾਨ ਹੈ ਕਿ ਫੂਡ ਡੋਨੇਟ ਕਰ ਦਿੱਤਾ
1: ਜੀ,
2: ਕਿ ਹੰਗਰੀ ਪੂਅਰ ਜਾਂ ਜਿਹੜੇ ਹੋਰ ਲੋਕ ਨੇ ਸਾਧੂ ਲੋਕ ਆ ਉਹਨਾਂ ਨੂੰ ਰੋਟੀ ਖਵਾਤੀ ਹੈ। ਅਭੈ ਦਾਨ ਇੱਕ ਹੁੰਦਾ ਹੈ ਜਿਹਦਾ ਆਪਾਂ ਕਹਿੰਦੇ ਵੀ ਬੰਦੇ ਦੀ ਆਪਾਂ ਰੱਖਿਆ ਕੀਤੀ ਹੈ, ਉਹਦੀ ਜ਼ਿੰਦਗੀ ਬਚਾਈ ਹੈ, ਉਹਨੂੰ ਕੋਈ ਸ਼ੈਲਟਰ ਦਿੱਤਾ ਜਾਂ ਕੋਈ ਉਹੋ ਜਿਹਾ ਜਿਹੜਾ ਕੋਈ ਦੁੱਖ ਦਰਦ ਸੀਗਾ ਉਹਨੂੰ ਬਚਾਇਆ। ਫਿਰ ਡੋਨੇਸ਼ਨ ਆਫ ਮੈਡੀਸਿਨ ਨੂੰ ਇੱਕ ਬਹੁਤ ਹੀ ਇੰਪੋਰਟੈਂਟ ਹੈ ਕਿ ਔਸ਼ਧੀ ਦਾਨ ਇਹਨੂੰ ਕਹਿੰਦੇ ਆਪਾਂ ਕਿ ਜਿਹੜਾ ਲੋੜਵੰਦ ਸੀਗਾ ਉਹਨੂੰ ਆਪਾਂ ਜਿਹੜਾ ਦਵਾ ਦਾ ਰੂਪ ਚਾਹਤਾ ਹੈ। ਤੇ ਇੱਕ ਬਹੁਤ ਇੰਪੋਰਟੈਂਟ ਜਿਹੜੀ ਦਾਨ ਦੀ ਕਿਸਮ ਆਪਾਂ ਕਹਿ ਲਾਂਗੇ ਉਹ ਹੈ ਡੋਨੇਸ਼ਨ ਆਫ ਨੌਲੇਜ, ਕਿ ਆਪਣੇ ਕੋਲ ਜੋ ਵੀ ਵਿਜ਼ਡਮ ਹੈ, ਟੀਚਿੰਗ ਹੈ ਜਾਂ ਕੁਛ ਗਿਆਨ ਹੈ ਉਹ ਵੀ ਜਿਹੜਾ ਅੱਗੇ ਦਾਨ ਕਰਕੇ ਜਾਣਾ
1: ਚਾਹੀਦਾ, ਇੱਕ
2: ਕਨਸੈਪਟ ਹੈ। ਬਿਲਕੁਲ ਜੀ, ਪਰ ਸਾਹਿਬ ਵਾਕਈ ਕਨਸੈਪਟ ਹੈ ਕਿ ਡਾਈ ਐਮਪਟੀ, ਕਿ ਮਰਨ ਤੋਂ ਬਿਨਾਂ ਖਾਲੀ ਕਰ ਦੋ ਸਭ ਕੁਛ, ਜੋ ਕੁਛ ਸਾਡੇ ਕੋਲ ਆਪਾਂ ਵੰਡ ਕੇ ਜਾਈਏ, ਕਿ ਠੀਕ ਆ ਬਈ ਮੈਨੂੰ ਇਹ ਪਤਾ ਸੀ ਮੈਂ ਸਾਰਿਆਂ ਨੂੰ ਦੱਸਦਾ। ਸੋ ਕੁੱਲ ਮਿਲਾ ਕੇ ਦਾਨ ਦਾ ਕਨਸੈਪਟ ਬਹੁਤ ਕਮਾਲ ਆ
1: ਜੀ,
2: ਤੇ ਜ਼ਰੂਰ ਇਹਦਾ ਪੋਜ਼ਿਟਿਵਲੀ ਇਹਦਾ ਸਮਾਜ ਦੇ ਉੱਤੇ ਹਰ ਪਹਿਲੂ ਦੇ ਉੱਤੇ ਜਿਹੜਾ ਇਹਦਾ ਇੱਕ ਅਸਰ ਹੁੰਦਾ
1: ਜੀ।
2: ਸੋ ਇਹਦੇ ਵਿੱਚ ਆਪਾਂ ਜਿਹੜਾ ਸਾਰੀ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਵੇਂ ਚਰਚਾ ਹੋਈ ਹੈ, ਜ਼ਰੂਰ ਇਹ ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ।
1: ਬਿਲਕੁਲ ਜੀ, ਤੇ ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਕੀਮਤੀ ਸਮਾਂ ਦੇਣ ਦੇ ਲਈ, ਤੇ ਸਮਾਧਾਨ ਕਰਨ ਦੇ ਲਈ ਵੀ ਜੀ, ਤੇ ਦੋਸਤਾਂ ਦੇ ਰੂਬਰੂ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੋਰ ਵੀ ਨਵੇਂ ਵਿਸ਼ਿਆਂ ਦੇ ਨਾਲ, ਖੂਬਸੂਰਤ ਵਿਸ਼ਿਆਂ ਦੇ ਨਾਲ ਚਰਚਾਵਾਂ ਕਰਦੇ ਰਹਾਂਗੇ। ਤੇ ਵੀਕਐਂਡ ਦੇ ਉੱਤੇ ਤੁਹਾਡੀ ਗੱਡੀ ਬਰਕਰਾਰ ਰਹੇਗੀ ਜੀ, ਤੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ,
2: ਸ਼ੁਕਰੀਆ ਜੀ, ਜ਼ਿੰਦਗੀ ਜਿੰਦਾਬਾਦ ਤੇ ਜ਼ਿੰਦਗੀ
1: ਜਿੰਦਾਬਾਦ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦੇ ਵਿਸ਼ੇ ਦੇ ਉੱਤੇ, ਦਾਨ ਪੁੰਨ ਦੇ ਉੱਤੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਉਭਰ ਰਿਹਾ ਜਾਂ ਉਛਲ ਰਿਹਾ ਜਾਂ ਛਾਲਾ ਮਾਰ ਰਿਹਾ ਤਾਂ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਤੇ +358449761962 ਬਾਟ ਸਟੂਡੀਓ ਦਾ ਨੰਬਰ ਹੈ। ਤਦ ਤੱਕ ਮੈਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਅੱਜ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗਾ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358449761962 ਬਾਟ ਸਟੂਡੀਓ ਦਾ ਨੰਬਰ ਹੈ। ਇਹ ਸੀ ਅੱਜ ਦਾ ਮੁੱਦਾ ਦੋਸਤੋ, ਵਿਸ਼ਾ ਦਾਨ ਪੁੰਨ ਦੇ ਉੱਤੇ। ਬਹੁਤ ਵਿਲੱਖਣ ਤੇ ਬਹੁਤ ਹੀ ਜਿਹੜੀ ਦਿਲਚਸਪੀ ਵਾਲੀ ਵਿਚਾਰ ਚਰਚਾ ਸਭ ਨੇ ਰਲ ਮਿਲ ਕੇ ਦੋਸਤਾਂ ਨੇ ਕੀਤੀ ਹੈ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਦਵਾ ਦਾਰੂ ਦਾਨ ਵੀ ਕਹਿੰਦੇ ਆ ਗਿਆ ਸੀ ਵਿੱਚ, ਰਾਜਨ ਸੈਣੀ ਸਾਹਿਬ ਲਿਖਦੇ ਨੇ, ਤੇ ਸ਼ੈਲੀ ਭਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਗ੍ਰੇਟ ਕਹਿੰਦੇ ਨੇ, ਪਰ ਚੁੱਪ ਚੁਪੀਤੇ ਹੀ ਪ੍ਰੋਗਰਾਮ ਸੁਣਦੇ ਰਹੇ ਨੇ ਅੱਜ, ਬੜੇ ਦਿਨ ਹੋ ਗਏ ਨੇ, ਕਾਲ ਨਹੀਂ ਉਹਨਾਂ ਦੀ ਆਈ ਕਦੇ ਵੀ, ਤੇ ਸਮਾਂ ਹੋ ਗਿਆ। ਦੂਸਰੇ ਪਾਸੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ, ਤੇ ਦੁਆਬਾ ਰੇਡੀਓ ਟੀਮ ਸਤਿ ਸ੍ਰੀ ਅਕਾਲ ਭੇਜਦੀ ਹੈ। ਇਕਬਾਲ ਮਾਂਗੜ ਜੀ ਨੇ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਪਰਮਿੰਦਰ ਜੀ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਪਿਆਰਿਆਂ ਨੂੰ। ਮਲੂਕ ਸਿੰਘ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਤੇ ਪਰਮਿੰਦਰ ਜੀ ਕਹਿੰਦੇ ਆ ਲਾਈਕ ਦਬਾ ਦਿਆ ਕਰੋ ਪਿਆਰਿਓ ਸਾਰੇ ਜਣੇ, ਤੇ ਬਹੁਤ ਬਹੁਤ ਸ਼ੁਕਰੀਆ ਜੀ ਇਹ ਬੇਨਤੀ ਕਰਨ ਦੇ ਲਈ ਪਰਮਿੰਦਰ ਜੀ। ਤੇ ਭਾਰਤ ਸਾਹਿਬ ਕਹਿੰਦੇ ਸਾਡੇ ਜ਼ਿਆਦਾਤਰ ਪੰਜਾਬੀ ਆਪ ਕੁਝ ਕਰਨਾ ਨਹੀਂ ਤੇ ਦੂਜੇ ਦੀ ਤਰੱਕੀ ਦੇਖ ਕੇ ਆਪਣਾ ਖੂਨ ਮਚਾ ਰਹੇ ਨੇ ਜੀ, ਬਿਲਕੁਲ ਜੀ, ਕਿਸੇ ਦਿਨ ਲਿਆਉਂਦੇ ਆ ਵੀ ਵਿਸ਼ਾ ਜੀ। ਤੇ ਜਿਮੀ ਕਾਟਰ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਵੀਰ ਜੀਓ, ਤੇ ਜੀਆਂ ਨੂੰ ਜੀ ਕਾਟਰ ਸਾਹਿਬ ਕੀ ਹਾਲ ਚਾਲ ਨੇ ਜਨਾਬ। ਤੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ US ਤੋਂ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਭੇਜੀ ਆ ਪਿਆਰਿਆਂ ਨੂੰ ਸਭ ਨੂੰ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ ਨੇ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਤੇ ਬਾਰਨ ਵੀਰ ਜੀ ਤੁਹਾਡੇ ਵਿਚਾਰਾਂ ਦੇ ਉੱਤੇ ਫਿਕਰ, ਜਿਹੜਾ ਕੱਲ ਦੀ ਗੱਲਬਾਤ ਦੇ ਵਿੱਚ ਬਹੁਤ ਉਮਦੇ ਸਨ ਕਹਿੰਦੇ ਜੀ, ਬਹੁਤ ਵਧੀਆ ਗੱਲਬਾਤ ਕੀਤੀ, ਪਸੰਦ ਕਰਦੇ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਪੱਟ ਦੇ ਸਰਾਣੇ ਦਾ ਕਹਿੰਦੇ ਵਿਗਿਆਨਕ ਮਹੱਤਵ ਹੈ ਭਾਰਤ ਸਾਹਿਬ। ਸੈਣੀ ਸਾਹਿਬ ਦੱਸ ਕੇ ਨਹੀਂ ਗਏ ਤੁਸੀਂ ਵੈਸੇ ਇਹਦੇ ਬਾਰੇ, ਤੇ ਮਤਦਾਨ ਵੀ ਕਰਨੀ ਚਾਹੀਦੀ ਹੈ। ਮਤਦਾਨ ਮਤਲਬ ਕਿ ਇੱਕ ਤਾਂ ਮਤ ਹੋ ਗਈ ਆਪਣੀ ਜਿਹੜੀ ਹੈ ਗੱਲ ਹੋਈ ਹੈ ਲਿਖਣ ਪੜ੍ਹਨ ਦੀ, ਤੇ ਇੱਕ ਮਤਦਾਨ ਜਿਹੜੀ ਵੋਟ ਦਾਨ ਵੀ ਕਰਨੀ ਚਾਹੀਦੀ ਹੈ ਜੀ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਆ ਕਿ ਕਹਿੰਦੇ ਨੀਂਦਰ ਵਧੀਆ ਆਉਂਦੀ ਹੈ ਜੀ ਵਿਆਹ ਤੋਂ ਪਹਿਲਾਂ ਰਾਜਨ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਭਾਰਜ ਵੀਰ ਪੱਗ ਦੇ ਦਿਨੋ ਦਿਨ ਵੱਟ ਕੱਢੀ ਜਾਂਦਾ ਜੀ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ, ਧੰਨਵਾਦ ਹੈ, ਥੈਂਕ ਯੂ ਆ ਜੀ। ਤੇ ਤੁਹਾਡੇ ਸਾਰਿਆਂ ਦੇ ਹੱਲਾ ਸ਼ੇਰੀ ਦੇ ਨਾਲ ਇੱਥੇ ਧਾਗਾ ਪਹੁੰਚੇ ਆ। ਤੇ ਪਹਿਲਾਂ ਤਾਂ ਜਿੱਦਾਂ ਵੀ ਚਲੋ ਸ਼ੁਰੂਆਤ ਕੀਤੀ ਸੀ ਤੁਸੀਂ ਉਹ ਵੀ ਸਵੀਕਾਰ ਕੀਤੀ ਹੈ, ਤੇ ਅੱਜ ਵੀ ਸਵੀਕਾਰ ਕਰ ਦਿਓ, ਸ਼ੁਕਰੀਆ, ਧੰਨਵਾਦ ਹੈ ਜੀ। ਇਹ ਹੱਲਾ ਸ਼ੇਰੀ ਇੱਕ ਦੂਸਰੇ ਦੀ ਜਿਹੜੀ ਹੈ ਕਹਿ ਸਕਦੇ ਹਾਂ ਜੀ, ਉਹ ਬੂਸਟ ਕਰਦੀ ਹੈ ਚੰਗੀਆਂ ਚੀਜ਼ਾਂ, ਪੋਜ਼ਿਟਿਵਿਟੀ ਚਾਹੀਦੀ ਹੈ ਜੀ ਹਰ ਵੇਲੇ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਵੀਰ ਜੀ, ਇੱਕ ਦਮ ਸਰੀਰ ਥੋੜੇ ਸਮੇਂ ਦੇ ਵਿੱਚ ਡੈੱਡ ਸੈੱਲ ਜਿਉਂਦੇ ਹੋ ਜਾਂਦੇ ਨੇ ਜੀ, ਤੇ ਬੰਦੇ ਦੇ ਗਰਦਨ ਦੇ ਖੱਬੇ ਪਾਸੇ ਵਾਲੀ ਨਾੜ ਜਿਹੜੀ ਹੈ ਪੱਟ ਦੇ ਸਰਾਣੇ ਨਾਲ ਟੱਚ ਹੁੰਦੀ ਹੀ ਜਿਵੇਂ ਮੈਗਨੇਟ ਦੇ ਨੌਰਥ ਪੋਲ ਤੇ ਸਾਊਥ ਪੋਲ ਟੱਚ ਕਰਦੇ ਨੇ ਉਸੇ ਤਰ੍ਹਾਂ ਸਰੀਰ ਦੇ ਵਿੱਚ ਹੁੰਦਾ। ਕਿਆ ਬਾਤ ਹੈ ਜੀ, ਅੱਛਾ ਜੀ, ਬੜਾ ਵਧੀਆ ਨੁਕਤਾ ਸੈਣੀ ਸਾਹਿਬ ਨੇ ਦੱਸਿਆ ਇਹ। ਤੇ ਵੈਸੇ ਉਦਾਂ ਵੀ ਜਦੋਂ ਕਹਿੰਦੇ ਲੇਟਣਾ ਚਾਹੀਦਾ ਨਾ ਤੇ ਵੈਸੇ ਸੌਣਾ ਚਾਹੀਦਾ ਹੈ, ਤਾਂ ਆਪਣਾ ਖੱਬੇ ਪਾਸਾ ਜਿਹੜਾ ਲੈ ਕੇ, ਕਿਉਂਕਿ ਜਿਹੜਾ ਸਾਡਾ ਸਟਾਮਿਕ ਹੈ ਉਹ ਗੈਸ ਵਗੈਰਾ ਜਦੋਂ ਉਲਟੇ ਪਾਸੇ ਸੱਜੇ ਪਾਸੇ ਨੂੰ ਪੈ ਜਾਂਦੇ ਹਾਂ ਅਸੀਂ ਪਾਸਾ ਵੱਟ ਕੇ, ਤੇ ਉਹ ਜਿਹੜਾ ਉਲਟਾ ਸਟਾਮਿਕ ਹੋ ਜਾਂਦਾ, ਜਿਹੜੀ ਕੈਮੀਕਲ ਡੋਰ ਕਹਿੰਦੇ ਹੈਗੇ ਆ ਆਪਣੇ ਸਟਾਮਿਕ ਦੇ ਵਿੱਚ, ਉਹ ਖੁੱਲ੍ਹ ਜਾਂਦੀ ਹੈ। ਇਸ ਕਰਕੇ ਜਿਹੜਾ ਕੈਮੀਕਲ ਫਿਰ ਤਕਰੀਬਨ ਕਈ ਵਾਰੀ ਮੂੰਹ ਦੇ ਵਿੱਚ ਵੀ ਆਉਣ ਦੀ ਜਿਹੜੀ ਚਾਂਸ ਰਹਿ ਜਾਂਦੇ ਆ। ਖਾਸ ਕਰਕੇ ਰੋਟੀ ਖਾ ਕੇ ਜਿਹੜਾ ਹਮੇਸ਼ਾ ਹੀ 10 ਮਿੰਟ ਘੱਟੋ ਘੱਟ ਜੇ ਤੁਸੀਂ ਲੇਟ ਸਕਦੇ ਹੋ ਤੇ ਖੱਬੇ ਪਾਸੇ ਆਪਣੇ ਜਿਹੜਾ ਲੇਟਣ ਦੀ ਜ਼ਰੂਰਤ ਹੈ, ਤਾਂ ਕਿ ਉਹ ਸਾਰਾ ਡਿਜੈਸਟ ਜਿਹੜੀ ਹੈ ਰੋਟੀ ਪਾਣੀ ਉਹ ਜਿਹੜਾ ਹੋ ਜਾਂਦਾ ਵਧੀਆ ਤਰੀਕੇ ਦੇ ਨਾਲ। ਤੇ ਇਸੇ ਤਰ੍ਹਾਂ ਗੈਸ ਦੀ ਪ੍ਰੋਬਲਮ ਜਾਂ ਹੋਰ ਸਾਰੀਆਂ ਚੀਜ਼ਾਂ ਫਿਰ ਨਹੀਂ ਆਉਂਦੀਆਂ ਨੇ, ਐਸੀਡਿਟੀ ਵਗੈਰਾ ਜਿਹੜੀ ਬਣਦੀ ਹੈ। ਦੂਸਰੇ ਪਾਸੇ ਨਹੀਂ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਨਹੀਂ ਵੀਰ ਜੀ ਇੱਕਦਮ ਸਰੀਰ ਥੋੜੇ ਸਮੇਂ ਦੇ ਵਿੱਚ ਡੈੱਡ ਹਾਂ ਜੀ, ਸਮਾਂ ਆਪਾਂ ਪੜ੍ਹ ਹੀ ਦਿੱਤਾ ਪਹਿਲਾਂ, ਕਹਿੰਦੇ ਚਾਰਜ ਹੋ ਜਾਂਦਾ ਹੈ ਜੀ, ਤੇ ਇਹ ਵਿਆਖਿਆ ਹਿੰਦੂ ਸ਼ਾਸਤਰਾਂ ਦੇ ਵਿਚ ਵੀ ਆਉਂਦੀ ਹੈ ਜੀ, ਤੇ ਮਿਰਜ਼ੇ ਨੇ ਵੀ ਕਹਿੰਦੇ ਇਸੇ ਕਰਕੇ ਇਹੀ ਕੀਤਾ ਸੀ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇੰਨਾ ਦਿਮਾਗ ਕਾਹਨੂੰ ਲਾਉਣਾ, ਨੇੜੇ ਹੀ ਠੀਕ ਹੋ ਜਾਓ, ਇਨਸਾਨ ਨੇ ਹੰਢਾਇਆ ਹੋਵੇ ਉਹੀ ਆਨੰਦ ਸੀ ਜੀ। ਔਜਲਾ ਸਾਹਿਬ ਕਹਿੰਦੇ ਬਸ ਜੰਡ ਨਾ ਹੋਵੇ ਰਾਜਨ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਜੰਡ ਤਾਂ ਵੈਸੇ ਵੀ ਨਹੀਂ ਰਹੇ ਜੀ, ਦੇਖ ਲਓ ਪੰਜਾਬ ਦੇ ਵਿਚ ਕਿੱਥੇ ਨਜ਼ਰ ਆਉਂਦੇ ਆ, ਤੇ ਕਿਤੇ ਹਰਿਆਣੇ ਹਰਿਆਣੇ ਵੱਲ ਕਿਤੇ ਨਾ ਕਿਤੇ ਹੈਗੇ ਆ, ਰਾਜਸਥਾਨ ਦੇ ਵਾਲੇ ਪਾਸੇ। ਔਜਲਾ ਸਾਹਿਬ ਕਹਿੰਦੇ ਮੁਕੱਦਰ ਵੀਰ ਕੱਢ ਲਿਆਇਆ ਕਰੋ ਗਰੁੱਪ ਦੇ ਵਿਚੋਂ ਮਿੱਤਰਾਂ ਨੂੰ। ਅੱਜ ਗਰੁੱਪ ਦੇ ਵਿਚ ਪਤਾ ਨੀ ਕੀ ਗੱਲ ਹੈ ਜੀ, ਕਿਤੇ ਕੋਈ ਪ੍ਰੋਬਲਮ ਸੀਗੀ, ਮੈਂ ਵੀ ਵਟਸਐਪ ਦੇ ਉੱਤੇ ਪ੍ਰੋਬਲਮ ਮੇਰੇ ਕੋਲ ਹੀ ਆ ਜਾਂ ਤੁਹਾਡੇ ਕੋਲ ਵੀ ਆ, ਉਹ ਵੀ ਜ਼ਰੂਰ ਦੱਸਣਾ ਹਰ ਕਿਸੇ ਨੂੰ ਵਟਸਐਪ ਦੇ ਵਿਚ ਗਰੁੱਪ ਕਾਲ ਦੇ ਵਿਚ ਆ ਰਹੀ ਹੈ ਜਾਂ ਕਿੱਦਾਂ ਹੈ ਜੀ। ਦੂਸਰਾ ਰਾਜਨ ਸੈਣੀ ਸਾਹਿਬ ਕਹਿੰਦੇ ਜੇ ਮਿਰਜ਼ਾ ਨਾ ਮਰਦਾ ਫਿਰ ਡੀਪੂ ਤੇ ਖੰਡ ਲੈਣ ਵਾਲੀ ਲਾਈਨ ਦੇ ਵਿਚ ਜਾ ਖੜਦਾ, ਸਾਹਿਬਾ ਬੁਣਦੀ ਰਹਿੰਦੀ ਖੇਸੀਆਂ ਤੇ ਕਿੱਸਾਕਾਰ ਵੀ ਕੋਲ ਨਾ ਕੋਈ ਖੜਦਾ ਕਹਿੰਦੇ। ਕਿਆ ਬਾਤ ਹੈ ਸੈਣੀ ਸਾਹਿਬ। ਪਰਮਿੰਦਰ ਜੀ ਲਿਖਦੇ ਨੇ ਪਗਵਾੜੇ ਤੋਂ, ਸੈਣੀ ਸਾਹਿਬ ਵਧੀਆ ਟਕੋਰਾ ਕਰਦੇ ਹੋ ਜੀ। ਤੇ ਸੈਣੀ ਸਾਹਿਬ ਕਹਿੰਦੇ ਜੀ ਪਰਮਿੰਦਰ ਵੀਰ ਜੀ ਸ਼ੁਕਰੀਆ ਜੀ। ਤੇ ਮੁਕੱਦਰ ਜੀ ਲਿਖਦੇ ਆ ਕਿ ਜੀ ਔਜਲਾ ਬਾਈ ਜੀ ਅਸੀਂ ਤਾਂ ਕਹਿੰਦੇ ਦੇਖਦੇ ਰਹੇ ਭਾਰਜ ਬਾਈ ਨੇ ਥੰਮ ਨੇਲ ਪਾਇਆ ਹੀ ਨਹੀਂ ਸੀ ਜੀ, ਕਹਿੰਦੇ ਪਾਇਆ ਸੀ ਜੀ ਤੇ ਏਦਾਂ ਦੀ ਕਾਹਦੀ ਗੱਲ ਹੈ। ਮੁਕੱਦਰ ਜੀ ਸਵੇਰੇ ਪਾ ਦਿੱਤਾ ਸੀ ਥੰਮ ਨੇਲ ਦਾ ਆਪਣੇ ਗਰੁੱਪ ਦੇ ਵਿਚ, ਤੇ ਜਿਹੜਾ ਆਪਣਾ ਹੈਗਾ ਆ ਲਿੰਕ ਜਿਹੜਾ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ 15 ਕੁ ਮਿੰਟ ਪਹਿਲਾਂ ਜਿਹੜੇ ਪਾਏ ਨੇ ਸਭ ਨੂੰ। ਤੇ ਕਹਿੰਦੇ ਨੇ ਕਿ ਭਾਰਜ ਬਾਈ ਨਾਲ ਵੀ ਜੁੜਦੇ ਆ ਪਰ ਭਾਰਜ ਦੇ ਨਾਲ ਲੇਟ ਜੁੜ ਸਕਦੇ ਆ ਜੀ। ਤੇ ਇਸੇ ਤਰ੍ਹਾਂ ਕੋਈ ਨੀ, ਮੈਂ ਪ੍ਰੋਗਰਾਮ ਲੇਟ ਕਰ ਦਿੰਦਾ ਜੀ ਫਿਰ ਅੱਗੇ ਜੋ ਤੁਸੀਂ ਪਹਿਲਾਂ ਕਰਾਇਆ। ਤੇ ਔਜਲਾ ਸਾਹਿਬ ਕਹਿੰਦੇ ਲੋਰ ਦੇ ਵਿਚ ਨੀਂਦ ਆ ਗਈ ਹੋਣੀ ਆ ਕਹਿੰਦੇ ਰਾਜਨ ਜੀ ਨੂੰ। ਤੇ ਇਸੇ ਤਰ੍ਹਾਂ ਕਹਿੰਦੇ ਨੇ ਔਜਲਾ ਸਾਹਿਬ ਖਾਧੀ ਹੋਵੇ ਉਡੂ ਉਡੂ ਚਿੱਤ ਕਰਦਾ ਤਾਈਓ ਸ਼ਮੀ ਪੀਤੀ ਬਿਨਾਂ ਨਾ ਸਰਦਾ। ਔਜਲਾ ਸਾਹਿਬ ਕਹਿੰਦੇ ਮੇਲ ਨਹੀਂ ਆਉਂਦੀ ਫਿਨਲੈਂਡ ਤੋਂ ਰਾਜਨ ਜੀ। ਹਾਂਜੀ ਬਿਲਕੁਲ ਜੀ, ਤੇ ਕੋਈ ਨੀ ਮੈਂ ਕਨਫਰਮ ਕਰਦਾ ਜੀ, ਮੇਲ ਤੁਹਾਨੂੰ ਪਹੁੰਚਾਉਂਦੇ ਆ। ਔਜਲਾ ਸਾਹਿਬ ਕਹਿੰਦੇ ਕੋਟੀ ਸਵੈਟਰ ਗਿਫਟ ਤੋਂ ਤਾਂ ਡਰ ਹੀ ਲੱਗਦਾ, ਉਹ ਵੀ ਹੱਥੀ ਬੁਣਿਆ ਤੇ ਰਾਜਨ ਵੀਰੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਵੀਰ ਜੀ ਤੇ ਹੱਸ ਰਹੇ ਨੇ। ਮੁਕੱਦਰ ਜੀ ਕਹਿੰਦੇ ਮਾਫ਼ ਕਰਨਾ ਸਾਰੇ ਨਹੀਂ ਪਰ ਦਾਨ ਜ਼ਿਆਦਾ ਮਨਜ਼ੂਰ ਠੱਗੀ ਵਾਲਿਆਂ ਦਾ ਹੁੰਦਾ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਦੇ ਸਵੈਟਰ ਤੋਂ ਯਾਦ ਆ ਗਿਆ ਕਹਿੰਦੇ। ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਔਜਲਾ ਸਾਹਿਬ ਨੂੰ ਵੀ ਸਵੈਟਰ ਯਾਦ ਆ ਗਿਆ ਸੀ ਜੀ, ਤੇ ਪਰ ਮੈਂ ਸੋਚਦਾ ਸੀ ਕਿ ਆਖਰੀ ਵਾਰੀ ਸਵੈਟਰ ਕਦੋਂ ਮਿਲਿਆ ਸੀ ਜੀ ਗਿਫਟ ਦੇ ਰੂਪ ਦੇ ਵਿਚ ਜੀ। ਤੇ ਔਜਲਾ ਸਾਹਿਬ ਕਹਿੰਦੇ ਭਾਰਜ ਤੋਂ ਮਿਲੇਗਾ ਰਾਜਨ ਜੀ ਆਖਰੀ ਵਾਰ, ਪਤਾ ਨੀ ਕਦੋਂ, ਤਾਂ ਹੀ ਆਖਰੀ ਕਹਿ ਰਿਹਾ ਜੀ। ਤੇ ਦੱਸੋ ਉਮੀਦਾਂ ਹੀ ਛੱਡ ਗਏ ਸਾਡੇ ਤੋਂ ਜੀ। ਤੇ ਰਾਜਨ ਸੈਣੀ ਸਾਹਿਬ ਜੀ ਵੀਰ ਜੀ ਅਗਲੇ 5 ਸਾਲ ਦੇ ਵਿਚ ਤਾਂ ਕਹਿੰਦੇ ਆ ਹੀ ਜਾਓ ਜੀ। ਤੇ ਔਜਲਾ ਸਾਹਿਬ ਕਹਿੰਦੇ ਵਿਸ਼ਾ ਕੋਈ ਵੀ ਰੱਖ ਲਵੋ, ਮੁਕੱਦਰ ਤਾਂ ਆਏ ਹੀ ਕਰੂ ਕਹਿੰਦੇ ਜੀ। ਔਜਲਾ ਸਾਹਿਬ ਲਿਖਦੇ ਨੇ ਲਾਭ ਹੀਰੇ ਨੇ ਕਿਹਾ ਤਾਂ ਹੈ ਬਸ ਉਹਦਾ। ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਲਵ ਜੂ ਪਿਆਰਿਓ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਜੀ ਮੁਕੱਦਰ ਵੀਰ ਜੀ ਗ੍ਰੇਟ ਜੀ। ਤੇ ਮੁਕੱਦਰ ਜੀ ਲਿਖਦੇ ਆ ਔਜਲਾ ਬਾਈ ਜੀ ਲਾਭ ਹੀਰੇ ਦੀ ਮੰਨਦੇ ਹਾਂ ਆਪਾਂ ਕਹਿੰਦੇ। ਅੱਗੇ ਲਿਖਦੇ ਨੇ ਜੀ ਸੈਣੀ ਬਾਈ ਜੀ ਸ਼ੁਕਰੀਆ ਪਿਆਰਿਓ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਜੀ, ਜਦੋਂ ਭਾਰਜ ਸਾਹਿਬ ਕੋਟੀ ਪਾ ਕੇ ਪ੍ਰੋਗਰਾਮ ਕਰਨਗੇ ਬਸ ਮੈਂ ਰੋਲਾ ਪਾ ਦੇਣਾ ਭਈ ਇਹ ਮੇਰੀ ਕੋਟੀ ਮੇਰੀ ਕੋਟੀ ਹੈ, ਕਿਆ ਬਾਤ ਹੈ ਜੀ। ਤੇ ਛੈਲੀ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਗ੍ਰੇਟ, ਪਸੰਦ ਕਰਦੇ ਨੇ ਪ੍ਰੋਗਰਾਮ ਨੂੰ। ਰਾਜਨ ਸੈਣੀ ਸਾਹਿਬ ਕਹਿੰਦੇ ਦਵਾ ਦਾਰੂ ਦਾਨ ਵੀ ਆ ਗਿਆ ਜੀ ਵਿੱਚ ਹੀ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਦਾਰੂ ਸੇਵਾ ਓ ਹੋ ਕਹਿੰਦੇ ਜੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਮੁਕੱਦਰ ਜੀ ਕਹਿੰਦੇ ਕਿਆ ਬਾਤਾਂ ਔਜਲਾ ਬਾਈ ਜੀ। ਤੇ ਮੁਕੱਦਰ ਜੀ ਦਾ ਸੁਨੇਹਾ ਕਹਿੰਦੇ ਦਾਨ ਪੜ੍ਹਾਈ ਵਾਸਤੇ ਤੇ ਕਿਸੇ ਦੀ ਸਿਹਤ ਵਾਸਤੇ ਇਸ ਤੋਂ ਵੱਡਾ ਦਾਨ ਮੈਨੂੰ ਨਹੀਂ ਲੱਗਦਾ ਕੋਈ ਹੈਗਾ, ਪਰਸਨਲ ਤੌਰ ਦੇ ਉੱਤੇ ਕਰੋ ਆਪ ਔਜਲਾ ਬਾਈ ਜੀ। ਬਿਲਕੁਲ ਜੀ ਦਰੁਸਤ। ਤੇ ਲੋ ਦੋਸਤੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਖ਼ਬਰਾਂ ਆਖਰ ਦੇ ਵਿਚ, ਤੇ ਫਿਰ ਉਸ ਤੋਂ ਬਾਅਦ ਆਪਾਂ ਆਗਿਆ ਵੱਲ ਨੂੰ ਵਧਾਂਗੇ। ਤੇ ਜੋ ਦੁਨੀਆਦਾਰੀ ਦੇ ਹਾਲਾਤ ਨੇ ਉਹਨਾਂ ਦੀ ਗੱਲ ਕਰਦੇ ਆ ਤੇ ਸਭ ਤੋਂ ਪਹਿਲਾਂ ਗੱਲ ਚਲਾਉਂਦੇ ਆ ਫੀਫਾ ਵਰਲਡ ਕੱਪ ਦੀ। ਤੇ ਅੱਜ ਦੋਸਤੋ 17 June 2026 ਦਾ ਦਿਹਾੜਾ ਤੇ ਸ਼ੁਰੂਆਤ ਕਰਦੇ ਆ ਫੀਫਾ ਵਰਲਡ ਕੱਪ ਤੋਂ। ਅੱਜ ਦੀਆਂ ਜਿਹੜੀਆਂ ਨੇ ਕੱਲ ਦੇ ਬੀਤੇ ਦੇ ਵਿੱਚ ਮੈਚ ਹੋਏ ਨੇ ਤੇ ਅੱਜ ਦੇ ਜੋ ਮੈਚ ਨੇ ਉਹਨਾਂ ਦਾ ਜ਼ਿਕਰ ਕਰਦੇ ਆ, ਜਿਹਦੇ ਵਿੱਚ ਲਿਓਨਲ ਮੈਸੀ ਜਿਹੜੇ ਨੇ ਅਲਜ਼ੀਰੀਆ ਖਿਲਾਫ ਜਿਹੜਾ ਸ਼ਾਨਦਾਰ 3 ਗੋਲ ਕੀਤੇ ਐ ਅਲਜ਼ੀਰੀਆ ਦੇ, ਤੇ ਮੈਸੀ ਦੀ ਹੈਟ੍ਰਿਕ ਤੇ ਫਰਾਂਸ ਦੀ ਵੱਡੀ ਜਿੱਤ ਹੋਈ ਐ। ਵਿਸ਼ਵ ਕੱਪ ਦੇ ਵਿੱਚ ਸਟਾਰ ਖਿਡਾਰੀਆਂ ਦਾ ਜਿਹੜਾ ਦਬਦਬਾ ਵੱਧ ਰਿਹਾ। ਫਰਾਂਸ ਨੇ ਸੈਨੇਗਲ ਨੂੰ ਜਿਹੜਾ ਕੱਲ ਰਾਤੀ ਪ੍ਰੋਗਰਾਮ ਤੋਂ ਬਾਅਦ ਮੈਚ ਚੱਲਿਆ ਤੇ ਦੇਖਿਆ ਵੀ ਐ, 3-1 ਦੇ ਨਾਲ ਜਿਹੜਾ ਹਰਾਇਆ, ਕਾਫੀ ਟਫ ਮੈਚ ਸੀਗਾ ਤੇ ਜਿੱਦਾਂ ਕਿ ਨਾਰਮਲ ਸਮਝ ਲਿਆ ਜਾਂਦਾ ਕਿ ਇਹਨਾਂ ਨੇ ਕਾਹਦਾ ਟਾਕਰਾ ਕਰਨਾ, ਪਰ ਸੈਨੇਗਲ ਨੇ ਬਹੁਤ ਤਿੱਖੇ ਖਿਡਾਰੀ ਸਨ, ਚੰਗਾ ਉਨ੍ਹਾਂ ਨੇ ਦਬਦਬਾ ਬਣਾਈ ਰੱਖਿਆ। ਨਾਰਵੇ ਦੀ ਜਿਹੜਾ ਇਰਾਕ ਦੇ ਉੱਤੇ ਵੱਡੀ ਜਿੱਤ ਹੋਈ ਹੈ 4-1 ਦੇ ਨਾਲ, ਨਾਰਵੇ ਨੇ ਵੀ ਜਿਹੜੀ ਆ ਬਾਜੀ ਮਾਰ ਲਈ ਹੈ। ਦੂਸਰੇ ਪਾਸੇ ਜਿਹੜਾ ਨਿਊਯਾਰਕ ਕੰਸੰਸਾ ਸਿਟੀ ਫੀਫਾ ਵਿਸ਼ਵ ਕੱਪ 2026 ਦੇ 6ਵੇਂ ਦਿਨ ਫੁੱਟਬਾਲ ਜਗਤ ਦੇ ਵੱਡੇ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ। ਅਰਜਨਟਾਈਨਾ ਦੇ ਮਹਾਨ ਖਿਡਾਰੀ ਤੇ ਲਿਓਨਲ ਮੈਸੀ ਨੇ ਕਸਾਸ ਸਿਟੀ ਸਟੇਡੀਅਮ ਦੇ ਵਿਚ ਖੇਡੇ ਗਏ ਮੁਕਾਬਲੇ ਦੇ ਵਿਚ ਸ਼ਾਨਦਾਰ ਹੈਟ੍ਰਿਕ ਜਿਹੜੀ ਹੈ 3 ਗੋਲ ਲਗਾ ਕੇ ਅਲਜ਼ੀਰੀਆ ਦੀ ਜਿਹੜੀ ਰੱਖਿਆ ਪੰਕਤੀ ਨੂੰ ਜਿਹੜਾ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਹੈ। ਮੈਸੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਦੌਲਤ ਅਰਜਨਟਾਈਨਾ ਨੇ ਅਲਜ਼ੀਰੀਆ ਨੂੰ 3-0 ਦੇ ਨਾਲ ਮਾਤ ਦਿੱਤੀ ਹੈ। ਦੂਜੇ ਪਾਸੇ ਫਰਾਂਸ ਦੀ ਟੀਮ ਨੇ ਵੀ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਦਿਆਂ ਸੈਨੇਗਲ ਨੂੰ ਜਿਹੜਾ 3-1 ਦੇ ਨਾਲ ਹਰਾਇਆ, ਜਿਸਦੇ ਵਿਚ ਸਟਾਰ ਫਾਰਵਰਡ ਕਿਲੀਅਨ ਐਮਬਾਬੇ ਨੇ 2 ਅਹਿਮ ਗੋਲ ਜਿਹੜੇ ਦਾਗੇ ਹੈ। ਕਾਫੀ ਇੰਟਰਸਟਿੰਗ ਸੀ ਇਹ ਜੀ ਗੋਲ, ਦੋਵੇਂ ਹੀ ਦੇਖਣ ਯੋਗ ਸਨ। ਇਸ ਦਿਨ ਦੇ ਜਿਹੜੇ ਨੇ ਹੋਰ ਮੁਕਾਬਲੇ ਨੇ ਜੋ ਅੱਜ ਜਾਂ ਕੱਲ ਨੂੰ ਹੋਣੇ ਆ, ਜਿਹਦੇ ਵਿਚ ਨਾਰਵੇ ਦੀ ਟੀਮ ਨੇ ਇਰਾਕ ਦੇ ਖਿਲਾਫ 4-1 ਦੀ ਜਿਹੜੀ ਇਕ ਤਰਫਾ ਤੇ ਵੱਡੀ ਜਿੱਤ ਦਰਜ ਕੀਤੀ ਹੈ, ਜਿਹਦੇ ਵਿਚ ਸਟਾਰ ਸਟਰਾਈਕਰ ਜਿਹੜੇ ਨੇ ਅਰਲਿੰਗ ਹਾਲਡੇ ਨੇ ਜਿਹੜਾ ਆਪਣੀ ਟੀਮ ਦੇ ਲਈ ਅਹਿਮ ਯੋਗਦਾਨ ਪਾਇਆ। ਇਕ ਹੋਰ ਰੋਮਾਂਚਕ ਜਿਹੜਾ ਮੈਚ ਦੇ ਵਿਚ ਆਸਟਰੀਆ ਨੇ ਜਾਰਡਨ ਨੂੰ 3-1 ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤੇ ਹੈ। ਹਾਲਾਂਕਿ 16 June ਦੇ ਜਿਹੜੇ ਕੁਝ ਸ਼ੁਰੂਆਤੀ ਮੁਕਾਬਲੇ ਬਰਾਬਰੀ ਦੇ ਖਾਤਮੇ ਦੇ ਉੱਤੇ ਰਹੇ ਹੈ, ਜਿੱਥੇ ਸਾਊਦੀ ਅਰਬ ਤੇ ਉਰਗਵੇ ਵਿਚਕਾਰ ਮੈਚ 1-1 ਦੇ ਨਾਲ ਤੇ ਇਰਾਨ ਤੇ ਨਿਊਜ਼ੀਲੈਂਡ ਵਿਚਕਾਰ ਮੁਕਾਬਲਾ 2-2 ਦੀ ਬਰਾਬਰੀ ਦੇ ਉੱਤੇ ਸਮਾਪਤ ਜਿਹੜਾ ਹੋਇਆ। ਅੱਜ ਖੇਡੇ ਜਾਣ ਵਾਲੇ ਜਿਹੜੇ ਮੈਚ ਨੇ 17 June ਦੇ, ਉਹਦੇ ਵਿਚ ਜਿਹੜਾ ਮੈਚ ਟੀਮਾਂ ਦੀ ਗੱਲ ਕਰੀਏ ਤੇ ਪੁਰਤਗਾਲ ਬਨਾਮ DR ਕਾਂਗੋ ਗਰੁੱਪ ਕੇ ਦਾ ਜਿਹੜਾ ਮੈਚ ਹੋਏਗਾ ਰਾਤ 10:30 ਹਿਊਸਟਨ ਸਟੇਡੀਅਮ ਟੈਕਸਾਸ ਦੇ ਵਿਚ, ਤੇ ਇੰਗਲੈਂਡ ਬਨਾਮ ਕਰੋਸ਼ੀਆ ਜਿਹੜੀ ਯੂਰਪੀਅਨ ਕੰਟਰੀ ਹੈ ਕੋਰੇਸ਼ੀਆ, ਉਹਦਾ ਗਰੁੱਪ ਐਲ ਦੇ ਵਿਚ ਡਾਲਾਸ ਸਟੇਡੀਅਮ ਟੈਕਸਾਸ ਦੇ ਵਿਚ ਜਿਹੜਾ ਮੁਕਾਬਲਾ ਹੋਏਗਾ 1:30 ਰਾਤ ਨੂੰ। ਘਾਨਾ ਬਨਾਮ ਪਨਾਮਾ ਗਰੁੱਪ ਐਲ ਦੇ ਵਿਚ ਟੋਰਾਂਟੋ ਸਟੇਡੀਅਮ ਕੈਨੇਡਾ ਦੇ ਵਿਚ ਜਿਹੜਾ ਸਵੇਰੇ 4:30 ਤੜਕੇ ਜਿਹੜਾ ਮੈਚ ਸ਼ੁਰੂ ਹੋਣਾ ਹੈ। ਤੇ ਇਹ ਸਮਾਂ ਸਥਿਤੀ ਆਪਣੇ ਆਪਣੇ ਮੁਲਕ ਦੇ ਨਾਲ ਜ਼ਰੂਰ ਮਨਾ ਲਿਓ ਦੋਸਤੋ, ਮਿਲਾ ਲਿਓ, ਕਿਉਂਕਿ ਵੱਖਰੇ ਵੱਖਰੇ ਸ਼ਡਿਊਲ ਹੈਗਾ ਸਮਾਂ ਸਥਿਤੀਆਂ ਨੇ। ਤੇ ਹੋਰ ਗੱਲਾਂ ਬਾਤਾਂ ਇਸੇ ਤਰ੍ਹਾਂ ਅੱਗੇ ਕਰਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਬਰਨਾਲਾ ਤੋਂ ਸ਼ੁਰੂ ਕਰਦੇ ਹਾਂ, ਜੋ ਵੀਡੀਓ ਜਿਹੜੀ ਹੈ ਉਹਦਾ ਰੋਲਾ ਰੱਪਾ ਜੋ ਪਿਆ ਉਹਦੀ ਬਾਤ ਪਾਉਂਦੇ ਹਾਂ, ਕੀ ਕਹਿੰਦੀ ਅੱਜ ਦੀ ਗੱਲਬਾਤ। ਬਰਨਾਲਾ ਤੇ ਅੰਮ੍ਰਿਤਸਰ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਤੇ ਤੁਰੰਤ ਅਸਤੀਫੇ ਦੀ ਮੰਗ ਰੱਖੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਕਥਿਤ ਵੀਡੀਓ ਨੂੰ ਲੈ ਕੇ ਪੰਜਾਬ ਭਰ ਦੇ ਵਿਚ ਰੋਸ ਜਿਹੜਾ ਗਰਮਾਉਂਦਾ ਜਾ ਰਿਹਾ। ਇਸੇ ਤਹਿਤ ਅੱਜ ਬਰਨਾਲਾ ਦੇ ਕਚਹਿਰੀ ਚੌਂਕ ਵਿਖੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਤੇ ਵਰਕਰਾਂ ਦੇ ਵੱਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੂਕਿਆ ਗਿਆ। ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇਕ ਮੰਗ ਪੱਤਰ ਵੀ ਜਿਹੜਾ ਸੌਂਪ ਦਿੱਤਾ ਗਿਆ। ਦੂਸਰੇ ਪਾਸੇ ਇਕ ਇੰਟਰਸਟਿੰਗ ਖ਼ਬਰ ਸੀਗੀ, ਵੈਸੇ ਮੈਂ ਅੱਜ ਦੇ ਪ੍ਰੋਗਰਾਮ ਛੰਬੀ ਜੀ ਦੇ ਨਾਲ ਗੱਲਾਂ ਬਾਤਾਂ ਦੇ ਦੌਰਾਨ ਕਰਨਾ ਚਾਹੁੰਦਾ ਸੀ, ਇਹ ਵੀ ਦਾਨ ਹੋ ਸਕਦਾ। ਪਿਤਾ ਦਿਵਸ ਤੋਂ ਪਹਿਲਾਂ ਧੀਆਂ ਦਾ ਅਨਮੋਲ ਤੋਹਫ਼ਾ, ਇਕ ਨੇ ਦਿੱਤੀ ਕਿਡਨੀ ਤੇ ਦੂਜੀ ਨੇ ਲੀਵਰ, ਪਿਤਾ ਨੂੰ ਦਿੱਤੀ ਹੈ ਨਵੀਂ ਜ਼ਿੰਦਗੀ। ਫਾਦਰ ਡੇ ਜਿਹੜਾ ਮਨਾਇਆ ਜਾਂਦਾ ਹੈ ਪਿਤਾ ਦਿਵਸ ਤੋਂ ਠੀਕ ਇਕ ਹਫ਼ਤਾ ਪਹਿਲਾਂ, ਮੋਟਾ ਪਿੰਡ ਦੇ ਇਕ ਪਰਿਵਾਰ ਦੇ ਵਿਚ ਅਜਿਹੀ ਮਿਸਾਲੀ ਦਾਸਤਾਂ ਜਿਹੜੀ ਸਾਹਮਣੇ ਆਈ ਹੈ ਜਿਹਦੀ ਕਲਪਨਾ ਵੀ ਸ਼ਾਇਦ ਹੀ ਕੋਈ ਕਰ ਸਕਦਾ। ਜਦੋਂ 45 ਸਾਲਾਂ ਜੈਯੰਤ ਤਿਆਗੀ ਨੂੰ ਜਿਗਰ ਜਾਣੀ ਕਿ ਲੀਵਰ ਅਤੇ ਗੁਰਦਾ ਕਿਡਨੀ ਦੋਵੇਂ ਹੀ ਫੇਲ ਹੋਣ ਦੀ ਭਿਆਨਕ ਬਿਮਾਰੀ ਦੇ ਬਾਰੇ ਪਤਾ ਲੱਗਦਾ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ। ਡਾਕਟਰਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਜੈਅੰਤ ਦੀ ਜਾਨ ਬਚਾਉਣੀ ਹੈ ਤਾਂ ਦੋਵੇਂ ਅੰਗ ਬਦਲਣੇ ਪੈਣਗੇ। ਇਸ ਮੁਸ਼ਕਲ ਘੜੀ ਦੇ ਵਿਚ ਜੈਅੰਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਦੀ ਢਾਲ ਬਣ ਕੇ ਜਿਹੜੀਆਂ ਖੜੀਆਂ ਹੋ ਗਈਆਂ ਨੇ। ਧੀ ਦੇ ਸਹੁਰੇ ਪਰਿਵਾਰ ਨੇ ਵੀ ਫੈਸਲੇ ਦੀ ਜਿਹੜੀ ਹੈ ਹਮਾਇਤ ਕੀਤੀ ਹੈ। ਵੱਡੀ ਧੀ ਜਿਹੜੀ ਹੈ ਰਿਸ਼ਿੰਕਾ ਤਿਆਗੀ, ਜਿਸ ਨੇ ਹਾਲ ਹੀ ਦੇ ਵਿਚ ਬੀ ਟੈਕ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਉਹਦੇ ਕੁਝ ਮਹੀਨਿਆਂ ਦੇ ਵਿਚ ਹੀ ਉਸਦਾ ਵਿਆਹ ਹੋਣ ਵਾਲਾ ਸੀ ਆਉਣ ਵਾਲੇ ਸਮੇਂ ਚ, ਤੇ ਆਪਣੇ ਪਿਤਾ ਦੇ ਇਲਾਜ ਦੇ ਲਈ ਸਭ ਤੋਂ ਵੱਡਾ ਫੈਸਲਾ ਲਿਆ। ਉਸਨੇ ਆਪਣੇ ਪਿਤਾ ਨੂੰ ਇਕ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਉਸਨੇ ਆਪਣੇ ਹੋਣ ਵਾਲੇ ਸਹੁਰੇ ਪਰਿਵਾਰ ਨੂੰ ਇਸ ਦੇ ਬਾਰੇ ਦਸਿਆ ਤਾਂ ਉਨ੍ਹਾਂ ਨੇ ਵੀ ਰਿਸ਼ਿਕਾ ਦੇ ਜਿਹੜੇ ਨੇ ਇਸ ਨੇਕ ਫੈਸਲੇ ਦੀ ਪੂਰੀ ਹਮਾਇਤ ਕੀਤੀ ਹੈ। ਇਸ ਦੇ ਨਾਲ ਹੀ ਛੋਟੀ ਧੀ ਖੁਸ਼ੀ, ਜੋ ਬੀ ਟੈਕ ਦੇ ਪਹਿਲੇ ਸਾਲ ਦੀ ਵਿਦਿਆਰਥਣ ਹੈ, ਉਹਨੇ ਵੀ ਵੱਡਾ ਜਿਗਰਾ ਦਿਖਾਉਂਦੇ ਹੋਏ ਆਪਣੇ ਪਿਤਾ ਨੂੰ ਜਿਗਰ ਦਾ ਇਕ ਹਿੱਸਾ ਦਾਨ ਕਰਨ ਦਾ ਐਲਾਨ ਕਰ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਦੋਵਾਂ ਭੈਣਾਂ ਦੇ ਮਨ ਦੇ ਵਿਚ ਸਿਰਫ ਇਕੋ ਹੀ ਗੱਲ ਸੀ ਕਿ ਉਹ ਆਪਣੇ ਪਿਤਾ ਨੂੰ ਕੁਝ ਨਹੀਂ ਹੋਣ ਦੇਣਗੀਆਂ। ਮੈਡੀਕਲ ਜਾਂਚ ਦੇ ਦੌਰਾਨ ਦੋਵਾਂ ਧੀਆਂ ਦੇ ਅੰਗਾਂ ਦੇ ਟੈਸਟ ਬਿਲਕੁਲ ਸਹੀ ਪਾਏ ਗਏ ਨੇ ਤੇ ਡਾਕਟਰਾਂ ਦੇ ਵੱਲੋਂ ਕਾਉਂਸਲਿੰਗ ਅਤੇ ਸਾਰੇ ਮੈਡੀਕਲ ਮਾਪਦੰਡ ਪੂਰੇ ਹੋਣ ਤੋਂ ਬਾਅਦ ਤਿੰਨਾਂ ਨੂੰ ਹੀ ਸਰਜਰੀ ਦੇ ਲਈ ਫਿੱਟ ਐਲਾਨਿਆ ਗਿਆ। ਜੈਅੰਤ ਤਿਆਗੀ ਜਿਹੜੇ ਨੇ ਉਹ ਉਸਦੀਆਂ ਧੀਆਂ ਨੂੰ ਨੋਇਡਾ ਦੇ ਇਕ ਜਿਹੜਾ ਨਿੱਜੀ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਸੋਮਵਾਰ ਬੀਤੇ ਦੇ ਵਿਚ ਕਈ ਘੰਟਿਆਂ ਤੱਕ ਚੱਲੇ ਬੇਹੱਦ ਗੁੰਝਲਦਾਰ ਟਰਾਂਸਪਲਾਂਟ ਆਪਰੇਸ਼ਨ ਤੋਂ ਬਾਅਦ ਇਹ ਸਰਜਰੀ ਸਫਲ ਰਹੀ ਹੈ। ਡਾਕਟਰਾਂ ਦੇ ਮੁਤਾਬਕ ਫਿਲਹਾਲ ਪਿਤਾ ਅਤੇ ਦੋਵੇਂ ਧੀਆਂ ਦੀ ਹਾਲਤ ਸਥਿਰ ਹੈ, ਜਿਸ ਦੇ ਨਾਲ ਪਰਿਵਾਰ ਨੇ ਸੁੱਖ ਦਾ ਜਿਹੜਾ ਸਾਹ ਵੀ ਲਿਆ। ਜੈਅੰਤ ਦੇ ਕਰੀਬੀ ਦੋਸਤ ਅਮਿਤ ਰੰਜਨ ਦੇ ਨਏ ਭਾਵੁਕ ਹੁੰਦਿਆਂ ਦਸਿਆ ਕਿ ਦੋਵੇਂ ਧੀਆਂ ਵਾਰ ਵਾਰ ਇਕੋ ਗੱਲ ਕਹਿੰਦੀਆਂ ਸਨ, ਜੇਕਰ ਸਾਡੇ ਪਾਪਾ ਸਾਡੇ ਕੋਲ ਨੇ ਤਾਂ ਸਾਡੇ ਕੋਲ ਸਭ ਕੁਝ ਹੀ ਹੈ। ਜੈਅੰਤ ਤਿਆਗੀ ਭਾਜਪਾ ਸੰਗਠਨ ਦੇ ਵਿਚ ਸੈਕਟਰ ਕਨਵੀਨਰ ਦੇ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ ਤੇ ਉਨ੍ਹਾਂ ਦੇ ਆਪਰੇਸ਼ਨ ਦੇ ਦੌਰਾਨ ਵੱਡੀ ਗਿਣਤੀ ਦੇ ਵਿਚ ਪਾਰਟੀ ਵਰਕਰਾਂ ਨੇ ਖੂਨਦਾਨ ਵੀ ਕੀਤਾ। ਗਾਜ਼ੀਆਬਾਦ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿਚ ਹੁਣ ਸਿਰਫ ਇਕ ਸਫਲ ਆਪਰੇਸ਼ਨ ਹੀ ਨਹੀਂ ਬਲਕਿ ਉਨ੍ਹਾਂ ਦੋਵਾਂ ਧੀਆਂ ਦੇ ਜਜ਼ਬੇ ਦੀ ਚਰਚਾ ਵੀ ਹੋਣ ਲੱਗ ਪਈ, ਜਿਨ੍ਹਾਂ ਨੇ ਫਾਦਰਸ ਡੇ ਦੇ ਮੌਕੇ ਦੇ ਉਤੇ ਆਪਣੇ ਪਿਤਾ ਨੂੰ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫਾ ਦੇ ਦਿੱਤਾ ਹੈ, ਜ਼ਿੰਦਗੀ ਦਾਨ ਕਰ ਦਿੱਤੀ ਹੈ। ਕਿਆ ਬਾਤ ਹੈ ਜੀ, ਇਸ ਤਰ੍ਹਾਂ ਦੀ ਮਿਸਾਲ ਹੋਣੀ ਚਾਹੀਦੀ ਹੈ। ਬਹੁਤ ਘੱਟ ਪੋਜ਼ਿਟਿਵ ਜਿਹੜੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ। ਦੂਸਰੇ ਪਾਸੇ ਮਾਨਸਿਕ ਰੋਗਾਂ ਦਾ ਇਲਾਜ ਵੀ ਹੁਣ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੈਸ਼ਲੈਸ ਦਾਇਰੇ ਦੇ ਵਿਚ ਡਾਕਟਰ ਬਲਬੀਰ ਸਿੰਘ ਉਨ੍ਹਾਂ ਨੇ ਕਿਹਾ ਹੋਏਗਾ। ਪੰਜਾਬ ਦੇ ਵਿਚ ਹੁਣ ਮਾਨਸਿਕ ਰੋਗਾਂ ਦੇ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਦੇ ਲਈ ਇਕ ਬੜੀ ਕਹਿ ਸਕਦੇ ਹਾਂ ਖੌਫਨਾਕ ਰਿਪੋਰਟ ਹੈ ਇਹ, ਪਰ ਇਹਦੇ ਵੱਲ ਚੀਜ਼ਾਂ ਵੱਲ ਧਿਆਨ ਨਹੀਂ ਸਾਡਾ। ਕਹਿੰਦੇ ਨੇ ਕਿ ਜੂਝ ਰਹੇ ਲੋਕ ਜਿਹੜੇ ਨੇ ਮਾਨਸਿਕ ਰੋਗਾਂ ਨਾਲ ਆਪਣੀ ਜੇਬ ਢਿੱਲੀ ਨਹੀਂ ਕਰਨਗੇ, ਕਰਨੀ ਪਵੇਗੀ। ਸੂਬੇ ਦੇ ਸਿਹਤ ਦੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਉਨ੍ਹਾਂ ਨੇ ਅੱਜ ਇਕ ਵੱਡਾ ਐਲਾਨ ਕਰਦਿਆਂ ਦਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਮਾਨਸਿਕ ਰੋਗਾਂ ਦੇ ਇਲਾਜ ਨੂੰ ਵੀ ਕੈਸ਼ਲੈਸ ਨਗਦੀ ਰਹਿਤ ਸਿਹਤ ਬੀਮਾ ਕਵਰੇਜ ਦੇ ਘੇਰੇ ਦੇ ਵਿਚ ਲਿਆਂਦਾ ਗਿਆ। ਸਰਕਾਰ ਦੇ ਇਸ ਕਦਮ ਦਾ ਮੁੱਖ ਮਕਸਦ ਇਲਾਜ ਦੇ ਰਾਹ ਦੇ ਵਿਚ ਆਉਣ ਵਾਲੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨਾ ਤੇ ਲੋਕਾਂ ਨੂੰ ਸਮੇਂ ਸਿਰ ਜਿਹੜਾ ਡਾਕਟਰੀ ਸਹਾਇਤਾ ਲੈਣ ਦੇ ਲਈ ਪ੍ਰੇਰਿਤ ਕਰਨਾ ਦਸਿਆ। ਇਸ ਜਿਹੜਾ ਸਿਹਤ ਮੰਤਰੀ ਨੇ ਖੁਲਾਸਾ ਕੀਤਾ ਕਿ ਇਸ ਯੋਜਨਾ ਦੇ ਵਿਚ ਸਿਰਫ ਆਮ ਮਾਨਸਿਕ ਪਰੇਸ਼ਾਨੀਆਂ ਹੀ ਨਹੀਂ ਸਗੋਂ ਸਕਿਜ਼ੋਫਰੇਨੀਆ, ਗੰਭੀਰ ਡਿਪਰੈਸ਼ਨ, ਬਾਈਪੋਲਰ ਡਿਸਆਰਡਰ, ਚਿੰਤਾ ਜਿਹੜੀ ਹੈ ਇੰਗਜ਼ਾਇਟੀ, ਮਾਨਸਿਕ ਤਣਾਅ ਤੇ ਨਸ਼ਾਖੋਰੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਦਸਿਆ ਕਿ ਸਰਕਾਰੀ ਹਸਪਤਾਲਾਂ ਦੇ ਵਿਚ ਨਵੀਨਤਮ ਇਲਾਜ ਪ੍ਰਣਾਲੀਆਂ ਜਿਵੇਂ ਕਿ ਇਲੈਕਟ੍ਰੋ ਕਨਵਲਸਿਵ ਥੈਰਾਪੀ ਜਿਹਨੂੰ ECT ਕਹਿੰਦੇ ਆ, ਟਰਾਂਸ ਕੈਨੀਅਲ ਮੈਗਨੈਟਿਕ ਸਟੀਮੂਲੇਸ਼ਨ TMC ਅਤੇ ਸਾਰੇ ਲੋੜੀਂਦੇ ਟੈਸਟ ਵੀ ਜਿਹੜੇ ਇਸੇ ਪ੍ਰਵਾਨਿਤ ਪੈਕੇਜ ਦਾ ਹਿੱਸਾ ਹੋਣਗੇ। 15 ਤੋਂ 20 ਕਰੋੜ ਭਾਰਤੀ ਮਾਨਸਿਕ ਰੋਗਾਂ ਦੀ ਗ੍ਰਿਫਤ ਦੇ ਵਿਚ ਦਸਿਆ ਵੱਡਾ ਖੁਲਾਸਾ ਹੋਇਆ ਇਹ WHO ਦਾ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਜਿਹੜਾ ਨੈਸ਼ਨਲ ਮੈਂਟਲ ਹੈਲਥ ਸਰਵੇ ਨੀਮਹਾਸ 2026 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਚ ਇਸ ਵੇਲੇ ਲਗਭਗ 15 ਤੋਂ 20 ਕਰੋੜ ਲੋਕ ਜਿਹੜੇ ਨੇ ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਨੇ। ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਸਮਾਜਿਕ ਨਮੋਸ਼ੀ ਜਿਹੜਾ ਸਟਿਗਮਾ ਜਾਗਰੂਕਤਾ ਦੀ ਘਾਟ ਅਤੇ ਪੇਂਡੂ ਖੇਤਰਾਂ ਦੇ ਵਿਚ ਮਾਨਸਿਕ ਰੋਗਾਂ ਦੇ ਮਾਹਰਾਂ ਦੀ ਕਮੀ ਕਾਰਨ ਇਕ ਬਹੁਤ ਵੱਡੀ ਆਬਾਦੀ ਇਲਾਜ ਤੋਂ ਵਾਂਝੀ ਰਹਿ ਜਾਂਦੀ ਹੈ। ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਾਨਸਿਕ ਸਿਹਤ ਨੂੰ ਵੀ ਸਰੀਰਕ ਸਿਹਤ ਜਿੰਨੀ ਹੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਡਿਪਰੈਸ਼ਨ ਤੇ ਚਿੰਤਾ ਵਰਗੀਆਂ ਬਿਮਾਰੀਆਂ ਪੂਰੀ ਤਰ੍ਹਾਂ ਇਲਾਜ ਯੋਗ ਨੇ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲਣ ਵਾਲੀ ਮੁਫ਼ਤ ਸਹੂਲਤ ਨਾਲ ਹੁਣ ਮਰੀਜ਼ ਸ਼ੁਰੂਆਤੀ ਦੌਰ ਦੇ ਵਿਚ ਹੀ ਹਸਪਤਾਲ ਪਹੁੰਚ ਸਕਣਗੇ, ਜਿਸ ਦੇ ਨਾਲ ਬਿਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇਗਾ। ਉਨਾਂ ਦਸਿਆ ਕਿ ਯੋਜਨਾ ਦੇ ਕੁੱਲ 2300 ਪੈਕੇਜਾਂ ਦੇ ਵਿਚੋਂ 81 ਵਿਸ਼ੇਸ਼ ਪ੍ਰਕਿਰਿਆਵਾਂ ਸਰਕਾਰੀ ਹਸਪਤਾਲਾਂ ਦੇ ਲਈ ਰਾਖਵੀਆਂ ਨੇ ਤੇ ਜਿਨ੍ਹਾਂ ਦੇ ਵਿਚ ਮਾਨਸਿਕ ਸਿਹਤ ਅਤੇ ਪੈਕੇਜ ਵੀ ਸ਼ਾਮਲ ਨੇ। ਸੀਐਮ ਦੀ ਯੋਗਸ਼ਾਲਾ ਬਣੇਗੀ ਮਾਨਸਿਕ ਸਕੂਨ ਦਾ ਕਹਿੰਦੇ ਜ਼ਰੀਆ। ਰੋਜ਼ਾਨਾ ਦੀ ਭੱਜ ਦੌੜ ਅਤੇ ਤਣਾਅਪੂਰਨ ਜ਼ਿੰਦਗੀ ਨੂੰ ਮਾਨਸਿਕ ਬਿਮਾਰੀਆਂ ਦੀ ਜੜ ਦਸਿਆ ਡਾ. ਸਿੰਘ ਹੋਣਾ ਨੇ ਕਿਹਾ ਕਿ ਸੂਬਾ ਸਰਕਾਰ ਸੀਐਮ ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਯੋਗ ਦੇ ਵੱਲ ਪ੍ਰੇਰਿਤ ਕਰ ਰਹੀ ਹੈ ਤੇ ਯੋਗ ਮਾਨਸਿਕ ਸ਼ਾਂਤੀ, ਭਾਵਨਾਤਮਕ ਸੰਤੁਲਨ ਤੇ ਤੰਦਰੁਸਤ ਜੀਵਨ ਦੇ ਲਈ ਇਕ ਅਚੂਕ ਹਥਿਆਰ ਹੈ। ਜੇਕਰ ਮਨ ਸ਼ਾਂਤ ਹੋਵੇਗਾ ਤਾਂ ਹੀ ਦਿਲ ਵੀ ਕਹਿੰਦੇ ਆ ਸਿਹਤਮੰਦ ਰਹੇਗਾ ਤੇ ਇਸੇ ਰਸਤੇ ਅਤੇ ਰੰਗਲਾ ਤੇ ਸਿਹਤਮੰਦ ਪੰਜਾਬ ਸਿਰਜ ਸਕਾਂਗੇ। ਸਟੇਟ ਹੈਲਥ ਏਜੰਸੀ ਜਿਹੜੀ ਹੈ SHA ਦੇ ਅੰਕੜਿਆਂ ਮੁਤਾਬਕ ਹੁਣ ਤੱਕ ਪੰਜਾਬ ਦੇ 457 ਮਰੀਜ਼ ਇਸ ਯੋਜਨਾ ਦੇ ਤਹਿਤ 55 ਲੱਖ ਰੁਪਏ ਦਾ ਕਹਿੰਦੇ ਮੁਫ਼ਤ ਇਲਾਜ ਕਰਵਾ ਵੀ ਚੁੱਕੇ ਐ। 18 ਤੋਂ ਅਸੀਂ ਤਾਂ ਪਹਿਲੀ ਵਾਰੀ ਸੁਣ ਰਹੇ ਹਾਂ ਜੀ ਇਹ ਯੋਜਨਾ ਜਿਹੜੀ ਚੱਲੀ ਆ, ਪਰ 454 ਲੋਕ ਇਹਦਾ ਇਲਾਜ ਕਰਾ ਵੀ ਚੁੱਕੇ ਐ। 18 ਤੋਂ 45 ਸਾਲ ਦੇ ਨੌਜਵਾਨ ਸਭ ਤੋਂ ਵੱਧ ਨਿਸ਼ਾਨੇ ਦੇ ਉੱਤੇ ਮਾਹਰਾਂ ਦੀ ਚਿੰਤਾ ਦੱਸੀ ਐ। ਸਿਵਲ ਹਸਪਤਾਲ ਬਰਨਾਲਾ ਦੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਗਗਨਦੀਪ ਸੇਖੋ ਉਨ੍ਹਾਂ ਨੇ ਦੱਸਿਆ ਕਿ ਹੁਣ ਸਮਾਜ ਦੇ ਵਿਚ ਮਾਨਸਿਕ ਸਿਹਤ ਪ੍ਰਤੀ ਸੋਚ ਬਦਲ ਰਹੀ ਹੈ, ਲੋਕ ਇਸ ਨੂੰ ਜਿਹੜਾ ਆਮ ਬਿਮਾਰੀ ਵਾਂਗ ਦੇਖਣ ਲੱਗੇ ਨੇ। ਨੌਜਵਾਨ ਪੀੜ੍ਹੀ ਦੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਡਾਕਟਰ ਸੇਖੋ ਉਨ੍ਹਾਂ ਕਿਹਾ ਕਿ 18 ਤੋਂ 45 ਸਾਲ ਦੀ ਉਮਰ ਦੇ ਲੋਕ ਇਸ ਦੀ ਲਪੇਟ ਦੇ ਵਿਚ ਸਭ ਤੋਂ ਵੱਧ ਆ ਰਹੇ ਨੇ। ਪੜ੍ਹਾਈ ਦਾ ਬੋਝ, ਨੌਕਰੀ ਦੀ ਅਸੁਰੱਖਿਆ, ਆਰਥਿਕ ਤੰਗੀ, ਸੋਸ਼ਲ ਮੀਡੀਆ ਦੀ ਬਹੁਤੀ ਵਰਤੋਂ, ਪਰਿਵਾਰਕ ਸਾਥ ਦੀ ਕਮੀ ਇਸ ਦੇ ਮੁੱਖ ਕਾਰਨ ਨੇ ਤੇ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਮੋਬਾਈਲ ਸਕਰੀਨਾਂ ਦੇ ਨਾਲ ਚਿਪਕੇ ਰਹਿਣਾ, ਆਪਸੀ ਗੱਲਬਾਤ ਘਟਣ ਦੇ ਕਾਰਨ ਨੌਜਵਾਨ ਆਪਣੇ ਉਤਪਾਦਕ ਸਾਲਾਂ ਦੇ ਵਿਚ ਹੀ ਮਾਨਸਿਕ ਸੰਤੁਲਨ ਗੁਆ ਰਹੇ ਨੇ, ਜਿਸ ਦੇ ਲਈ ਸਹੀ ਸਮੇਂ ਦੇ ਉਤੇ ਕੌਂਸਲਿੰਗ ਅਤੇ ਡਾਕਟਰੀ ਸਲਾਹ ਬੇਹੱਦ ਜ਼ਰੂਰੀ ਹੈ। ਦੂਸਰੇ ਪਾਸੇ ਵਿਧਾਨ ਸਭਾ ਇਲੈਕਸ਼ਨ, ਪੰਜਾਬ ਸਣੇ 5 ਸੂਬਿਆਂ ਦੇ ਵਿਚ ਵਿਧਾਨ ਸਭਾ ਚੋਣਾਂ ਮਿੱਥੇ ਸਮੇਂ ਦੇ ਉਤੇ ਹੋਣਗੀਆਂ, ਇਹ ਵੀ ਜਿਹੜੀ ਆ ਗਈ ਹੈ ਖ਼ਬਰ। ਪੰਜਾਬ ਸਮੇਤ 5 ਸੂਬਿਆਂ ਦੇ ਵਿਚ 2027 ਦੇ ਪਹਿਲੇ 6 ਮਹੀਨਿਆਂ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਿਰਧਾਰਿਤ ਸਮੇਂ ਦੇ ਉਤੇ ਹੀ ਹੋਣਗੀਆਂ ਤੇ ਚੋਣਾਂ ਅਤੇ ਮਰਦਮਸ਼ੁਮਾਰੀ ਦੇ ਕੰਮ ਦੇ ਵਿਚ ਟਕਰਾਅ ਤੋਂ ਬਚਣ ਦੇ ਲਈ ਮਰਦਮਸ਼ੁਮਾਰੀ ਦਾ ਦੂਜਾ ਗੇੜ ਪਹਿਲਾਂ ਕਰਵਾਏ ਜਾਣ ਦੀ ਜਿਹੜੀ ਸੰਭਾਵਨਾ ਵੀ ਹੈ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਦੀਆਂ ਚੋਣਾਂ ਜਿਹੜੀਆਂ ਨੇ ਅਗੇਤੀਆਂ ਕਰਵਾਉਣ ਦੀ ਹਾਲ ਹੀ ਘੜੀ ਜਿਹੜੀ ਹੈ ਕੋਈ ਯੋਜਨਾ ਨਹੀਂ ਹੈ। ਵਿਧਾਨ ਸਭਾ ਚੋਣਾਂ ਤੈਅ ਸਮੇਂ ਦੇ ਉੱਤੇ ਹੀ ਹੋਣਗੀਆਂ ਤੇ ਸਿਆਸੀ ਪਾਰਟੀਆਂ ਦੇ ਕੋਲ ਤਿਆਰੀ ਅਤੇ ਯੋਜਨਾ ਬਣਾਉਣ ਦੇ ਲਈ ਕਹਿੰਦੇ ਕਾਫੀ ਸਮਾਂ ਹੋਏਗਾ। ਪੰਜਾਬ, ਗੋਆ, ਉੱਤਰ ਪ੍ਰਦੇਸ਼, ਮਨੀਪੁਰ ਅਤੇ ਉੱਤਰਾਖੰਡ ਦੇ ਵਿਚ ਵਿਧਾਨ ਸਭਾ ਚੋਣਾਂ ਫਰਵਰੀ ਮਾਰਚ 2027 ਦੇ ਦੌਰਾਨ ਹੋਣੀਆਂ। ਮਰਦਮਸ਼ੁਮਾਰੀ ਦਾ ਦੂਜਾ ਗੇੜ ਜੋ ਵਿਧਾਨ ਸਭਾ ਚੋਣਾਂ ਵੇਲੇ ਹੀ ਹੋਵੇਗਾ ਪਹਿਲਾਂ ਹੋ ਸਕਦਾ ਹੈ। ਮਰਦਮਸ਼ੁਮਾਰੀ ਦਾ ਦੂਜਾ ਗੇੜ ਫਰਵਰੀ 2027 ਦੇ ਵਿਚ ਹੋਣਾ ਹੈ। ਇਸ ਦੇ ਦੌਰਾਨ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਵਿਚ ਸਮਾਜਿਕ, ਆਰਥਿਕ, ਸਭਿਆਚਾਰਕ, ਪ੍ਰਵਾਸ ਅਤੇ ਜਾਤੀ ਦੀ ਗਿਣਤੀ ਕੀਤੀ ਹੋਵੇਗੀ। ਮਰਦਮਸ਼ੁਮਾਰੀ ਦਾ ਪਹਿਲਾ ਗੇੜ ਜਿਸ ਦੇ ਵਿਚ ਘਰਾਂ ਦੀ ਸੂਚੀ ਅਤੇ ਮਕਾਨਾਂ ਦੀ ਗਿਣਤੀ ਸ਼ਾਮਲ ਹੈ, ਅਪ੍ਰੈਲ ਤੋਂ ਜਾਰੀ ਹੈ ਜੋ ਸਤੰਬਰ 2026 ਤੱਕ ਚੱਲੇਗੀ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਚੋਣਾਂ ਦਾ ਅਮਲ ਪਹਿਲਾਂ ਹੋ ਸਕਦਾ ਹੈ ਕਿਉਂਕਿ ਭਾਜਪਾ ਨੇ ਤਿਆਰੀਆਂ ਵਿੜ ਦਿੱਤੀਆਂ ਨੇ। ਭਾਜਪਾ ਨੇ ਪੰਜਾਬ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਤੇ ਉਸਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦੀ ਕਮਾਨ ਸੌਂਪੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਲਗਾਤਾਰ ਪੰਜਾਬ ਦੇ ਵਿਚ ਰੈਲੀਆਂ ਤੇ ਇਕੱਠ ਕੀਤੇ ਜਾ ਰਹੇ ਹੈ। ਪਾਰਟੀ ਨੂੰ ਉਮੀਦ ਹੈ ਕਿ ਉਹ ਪੰਜਾਬ ਦੇ ਵਿਚ ਵੀ ਹੋਰਨਾਂ ਸੂਬਿਆਂ ਵਾਂਗ ਬਿਹਤਰ ਪ੍ਰਦਰਸ਼ਨ ਕਰੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਲੋਕ ਜਾਂ ਲੋਕਾਂ ਦੀ ਪਾਰਟੀ ਹੈ ਤੇ ਉਸਨੇ ਲੋਕਾਂ ਦੀ ਭਲਾਈ ਦੇ ਲਈ ਕਈ ਸਕੀਮਾਂ ਚਲਾਈਆਂ ਨੇ ਤੇ ਉਧਰ ਕਾਂਗਰਸ ਨੂੰ ਉਮੀਦ ਹੈ ਕਿ ਇਸ ਵਾਰ ਉਸਦਾ ਪ੍ਰਦਰਸ਼ਨ ਬਿਹਤਰ ਰਹੇਗਾ ਤੇ ਉਹ ਸੱਤਾ ਦੇ ਉਤੇ ਕਾਬਜ਼ ਹੋਵੇਗੀ। ਦੂਸਰੇ ਪਾਸੇ ਬੀਜੇਪੀ ਦਾ ਪੰਜਾਬ ਮਿਸ਼ਨ, RSS ਨੇ ਚੰਡੀਗੜ੍ਹ ਦੇ ਵਿਚ ਬਣਾਈ ਵਿਸ਼ੇਸ਼ ਰਣਨੀਤੀ ਹੈ, ਸਫਲਤਾ ਦੀ ਉਮੀਦ ਜਤਾਈ ਹੈ ਤੇ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਬਾਰੇ ਵੀ ਹੋਈ ਚਰਚਾ ਹੈ। ਸੱਤਾਧਾਰੀ ਭਾਜਪਾ ਦੀ ਜਿਹੜੀ ਹੈ ਮੂਲ ਸੰਸਥਾ ਰਾਸ਼ਟਰੀ ਸਵੈ ਸੇਵਕ ਸੰਘ RSS ਨੇ ਮੰਗਲਵਾਰ ਨੂੰ ਕੱਲ ਬੀਤੇ ਚ ਪੰਜਾਬ ਚੋਣਾਂ ਨੂੰ ਲੈ ਕੇ ਇਕ ਮੈਰਾਥਨ ਰਣਨੀਤੀ ਮੀਟਿੰਗ ਕੀਤੀ ਅਤੇ ਭਗਵੇਂ ਕਾਡਰ ਨੂੰ ਵੀ ਕਿਹਾ ਕਿ ਉਹ ਉਸੇ ਵਿਸ਼ਵਾਸ ਦੇ ਨਾਲ ਅੱਗੇ ਵਧਣ ਜਿਵੇਂ ਪਹਿਲਾਂ ਹਰਿਆਣਾ ਤੇ ਪੱਛਮੀ ਬੰਗਾਲ ਦੇ ਵਿਚ ਵਧੇ ਨੇ। ਚੰਡੀਗੜ੍ਹ ਦੇ ਵਿਚ ਹੋਈ 8 ਘੰਟੇ ਦੀ ਇਸ ਮੀਟਿੰਗ ਦੀ ਅਗਵਾਈ RSS ਦੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ, ਜੋ ਕਿ ਸੰਘ ਦੇ ਤੀਜੇ ਸਭ ਤੋਂ ਉੱਚੇ ਕੌਮੀ ਅਹੁਦੇਦਾਰ ਨੇ ਭਾਜਪਾ ਦੇ ਜਨਰਲ ਸਕੱਤਰ ਸੰਗਠਨ ਬੀ ਐਲ ਸੰਤੋਸ਼ ਨੇ ਕੀਤੀ ਹੈ। ਇਸ ਦੇ ਵਿਚ ਚੋਟੀ ਦੇ ਸੰਘ ਨੇਤਾਵਾਂ ਨੇ ਪੰਜਾਬ ਦੇ ਵਿਚ ਆਰ ਐਸ ਐਸ ਦੇ ਫਰੰਟਲ ਸੰਗਠਨਾਂ ਦੇ ਪ੍ਰਧਾਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਭਾਜਪਾ ਨੇਤਾਵਾਂ ਨੂੰ ਵੀ ਇਸ ਦੇ ਵਿਚ ਸੱਦਿਆ ਗਿਆ ਸੀ। ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਮਹਿਲਾਵਾਂ ਨੌਜਵਾਨਾਂ ਡੇਰਿਆਂ ਅਨੁਸੂਚਿਤ ਜਾਤੀਆਂ ਓ ਬੀ ਸੀ ਅਤੇ ਰਾਜ ਦੇ ਹੋਰ ਪ੍ਰਭਾਵਸ਼ਾਲੀ ਭਾਈਚਾਰਿਆਂ ਸਮੇਤ ਵੱਖ ਵੱਖ ਵਰਗਾਂ ਤੱਕ ਪਹੁੰਚ ਬਣਾਉਣ ਦੇ ਲਈ ਜਿਹੜਾ ਸਮਰਪਿਤ ਗਰੁੱਪ ਬਣਾਉਣ ਦਾ ਫੈਸਲਾ ਕੀਤਾ। ਗਰੁੱਪ ਤਾਂ ਇਨ੍ਹਾਂ ਦੇ ਪਹਿਲਾਂ ਹੀ ਬਣੇ, ਅੰਦਰ ਖਾਤੇ ਰਿਪੋਰਟ ਲੈਂਦੇ ਰਹਿੰਦੇ ਆ, ਬਹੁਤ ਚੁੱਪ ਚਪੀਤੇ ਕੰਮ ਕਰਦੇ ਇਹ।

ਕੇਵਲ ਸਿੰਘ ਢਿੱਲੋਂ ਹੁਣਾਂ ਕੀਤੀ ਹੈ। ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਭਾਜਪਾ ਪੰਜਾਬ ਭਾਜਪਾ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ, ਸਾਬਕਾ ਸੂਬਾ ਮੰਤਰੀ ਮਨੋਰੰਜਨ ਕਾਲੀਆ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਸੀਨੀਅਰ ਨੇਤਾ ਸ਼ਵੇਤ ਮਲਿਕ ਨੇ ਕੀਤੀ ਅਤੇ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਗ ਅਤੇ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਨਰਿੰਦਰ ਰੈਣਾ ਵੀ ਜਿਹੜੇ ਉਥੇ ਹਾਜ਼ਰ ਸਨ। ਆਰ ਐਸ ਐਸ ਵੱਲੋਂ ਭਾਜਪਾ ਪੰਜਾਬ ਦੇ ਸੰਗਠਨਾਤਮਕ ਸਕੱਤਰ ਮੰਤਰੀ ਸ੍ਰੀ ਨਿਵਾਸ ਸੂਲੂ ਅਤੇ ਸੀਨੀਅਰ ਸੰਘ ਅਹੁਦੇਦਾਰ ਸੋਦਾਨ ਸਿੰਘ ਨੇ ਵੀ ਭਾਗ ਦੇ ਵਿਚ ਲਿਆ। ਸੂਤਰਾਂ ਨੇ ਟ੍ਰਿਬਿਊਨ ਨੂੰ ਦਸਿਆ ਕਿ ਭਾਜਪਾ ਦੀ ਮੌਜੂਦਾ ਚੋਣ ਸਥਿਤੀ ਦੇ ਬਾਰੇ ਆਰ ਐਸ ਐਸ ਦੇ ਪ੍ਰਮੁੱਖ ਸੰਗਠਨਾਂ ਦੇ ਨਾਲ ਬਾਰੀਕੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਨੇ 2024 ਦੀਆਂ ਲੋਕ ਸਭਾ ਚੋਣਾਂ ਚ ਪੰਜਾਬ ਦੇ ਵਿਚ 19% ਵੋਟ ਹਾਸਲ ਕੀਤੀ ਸੀ। ਮੀਟਿੰਗ ਦੇ ਵਿਚ ਹਿੱਸਾ ਲੈਣ ਵਾਲੇ ਇਕ ਨੇਤਾ ਨੇ ਕਿਹਾ ਕਿ ਸਾਰਿਆਂ ਨੇ ਸਹਿਮਤੀ ਜਤਾਈ ਹੈ ਕਿ ਵੱਖ ਵੱਖ ਵਰਗਾਂ ਤੱਕ ਪਹੁੰਚਣਾ ਜਿਹੜਾ ਬਣਾਉਣਾ ਜ਼ਰੂਰੀ ਹੈ। ਭਾਜਪਾ ਲੋਕ ਸਭਾ ਚੋਣਾਂ ਦੇ ਵਿਚ ਪ੍ਰਾਪਤ 19% ਵੋਟਾਂ ਤੋਂ ਅੱਗੇ ਆਪਣਾ ਆਧਾਰ ਵਧਾਏਗੀ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿਚ 9.63% ਤੇ 2022 ਦੀਆਂ ਵਿਧਾਨ ਸਭਾ ਚੋਣਾਂ ਚ 6.60% ਵੋਟ ਸ਼ੇਅਰ ਤੋਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿਚ 18.56% ਤੱਕ ਪਹੁੰਚਣ ਦੇ ਭਾਜਪਾ ਦੇ ਸੁਧਾਰ ਦੇ ਹਵਾਲੇ ਦਿੱਤੇ ਗਏ ਹੈ। ਆਰ ਐਸ ਐਸ ਨੇਤਾਵਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਸੰਘ ਪਰਿਵਾਰ ਜਿਹੜਾ ਆਰ ਐਸ ਐਸ ਭਾਜਪਾ ਤੇ ਭੈਣ ਸੰਗਠਨਾਂ ਨੇ ਪਹਿਲਾਂ ਹਰਿਆਣਾ ਤੇ ਪੱਛਮੀ ਬੰਗਾਲ ਵਰਗੇ ਔਖੇ ਰਾਜਾਂ ਦੇ ਵਿਚ ਚੋਣਾਂ ਦੇ ਵਿਚ ਸਫਲਤਾ ਹਾਸਲ ਕੀਤੀ ਹੈ। ਮੀਟਿੰਗ ਦੇ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਵਿਚ ਵੀ ਉਮੀਦ ਹੈ ਤੇ ਸਮੂਹਿਕ ਯਤਨਾਂ ਤੇ ਏਕਤਾ ਦੇ ਉਤੇ ਜ਼ੋਰ ਵੀ ਦਿੱਤਾ ਗਿਆ। ਅੱਜ ਮੀਟਿੰਗ ਦੇ ਵਿਚ ਸ਼ਾਮਲ ਹੋਣ ਵਾਲੇ ਤੇ ਆਰ ਐਸ ਐਸ ਦੇ ਸੰਗਠਨਾਂ ਚ ਭਾਰਤੀ ਕਿਸਾਨ ਸੰਘ, ਵਿਸ਼ਵ ਹਿੰਦੂ ਪਰਿਸ਼ਦ, ਭਾਰਤੀ ਮਜ਼ਦੂਰ ਸੰਘ, ABVP, ਸੇਵਾ ਭਾਰਤੀ, ਵਿਦਿਆ ਭਾਰਤੀ ਤੇ ਰਾਸ਼ਟਰੀ ਸਿੱਖ ਸੰਗਤ ਸ਼ਾਮਲ ਸਨ। ਕੁਝ ਭਾਜਪਾ ਨੇਤਾਵਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਵੀ ਵਕਾਲਤ ਕਰ ਦਿੱਤੀ ਗਈ ਹੈ। ਅੱਜ ਆਰ ਐਸ ਐਸ ਦੇ ਨਾਲ ਹੋਈ ਮੀਟਿੰਗ ਦੇ ਵਿਚ ਭਾਜਪਾ ਦੇ ਇਕ ਵਰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੋਣਾਂ ਤੋਂ ਪਹਿਲਾਂ ਗੱਠਜੋੜ ਦੀ ਵਕਾਲਤ ਕੀਤੀ ਹੈ। ਇਸ ਦੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਾਰਟੀ ਨੂੰ ਰਾਜ ਦੀਆਂ ਸਾਰੀਆਂ 117 ਸੀਟਾਂ ਦੇ ਉਤੇ ਚੋਣ ਲੜਨ ਦੀ ਤਿਆਰੀ ਕਰਨ ਦੇ ਲਈ ਵੀ ਕਿਹਾ ਹੈ। ਅਗਲੀ ਖਬਰ ਵੱਲ ਵਧੀਏ ਤੇ ਪੰਜਾਬ ਦੇ ਵਿਚ ਵੀ ਦਿੱਲੀ ਵਾਂਗ ਹਾਰੇਗੀ ਆਪ। ਸੰਬਿਤ ਪਾਤਰਾ ਜਿਹੜੇ ਨੇ ਰਿਮੋਟ ਕੰਟਰੋਲ ਜ਼ਰੀਏ ਜਿਹੜਾ ਪੰਜਾਬ ਨੂੰ ਚਲਾ ਰਹੇ ਨੇ ਅਰਵਿੰਦ ਕੇਜਰੀਵਾਲ, ਭਾਜਪਾ ਆਗੂ ਦਾ ਜਿਹੜਾ ਇਹ ਦਾਅਵਾ ਹੈ। ਮੋਦੀ ਸਰਕਾਰ ਦੇ 12 ਸਾਲਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਨੇ ਗਿਣਾਈਆਂ ਨੇ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਤੇ ਜਗਨਨਾਥ ਪੁਰੀ ਤੋਂ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿਚ ਹੈ। ਮੁੱਖ ਮੰਤਰੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਵਿਚ ਵੀ ਆਪ ਦੀ ਜਿਹੜੀ ਹੈ ਸਥਿਤੀ ਕਮਜ਼ੋਰ ਹੋ ਰਹੀ ਹੈ। 2027 ਦੀਆਂ ਚੋਣਾਂ ਦੇ ਵਿਚ ਲੋਕ ਭਾਜਪਾ ਨੂੰ ਜਿਹੜਾ ਮੌਕਾ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਾਇਰਲ ਵੀਡੀਓ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਦੇ ਵਿਚ ਪਾਤਰਾ ਨੇ ਇਸ ਨੂੰ ਗੰਭੀਰ ਅਤੇ ਸ਼ਰਮਨਾਕ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜੀ ਹੈ ਕਰਵਾਈ ਗਈ ਜਾਂਚ ਦੇ ਵਿਚ ਵੀਡੀਓ ਨੂੰ ਅਸਲੀ ਦਸਿਆ ਗਿਆ ਤੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੂਰੇ ਦੇਸ਼ ਦੇ ਵਿਚ ਸਨਮਾਨ ਹੈ ਤੇ ਉਨ੍ਹਾਂ ਨੇ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਦੇਸ਼ ਦੀ ਆਰਥਿਕ ਸਥਿਤੀ ਦੇ ਬਾਰੇ ਪਾਤਰਾ ਨੇ ਕਿਹਾ ਕਿ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿਚ ਮਜ਼ਬੂਤ ਬਣੀ ਹੋਈ ਹੈ। G7 ਦੀ ਗੱਲ ਕਰਦੇ ਹਾਂ, ਮੋਦੀ ਸਾਹਿਬ ਪੂਰੀ ਮਜ਼ਬੂਤੀ ਦੇ ਨਾਲ ਆਪਣੇ ਇਟਲੀ ਵਾਲੀ ਦੇ ਨਾਲ ਪੂਰੇ ਮਤਲਬ ਕਿ ਐਨ ਖੁਸ਼ ਨੇ। ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਪੁੱਛੇ ਸਵਾਲ ਦੇ ਉਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਦੇ ਵਿਚ ਸਿੱਖ ਕੌਮ ਤੇ ਪੰਜਾਬ ਦੇ ਲਈ ਵਿਸ਼ੇਸ਼ ਸਤਿਕਾਰ ਹੈ ਤੇ ਪਰ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਮਾਮਲੇ ਦੇ ਉਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਭਾਵਿਤ ਗੱਠਜੋੜ ਦੇ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੀ ਕਰੇਗੀ। ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਮੰਡਲ ਪ੍ਰਧਾਨ ਰਤਨ ਧਨੇੜਾ, ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪ੍ਰਿੰਸ ਸਮੇਤ ਵੱਡੀ ਗਿਣਤੀ ਦੇ ਵਿਚ ਭਾਜਪਾ ਦੇ ਜਿਹੜੇ ਨੇ ਆਗੂ ਤੇ ਵਰਕਰ ਵੀ ਮੌਜੂਦ ਸਨ। ਸੰਬਿਤ ਪਾਤਰਾ ਹੁਣਾਂ ਮੋਦੀ ਹੁਣਾਂ ਦੇ ਜਿਹੜੇ ਗੁਣ ਗਾਏ ਨੇ ਤੇ ਸਰਕਾਰ ਦੇ 12 ਸਾਲੇ ਪੂਰੇ ਹੋਣ ਦੇ ਉਤੇ ਮੌਕੇ ਦੇ ਉਤੇ ਕਰਵਾਏ ਪ੍ਰੋਗਰਾਮ ਦੇ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਣਵਾਈਆਂ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਿੱਲੀ ਵੰਦੇ ਭਾਰਤ ਰੇਲ ਸੇਵਾ, ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਜੁੜੇ ਰੇਲਵੇ ਸਟੇਸ਼ਨਾਂ

ਦੇ ਆਧੁਨਿਕਰਨ, ਮੁਹਾਲੀ ਦੇ ਵਿਚ ਸੈਮੀ ਕੰਡਕਟਰ ਪ੍ਰੋਜੈਕਟ ਦੇ ਵਿਸਤਾਰ ਅਤੇ ਸ੍ਰੀ ਅਨੰਦਪੁਰ ਸਾਹਿਬ ਉਨਾ ਚਾਰ ਮਾਰਗੀ ਸੜਕ ਪ੍ਰੋਜੈਕਟ ਵਰਗੇ ਵਿਕਾਸ ਕਾਰਜ ਦਾ ਸਿਹਰਾ ਮੋਦੀ ਸਰਕਾਰ ਨੂੰ ਜਾਂਦਾ ਹੈ। ਉਨਾਂ ਦਾਅਵਾ ਕੀਤਾ ਕਿ ਕਿਸਾਨ ਸਨਮਾਨ ਨਿਧੀ, ਮੁਫ਼ਤ ਰਾਸ਼ਨ ਯੋਜਨਾ, ਗਰੀਬ ਭਲਾਈ ਸਕੀਮਾਂ ਰਾਹੀਂ ਜਿਹੜਾ ਕਰੋੜਾਂ ਲੋਕਾਂ ਨੂੰ ਲਾਭ ਮਿਲਿਆ ਤੇ ਮੋਦੀ ਸਰਕਾਰ ਦੀਆਂ ਇਨ੍ਹਾਂ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਦੇ ਲਈ ਭਾਜਪਾ ਆਗੂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਜਾ ਕੇ ਲੋਕਾਂ ਦੇ ਨਾਲ ਰੂਬਰੂ ਹੋ ਰਹੇ ਨੇ। ਦੂਸਰੇ ਪਾਸੇ ਉਤਰਾਖੰਡ ਕਲੈਸ਼ ਹੋਇਆ, ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਵੱਲੋਂ ਸ਼ਾਂਤੀ ਦੀ ਅਪੀਲ ਕੀਤੀ ਗਈ ਹੈ। ਕਰਨ ਪ੍ਰਯਾਗ ਦੇ ਵਿਚ ਪੰਜ ਪੁਲੀਆਂ ਨੇੜੇ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੇ ਇਕ ਸਮੂਹ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ਦੇ ਵਿਚ ਇਕ ਸ਼ਰਧਾਲੂ ਸਮੇਤ ਪੰਜ ਵਿਅਕਤੀ ਜ਼ਖਮੀ ਹੋਏ ਨੇ। ਇਸ ਘਟਨਾ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ਦੇ ਉਤੇ ਵੀ ਵਾਇਰਲ ਹੋਈ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਦੇ ਵਿਚ ਆਏ ਸਥਾਨਕ ਲੋਕਾਂ ਨੇ ਬਦਰੀਨਾਥ ਨੈਸ਼ਨਲ ਹਾਈਵੇ NH-07 ਨੂੰ 4 ਘੰਟਿਆਂ ਤੱਕ ਜਾਮ ਰਖਿਆ ਤੇ ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਖਲ ਦੇ ਕੇ ਜਿਹੜਾ ਸਥਿਤੀ ਨੂੰ ਸ਼ਾਂਤ ਕੀਤਾ ਹੈ। ਦੂਸਰੇ ਪਾਸੇ ਆਪਣੇ ਜਿਹੜੇ ਨੇ ਉਧਵ ਠਾਕਰੇ, ਸ਼ਿਵ ਸੈਨਾ ਮਹਾਰਾਸ਼ਟਰ ਦੀ ਗੱਲ ਕਰੀਏ, ਉਧਵ ਠਾਕਰੇ ਜਿਹੜੇ ਨੇ ਉਨ੍ਹਾਂ ਦੀ ਪਾਰਟੀ ਦੇ ਵਿਚ ਬਗਾਵਤ ਹੋ ਗਈ ਹੈ। 9 ਦੇ ਵਿਚੋਂ 6 ਸੰਸਦ ਮੈਂਬਰਾਂ ਨੇ ਕਿਨਾਰਾ ਕੀਤਾ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਪ੍ਰੈਸ ਕਾਨਫਰੰਸ ਦੇ ਵਿਚ ਬਾਗੀਆਂ ਨੂੰ ਗਾਲਾਂ ਵੀ ਕੱਢੀਆਂ ਨੇ। ਸੰਸਦ ਮੈਂਬਰਾਂ ਨੂੰ 50-50 ਕਰੋੜ ਦਾ ਜਿਹੜਾ ਆਫਰ ਤੇ ਅਫਰਾ ਦੇਣੇ ਨੇ, ਵੈਸੇ ਇੰਨਾ ਪੈਸਾ ਦੇ ਕੇ ਚਾਰਟਰਡ ਜਹਾਜ਼ਾਂ ਰਾਹੀਂ ਦਿੱਲੀ ਲਿਆਉਣ ਦਾ ਵੀ ਦਾਅਵਾ ਕੀਤਾ ਗਿਆ। ਉਧਵ ਠਾਕਰੇ ਵੱਲੋਂ ਸੰਸਦ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਅਤੇ 18 ਜੂਨ ਨੂੰ ਦਿੱਲੀ ਦੇ ਵਿਚ ਹੰਗਾਮੀ ਮੀਟਿੰਗ ਵੀ ਸੱਦ ਲਈ ਗਈ। ਮਹਾਰਾਸ਼ਟਰ ਦੇ ਵਿਚ ਉਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ ਨੂੰ ਇਕ ਹੋਰ ਬਹੁਤ ਵੱਡਾ ਝਟਕਾ ਲੱਗਿਆ, ਜਿੱਥੇ ਪਾਰਟੀ ਦੇ 9 ਦੇ ਵਿਚੋਂ 6 ਲੋਕ ਸਭਾ ਸੰਸਦ ਮੈਂਬਰ ਨੇ ਜਿਹੜਾ ਬਗਾਵਤ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਇਨ੍ਹਾਂ 6 ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ ਵਿਚ ਸ਼ਾਮਲ ਹੋਣ ਦੇ ਲਈ ਬੁੱਧਵਾਰ ਸਵੇਰੇ 9:30 ਵਜੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਕ ਚਿੱਠੀ ਭੇਜੀ ਹੈ। ਦਸਿਆ ਜਾ ਰਿਹਾ ਕਿ ਚਿੱਠੀ ਭੇਜਣ ਵਾਲੇ ਮੈਂਬਰਾਂ ਦੇ ਵਿਚ ਨਾਗੇਸ਼ ਪਾਟਿਲ ਆਸ਼ਟੀਕਰ ਤੇ ਸੰਜੇ ਦੀਨਾ ਪਾਟਿਲ ਦੇ ਨਾਮ ਸ਼ਾਮਲ ਨੇ ਤੇ ਹਾਲਾਂਕਿ ਸੰਜੇ ਦੀਨਾ ਪਾਟਿਲ ਨੇ ਪਹਿਲਾਂ ਪਾਰਟੀ ਛੱਡਣ ਦੀਆਂ ਅਫਵਾਹਾਂ ਨੂੰ ਗਲਤ ਦੱਸਦੇ ਹੋਏ ਕਿਹਾ ਸੀ ਕਿ ਉਧਵ ਠਾਕਰੇ ਦੇ ਨਾਲ ਹਨ ਤੇ ਇਸੇ ਪਾਰਟੀ ਦੇ ਵਿਚ ਰਹਿਣਗੇ। ਇਸ ਬਗਾਵਤ ਤੋਂ ਬਾਅਦ ਸ਼ਿਵ ਸੈਨਾ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਨੇ ਦਿੱਲੀ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਣਾ ਗੁੱਸਾ ਜ਼ਾਹਰ ਕਰਦਿਆਂ ਬਾਗੀ ਸੰਸਦ ਮੈਂਬਰਾਂ ਨੂੰ ਸ਼ਰੇਆਮ ਗਾਲਾਂ ਕੱਢੀਆਂ। ਬਾਅਦ ਦੇ ਵਿਚ ਜਦੋਂ ਮੀਡੀਆ ਨੇ ਇਸ ਦੇ ਬਾਰੇ ਪੁੱਛਿਆ ਤਾਂ ਰਾਊਤ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮਰਾਠੀ ਭਾਸ਼ਾ ਦੇ ਵਿਚ ਅਜਿਹੇ ਸ਼ਬਦ ਆਮ ਬੋਲਚਾਲ ਦਾ ਹਿੱਸਾ ਨੇ। ਸ਼ਿਵ ਸੈਨਾ ਦੇ ਵਿਚ 4 ਸਾਲਾਂ ਦੇ ਅੰਦਰ ਇਹ ਦੂਜਾ ਜਿਹੜਾ ਵੱਡਾ ਪਾੜਾ ਦਿਖ ਰਿਹਾ ਹੈ। ਇਸ ਤੋਂ ਪਹਿਲਾਂ June 2022 ਦੇ ਵਿਚ ਏਕਨਾਥ ਸ਼ਿੰਦੇ ਦੀ ਅਗਵਾਈ ਦੇ ਵਿਚ 39 ਵਿਧਾਇਕ ਪਾਰਟੀ ਤੋਂ ਵੱਖ ਹੋ ਗਏ ਸਨ, ਜਿਸ ਦੇ ਕਾਰਨ ਉਧਵ ਠਾਕਰੇ ਦੀ ਸਰਕਾਰ ਡਿੱਗ ਗਈ ਸੀ ਤੇ ਬਾਅਦ ਦੇ ਵਿਚ ਸ਼ਿੰਦੇ ਗੁੱਟ ਨੂੰ ਹੀ ਅਸਲੀ ਸ਼ਿਵ ਸੈਨਾ ਦਾ ਨਾਮ ਅਤੇ ਧਨੁਸ਼ ਬਾਣ ਦਾ ਜਿਹੜਾ ਸੀ ਚੋਣ ਨਿਸ਼ਾਨ ਮਿਲਿਆ ਸੀ। ਦੂਸਰੇ ਪਾਸੇ ਅਸੀਂ ਸਭ ਤੋਂ ਮਸ਼ਹੂਰ ਜੋੜੀ ਆ G7 ਸੰਮੇਲਨ ਮੋਦੀ ਨੂੰ ਮੈਲੋਨੀ ਨੇ ਕੀਤੀ ਹੈ ਟਿੱਪਣੀ ਤੇ ਮੈਡੋਲੀ ਜਿਹੜੀ ਹੋ ਗਈ ਹੈ ਮਹਿੰਗੀ। ਇੰਟਰਨੈਟ ਦੇ ਉਤੇ ਮੈਲੋਡੀ ਮੁੜ ਟ੍ਰੈਂਡਿੰਗ ਦੇ ਵਿਚ ਆ ਗਈ ਹੈ। G7 ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਵਿਚਕਾਰ ਹੋਈ ਇਕ ਸੰਖੇਪ ਪਰ ਖੁਸ਼ਗਵਾਰ ਗੱਲਬਾਤ ਨੇ ਸੋਸ਼ਲ ਮੀਡੀਆ ਨੂੰ ਇਕ ਵਾਰ ਫਿਰ ਗਰਮਾ ਦਿੱਤਾ, ਜਿਸ ਨੇ ਪਿਛਲੇ ਕੁਝ ਸਾਲਾਂ ਦੇ ਵਿਚ ਇੰਟਰਨੈਟ ਦੇ ਉਤੇ ਵਾਇਰਲ ਮੈਲੋਡੀ ਰੁਝਾਨ ਨੂੰ ਮੁੜ ਸੁਰਜੀਤ ਕਰ ਦਿੱਤਾ। ਜਿਵੇਂ ਹੀ G7 ਦੇਸ਼ਾਂ ਦੇ ਆਗੂ ਸਮੂਹਿਕ ਤਸਵੀਰ ਦੇ ਲਈ ਇਕੱਠੇ ਹੁੰਦੇ ਐ, ਪ੍ਰਧਾਨ ਮੰਤਰੀ ਮੋਦੀ ਅਤੇ ਮੈਲੋਨੀ ਨੇ ਨਿੱਘ ਜਿਹੜੇ ਨਾਲ ਇਕ ਦੂਜੇ ਦੇ ਨਾਲ ਸਵਾਗਤ ਕੀਤਾ, ਕੁਝ ਸ਼ਬਦਾਂ ਦਾ ਆਦਾਨ ਪ੍ਰਦਾਨ ਕੀਤਾ ਤੇ ਆਨਲਾਈਨ ਵਿਆਪਕ ਤੌਰ ਦੇ ਉਤੇ ਸਾਂਝੀ ਕੀਤੀ ਗਈ ਇਕ ਵੀਡੀਓ ਦੇ ਵਿਚ ਪ੍ਰਧਾਨ ਮੰਤਰੀ ਮੋਦੀ ਸੋਸ਼ਲ ਮੀਡੀਆ ਦੇ ਉਤੇ ਉਨ੍ਹਾਂ ਦੀ ਪ੍ਰਸਿੱਧੀ ਦਾ ਜ਼ਿਕਰ ਕਰਦੇ ਦਿਖਾਈ ਦਿੱਤੇ ਐ, ਜਿਸ ਦੇ ਉਤੇ ਮੈਲੋਨੀ ਨੇ ਮਜ਼ਾਕ ਦੇ ਵਿਚ ਕਿਹਾ ਕਿ ਹਾਂ ਅਸੀਂ ਇੰਸਟਾਗ੍ਰਾਮ ਦੇ ਉਤੇ ਸਭ ਤੋਂ ਮਸ਼ਹੂਰ ਜੋੜਾ ਹਾਂ। ਇਸ ਟਿੱਪਣੀ ਨੇ ਤੁਰੰਤ ਮੈਲੋਡੀ ਦੇ ਕਰੇਜ਼ ਨੂੰ ਮੁੜ ਪਖਾ ਦਿੱਤਾ, ਜੋ ਕਿ ਮੋਦੀ ਅਤੇ ਮੈਲੋਨੀ ਦੇ ਨਾਮ ਨੂੰ ਮਿਲਾ ਕੇ ਬਣਿਆ ਇਕ ਖੇਡਿਆ ਮੇਲਿਆ ਸ਼ਬਦ ਹੈ, ਜਿਸ ਨੂੰ 2023 ਦੇ ਵਿਚ ਉਨ੍ਹਾਂ ਦੀਆਂ ਪਹਿਲੀਆਂ ਹਾਈ ਪ੍ਰੋਫਾਈਲ ਮੁਲਾਕਾਤਾਂ ਤੋਂ ਬਾਅਦ ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਦੁਆਰਾ ਘੜਿਆ ਗਿਆ ਸੀ। ਦੂਸਰੇ ਪਾਸੇ ਜਿਹੜਾ ਟਰੰਪ ਸਾਹਿਬ ਵੀ ਟਿੱਚਰਾਂ ਕਰਦੇ ਨਜ਼ਰ ਆਏ ਨੇ, ਕਹਿੰਦੇ ਕਿ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਹੈ। G7 ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਬੈਠਦੇ ਨੇ ਕੁਰਸੀ ਦੇ ਉਤੇ ਤੇ
ਔਰਤਾਂ ਨੂੰ ਟਿਚਰਾਂ ਕਰਦੇ ਨਜ਼ਰ ਆਏ ਨੇ। ਦੂਸਰੇ ਪਾਸੇ ਯੂ ਐਸ ਇਰਾਨ ਸਮਝੌਤੇ ਦੀ ਦੋਚਿੱਤੀ ਦੇ ਵਿਚ ਸ਼ਰਤਾਂ ਨਾ ਮੰਨਣ ਦੇ ਉਤੇ ਮੁੜ ਬੰਬਾਰੀ ਕਰੇਗਾ। ਟਰੰਪ ਜਿਹੜੀ ਹੈ ਫਿਰ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਮਰੀਕਾ ਤੇ ਇਰਾਨ ਵਿਚਾਲੇ ਹੋਣ ਵਾਲੇ ਸਮਝੌਤੇ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਰਾਨ ਦੇ ਨਾਲ ਹੋਇਆ ਸਮਝੌਤਾ ਹਾਲੇ ਪੂਰੀ ਤਰ੍ਹਾਂ ਅੰਤਮ ਨਹੀਂ ਹੋਇਆ। ਜੀ 7 ਸੰਮੇਲਨ ਦੇ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾ ਅਲ ਸੀਸੀ ਦੇ ਨਾਲ ਮੁਲਾਕਾਤ ਸਮੇਂ ਟਰੰਪ ਨੇ ਕਿਹਾ ਕਿ ਇਸ ਵੇਲੇ ਦੋਵੇਂ ਦੇਸ਼ਾਂ ਵਿਚਕਾਰ ਸਿਰਫ਼ ਇਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੀ ਹੈ MOU ਹੋਇਆ ਤੇ ਅਜੇ ਕਈ ਮਹੱਤਵਪੂਰਨ ਗੱਲਾਂ ਦੇ ਉਤੇ ਸਹਿਮਤੀ ਬਣਨੀ ਬਾਕੀ ਹੈ। ਟਰੰਪ ਨੇ ਜਿਹੜਾ ਇਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਮਰੀਕਾ ਦੁਬਾਰਾ ਫੌਜੀ ਕਾਰਵਾਈ ਕਰ ਸਕਦੈ ਤੇ ਉਨ੍ਹਾਂ ਕਿਹਾ ਕਿ ਜੇ ਉਹ ਠੀਕ ਤਰੀਕੇ ਨਾਲ ਵਿਹਾਰ ਨਹੀਂ ਕਰਨਗੇ ਤਾਂ ਅਸੀਂ ਮੁੜ ਬੰਬਾਰੀ ਕਰਾਂਗੇ। ਇਕ ਪਾਸੇ ਸਮਝੌਤੇ ਦੀ ਗੱਲ ਹੋ ਰਹੀ ਹੈ ਤੇ ਦੂਸਰੇ ਪਾਸੇ ਉਹਦੇ ਉਤੇ ਧੌਂਸ ਜਮਾ ਰਿਹਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਰਾਨ ਦੇ ਨਾਲ ਹੋਏ ਸਮਝੌਤੇ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿਚ ਭਰੋਸਾ ਵਧਿਆ ਤੇ ਇਸ ਦੇ ਸਕਾਰਾਤਮਕ ਅਸਰ ਵੀ ਜਿਹੜਾ ਦਿਖਾਈ ਦੇ ਰਹੇ ਨੇ। ਟਰੰਪ ਦੇ ਮੁਤਾਬਕ ਦੁਨੀਆਂ ਦੇ ਸਭ ਤੋਂ ਅਹਿਮ ਸਮੁੰਦਰੀ ਵਪਾਰਕ ਰਸਤਿਆਂ ਦੇ ਵਿਚ ਇਕ ਹਾਰਮੁਜ਼ ਜਲਮਾਰਗ ਅਗਲੇ 1 ਜਾਂ 2 ਦਿਨਾਂ ਦੇ ਵਿਚ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ ਤੇ ਚਰਚਾ ਇਹ ਵੀ ਹੈ ਕਿ ਭਾਈ ਪਰਮਾਣੂ ਬੰਬ ਤਾਂ ਨਹੀਂ ਬਣਾਉਣ ਦਿੱਤਾ ਪਰ ਉਹਨੇ ਜਿਹੜਾ ਆਪਣਾ ਜੋ ਅਧਿਕਾਰ ਜਮਾ ਲਿਆ ਹਾਰਮੁਜ਼ ਦੇ ਉਤੇ ਤੇ ਆਉਣ ਵਾਲੇ ਸਮੇਂ ਦੇ ਵਿਚ ਵੱਡਾ ਪੇ ਸਾਰੇ ਮੁਲਕਾਂ ਨੂੰ ਪੇ ਕਰਨਾ ਪਵੇਗਾ। ਸਮੁੰਦਰੀ ਰਸਤੇ ਦੇ ਉਤੇ ਜਹਾਜ਼ਾਂ ਦੀ ਆਵਾਜਾਈ ਹੌਲੀ ਹੌਲੀ ਮੁੜ ਆਮ ਹੋ ਰਹੀ ਹੈ ਤੇ ਜਿਸ ਦੇ ਨਾਲ ਵਿਸ਼ਵ ਵਪਾਰ ਤੇ ਤੇਲ ਸਪਲਾਈ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ। ਇਸ ਦੇ ਦਰਮਿਆਨ ਇਰਾਨ ਨੇ ਇਜ਼ਰਾਈਲ ਦੇ ਉਤੇ ਵੀ ਗੰਭੀਰ ਦੋਸ਼ ਲਗਾਏ ਨੇ। ਇਰਾਨ ਦਾ ਕਹਿਣਾ ਹੈ ਕਿ ਲਿਬਨਾਨ ਦੇ ਵਿਚ ਅਮਰੀਕਾ ਦੀ ਮਦਦ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਇਜ਼ਰਾਈਲ ਨੇ 84 ਵਾਰ ਇਸ ਦੀ ਉਲੰਘਣਾ ਕੀਤੀ ਹੈ। ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਹਮਲੇ ਜਾਰੀ ਰਹੇ ਤਾਂ ਇਸ ਦਾ ਸਖ਼ਤ ਜਵਾਬ ਵੀ ਫਿਰ ਦਿੱਤਾ ਜਾਵੇਗਾ। ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਉਤੇ ਨਾਮ ਦੇ ਵਿਚੋਂ ਇੰਡੀਅਨ ਓਸ਼ੀਅਨ ਦਾ ਜਿਹੜਾ ਹਵਾਲਾ ਹੀ ਹਟਾ ਦਿੱਤਾ। ਅਮਰੀਕਾ ਦੇ ਰੱਖਿਆ ਵਿਭਾਗ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਨਾਮ ਦੇ ਵਿਚ ਬਦਲਾਅ ਦਾ ਐਲਾਨ ਕੀਤਾ ਤੇ ਇੰਡੀਅਨ ਓਸ਼ੀਅਨ ਹਿੰਦ ਮਹਾਂਸਾਗਰ ਦੇ ਹਵਾਲੇ ਨੂੰ ਹਟਾ ਦਿੱਤਾ। ਅਮਰੀਕੀ ਰੱਖਿਆ ਵਿਭਾਗ ਨੇ ਜਿਹੜਾ ਅੱਜ ਪੋਲੀਟੀਕਲ ਜਿਹੜਾ ਕਾਂਗਰਸ ਨੇ ਵੱਡੇ ਦੋਸ਼ ਲਾਏ ਨੇ ਇਹਦੇ ਵਿਚ ਸਵਾਲ ਖੜੇ ਕੀਤੇ ਐ। ਅਮਰੀਕੀ ਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਯੂ ਐਸ ਇੰਡੋ ਪੈਸੇਫਿਕ ਕਮਾਂਡ ਜਿਹੜੀ ਹੈ ਅਧਿਕਾਰਤ ਤੌਰ ਦੇ ਉਤੇ ਆਪਣੇ ਅਸਲ ਨਾਮ ਯੂ ਐਸ ਪੈਸੇਫਿਕ ਕਮਾਂਡ ਜਿਹੜੀ ਹੈ ਦੇ ਉਤੇ ਵਾਪਸ ਪਰਤ ਜਾਵੇਗੀ। ਹਾਲਾਂਕਿ ਇਸ ਦੇ ਵਿਚ ਕਾਰਜਾਂ ਦੀ ਪ੍ਰਕਿਰਤੀ ਜਾਂ ਜਿੰਮੇਵਾਰੀ ਦੇ ਖੇਤਰ ਦੇ ਵਿਚ ਕੋਈ ਬਦਲਾਅ ਨਹੀਂ ਹੈ। ਭਾਰਤ ਦੀਆਂ ਸਿਰਫ ਨਾਮ ਬਦਲਿਆ, ਬਾਕੀ ਹੋਰ ਸਾਰਾ ਕੁਝ ਉਸੇ ਤਰ੍ਹਾਂ ਬਰਕਰਾਰ ਰਹੇਗਾ। ਭਾਰਤ ਦੀਆਂ ਫੌਜੀ ਤਾਕਤਾਂ ਜਿਹੜੀਆਂ ਨੇ ਹਵਾਈ ਦੇ ਵਿਚ ਸਥਿਤ ਯੂ ਐਸ ਪੈਕੋਮ ਦੇ ਨਾਲ ਨੇੜਿਓਂ ਕੰਮ ਕਰਦੀਆਂ ਤੇ ਕਾਰਵਾਈਆਂ ਕਰਦੀਆਂ ਹਨ। ਇਹ ਅਸਲ ਨਾਮ ਦੇ ਵੱਲ ਜਿਹੜਾ ਵਾਪਸੀ 8 ਸਾਲ ਬਾਅਦ ਹੋ ਰਹੀ ਹੈ ਜਦੋਂ 2018 ਦੇ ਵਿਚ ਯੂ ਐਸ ਇੰਡੋ ਪੈਕੋਮ ਨਾਮ ਰੱਖਿਆ ਗਿਆ ਸੀ ਜੋ ਕਿ ਪੈਟਾਗਨ ਦੇ ਲਈ ਭਾਰਤ ਦੇ ਵਧਦੇ ਮਹੱਤਵ ਨੂੰ ਦਰਸਾਉਣ ਵਾਲਾ ਇਕ ਵੱਡੇ ਪੱਧਰ ਦੇ ਉਤੇ ਪ੍ਰਤੀਕਾਤਮਕ ਜਿਹੜਾ ਕਦਮ ਸੀ। ਯੂ ਐਸ ਇੰਡੋ ਪੈਕੋਮ ਨਾਮ ਜਿਹੜਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ 2016 ਤੋਂ 2020 ਦਾ ਦੌਰਾਨ ਜਿਹੜਾ ਪਹਿਲੇ ਕਾਰਜਕਾਲ ਦੇ ਦੌਰਾਨ ਦਿੱਤਾ ਗਿਆ ਸੀ ਤੇ ਮਈ 2018 ਦੇ ਵਿਚ ਅਮਰੀਕੀ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਬਦਲਾਅ ਦਾ ਐਲਾਨ ਕਰਦੇ ਹੋਏ ਕਿਹਾ ਸੀਗਾ ਕਿ ਇਹ ਕਮਾਂਡ ਬਾਲੀਵੁੱਡ ਤੋਂ ਜਿਹੜਾ ਹਾਲੀਵੁੱਡ ਤੱਕ ਫੈਲੀ ਹੋਈ ਹੈ। ਯੂ ਐਸ ਪੈਕੋਮ ਆਪਣੀ ਜਿੰਮੇਵਾਰੀ ਦੇ ਖੇਤਰ ਨੂੰ ਪਰਿਭਾਸ਼ਿਤ ਕਰਦਾ ਹੈ ਜੋ ਸੰਯੁਕਤ ਰਾਜ ਦੇ ਪੱਛਮੀ ਤੱਟ ਤੋਂ ਲੈ ਕੇ ਭਾਰਤ ਦੀ ਪੱਛਮੀ ਸਰਹੱਦ ਤੱਕ ਫੈਲਿਆ ਹੋਇਐ। ਯੂ ਐਸ ਪੈਕੋਮ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਨਾਮ ਬਦਲਣ ਦੇ ਬਾਵਜੂਦ ਜਿੰਮੇਵਾਰੀ ਦਾ ਖੇਤਰ ਉਹੀ ਰਹੇਗਾ ਤੇ ਅੱਗੇ ਕਿਹਾ ਕਿ ਕਮਾਂਡ ਦਾ ਬੁਨਿਆਦੀ ਮਿਸ਼ਨ ਅਤੇ ਖੇਤਰੀ ਸਹਿਯੋਗੀਆਂ ਤੇ ਭਾਈਵਾਲਾਂ ਦੇ ਨਾਲ ਇਕ ਸੁਤੰਤਰ ਤੇ ਖੁੱਲੇ ਥੀਏਟਰ ਨੂੰ ਕਾਇਮ ਰੱਖਣ ਦੇ ਲਈ ਇਹਦੀ ਅਟਲ ਵਚਨਬੱਧਤਾ ਜਿਹੜੀ ਹੈ ਬਰਕਰਾਰ ਉਸੇ ਤਰ੍ਹਾਂ ਰਹੇਗੀ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। 17 ਜੂਨ 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਤੇ ਇੱਥੇ ਹੀ ਆਪਾਂ ਫਿਰ ਖ਼ਬਰਾਂ ਦੇ ਉੱਤੋਂ ਵੀ ਸਮਾਪਤੀ ਲੈਂਦੇ ਹਾਂ ਤੇ ਆਖਰ ਦੇ ਵਿਚ ਜਾਂਦੇ ਜਾਂਦੇ ਤੁਹਾਡੇ ਜਿਹੜੇ ਨਵੇਂ ਕਮੈਂਟ ਆਏ ਨੇ ਉਨ੍ਹਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਮਨਦੀਪ ਜੱਸੀ ਬਾਈ ਜੀ ਬੜੇ ਲੇਟ ਜੁੜੇ ਨੇ ਤੇ ਉਨ੍ਹਾਂ ਦੀ ਗੱਲਬਾਤ ਲਿਖਦੇ ਨੇ ਉਹ ਬਾਈ ਜੀ। ਰਾਜਨ ਜੀ, ਹੁਣ ਮੁਕੱਦਰ ਸਿਆਹ ਨੇ ਸੁਣਾ ਦੇਣਾ ਕਿ ਮੈਂ ਕਦੇ ਕਦੇ ਪਾ ਲੈਣਾ ਉਹਦੇ ਹੱਥ ਦਾ ਸਵੈਟਰ ਬੁਣਿਆ, ਕਿਹਾ ਵਾਤ ਹੈ ਜੀ। ਤੇ ਸ਼ਰਾਰਤੀ ਅੰਸਰ ਜੀ, ਗੁੱਡ ਨਾਈਟ ਜਨਾਬ ਜੀ, ਬਹੁਤ ਬਹੁਤ ਸ਼ੁਕਰੀਆ ਜੱਸੀ ਬਾਈ ਜੀ ਤੇ ਹਾਜ਼ਰੀ ਭਰਨ ਦੇ ਲਈ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਤੇ ਸਮਾਂ ਵੀ ਕਾਫੀ ਹੋ ਗਿਆ, 2.25 ਘੰਟੇ ਹੋ ਗਏ ਆਪਾਂ ਨੂੰ ਲੱਗਿਆ ਨੂੰ।
ਤੇ ਕਾਫੀ ਦਿਲਚਸਪੀ ਵਾਲਾ ਅੱਜ ਜਿਹੜਾ ਵਿਸ਼ਾ ਸੀ ਆਪਣਾ ਪਹਿਲਾਂ ਜਿਹਦੀ ਆਪਾਂ ਗੱਲਬਾਤ ਕੀਤੀ ਹੈ। ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਤੇ ਤੁਹਾਡੇ ਨਾਲ ਰਲ ਮਿਲ ਕੇ ਦਾਨ ਪੁੰਨ ਦੇ ਉੱਤੇ। ਤੇ ਲਓ ਫਿਰ ਇੱਥੇ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਤੇ ਹੁਣ ਤੋਂ ਤਕਰੀਬਨ ਕੁਝ ਹੀ ਸਮਾਂ ਬਾਅਦ ਜਿਹੜਾ ਮੈਚ ਸ਼ੁਰੂ ਹੋਣਾ ਦੋਸਤੋ, ਆਪਣਾ ਫੀਫਾ ਵਰਲਡ ਕੱਪ ਦੇ ਵਿੱਚ ਜਿਹੜਾ ਮੈਚ ਚੱਲਣਾ ਅੱਜ ਇਰਾਕ ਵਰਸਿਸ ਨਾਰਵੇ ਦਾ, ਜਿਹੜਾ 12:30 ਵਜੇ ਦਿਖਾਇਆ ਜਾਣਾ ਹੈ ਤੇ ਉਹ ਮੈਚ ਵੀ ਦੇਖਣ ਯੋਗ ਹੋਵੇਗਾ। ਦੇਖਦੇ ਹਾਂ ਇਹਦੇ ਵਿੱਚ ਕੀ ਕੁਝ ਬਣਦਾ ਅੱਗੇ ਜਾ ਕੇ। ਤੇ ਲਓ ਫਿਰ ਮੈਨੂੰ ਦਿਓ ਆਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ। ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਚੰਗਾ ਲੱਗਿਆ ਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ। ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫੀ ਚਾਹਾਂਗਾ। ਤੇ ਸਾਰੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਦਿਲੋਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸੁਣਿਆ, ਲਾਈਕ ਕੀਤਾ, ਸ਼ੇਅਰ ਕੀਤਾ ਤੇ ਨਾਲ ਜੁੜੇ ਹੋਏ ਨੇ। ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲਓ ਜੀ, ਛੱਲਾ ਕੀ ਕਹਿੰਦਾ ਹੈ ਹਦੀਕਾ ਕਿਆਨੀ ਹੁਣਾਂ ਦੀ ਆਵਾਜ਼ ਦੇ ਵਿੱਚ, ਤੇ ਉਹਨੂੰ ਸੁਣਦੇ ਆ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤਨਗੀ। ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ੍ਰੀ ਅਕਾਲ ਜੀ।

0: ద్వాపర రేడియో.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ। ਨਵੀਂ ਅਪਡੇਟ, ਹੋਰ ਸਾਰਾ ਸਿਲਸਿਲਾ, ਜ਼ਿੰਦਗੀਨਾਮਾ ਦੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ, ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਨਾਲ ਨਾਲ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਬਾਤਾਂ ਅੱਜ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ, ਕੱਲ ਦੇ ਵਾਅਦੇ ਦੇ ਮੁਤਾਬਕ ਇੱਕ ਵਾਅਦਾ ਕਰਕੇ ਜਾਵੀਂ ਅਗਲੀ ਮੁਲਾਕਾਤ ਦਾ। ਤੇ ਅਗਲੀ ਮੁਲਾਕਾਤ ਦੇ ਵਿਚ ਆਪਾਂ ਜੁੜ ਚੁੱਕੇ ਹਾਂ, ਤੁਹਾਡਾ ਮੇਰਾ ਰਾਬਤਾ ਇਸ ਵਕਤ ਜਿਹੜਾ ਲਾਈਵ ਪ੍ਰੋਗਰਾਮ ਦੇ ਦੌਰਾਨ ਜੁੜ ਚੁੱਕੇ ਹੈ। ਹੁਣ ਤੋਂ ਲੈ ਕੇ ਦੋ ਸਵਾ ਦੋ ਘੰਟੇ ਤੁਹਾਡੇ ਨਾਲ ਜਿਹੜਾ ਰਾਬਤਾ ਬਣਿਆ ਰਹੇਗਾ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਸੁਣ ਰਹੇ ਹਾਂ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ। ਬਾਅਦ ਦੇ ਵਿਚ ਵੀ ਤੁਹਾਡੇ ਸੁਨੇਹੇ ਮਿਲਦੇ ਆ, ਉਹਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ। ਬਹੁਤ ਸਾਰੇ ਦੋਸਤ ਜਿਹੜੇ ਲਾਈਵ ਪ੍ਰੋਗਰਾਮ ਸਮਾਂ ਤੇ ਸਥਿਤੀ ਕਈ ਜਗ੍ਹਾ ਦੇ ਉੱਤੇ ਨਹੀਂ ਮਿਲ ਖਾਂਦੀ ਹੈ ਤੇ ਉਹ ਅਗਲੇ ਦਿਨ ਜਿਹੜਾ ਸਵੇਰ ਨੂੰ ਵੀ ਪ੍ਰੋਗਰਾਮ ਸੁਣਦੇ ਆ, ਆਪਣੀ ਫੀਡਬੈਕ ਭੇਜਦੇ ਆ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਦੋਸਤੋ ਅੱਜ 16 ਜੂਨ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਜਿਹਦੇ ਵਿਚ ਆਪਾਂ ਹਰ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:10 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਹੋ ਗਏ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ 9:10 ਨੇ ਤੇ ਯੂਕੇ ਦੇ ਵਿਚ ਸ਼ਾਮ ਦੇ 5:10 ਹੋ ਗਏ ਹੈ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:10 ਨੇ ਤੇ ਕੰਟਰੀਆਂ ਦੇ ਬਹੁਤ ਸਾਰੇ ਜਿਹੜੇ ਨੇ ਫੈਸਲੇ ਜਿਹੜੇ ਨੇ ਸਖ਼ਤ ਆ ਰਹੇ ਨੇ ਇਮੀਗ੍ਰੇਸ਼ਨ ਦੇ ਵਿਚ ਵੀ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਗੱਲਬਾਤ ਕਰਦੇ ਆ, ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਦਾ ਮਸਲਾ ਤੇ ਨਾਲ ਨਾਲ ਵਿਦੇਸ਼ਾਂ ਦੇ ਵਿਚੋਂ ਜੋ ਖ਼ਬਰਾਂ ਨੇ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ। ਬਾਜ਼ਾਰ ਕਿਤੇ ਨਾ ਕਿਤੇ ਥੋੜਾ ਜਿਹਾ ਗਰਮਾਇਆ ਤੇ ਰਾਹ ਕਿਤੇ ਨਾ ਕਿਤੇ ਬਣਿਆ। ਪਿਛਲੇ ਸਮਿਆਂ ਦੇ ਵਿਚ ਜੰਗਾਂ ਦਾ ਮਾਹੌਲ ਜਾਂ ਟਰੰਪ ਦੇ ਬਿਆਨਾਂ ਤੋਂ ਬਾਅਦ ਜਾਂ ਜੋ ਸਮਝੌਤੇ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਥੱਲੇ ਆਉਣ ਲੱਗੀਆਂ ਨੇ, ਇਨ੍ਹਾਂ ਮੁਲਕਾਂ ਦੇ ਵਿਚ ਵੀ ਜਿਹੜਾ ਸਾਹਮਣੇ ਨਸ਼ਰ ਹੋਣ ਲੱਗਿਆ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤੇ ਭਾਰਤ ਦੇ ਵਿਚ ਇਸ ਵਕਤ ਸਮਾਂ ਤੇ ਸਥਿਤੀ ਸ਼ਾਮ ਦੇ ਰਾਤ ਦੇ ਤਕਰੀਬਨ 9:41 ਦਾ ਸਮਾਂ ਹੋ ਚੁੱਕਿਆ। ਤੇ ਲੋ ਦੋਸਤੋ ਫਿਰ ਕਰਦੇ ਆ ਆਗਾਜ਼ ਅੱਜ ਦੇ ਵਿਚਾਰ ਦੇ ਨਾਲ ਤੇ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਾਂ ਦੇ ਰਾਹੀਂ ਵੀ ਨਾਲ ਦੱਸ ਸਕਦੇ ਹੋ ਤੇ ਮੇਰੇ ਕੋਲ ਤਾਂ ਸਾਰਾ ਕੁਝ ਠੀਕ ਠਾਕ ਜਿਹੜਾ ਦਿਸ ਰਿਹਾ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਿਤਾਬਾਂ ਭਾਵੇਂ ਕਹਿੰਦੇ ਮਨੁੱਖ ਨੂੰ ਰੋਟੀ ਨਹੀਂ ਦਿੰਦੀਆਂ ਸਗੋਂ ਰੋਟੀ ਦੇ ਯੋਗ ਜ਼ਰੂਰ ਬਣਾ ਦਿੰਦੀਆਂ ਨੇ ਤੇ ਇਹ ਵੀ ਜਿਹੜਾ ਦੱਸ ਦਿੰਦੀਆਂ ਨੇ ਕਿ ਤੁਹਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ। ਅੱਜ ਦੇ ਦਿਹਾੜੇ ਦੇ ਵਿਚ 16 ਜੂਨ 1918 ਨੂੰ ਜਦੋਂ ਯਾਦ ਕਰਦੇ ਆ ਗਦਰੀ ਬਾਬੂ ਨਲੀਨੀ ਬਾਗੀਚੀ ਦਾ ਜਿਹੜੀ ਸੀ ਸ਼ਹਾਦਤ ਹੋਈ। 1944 ਦੇ ਵਿਚ ਵਿਗਿਆਨੀ ਡਾਕਟਰ ਪ੍ਰਫੁੱਲਾ ਚੰਦਰਾਰੇ ਦਾ ਜਿਹੜਾ ਦੇਹਾਂਤ ਹੁੰਦਾ ਹੈ। 1963 ਦੇ ਵਿਚ ਰੂਸੀ ਲੈਫਟੀਨੈਂਟ ਵੈਲੰਟੀਨਾ ਟ੍ਰੈਸ਼ਕੋਵਾ 26 ਸਾਲਾਂ ਪੁਲਾੜ ਦੇ ਵਿਚ ਜਿਹੜਾ ਪਹੁੰਚਣ ਵਾਲੀ ਪਹਿਲੀ ਔਰਤ ਬਣੀ ਸੀ। 1963 ਦੇ ਵਿਚ ਰੂਸ ਨੇ ਜਿਹੜਾ ਸੀ ਪਹਿਲੀ ਵਾਰ ਉਥੇ ਔਰਤ ਨੂੰ ਜਿਹੜਾ ਭੇਜਿਆ। 1977 ਦੇ ਵਿਚ ਰੂਸ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਤੇ ਰਾਸ਼ਟਰਪਤੀ ਦੇ ਦੋਵੇਂ ਅਹੁਦੇ ਲਿਓਨਦ ਬ੍ਰੈਜਨੀਵ ਨੇ ਜਿਹੜੇ ਸੀ ਆਪਣੇ ਕੋਲ ਰੱਖੇ ਸੀ ਤੇ 2007 ਦੇ ਵਿਚ ਸੁਨੀਤਾ ਵਿਲੀਅਮ ਪੁਲਾੜ ਦੇ ਵਿਚ ਸਭ ਤੋਂ ਲੰਮਾ ਸਮਾਂ ਰਹਿਣ ਵਾਲੀ ਪਹਿਲੀ ਔਰਤ ਬਣੀ ਸੀ। ਇਕ ਪਾਸੇ ਰੂਸ ਤੇ ਦੂਸਰੇ ਪਾਸੇ ਭਾਰਤ, ਉਨ੍ਹਾਂ ਨੇ ਪਹਿਲੀ ਔਰਤ ਭੇਜੀ ਸੀ 26 ਸਾਲਾਂ ਦੀ ਤੇ 2007 ਦੇ ਵਿਚ ਜਿਹੜਾ ਸੀ ਸੁਨੀਤਾ ਵਿਲੀਅਮ ਨੇ ਰਿਕਾਰਡ ਜਿਹੜਾ ਤੋੜ ਦਿੱਤਾ। ਕੁਝ ਤੰਗੀਆਂ ਪਰੇਸ਼ਾਨੀਆਂ ਦੇ ਕਾਰਨ ਵੀ ਉੱਥੇ ਰਹਿਣਾ ਪਿਆ ਤੇ 1963 ਦੇ ਵਿਚ ਜਿਹੜਾ ਸੀ 26 ਸਾਲਾਂ ਪੁਲਾੜ ਦੇ ਵਿਚ ਲੈਫਟੀਨੈਂਟ ਵੈਲੰਟੀਨਾ ਟ੍ਰੈਸ਼ਕੋਵਾ ਨੂੰ ਜਿਹੜਾ ਸੀ ਰੂਸ ਨੇ ਲੈਫਟੀਨੈਂਟ ਨੂੰ ਭੇਜਿਆ ਸੀ। ਡਾਕਟਰ ਪ੍ਰਫੁੱਲਾ ਚੰਦਰਾਰੇ ਦਾ ਜਿਹੜਾ ਜ਼ਿਕਰ ਹੋਇਆ ਉਨ੍ਹਾਂ ਦੀ ਗੱਲਬਾਤ ਦੇ ਨਾਲ ਹੀ ਅੱਗੇ ਤੋਰਦਿਆਂ ਗੱਲਬਾਤ ਨੂੰ। ਪ੍ਰਸਿੱਧ ਵਿਗਿਆਨੀ ਤੇ ਦੇਸ਼ ਭਗਤ ਸਨ ਉਹ ਤੇ ਉਹ ਸੋਚਦੇ ਸੀ ਕਿ ਆਜ਼ਾਦੀ ਵਿਗਿਆਨਕ ਖੋਜਾਂ ਦੇ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ ਜਾਂ ਵਿਗਿਆਨਕ ਖੋਜ ਆਜ਼ਾਦੀ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ। ਇਹ ਉਨ੍ਹਾਂ ਦੇ ਮੂਹਰੇ ਦੋ ਸਵਾਲ ਸੀ, ਕਿਹੜਾ ਰਸਤਾ ਜਿਹੜਾ ਚੁਣਿਆ ਜਾਵੇ। ਇਨ੍ਹਾਂ ਸਵਾਲਾਂ ਨੇ ਉਨ੍ਹਾਂ ਨੂੰ ਬੜਾ ਹੀ ਪਰੇਸ਼ਾਨ ਕੀਤਾ ਤੇ ਇਨ੍ਹਾਂ ਦਾ ਜਨਮ ਜਿਹੜਾ 2 ਅਗਸਤ 1861 ਨੂੰ ਹੁੰਦਾ ਬੰਗਲਾਦੇਸ਼ ਦੇ ਖੁਲਨਾ ਜ਼ਿਲ੍ਹੇ ਦੇ ਪਿੰਡ ਰਾਰੂਲੀ ਕਾਟੀ ਪਾਰਾ ਦੇ ਵਿਚ ਉਨ੍ਹਾਂ ਦੇ ਪਿਤਾ ਹਰੀ ਚੰਦਰਾ ਰੇ ਇਕ ਜਿਹੜੇ ਸਨ ਚੰਗੇ ਲਿਖੇ ਪੜੇ ਤੇ ਧਨੀ ਸਨ। 1870 ਦੇ ਵਿਚ ਸਾਰਾ ਪਰਿਵਾਰ ਕਲਕੱਤੀ ਆ ਗਿਆ ਤੇ ਡਾਕਟਰ ਹੁਣਾਂ ਨੇ 10ਵੀਂ ਐਲਬਰਟ ਸਕੂਲ ਤੋਂ ਜਿਹੜਾ ਕਰਨ ਬਾਅਦ ਮੈਟਰੋਪੋਲੀਟਨ ਇੰਸਟੀਚਿਊਟ ਦੇ ਵਿਚ ਪੜੇ। ਉਸ ਪ੍ਰੈਜ਼ਡੈਂਸੀ ਕਾਲਜ ਦੇ ਵਿਚ ਭੌਤਿਕ ਤੇ ਰਸਾਇਣ ਵਿਗਿਆਨ ਦੇ ਬਾਰੇ ਅਧਿਐਨ ਵੀ ਕੀਤਾ ਤੇ ਭੌਤਿਕ ਦੇ ਉੱਤੇ ਰਸਾਇਣ ਵਿਗਿਆਨ ਬਾਰੇ ਅਧਿਐਨ ਕਰਦੇ ਰਹੇ, ਲੈਕਚਰ ਸੁਣਦੇ ਰਹੇ। ਫਿਰ ਉਹ ਇੰਗਲੈਂਡ ਚਲੇ ਜਾਂਦੇ ਆ ਜਿੱਥੇ 6 ਸਾਲ ਉੱਥੇ ਰਹੇ ਨੇ ਤੇ ਰਸਾਇਣ ਵਿਗਿਆਨੀ ਨੇ ਦੇ ਸੰਪਰਕ ਦੇ ਵਿਚ ਉੱਥੇ ਰਹਿੰਦੇ ਆ। ਉੱਥੇ ਹੀ ਗਿਲ ਕ੍ਰਾਈਸਟ ਫਾਊਂਡੇਸ਼ਨ ਅਤੇ ਹੋਪ ਪੁਰਸਕਾਰ ਵਜ਼ੀਫੇ ਉਨ੍ਹਾਂ ਨੇ ਜਿੱਤੇ। BSC ਦੀ ਡਿਗਰੀ ਪਿੱਛੋਂ ਥੀਸਿਸ ਰਾਹੀਂ ਰਸਾਇਣ ਵਿਦਿਆ ਦੇ ਵਿਚ DSC ਦੀ ਡਿਗਰੀ ਲਈ। 1888 ਦੇ ਵਿਚ ਡਾਕਟਰ ਵਾਪਸ ਆ ਕੇ ਕਲਕੱਤੇ ਦੇ ਪ੍ਰੈਜ਼ੀਡੈਂਸੀ ਕਾਲਜ ਦੇ ਵਿਚ ਪਹਿਲਾ ਰਸਾਇਣ ਵਿਗਿਆਨ ਦੇ ਸਹਾਇਕ ਦੇ ਉੱਤੇ ਫਿਰ ਪ੍ਰੋਫੈਸਰ ਦੀ ਨੌਕਰੀ ਦੇ ਉੱਤੇ ਲੱਗ ਗਏ। ਉਸ ਸਮੇਂ ਦੇ ਵਿਚ ਉਨ੍ਹਾਂ ਦੀ 250 ਰੁਪਏ ਤਨਖਾਹ ਘੱਟ ਹੋਣ ਦੇ ਉੱਤੇ ਜਦ ਅੰਗਰੇਜ਼ ਦੇ DPI ਨੂੰ ਮਿਲੇ ਤਾਂ ਉਸਨੇ ਕਿਹਾ, ਜ਼ਿਆਦਾ ਤਨਖਾਹ ਸਿਰਫ ਅੰਗਰੇਜ਼ਾਂ ਨੂੰ ਮਿਲਦੀ ਹੈ। ਜੇ ਤੁਹਾਨੂੰ ਆਪਣੀ ਯੋਗਤਾ ਦੇ ਉੱਤੇ ਇੰਨਾ ਹੀ ਮਾਣ ਹੈ ਤਾਂ ਆਪਣੀ ਰਸਾਇਣ ਸੰਸਥਾਨ ਕਿਉਂ ਨਹੀਂ ਬਣਾ ਲੈਂਦੇ। 3 ਸਾਲਾਂ ਦੇ ਵਿਚ ਰੁਪਏ ਜੋੜ ਕੇ ਉਨ੍ਹਾਂ ਨੇ 1892 ਦੇ ਵਿਚ ਇਹ ਤਾਨਾ ਜਿਹੜਾ ਦਿੱਤਾ ਉਨ੍ਹਾਂ ਨੂੰ ਤਾਂ ਉਨ੍ਹਾਂ ਨੇ ਫਿਰ ਅੜੀ ਪੁਗਾਈ। 1892 ਦੇ ਵਿਚ ਦੇਸ਼ ਦੇ ਵਿਚ ਪਹਿਲੇ ਰਸਾਇਣ ਉਦਯੋਗ ਦੀ ਸਥਾਪਨਾ ਕਰ ਦਿੱਤੀ। ਪੱਛਮ ਦੇ ਅਨੇਕਾਂ ਵਿਗਿਆਨੀ ਪਾਰੇ ਤੇ ਸ਼ੋਰੇ ਦੇ ਤੇਜ਼ਾਬ ਨੂੰ ਜਿਹੜਾ ਮਿਲਾਉਣ ਦੀ ਕੋਸ਼ਿਸ਼ ਪਿਛਲੇ 400 ਸਾਲਾਂ ਤੋਂ ਕਰ ਰਹੇ ਸਨ ਪਰ ਉਹ ਮਿਲ ਨਹੀਂ ਸਕੇ। ਕੋਈ ਵੀ ਸਫਲ ਨਾ ਹੋਇਆ ਤੇ ਡਾਕਟਰ ਰੇ ਨੇ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਮਰਕਿਊਰਸ ਨਾਈਟਰਾਈਟ ਹਾਸਲ ਕਰਕੇ ਜਗਤ ਪ੍ਰਸਿੱਧੀ ਜਿਹੜੀ ਹਾਸਲ ਕਰ ਲਈ। ਉਨ੍ਹਾਂ 15 ਸਾਲਾਂ ਦੇ ਵਿਚ ਹਿੰਦੂ ਰਸਾਇਣ ਵਿਗਿਆਨ ਦਾ ਇਤਿਹਾਸ ਨਾਮੀ ਗ੍ਰੰਥ ਲਿਖਿਆ। ਦੂਜੀ ਕਿਤਾਬ ਇਕ ਬੰਗਾਲੀ ਰਸਾਇਣ ਵਿਗਿਆਨੀ ਦੇ ਤਜਰਬੇ ਲਿਖੀ। 1916 ਦੇ ਵਿਚ ਯੂਨੀਵਰਸਿਟੀ ਕਾਲਜ ਆਫ਼ ਸਾਇੰਸ ਦੇ ਵਿਚ 20 ਸਾਲ ਡਾਇਰੈਕਟਰ ਰਹੇ। ਅੰਗਰੇਜ਼ ਸਰਕਾਰ ਨੇ ਸਰ ਦੀ ਉਪਾਧੀ ਵੀ ਫਿਰ ਦਿੱਤੀ ਤੇ ਉਨ੍ਹਾਂ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਤੇ ਖੱਦਰ ਹੀ ਜਿਹੜਾ ਪਹਿਨਦੇ ਰਹੇ। ਅੱਜ ਦੇ ਦਿਨ 1944 ਨੂੰ ਜਾਣੀ ਕਿ 16 ਜੂਨ 1944 ਦੇ ਵਿਚ ਉਨ੍ਹਾਂ ਦਾ ਦੇਹਾਂਤ ਹੁੰਦਾ ਹੈ ਤੇ ਉਨ੍ਹਾਂ ਦੀਆਂ ਸਥਾਪਿਤ ਸੰਸਥਾਵਾਂ ਅਜੇ ਵੀ ਜਿਹੜੀਆਂ ਨੇ ਅੱਜ ਵੀ ਕੰਮ ਕਰ ਰਹੀਆਂ ਨੇ। ਇਹ ਹੁੰਦੀ ਹੈ ਜੀ ਲੋਕਾਂ ਨੂੰ ਦੇਣ ਸਰਬੱਤ ਦੇ ਭਲੇ ਦੀ ਗੱਲ ਤੇ ਦੂਸਰੇ ਪਾਸੇ ਕਿਸੇ ਨੇ ਤਾਨਾ ਮਾਰਿਆ ਹੋਵੇ ਤੇ ਫਿਰ ਉਹਦੇ ਮੁਹਰੇ ਅੜ ਜਾਣਾ ਤੇ ਉਹ ਨਾ ਕਰਨ ਯੋਗ ਕੰਮ ਵੀ ਜਿਹੜਾ ਕਰ ਦਿਖਾਉਣਾ। ਇਹ ਹੁੰਦੀ ਹੈ ਹਿੰਮਤ ਦ੍ਰਿੜਤਾ ਤੇ ਜਿਹੜੀ ਹੈ ਜਜ਼ਬਾਤ ਜਿਹੜੇ ਅੰਦਰੋਂ ਫਿਰ ਉਹ ਬਾਲਾ ਮਾਰਦੇ ਨੇ। ਦੂਸਰੀ ਗੱਲ ਕਰਦੇ ਹਾਂ ਸਿਲੰਡਰ ਦੀ। ਕਦੇ ਅਸੀਂ ਇਸ ਦੇ ਬਾਰੇ ਸੋਚਿਆ ਹੀ ਨਹੀਂ ਹੈ। ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਗੈਸ ਸਿਲੰਡਰ ਵਰਤੇ ਜਾਂਦੇ ਆ ਪਰ ਅਸੀਂ ਕਿਵੇਂ ਚੈੱਕ ਕਰੀਏ ਕਿ ਸਿਲੰਡਰ ਦੀ ਉਮਰ ਹੁੰਦੀ ਹੈ? ਰਸੋਈ ਗੈਸ ਦੀ ਸਿਲੰਡਰ ਦੀ ਜਿਹੜੀ ਹੈ ਐਕਸਪਾਇਰੀ ਦੀ ਪਛਾਣ ਦੇ ਲਈ ਇਸਦੀ ਸਾਈਡ ਪੱਟੀਆਂ ਦੇ ਉੱਤੇ ਇੱਕ ਸਪੈਸ਼ਲ ਕੋਡ ਲਿਖਿਆ ਹੁੰਦਾ ਹੈ। ਹਰ ਸਿਲੰਡਰ ਦਾ ਕੋਡ ਵੱਖਰਾ ਹੁੰਦਾ ਹੈ। ਕੁਝ ਅਜਿਹਾ ਜਾਣੀ ਕਿ ਇਗਜ਼ਾਮਪਲ ਦੇ ਤੌਰ ਦੇ ਉੱਤੇ A24, B25, C26, D22 ਇੱਥੇ ABCD ਦਾ ਜਿਹੜਾ ਮਤਲਬ ਮਹੀਨੇ ਤੇ ਉੱਤੇ ਹੁੰਦਾ ਹੈ ਤੇ A ਦਾ ਜਿਹੜਾ ਇਸਤੇਮਾਲ ਜਨਵਰੀ ਫਰਵਰੀ ਤੇ ਮਾਰਚ ਦੇ ਲਈ ਕੀਤਾ ਜਾਂਦਾ ਹੈ 3 ਮਹੀਨਿਆਂ ਲਈ ਤੇ B ਦਾ ਇਸਤੇਮਾਲ ਅਪ੍ਰੈਲ ਮਈ ਤੇ ਜੂਨ ਦੇ ਲਈ ਕੀਤਾ ਜਾਂਦਾ ਹੈ। ਇਸੇ ਤਰ੍ਹਾਂ C ਦਾ ਜਿਹੜਾ ਇਸਤੇਮਾਲ ਹੈ ਜੁਲਾਈ ਅਗਸਤ ਤੇ ਸਤੰਬਰ ਲਈ ਹੁੰਦਾ ਹੈ ਤੇ D ਦਾ ਜਿਹੜਾ ਇਸਤੇਮਾਲ ਹੈ ਅਕਤੂਬਰ ਨਵੰਬਰ ਤੇ ਦਸੰਬਰ ਦੇ ਵਿਚ ਲਈ ਜਿਹੜਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ 2 ਅੰਕਾਂ ਵਾਲੇ ਨੰਬਰ ਜਿਸਦੇ ਵਿਚ ਸਿਲੰਡਰ ਦੀ ਟੈਸਟਿੰਗ ਹੋਣੀ ਹੈ ਉਸਦੇ ਆਖਰੀ 2 ਅੰਕ ਹੁੰਦੇ ਆ ਕਿ ਇਹਦੀ ਟੈਸਟਿੰਗ ਹੋਈ ਹੈ ਕਿ ਨਹੀਂ ਹੋਈ ਹੈ। ਤੁਹਾਡੇ ਘਰਾਂ ਦੇ ਵਿਚ ਡਿਲੀਵਰੀ ਤੋਂ ਪਹਿਲਾਂ ਸਿਲੰਡਰ ਦੀ ਟੈਸਟਿੰਗ ਹੁੰਦੀ ਹੈ। 15 ਸਾਲ ਦੇ ਵਿਚ 2 ਵਾਰ ਫਿਰ ਹਰ ਸਿਲੰਡਰ ਦੀ ਕੁਆਲਿਟੀ ਜਿਹੜੀ ਚੈੱਕ ਹੁੰਦੀ ਹੈ। ਪਹਿਲਾ ਟੈਸਟ 10 ਸਾਲ ਦੇ ਬਾਅਦ ਹੁੰਦਾ ਤੇ ਫਿਰ ਉਸ ਤੋਂ ਬਾਅਦ 5 ਸਾਲ ਬਾਅਦ ਦੁਬਾਰਾ ਟੈਸਟ ਕੀਤਾ ਜਾਂਦਾ ਹੈ। ਹਰ ਸਿਲੰਡਰ ਜਿਹੜਾ ਗੈਸ ਸਿਲੰਡਰ ਹੈ ਉਹਦੀ ਉਮਰ 15 ਸਾਲ ਦੀ ਹੁੰਦੀ ਹੈ ਜਾਣੀ ਜਦੋਂ ਗੈਸ ਸਿਲੰਡਰ ਦਾ ਨਿਰਮਾਣ ਹੁੰਦਾ ਹੈ ਜਦੋਂ ਉਹ ਮਾਰਕੀਟ ਦੇ ਵਿਚ ਪਹਿਲੀ ਵਾਰੀ ਉਤਾਰਿਆ ਜਾਂਦਾ ਹੈ ਉਸ ਤਰੀਕ ਤੋਂ ਹੀ ਜਿਹੜਾ 15 ਸਾਲ ਤੱਕ ਵੈਲਿਡ ਹੁੰਦਾ ਹੈ। ਉਸ ਤੋਂ ਬਾਅਦ ਇਹ ਖਤਰੇ ਦੀ ਘੰਟੀ ਜਿਹੜੀ ਹੈ ਭਜਾਉਣ ਲੱਗ ਜਾਂਦਾ ਹੈ ਤੇ ਸਿਲੰਡਰ ਦੇ ਉੱਤੇ ਸਿਲੰਡਰ ਲੈਣ ਤੋਂ ਪਹਿਲਾਂ ਇਹ ਚੈੱਕ ਕਰ ਲਓ ਜਿਵੇਂ ਕਿ ਮੈਂ ਕੋਡ ਪਹਿਲਾਂ ਦੱਸਿਆ ਹੈ ਤੇ ਉਹਦੇ ਉੱਤੇ ਕੋਡ ਲਿਖਿਆ ਹੁੰਦਾ ਹੈ ਤੇ ਉਹਨੂੰ ਮਹੀਨਿਆਂ ਦੇ ਵਿਚ ਵੰਡਿਆ ਹੁੰਦਾ ਹੈ। ਤਾਰੀਖ ਹੁਣ ਜਿਵੇਂ ਕਿ 24 ਹੋ ਗਈ ਜਾਂ ਆਪਣਾ ਏ 24 ਹੋ ਗਿਆ, ਬੀ 25 ਹੋ ਗਿਆ, ਸੀ 26 ਹੋ ਗਿਆ ਤੇ ਡੀ 22 ਹੋ ਗਿਆ। ਇਹਨੂੰ ਏ ਬੀ ਸੀ ਡੀ ਆਪਣੇ 12 ਮਹੀਨੇ ਹੁੰਦੇ ਆ ਤੇ ਇਹਨਾਂ ਨੂੰ 4 ਭਾਗਾਂ ਦੇ ਵਿੱਚ ਵੰਡ ਲਓ। ਏ ਦੇ ਵਿੱਚ 3 ਮਹੀਨੇ ਹੋ ਗਏ, ਬੀ ਦੇ ਵਿੱਚ 3 ਹੋ ਗਏ, ਸੀ ਦੇ ਵਿੱਚ 3 ਹੋ ਗਏ ਤੇ ਡੀ ਦੇ ਵਿੱਚ 3 ਮਹੀਨੇ ਹੋ ਗਏ। ਇਸ ਦੇ ਨਾਲ ਸਾਲ ਪੂਰਾ ਹੋ ਜਾਂਦਾ ਤੇ ਬਾਕੀ ਡੇਟ ਲਿਖੀ ਹੁੰਦੀ ਹੈ ਉਹਦੇ ਉੱਤੇ 24, 25, 26 ਜਾਂ 22 ਜਾਂ ਕੁਝ ਵੀ ਹੋ ਸਕਦੀ ਹੈ। ਤੇ ਲੋ ਦੋਸਤੋ ਅੱਗੇ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ। ਲਾਲੀ ਟੋੜਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਸਭ ਨੂੰ ਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ, ਮਾਲ ਸੁਰਿੰਦਰ ਜੀ ਨੇ ਸਭ ਤੋਂ ਪਹਿਲਾਂ ਸੁਣਿਆ ਭੇਜਿਆ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਫਿਰ ਦੋਸਤੋ ਕਰਦੇ ਹਾਂ ਅਗਸ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤਾਂ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਸੁਣਦੇ ਹਾਂ ਤੇ ਜ਼ਿੰਦਗੀ ਦੇ ਬਾਰੇ ਜੀਵਨ ਦੀਆਂ ਗੱਲਾਂ ਬਾਤਾਂ ਕੁਝ ਕਰਨ ਦੀ ਅੱਜ ਕੋਸ਼ਿਸ਼ ਵੀ ਨਾਲ ਦੀ ਨਾਲ ਰਹੇਗੀ। ਤੇ ਸਭ ਤੋਂ ਪਹਿਲਾਂ ਅੱਜ ਦੇ ਦਿਹਾੜੇ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਝਾਤ ਮਾਰਦੇ ਹਾਂ। ਕੁਰਸੀਆਂ ਵਾਲੀ ਸਰਕਾਰ ਹੋਈ ਆਪੇ ਤੋਂ ਬਾਹਰ, ਹਾਲੇ ਖਤਮ ਨਹੀਂ ਹੋਈ ਹੈ ਜੰਗ, ਜਿਹੜਾ ਨੇਤਨ ਜਾਹੂ ਹਾਲੇ ਵੀ ਬੜਕਾ ਮਾਰ ਰਿਹਾ। ਕਾਂਗਰਸ ਪੱਬਾਂ ਭਾਰ ਹੋ ਗਈ ਹੈ ਤੇ ਦੇਖਦੇ ਹਾਂ ਪੰਜਾਬ ਦੇ ਵਿੱਚ ਕਿਸ ਨੂੰ ਰਾਜ ਭਾਗ ਦਿੰਦੀ ਹੈ ਜਾਂ ਕਿਸ ਦਾ ਨਾਮ ਐਲਾਨਦੀ ਹੈ। ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਮੁੱਦੇ ਨੇ। ਅਕਾਲ ਤਖ਼ਤ ਸਾਹਿਬ ਸੀਐਮ ਮਾਨ ਵੀਡੀਓ ਮਾਮਲਾ, ਜਿਹੜਾ ਇੱਕ ਦੂਸਰੇ ਦੇ ਨਾਲ ਟਕਰਾਅ ਜਿਹੜਾ ਅਜੇ ਵੀ ਬਰਕਰਾਰ ਹੈ। ਮਾਨ ਸਾਹਿਬ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇ ਦਿੱਤੀ ਹੈ ਤੇ ਦੂਸਰੇ ਪਾਸੇ ਜਿਹੜਾ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਸਿੱਖ ਚਿਹਰੇ ਨੇ ਉਹ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦੇ ਆ ਕਿ ਨਹੀਂ ਹੁੰਦੇ ਆ, ਜਿਹੜਾ ਉਹਨਾਂ ਨੂੰ ਤਾਰੀਖ ਦਿੱਤੀ ਗਈ ਹੈ। ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਮੁੱਦੇ ਨੇ। ਬਲਵੰਤ ਸਿੰਘ ਰਾਜੋਆਣਾ ਉਹਨਾਂ ਦਾ ਜਿਹੜਾ ਸਿੱਖ ਬੰਦੀਆਂ ਦਾ ਜਿਹੜਾ ਮਾਮਲਾ ਹੈ ਉਹ ਕਿਤੇ ਨਾ ਕਿਤੇ ਕੱਲ੍ਹ ਗੱਲਬਾਤ ਦਾ ਜਿਹੜਾ ਸਿਲਸਿਲਾ ਬਣਨਾ ਸੀ ਪਰ ਇਹ ਸਾਰਾ ਕੁਝ ਜਿਹੜਾ ਸਿਆਸਤ ਦੀ ਭੇਂਟ ਵੀ ਚੜਿਆ। ਦੂਸਰੇ ਪਾਸੇ G7 ਮੀਟਿੰਗ ਜਿਹੜੀ ਹੈ, ਵਿਵਸਥਾ ਜਿਹੜੀ ਹੈ ਉਹ ਚੱਲ ਰਹੀ ਹੈ 15 ਤੋਂ 17 ਤਿੰਨ ਦਿਨਾਂ ਦਾ ਜਿਹੜਾ ਇਹ ਆਪਣਾ ਮਾਮਲਾ ਚੱਲ ਰਿਹਾ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਤੇ ਵਿਸ਼ਵ ਚਰਚਾ ਉਹਦੇ ਉੱਤੇ ਹੋ ਰਹੀ ਹੈ। ਫੀਫਾ ਦੇ ਵਿੱਚ ਵਰਲਡ ਕੱਪ ਦੀ ਗੱਲ ਕਰਦੇ ਹਾਂ, ਉੱਥੇ ਜਿਹੜਾ ਇੱਕ ਦੂਸਰੇ ਦੇ ਨਾਲ ਭੇਡ ਹੋ ਰਹੇ ਨੇ ਚੰਗੇ ਤਰੀਕੇ ਦੇ ਨਾਲ ਤੇ ਆਖਰ ਦੇ ਵਿੱਚ ਦੇਖਾਂਗੇ ਕੌਣ ਜਿਹੜਾ ਮੱਲ ਮਾਰਦਾ ਹੈ। ਸਵੀਡਨ ਤੇ ਕੈਨੇਡਾ ਇਮੀਗ੍ਰੇਸ਼ਨ ਸਖ਼ਤ ਨਿਯਮ ਜਿਹੜੇ ਕੀਤੇ ਆ ਉਹਨਾਂ ਨੇ ਤੇ ਕਾਫ਼ੀ ਸਟਰੋਂਗ ਵੱਡੇ ਪੱਧਰ ਦੇ ਉੱਤੇ ਜਿਹੜਾ ਬਹੁਤ ਸਾਰੇ ਮੁਲਕ ਜਿਹੜਾ ਇਸੇ ਤਰ੍ਹਾਂ ਹੀ ਇਟਲੀ ਦੇ ਵਿੱਚ ਵੀ ਕੱਲ੍ਹ ਆਪਾਂ ਖ਼ਬਰਾਂ ਕੀਤੀਆਂ ਸੀ ਕਿ ਰੋਸ ਮੁਜ਼ਾਹਰੇ ਉੱਥੇ ਵੀ ਹੋ ਰਹੇ ਆ, ਗੋ ਬੈਕ ਦੇ ਨਾਅਰੇ ਉੱਥੇ ਵੀ ਲੱਗਣ ਲੱਗੇ ਨੇ ਤੇ ਪੰਜਾਬ ਕਾਂਗਰਸ ਪੱਬਾਂ ਭਾਰ ਜਿਹੜੀ ਹੋਈ ਹੈ ਤੇ ਹੋਰ ਸਾਰਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਗੱਲ ਕਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੇ ਵਿਵਾਦ ਵੀਡੀਓ ਮਾਮਲੇ ਤੇ ਅਸਤੀਫੇ ਦੀ ਮੰਗ ਜਿਹੜੀ ਚੱਲ ਪਈ ਹੈ। ਮੁੱਖ ਮੰਤਰੀ ਦਾ ਸਪਸ਼ਟੀਕਰਨ ਜਿਹੜਾ ਆ ਗਿਆ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਜਿਹੜੇ ਨੇ ਚਰਚਾ ਦਾ ਵਿਸ਼ਾ ਬਣੇ ਹੋਏ ਹੈ। ਪੰਜਾਬ MLA ਹੋਸਟਲ ਦੇ ਹੈਰੀਟੇਜ ਫਰਨੀਚਰ ਵਿਵਾਦ ਦੇ ਵਿੱਚ ਘਿਰ ਗਏ ਨੇ। ਪੰਜਾਬ ਦੇ ਮੁਲਾਜ਼ਮਾਂ ਦੇ ਲਈ ਆਉਣ ਵਾਲੀਆਂ ਨਵੀਂ ਨੀਤੀ ਜਿਹੜੀ ਹੈ ਕਹਿੰਦੇ ਤੈਨਾਤੀ ਜਿਹੜੀ ਹੈ ਤੁਹਾਡੇ ਘਰਾਂ ਦੇ ਲਾਗੇ ਹੀ ਹੋਏਗੀ ਤੇ ਉਹਦੇ ਬਾਰੇ ਨੀਤੀ ਜਿਹੜੀ ਆ ਘੜੀ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਨਾਗਰਿਕਤਾ ਪ੍ਰਕਿਰਿਆ ਦੇ ਵਿੱਚ ਨਵੇਂ ਮੋੜ ਆਏ ਹੈ। AP ਢਿੱਲੋਂ ਦੇ ਘਰ ਦੇ ਉੱਤੇ ਹਮਲੇ ਦੇ ਮਾਮਲੇ ਦੇ ਵਿੱਚ ਖੁਲਾਸੇ ਆਏ ਨੇ। ਸਵੀਡਨ ਦੇ ਨਵੇਂ ਇਮੀਗ੍ਰੇਸ਼ਨ ਨਿਯਮ ਜਿਹੜੇ ਨੇ ਉਹਨਾਂ ਦਾ ਗੱਲ ਕਰਦੇ ਹਾਂ। ਇਜ਼ਰਾਈਲ ਇਰਾਨ ਤਣਾਅ ਜਿਹੜਾ ਅਜੇ ਵੀ ਬਰਕਰਾਰ ਹੈ ਚਾਹੇ ਸੁੱਖ ਸੁਨੇਹੇ ਆਏ ਨੇ। ਵਿਸ਼ਵ ਆਰਥਿਕ ਹਾਲਾਤ ਜਿਹੜੇ ਨੇ, ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਨਾਲ ਜੁੜੀਆਂ ਅਹਿਮ ਖ਼ਬਰਾਂ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਸਾਰੇ ਦੋਸਤਾਂ ਦੇ ਨਾਲ। ਲਓ ਫਿਰ ਗੱਲ ਸ਼ੁਰੂ ਕਰਦੇ ਹਾਂ ਪੋਜ਼ਿਟਿਵ ਖ਼ਬਰਾਂ ਦੇ ਨਾਲ ਤੇ ਗੱਲਬਾਤ ਫੀਫਾ ਵਰਲਡ ਕੱਪ ਦੀ ਸਭ ਤੋਂ ਪਹਿਲਾਂ ਕਰਦੇ ਹਾਂ। ਫੀਫਾ ਵਰਲਡ ਕੱਪ 2026 ਫਰਾਂਸ ਵਰਸਿਜ ਸਿਨੇਗਲ ਅੱਜ ਸ਼ਾਮ ਫਿਨਲੈਂਡ ਦੇ ਸਮੇਂ ਦੇ ਮੁਤਾਬਕ 9 ਵਜੇ ਖੇਡਣਗੇ ਤੇ ਭਾਰਤੀ ਸਮੇਂ ਦੇ ਮੁਤਾਬਕ ਉਹ ਜਿਹੜਾ ਤਕਰੀਬਨ 11:30 ਵਜੇ ਮੈਚ ਸ਼ੁਰੂ ਹੋਣਾ ਹੈ ਅੱਜ ਜਿਹੜਾ ਲਾਈਵ। ਤੇ ਫੀਫਾ ਵਰਲਡ ਕੱਪ ਦੇ ਵਿੱਚ ਵੱਡਾ ਉਲਟਫੇਰ ਹੋਇਆ, ਕੇਪ ਫਰਡੇ ਤੇ ਸਪੇਨ ਦਾ ਮੈਚ ਜਿਹੜਾ ਡਰਾ ਰਹਿ ਗਿਆ। ਵਿਸ਼ਵ ਦੀ 67ਵੇਂ ਨੰਬਰ ਦੀ ਟੀਮ ਕੇਪ ਵਰਡੇ ਨੇ ਦੂਜੇ ਨੰਬਰ ਦੀ ਟੀਮ ਸਪੇਨ ਦੀ 31 ਮੈਚਾਂ ਦੀ ਜੇਤੂ ਲੈ ਰੋਕੀ ਹੈ। ਫੀਫਾ ਵਿਸ਼ਵ ਕੱਪ ਦੇ ਗਰੁੱਪ ਐਚ ਦੇ ਜਿਹੜਾ ਇੱਕ ਮੁਕਾਬਲੇ ਦੇ ਵਿੱਚ ਕੇਪ ਵਰਡੇ ਦੀ ਟੀਮ ਨੇ ਉਹ ਕਰ ਵਿਖਾਇਆ ਜਿਸ ਦੀ ਕਿਸੇ ਨੇ ਉਮੀਦ ਨਹੀਂ ਸੀ ਕੀਤੀ। ਅਟਲਾਂਟਾ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਕੇਪ ਵਰਡੇ ਨੇ ਵਿਸ਼ਵ ਦੀ ਦੂਜੇ ਨੰਬਰ ਦੀ ਜਿਹੜੀ ਆ ਮਜ਼ਬੂਤ ਟੀਮ ਸਪੇਨ ਨੂੰ 0-0 ਦੀ ਬਰਾਬਰੀ ਦੇ ਉੱਤੇ ਰੋਕ ਕੇ ਇਤਿਹਾਸ ਰਚ ਦਿੱਤਾ ਹੈ। ਫੀਫਾ ਰੈਂਕਿੰਗ ਦੇ ਵਿੱਚ 67ਵੇਂ ਸਥਾਨ ਦੇ ਉੱਤੇ ਕੇਪ ਵਰਡੇ ਦੇ ਇਸ ਟੂਰਨਾਮੈਂਟ ਦੀਆਂ ਸਭ ਤੋਂ ਕਮਜ਼ੋਰ ਟੀਮਾਂ ਦੇ ਵਿੱਚੋਂ ਇੱਕ ਹੈ, ਪਰ ਉਨ੍ਹਾਂ ਨੇ ਆਪਣੇ ਸ਼ਾਨਦਾਰ ਰੱਖਿਆਤਮਕ ਖੇਡ ਦੇ ਨਾਲ ਸਪੇਨ ਦੇ ਜਿੱਤ ਦੇ ਰੱਥ ਨੂੰ ਜਿਹੜਾ ਰੋਕ ਛੱਡਿਆ, ਜੋ ਪਿਛਲੇ 31 ਮੈਚਾਂ ਤੋਂ ਜਿਹੜਾ ਅਜੇਤੂ ਚਲੀ ਆ ਰਹੀ ਸੀ। 40 ਸਾਲਾਂ ਗੋਲਕੀਪਰ ਵੋਜ਼ਿਨ ਹਾ ਬਣੇ ਕੇਪ ਵਰਡੇ ਦੇ ਸਟਾਰ ਨੇ। ਸਪੇਨ ਦੀ ਟੀਮ ਨੇ ਪੂਰੇ ਜਿਹੜਾ ਮੈਚ ਦੇ ਦੌਰਾਨ 74% ਸਮਾਂ ਗੇਂਦ ਯਾਨੀ ਕਿ ਫੁੱਟਬਾਲ ਆਪਣੇ ਪੈਰਾਂ ਦੇ ਵਿੱਚ ਰੱਖਿਆ, ਕੰਟਰੋਲ 'ਚ ਰੱਖਿਆ। ਕੇਪ ਵਰਡੇ ਦੇ ਗੋਲ ਦੇ ਉੱਤੇ 27 ਵਾਰ ਹਮਲੇ ਕੀਤੇ ਗਏ, ਜਦੋਂ ਕਿ ਕੇਪ ਵਰਡੇ ਦੀ ਟੀਮ ਸਿਰਫ 6 ਸ਼ਾਟ ਹੀ ਜਿਹੜੀ ਲਗਾ ਸਕੀ। ਇਸ ਦੇ ਬਾਵਜੂਦ ਸਪੇਨ ਦੀ ਟੀਮ ਗੋਲ ਕਰਨ ਦੇ ਵਿੱਚ ਨਾਕਾਮ ਰਹੀ ਹੈ, ਜਿਸ ਦਾ ਵੱਡਾ ਸਿਹਰਾ ਕੇਪ ਵਰਡੇ ਦੇ 40 ਸਾਲਾਂ ਤਜਰਬੇਕਾਰ ਗੋਲਕੀਪਰ ਵੋ ਜ਼ਿਨਾ ਨੂੰ ਜਿਹੜਾ ਜਾਂਦਾ ਹੈ, ਜਿਨ੍ਹਾਂ ਨੇ ਬਿਹਤਰੀਨ ਖੇਡ ਵਿਖਾਉਂਦੇ ਹੋਏ 7 ਸ਼ਾਨਦਾਰ ਬਚਾਅ ਕੀਤੇ ਹੈ। ਮੈਚ ਦੇ 39ਵੇਂ ਮਿੰਟ ਦੇ ਵਿੱਚ ਸਪੇਨ ਦੇ ਫੇਰਾਨ ਤੋਰੇਸ ਦਾ ਸ਼ਾਟ ਗੋਲ ਪੋਸਟ ਦੇ ਉੱਪਰਲੇ ਡੰਡੇ ਦੇ ਨਾਲ ਟਕਰਾ ਗਿਆ, ਤੇ ਉਸ ਤੋਂ ਤੁਰੰਤ ਬਾਅਦ ਜਿਹੜਾ ਔਜ਼ਾਰ ਜ਼ਾਬਲ ਦੇ ਹੈਡਰ ਨੂੰ ਜਿਹੜਾ ਵੀ ਵੋਜ਼ਿਨਾ ਨੇ ਜਿਹੜਾ ਬੜੀ ਮੁਸ਼ਕਲ ਦੇ ਨਾਲ ਰੋਕ ਲਿਆ। ਇਸ ਤੋਂ ਬਾਅਦ 56ਵੇਂ ਮਿੰਟ ਦੇ ਵਿੱਚ ਫੈਬੀਅਨ ਰੂਇਜ਼ ਦਾ ਜਿਹੜਾ ਹੈਡਰ ਵੀ ਸਿੱਧਾ ਗੋਲਕੀਪਰ ਦੇ ਹੱਥਾਂ ਦੇ ਵਿੱਚ ਚਲਿਆ ਗਿਆ। ਲਾਮਨ ਜਮਾਲ ਦੀ ਜਿਹੜੀ ਵਾਪਸੀ ਵੀ ਨਾ ਹੀ ਕੰਮ ਹੈ ਇਹਦੇ ਵਿੱਚ ਸਪੇਨ ਦੇ। ਸਪੇਨ ਨੇ ਮੈਚ ਦੇ 71ਵੇਂ ਮਿੰਟ ਦੇ ਵਿੱਚ ਆਪਣੀ ਨੌਜਵਾਨ ਸਟਾਰ ਖਿਡਾਰੀ ਲੈਮਨ ਯਮਾਲ ਜਿਹੜਾ ਉਹਨੂੰ ਮੈਦਾਨ ਦੇ ਵਿੱਚ ਉਤਾਰਿਆ, ਤੇ ਜੋ ਹੈਮਸਟ੍ਰਿੰਗ ਦੀ ਸੱਟ ਕਾਰਨ 22 ਅਪ੍ਰੈਲ ਤੋਂ ਬਾਅਦ ਪਹਿਲਾ ਮੈਚ ਜਿਹੜਾ ਖੇਡ ਰਿਹਾ ਸਨ। ਯਮਾਲ ਨੇ ਸੱਜੇ ਪਾਸੇ ਰਾਈਟ ਵਿੰਗ ਤੋਂ ਕਈ ਜਿਹੜਾ ਖਤਰਨਾਕ ਮੌਕੇ ਬਣਾਏ, ਪਰ ਉਹ ਵੀ ਸਪੇਨ ਦਾ ਜਿਹੜਾ ਖਾਤਾ ਨਹੀਂ ਖੋਲ ਸਕੇ। ਮੈਚ ਦੇ 88ਵੇਂ ਮਿੰਟ ਦੇ ਵਿੱਚ ਔਜ਼ਾਰ ਜ਼ਾਬਲ ਨੇ ਦੇ ਜਿਹੜਾ ਇੱਕ ਹੋਰ ਪੱਕੇ ਗੋਲ ਵਾਲੇ ਸ਼ਾਟ ਨੂੰ ਕੇਪ ਵਰਡੇ ਦੇ ਡਿਫੈਂਡਰ ਪੀਕੋ ਲੋਪੇਸ ਨੇ ਜਿਹੜਾ ਸੀ ਸਲਾਈਡ ਮਾਰ ਕੇ ਬਾਹਰ ਕੱਢ ਦਿੱਤਾ। ਮੈਚ ਦੇ ਆਖਰੀ 90ਵੇਂ ਮਿੰਟ ਦੇ ਵਿੱਚ ਕੇਪ ਵਰਡੇ ਨੂੰ ਇੱਕ ਕਾਰਨਰ ਕਿੱਕ ਮਿਲੀ, ਜਿਸ ਦੇ ਉੱਤੇ ਡੀਨੇ ਬੋਰਗੇਸ ਨੇ ਜ਼ਬਰਦਸਤ ਹੈਡਰ ਲਗਾਇਆ, ਪਰ ਸਪੇਨ ਦੇ ਜਿਹੜਾ ਗੋਲਕੀਪਰ ਉਨਾਈ ਸਿਮੋਨ ਨੇ ਇਸ ਨੂੰ ਆਸਾਨੀ ਦੇ ਨਾਲ ਹੀ ਫੜ ਲਿਆ, ਤੇ ਇਸ ਡਰਾਅ ਦੇ ਨਾਲ ਹੀ ਦੋਵਾਂ ਟੀਮਾਂ ਨੂੰ ਇੱਕ ਇੱਕ ਅੰਕ ਜਿਹੜਾ ਮਿਲ ਗਿਆ, ਜਿਸ ਦੇ ਨਾਲ ਹੁਣ ਉਰਗਵੇ ਜਾਂ ਸਾਊਦੀ ਅਰਬ ਦੇ ਲਈ ਗਰੁੱਪ ਐਚ ਦੇ ਵਿੱਚ ਅੱਗੇ ਨਿਕਲਣ ਦਾ ਜਿਹੜਾ ਰਸਤਾ ਖੁੱਲ ਗਿਆ ਹੈ। ਤੇ ਅੱਜ ਜਿਹੜਾ ਮੈਚ ਹੋਣਾ ਹੈ ਜੀ ਭਾਰਤੀ ਸਮੇਂ ਦੇ ਅਨੁਸਾਰ 11:30 ਵਜੇ ਤੇ ਫਿਨਲੈਂਡ ਦੇ ਮੁਤਾਬਕ 9 ਵਜੇ ਮੈਚ ਹੋਣਾ ਇੱਥੇ 9 ਵਜੇ ਸ਼ਾਮ ਨੂੰ। ਆਪਣੇ ਪ੍ਰੋਗਰਾਮ ਖਤਮ ਹੁੰਦੇ ਸਾਰ ਹੀ ਫਰਾਂਸ ਵਰਸਿਜ਼ ਜਿਹੜਾ ਸੈਨੇਗਲ। ਤੇ ਲੋ ਹੁਣ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਜੱਫੀਆਂ ਪਵਾ ਦੇਣਗੇ ਜੱਫੀਆਂ। ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਬਾਰੇ ਬੀਬੀ ਭੱਠਲ ਉਹਨਾਂ ਨੇ ਬਿਆਨ ਦਿੱਤੇ ਹੈ, ਤੇ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਜਿਹੜੀ ਚੱਲ ਰਹੀ ਹੈ। ਹਾਈਕਮਾਂਡ ਵੱਲੋਂ ਨਿਯੁਕਤ ਨਿਗਰਾਨਾਂ ਦੀਆਂ ਅੱਜ ਤੋਂ ਦਿੱਲੀ ਦੇ ਵਿੱਚ ਇਹ ਮੀਟਿੰਗਾਂ ਸ਼ੁਰੂ ਹੋ ਗਈਆਂ। ਪੰਜਾਬ ਕਾਂਗਰਸ ਦੇ ਅੰਦਰੂਨੀ ਜਥੇਬੰਦਕ ਹਾਲਾਤਾਂ ਦੇ ਮੱਦੇਨਜ਼ਰ ਜਾਇਜ਼ਾ ਲੈਣ ਅਤੇ ਜਿਹੜਾ ਧੜੇਬੰਦੀ ਨੂੰ ਠੱਲ ਪਾਉਣ ਦੇ ਲਈ ਕਾਂਗਰਸ ਪ੍ਰਧਾਨ ਖੜਗੇ ਹੁਣਾਂ ਦੇ ਵੱਲੋਂ ਨਿਯੁਕਤ ਕੀਤੇ ਗਏ 3 ਸੀਨੀਅਰ ਰਾਸ਼ਟਰੀ ਨਿਗਰਾਨ ਅੱਜ ਤੋਂ ਦਿੱਲੀ ਦੇ ਵਿੱਚ ਪੰਜਾਬ ਦੇ ਆਗੂਆਂ ਦੇ ਨਾਲ ਇੱਕ ਬੇਹੱਦ ਅਹਿਮ ਅਤੇ ਵਕਾਰੀ ਮੀਟਿੰਗਾਂ ਦੇ ਸਿਲਸਿਲੇ ਦੀ ਸ਼ੁਰੂਆਤ ਕਰ ਚੁੱਕੇ ਹੈ। ਪਾਰਟੀ ਹਾਈ ਕਮਾਂਡ ਜਿਹੜੀ ਉਹਦੇ ਵੱਲੋਂ ਭੇਜੇ ਗਏ ਇਨ੍ਹਾਂ 3 ਨਿਗਰਾਨਾਂ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਤੇ ਭਜਨ ਲਾਲ ਜਾਟਵ ਦੀ ਜਿਹੜੀ ਹੈ 3 ਰੋਜ਼ਾ ਕਵਾਇਦ ਅੱਜ ਤੋਂ ਬਕਾਇਦਾ ਸ਼ੁਰੂ ਹੋ ਚੁੱਕੀ ਹੈ, ਜਿਹਦੇ ਨਾਲ ਸੂਬੇ ਦੀ ਸਿਆਸਤ ਦੇ ਵਿੱਚ ਗਰਮਾਹਟ ਵੱਧ ਚੁੱਕੀ ਹੈ। ਇਹ ਵੀ ਕਿਆਸ ਲਗਾਇਆ ਜਾ ਰਹੇ ਨੇ ਕਿ ਆਉਣ ਵਾਲੀ 19 ਜੂਨ ਨੂੰ ਕੋਈ ਵੱਡਾ ਜਿਹੜਾ ਫੈਸਲਾ ਲਿਆ ਜਾ ਸਕਦਾ ਹੈ। ਇਹ 3 ਨਿਗਰਾਨਾਂ ਨੇ ਅੱਜ ਸਭ ਤੋਂ ਪਹਿਲਾਂ ਪੰਜਾਬ ਦੇ ਕਾਂਗਰਸ ਸੰਸਦ ਮੈਂਬਰ ਐਮ ਪੀ ਨਾਲ ਮੁਲਾਕਾਤ ਕਰਕੇ ਜ਼ਮੀਨੀ ਹਾਲਾਤਾਂ ਦੀ ਜਿਹੜੀ ਟੋਹ ਲਈ ਹੈ। ਇਸ ਤੋਂ ਬਾਅਦ ਅਗਲੇ 3 ਦਿਨਾਂ ਦੇ ਦੌਰਾਨ ਪੜਾਅਵਾਰ ਤਰੀਕੇ ਦੇ ਨਾਲ ਮੌਜੂਦਾ ਵਿਧਾਇਕਾਂ, ਸਾਬਕਾ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਤੇ ਸੂਬਾ ਇਕਾਈ ਦੇ ਹੋਰ ਮੁੱਖ ਅਹੁਦੇਦਾਰਾਂ ਦੇ ਨਾਲ ਆਹਮੋ ਸਾਹਮਣੇ ਕਹਿੰਦੇ ਬੈਠ ਕੇ ਲੰਮੀ ਚਰਚਾ ਕੀਤੀ ਜਾਏਗੀ। ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਇਹ ਨਿਗਰਾਨ ਆਪਣੀ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕਰਕੇ ਪਾਰਟੀ ਹਾਈਕਮਾਂਡ ਨੂੰ ਸੌਂਪਣਗੇ। ਦੂਸਰੇ ਪਾਸੇ ਅਬਜ਼ਰਵਰਾਂ ਨੇ ਪੰਜਾਬ ਦੀ ਮੌਜੂਦਾ ਸਥਿਤੀ, ਲੋਕਾਂ ਦੀ ਸੋਚ ਅਤੇ ਵੱਖ ਵੱਖ ਪਾਰਟੀਆਂ ਦੀ ਹਾਲਤ ਬਾਰੇ ਫੀਡਬੈਕ ਲਈ ਹੈ। ਭੱਠਲ ਨੇ ਭਰੋਸਾ ਜਤਾਇਆ ਕਿ ਇਸ ਪੂਰੇ ਅਭਿਆਸ ਦਾ ਨਤੀਜਾ ਪਾਰਟੀ ਦੇ ਲਈ ਸਕਾਰਾਤਮਕ ਪਾਜ਼ਿਟਿਵ ਨਿਕਲੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕਾਂਗਰਸ ਦੇ ਅੰਦਰ ਕਿਸੇ ਕਿਸਮ ਦੀ ਵੱਡੀ ਲੜਾਈ ਨਹੀਂ ਹੈ, ਤੇ ਜੇਕਰ ਕਦੇ ਮਤਭੇਦ ਸਾਹਮਣੇ ਆਉਂਦੇ ਨੇ ਤਾਂ ਉਹ ਹਰ ਪਰਿਵਾਰ ਦੇ ਵਾਂਗ ਕਹਿੰਦੇ ਆਮ ਗੱਲ ਹੈ। ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਭੱਠਲ ਉਨ੍ਹਾਂ ਕਿਹਾ ਕਿ ਸਭ ਇਕੱਠੇ ਹੋ ਜਾਣਗੇ, ਜੱਫੀਆਂ ਪਵਾ ਦਿਆਂਗੇ ਜੱਫੀਆਂ ਤੇ ਕਾਂਗਰਸ ਦੇ ਵਿਚ ਸਾਡੀ ਕੋਈ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪਰਿਵਾਰ ਦੇ ਵਿਚ ਛੋਟੇ ਛੋਟੇ ਬੱਚੇ ਲੜ ਪੈਂਦੇ ਨੇ, ਅਜਿਹੀ ਲੜਾਈ ਕਾਂਗਰਸ ਦੇ ਵਿਚ ਹੈ ਜੋ ਕਦੇ ਵੀ ਕਹਿੰਦੇ ਅੱਗੇ ਤੱਕ ਨਹੀਂ ਜਾਂਦੀ। ਕਿਆ ਬਾਤ ਹੈ ਜੀ ਬੀਬਾ ਜੀ ਦਾ। ਦੂਸਰੇ ਪਾਸੇ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਵੱਡੀ ਰਾਹਤ ਦੇਣ ਦੀ ਤਿਆਰੀ ਬੱਝ ਗਈ ਹੈ। ਹੁਣ ਘਰ ਦੇ ਨੇੜੇ ਹੀ ਕਹਿੰਦੇ ਹੋਵੇਗੀ ਤਾਇਨਾਤੀ ਤੇ ਨਵੀਂ ਨੀਤੀ ਜਲਦ ਜਿਹੜੀ ਹੈ ਲਾਗੂ ਹੋਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਸੀ ਅਤੇ ਡੀ ਸ਼੍ਰੇਣੀ ਦੀਆਂ ਅਸਾਮੀਆਂ ਉਤੇ ਨਿਯੁਕਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਤੈਨਾਤ ਨਹੀਂ ਕੀਤਾ ਜਾਏਗਾ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਸ਼੍ਰੇਣੀਆਂ ਦਾ ਹਰ ਕਰਮਚਾਰੀ ਛੁੱਟੀ ਹੋਣ ਤੋਂ 1 ਘੰਟੇ ਬਾਅਦ ਆਪਣੇ ਪਰਿਵਾਰ ਦੇ ਵਿਚ ਘਰ ਦੇ ਵਿਚ ਹੋਏਗਾ। ਅਜਿਹਾ ਯਕੀਨੀ ਬਣਾਇਆ ਜਾਵੇਗਾ ਤੇ ਨਾਲ ਕਿਹਾ ਕਿ ਇਸ ਸਬੰਧੀ ਯੋਜਨਾ ਪੰਜਾਬ ਸਰਕਾਰ ਵੱਲੋਂ ਅਗਲੇ ਕੁਝ ਦਿਨਾਂ ਦੇ ਵਿਚ ਐਲਾਨ ਦਿੱਤੀ ਜਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼੍ਰੇਣੀਆਂ ਦੇ ਵਿਚ ਅਧਿਆਪਕ, ਸਿਹਤ ਕਰਮਚਾਰੀ, ਪੁਲਿਸ ਵਿਭਾਗ ਦੇ ਕਰਮਚਾਰੀ ਤੇ ਸੀ ਅਤੇ ਡੀ ਗ੍ਰੇਡ ਦੇ ਵੱਖ ਵੱਖ ਵਿਭਾਗਾਂ ਦੇ ਹੋਰ ਕਰਮਚਾਰੀ ਸ਼ਾਮਲ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅਣਵਿਆਹੀਆਂ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਅੰਦਰ ਜਿਹੜਾ ਘੇਰੇ ਦੇ ਵਿਚ ਜਿਹੜਾ ਕਿ ਘੱਟ ਤੋਂ ਘੱਟ 5 ਤੋਂ 10 ਕਿਲੋਮੀਟਰ ਵੀ ਹੋ ਸਕਦਾ ਹੈ ਨੌਕਰੀ ਦੇ ਉਤੇ ਤੈਨਾਤ ਕੀਤਾ ਜਾਏਗਾ। ਵਿਆਹੀਆਂ ਹੋਈਆਂ ਲੜਕੀਆਂ ਨੂੰ ਉਨ੍ਹਾਂ ਦੇ ਸਹੁਰੇ ਘਰਾਂ ਤੋਂ 40 ਕਿਲੋਮੀਟਰ ਉਤੇ ਅੰਦਰ ਅੰਦਰ ਨੌਕਰੀ ਦੇ ਉਤੇ ਨਿਯੁਕਤ ਦਿੱਤੀ ਜਾਵੇਗੀ ਤੇ ਉਨ੍ਹਾਂ ਕਿਹਾ ਕਿ 3 ਸਾਲ ਦਾ ਪ੍ਰੋਬੀਸ਼ਨਲ ਪੀਰੀਅਡ ਜਿਹੜਾ ਸਮਾਪਤ ਹੋਣ ਤੋਂ ਬਾਅਦ ਕਰਮਚਾਰੀ ਇਸ ਸਕੀਮ ਦਾ ਲਾਭ ਲੈ ਸਕਣਗੇ। ਮੁੱਖ ਮੰਤਰੀ ਅੱਜ ਮੁਹਾਲੀ ਦੇ ਫੇਜ਼ 8 ਦੇ ਵਿਕਾਸ ਭਵਨ ਵਿਖੇ ਸਿਹਤ ਵਿਭਾਗ ਦੀਆਂ ਵੱਖ ਵੱਖ ਅਸਾਮੀਆਂ ਲਈ ਚੁਣੇ ਗਏ 523 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਉਪਰੰਤ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਜੀ। ਦੂਸਰੇ ਪਾਸੇ ਹੈਰੀਟੇਜ ਫਰਨੀਚਰ ਜਿਹੜਾ ਕੰਟਰੋਵਰਸੀ, ਪੰਜਾਬ ਜਿਹੜੇ ਨੇ MLA ਹੋਸਟਲ ਜਿਹੜੇ ਨੇ ਉਹਦੇ ਨਿਲਾਮ ਹੋਏ ਹੈਰੀਟੇਜ ਫਰਨੀਚਰ ਮਾਮਲੇ ਚ ਸਪੀਕਰ ਸੰਧਵਾ ਹੁਣਾਂ ਨੇ ਕਸਟਡੀ ਰਿਪੋਰਟ ਜਿਹੜੀ ਮੰਗ ਲਈ ਹੈ। ਭਾਈ ਦੂਸਰਾ ਮਾਮਲਾ ਜਿਹੜਾ ਠੰਡਾ ਪਾਉਣਾ ਹੁੰਦਾ ਫਿਰ ਕਿਤੇ ਨਾ ਕਿਤੇ ਮੂੰਹ ਦੇ ਉੱਤੇ ਚਪੇੜਾਂ ਆਪ ਵੀ ਮਾਰਨੀਆਂ ਪੈ ਜਾਂਦੀਆਂ ਨੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅਮਰੀਕਾ ਦੇ ਵਿਚ 59 ਲੱਖ ਰੁਪਏ ਦੇ ਵਿਚ ਨਿਲਾਮ ਹੋਏ ਵਿਧਾਇਕ ਹੋਸਟਲ ਦੇ ਹੈਰੀਟੇਜ ਫਰਨੀਚਰ ਦੇ ਬਾਰੇ ਕਸਟਡੀ ਰਿਪੋਰਟ ਮੰਗ ਲਈ। ਇਸ ਸਬੰਧੀ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਦੇ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵਸਤੂਆਂ ਦਾ ਰਖਵਾਲਾ ਕਸਟੋਡੀਅਨ ਕੌਣ ਸੀ, ਕਿਉਂਕਿ ਹੈਰੀਟੇਜ ਫਰਨੀਚਰ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਵੱਖ ਵੱਖ ਸਰਕਾਰੀ ਅਥਾਰਟੀਆਂ ਦੀ ਹਿਰਾਸਤ ਦੇ ਵਿਚ ਹੈ ਤੇ ਅਜਿਹੀਆਂ ਵਸਤੂਆਂ ਦੀ ਜਿਹੜੀ ਹੈ ਇਨਵੈਂਟਰੀ ਦਾ ਰਿਕਾਰਡ UT ਪ੍ਰਸ਼ਾਸਨ ਦੇ ਦੁਆਰਾ ਰੱਖਿਆ ਜਾ ਰਿਹਾ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਪੀਕਰ ਸੰਧਵਾ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਨੇ ਇਹ ਅਪਰਾਧ ਕੀਤਾ ਤੇ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਊ। ਸਪੀਕਰ ਨੇ ਜ਼ੋਰ ਦਿੱਤਾ ਕਿ ਚੰਡੀਗੜ੍ਹ ਦੇ ਵਿਲੱਖਣ ਆਰਕੀਟੈਕਚਰ ਅਤੇ ਇਤਿਹਾਸਕ ਵਿਰਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਇਰਾਦਤਨ ਲਾਪਰਵਾਹੀ ਕਿਸੇ ਵੀ ਹਾਲਤ ਦੇ ਵਿਚ ਬਰਦਾਸ਼ਤ ਨਹੀਂ ਹੋਊ। ਚੰਡੀਗੜ੍ਹ ਦੇ ਸੈਕਟਰ 4 ਸਥਿਤ ਪੰਜਾਬ MLA ਹੋਸਟਲ ਦੀਆਂ ਹੈਰੀਟੇਜ ਕੁਰਸੀਆਂ ਦੇ ਇਕ ਜੋੜੇ ਤੇ 4 ਲੋਅ ਸਟੂਲ ਦੇ ਜਿਹੜੇ ਸੈੱਟ ਦੀ 4 ਜੂਨ ਨੂੰ ਅਮਰੀਕਾ ਦੇ ਸ਼ਿਕਾਗੋ ਦੇ ਵਿਚ ਆਪਣੇ ਔਜਲਾ ਸਾਹਿਬ ਦੇ ਏਰੀਏ ਚ $72,720 ਜਿਹਦਾ ਲੱਖਾਂ ਦੇ ਵਿਚ ਕੀਮਤ ਬਣ ਜਾਂਦੀ ਹੈ 59 ਲੱਖ ਰੁਪਏ ਤੋਂ ਵੱਧ ਜਿਹੜੀ ਹੈ ਕੀਮਤ ਬਣਦੀ ਹੈ। ਇਸ ਨਿਲਾਮੀ ਹੋਣ ਦੇ ਉਤੇ ਵਿਵਾਦ ਖੜਾ ਹੋਇਆ ਸੀ ਜਿਸਦੇ ਨਾਲ ਰਾਜ ਦੀਆਂ ਵਿਧਾਨਕ ਸੰਸਥਾਵਾਂ ਨਾਲ ਜੁੜੀਆਂ ਸੰਪਤੀਆਂ ਦੀ ਸੁਰੱਖਿਆ ਦੇ ਉਤੇ ਗੰਭੀਰ ਸਵਾਲ ਖੜੇ ਹੋ ਗਏ ਤੇ ਕੁਰਸੀਆਂ 42 ਲੱਖ ਰੁਪਏ ਤੋਂ ਵੱਧ ਦੇ ਵਿਚ ਵਿਕੀਆਂ ਜਦੋਂ ਕਿ ਸਟੂਲ ਜਿਹੜੇ ਨੇ 17 ਲੱਖ ਰੁਪਏ ਤੋਂ ਵੱਧ ਵਿਚ ਵਿਕ ਗਏ। ਅਜਿਹੀ ਜਿਹੜੀਆਂ ਵਸਤੂਆਂ ਦੀ ਆਵਾਜਾਈ, ਵਿਕਰੀ ਅਤੇ ਨਿਰਯਾਤ ਨੂੰ ਰੋਕਣ ਸਬੰਧੀ ਗ੍ਰਹਿ ਮੰਤਰਾਲੇ MHA ਦੇ ਸਪਸ਼ਟ ਆਦੇਸ਼ਾਂ ਦੇ ਬਾਵਜੂਦ ਇਹ ਹੈਰੀਟੇਜ ਵਸਤੂਆਂ ਅਮਰੀਕਾ ਦੇ ਵਿਚ ਨਿਲਾਮੀ ਘਰ ਤੱਕ ਪਹੁੰਚ ਗਈਆਂ। ਇਹ ਵਸਤੂਆਂ ਅਮਰੀਕਾ ਸਥਿਤ ਇਕ ਨਿਲਾਮੀ ਘਰ ਰਾਈਟ ਦੇ ਦੁਆਰਾ ਵੇਚੀਆਂ ਗਈਆਂ। ਨਿਲਾਮੀ ਘਰ ਦੀ ਵੈਬਸਾਈਟ ਦੇ ਉਤੇ ਲਗਾਈ ਗਈ ਵਿਕੀਆਂ ਹੋਈਆਂ ਕੁਰਸੀਆਂ ਦੀ ਇਕ ਤਸਵੀਰ ਤੇ ਇਨਵੈਂਟਰੀ ਮਾਰਕਿੰਗ MLA ਹੈ ਜਿਹੜਾ ਬ੍ਰੈਕਟ ਦੇ ਵਿਚ HPB1 ਤੇ B11 ਲਿਖੀ ਹੋਈ ਹੈ। ਹੈਰੀਟੇਜ ਪ੍ਰੋਟੈਕਸ਼ਨ ਸੈੱਲ ਚੰਡੀਗੜ੍ਹ ਦੇ ਮੈਂਬਰ ਅਜੇ ਜੱਗਾ, ਜੋ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਦੁਆਰਾ ਜਿਹੜੇ ਨੇ ਆਈਕੋਨਿਕ ਮਿਡ ਸੈਂਚਰੀ ਮਾਡਰਨ ਹੈਰੀਟੇਜ ਫਰਨੀਚਰ ਦੀ ਇਨਵੈਂਟਰੀ ਬਣਾਉਣ, ਲੱਭਣ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਰੋਕਣ ਦੇ ਲਈ ਸਥਾਪਿਤ ਇਕ ਸਿਖਰਲੀ ਕਮੇਟੀ ਹੈ, ਉਨ੍ਹਾਂ ਨੇ ਇਕ ਪੱਤਰ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਸੀ ਕਿ ਇਸ ਵਿਕਰੀ ਨੂੰ ਕਿਸ ਨੇ ਅਧਿਕਾਰਤ ਕੀਤਾ ਤੇ ਕੀ ਲੋੜੀਂਦੀ ਇਜਾਜ਼ਤ ਲਈ ਗਈ ਸੀ। ਹੈਰੀਟੇਜ ਸੈੱਲ ਦੀ ਅਗਵਾਈ ਜਿਹੜੀ ਹੈ ਯੂਟੀ ਦੇ ਮੁੱਖ ਸਕੱਤਰ ਜਿਹੜੇ ਨੇ ਕਰਦੇ ਨੇ। ਦੂਸਰਾ ਮੁੱਦਾ ਜਿਹੜਾ ਵਿਵਾਦਤ ਵੀਡੀਓ ਮਾਮਲਾ, ਭਗਵੰਤ ਮਾਨ ਕੋਲੋਂ ਅਸਤੀਫੇ ਦੀ ਮੰਗ ਨੇ ਜ਼ੋਰ ਫੜਿਆ ਤੇ ਅਕਾਲ ਤਖ਼ਤ ਦੇ ਹੁਕਮਾਂ ਤੋਂ ਬਾਅਦ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਮੰਗਿਆ ਗਿਆ। ਵਾਇਰਲ ਵੀਡੀਓ ਦੇ ਵਿਚ ਸੀਐਮ ਭਗਵੰਤ ਮਾਨ ਦਾ ਪੱਖ ਜਿਹੜਾ ਸਾਹਮਣੇ ਆਇਆ ਅੱਜ ਤੇ ਵੀਡੀਓ ਵਾਲਾ ਸ਼ਖਸ ਕਹਿੰਦੇ ਮੈਂ ਨਹੀਂ ਹਾਂ, ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿਆਸੀ ਅਕਾਮਾਂ ਨੂੰ ਖੁਸ਼ ਕਰਨ ਦੇ ਲਈ ਲਾਏ ਜਾ ਰਹੇ ਨੇ ਬੇਬੁਨਿਆਦ ਦੋਸ਼, ਮੁੱਖ ਮੰਤਰੀ ਮਾਨ ਸਾਹਿਬ ਕਹਿੰਦੇ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵਿਵਾਦਤ ਵੀਡੀਓ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਜ਼ੋਰ ਫੜਨ ਲੱਗ ਪਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੁੱਜੀਆਂ ਸ਼ਿਕਾਇਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦੇਸ਼ ਦੀਆਂ ਨਾਮੀ ਲੈਬ ਤੋਂ ਜਿਹੜੀ ਕਰਵਾਈ ਜਾਂਚ ਦੇ ਵਿਚ ਵੀਡੀਓ ਅਸਲ ਸਾਬਤ ਹੋਈਆਂ ਨੇ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਬਹੁਤ ਹੀ ਜਿੰਮੇਵਾਰੀ ਅਤੇ ਮਰਿਆਦਾ ਵਾਲਾ ਹੈ। ਹੁਣ ਜਦੋਂ ਜਾਂਚ ਦੇ ਦੌਰਾਨ ਇਹ ਵੀਡੀਓ ਅਸਲ ਅਤੇ ਪ੍ਰਮਾਣਿਕ ਸਾਬਤ ਹੋਈਆਂ ਤਾਂ ਨੈਤਿਕਤਾ ਦੇ ਆਧਾਰ ਦੇ ਉੱਤੇ ਮੁੱਖ ਮੰਤਰੀ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦਾ ਸਤਿਕਾਰ ਕਰਨਾ ਹਰ ਸਿੱਖ ਤੇ ਜਨਤਕ ਜੀਵਨ ਦੇ ਨਾਲ ਜੁੜੇ ਵਿਅਕਤੀ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਰੰਗਤ ਦੇਣ ਦੀ ਬਜਾਏ ਸਚਾਈ ਅਤੇ ਜਵਾਬਦੇਹੀ ਦੇ ਅਸੂਲਾਂ ਦੇ ਆਧਾਰ ਦੇ ਉੱਤੇ ਦੇਖਿਆ ਜਾਣਾ ਚਾਹੀਦਾ ਹੈ। ਲੋਕਤੰਤਰ ਦੇ ਵਿਚ ਜਨਤਕ ਅਹੁਦਿਆਂ ਦੇ ਉੱਤੇ ਬੈਠੇ ਵਿਅਕਤੀਆਂ ਤੋਂ ਉੱਚ ਨੈਤਿਕ ਮਾਪਦੰਡਾਂ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਪੰਥਕ ਮਰਿਆਦਾ ਅਨੁਸਾਰ ਹੀ ਆਪਣੀ ਜਿੰਮੇਵਾਰੀ ਨਿਭਾਉਂਦੀ ਰਹੇਗੀ ਤੇ ਹਰ ਆਦੇਸ਼ ਦੇ ਉੱਤੇ ਡਟ ਕੇ ਪਹਿਰਾ ਦੇਵੇਗੀ। ਸੀਨੀਅਰ ਜਿਹੜੇ ਕਾਂਗਰਸੀ ਆਗੂ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਕ ਕਥਿਤ ਵਾਇਰਲ ਵੀਡੀਓ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਥ ਵਿਰੋਧੀ ਐਲਾਨਣਾ ਪੰਜਾਬ ਦੇ ਇਤਿਹਾਸ ਦੇ ਵਿਚ ਇਕ ਬਹੁਤ ਮਹੱਤਵਪੂਰਨ ਘਟਨਾ ਵਾਪਰੀ ਹੈ। ਉਨ੍ਹਾਂ ਆਖਿਆ ਕਿ ਇਹ ਕਾਰਵਾਈ ਪੰਜ ਸਿੰਘ ਸਹਿਬਾਨ ਦੇ ਵੱਲੋਂ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਇਸ ਦੀਆਂ ਪਰੰਪਰਾਵਾਂ ਤੇ ਲੱਖਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਬਿਨਾਂ ਕਿਸੇ ਦੇਰੀ ਦੇ ਨੈਤਿਕ ਆਧਾਰ ਦੇ ਉੱਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਤੇ ਤੁਰੰਤ ਸਿੱਖ ਭਾਈਚਾਰੇ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਪੰਜਾਬ ਭਾਜਪਾ ਦੇ ਬੁਲਾਰੇ ਤੇ ਸਿੱਖ ਚਿੰਤਕ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਹੁਣਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੁਰੰਤ ਅਸਤੀਫੇ ਦੀ ਮੰਗ ਕਰ ਲਈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼ ਦੀ ਸਰਕਾਰ ਦੇ ਦੁਆਰਾ ਮਾਨਤਾ ਪ੍ਰਾਪਤ ਉੱਚ ਤਕਨੀਕੀ ਫੋਰੈਂਸਿਕ ਲੈਬਾਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਭਗਵੰਤ ਮਾਨ ਦੀ 10 ਗੁਰੂ ਸਾਹਿਬਾਨਾਂ ਦੀ ਤਸਵੀਰ ਦੀ ਬੇਅਦਬੀ ਦੇ ਨਾਲ ਸੰਬੰਧਿਤ ਵਿਵਾਦਤ ਵੀਡੀਓ ਦੇ ਸਹੀ ਪਾਏ ਜਾਣ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਭਗਵੰਤ ਮਾਨ ਕੋਲ ਮੁੱਖ ਮੰਤਰੀ ਤੇ ਵਿਧਾਇਕ ਦੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਵੀ ਨੈਤਿਕ, ਸਮਾਜਿਕ ਜਾਂ ਰਾਜਨੀਤਿਕ ਅਧਿਕਾਰ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਇਕ ਆਮ ਨਾਗਰਿਕ ਅਜਿਹੇ ਦੋਸ਼ਾਂ ਦੇ ਲਈ ਕਾਨੂੰਨ ਦੇ ਘੇਰੇ ਦੇ ਵਿਚ ਆ ਸਕਦੈ ਤਾਂ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਅਤੇ ਨੈਤਿਕਤਾ ਤੋਂ ਉਪਰ ਨਹੀਂ ਹੋ ਸਕਦਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਦੋਖੀ ਪੰਥ ਵਿਰੋਧੀ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਹੁਣਾਂ ਨੇ ਇਸ ਵਿਵਾਦਤ ਵੀਡੀਓ ਦੇ ਵਿਚ ਖੁਦ ਦੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਾਨ ਨੇ ਇਕ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਐ ਪਰ ਮੌਜੂਦਾ ਅਹੁਦੇਦਾਰ ਜੋ ਕਿ ਸਿਆਸੀ ਤੌਰ ਦੇ ਉੱਤੇ ਨਿਯੁਕਤ ਕੀਤੇ ਗਏ ਨੇ ਆਪਣੇ ਸਿਆਸੀ ਅਕਾਮਾਂ ਨੂੰ ਖੁਸ਼ ਕਰਨ ਦੇ ਲਈ ਉਨ੍ਹਾਂ ਖਿਲਾਫ਼ ਜਿਹੜਾ ਬੇਬੁਨਿਆਦ ਦੋਸ਼ ਲਗਾ ਰਹੇ ਨੇ। ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਦੇ ਲਈ ਮੇਰੇ ਖਿਲਾਫ਼ ਇਕ ਝੂਠਾ ਬਿਰਤਾਂਤ ਜਿਹੜਾ ਘੜਿਆ ਜਾ ਰਿਹਾ। ਇਸ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਹੁਣਾਂ ਕਿਹਾ ਕਿ ਮੇਰੇ ਖਿਲਾਫ਼ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਜਦੋਂ ਕਿ ਮੈਂ ਪਹਿਲਾਂ ਹੀ ਅਕਾਲ ਤਖ਼ਤ ਸਕੱਤਰੇਤ ਵਿਚ ਜਿਹੜਾ ਪੇਸ਼ ਹੋ ਕੇ ਸਾਫ਼ ਕਰ ਦਿੱਤਾ ਸੀ ਕਿ ਵੀਡੀਓ ਵਾਲਾ ਸ਼ਖਸ ਮੈਂ ਨਹੀਂ ਹਾਂ। ਵੀਡੀਓ ਦੇ ਵਿਚ ਦਿਖਾਈ ਦੇ ਰਹੇ ਵਿਅਕਤੀ ਦਾ ਕੱਦ ਕਾਠ ਅਤੇ ਸਰੀਰਕ ਬਣਤਰ ਮੇਰੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਮੈਨੂੰ ਹੈਰਾਨੀ ਹੈ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਬੈਠੇ ਲੋਕ ਸਿਰਫ਼ ਮੈਨੂੰ ਬਦਨਾਮ ਕਰਨ ਦੇ ਲਈ ਆਪਣੀ ਸਿਆਸੀ ਮਾਲਕਾਂ ਦੇ ਕਹਿੰਦੇ ਨੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਿਹਾ ਤੇ ਇਹਦੇ ਵਿਚ ਸਿਆਸਤ ਹੋ ਰਹੀ ਹੈ। ਦੇਖਦੇ ਅੱਗੇ ਜਾ ਕੇ ਕੀ ਹੁੰਦਾ, ਗੱਲਾਂ ਬਾਤਾਂ ਕਰਦੇ ਹਾਂ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿਚ ਬਲਵੰਤ ਸਿੰਘ ਰਾਜੋਆਣਾ ਹੋਣਾ ਦਾ ਮਾਮਲਾ ਪਛੜ ਗਿਆ। ਕੱਲ ਜਿਹੜਾ ਇਹਨੂੰ ਵਿਚਾਰਨਾ ਸੀ ਪਰ ਕਿਤੇ ਨਜ਼ਰ ਨਾ ਆਇਆ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿਚ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਪਛੜਿਆ ਤੇ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿਚ ਪਛੜ ਚੁੱਕਿਆ ਹੈ, ਜਦੋਂ ਕਿ ਇਹ ਜਿਹੜਾ ਮਾਮਲਾ ਇਸ ਤੋਂ ਪਹਿਲਾਂ ਹੋਈ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੇ ਵਿਚ ਵੱਡੇ ਪੱਧਰ ਦੇ ਉੱਤੇ ਵਿਚਾਰਿਆ ਗਿਆ ਸੀ। ਬੰਦੀ ਸਿੰਘ ਜਿਹੜੇ ਨੇ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿਚ ਜਿਹੜਾ ਵਿਚਾਰਨਯੋਗ ਸੀ। ਬਲਵੰਤ ਸਿੰਘ ਰਾਜੋਆਣਾ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਸ ਦੀ ਫਾਂਸੀ ਦੀ ਸਜ਼ਾ ਮਾਫ਼ੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕੀਤੀ ਹੋਈ ਪਟੀਸ਼ਨ ਨੂੰ ਵਾਪਸ ਲੈ ਲਿਆ ਜਾਵੇ ਕਿਉਂਕਿ ਇਸ ਮਾਮਲੇ ਦੇ ਵਿਚ ਇਕ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਿਆ। ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਮਾਮਲਾ ਇਸ ਵੇਲੇ ਅਦਾਲਤ ਦੇ ਵਿਚਾਰ ਦੇ ਅਧੀਨ ਵੀ ਹੈਗਾ ਹੈ। ਬੀਤੇ ਕੱਲ ਇਹ ਮਾਮਲਾ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿਚ ਵਿਚਾਰਿਆ ਜਾਣਾ ਸੀ ਪਰ ਸਿਆਸੀ ਘਟਨਾਕ੍ਰਮ ਦੇ ਚਲਦਿਆਂ ਇਹ ਮਾਮਲਾ ਪਿੱਛੇ ਪੈ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੂਤਰਾਂ ਦੇ ਮੁਤਾਬਕ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਸਬੰਧਤ ਹੈ ਤੇ ਸਿੱਖ ਜਥੇਬੰਦੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਦੇਸ਼ ਯਾਤਰਾ ਦੇ ਉੱਤੇ ਨੇ। ਇਸ ਮਾਮਲੇ ਦੇ ਵਿਚ ਉਨ੍ਹਾਂ ਦੇ ਨਾਲ ਵਿਚਾਰ ਵਟਾਂਦਰਾ ਜ਼ਰੂਰੀ ਸੀ ਜਿਸ ਦੇ ਕਾਰਨ ਇਹ ਮਾਮਲਾ ਮੁੜ ਵਿਚਾਰਿਆ ਜਾਏਗਾ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰੇ ਦੇ ਵੱਲੋਂ ਸਿੱਖ ਜਥੇਬੰਦੀਆਂ ਨਾਲ ਕੀਤੀ ਗਈ ਮੀਟਿੰਗ ਦੇ ਵਿਚ ਇਹ ਮਾਮਲਾ ਏਜੰਡੇ ਦੇ ਵਿਚ ਸ਼ਾਮਲ ਸੀ। ਮੀਟਿੰਗ ਦੇ ਵਿਚ ਬੇਅਦਬੀ ਐਕਟ, ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ, ਬਲਵੰਤ ਸਿੰਘ ਰਾਜੋਆਣਾ ਹੁਣਾਂ ਦੀ ਫਾਂਸੀ ਦੀ ਸਜ਼ਾ ਮਾਫ਼ੀ ਸਬੰਧੀ ਪਟੀਸ਼ਨ ਸਬੰਧੀ ਮਾਮਲਾ ਸ਼ਾਮਲ ਸੀ। ਮੀਟਿੰਗ ਦੇ ਵਿਚ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੱਖਾਂ ਦੀ ਜੜੀ ਰਿਹਾਈ ਦੇ ਮਾਮਲੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਸੀ, ਜਿਹਦੇ ਵਿਚ ਕਈ ਵਿਦਵਾਨਾਂ ਨੇ ਇਸ ਮਾਮਲੇ ਦੇ ਵਿਚ ਕੇਂਦਰ ਸਰਕਾਰ ਨੂੰ ਵੀ ਆੜੇ ਹੱਥੀ ਲਿਆ ਸੀ। ਇਕ ਜਥੇਬੰਦੀ ਦੇ ਆਗੂ ਵੱਲੋਂ ਆਖਿਆ ਗਿਆ ਕਿ ਇਸ ਮਾਮਲੇ ਦੇ ਵਿਚ ਰਾਜੋਆਣਾ ਦੀ ਮੰਗ ਸਮਰਥਨ ਕਰਨਾ ਚਾਹੀਦਾ ਹੈ ਤੇ ਇਸ ਪਟੀਸ਼ਨ ਨੂੰ ਵਾਪਸ ਲੈ ਲੈਣਾ ਚਾਹੀਦਾ। ਇਕ ਸਿੱਖ ਆਗੂ ਨੇ ਇਸ ਮਾਮਲੇ ਦੇ ਵਿਚ ਦਲੀਲ ਦਿੱਤੀ ਸੀ ਕਿ ਆਉਂਦੇ ਸਮੇਂ ਦੇ ਵਿਚ ਭਾਜਪਾ ਪੰਜਾਬ ਦੇ ਵਿਚ ਪੈਰ ਜਿਹੜਾ ਪਸਾਰਾ ਕਰ ਰਹੀ ਹੈ ਕਰਨ ਦਾ ਯਤਨ ਕਰ ਰਹੀ ਹੈ ਤੇ ਉਹ ਅਜਿਹੇ ਸਮੇਂ ਦੇ ਵਿਚ ਸਿੱਖਾਂ ਦਾ ਦਿਲ ਜਿੱਤਣ ਦੇ ਲਈ ਬੰਦੀ ਸਿੰਘਾਂ ਨੂੰ ਜਿਹੜਾ ਰਿਹਾਅ ਕਰ ਸਕਦੀ ਹੈ ਇਸ ਦੇ ਲਈ ਉਡੀਕ ਕਰਨੀ ਚਾਹੀਦੀ ਹੈ ਤੇ ਇਸ ਮੌਕੇ ਦਾ ਲਾਹਾ ਲੈਣਾ ਕਹਿੰਦੇ ਚਾਹੀਦਾ। ਦੂਸਰੇ ਪਾਸੇ ਕੱਲ ਵੈਸੇ ਫੈਸਲਾ ਸੁਣਾਇਆ ਗਿਆ ਸੀ। ਇੰਟਰਨੈਸ਼ਨਲ ਜਿਹੜੇ ਗੁਰੂ ਘਰਾਂ ਦੀ ਗੱਲ ਹੈ, ਕੈਨੇਡਾ ਤੇ ਯੂ ਐਸ ਦੀਆਂ ਦੋ ਗੁਰਦੁਆਰਾ ਕਮੇਟੀਆਂ ਦੇ ਵਿਚ ਜਿਹੜਾ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਗਈ ਜੋ ਖ਼ਬਰਾਂ ਦੇ ਵਿਚ ਨਜ਼ਰ ਨਹੀਂ ਆਈ ਤੇ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਤਨਖਾਹੀਆ ਕਰਾਰ ਦਿੱਤੀ ਗਈ ਸੀ। ਵਿਨੀਪੈਗ ਗੁਰਦੁਆਰਾ ਕਮੇਟੀ ਪ੍ਰਧਾਨ ਦੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਉਨ੍ਹਾਂ ਨੇ ਇਕ ਪਾਸੜ ਦੱਸ ਦਿੱਤਾ ਹੈ। ਲਓ ਜੀ, ਨਾ ਤਾਂ ਉੱਥੇ ਦੀ ਸਰਕਾਰਾਂ ਮੰਨਦੀਆਂ ਨੇ ਤੇ ਨਾ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਮੰਨਦੀਆਂ ਨੇ ਤੇ ਹੁਣ ਕਿਹਦੀ ਗੱਲ ਕਰੀਏ ਜੀ। ਨਿਸ਼ਾਨ ਸਿੰਘ ਜਿਹੜੇ ਨੇ ਉਨ੍ਹਾਂ ਨੇ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰ ਦਿੱਤਾ। ਪ੍ਰਧਾਨ ਨੇ ਕਿਹਾ ਆਇਆਂ ਜਿਹੜੀਆਂ ਚਿੱਠੀਆਂ ਆਈਆਂ ਸਨ ਉਨ੍ਹਾਂ ਦੇ ਜਵਾਬ ਅਸੀਂ ਭੇਜੇ ਨੇ। ਅਕਾਲ ਤਖ਼ਤ ਸਾਹਿਬ ਦੇ ਵਿਚ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿਚ ਵਿਦੇਸ਼ ਦੇ ਨਾਲ ਸਬੰਧਤ ਦੋ ਮਾਮਲੇ ਵੀ ਵਿਚਾਰੇ ਗਏ। ਦੋਵਾਂ ਮਾਮਲਿਆਂ ਦੇ ਵਿਚ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਦਸਿਆ ਕਿ ਕੈਨੇਡਾ ਦੇ ਮੈਨੀਟੋਬਾ ਦੇ ਵਿਨੀਪੈਗ ਸਥਿਤ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਵਿਲਕਸ ਐਵਨਿਊ ਦੀ ਜਿਹੜੀ ਆ ਪ੍ਰਬੰਧਕ ਕਮੇਟੀ ਦਾ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਪ੍ਰਬੰਧ ਨਾ ਚਲਾਉਣ ਸਬੰਧੀ ਮਾਮਲਾ ਵਿਚਾਰਿਆ ਗਿਆ ਜਿਸਦੇ ਉਤੇ ਵਿਚਾਰ ਕਰਨ ਦੇ ਉਪਰੰਤ ਪੰਜ ਸਿੰਘ ਸਾਹਿਬਾਨਾਂ ਵੱਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਸਮੇਤ ਰਜਿੰਦਰ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਨਵਦੀਪ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ, ਪ੍ਰਦੀਪ ਸਿੰਘ ਤੇ ਪੰਜ ਮੈਂਬਰੀ ਕਮੇਟੀ ਦੇ ਅਮਰਜੀਤ ਸਿੰਘ, ਕਿਰਪਾਲ ਸਿੰਘ, ਸੁਖਜਿੰਦਰ ਸਿੰਘ, ਹਰਪਾਲ ਸਿੰਘ ਤੇ ਚਰਨਜੀਤ ਸਿੰਘ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਇਕ ਹੋਰ ਮਾਮਲੇ ਦੇ ਵਿਚ ਅਮਰੀਕਾ ਗੁਰੂ ਘਰ ਦੀ ਗੱਲ ਹੈ। ਉਹਦੇ ਵਿਚ ਅਮਰੀਕਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਿੱਖ ਸੁਸਾਇਟੀ ਆਫ਼ ਅਪਸਟੇਟ, ਸਾਊਥ ਕੈਰੋਲੀਨਾ, ਡੰਕਨ ਦੀ ਜਿਹੜੀ ਹੈ ਪ੍ਰਬੰਧਕ ਕਮੇਟੀ ਦੇ ਖਿਲਾਫ਼ ਕਾਰਵਾਈ ਕੀਤੀ ਗਈ। ਇੱਥੇ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀਆਂ ਜਿਹੜੀਆਂ ਤਸਵੀਰਾਂ ਦਾ ਅਪਮਾਨ ਕੀਤਾ ਗਿਆ, ਉਨ੍ਹਾਂ ਦੇ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਸ ਕਾਰਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਰਬਪ੍ਰੀਤ ਸਿੰਘ, ਸਾਬਕਾ ਸਕੱਤਰ ਰਾਜ ਸਿੰਘ ਚੇਅਰਪਰਸਨ, ਮਨਜੀਤ ਕੌਰ ਟਰੱਸਟੀ, ਅੰਮ੍ਰਿਤਪਾਲ ਸਿੰਘ ਟਰੱਸਟੀ, ਸਵਰਨ ਸਿੰਘ ਟਰੱਸਟੀ, ਸੋਹਣ ਸਿੰਘ ਟਰੱਸਟੀ, ਜਸਵਿੰਦਰ ਸਿੰਘ ਟਰੱਸਟੀ, ਤੇ ਰਜਿੰਦਰ ਸਿੰਘ ਟਰੱਸਟੀ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਅਯੋਗ ਕਰਾਰ ਦਿੱਤਾ ਗਿਆ। ਜਦੋਂ ਤੱਕ ਇਹ ਅਕਾਲ ਤਖ਼ਤ ਵਿਖੇ ਹਾਜ਼ਰ ਹੋ ਕੇ ਸਪਸ਼ਟੀਕਰਨ ਨਹੀਂ ਦੇ ਦਿੰਦੇ ਉਸ ਵੇਲੇ ਤੱਕ ਪੰਥ ਇਨ੍ਹਾਂ ਨੂੰ ਸਹਿਯੋਗ ਨਾ ਦੇਣ ਦੀ ਗੱਲ ਜਿਹੜੀ ਕੀਤੀ ਗਈ। ਲੋ ਦੋਸਤੋ, ਇਹ ਸਾਂ ਜੀ ਦੇਸ਼ ਦੀਆਂ ਤੇ ਕੁਝ ਵਿਦੇਸ਼ ਦੀਆਂ, ਖਾਸ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੀਆਂ ਖ਼ਬਰਾਂ ਤੇ ਹੋਰ ਪੰਜਾਬ ਦੀਆਂ ਤੇ ਕੇਂਦਰ ਦੀਆਂ ਗੱਲਾਂ ਬਾਤਾਂ ਤੇ ਆਪਣੇ ਨਾਲ ਅਗਲੀ ਗੱਲਬਾਤ ਕਰਨ ਦੇ ਲਈ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਸਵਾਗਤ ਹੈ ਜੀ।
2: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆਓ ਜੀ।
2: ਹਾਲ ਚਾਲ ਠੀਕ ਹੈ ਜੀ।
1: ਜੀ
2: ਬਾਰੇ ਸਾਹਿਬ, ਪਹਿਲਾਂ ਤਾਂ ਵਿਦੇਸ਼ ਦੀਆਂ ਕਮੇਟੀਆਂ ਮੰਨਣ ਨੂੰ ਤਿਆਰ ਨਹੀਂ ਹੈ ਜੀ।
1: ਉਹੀ ਗੱਲ ਕਰਦਾ ਜੀ, ਨਾ ਸਰਕਾਰ ਮੰਨਦੀ ਆ ਤੇ ਨਾ ਜੀ ਧਾਰਮਿਕ ਜਥੇਬੰਦੀਆਂ ਮੰਨਦੀਆਂ ਨੇ। ਮੈਨੂੰ ਤਾਂ ਲੱਗਦਾ ਕੁਝ ਗੱਬ ਪਊ।
2: ਗੱਲ ਤਾਂ ਇਹ ਹੈਗੀ ਆ, ਹਰ ਇੱਕ ਬੰਦਾ ਇਹ ਕਹੀ ਜਾਂਦਾ ਵੀ ਅਕਾਲ ਤਖ਼ਤ ਸਾਡੇ ਲਈ ਸੁਪਰੀਮ
1: ਹੈ ਜੀ, ਸੁਪਰੀਮ ਹੈ ਜੀ।
2: ਪਰ ਉੱਥੇ ਦੇ ਬੈਠੇ ਜਿਹੜੇ ਚਲਾਉਣ ਵਾਲੇ ਬੰਦੇ ਆ
1: ਜੀ,
2: ਉਹਨਾਂ ਦਾ ਜਿਹੜਾ ਹੈਗਾ ਆ ਉਹਨਾਂ ਤੇ ਕਿੰਤੂ ਕਰਦੇ ਆ ਜੀ।
1: ਜੀ ਬਿਲਕੁਲ ਹੈ ਜੀ।
2: ਸਮਾਂ ਆ ਜਾਣਾ ਹੈਗਾ ਸਰ, ਤੁਸੀਂ ਦੇਖਿਆ ਸੀ ਨਾ ਜੀ, ਇੱਕ ਪੂਰਨ ਸਿੱਖ ਜਿਹੜਾ ਤੁਰਿਆ ਫਿਰਦਾ ਸੀਗਾ ਜੀ, ਵੀਡੀਓ ਬਣਵਾਉਂਦਾ ਸੀਗਾ ਜੀ, ਕੀ ਉਹਦਾ ਨਾਂ ਸੀ, ਛੋਟੂ ਸਿੰਘ ਖਾਲਸਾ ਕਰ ਏਦਾਂ ਦਾ ਨਾਂ ਹੈਗਾ ਸੀ ਜੀ।
1: ਜੀ
2: ਹਾਂਜੀ, ਗੁਰੂ ਵਾਲੇ ਬਣਿਓ ਜੀ, ਗੁਰੂ ਵਾਲੇ ਬਣਿਓ, ਹਾਂਜੀ
1: ਗੁਰੂ ਵਾਲਾ ਬਣੋ।
2: ਬਸ ਉਹ ਹੀ ਸਿੱਖ ਆ, ਬਾਕੀ ਕੋਈ ਸਿੱਖ ਨਹੀਂ। ਏਦਾਂ ਦੇ ਕਮਲੇ ਜਿਹੜੇ ਹੈਗੇ ਇਹਨਾਂ ਨੂੰ ਆਉਣਾ ਜੀ ਉੱਥੇ।
1: ਬਿਲਕੁਲ
2: ਉਹ ਭਾਰੇ ਸਾਹਿਬ, ਗੱਲ ਤਾਂ ਹੈਗੀ ਆ, ਮੈਂ ਕੱਲ ਵੀ ਜਿਹੜੀ ਬੇਨਤੀ ਕੀਤੀ ਸੀ ਉਹ ਇਹ ਸੀ ਕਿ ਬਹੁਤ ਕਾਹਲੀ ਕੀਤੀ ਸਰ, ਬਹੁਤ ਕਾਹਲੀ ਕੀਤੀ। ਉਹਦੇ ਨਾਲ ਕੀ ਹੋਇਆ ਕਿ ਕੌਮ ਜਿਹੜੀ ਹੈਗੀ ਆ ਉਹ ਦੋ ਹਿੱਸਿਆਂ ਦੇ ਵਿੱਚ ਵੰਡ ਹੋ ਗਈ ਜੀ।
1: ਜੀ
2: ਰੈਦਰ ਤਿੰਨ ਹਿੱਸਿਆਂ ਚ ਆ ਸਰ।
1: ਜੀ
2: ਇੱਕ ਹਿੱਸਾ ਉਹ ਆ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਨੂੰ ਕਹਿੰਦਾ ਹੈਗਾ ਆ ਜੀ ਵੀ ਠੀਕ ਆ ਜੀ, ਇਹ ਪੰਥ ਦੁਖੀ ਜੀ, ਉਹਨਾਂ ਤੇ ਲੇਬਲ ਲੱਗ ਜਾਂਦਾ ਆ ਜੀ ਵੀ ਉਹ ਜੀ ਸੁਖਬੀਰ ਦੇ ਬੰਦੇ।
1: ਬਿਲਕੁਲ ਹੈ ਜੀ।
2: ਦੂਜੇ ਆ ਗਏ ਜੀ ਸਰਕਾਰੀ ਬੰਦੇ, ਅਗਲੇ ਕਹਿੰਦੇ ਹੈਗੇ ਆ ਜੀ ਵੀ ਸਾਡੀ, ਅਸੀਂ ਤਾਂ ਵੀਡੀਓ ਚ ਹੈ ਹੀ ਨੀ
1: ਜੀ,
2: ਹਾਂਜੀ ਉਹ ਤਾਂ ਕੋਈ ਬਹਿਰੂਪੀ ਆ, ਉਹਦਾ ਕੱਦ ਕਾਠ ਨੀ ਮਿਲਦਾ ਮੇਰੇ ਨਾਲ ਜਾਂ ਇੱਦਾਂ ਕਰਕੇ ਆ ਜੀ।
1: ਜੀ
2: ਇੱਕ ਮੀਡੀਆ ਦਾ ਸੈਕਸ਼ਨ ਵੀ ਜਿਹੜਾ ਹੈਗਾ ਆ ਉਹ ਪਹਿਲਾਂ ਜਿਹੜਾ ਆ ਇੱਥੇ ਸਰਕਾਰ ਦਾ ਵਿਰੋਧੀ ਰਿਹਾ ਆ, ਉਹ ਮੁੱਖ ਮੰਤਰੀ ਨੂੰ ਉਹਨਾਂ ਨਾਲ ਮੈਨੇਜ ਹੋਇਆ ਕਿੱਦਾਂ, ਉਹ ਮੁੱਖ ਮੰਤਰੀ ਨੂੰ ਕਲੀਨ ਚਿੱਟ ਦੇਣ ਲੱਗ ਪਿਆ ਜੀ ਆਪਣੇ ਆਪ ਹੀ।
1: ਜੀ
2: ਸਵਾਲ ਇਹ ਹੈਗਾ ਜੇ ਤੁਹਾਡੀ ਨੌਲੇਜ ਚ ਪਹਿਲਾਂ ਹੈਗਾ ਸੀਗਾ ਤੇ ਤੁਸੀਂ ਪਹਿਲਾਂ ਇਹ ਗੱਲ ਬੋਲਦੇ ਜਦੋਂ ਇਹ ਉਦੋਂ ਉਹ ਹਰਿਮੰਦਰ ਸਾਹਿਬ ਗਿਆ ਸੀ ਤੇ ਉਦੋਂ ਇਹ ਤੁਸੀਂ ਇਹ ਗੱਲ ਕਰਦੇ ਪੋਸਟਾਂ ਪਾਉਂਦੇ ਉਹ ਤਾਂ ਗੱਲ ਠੀਕ ਸੀ।
1: ਜੀ
2: ਹੁਣ ਜਿਹੜਾ ਹੈਗਾ ਆ ਡਿਫੈਂਸਿਵ ਜਿਹੜਾ ਆ ਕੋਈ ਨੀ, ਨਾਲ ਅਗਲੇ ਡਿਫੈਂਸਿਵ ਦੇ ਨਾਲ ਨਾਲ ਅਟੈਕਿੰਗ ਮੋਡ ਦੇ ਵਿੱਚ ਵੀ ਆ ਜੀ।
1: ਪਰ ਇਹਦੇ ਵਿੱਚ ਸੈਂਸ ਮੈਂ ਜੋ ਵੀ ਸੋਚ ਰਿਹਾ ਸੀ ਸਾਰੀ ਕਾਰਵਾਈ, ਜਦੋਂ ਮਾਨ ਸਾਹਿਬ ਨੇ ਚਲੋ ਇਹਦੇ ਉੱਤੇ ਵੀਡੀਓ ਦੇ ਵਿੱਚ ਜਵਾਬ ਦਿੱਤਾ, ਇੱਕ ਤਰ੍ਹਾਂ ਦਾ ਉਹਨਾਂ ਨੇ ਤਾਂ ਉਹ ਵੀ ਕਹੀ ਜਾਂਦੇ ਮੈਂ ਸਤਿਕਾਰ ਪੂਰਾ ਕਰਦਾ, ਅਸੀਂ ਮਤਲਬ ਕਿ ਪਰੇ ਨਹੀਂ ਹੋ ਸਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਸਾਡੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਸੋਚ ਸਕਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ। ਪਰ ਇਹਦੇ ਵਿੱਚ ਦੇਖਿਆ ਜਾਵੇ ਤਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਕੋਈ ਇਸ ਨੂੰ ਮੁੱਦਾ ਕਰ ਦੇਵੇ ਜਾਂ PIL ਪਾ ਸਕਦਾ ਜਾਂ ਇਹਦੇ ਉੱਤੇ ਕਿ ਹਾਂ ਭਾਈ ਸਰਕਾਰ ਇਹਨੂੰ ਸਾਬਤ ਕਰਕੇ ਦਿਖਾਵੇ ਭਾਈ ਭੀ ਇਹ ਗਲਤ ਆ ਵੀਡੀਓ, ਇਹ ਕਾਹਤੋਂ ਨੀ ਕਹਿ ਰਹੇ ਕਿ ਹਾਂ ਭਾਈ ਅਸੀਂ ਅਸੀਂ ਆਪ ਜਾਂਚ ਕਰਾ ਲਾਂਗੇ ਜੀ। ਹਰ ਗੱਲ ਦੇ ਉੱਤੇ ਛਾਤੀ
2: ਕੋਈ ਜਿਹੜੀ ਹੈਗੀ ਆ
1: ਆਪਣੀ ਠੋਕਦੇ ਆ, ਕਹਿੰਦੇ ਆ ਫਕਰ ਕਰਦੇ ਆ, ਪਰ ਇਹਦੇ ਵਿੱਚ ਕਿਉਂ ਪਿੱਛੇ ਇਹ ਬਿਆਨ ਅਜੇ ਤੱਕ ਕਿਉਂ ਨਹੀਂ ਆ ਰਿਹਾ ਕਿ ਅਸੀਂ ਆਪ ਆਪਣੇ ਪੱਧਰ ਦੇ ਉੱਤੇ ਜਾਂਚ ਕਰਾਵਾਂਗੇ ਜੀ।
2: ਗੱਲ ਇਹ ਤਾਂ ਹੈਗੀ ਆ ਨਾ ਜੀ, ਕੇਜਰੀਵਾਲ ਦੀਆਂ ਪੁਰਾਣੀਆਂ ਜਿਹੜੀਆਂ ਵੀਡੀਓ ਕੱਢ ਲਓ ਅੱਜ ਵਾਲਾ।

0: ਜੀ
1: ਤੇ ਬਾਅਦ ਦੇ ਵਿਚ ਮੈਂ ਜਾ ਕੇ ਦੇਖਿਆ ਤੇ ਪੱਟੀ ਸਾਹਿਬ ਨੇ ਜੁੜੇ ਨਾਲ ਉਹਨਾਂ ਨੇ ਮੇਰੀ ਵੀਡੀਓ ਪਾਈ ਵੀ ਮੁੱਖ ਮੰਤਰੀ ਰੋਂਦਾ। ਮੈਂ ਕਿਹਾ ਇਹ ਉਹਦੀ ਕੁੜੀ ਦੱਸ ਗਈ ਆ ਵੀ ਇੱਕ ਹਾਂਜੀ
0: ਜੀ
1: ਵੀ ਇਹਦੇ ਰੋਣ ਦਾ ਕਾਰਨ ਕੀ ਹੁੰਦਾ ਆ ਵੀ ਜਦੋਂ ਜਦੋਂ ਕਿਤੇ ਫਸਦਾ ਆ ਉਦੋਂ ਉਦੋਂ ਜਿਹੜਾ ਹੈਗਾ ਆ ਵੀ ਏਦਾਂ ਰੋ ਕੇ ਇਮੋਸ਼ਨਲੀ ਬਲੈਕਮੇਲ ਕਰਦਾ।
0: ਪਰ ਇੱਕ ਗੱਲ ਇਹ ਵੀ ਸੋਚਣ ਵਾਲੀ ਇਹਨਾਂ ਦੀ ਹਾਈ ਕਮਾਂਡ ਦਾ ਅਜੇ ਤੱਕ ਕੋਈ ਨੀ ਬਿਆਨ ਆਇਆ ਤੇ ਉੱਤੇ ਕੀ ਆਇਆ ਕਿ ਜੀ ਕੇਜਰੀਵਾਲ ਸਾਹਿਬ ਨਜ਼ਰ ਨਹੀਂ ਆਏ ਜੀ ਕਿੱਥੇ ਗਏ
1: ਸਰ। ਉਹਨੂੰ ਪਤਾ ਆ ਵੀ ਅਸਾਨਾ ਦੇ ਭੇਟ ਦੇ ਵਿਚ ਮੈਂ ਆ ਕੇ ਜਿਹੜਾ ਆ ਕਾਹਦੇ ਵਾਸਤੇ ਫਸਣਾ
0: ਜੀ।
1: ਨਾ ਉਹਨੂੰ ਮਰਿਆਦਾ ਦਾ ਪਤਾ ਨਾ ਉਹਨੂੰ ਕੁਛ ਪਤਾ ਜੀ ਇਸ ਚੀਜ਼ ਦਾ
0: ਜੀ।
1: ਦੇਖੋ ਇੱਕ ਸੱਤਾ ਦੇ ਵਿਚ ਬਹੁਤ ਤਾਕਤ ਹੁੰਦੀ ਹੈ ਸਰ
0: ਜੀ।
1: ਇਹ ਉਹ ਅਪੋਜ਼ ਕਰਨ ਦੀ ਮਤਲਬ ਗੱਲ ਕਰਦੇ ਪਏ ਨਾ ਜਾਂ ਜਿਸ ਤਰ੍ਹਾਂ ਦੇ ਤਰੀਕੇ ਦੀਆਂ ਗੱਲਾਂ ਕਰਦੇ ਪਏ ਉਹ ਤਾਂ ਹੀ ਕਰ ਸਕਦੇ ਹੈਗੇ ਆ ਕਿ ਜੇ ਕੁਰਸੀ ਤੇ ਬੈਠੇ ਆ।
0: ਨਾਲੇ ਦੇਖੋ ਹਜੇ ਵੀ ਚੈਲੰਜ ਤਾਂ ਹੁਣ ਵੀ ਕਰੀ ਜਾਂਦੇ ਆ ਹਨਾ। ਪਹਿਲਾਂ ਵੀ ਕਹਿੰਦੇ ਸੀਗੇ ਵੀ ਇਹ ਚੀਜ਼ ਨਹੀਂ ਹੋ ਸਕਦੀ ਏਦਾਂ, ਜਾਂ ਤੁਸੀਂ ਜਿੱਥੋਂ ਮਰਜ਼ੀ ਚੈੱਕ ਕਰਾ ਲਓ। ਇਸੇ ਤਰ੍ਹਾਂ ਕਾਨੂੰਨ ਦੀ ਗੱਲ ਜਿਹੜੀ ਹੈ ਆਪਣਾ ਸਤਿਕਾਰ ਐਕਟ ਬਣਿਆ ਜਿਹੜਾ ਉਹ ਬਦਲ ਨਹੀਂ ਸਕਦਾ ਜੀ। ਉਹ ਚੈਲੰਜ ਤਾਂ ਹੁਣ ਵੀ ਕਰੀ ਜਾਂਦੇ ਆ ਉਸ ਚੀਜ਼ ਨੂੰ, ਜਾਂ ਤਾਂ ਨਿਮਰਤਾ ਦੇ ਨਾਲ ਗੱਲਬਾਤ ਦੀ ਮਤਲਬ ਕਿ ਇੱਕ ਡਿਸਕਸ਼ਨ ਦੀ ਟੇਬਲ ਟਾਕ ਦੀ ਗੱਲ ਕਰਦੇ ਤੇ ਮੀਡੀਆ ਦੇ ਵਿੱਚ ਬਿਆਨ ਬਿਆਜੀ ਦਾ ਫਿਰ ਇਹ ਵੀ ਤਾਂ ਕਰ ਹੀ ਰਹੇ ਨੇ ਕਿਤੇ ਨਾ ਕਿਤੇ ਉਸ ਚੀਜ਼ ਨੂੰ। ਮੈਨੂੰ ਲੱਗਦਾ ਕਿ ਪਾਣੀਆਂ ਦਾ ਮੁੱਦਾ, ਬੇਅਦਬੀਆਂ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਹੁਣ ਮੈਨੂੰ ਲੱਗਦਾ ਕਿ ਉਹ ਇੱਕ ਤਰ੍ਹਾਂ ਦਾ ਫੇਲੀਅਰ ਇਹਨਾਂ ਨੂੰ ਨਜ਼ਰ ਆ ਰਿਹਾ। ਕਿਤੇ ਨਾ ਕਿਤੇ ਕੋਈ ਨਵਾਂ ਮੁੱਦਾ ਚਾਹੀਦਾ, ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਹਿੰਦੂ ਵਪਾਰੀਆਂ ਦੀ ਗੱਲ ਕਰ ਗਏ, ਉਹ ਪਾੜਾ ਪਾਉਣ ਦੀ ਕੋਸ਼ਿਸ਼ ਇੱਕ ਤਰ੍ਹਾਂ ਦੀ ਹੋਈ। ਤੇ ਫਿਰ ਮੈਨੂੰ ਲੱਗਦਾ ਕਿ ਜਿਹੜਾ ਚਲੋ ਇਹ ਇਲਜ਼ਾਮ ਜਾਂ ਇਹ ਗੱਲ ਆਪਾਂ ਅਕਾਲ ਤਖ਼ਤ ਦੇ ਲਈ ਤਾਂ ਨਹੀਂ ਕਰ ਸਕਦੇ, ਪਰ ਬਾਕੀ ਸਿਆਸੀ ਪਾਰਟੀਆਂ ਨੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਪੂਰਾ ਪਾੜਾ ਪਾ ਦਿੱਤਾ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜੇ MLA ਜਾਂ ਅਧਿਕਾਰ ਜਿਹੜੇ ਇਨ੍ਹਾਂ ਦੇ ਨੁਮਾਇੰਦੇ ਨੇ ਉਹ ਬੁਲਾਏ ਜਿਹੜੇ ਸਿੱਖ ਸ਼ਖਸੀਅਤਾਂ ਨੇ ਰੂਪ ਦੇ ਵਿੱਚ ਨੇ, ਤੇ ਉਹਦੇ ਵਿੱਚ ਜੇ ਹੁਣ ਉਹ ਪਾਰਟੀ ਦੀ ਗੱਲ ਮੰਨਣਗੇ ਕਿ ਮਾਨ ਸਾਹਿਬ ਦੀ ਗੱਲ ਮੰਨਣਗੇ ਵੀ ਨਹੀਂ ਜਾਣਾ, ਤੇ ਕਿ ਜੇ ਉਹ ਨਹੀਂ ਜਾਂਦੇ ਤਾਂ ਉਹ ਵਿਚਾਰੇ ਫਸ ਹੋ ਵੀ ਗਏ ਨੇ, ਹੁਣ ਕੀ ਕਰਨਗੇ।
1: ਦੇਖੋ ਧਰਮ ਸੰਕਟ ਤਾਂ ਸਾਰਿਆਂ ਲਈ ਪਾਇਆ ਹੈ ਨਾ ਜੀ
0: ਜੀ।
1: ਇੱਕ ਭਾਰਤ ਸਾਹਿਬ ਦੋ ਗਰੁੱਪ ਤਾਂ ਮੈਂ ਦੱਸ ਦਿੱਤੇ, ਇੱਕ ਤਾਂ ਜਿਹੜਾ ਅਸੈਪਟ ਕਰਦੇ ਸੀ, ਇੱਕ ਜਿਹੜਾ ਹੈਗਾ ਜੀ ਆਪਣੇ ਨਹੀਂ ਅਸੈਪਟ ਕਰਦੇ ਜੀ। ਇੱਕ ਤੀਜਾ ਗਰੁੱਪ ਵੀ ਹੈਗਾ ਸੀਗਾ ਜਿਹੜਾ ਸਾਇਲੈਂਟਲੀ ਜਿਹੜਾ ਆ ਉੱਥੇ ਬਹਿ ਕੇ ਤੇ ਉਹ ਨਾਪ ਤੋਲ ਕਰ ਰਿਹਾ ਸੀ ਕਿ ਆਇਆ ਜਿਹੜਾ ਹੈਗਾ ਆ ਵੀ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਜਾਂਦੇ ਹੋਏ ਦਿਖੀਏ ਨਾ, ਬਟ ਇਸ ਚੀਜ਼ ਦਾ ਕ੍ਰੈਡਿਟ ਜਿਹੜਾ ਹੈਗਾ ਆ ਇਹ ਇਹਨਾਂ ਨੂੰ ਨਾ ਮਿਲ ਜਾਏ ਕਿਤੇ ਜੀ ਅਕਾਲੀਆਂ ਨੂੰ
0: ਜੀ।
1: ਸੋ ਉਹਨਾਂ ਦੀ ਆਪਣੀ ਸੋਚ ਹੈਗੀ ਸੀ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਵੀ ਇਹ ਤਿੰਨ ਹਿੱਸਿਆਂ ਦੇ ਵਿੱਚ ਤਾਂ ਮੇਜਰਲੀ ਜਿਹੜਾ ਹੈਗਾ ਆ ਇਹ ਵੰਡੀ ਗਈ ਨਾ ਕੌਮ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਆ ਇਹਨੂੰ ਇੰਨੀ ਕਾਹਲੀ ਕਰਨ ਦੀ ਲੋੜ ਨਹੀਂ ਸੀ। ਇਹ ਪਹਿਲਾਂ ਜਿਹੜਾ ਹੈਗਾ ਆ ਤੁਸੀਂ ਜਿੰਨਾ ਕੁ ਤੁਹਾਡੇ ਕੋਲ ਮਟੀਰੀਅਲ ਹੈਗਾ ਸੀ ਤੁਸੀਂ ਚੁੱਪ ਕਰਕੇ ਜਿਹੜਾ ਆ ਕੰਪਲੇਨੈਂਟ ਬਣਾ ਲੈਂਦੇ ਕੋਈ,
0: ਤੇ
1: ਕੰਪਲੇਨੈਂਟ ਦੇ ਰਾਹੀਂ ਜਿਹੜਾ ਹੈਗਾ ਡਿਊ ਕੋਰਸ ਆਫ ਲਾ ਨਾਲ ਮੂਵ ਕਰਦੇ ਜੀ
0: ਜੀ।
1: ਤੁਸੀਂ ਇੱਕ ਸਿਆਸੀ ਮੁੱਦੇ ਨੂੰ ਜਿਹੜਾ ਆ ਭਾਈ ਧਾਰਮਿਕ ਸਟੇਜ ਤੋਂ ਉਛਾਲ ਦਿੱਤਾ, ਉਹ ਸਰ ਹੁਣ ਰਿਜ਼ਾਈਨ ਕਰਨਾ ਰਿਜ਼ਾਈਨ ਕਰ ਜੀ ਜਾਂ ਏਦਾਂ ਕਰਕੇ ਕੱਲ ਨੂੰ ਏਦਾਂ ਉਹਦੇ ਵਿੱਚ ਵੀ ਆਜੂਗਾ ਕਿ ਡਿਊਰਿੰਗ ਟੈਨਿਓਰ ਜਿਹੜਾ ਹੈਗਾ ਆ ਮੇਰੇ ਮੁੱਖ ਮੰਤਰੀ ਟੈਨਿਓਰ ਦੇ ਵਿੱਚ ਜੇ ਮੇਰੇ ਕੋਲੋਂ ਕੋਈ ਏਦਾਂ ਦੀ ਗੁਨਾਹ ਹੋਇਆ ਹੈ ਤੇ ਦੱਸੋ
0: ਜੀ।
1: ਅੱਗੇ ਪਿੱਛੇ ਤਾਂ ਸਾਰਿਆਂ ਦੇ ਜਿਹੜੇ ਹੈਗੇ ਆ ਵੀ ਕਿਸੇ ਪੜਦੇ ਨੀ ਫੁੱਲਣੇ ਚਾਹੀਦੇ, ਸਾਰਿਆਂ ਦੇ ਏਦਾਂ ਦੇ ਹੁੰਦੇ ਆ ਜੀ।
0: ਬਿਲਕੁਲ ਹੈ ਜੀ ਬਿਲਕੁਲ।
1: ਹੁਣ ਜਿਹੜੀ ਪਾਰਟੀ ਇਖਲਾਕ ਦੀ ਦੁਹਾਈ ਦਿੰਦੀ ਹੈਗੀ ਆ ਵੀ ਜੇ ਉਹ ਏਦਾਂ ਦੀ ਗੱਲ ਸੀ ਤੇ ਫਿਰ ਸੁੱਚਾ ਸਿੰਘ ਲੰਗਾ ਜਿਹੜਾ ਹੈਗਾ ਆ ਉਹ ਮੰਨ ਕੇ ਗਿਆ ਆ, ਉਹਨੂੰ ਬਾਅਦ ਦੇ ਵਿੱਚ ਫਿਰ ਪਾਰਟੀ ਸ਼ਾਮਲ ਕਰਕੇ ਅੱਜ ਫੇਰ ਉਹ ਜਿਹੜਾ ਹੈਗਾ ਆ ਸੁਖਵੀਰ ਹੋਣਾ ਦੀ ਸਟੇਜ ਨਾਲ ਸਾਂਝੀ ਕਰਦਾ ਜੀ।
0: ਨਾਲੇ ਦੇਖੋ ਕੇਜਰੀਵਾਲ ਸਾਹਿਬ ਬਠਿੰਡੇ ਦੇ ਵਿੱਚ ਜੋ ਇਹਨਾਂ ਨੇ ਰੈਲੀ ਕੱਢੀ ਹੈ, ਚਲੋ ਚੇਅਰਮੈਨਾਂ ਜਾਂ ਹੋਰ ਸਾਰੀਆਂ ਚੀਜ਼ਾਂ ਜਿੱਤ ਲਈਆਂ, ਪਰ ਉਹਦੇ ਵਿੱਚ ਬਿਆਨਬਾਜ਼ੀ ਇਹ ਵੀ ਤਾਂ ਕਰਦੇ ਨਾ ਕਿ ਇੱਕ ਪਾਰਟੀ ਹੈਗੀ ਆ ਜੋ ਚਿੱਟਾ ਵੇਚਦੀ ਹੈ, ਇੱਕ ਪਾਰਟੀ ਹੈਗੀ ਆ ਜੀ ਉਹ ਬੇਅਦਬੀ ਦੇ ਨਾਲ ਜਾਣੀ ਜਾਂਦੀ ਹੈ, ਤੇ ਹੁਣ ਆਪ ਕਸੂਤੇ ਫਸੇ ਆ ਜੀ। ਸਿਆਸਤ ਤਾਂ ਇਹਨਾਂ ਨੇ ਵੀ ਸ਼ੁਰੂ ਕੀਤੀ ਉਸ ਚੀਜ਼ ਦੇ ਵਿੱਚ।
1: ਪਰ ਮੈਨੂੰ ਨਾ ਬਿਲਕੁਲ ਹਮਦਰਦੀ ਹੁੰਦੀ ਸੀ, ਪਰ ਜਦੋਂ ਮੈਂ ਮਾਨ ਸਾਹਿਬ ਨੂੰ ਮਤਲਬ ਜਿਹੜਾ ਸੁਣਿਆ ਨਾ, ਮੇਰੀ ਬਿਲਕੁਲ ਹਮਦਰਦੀ ਜ਼ੀਰੋ ਹੋ ਗਈ ਜਦੋਂ ਉਹਨਾਂ ਨੇ ਇਹ ਜਿਹੜਾ ਹੈਗਾ ਆ ਫਿਰ ਆਪ ਤਾਂ ਮੰਨ ਕੇ ਆਇਆ ਸੁਖਬੀਰ ਬਾਦਲ ਵੀ ਬੇਅਦਬੀਆਂ ਮੈਂ ਕਰਵਾਈਆਂ। ਦੇਖੋ ਤੁਸੀਂ ਉਸ ਗੱਲ ਨੂੰ ਇੱਕ ਇੱਕ ਧਾਰਮਿਕ ਮਰਿਆਦਾ ਦੀ ਗੱਲ ਹੈਗੀ ਸੀ ਵੀ ਗੁਰੂ ਸਾਹਿਬ ਦੇ ਅੱਗੇ ਪੇਸ਼ ਹੋ ਕੇ ਉੱਥੇ ਜਿਹੜਾ ਹੈਗਾ ਜਦੋਂ ਗੁਰੂ ਦਾ ਸਵਾਲ ਹੈ ਭਾਈ ਤੂੰ ਦੋਸ਼ੀ ਹੈਗਾ ਹੈ ਉੱਥੇ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਝੂੜੀ ਚ ਪਵਾਈ ਦਾ ਸਾਰਾ ਕੁਛ ਤੇ ਗੱਲ ਹੁੰਦੀ
0: ਨਾਲੇ ਉਹ ਸੰਸਥਾ ਨੇ ਜਿਹੜੀ ਸਜ਼ਾ ਲਾ

0: ਦਿੱਤੀ ਜੀ, ਉਹ ਤਾਂ ਉਹਨਾਂ ਨੇ ਭੁਗਤ ਲਈ ਆ, ਗੱਲ ਨਿਬੜੀ ਉਹ ਤਾਂ ਜੀ
1: ਭੁਗਤ ਲਈ
0: ਜੀ।
1: ਭਾਰੇ ਸਾਹਿਬ ਜਿਹੜਾ ਆ ਗੁਰੂ ਦੇ ਦਰ ਤੇ ਜਿਹੜਾ ਜਾਣਾ ਹੁੰਦਾ ਨਾ, ਉਹ ਟੋਟਲੀ ਸਰੈਂਡਰ ਹੁੰਦਾ
0: ਜੀ,
1: ਉੱਥੇ ਤਾਂ ਤਰਕ ਵਾਲੀ ਗੱਲ ਹੀ ਨਹੀਂ ਹੁੰਦੀ। ਇਹ ਫਲਸਫਾ ਵੀ ਆ ਧਰਮ ਦਾ
0: ਜੀ,
1: ਉਹਨਾਂ ਨੇ ਤਾਂ ਉਹ ਚੀਜ਼ ਨੂੰ ਫੋਲੋ ਕੀਤਾ ਹੈਗਾ। ਕਨਫੈਸ਼ਨ ਕਦੀ ਵੀ ਏਦਾਂ ਦਾ, ਕਨਫੈਸ਼ਨ ਜਿਹੜਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਕਨਫੈਸ਼ਨ ਏਦਾਂ ਨਹੀਂ ਲਿਆ ਜਾਂਦਾ ਜੀ। ਕਨਫੈਸ਼ਨ ਜਿਹੜਾ ਕਿਤੇ ਹੁੰਦਾ ਆ ਉਹ ਬਕਾਇਦਾ ਤੌਰ ਤੇ ਆਉਂਦਾ ਹੈਗਾ, ਇਟ ਸ਼ੁਡ ਬੀ ਸਪੈਸਿਫਿਕ ਹੈ ਜੀ, ਇੰਨੀ ਤਰੀਕ ਨੂੰ ਇੰਨੇ ਵਜੇ, ਉਹਦਾ ਚਾਰਜ ਲੱਗਦਾ ਬਕਾਇਦਾ ਤੌਰ ਤੇ, ਇੰਨੀ ਤਰੀਕ ਨੂੰ ਇੰਨੇ ਵਜੇ ਮੈਂ ਇਸ ਟਾਈਮ ਤੇ ਇੱਥੇ ਇਸ ਜਗ੍ਹਾ ਤੇ ਮੌਜੂਦ ਸੀ, ਉਸ ਵੇਲੇ ਮੇਰੇ ਕੋਲ ਆਹ ਬੰਦਾ ਆਇਆ, ਉਹਨੇ ਬੰਦੇ ਨੇ ਆ ਕੇ ਮੈਨੂੰ ਆਹ ਘਟਨਾ ਦੀ ਦੱਸੀ ਜੀ, ਜਾਂ ਜੇ ਅਸੀਂ ਯਾਰ ਕੋਈ ਕੌਨਸਪੀਰੇਸੀ ਰਚੀ ਤਾਂ ਕਿ ਸਾਨੂੰ ਵੋਟਾਂ ਪੈ ਸਕਦੀਆਂ ਹੋਣ, ਹੈ ਜੀ। ਉਹ ਇਸ ਤਰੀਕੇ ਦੇ ਨਾਲ ਉਹ ਸਾਰਾ ਬੋਲ ਕੇ ਫੇਰ ਜਿਹੜਾ ਹੈਗਾ ਆ ਭੀ ਮੈਨੂੰ ਅੱਜ ਉੱਤੇ ਮੈਂ ਸ਼ਰਮਿੰਦਾ ਆ, ਫੇਰ ਉੱਤੇ ਜਿਹੜਾ ਹੈਗਾ ਆ ਐਡਮਿਟ ਕਰਨਾ, ਉਹਨੂੰ ਕਨਫੈਸ਼ਨ ਕਹਿੰਦੇ ਆ ਜੀ।
0: ਬਿਲਕੁਲ ਜੀ,
1: ਉਹ ਤਾਂ ਉਹਨਾਂ ਨੇ ਸਵਾਲ ਕੀਤਾ ਜੀ ਵੀ ਤੁਹਾਡੀਆਂ ਸਰਕਾਰ ਦੇ ਵਿੱਚ ਰਹਿੰਦੇ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਤੇ ਜਿਹਨਾਂ ਤੇ ਕੇਸਾਂ ਨੂੰ ਤੁਸੀਂ ਸਹੀ ਤਰੀਕੇ ਨਾਲ ਨਹੀਂ ਟੈਕਲ ਕੀਤਾ ਜੀ, ਏਦਾਂ ਕਰਕੇ ਉਹ ਕਹਿੰਦਾ ਜੀ ਵੀ ਸਰਕਾਰ ਦਾ ਮੁਖੀਆ ਹੋਣ ਦੇ ਨਾਤੇ ਮੈਂ ਸਾਰੇ ਗੁਨਾਹ ਆਪਣੀ ਝੋਲੀ ਲੈਣਾ। ਚੱਲ
0: ਬਿਲਕੁਲ ਜੀ,
1: ਉਹ ਤਾਂ ਇੱਕ ਬੜਾ ਬਿਊਟੀਫੁਲ ਰੂਪ ਸੀਗਾ ਜਿਹੜਾ ਪੂਰੀ ਦੁਨੀਆਂ ਨੇ ਦੇਖਿਆ ਸੀ ਵੀ ਹਾਂ ਠੀਕ ਗੱਲ ਹੈਗੀ ਆ ਜੀ, ਵੀ ਇੱਕ ਸਿੱਖਿਜ਼ਮ ਦੇ ਵਿੱਚ ਏਦਾਂ ਦੇ ਹੈਗਾ ਵੀ ਇੱਕ ਜਿਹੜਾ ਆ ਮੁੱਖ ਮੰਤਰੀ ਤੱਕ ਵੀ ਜਿਹੜਾ ਹੈਗਾ ਜਾਂ ਸਾਬਕਾ ਮੁੱਖ ਮੰਤਰੀ ਤੱਕ ਵੀ ਤਲਬ ਹੋ ਸਕਦਾ ਆ ਵੀ ਉਹ ਪ੍ਰੋਵਾਈਡਡ ਉਹ ਸਿੱਖ ਪਰੰਪਰਾਵਾਂ ਨੂੰ ਫੋਲੋ ਕਰਦਾ ਹੋਵੇ।
0: ਨਾਲੇ ਹੁਣ ਗੱਲ ਤਾਂ ਇਹ ਆ ਸੈਣੀ ਸਾਹਿਬ, ਜਿਹੜਾ ਜੋ ਕੁਝ ਸਾਹਮਣੇ ਆਇਆ, ਜੇ ਮਾਨ ਸਾਹਿਬ ਇਹ ਚੀਜ਼ ਨੂੰ ਅਸੈਪਟ ਕਰਕੇ ਮਾਫ਼ੀ ਮੰਗ ਲੈਂਦੇ ਜਾਂ ਜੋ ਵੀ ਕਰ ਲੈਂਦੇ ਆ, ਪਰ ਉਹਦੇ ਵਿਚ ਕਿਤੇ ਨਾ ਕਿਤੇ ਤਾਂ ਛਵੀ ਨੂੰ ਵੀ ਢਾਲ ਲੱਗੇਗੀ ਜਾਂ ਇਹਨਾਂ ਦੀ ਪੋਲੀਟੀਕਲ ਜਿਹੜੀ ਕੈਰੀਅਰ ਆ ਉਹਨੂੰ ਵੀ ਢਾਲ ਲੱਗੇਗੀ, ਹੋਰ ਸਾਰੀਆਂ ਚੀਜ਼ਾਂ ਨੇ। ਪਰ ਗੱਲ ਤਾਂ ਹੈਗੀ ਆ ਕਿ ਪਰ ਇਹ ਜੇ ਤਾਂ ਚਲੋ ਇਹਦੇ ਵਿਚ ਇੱਕ ਗੱਲ ਹੋਰ ਐਡ ਕਰਦਾ, ਜਿੱਦਾਂ ਕਿ ਪਤਿਤ ਸਿੱਖ ਕਹਿ ਦਿੱਤੇ ਜਾਂਦੇ ਜਾਂ ਸਿੱਖ ਮੰਨਿਆ ਨਹੀਂ ਜਾਂਦਾ, ਠੀਕ ਹੈ ਜੀ, ਪਰ ਜੇ ਇਹਦੇ ਵਿਚ ਇੱਕ ਐਗਜ਼ਾਮਪਲ ਫਿੱਟ ਕਰਨੀ ਚਾਹੁਣ ਤਾਂ ਇਹ ਕਰ ਸਕਦੇ ਨੇ, ਇਹਨਾਂ ਨੂੰ ਮੌਕਾ ਮਿਲਿਆ।
1: ਸਰ ਦਾ ਵੇ ਦੇ ਹੈਵ ਐਕਟਡ ਦੇ ਵਿਲ ਬੀ ਆਈਸੋਲੇਟਡ
0: ਜੀ,
1: ਤੁਸੀਂ ਦੇਖ ਲਿਓ ਜਿਸ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈਗਾ ਆ ਕੰਮ ਕੀਤਾ ਹੈ ਨਾ ਜੀ, ਇਨ ਹੇਸਟ ਕਾਹਲੀ ਦੇ ਵਿਚ ਇਹ ਆਈਸੋਲੇਟ ਹੋਣਗੇ ਸਗੋਂ ਸਰ, ਲੋਕਾਂ ਨੂੰ ਤੁਸੀਂ ਜਵਾਬ ਦੇਣ ਦਾ ਮੌਕਾ ਦੇ ਦਿੰਦੇ ਹੈਗੇ ਆ। ਹੁਣ ਕੱਲ ਨੂੰ ਜਿਹੜੇ ਹੈਗੇ ਵਿਧਾਨ ਸਭਾ ਵਾਲੇ ਨਹੀਂ ਆਉਂਦੇ ਹੈਗੇ ਜੀ, ਅਸੀਂ ਆਪਣੇ ਕਾਨੂੰਨੀ ਜਿਹੜੇ ਆ ਫਰਜ਼ਾਂ ਦੇ ਵਿਚ ਬੱਝੇ ਆ, ਹਾਂਜੀ, ਇਹ ਉੱਥੇ ਜਿਹੜਾ ਹੈਗਾ ਸਾਰਿਆਂ ਨੂੰ ਕਿੰਨਿਆਂ ਨੂੰ ਬਦਖਲ ਕਰ ਲੈਣਗੇ ਜਾਂ ਕਿੰਨਿਆਂ ਨੂੰ ਵੱਲੋਂ ਜਿਹੜਾ ਤਨਖਾਹੀਏ ਕਰ ਦੇਣਗੇ ਜੀ। ਸਰ ਉਹ ਬਾਹਰ ਇੰਪ੍ਰੈਸ਼ਨ ਤਾਂ ਕੀ ਜਾਂਦਾ ਪਿਆ ਤੁਹਾਡਾ, ਗੱਲ ਤਾਂ ਇਹ ਹੈਗਾ ਨਾ ਜੀ, ਕੋਈ ਇੱਕ ਘਟਨਾ ਹੋਵੇ ਤੇ ਗੱਲ ਕੁਛ ਹੋਰ ਆ ਜੀ, ਰੋਜ਼ ਜੀ ਤੁਸੀਂ ਜਿਹੜਾ ਹੈਗਾ ਜਾਂ ਕਿੰਨਿਆਂ ਕੁ ਨੂੰ ਬਦਖਲ ਕਰੋਗੇ ਜਾਂ ਕੀ ਕਰੋਗੇ ਜੀ।
0: ਬਿਲਕੁਲ ਹੈ ਜੀ, ਬਿਲਕੁਲ
1: ਹਾਂਜੀ, ਕਿੰਨਿਆਂ ਕੁ ਨੂੰ ਤਨਖਾਹੀਏ ਤੁਸੀਂ ਡਿਕਲੇਅਰ ਕਰੋਗੇ
0: ਜੀ, ਬਿਲਕੁਲ ਹੈ ਜੀ।
1: ਉਹ ਸਰ ਤੁਸੀਂ ਦੇਖਿਓ ਇਹਨਾਂ ਨੇ ਬਿਲਕੁਲ ਨੀ ਕਨਫੈਸ਼ਨ ਕਰਨਾ ਹੈਗਾ, ਆਪ ਕਹਿ ਕੇ ਵੀ ਹਾਂ ਜੀ ਮੈਨੂੰ ਮਾਫ਼ੀ ਦੇ ਦਿਓ ਤੇ ਉਹਨਾਂ ਨੇ ਗਿਲਟੀ ਆਪਣੇ ਉਹ ਬਣਨਾ ਹੈਗਾ, ਉਹ ਉਹਨਾਂ ਨੇ ਸਟੈਂਡ ਲੈ ਲਿਆ ਵੀ ਮੈਂ ਤਾਂ ਹੈ ਹੀ ਨੀਗਾ ਭਾਈ, ਤੁਸੀਂ ਬੋਲੀ ਜਾਓ ਜੋ ਬੋਲੀ ਨਾਲ ਹੋ ਗਿਆ ਜੋ ਇਹਨਾਂ ਨੇ ਗਲਤ ਕੀਤਾ ਹੈਗਾ ਜੀ, ਇਹਨਾਂ ਨੇ ਕਾਹਲੀ ਦੇ ਵਿਚ ਕੀਤਾ ਸੀ, ਅਗਲਿਆਂ ਨੇ ਉਹਨੂੰ ਸਿਆਸੀ ਮੁੱਦਾ ਬਣਾ ਲਿਆ ਆਰਾਮ ਨਾਲ, ਠੀਕ ਠਾਕ ਆ ਜੀ,
0: ਬਿਲਕੁਲ ਹੈ ਜੀ,
2: ਵੇਖੋ ਸਰ ਭਗਵੰਤ ਮਾਨ ਸਾਹਿਬ ਐਕਚੁਅਲੀ ਨਾ ਇਹ ਡਿਪੈਂਡ ਕਰਨਾ ਵਾ ਵੀ ਭਗਵੰਤ ਮਾਨ ਸਾਹਿਬ ਦੀ ਉਦੋਂ ਏਜ ਕਿੰਨੀ ਸੀ ਜਦੋਂ ਇਹ ਐਕਟ ਕਰ ਰਹੇ ਹੋ।
0: ਬਿਲਕੁਲ
2: ਜੀ, ਉਹ ਚਲੋ ਆਪਾਂ ਨੀ ਕਹਿੰਦੇ ਵੀ ਉਹ ਹੋਣਗੇ, ਉਹ ਪਰ ਹੋ ਵੀ ਸਕਦੇ ਕੋਈ ਏਡੀ ਵੱਡੀ ਗੱਲ ਨੀ
0: ਜੀ,
2: ਪਰ ਜੋ ਕੁਛ ਵੀ ਹੈ ਨਾ ਇਹਨਾਂ ਨੂੰ ਵੈਸੇ ਝੋਲੀ ਚ ਪਵਾ ਕੇ ਮੇਰੀ ਨਿੱਜੀ ਮਤ ਨਾਲ ਤੇ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਆਣ ਕੇ ਤੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ ਵੀ ਜੇ ਜਾਂ ਉੱਥੋਂ ਹੀ ਕਹਿ ਦੇਣ ਵੀ ਜੇ ਕਿਸੇ ਦੀਆਂ ਭਾਵਨਾਵਾਂ ਭੜਕੀਆਂ ਮੇਰੇ ਕੋਲ ਜੋ ਵੀ ਜਾਣੇ ਅਣਜਾਣੇ ਚ ਹੋਇਆ ਜਾਂ ਜਾਣੇ ਚ ਹੋਇਆ ਜਾਂ ਜੁੱਦਾ ਪੀਤੀ ਸ਼ਰਾਬ ਚ ਹੋ ਗਿਆ ਨਹੀਂ ਪਤਾ ਲੱਗਾ ਜਾਂ ਕਿਸੇ ਨੇ ਧੋਖੇ ਨਾਲ ਵੀਡੀਓ ਬਣਾ ਲਈ, ਬੜਾ ਕੁਛ ਬੋਲਿਆ ਜਾਂਦਾ ਹੁੰਦਾ ਜਦੋਂ ਗਲਤੀ ਮੰਨੀ ਹੋਵੇ, ਕਿਉਂਕਿ ਗਲਤੀ ਮੰਨੇ ਕਰਨੀ ਜਿੰਨੀ ਮਾੜੀ ਹੈ ਨਾ ਉਦੋਂ ਜ਼ਿਆਦਾ ਵਧੀਆ ਹੁੰਦੀ ਹੈ ਉਹਨੂੰ ਦਿਲੋਂ ਅਕਸੈਪਟ ਕਰ ਲੈਣਾ
0: ਜੀ,
2: ਔਰ ਸਾਬਤ ਸੂਰਤ ਸਿੱਖ ਵਾਂਗੂ ਜਾ ਕੇ ਮੁਕਤਸਰ ਮੁਕਰ ਲੈਣਾ
0: ਜੀ,
2: ਜਿਹੜਾ ਸਾਬਤ ਸੂਰਤ ਸਿੱਖ ਸੀ ਉਹ ਸਭ ਤੋਂ ਵੱਡਾ ਬਣਿਆ ਫਿਰਦਾ, ਉਹ ਤੇ ਮੁਕਰ ਗਿਆ ਨਾ,
0: ਬਿਲਕੁਲ ਹੈ ਜੀ,
2: ਉਹ ਤੇ ਮੁਕਰ ਗਿਆ ਵੀ ਮਾਨ ਸਾਹਿਬ ਮੁਕਰਿਓ ਨਾ
0: ਜੀ,
2: ਇਹ ਵੀ ਸਿੱਖੀ ਦਾ ਕਿਤੇ ਮੁੜ ਕੇ ਇਹ ਨਾ ਕਹਿ ਰਹੇ ਵੀ ਬਾਦਲਾਂ ਦੇ ਜਥੇਦਾਰ ਹੈ
0: ਜੀ,
2: ਜਿੱਦਾਂ ਹੁਣ ਸੁਖਬੀਰ ਬਾਦਲ ਕਹਿੰਦਾ ਹੈ ਵੀ ਜਥੇਦਾਰ ਬੀਜੇਪੀ ਦੇ ਬਣ ਗਏ
0: ਜੀ,
2: ਜਦੋਂ ਹੁਕਮਨਾਮਾ ਸੁਖਬੀਰ ਬਾਦਲ ਨੂੰ ਸੂਟ ਨਹੀਂ ਕੀਤਾ ਤਾਂ ਜਥੇਦਾਰ ਬੀਜੇਪੀ ਦੇ ਬਣਾਤੇ ਨਾ ਇਹਨਾਂ ਨੇ
0: ਜੀ,
2: ਇਹਨਾਂ ਦੇ ਆਈ ਟੀ ਵਿੰਗ ਨੇ ਵੀ, ਐਸ ਜੀ ਪੀ ਸੀ ਨੇ ਵੀ, ਦੂਜੇ ਨੇ ਵੀ, ਤੀਜੇ ਨੇ ਵੀ
0: ਜੀ।
2: ਤੇ ਜੇ ਹੁਣ ਇਹਦੇ ਭਗਵੰਤ ਮਾਨ ਹੁਣੀ ਕਹਿ ਦਿੰਦੇ ਹੈ ਵੀ ਉਹ ਤਾਂ ਹੀ ਉਹ ਵੀ ਕਹਿੰਦੇ ਨਾ ਵੀ ਫਿਰ ਜਥੇਦਾਰ ਹੁਣ ਤਾਂ ਜਥੇਦਾਰ ਬਾਦਲ ਦੇ ਆ ਨਾ, ਇਹ ਤੇ ਆਪਾਂ ਨੂੰ ਪਤਾ ਨਾ
0: ਜੀ,
2: ਤਾਂ ਹੀ ਤੇ ਕਰਕੇ ਇਹਨਾਂ ਦਾ ਵਿਕਾਰ ਡਾਊਨ ਹੋ ਰਿਹਾ। ਜੇ ਆਪਾਂ ਮੱਕੜ ਕਹਿ ਦੇਣ, ਭਗਵੰਤ ਮਾਨ ਦੇ ਭਗਤ ਜਾਂ ਆਈ ਟੀ ਵਿੰਗ ਕਹਿ ਦੇਣ, ਇਹ ਜਥੇਦਾਰ ਦਾ ਕੋਈ ਛੋਟਾ ਨਾਂ ਲੈ ਕੇ ਜਿਹੜਾ ਚੇੜੂ ਨਾਮ ਰੱਖੇ ਹੁੰਦੇ ਉਹ ਲੈ ਦੇਣ, ਕਿਉਂਕਿ ਬਾਦਲ ਦੇ ਭਗਤ ਜਥੇਦਾਰ ਨੂੰ ਨੀਟ ਆਂਦੇ ਤੇ
0: ਜੀ। ਗੱਲ ਤਾਂ ਪੰਡਿਤ ਸਾਹਿਬ ਇਹ ਵੀ ਹੈ ਕਿ ਜੇ ਇਹਨਾਂ ਨੂੰ ਪਤਾ ਹੀ ਹੈ ਕਿ ਉਹਨਾਂ ਦੀ ਜੇ ਅਸੀਂ ਇਹ ਸਿੱਖ ਮਸਲਿਆਂ ਦੇ ਵਿੱਚ ਇਨਵੋਲਵ ਹੋਵਾਂਗੇ ਤਾਂ ਅਗਲਿਆਂ ਦੇ ਤਾਂ ਅਥਾਰਟੀ ਪੂਰੀ ਹੈਗੀ ਆ ਉਹਨਾਂ ਕੋਲ, ਜੇ ਉਹ ਤਾਂ ਬਥੇਰਾ ਕੁਛ ਕਰ ਸਕਦੇ ਆ ਜੀ,
2: ਉਹ ਕਰ ਤੇ ਸਕਦੇ ਆ, ਪਰ ਸ੍ਰੀ ਮਾਨ ਜੀ ਉਹ ਲੋਕਾਂ ਨੂੰ ਤਾਂ ਪਤਾ ਨਾ
0: ਜੀ
2: ਇਹ ਕਰਾ ਕੌਣ ਰਿਹਾ। ਚਲੋ ਮੈਂ ਨੀ ਕਿਹਾ ਭਗਵੰਤ ਮਾਨ ਨੇ ਜੋ ਕੀਤਾ ਉਹ ਸਹੀ ਕੀਤਾ, ਸਜ਼ਾ ਮਿਲਣੀ ਚਾਹੀਦੀ ਹੈ ਧਾਰਮਿਕ ਤੌਰ ਤੇ ਜੋ ਕੁਛ ਹੈਗਾ, ਪਰ ਜੋ ਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਵਾ ਵੀ ਇਹਨਾਂ ਦਾ ਬਾਈਕਟ ਕਰੋ, ਕਿੰਨੇ ਸਿੱਖਾਂ ਨੇ ਕੱਲ ਦਾ ਬਾਈਕਟ ਕਰਤਾ ਜੀ,
0: ਜੀ
2: ਕਿਸੇ ਨੇ ਵੇਖਿਆ ਵੀ ਭਗਵੰਤ ਮਾਨ ਨੂੰ ਅਸੀਂ ਮੂੰਹ ਨੀ ਲਾਉਣਾ?
0: ਨਾ ਜੀ ਨਾ ਜੀ ਬਿਲਕੁਲ ਆ ਜੀ,
2: ਮੈਂ ਤੇ ਕਹਿੰਦਾ ਵਾ ਵੀ ਜੇ ਵਾਕਈ ਅਕਾਲੀ ਸੱਚੇ ਸੁੱਚੇ ਆ ਸੁਖਬੀਰ ਬਾਦਲ ਕਹਿ ਦੇਵੇ ਵੀ ਭਾਈ ਗੁਰੂ ਦੋਖੀ ਪੰਥ ਦੋਖੀ ਮੁੱਖ ਮੰਤਰੀ ਦੀ ਵੱਲੋਂ ਮੁਫ਼ਤ ਦੀਆਂ ਦਿੱਤੀਆਂ ਜਾਂਦੀਆਂ ਸਹੂਲਤਾਂ ਅੱਜ ਹੀ ਛੱਡ ਦਿਓ
0: ਜੀ,
2: ਕਿੰਨੇ ਲੋਕ ਛੱਡਣਗੇ ਜੀ, ਐਸ ਜੀ ਪੀ ਸੀ ਵਾਲੇ ਖੱਡਣਗੇ, ਜਥੇਦਾਰ ਛੱਡਦਾ ਬਿਜਲੀ ਫ੍ਰੀ?
0: ਨਾ ਜੀ ਨਾ, ਐਕਸ ਨੀ ਛੱਡਦੇ ਜੀ,
2: ਜਥੇਦਾਰ ਛੱਡੂਗਾ, ਐਸ ਜੀ ਪੀ ਸੀ ਵਾਲੇ ਮੁਲਾਜ਼ਮ ਆ ਜਾਂ ਜਿਹੜਾ ਆਈ ਟੀ ਵਿੰਗ ਆ ਇਹਨਾਂ ਦਾ ਜਾਂ ਇਹਨਾਂ ਦੇ ਭਗਤ ਆ ਉਹ ਫ੍ਰੀ ਅੱਜ ਪ੍ਰਣ ਲੈਂਦੇ ਆ ਰੱਬ ਨੂੰ ਹਜਨ ਆਜ ਸਮਝ ਕੇ ਕਿ ਅਸੀਂ ਗੁਰੂ ਦੋਖੀ ਮੁੱਖ ਮੰਤਰੀ ਦੀਆਂ ਦਿੱਤੀਆਂ ਫ੍ਰੀ ਸਹੂਲਤਾਂ ਨੀ ਲੈਣੀਆਂ ਜੀ
0: ਜੀ,
2: ਜੇ ਉਹ ਨਹੀਂ ਛੱਡਦੇ ਤੇ ਇਹਦਾ ਮਤਲਬ ਵੀ ਇਹ ਵੀ ਹੁਕਮ ਅਦੁੱਲੀ ਆ ਅਕਾਲ ਤਖ਼ਤ ਸਾਹਿਬ ਦੇ ਹੁਕਮ
0: ਜੀ, ਬਿਲਕੁਲ ਆ ਜੀ,
2: ਕਿਆ ਮੈਨੂੰ ਕਹਿ ਦੇਣ ਸਵੇਰੇ ਬੰਦ ਕਰਨਾ ਅਨਾਊਂਸ ਮੈਂ ਛੱਡ ਦੇਣਾ, ਪਹਿਲੀ ਗੱਲ ਤਾਂ ਮੈਂ ਲੈਂਦਾ ਕੋਈ ਨੀ ਤੇ ਫਿਰ ਵੀ ਉਦੋਂ ਮੈਂ ਅਨਾਊਂਸ ਕਰ ਦੇਣਾ
0: ਜੀ,
2: ਉਹ ਯਾਰ ਮੰਨੋ ਤਾਂ ਸਹੀ ਤੁਸੀਂ ਹੁਕਮਨਾਮਾ ਅਕਾਲ ਤਖ਼ਤ ਦਾ, ਅਕਾਲੀਓ ਪਹਿਲਾਂ ਆਪ ਦੇ ਮੰਨੋ,
0: ਬਿਲਕੁਲ ਆ ਜੀ,
2: ਤੇ ਲੋਕਾਂ ਨੂੰ ਤੁਸੀਂ ਮਤਲਬ ਸਿਆਸਤ ਆ ਲੜਾਈ ਆ ਸੁਖਬੀਰ ਬਾਦਲ ਤੇ ਭਗਵੰਤ ਮਾਨ ਤੇ ਐਸ ਜੀ ਪੀ ਸੀ ਦੀ
0: ਜੀ,
2: ਘੜੀਸ ਲੈਂਦੇ ਆ ਵਿੱਚ ਅਕਾਲ ਤਖ਼ਤ ਨੂੰ
0: ਜੀ,
2: ਇਹਨਾਂ ਨੂੰ ਇਹ ਆ ਵੀ ਤੂੰ ਸਾਡੇ 328 ਸਰੂਪਾਂ ਦੀ ਜਾਂਚ ਬੰਦ ਕਰ ਦੇ, ਅੜ ਬਹਿਬਲ ਕਲਾਂ ਕਿਹੜੇ ਗੋਲੀ ਕਾਂਡ ਦੇ ਵਿੱਚ ਸੁਖਬੀਰ ਦਾ ਰੌਲਾ ਰੱਪਾ ਪੈਂਦਾ ਵਾ ਵੀ ਉਹ ਕੇਸ ਐ ਦੂਜੇ ਤੀਜੇ, ਇਹ ਨਾ ਕਰ ਤੇ ਅਸੀਂ ਤੇਰੇ ਬੰਦ ਕਰ ਦਾਂਗੇ, ਬਸ ਆ ਰਾਈ ਨਵਾਉਣਾ ਇਹਨਾਂ ਦਾ
0: ਨਹੀਂ। ਉਹ ਤਾਂ ਪਿਛਲੇ ਦਿਨਾਂ ਚ ਆਪਾਂ ਗੱਲ ਕੀਤੀ ਸੀ, ਅਸਲ ਦੇ ਵਿੱਚ ਤਾਂ ਡੀਸੀ ਦੇ ਆਰਡਰ ਹੀ ਹੁੰਦੇ ਆ ਆਪਣੇ ਡਾਕਟਰ ਸਾਹਿਬ ਕਿ ਉਦਣ ਸੈਣੀ ਸਾਹਿਬ ਨੇ ਵੀ ਗੱਲ ਕੀਤੀ ਸੀ ਇਹਦੇ ਉੱਤੇ ਜਿਹੜੀ ਆ ਪੁਲਿਸ ਕਾਰਵਾਈ ਜਾਂ ਸਾਰਾ ਉਹਦੇ ਵਿੱਚ ਡਾਟਾ ਵੀ ਕਈ ਜਿੱਦਾਂ ਹੁਣ ਮਲੇਰਕੋਟਲਾ ਜਾਂ ਹੋਰ ਕਾਂਡ ਹੋਏ ਨੇ ਕੁਝ ਉਹਨਾਂ ਦੇ ਵਿੱਚ ਆਇਆ, ਸਾਰੀਆਂ ਰਿਪੋਰਟਾਂ ਨਸ਼ਰ ਹੋਈਆਂ ਨੇ ਜੀ।
2: ਉਹ ਤੇ ਸ੍ਰੀਮਾਨ ਜੀ ਮੈਨੂੰ ਵੀ ਸਾਰਾ ਪਤਾ ਵਾ, ਪਰ ਸਿਆਸੀ ਤੌਰ ਤੇ ਉਹਨਾਂ ਨੂੰ ਨੁਕਸਾਨ ਤਾਂ ਹੋਇਆ।
0: ਉਹ ਲੋਕਾਂ ਦੇ ਵਿੱਚ ਇੱਕ ਜਿਹੜਾ ਮਾਨਸਿਕਤਾ ਤਾਂ ਬਣਾ ਰਹੇ ਨੇ ਨਾ, ਜਿੱਦਾਂ ਉਹ ਬੇਅਦਬੀ ਦੇ ਪਈ ਅਕਾਲੀਆਂ ਨੇ ਕਰ ਦਿੱਤੀ ਬੇਅਦਬੀ, ਤੇ ਏਦਾਂ ਹੀ ਹੁਣ ਇਹ ਚੀਜ਼ ਜਿਹੜੀ ਆ ਇਹਨਾਂ ਦੇ ਉੱਤੇ ਭਾਰੂ ਪੈ ਰਹੀ ਆ, ਫਸੇ ਆਪਣੇ ਆਪ ਨੂੰ ਮਹਿਸੂਸ
2: ਕਰ ਰਹੀ ਹੈ ਬਸ ਬੇਅਦਬੀ, ਹਾਲਾਂਕਿ ਹਰ ਇੱਕ ਨੂੰ ਪਤਾ ਵੀ ਅਕਾਲੀਆਂ ਨੇ ਬੇਅਦਬੀ ਨਹੀਂ ਕੀਤੀ, ਨਾ ਉਹ ਕਰਾ ਸਕਦੇ,
0: ਬਿਲਕੁਲ ਹੈ ਜੀ,
2: ਇਹ ਤਾਂ ਸਭ ਨੂੰ ਪਤਾ ਵਾ, ਪਰ ਉਹ ਸੌਦੇ ਸਾਧ ਨੂੰ ਬਚਾਉਣ ਵਾਸਤੇ ਜਾਂ ਜਾਂਚ ਉਹਦੇ ਤੱਕ ਨਾ ਪਹੁੰਚੇ, ਵੋਟਾਂ ਨਾ ਖਰਾਬ ਹੋਣ, ਉਹਦੇ ਪੋਸਟਰਾਂ ਦੀ ਰਾਖੀ ਕੀਤੀ ਜਿੱਥੋਂ ਮੇਨ ਪੰਗਾ ਪਿਆ
0: ਜੀ,
2: ਸਭ ਤੋਂ ਜ਼ਿਆਦਾ ਅਕਾਲ ਤਖ਼ਤ ਦੀ ਵਰਤੋਂ ਬਾਦਲ ਪਰਿਵਾਰ ਨੇ ਕੀਤੀ
0: ਜੀ,
2: ਭਾਈ ਜੇ ਤੁਸੀਂ ਨੀ ਮੰਨਦੇ ਲੋਕੀ ਕਿੱਦਾਂ ਮੰਨ ਜਾਣ, ਫਿਰ ਲੋਕਾਂ ਨੂੰ ਤੱਕੇ ਨੇ ਕਿੱਦਾਂ ਮੰਨਾ ਦੋਗੇ
0: ਜੀ ਜੀ,
2: ਪਹਿਲਾਂ ਇਹ ਗੱਲਾਂ ਮੈਂ ਲੋਕਾਂ ਨੂੰ ਸਿੱਖਿਆ ਦੇਵਾਂ, ਆਪ ਮੈਂ ਉਹਦੇ ਉਲਟ ਚੱਲਾਂ
0: ਜੀ,
2: ਇਹ ਕੰਮ ਤੇ ਨਹੀਂ ਨਾ ਫਿਰ ਚੱਲਦਾ, ਪਹਿਲਾਂ ਤਾਂ ਸਾਨੂੰ ਉਹ ਸੰਸਥਾਵਾਂ ਦਾ ਸੰਸਕਾਰ, ਹੁਣ ਜਿਹੜਾ ਗਲਤ ਫਿਰ ਜਦੋਂ ਜਿਹੜੇ ਹੁਕਮਨਾਮੇ ਗਿਆਨੀ ਉਹ ਗੁਰਬਚਨ ਸਿੰਘ ਜੋ ਇਹ ਕਹੀ ਗਈ ਉਹ ਕਰੀ ਆ, ਉਹ ਮਾਨ ਪੰਥ ਦਾ ਮਾਨ ਜਥੇਦਾਰ ਹੋ ਗਿਆ
0: ਜੀ,
2: ਜਿਹੜੇ ਇਹਨਾਂ ਨੂੰ ਸੂਟ ਨਹੀਂ ਕੀਤੇ ਉਹ ਬੀਜੇਪੀ ਦੇ ਹੋ ਗਏ, ਅੱਲੀ ਜੇ ਕਿਤੇ ਇਹਨਾਂ ਦਾ ਬੀਜੇਪੀ ਨਾਲ ਸਮਝੌਤਾ ਆਉਂਦਾ ਨਾ, ਫਿਰ ਇਹਨਾਂ ਨੇ ਕਾਂਗਰਸ ਤਾਂ ਪਾਵਰ ਚ ਹੈ ਨੀ ਗੀ, ਫਿਰ ਇਹਨਾਂ ਨੇ ਆਖਣਾ ਹੀ ਆਈਏ ਸਹੀ ਪਾਕਿਸਤਾਨ ਨੇ ਕਰਾਤਾ
0: ਜੀ,
2: ਇਹ ਕੁਛ ਵੀ ਇਲਜ਼ਾਮ ਲਾ ਸਕਦੇ ਸੀ ਜਥੇ, ਜਦਕਿ ਗਲਤ ਬੰਦੇ ਪਹਿਲਾਂ ਆਪ ਗਲਤ ਹੈ
0: ਜੀ,
2: ਜਥੇਦਾਰ ਤੁਸੀਂ ਆਪ ਹੀ ਲਾਉਂਦੇ ਜੇ ਆਪ ਹੀ ਮੁੜ ਕੇ ਉਹਨਾਂ ਨੂੰ ਜੇ ਤੁਹਾਡੀ ਮਰਜ਼ੀ ਨਾਲ ਨਹੀਂ ਚੱਲਦੇ, ਮਤਲਬ ਸਿਆਸਤਦਾਨ ਨੇ ਸਿਆਸਤ ਕਰਨੀ ਹੁੰਦੀ ਹੈ, ਕਰਨੀ ਚਾਹੀਦੀ ਹੈ
0: ਬਿਲਕੁਲ,
2: ਲੇਕਿਨ ਉਹ ਤੁਸੀਂ ਗੁਰੂ ਦੀਆਂ ਬਣਾਈਆਂ ਹੋਈਆਂ ਪਰੰਪਰਾਵਾਂ ਫਲਸਫੇ ਉਹਨਾਂ ਦਾ ਕਿਉਂ ਕਾਣ ਕਰ ਰਹੇ ਜੇ
0: ਜੀ,
2: ਤੇ ਉਹਨਾਂ ਦਾ ਕਾਣ ਕਰਦਿਆਂ ਕਰਦਿਆਂ ਇਹਨਾਂ ਦਾ ਕਾਣ ਹੋ ਗਿਆ ਤੇ ਅਕਲ ਇਹਨਾਂ ਨੂੰ ਅਜੇ ਨਹੀਂ ਆਈ,
0: ਬਿਲਕੁਲ ਬਿਲਕੁਲ,
2: ਵੋਟਾਂ ਵਾਸਤੇ ਕਰਦੇ ਆ ਨਾ, ਆ ਵੋਟਾਂ ਚਾਰ ਵਿਗੜਨੀਆਂ ਇਹਨਾਂ ਦੀ
0: ਜੀ,
2: ਪੱਕੀ ਅਕਾਲੀ ਵੋਟ ਸ੍ਰੀਮਾਨ ਜੀ ਕਦੇ ਕਿਤੇ ਨੀ ਜਾਣੀ, ਜਿਹੜੇ ਬਾਦਲ ਸਾਹਿਬ ਨਾਲ ਜੁੜੇ ਲੋਕ ਆ ਉਹਨਾਂ ਵੋਟਾਂ ਪਾਉਣੀਆਂ ਪਾਉਣੀਆਂ, ਭਾਵੇਂ ਉਹ ਬੀਜੇਪੀ ਚੱਲ ਜੇ ਭਾਵੇਂ ਕਿੰਨੀ ਮਰਜ਼ੀ ਕਰ,
0: ਬਿਲਕੁਲ
2: ਆਮ ਨਿਊਟਰਲ ਲੋਕਾਂ ਨੇ ਏਦਾਂ ਦੇ ਡਰਾਮੇ ਕੀਤੇ ਆ, ਇਹਨਾਂ ਦੇ ਨਾਲ ਨਹੀਂ ਜੁੜਦਾ,
0: ਬਿਲਕੁਲ ਹੈ
2: ਜੀ, ਇਹ ਸਿਰਫ ਜਥੇਦਾਰ ਆਪਣੇ ਇਤਿਹਾਸ ਚ ਨਾਂ ਬੁਰਾ ਕਰਾ ਰਹੇ ਆ, ਸਰਨਾ ਸਾਹਿਬ ਆਪਣਾ ਦਾਲ ਆ ਰਹੇ ਵਿਚ, ਜਦਕਿ ਸਾਰੀ ਉਮਰ ਸਰਨਾ ਸਾਹਿਬ ਇਹ ਜਿਹੜੇ ਆਪਣੇ ਗੜਗਾਜ ਸਾਹਿਬ ਜੀ ਤੇ ਕਾਂਗਰਸ ਨਾਲ ਰਹੇ
0: ਜੀ,
2: ਉਹ ਕਾਂਗਰਸ ਜਿਹੜੀ ਕਾਂਗਰਸ ਨੇ ਸਿੱਖਾਂ ਨਾਲ ਜੋ ਕੁਛ ਕੀਤਾ
0: ਜੀ
2: ਉਹਦੇ ਨਾਲ ਸਰਨਾ ਸਾਹਿਬ ਉਦੋਂ ਤੋਂ ਲੈ ਕੇ ਉਹਦੇ ਨਾਲ ਰਹੇ
0: ਜੀ, ਬਿਲਕੁਲ ਹੈ ਜੀ।
2: ਬਾਦਲ ਸਾਹਿਬ ਉਹਨਾਂ ਦੀ ਵੈਸੇ ਖੜਕਦੀ ਸੀ ਇਹਨਾਂ ਦੀ
0: ਜੀ,
2: ਇਹ ਸਰਨਾ ਸਾਹਿਬ ਇਸ ਕਰਕੇ ਇਹਨਾਂ ਚ ਆ ਗਿਆ ਵੀ ਜਿਹੜੇ ਮਾੜੇ ਮੋਟੇ ਸਾਹ ਇਹਨਾਂ ਨੂੰ ਆਉਂਦੇ ਉਹ ਵੀ ਬੰਦ ਕਰ ਦਿਓ।
0: ਬਿਲਕੁਲ ਹੈ ਜੀ, ਬਿਲਕੁਲ ਹੈ।
2: ਇਸ ਕਰਕੇ ਨਾ ਇਹਨਾਂ ਨੂੰ ਸਿਆਸਤ ਕਰੋ, ਤੁਸੀਂ ਵੀ ਸਿਆਸਤਦਾਨ ਜੇ, ਪੰਜਾਬ ਤੁਸੀਂ ਲੁੱਟਿਆ
0: ਜੀ,
2: ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਤੁਹਾਡੇ ਨੂੰ ਵੀ ਜਿਆਦਾ ਲੁੱਟ ਲਿਆ, ਕਾਂਗਰਸ ਨੇ ਵੀ ਲੁੱਟਿਆ, ਆਉਣ ਵਾਲਿਆਂ ਵੀ ਲੁੱਟਣਾ, ਤੇ ਭਾਈ ਤੁਹਾਡੇ ਅੱਗੇ ਤੇ ਤੁਹਾਡੇ ਭਗਤਾਂ ਅੱਗੇ ਇੰਨੀ ਬੇਨਤੀ ਹੈ ਵੀ ਅਕਾਲ ਤਖ਼ਤ ਸਾਹਿਬ ਨੂੰ ਵਿੱਚ ਨਾ ਕਰੀ।
0: ਬਿਲਕੁਲ ਹੈ ਜੀ, ਬਿਲਕੁਲ।
2: ਸਿੱਖ ਪਰੰਪਰਾਵਾਂ ਦਾ ਕਾਣਨਾ ਕਰੋ, SGPC ਆਪਦਾ ਕੰਮ ਕਰੀ ਜਾਵੇ।
0: ਬਿਲਕੁਲ ਹੈ ਜੀ,
2: ਇਸ ਕਰਕੇ ਸਾਡੀ ਤੇ ਇੰਨੀ ਕੁ ਗੁਜ਼ਾਰਿਸ਼ ਹੈ, ਬਾਕੀ ਕੀ ਜਿੰਨਾ
0: ਜੀ
2: ਕਰਨਾ ਜੋ ਕਰੀ ਜਾਣਾ
0: ਕਰੀ ਜਾਂਦੇ ਆ।
2: ਇਸ ਕਰਕੇ ਇਹਨਾਂ ਦਾ ਵੀ ਦਾ ਦੂਜੇ ਦਾ ਵੀ ਹੁਣ ਇਹ ਚੀਜ਼ ਨੂੰ ਚੰਗਾ ਕਿੰਨਾ ਕਹਿਣਾ ਜਿਹੜੇ ਬਾਦਲ ਨਾਲ ਜੁੜੇ
0: ਜੀ। ਬਿਲਕੁਲ,
2: ਮੈਂ ਸਵੇਰ ਦੇ 10 ਬੰਦਿਆਂ ਨਾਲ ਗੱਲ ਕੀਤੀ ਹੈ ਜੀ
0: ਜੀ,
2: ਤਿੰਨ ਚਾਰ ਦੇ ਵਿਅਕਤੀ ਇਹੋ ਜਿਹੇ ਵਿੱਚੋਂ ਜਿਨ੍ਹਾਂ ਨੇ ਇਹ ਗੱਲ ਕਹੀ ਆ ਵੀ ਦਫ਼ਾ ਕਰੋ ਜੀ, ਇਹਦੇ ਤੇ ਗੱਲ ਕਰਨ ਦਾ ਫਾਇਦਾ ਹੀ ਕੋਈ ਨੀ,
0: ਜਿਹੜਾ
2: ਸਿਆਸਤ ਚੱਲ ਰਹੀ ਦੋਵਾਂ ਤਰ੍ਹਾਂ ਦੀ
0: ਜੀ,
2: ਵਿੱਚੋਂ 7-8 ਬੰਦੇ ਜਿਹੜੇ, ਇੱਕ ਬੰਦੇ ਨੇ ਵੀ ਨੀ ਕਿਹਾ ਵੀ ਇਹ ਸੁਖਬੀਰ ਬਾਦਲ ਨੇ ਨਹੀਂ ਕਰਾਇਆ ਜੋ ਕਰਾਇਆ
0: ਜੀ।
2: ਇਸ ਕਰਕੇ ਨਾ ਵੀ ਉਹ, ਕਿਉਂਕਿ ਜਦੋਂ ਇਹ ਖੁਦ ਕਹਿੰਦੇ ਆ ਜਥੇਦਾਰ ਬੀਜੇਪੀ ਦੇ ਬਣ ਕੇ ਜਿਹੜੇ ਇਹਨਾਂ ਨੂੰ ਹੁਕਮਨਾਮਾ ਕਰਦੇ, ਇਹਨਾਂ ਦੇ ਅਸਦੇ ਦੂਜਿਆਂ ਨੂੰ ਕਰਦੇ, ਫਿਰ ਉਹ ਇਹਨਾਂ ਦੇ ਹੋਏ ਫਿਰ ਜਥੇਦਾਰ।
0: ਬਿਲਕੁਲ ਹੈ ਜੀ,
2: ਨਿਰਪੱਖ ਫੈਸਲਾ ਕਿੱਦਾਂ ਕਹਿ ਲਾਂਗੇ ਅਸੀਂ
0: ਜੀ। ਬਿਲਕੁਲ,
2: ਹੁਣ ਉੱਥੇ ਜਿਹੜੀਆਂ ਤਰ੍ਹਾਂ ਦੇ ਪੰਥ ਇਕੱਠਾ ਹੋਇਆ, ਪੰਥ ਨੇ ਜਿੰਨੀਆਂ ਸਲਾਹਾਂ ਦਿੱਤੀਆਂ ਉਹਦੇ ਚੋਂ ਇੱਕ ਵੀ ਨੀ ਐਡ ਕੀਤੀ ਨਾਲ ਇਹਨਾਂ ਨੇ
0: ਜੀ ਜੀ ਜੀ।
2: ਉਹ ਤੇ ਇਹਨਾਂ ਨੇ ਆਪ ਵੀ ਸਰਨਾ ਸਾਹਿਬ ਦੀ, ਗੁਰਚਰਨ ਸਿੰਘ ਜਿਹੜਾ ਗਰੇਵਾਲ ਸਾਹਿਬ ਆ, ਦੋ ਚਾਰ ਏਦਾਂ ਦੇ ਹੋਰ ਸੀ, ਬਸ ਜਗਾਰੇ ਖੜਦੇ ਇਹਨਾਂ ਨੂੰ, ਬਾਕੀ ਵੇਖ ਲਾਂਗੇ ਇਲੈਕਸ਼ਨ ਆ ਹੀ ਜਾਣੀ ਹੈ।
0: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ। ਥੈਂਕ ਯੂ ਜੀ,
2: ਕਿਤੇ ਇਹ ਨਾ ਹੋ ਕਿ ਉਲਟਾ ਬੈਨੀਫਿਟ ਬੀਜੇਪੀ ਲੈ ਜਾਏ
0: ਜੀ। ਇਹ ਵੀ ਹੈ ਜੀ, ਬਿਲਕੁਲ ਹੈ ਜੀ।
2: ਓਕੇ ਸਰ,
0: ਥੈਂਕ ਯੂ ਡਾਕਟਰ ਭੱਟੀ ਸਾਹਿਬ, ਸ਼ੁਕਰੀਆ ਜੀ। ਤੇ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਫਿਰ ਤੋਂ। ਜਿਵੇਂ ਸੈਣੀ ਸਾਹਿਬ ਡਾਕਟਰ ਭੱਟੀ ਸਾਹਿਬ ਗੱਲ ਕਰਕੇ ਗਏ ਆ, ਤੁਹਾਡੇ ਮਨ ਚ ਵੀ ਬਹੁਤ ਸਾਰੀਆਂ ਚੀਜ਼ਾਂ ਆਈਆਂ ਹੋਣਗੀਆਂ, ਤੇ ਪਰ ਮੈਂ ਇਹਦੇ ਵਿੱਚ ਸੋਚ ਰਿਹਾ ਸੀ ਇੱਕ ਚੀਜ਼ ਨੂੰ ਕਿ ਜਿਵੇਂ ਕਿ ਮਾਨ ਸਾਹਿਬ ਨੂੰ ਸਮਾਂ ਦਿੱਤਾ ਸੀਗਾ ਇਹਦੀ ਜਾਂਚ ਕਰਾਉਣ ਦੇ ਲਈ, ਜਾਂ ਆਪ ਵੀ ਇਹ ਕਹਿ ਕੇ ਆਏ ਸੀ ਕਿ ਜਾਂਚ ਕਰਾ ਲਓ ਵੀਡੀਓ ਦੀ, ਹਨਾ, ਜਿੱਥੋਂ ਕਰਾਉਣੀ ਹੈ ਕਰਾ ਲਓ, ਤੇ ਉਸ ਤੋਂ ਬਾਅਦ ਕੋਈ ਇਹਨਾਂ ਦਾ ਰਿਸਪੌਂਸ ਵਾਪਸ ਸ਼੍ਰੋਮਣੀ ਕਮੇਟੀ ਨੂੰ ਜਾਂ ਕਹਿ ਲਓ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਵਾਪਸ ਸ਼ਾਇਦ ਗਿਆ ਮੈਨੂੰ ਲੱਗਦਾ ਜਿੱਥੇ ਤੱਕ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ, ਇਹਦੇ ਉੱਤੇ ਵਿਚਾਰ ਲੈ ਕੇ ਫਿਰ ਆਪਾਂ ਪਰਮਿੰਦਰ ਜੀ ਦੀ ਗੱਲ ਸੁਣਾਂਗੇ ਸੰਖੇਪ ਦੇ ਵਿੱਚ। ਹਾਂਜੀ ਜੀ ਸੈਣੀ ਸਾਹਿਬ।
1: ਹਾਂਜੀ ਭਾਰੇ ਸਾਹਿਬ, ਗੱਲ ਏਦਾਂ ਹੋਈ ਜਦੋਂ ਮਾਨ ਸਾਹਿਬ ਇੱਥੇ ਪੇਸ਼ ਹੋਏ ਨਾ ਜੀ,
0: ਜੀ
1: ਇਹਨਾਂ ਨੇ ਪੇਸ਼ਕਸ਼ ਕੀਤੀ, ਮਾਨ ਸਾਹਿਬ ਕਹਿੰਦੇ ਮੇਰੇ ਵੱਲੋਂ ਜਿਹਦੇ ਕੋਲੋਂ ਮਰਜ਼ੀ ਕਰਵਾ ਲਓ।
0: ਬਿਲਕੁਲ ਹੈ ਜੀ।
1: ਅੱਛਾ ਜੀ, ਮੁੜ ਕੇ ਜਿਹੜਾ ਹੈਗਾ ਜਿੰਨੀਆਂ ਸਰਕਾਰੀ ਲੈਬ ਸੀਗੀਆਂ ਪੰਜਾਬ ਦੀਆਂ ਸਾਰੀਆਂ ਨੇ ਰਿਫਿਊਜ਼ ਕਰਤਾ ਜੀ SGPC ਨੂੰ, ਅਸੀਂ ਨੀ ਕਰਵਾਉਣੀ
0: ਜੀ, ਅਸੀਂ
1: ਉਹਦਾ ਕਾਰਨ ਇਹ ਕੌਣ। ਹਾਂ ਬਿਲਕੁਲ ਜੀ, ਭੀ ਅਸੀਂ ਸਿਆਸਤ ਨਾਲ ਜਿਹੜਾ ਹੈਗਾ ਆ ਭੀ ਇਹ ਮੁੱਦਾ ਸਿਆਸੀ ਆ, ਅਸੀਂ ਜੇ ਠੀਕ ਹੈ ਤਾਂ ਵੀ ਜਿਹੜਾ ਹੈਗਾ ਆ ਸਾਨੂੰ ਆ ਜਾਊਗਾ, ਤੇ ਇਸ ਕਰਕੇ ਅਸੀਂ ਮਤਲਬ ਨਹੀਂ ਕਰਨੀ, ਤੁਸੀਂ ਜਿੱਦਾਂ ਮਰਜ਼ੀ। ਫੇਰ ਉਹ ਚੁੱਪ ਰਹੇ, ਫੇਰ ਮੁੜ ਕੇ ਜਿਹੜਾ ਹੈਗਾ ਆ ਉਹ ਬਾਹਰਲੀ ਲੈਬ ਤੋਂ ਟੈਸਟ ਕਰਾ ਕੇ ਆਏ ਹੈਗੇ ਜੀ। ਉਦੋਂ ਇਹਨਾਂ ਨੇ ਇੱਕ ਨਾ ਜੀ FIR ਜਗਮਨ ਸਮਰੇ ਤੇ ਦਰਜ ਕੀਤੀ।
0: ਹਾਂਜੀ,
1: ਉਹਦੇ ਵਿੱਚ ਕੀ ਆ ਵੀ ਮਾਨ ਸਾਹਿਬ ਵੱਲੋਂ ਵੀ ਕੋਈ ਬੰਦਾ ਹੈਗਾ ਆ, ਇਹ ਕੈਨੇਡਾ ਬਾਹਰ ਰਹਿਣ, ਕੈਨੇਡਾ ਦਾ ਰਹਿਣ ਵਾਲਾ ਹੈਗਾ ਆ, ਇਹ ਮੁੱਖ ਮੰਤਰੀ ਦੀਆਂ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਵਰਤੋਂ ਕਰ ਰਿਹਾ ਜੀ, ਉਹ ਪਰਚਾ ਦਰਜ ਕੀਤਾ। ਉੱਥੇ ਤਾਂ ਤੁਸੀਂ ਇਹ ਕਿਹਾ ਹੀ ਨੀ ਵੀ ਮੁੱਖ ਮੰਤਰੀ ਨਹੀਂ ਆ, ਮੁੱਖ ਮੰਤਰੀ ਦੇ ਹਮ ਸ਼ਕਲ ਜਾਂ ਉਹਦੀਆਂ ਸ਼ਕਲ ਨਾਲ ਮਿਲਦਾ ਜੁਲਦੀ ਜਿਹੜੀ ਹੈਗੀ ਆ ਵੀ ਜਿਹਦੇ ਵਿੱਚ ਮੁੱਖ ਮੰਤਰੀ ਹੈ ਆਪ ਨਹੀਂ ਹੈ, ਤੇ ਉਸ ਵੀਡੀਓ ਨੂੰ ਮੁੱਖ ਮੰਤਰੀ ਦਾ ਇਨਪਰਸੋਨੇਸ਼ਨ ਕਰਕੇ ਜਾਂ ਪ੍ਰੈਜੈਂਟ ਕਰਕੇ ਤੇ ਪੇਸ਼ ਕਰ ਰਿਹਾ ਆ, ਜਿਹਦੇ ਨਾਲ ਗਲਤ ਪ੍ਰਭਾਵ ਜਾਂਦਾ ਸਮਾਜ ਚ।
0: ਬਿਲਕੁਲ ਜੀ,
1: ਜਾਂ ਤਾਂ FIR ਕਿਸ ਤਰੀਕੇ ਨਾਲ ਲਿਖਾਇਆ ਆਇਆ ਹੁੰਦਾ, ਹੁਣ ਉਹ FIR ਵੀ ਇਹਨਾਂ ਦੀ ਜਿਹੜੀ ਬਹਿਣੀ ਹੈ ਜੀ।
0: ਜੀ
1: ਹਾਂਜੀ, ਪਰਮਿੰਦਰ ਜੀ ਦੀ ਗੱਲ ਸੁਣ ਲਓ, ਫਿਰ ਅਗਲੀ ਗੱਲ ਮੈਂ ਦੱਸਦਾ।
0: ਇਹਦੇ ਵਿੱਚ ਸੈਣੀ ਸਾਹਿਬ, ਜਿਵੇਂ ਆਪਣੇ ਬਲਰਾਜ ਸਿੰਘ ਸੰਧੂ ਅੰਕਲ ਨੇ ਵੀ ਲਿਖਿਆ ਸੀ ਕਿ ਉਹ ਜਗਮਣੀ ਸੀਗਾ ਉਹਦਾ ਨਾਂ ਫਿਰ ਕਹਿੰਦਾ।
1: ਹਾਂਜੀ ਜਗਮਨ,
0: ਉਹ ਤਾਂ ਕਹਿੰਦਾ ਸੀਗਾ, ਅੰਕਲ ਨੇ ਵੀ ਲਿਖਿਆ ਕਿ ਉਹ ਤਾਂ ਕਹਿੰਦਾ ਮੇਰੇ ਕੋਲ ਤਾਂ ਕੇਜਰੀਵਾਲ ਹੋਣਾ ਦੀਆਂ ਵੀ ਵੀਡੀਓ
1: ਹੋਣਗੀਆਂ ਸਰ, ਇਹਦੇ ਵਿੱਚ ਕੀ ਸ਼ੱਕ ਹੈਗਾ ਹੈ ਜੀ।
0: ਜੀ ਨਾਲੇ ਇਹ ਵੀ ਤਾਂ ਲਈ ਫਿਰਦੇ, ਹਰ ਕਿਸੇ ਦੀ ਲਈ ਫਿਰਦੇ, ਇਹਨਾਂ ਦੇ ਕੋਲ ਕਿਹੜਾ ਨਹੀਂ ਹੈਗੀਆਂ ਕਿਸੇ ਦੀਆਂ। ਜੀ
1: ਬਿਲਕੁਲ ਜੀ, ਬਿਲਕੁਲ ਬਿਲਕੁਲ। ਪਰ ਸਾਹਿਬ ਗੀਤ ਨੀ ਸੁਣਿਆ ਹੈਗਾ, ਬੇਦਾਗ ਨਹੀਂ ਕੋਈ ਜਹਾਂ ਪਾਪੀ ਸਾਰੇ ਹੈ
0: ਸਾਰੇ।
1: ਹਾਂਜੀ, ਤੇ ਇੱਥੇ ਜਿਹੜਾ ਹੈਗਾ ਆ ਇਹ ਇੱਥੇ ਬੇਦਾਗ ਤਾਂ ਹੈ ਹੀ ਕੋਈ ਨੀ ਗਾ ਜੀ।
0: ਉਹ ਵੀ ਸੀਗੀ ਨਾ ਛੋਟੇ ਹੁੰਦੇ ਫਿਲਮ ਦੇਖਦੇ, ਰਾਮ ਤੇਰੀ ਗੰਗਾ ਮੈਲੀ ਹੋ ਗਈ ਆ, ਪਾਪੀਓ ਕੇ ਪਾਪ ਦੋਤੇ ਦੋਤੇ। ਹਾਂਜੀ ਜੀ,
1: ਤੇ ਡਾਕਟਰ ਪੱਟੀ ਸਾਹਿਬ ਦੀ ਗੱਲ ਸੁਣ ਕੇ ਤੇ ਮੇਰੇ ਮਨ ਦੇ ਵਿੱਚ ਇਹ ਆ ਰਿਹਾ ਹੈਗਾ ਜੀ ਵੀ ਇੱਕ ਵਾਰੀ ਨਾ ਮੈਂ ਇੱਕ ਕੇਸ ਦੇ ਵਿੱਚ ਦੁਕਾਨ ਖਾਲੀ ਕਰਾਉਣ ਦਾ ਆਰਡਰ ਕਰਾਇਆ
0: ਜੀ।
1: ਹਾਂਜੀ, ਤੇ ਉਹ ਜੱਜ ਨੇ ਲਿਖ ਦਿੱਤਾ ਵੀ ਮਹੀਨਾ ਦੇ ਅੰਦਰ ਅੰਦਰ 30 ਦਿਨਾਂ ਦੇ ਅੰਦਰ ਅੰਦਰ ਦੁਕਾਨ ਖਾਲੀ ਕਰੋ
0: ਜੀ।
1: ਉਹ 30ਵੇਂ ਇੱਕ ਦਿਨ ਮੇਰਾ ਮੁਨਸ਼ੀ ਆਇਆ ਮੇਰੇ ਕੋਲ ਤੇ ਮੈਨੂੰ ਕਹਿੰਦਾ ਉਹਦੇ ਵਿੱਚ ਨਾ ਜਾਂ ਤਾਂ ਅਪੀਲ ਹੋ ਗਈ ਆ ਜਾਂ ਸਾਨੂੰ ਐਗਜ਼ੀਕਿਊਸ਼ਨ ਪਾਉਣੀ ਪੈਣੀ ਆ
0: ਜੀ।
1: ਮੈਂ ਕਿਹਾ ਕੀ ਗੱਲ, ਮੈਂ ਕਿਹਾ ਦੁਕਾਨ ਤੇ ਉੱਤੇ ਤਾਂ ਸਮਾਨ ਹੀ ਹੈ ਨੀ ਸੀ, ਉਹ ਨਿਗਾਹ ਮਾਰੀ ਸੀ। ਕਹਿੰਦਾ ਪਹਿਲਾਂ ਉਹਦੀ ਸ਼ੋਰੂਮ ਦੇ ਸ਼ੋਕੇਸ ਦੇ ਵਿੱਚ ਕਹਿੰਦਾ 3 ਜੋੜੇ ਉਹਨੇ ਰੱਖੇ ਸੀਗੇ, ਅੱਜ ਕਹਿੰਦਾ 10 ਜੋੜੇ ਆ, ਤਾਂ ਮਤਲਬ ਮਾਲ ਤਾਂ ਉਹ ਹੋਰ ਪਾ ਕੇ ਬਹਿ ਗਿਆ, ਇਹਦਾ ਮਤਲਬ ਉਹਨੇ ਨੀ ਖਰਨੀ ਕਰਨੀ।
0: ਬਿਲਕੁਲ
1: ਹੈ ਜੀ। ਸੋ ਇਸ ਕਰਕੇ ਜੋ ਮਾਨ ਸਾਹਿਬ ਦਾ ਐਟੀਚਿਊਡ ਦੇਖਿਆ ਪੱਟੀ ਸਾਹਿਬ, ਤੁਸੀਂ ਕੀ ਉਮੀਦ ਕਰਦੇ ਹੋ ਵੀ ਜਾ ਕੇ ਮਾਫ਼ੀ ਮੰਗ ਲੈਣਗੇ ਜੀ? ਜਾਣੇ ਚ ਭੁੱਲਾਂ ਹੋਈਆਂ ਇੱਥੇ ਕੋਈ ਨੀ, ਉਹਨਾਂ ਨੇ ਕਰਨਾ ਇਹ ਟਕਰਾਅ ਹੋਣਾ ਆ ਜ਼ਿਆਦਾ ਤੌਰ ਤੇ। ਸਰ ਸੰਸਥਾ ਦੀ ਇੱਜ਼ਤ ਘਟਣੀ ਹੈਗੀ ਆ, ਇੱਕ ਫਿਰ ਤਮਾਸ਼ਾ ਬਣੇਗਾ, ਪਹਿਲਾਂ ਇੱਕ ਬਣਿਆ ਸੀ 2 ਦਸੰਬਰ ਨੂੰ, ਇੱਕ ਹੁਣ ਬਣੂਗਾ ਤਮਾਸ਼ਾ ਜੀ, ਹੋਰ ਤਾਂ ਕੁਛ ਨੀ ਜੀ।
0: ਬਿਲਕੁਲ ਜੀ,
1: ਹਾਂਜੀ
0: ਜੀ। ਪਰਮਿੰਦਰ ਜੀ ਸਵਾਗਤ ਹੈ ਜੀ ਸੰਖੇਪ ਚਾਂਦ ਜੀ ਜੀ ਨੂੰ।
2: ਸਤਿ
0: ਸ੍ਰੀ ਅਕਾਲ ਜੀ ਸਰ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਸੈਣੀ ਸਾਹਿਬ ਹੋਣਾ, ਸਤਿ ਸ੍ਰੀ ਅਕਾਲ ਤੇ ਸਾਰੇ ਸਤਿਕਾਰ ਸਰੋਤਿਆਂ ਨੂੰ
0: ਸਤਿ ਸ੍ਰੀ ਅਕਾਲ ਜੀ।
2: ਪਿੰਡ ਚ ਚਲੋ ਅਸੀਂ ਆਮ ਜਿਹੜੇ ਸਿਧਾਂਤ ਬੰਦੇ ਫਿਰਨ ਤੋਂ ਨਾਲ, ਪਰ ਸਾਹਿਬ ਜਿਹੜੇ ਹੈ ਨਾ ਪਿੰਡ ਦੇ ਵਿੱਚ 90% ਲੋਕ ਆ ਜੀ
0: ਜੀ,
2: ਉਹ ਭਾਜੀ ਉਹਨਾਂ ਨੂੰ ਤਾਂ ਆਪਣੀ ਰੋਟੀ ਦੇ ਲੱਲੇ ਪਏ ਹੋਏ ਨੇ।
0: ਬਿਲਕੁਲ
2: ਉਹਨਾਂ ਵੱਲੋਂ ਤਾਂ ਭਗਵੰਤ ਮਾਨ ਅੱਜ ਮਰ ਜੇ ਤੇ ਸਤਵੀਰ ਵਿਸ਼ਾਖ ਅੱਜ ਮਰ ਜੇ
0: ਜੀ।
2: ਭਾਜੀ ਉਹ ਵੀਡੀਓ ਨੂੰ ਕਹਿੰਦਾ ਲੋਕਾਂ ਨੂੰ ਤਾਂ ਜੀ ਰੋਟੀ ਦੇ ਹੀ ਲੱਲੇ ਪਏ ਹੋਏ ਨੇ।
0: ਉਹ ਤਾਂ ਇਸ਼ੂ ਹੈ ਨਹੀਂ ਨਾ, ਉਹ ਤਾਂ ਇਸ਼ੂ ਹੈ ਨਹੀਂ, ਮਹਿੰਗਾਈ ਦਾ ਇਸ਼ੂ ਨਹੀਂ ਗਾ, ਰੋਜ਼ਗਾਰ ਦਾ ਇਸ਼ੂ ਨਹੀਂ ਗਾ।
2: ਭਾਜੀ ਕਿਸੇ ਨੂੰ ਕਹਿ ਕੇ ਦੇਖ, ਅਗਲਾ ਕਹਿੰਦਾ ਯਾਰ ਹੋਊਗਾ। ਤਾਂ ਦੂਜੀ ਗੱਲ ਇਹ ਆ ਭਾਰ ਸਾਹਿਬ, ਮੈਂ ਤਾਂ ਤੁਹਾਨੂੰ ਜਿਹੜੀ ਮੌਕ ਦੀ ਗੱਲ ਇੱਕ ਦੱਸਣ ਲੱਗਾ ਜੀ
0: ਜੀ,
2: ਇਹ ਜਿਹੜੇ ਪੋਲੀਟੀਕਲ ਲੋਕ ਇਹਨਾਂ ਦਾ ਕੋਈ ਦੇਣ ਮਾਨ ਨੀ, ਇਹ ਤਾਂ ਅਕਾਲ ਤਖ਼ਤ ਸਾਹਿਬ ਦਾ ਇੱਕ ਸੰਸਥਾ ਆ ਜੀ।
0: ਬਿਲਕੁਲ
2: ਇੱਕ ਬਿਲਡਿੰਗ ਆ
0: ਜੀ,
2: ਆਪਾਂ ਗੱਲ ਕਰਦੇ ਉਹ ਬਿਲਡਿੰਗ ਆ ਜੀ
0: ਜੀ।
2: ਇਹਨਾਂ ਦੇ ਇਹੀ ਸੁਖਬੀਰ ਬਾਦਲ ਹੈ, ਇਹੀ ਕਾਂਗਰਸ ਵਾਲੇ, ਇਹੀ ਭਗਵੰਤ ਮਾਨ ਜੀ। ਅਸੀਂ ਆਪਾਂ ਤਾਂ ਅਕਾਲ ਤਖ਼ਤ ਸਾਹਿਬ ਕਹਿੰਦੇ ਭਾਜੀ ਇਹਨਾਂ ਦੇ ਸਿਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਖਾ ਲਓ, ਇਹ ਤਾਂ ਬੈਠਕਾਂ ਮਾਰਦੇ ਆ ਜੀ, ਇੱਕ ਤਾਂ ਮੰਨਦੇ ਆ।
0: ਬਿਲਕੁਲ ਹੈ ਜੀ,
2: ਦੁਆਬੇ ਦੇ ਤੁਸੀਂ ਦੇਖਿਆ ਸੈਣੀ ਸਾਹਿਬ ਹੁਣ
0: ਇੱਥੇ
2: ਤਾਂ ਹੁਣ ਜੇ ਭਾਜੀ ਕਿਸੇ ਨੇ 2 ਇੱਟਾਂ ਵੀ ਧੂਫ ਕੇ ਰੱਖ ਦਿੰਦਾ, ਬੰਦਾ ਉਹ ਤੋਂ ਵੀ ਪਰੇ ਹੋ ਕੇ ਲੰਘਦਾ, ਚੱਲ
0: ਸਤਿਕਾਰ ਦੇ ਨਾਲ
2: ਮੈਂ ਤੁਹਾਨੂੰ ਉਹੀ
1: ਬਿਲਕੁਲ ਜੀ ਬਿਲਕੁਲ
2: ਮਾਫ਼ੀ ਮੰਗਣੀ ਦਾ ਦੁੱਖ ਦੀ ਗੱਲ, ਡਾਕਟਰ ਸਾਹਿਬ ਕਹਿੰਦੇ ਮਾਫ਼ੀ। ਭਾਜੀ ਇਹਨਾਂ ਦੇ ਸਿਰ ਤੇ ਤਾਂ ਇਹ ਭਗਵਾਨ ਸਮਾਨ, ਚਲੋ ਮੰਨ ਲਓ ਇਹ ਵੀ ਗੱਲ ਹੋ, ਚਲੋ ਕੀਤੀ ਵੀ ਹੋਊਗੀ
0: ਜੀ।
2: ਭਾਜੀ ਜੇ ਇਹਨਾਂ ਦੇ ਉੱਤੇ ਨਾ ਸ੍ਰੀ ਸਿਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਰਖਾ ਕੇ ਕਹਿ ਦੋ ਬਈ ਤੁਸੀਂ ਇਹਨਾਂ ਨੂੰ ਮੂਹਰੇ ਕੋਰਸ, ਮੈਂ ਨਾ ਮਾਫ਼ੀ ਤਾਂ ਇੱਕ ਗੱਲ ਕੀ ਇਹ ਤਾਂ ਬੈਠਕਾਂ ਮੰਨ ਕੇ ਰੱਖ ਕੇ ਲੈ ਕਹਿਣਾ ਸੀ ਕੀਤੀ ਨੇ ਜੀ, ਇਹ ਗੱਲ ਹੈ ਜੀ, ਮੈਂ ਤੁਹਾਨੂੰ ਇਹ ਗੱਲ ਕਹਿਣਾ।
0: ਬਿਲਕੁਲ
2: ਇਹਨਾਂ ਨੂੰ ਤਾਂ ਰੱਬ ਬਖਸ਼ੇ ਜੀ
0: ਜੀ।
1: ਪਰਮਿੰਦਰ ਵੀਰ ਜੀ ਤਾਂ ਜੀ ਗਾਗਰ ਚ ਸਾਗਰ ਭਰ ਗਏ ਹੈ ਜੀ, ਉਹਨਾਂ ਨੇ ਉਹਨਾਂ ਕਹਿੰਦੇ ਸਾਡੇ ਵੱਲੋਂ ਦੋਨੇ ਜਾਂਦੇ ਰਹਿਣ ਹੈ ਜੀ, ਲੋਕਾਂ ਦੇ ਭਾਦਾ ਹੈ ਜੀ, ਲੋਕੀ ਤਾਂ ਆਪਣੀਆਂ ਲੋੜਾਂ ਦੇ ਨਾਲ ਟੱਕਰਾਂ ਮਾਰਦੇ ਪਏ ਜੀ
0: ਬਿਲਕੁਲ।
1: ਹਾਂਜੀ ਤੇ ਪਰ ਸਾਹਿਬ ਇਹਨਾਂ ਦੇ ਮਗਰ ਵੀ ਜਿਹੜੇ ਤੁਰੇ ਹੁੰਦੇ ਹੈਗੇ ਆ, ਉਹ ਵੀ ਆਪਣੀਆਂ ਕਰਜ਼ਿਆਂ ਦੇ ਮਾਰੇ ਵਿਚਾਰੇ ਤੁਰੇ ਹੈਗੇ ਆ, 8 ਮਹੀਨੇ ਰਹਿੰਦੇ ਸਰਕਾਰ ਦੇ, ਉਹਨਾਂ ਨੂੰ ਵੀ ਹੈਗਾ ਜੀ ਕੋਈ ਨਾ ਕੋਈ ਨਿੱਜੀ ਲਾਭ। ਪਰ ਸਾਹਿਬ ਪੋਜੀਸ਼ਨ ਜਿਹੜੀ ਹੁੰਦੀ ਕੁਛ ਨੀ ਹੁੰਦੀ, ਪੋਜੀਸ਼ਨ ਦੇ ਨਾਲ ਜਿਹੜਾ ਇੰਸੀਡੈਂਟਲੀ ਔਰ ਐਕਸੀਡੈਂਟਲੀ ਨਾਲ ਜਿਹੜੀਆਂ ਚੀਜ਼ਾਂ ਆਉਂਦੀਆਂ ਨਾ ਜੀ, ਉਹਦੇ ਵਿੱਚੋਂ ਮੋਨੀਟਰੀ ਬੈਨੀਫਿਟ ਬਹੁਤ ਹੁੰਦਾ
0: ਜੀ।
1: ਜਿਹੜਾ ਮੋਨੀਟਰੀ ਬੈਨੀਫਿਟ ਹੁੰਦਾ ਆ ਵੀ ਜਦੋਂ ਬੰਦੇ ਨੂੰ ਪਤਾ ਆ ਕਿ ਮੈਨੂੰ ਬਿਨਾਂ ਕੰਮ ਕੀਤਿਆਂ 500 ਮਿਲਣਾ, ਮਿਹਨਤ ਕਰਕੇ ਮੈਨੂੰ ਮਿਲਣੇ 50, ਉਹ ਕਿਉਂ ਕੰਮ ਕਰੂਗਾ ਜੀ? ਉਹ ਇਹੋ ਜਿਹਾ ਕੰਮ ਕਰੂਗਾ ਵੀ ਜਿੰਦਾਬਾਦ ਮੁਰਦਾਬਾਦ ਤੇ ਚੱਲ ਮੇਰੇ ਭਾਈ, ਠੀਕ ਹੈ ਜੀ। ਉਹਦੇ ਲਈ ਤਾਂ ਉਹੀ ਆਕਾ ਜਿਹੜਾ 50 ਰੁਪਏ ਦੀ ਉਹਦੀ ਹੈਸੀਅਤ ਹੈ, ਨਹੀਂ ਤੇ ਉਹਨੂੰ 500 ਰੁਪਏ ਦਿਹਾੜੀ ਬਣਵਾ ਦਿੰਦਾ ਹੈਗਾ ਆ, ਤੇ ਉਹਦੇ ਲਈ ਤਾਂ ਉਹੀ ਉਹਦਾ ਆਕਾ, ਉਹਨੇ ਮਗਰ ਨਾਰੇ ਮਾਰਨਾ ਹੀ ਮਾਰਨੇ ਆ।
0: ਬਿਲਕੁਲ ਹੈ ਜੀ,
1: ਹਾਂਜੀ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਆ, ਇਹਨਾਂ ਨੇ ਕਾਹਲੀ ਬਹੁਤ ਕੀਤੀ ਮਹਾਰਾਜ ਸਾਹਿਬ, ਮੈਨੂੰ ਜਿਸ ਚੀਜ਼ ਦਾ ਡਰ ਸੀ, ਤੁਸੀਂ ਦੇਖੋ ਨਾ ਜਿਹੜੇ ਬੁੱਧੀਜੀਵੀ ਆ ਉਹ ਇਹ ਗੱਲ ਕਹਿ ਰਹੇ ਆ
0: ਜੀ,
1: ਵੀ ਇਸ ਤਰੀਕੇ ਦੇ ਨਾਲ ਨਹੀਂ ਸੀ ਚੱਲਣਾ ਚਾਹੀਦਾ। ਹਾਂਜੀ, ਦੂਜੀ ਗੱਲ ਇਹ ਹੈਗੀ ਪਰਸੈਪਸ਼ਨ ਦੀ ਗੇਮ ਹੁੰਦੀ ਆ ਸਿਆਸਤ ਪਰਸੈਪਸ਼ਨ ਜਿਹੜੀ ਹੈਗੀ ਆ ਹੁਣ ਬਾਦਲਾ ਨੇ ਕਿਹੜਾ ਵਿਚਾਰਿਆਂ ਨੇ ਉਹ ਕਰਾਈ ਹੈਗੀ ਜੀ ਬੇਅਦਬੀ
0: ਜੀ
1: ਠੀਕ ਹੈ ਜੀ ਉਹਨਾਂ ਨੇ ਤਾਂ ਬੇਅਦਬੀ ਦੇ ਜਿਹੜੇ ਹੈਗੇ ਆ ਭੀ ਕੇਸਾਂ ਨੂੰ ਸਹੀ ਤਰੀਕੇ ਨਾਲ ਡੀਲ ਨਹੀਂ ਕੀਤਾ ਜੀ ਉਹਨਾਂ ਨੇ ਲਾਈਟ ਮੋਡ ਦੇ ਵਿੱਚ ਲਿਆ ਤੀਜਾ ਉਹਨਾਂ ਨੇ ਸੋਚਿਆ ਵੀ ਹਾਂ ਜੀ ਡੇਰੇ ਸਰਸੇ ਵਾਲੇ ਦੀਆਂ ਵੋਟਾਂ ਵੀ ਆਹ ਤਾਂ ਸਾਡੇ ਕੋਲ ਹੱਥੋਂ ਗਏ ਨੀ ਕਿਤੇ ਵੀ ਹਾਂਜੀ ਇਹੋ ਜੀ ਗੱਲ ਭਾਰਤ ਸਾਹਿਬ ਹੋਈ ਜਰੂਰ ਹੋਊਗੀ ਇਹਦਾ ਰਾਮ ਰਹੀਮ ਦਾ ਜਿਹੜਾ ਆ ਵੀ ਇੱਕ ਰਾਈਟ ਹੈਂਡ ਉਹਦਾ ਬਿਆਨ ਹੋਇਆ ਸੀਗਾ ਤੇ ਉਹ ਕਹਿੰਦਾ ਵੀ ਭਾਈ ਸਾਡੇ ਸਾਹਮਣੇ ਹੋਈ ਗੱਲ ਤੇ ਉਹਨੇ ਇਹ ਗੱਲ ਕਹੀ ਸੁਖਬੀਰ ਬਾਦਲ ਨੇ ਅਸੀਂ ਕਿਹਾ ਵੀ ਏਦਾਂ ਕਰਕੇ ਤੁਹਾਨੂੰ ਪੁੱਛਣਾ ਉਹ ਕਹਿੰਦਾ ਇੱਥੇ ਕੀ ਆ ਕਿਸੇ ਨੇ ਨੀ ਬੋਲਣਾ ਹੈਗਾ ਉਹ ਤੁਹਾਡਾ ਬਾਬਾ ਤੇ ਮੈਂ ਸਿੱਖਾਂ ਦਾ ਬਾਬਾ
0: ਨਾਲੇ ਸੈਣੀ ਸਾਹਿਬ ਚਲੋ ਜੇ ਉਹਨਾਂ ਨੇ ਕਰਾਈ ਵੀ ਜੇ ਕਰ ਵੀ ਚਲੋ ਇਹ ਵੀ ਕਹਿ ਲੈਂਦੇ ਆ ਜੇ ਕਰਾਈ ਵੀ ਹੈ ਤੇ ਤੁਸੀਂ 4 ਸਾਲ 4.5 ਸਾਲ ਹੋ ਗਏ ਤੁਹਾਡੀ ਸਰਕਾਰ ਤੁਸੀਂ ਤਾਂ ਚਾਰਜ ਸ਼ੀਟ ਵੀ ਨਹੀਂ ਪੇਸ਼ ਕਰੇ ਤੁਹਾਡੇ ਕੀ ਮਫਾਦ ਨੇ ਫਿਰ ਉਹਦੇ ਵਿੱਚ
1: ਬਿਲਕੁਲ ਜੀ ਬਿਲਕੁਲ ਬਿਲਕੁਲ ਸਰ ਇਹ ਇੱਕ ਏਦਾਂ ਦਾ ਮੁੱਦਾ ਬਣ ਗਿਆ ਹੈਗਾ ਆ ਬੇਅਦਬੀ ਕਿ ਸਾਰੀਆਂ ਪਾਰਟੀਆਂ ਇਹਦੇ ਤੇ ਹੁਣ ਸਿਆਸਤੀ ਕਰਦੀਆਂ ਹੋਰ ਕੁਛ ਨੀ ਕਰਦੀਆਂ ਹਾਂਜੀ ਔਰ ਇਹ ਚੱਲੀ ਜਾਣਾ ਹੈਗਾ ਆ ਔਜਲਾ ਸਾਹਿਬ ਨੇ ਗੱਲ ਬੜੀ ਵਧੀ ਕਹੀ ਸੀ ਕਹਿੰਦੇ ਪਿਛਲੇ ਜਿਹੜਾ ਹੈਗਾ ਆ 15 ਤੋਂ ਵਿੱਚ ਬੇਅਦਬੀ ਹੋਈ ਸੀ ਉਹ ਤੋਂ ਬਾਅਦ ਕਹਿੰਦੇ ਜਿੰਨੀਆਂ ਸਰਕਾਰਾਂ ਆਈਆਂ ਹੈਗੀਆਂ ਤੇ ਆਹੀ ਇੱਕ ਦੋ ਮੁੱਦੇ ਰਹੇ ਹੈਗੇ ਆ ਜੀ ਵੀ ਬੇਅਦਬੀ ਆ ਉਹਦਾ ਕਾਰਨ ਹੈਗਾ ਤੇ ਨਸ਼ਿਆਂ ਦੀ ਰੋਕਥਾਮ ਨਾ ਉਹਦਾ ਕੁਛ ਹੋਇਆ ਤੇ ਨਾ ਉਹਦਾ ਕੁਛ ਹੋਇਆ
0: ਜੀ ਕੁਛ ਨੀ ਹੋਇਆ ਜੀ ਜੀ ਪਰ ਸੈਣੀ ਸਾਹਿਬ ਕਾਂਗਰਸ ਦਾ ਕੀ ਬਣੂਗਾ ਪੰਜਾਬ ਦੇ ਵਿਚ ਭੱਠਲ ਜੀ ਕਹਿੰਦੇ ਨੇ ਕਿ ਜੱਫੀਆਂ ਪਵਾ ਦਿਆਂਗੇ ਜੀ ਇਹ ਤਾਂ ਬੱਚੇ ਨੇ ਨਿਆਣਿਆਂ ਵਾਂਗੂ ਲੜਦੇ ਲੁੜਦੇ ਰਹਿੰਦੇ ਆ
1: ਇੱਕ ਪਾਕਿਸਤਾਨੀ ਕੁਆਲੀ ਹੁੰਦੀ ਪਾ ਜੱਫੀਆਂ ਘੁੱਟ ਘੁੱਟ ਪਾ ਜੱਫੀਆਂ ਮੈਨੂੰ ਤਾਂ ਉਹੀ ਪਾਕਿਸਤਾਨੀ ਕੁਆਲੀ ਲੱਗਦੀ ਆ ਇਹ ਹੈਂਜੀ
0: ਜੀ
1: ਤੇ ਉਹ ਸਰ ਇਹਨਾਂ ਦੇ ਕਿੱਥੇ ਸਰ ਕਿੱਦਾਂ ਹੈਗਾ ਆ ਪਤਾ ਨੀ ਇੰਟਰਸਟ ਹੀ ਉਹਨਾਂ ਦੇ ਇੰਨੇ ਜ਼ਿਆਦਾ ਹੁਣ ਉਹ ਜਿਹੜੇ 3 ਜਣੇ ਆਏ ਆ ਜੀ ਉਹਨਾਂ ਨੇ ਆ ਕੇ ਚੰਨੀ ਨੂੰ ਪੁੱਛਿਆ ਵੀ ਏਦਾਂ ਕਰਕੇ ਜੇ ਤੈਨੂੰ ਆਫਰ ਕਰਨ ਤੇ ਕੰਪੇਨ ਕਮੇਟੀ ਦਾ ਪ੍ਰਧਾਨ ਤੈਨੂੰ ਬਣਾ ਦਿੰਦੇ ਆ
0: ਕਹਿੰਦਾ ਮੈਂ ਨਹੀਂ ਬਣਨਾ ਪੰਜਾਬ ਚ ਕਿਹੜਾ ਗੁੜਾ ਮਾਰ ਕੇ ਗਏ ਕਦੀ ਦੇਖਿਆ ਪੰਜਾਬ ਚ ਜੀ
1: ਨਹੀਂ ਨਹੀਂ ਸਰ ਉਹਨਾਂ ਦਾ ਹੈ ਨੀ ਉਹ ਕਹਿੰਦੇ ਜੀ ਵੀ ਥੱਲੜੇ ਲੈਵਲ ਤੇ ਮਿਲੋ ਜੀ ਲੋਕਾਂ ਨੂੰ ਥੱਲੜੇ ਲੈਵਲ ਤੇ ਉੱਤੇ ਸਾਰਾ ਕੁਛ ਫਿਕਸਿੰਗ ਹੋਈ ਹੈਗੀ ਆ ਜੀ ਹਰ ਇੱਕ ਬੰਦੇ ਨੇ ਜਿਹੜਾ ਬੰਦਾ ਜਿਹਨੂੰ ਸਪੋਰਟ ਕਰਦਾ ਆ ਉਹ ਉਹਨੂੰ ਸਪੋਰਟ ਕਰਦਾ ਥੱਲੜੇ ਵਾਲੇ ਜਿਹੜੇ ਹੈਗੇ ਆ 2 ਨੰਬਰ 3 ਨੰਬਰ ਦੀ ਲੀਡਰਸ਼ਿਪ 4 ਨੰਬਰ ਦੀ ਉਹਨਾਂ ਦੀ ਵੀ ਮਾੜੀ ਮੋਟੀ ਬੁਕਤ ਪੈਣ ਲੱਗ ਪਈ ਉਹਨਾਂ ਨੂੰ ਵੀ ਸੱਦ ਲੈਂਦੇ ਮਾੜਾ ਵੀ ਆਓ ਜੀ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਆ ਜੀ ਉਹਨਾਂ ਦਾ ਜਵਾਬ ਇਹ ਹੁੰਦਾ ਅਸੀਂ ਤਾਂ ਜੀ ਆਪਣੀ ਹਾਈ ਕਮਾਨ ਦੇ ਨਾਲ ਆ ਚਲੋ
0: ਪਰ ਜੇ ਇਹਨਾਂ ਨੂੰ ਲੱਗਦਾ ਹੀ ਸੈਣੀ ਸਾਹਿਬ ਜਿੱਤਣਾ ਤਾਂ ਜਾਂ ਹਾਰਨਾ ਚਲੋ ਅੱਗੇ ਵੀ ਤਾਂ ਇਹ ਕੁਝ ਕਰਦੇ ਆ ਹੀ ਰਹੇ ਨੇ ਕਿਉਂ ਨੀ ਇੱਕ ਵਾਰੀ ਰਿਸਕ ਲੈ ਕੇ ਹੀ ਦੇਖ ਲੈਂਦੇ ਨੇ ਖੈਰੇ ਨੂੰ ਮਤਲਬ ਕਿ ਓਪੋਜੀਸ਼ਨ ਦਾ ਮੰਨ ਲੈਣ ਤੇ ਉਹਨੂੰ ਆਪਣੇ ਪ੍ਰਗਟ ਸਿੰਘ ਉਹਨਾਂ ਨੂੰ ਜਾਂ ਪ੍ਰਧਾਨ ਆਪਣੇ ਮੁੱਖ ਮੰਤਰੀ ਲਾਣ ਦੇਣ
1: ਸਰ ਇੰਨੇ ਈਜ਼ੀ ਨੀ ਹੁੰਦੇ ਹੈਗੇ ਆ ਤੁਸੀਂ ਇਹ ਦੇਖੋ ਨਾ ਖੈਰੇ ਉੱਤੇ ਜਿਹੜਾ ਐਤਰਾਜ਼ ਦਾ ਰਾਣੇ ਦਾ ਜਿਹੜਾ ਗੁਰਜੀਤ ਰਾਣੇ ਦਾ
0: ਜੀ
1: ਜਿਹਨੇ ਉਹਦੀ ਹਾਂਜੀ ਮੰਤਰੀ ਮਿਨਿਸਟਰਸ਼ਿਪ ਖਾਧੀ ਸੀ ਉਹ ਉਹਨੂੰ ਮਤਲਬ ਬਣ ਦਊਗਾ ਜੀ
0: ਪਰ ਸੈਣੀ ਸਾਹਿਬ ਇਹ ਜਿੰਨੇ ਸਾਰੇ ਇੱਕ ਦੂਜੇ ਨਾਲ ਲੱਗਦੇ ਆ ਇਹਨਾਂ ਨੂੰ ਸਾਰਾ ਕੁਝ ਅਹੁਦੇ ਦੇਖ ਕੇ ਤਾਂ ਤੋਰਦਨ ਟੀਮ ਬਣਾ ਕੇ ਕਹਿਣਾ ਚਲੋ ਭਾਈ
1: ਅਹੁਦਾ ਤਾਂ ਉਹਨਾਂ ਨੂੰ ਪ੍ਰਧਾਨਗੀ ਦਾ ਚਾਹੀਦਾ ਹੈਗਾ ਆ ਤਾਂ ਜਾਂ ਮੁੱਖ ਮੰਤਰੀ ਦਾ ਚਿਹਰਾ ਚਾਹੀਦਾ ਆ ਜੀ ਹੋਰ ਕੁਛ ਨੀ ਜੀ
0: ਚਾਹੀਦਾ ਜੀ ਬਿਲਕੁਲ
1: ਸਰ ਹੁਣ ਇੰਨਾ ਆ ਨਾ ਵੀ ਕਾਂਗਰਸ ਨੂੰ ਵੀ ਪਤਾ ਆ ਵੀ ਜੇ ਇਹਨਾਂ ਦੇ ਵਿੱਚੋਂ ਇੱਕ ਨੂੰ ਵੀ ਐਲਾਨ ਕਰ ਦਿੰਦੇ ਹੈਗੇ ਆ ਬਾਕੀ ਜਿਹੜੇ ਹੈਗੇ ਨਾ ਅੱਗੇ ਵੀ ਇਹ ਗੱਲ ਪ੍ਰਚਲਿਤ ਆ ਵੀ ਕਾਂਗਰਸ ਜਿਹੜੇ ਦੂਜੇ ਪਾਰਟੀਆਂ ਕਾਂਗਰਸ ਨੂੰ ਨੀ ਹਰਾਉਂਦੀਆਂ ਜੀ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਆ
0: ਜੀ
1: ਹਾਂਜੀ ਇਹਨਾਂ ਦੇ ਬਾਗੀ ਜਦੋਂ ਵੀ ਇਹ ਹਾਰੇ ਆ ਇਹਨਾਂ ਦੇ ਹੀ ਬਾਗੀ ਜਦੋਂ ਖੜ ਜਾਂਦੇ ਹੈਗੇ ਆ ਤੇ ਕਾ ਇਹ ਹਾਰਦੇ ਆ ਜੇ ਬਾਗੀ ਵਗੈਰਾ ਨਹੀਂ ਉਹਨਾਂ ਨੂੰ ਕੰਟਰੋਲ ਹੋ ਜਾਂਦਾ ਆ ਤੇ ਕਾਂਗਰਸ ਵਾਲੇ ਸੀਟ ਕੱਢ ਕੇ ਲੈ ਜਾਂਦੇ ਆ ਜੀ
0: ਜੀ
1: ਹਾਂਜੀ ਸਰ
0: ਬਿਲਕੁਲ ਤੇ ਸੈਣੀ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ
2: ਆਟੋ ਪਾਇਲਟ ਵਾਂਗੂ ਚੱਲਦੀ ਆਪਦੇ ਆਪ ਬਾਕੀ ਆਹ ਕੰਮ ਲਈ ਆਪਾਂ ਸਾਰੇ ਸਰਕਾਰ ਧਾਰਮਿਕ ਲੀਡਰ ਮੈਨੂੰ ਤਾਂ ਇਹੀ ਕੰਮ ਲੱਗਦਾ
0: ਜੀ
2: ਸਰਕਾਰ ਤਾਂ ਆਪਦੇ ਆਪੇ ਚੱਲੀ ਜਾਂਦੀ ਆ ਬਾਕੀ ਕੰਮਾਂ ਲਈ ਉਧਰ ਪੋਲੀਟੀਕਲ ਬੰਦੇ ਇਸ ਕੰਮ ਚ ਲੱਗੇ ਧਰਮ ਵਾਲੇ ਇਸ ਕੰਮ ਚ ਲੱਗੇ ਹੋਏ ਨੇ
0: ਜੀ
2: ਸਟੇਟ ਆਟੋ ਤੇ ਲਾਈ ਹੋਈ ਸੈਣੀ ਸਾਹਿਬ
1: ਤੁਸੀਂ ਇਹ ਦੇਖੋ ਨਾ ਕਿ ਡਾਕਟਰ ਪੱਟੀ ਸਾਹਿਬ 8:30 ਵਜੇ ਤੋਂ ਬਾਅਦ ਕਦੀ ਮਤਲਬ ਜਿਹੜਾ ਆ ਫੋਨ ਨੀ ਚੱਕਦੇ ਤੇ ਆਰਾਮ ਕਰਦੇ ਹੁੰਦੇ ਆ ਜੀ, ਉਹਨਾਂ ਦੇ ਸਿਰ ਤੇ ਇੰਨਾ ਬੋਝ ਪੈ ਗਿਆ ਕਿ ਉਹ 10 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਆ ਕੇ ਤੇ ਸੁਖਬੋ ਨੂੰ ਨਾਲ ਲੈ ਕੇ ਜਾਂਦੇ ਪਏ ਵੀ ਮਾਫ਼ੀ ਮੰਗਾ ਲੈਣੇ ਆ ਤੇ ਕੰਮ ਨਿਬੇੜਦੇ ਆ ਜੀ। ਉਹ ਕਹਿੰਦੇ ਭਗਵੰਤ ਮਾਨ ਤੋਂ ਮਾਫ਼ੀ ਮੰਗ ਲਵਾ ਦੇ। ਹਾਂਜੀ,
0: ਨੁਕਤਾਚੀਨੀ ਹੋਈ ਜਾਂਦੀ
3: ਨਹੀਂ, ਨੁਕਤਾਚੀਨੀ ਨੀ, ਲੋਕ ਸਮਝ ਗਏ। ਅੱਜ ਮੈਂ ਹੁਣ ਬਾਰਨ ਸਾਹਿਬ ਕਹਿ ਕੇ ਹਟੇ ਆ ਵੀ ਕੁਰਸੀ ਮੂਹਰੇ ਰੱਖ ਦੋ ਚਾਹੇ ਬੈਠਕਾਂ ਉਰਾ ਲੋ ਗ੍ਰੰਥ ਸਾਹਿਬ ਰੱਖ ਸਿਰ
0: ਜੀ। ਬਿਲਕੁਲ
3: ਜੀ, ਗੱਲ ਦੇਖੋ ਉਹਨਾਂ ਨੇ ਕਿੰਨੀ ਵੀ ਕੁਰਸੀ ਵੱਡੀ ਹੈ,
0: ਕੁਰਸੀ ਵੱਡੀ ਹੈ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ,
3: ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਇਹਨਾਂ ਨੂੰ ਜਿਹੜਾ ਕੋਈ ਮਰਜ਼ੀ ਕਰਾ ਲਓ ਤੁਸੀਂ।
0: ਬਿਲਕੁਲ
3: ਇਹਨਾਂ ਲਈ ਬਿਲਡਿੰਗ ਹੈ ਉਹ ਕਾਲ ਤਖ਼ਤ
0: ਜੀ,
3: ਉਹ ਗੱਲਾਂ ਬਹੁਤ ਸੋਹਣੀਆਂ ਕਰਕੇ ਗਏ ਨੇ
0: ਜੀ।
3: ਉਹ ਦੇਖੋ ਮਤਲਬ ਇੱਕ ਮਿਹਨਤ ਕਰਨ ਵਾਲਾ ਬੰਦਾ, ਉਹਨਾਂ ਦੇ ਅੰਦਰਲੀ ਪੀੜਾ ਕਿਹੋ ਜੀ ਆ, ਸਮਝਣ ਵਾਲੀ ਲੋੜ ਆ ਵੀ ਅਸੀਂ ਮਰਦੇ ਫਿਰਦੇ ਆ, ਸਾਨੂੰ ਰੋਟੀ ਨੀ ਜੁੜਦੀ
0: ਜੀ।
1: ਬਿਲਕੁਲ ਉਹਨਾਂ ਨੇ ਬਹੁਤ ਸੱਚਾਈ ਵਾਲੀ ਗੱਲ ਕਹੀ ਵੀ ਸਾਡੇ ਵੱਲੋਂ ਚਾਹੇ ਉਹ ਮਰ ਜਾਏ ਚਾਹੇ ਉਹ ਮਰ ਜਾਏ।
0: ਕੁਝ ਮੈਂ ਅੱਜ ਬੜੇ ਸਾਲ ਪਹਿਲਾਂ ਮੈਂ ਇੱਕ ਲਾਈਨ ਪੜ੍ਹੀਆਂ ਸੀ ਔਜਲਾ ਸਾਹਿਬ ਦੀ ਤਾਂ ਹੀ,
3: ਮਿਹਨਤ ਕਰਨ ਵਾਲੇ ਕੀ ਫਰਕ ਹੈ ਰਾਜੇ, ਤੁਹਾਡੇ ਲਈ ਕੀ ਫਰਕ ਹੈ ਕਿਹੜੀ ਸਰਕਾਰ ਆਉਂਦੀ ਹੈ ਕਿਹੜੀ ਨਹੀਂ ਆਉਂਦੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ,
0: ਲਾਈਨਾਂ ਸੀਗੀਆਂ ਕਿ ਇੱਕ ਬੰਦਾ ਨਾ ਸੜਕ ਦੇ ਉੱਤੇ ਮਤਲਬ ਕਿ ਬੈਠਾ ਹੁੰਦਾ ਹੈ ਤੇ ਉਹਨੂੰ ਪੁੱਛਦੇ ਆ ਮਤਲਬ ਕਿ ਤੇਰਾ ਮਜ਼ਹਬ ਕੀ ਹੈ, ਕਹਿੰਦਾ ਤੇ ਉਹ ਕਹਿੰਦਾ ਭਾਈ ਮਜ਼ਹਬ ਦਾ ਮੈਨੂੰ ਪਤਾ ਨੀ ਗਾ ਪਰ ਮੈਨੂੰ ਇੰਨਾ ਪਤਾ ਕਿ ਸ਼ਾਮ ਨੂੰ ਚੁੱਲ੍ਹੇ 'ਚ ਅੱਗ ਬਾਲਣੀ ਹੈ ਤੇ ਕੁਝ ਨਾ ਕੁਝ ਕਰਨਾ ਪੈਣਾ ਹੈ।
3: ਬਸ ਜਿਹੜਾ ਰੋਟੀ ਦਊ ਉਹਦਾ ਉਹੀ ਧਰਮ ਹੈ ਜੀ। ਮੈਂ ਤਾਂ
0: ਬਿਲਕੁਲ
3: ਕਹਿਣਾ ਆਪਾਂ ਹੋਰ ਗੱਲ 'ਚ ਪਏ ਹੋਏ ਆ, ਜਿਹਨੂੰ ਜਿਹਦਾ ਢਿੱਡ ਭਰੂਗਾ ਉਹਦੇ ਲਈ ਉਹਦਾ ਉਹੀ ਧਰਮ ਹੈ ਜੀ।
0: ਬਿਲਕੁਲ ਹੈ ਜੀ,
3: ਤਾਂ ਹੀ ਤਾਂ ਕਹਿੰਦੇ ਵੀ ਇਨਸਾਨੀਅਤ ਦਾ ਧਰਮ ਸਾਰਿਆਂ ਨਾਲੋਂ ਵੱਡਾ ਜੀ
0: ਜੀ।
3: ਜੇ ਅਸੀਂ ਇਹ ਕਿਉਂ ਨਹੀਂ ਸਮਝਦੇ ਫਿਰ ਅਸੀਂ ਆਪਦੇ ਧਰਮ ਨੂੰ ਕਿਉਂ ਤਰੀਜ ਦੇਈ ਜਾਂਦੇ
0: ਆ, ਤਰੀਜ ਦੇਈ
3: ਕੋਈ ਵੀ ਹੈ ਜੀ। ਮੈਂ ਕਿਹਾ ਧਰਮ ਕੋਈ ਮਾੜਾ ਨਹੀਂ
0: ਜੀ,
3: ਜਦੋਂ ਅਸੀਂ ਇੱਕ ਪਾਸੇ ਕਹਿੰਦੇ ਆ ਵੀ ਇਨਸਾਨੀਅਤ ਦਾ ਧਰਮ ਸਾਰਿਆਂ ਨਾਲੋਂ ਵੱਡਾ ਹੈ, ਫਿਰ ਇਨਸਾਨੀਅਤ ਵਾਲੇ ਫਰਜ਼ ਕਿਉਂ ਨਹੀਂ ਨਿਭਾਉਂਦੇ।
0: ਬਿਲਕੁਲ ਹੈ ਜੀ, ਉਹ ਚਲੋ ਪੰਜਾਬ ਚ ਤਾਂ ਕੀ ਮੰਨਣਾ ਕਿਸੇ ਨੂੰ,
3: ਇੱਥੇ ਤਾਂ
0: ਕੈਨੇਡਾ ਅਮਰੀਕਾ ਵਾਲੇ ਨਹੀਂ।
3: ਅੰਕਲ ਜੀ ਨੂੰ ਵੀ ਲਿਖਿਆ, ਅੰਕਲ ਜੀ ਕਹਿੰਦੇ ਵੀ ਜਗਮਨ ਕਹਿੰਦਾ ਜਗਮਨ ਥੋੜਾ ਸਲੋ ਕਿਉਂ ਚੱਲ ਰਿਹਾ,
0: ਤੁਹਾਡੇ ਲੱਗ ਗਏ ਨੇ ਘਰੋਂ ਤੇਜ਼
3: ਆ ਨੰਬਰ ਹੈਗਾ ਨੰਬਰ ਭੇਜੋ, ਮੈਂ ਅੰਕਲ ਜੀ ਨੂੰ ਕਹਿੰਦਾ ਜੇ ਨੰਬਰ ਹੈਗਾ ਮੈਨੂੰ ਭੇਜੋ ਨੰਬਰ, ਉਹਨੂੰ ਪੁੱਛਦੇ ਵੀ ਇੰਨਾ ਹੌਲੀ ਯਾਰ
0: ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ,
0: ਯੂਕੇ ਵਾਲੇ ਡਾਕਟਰ ਸਾਹਿਬ ਵੀ ਚੁੱਪ ਕਰਕੇ ਬੈਠੇ ਨੇ ਹੁਣ ਤਾਂ,
3: ਥੋੜੀ ਸਪੀਡ ਨਹੀਂ ਉਹ ਤਾਂ ਚੱਕੀ ਜਾਂਦਾ ਫੱਟੇ ਵਿਚਾਰਾ, ਉਹ ਤਾਂ ਬਲੌਕ ਕਰੀ ਜਾਂਦੇ ਨੇ
0: ਜੀ,
3: ਉਹਨੇ ਕਿੰਨੇ ਤਾਂ ਚੈਨਲ ਬਣਾ ਲਏ ਉਹਨੇ ਵਿਚਾਰੇ ਨੇ, ਕੀ ਕਰੇ ਜੀ ਉਹ
0: ਜੀ,
3: ਉਹ ਤਾਂ ਜਦੋਂ ਬੰਦ ਕਰ ਦਿੰਦੇ ਨੇ
0: ਜੀ।
3: ਹੋਊਗਾ ਤਾਂ ਮੇਰੇ ਹਿਸਾਬ ਨਾਲ ਜਿੰਨੀ ਉਹ ਕਹਿੰਦਾ ਵੀ ਉਹਨੂੰ ਵੀ ਹੈਲੀਕਾਪਟਰ ਜੇ ਤੁਹਾਨੂੰ ਢੁੱਡੇ ਦਵਾਇਆ ਵੀ ਕਦੇ ਇੰਗਲੈਂਡ ਆਏ ਹੋਣੇ ਆ, ਹੋਣਾ ਤਾਂ ਉਹਦੇ ਵੀ ਕੁਛ ਹੋਊ ਮਾੜਾ ਮੋਟਾ
0: ਜੀ,
3: ਜਾਂ ਨਹੀਂ ਕਈ ਵਾਰੀ
1: ਰਿਕਾਰਡ। ਬਿਲਕੁਲ ਜੀ ਬਿਲਕੁਲ, ਉਹਨਾਂ ਕੋਲ ਵੀ ਹੋਊਗਾ ਜੀ, ਉਹਨਾਂ ਕੋਲ ਵੀ ਹੋਊਗਾ।
3: ਨਹੀਂ ਵੀ ਨਹੀਂ, ਪਰ ਇਹ ਜ਼ਰੂਰੀ ਵੀ ਨਹੀਂ ਹੁੰਦਾ ਰਾਜਨ ਜੀ, ਕਈ ਵਾਰੀ ਮਿੱਤਰਤਾ ਇਹੀ ਹੁੰਦੀ ਆ, ਅਗਲਾ ਕਹਿੰਦਾ ਚੱਲ ਠੀਕ ਆ ਕੋਈ
0: ਜੀ, ਬਿਲਕੁਲ
3: ਘੁੰਮਣ ਘੁੰਮਣ ਆਏ ਆ, ਇਹ ਵੀ ਹੁੰਦਾ ਵੱਖ ਵੱਖ ਤਰ੍ਹਾਂ ਦੇ ਬੰਦੇ ਹੁੰਦੇ ਆ।
0: ਬਿਲਕੁਲ,
3: ਇੱਕ ਦੋਸਤੀ ਨਿਰੋਲ ਤੇ ਸੱਚੀ ਤੇ ਸੁੱਚੀ ਹੁੰਦੀ ਹੈ, ਇੱਕ ਹੁੰਦੀ ਆ ਵੀ ਮੈਨੂੰ ਪਤਾ ਵੀ ਕੱਲ ਨੂੰ ਰਾਜਨ ਜੀ ਹਿੱਲ ਸਕਦੇ ਨੇ ਮੇਰੇ ਮਨ ਚ, ਜੇ ਉਹ ਗੱਲ ਹੈ
0: ਜੀ
3: ਤੇ ਫਿਰ ਉੱਥੇ ਬੰਦਾ।
1: ਬਿਲਕੁਲ,
3: ਇਹੋ ਜਿਹੇ ਕੰਮ ਉਹੀ ਲੋਕ ਕਰਦੇ ਹੁੰਦੇ ਜਿਹੜੇ ਆਪ ਇਹੋ ਜਿਹੇ ਹੋਣ।
0: ਬਿਲਕੁਲ
1: ਬਿਲਕੁਲ ਬਿਲਕੁਲ, ਸਾਨੂੰ ਉਹ ਐਡਮਿਟ ਕਰਦਾ ਵੀਰ ਜੀ, ਉਹ ਐਡਮਿਟ ਕਰਦਾ ਆ ਵੀ ਮੈਂ ਮਤਲਬ ਪੂਰਾ ਕੰਜਰ ਆ, ਉਹ ਇਸ ਚੀਜ਼ ਨੂੰ ਐਡਮਿਟ ਕਰਦਾ
0: ਜੀ।
3: ਹਾਂਜੀ, ਉਹ ਤਾਂ ਇੰਡੀਆ ਚ ਵੀ ਵਧੀਆ ਆਪਣੇ ਕੰਮ ਕਰਕੇ ਗਿਆ ਸਾਰੇ ਉਹ
0: ਜੀ।
1: ਹਾਂਜੀ, ਉਹ ਇਸ ਚੀਜ਼ ਨੂੰ ਬੜੇ ਮਾਣ ਨਾਲ ਦੱਸਦਾ ਆ ਕਿ ਮੈਂ ਆਹ ਕੰਮ ਕੀਤਾ, ਮੈਂ ਆਹ ਕੀਤਾ
0: ਜੀ।
3: ਹਾਂਜੀ ਹਾਂਜੀ,
1: ਪਰ ਮੈਂ
3: ਫੜਨੀ ਚਾਹੀਦੀ ਆ ਉਹਨਾਂ ਨੂੰ।
0: ਬਿਲਕੁਲ
1: ਹਾਂਜੀ ਵੀਰ ਜੀ, ਮੈਂ ਨਾ ਅੱਜ ਦੀ ਡਿਸਕਸ਼ਨ ਤੇ ਕੱਲ ਦੀ ਡਿਸਕਸ਼ਨ ਤੇ ਜੋ ਕੁਛ ਹੋ ਰਿਹਾ ਇਹਨਾਂ ਗੱਲਾਂ ਤੋਂ ਮਤਲਬ ਜਿਹੜਾ ਆ ਜੇ ਮਤਲਬ ਨੈਟ ਸ਼ੈਲ ਜੇ ਕਹੋ ਨਾ, ਸੋਲੂਸ਼ਨ ਇਸ ਤੇ ਪਹੁੰਚਿਆ ਵੀ ਇੱਥੇ ਸਿਰਫ 4 ਦਿਨ ਗੱਲਾਂ ਹੋਣੀਆਂ ਆ, ਹੋਰ ਕੁਛ ਨਹੀਂ ਹੋਣਾ। ਉੱਥੇ ਉਹਨੇ ਆਪਣੀ ਗੱਦੀ ਤੇ ਬੈਠਾ ਰਹਿਣਾ ਹੈਗਾ ਆ ਤੇ ਇਹਨਾਂ ਨੇ ਕਲਪਦੇ ਰਹਿਣਾ ਹੈਗਾ ਆ, ਬਸ ਇਹਨਾਂ ਨੇ ਵਿਉਂਤ ਅੱਗੇ ਵਿਉਂਤਾਂ ਘੜੀ ਜਾਣੀਆਂ ਆ ਤੇ ਉਹਨੇ ਦੇਖਣਾ ਆ ਕਿ ਹੁਣ ਮੈਂ ਮੇਰੀ ਵਾਰੀ ਆ ਵੀ ਹੁਣ ਮੈਂ ਕਿੱਦਾਂ ਇਹਨਾਂ ਨੂੰ ਕਿਹੜੇ ਟ੍ਰੈਪ ਚ ਫਸਾਵਾਂ
0: ਜੀ।
3: ਹਰ ਪਾਰਟੀ ਨੇ ਆਪਦੇ ਪਿੱਛੇ ਲੱਗ ਬਣਾ ਲਏ ਜੀ
0: ਜੀ।
3: ਉਹ ਹੁੰਦੇ ਨੀ ਅੱਗੇ ਪਿੰਡ, ਉਹ ਇੱਕ ਖੁੰਜੇ ਤੇ ਬੈਠੇ, ਉਹ ਮੈਂ ਹੁਣ ਕਾਹਨੂੰ ਕਹਿਣਾ ਚਾਹੁੰਦਾ, ਸਮਝ ਉੱਥੇ ਕਰੀ ਜਾਂਦੇ ਨੇ, ਉੱਥੇ ਬੋਲੀ ਜਾਂਦੇ ਨੇ
0: ਜੀ।
3: ਹਾਂਜੀ, ਤੇ ਜਿਹੜੇ ਵਿਚਾਰੇ ਨਿਊਟਰਲ ਲੋਕ ਨੇ ਬਾਰਨਰ ਗਏ ਉਹ ਵਿਚਾਰਿਆਂ ਦੇ ਸਿਰ ਦੁਖੀ ਜਾਂਦੇ ਨੇ,
0: ਬਿਲਕੁਲ
3: ਮਸਲਾ ਆ ਹੋਇਆ।
1: ਬਿਲਕੁਲ
0: ਬਿਲਕੁਲ
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ।
3: ਸਿਕੰਦਰ ਕਹਿੰਦਾ ਅਕਾਲੀ ਹੁਣ ਮੇਰਾ ਲੋਟ ਲੱਗੇ, ਤੇ ਰਾਜਨ ਕਹਿੰਦਾ ਕਾਂਗਰਸ ਆਵੇ ਮੇਰਾ ਲੋਟ ਲੱਗੇ
0: ਜੀ।
3: ਉਹ ਕਹਿੰਦਾ ਸਾਡਾ ਹੁਣ ਚੱਲ ਰਿਹਾ ਹੈ, ਅਗਲੀ ਵਾਰੀ ਇੱਕ ਮੌਕਾ ਹੋਰ ਦਿਓ, ਸਾਡਾ ਲੱਗਿਆ ਰਹਿਣ ਦੋ
0: ਜੀ।
3: ਕੋਈ ਕਹਿੰਦਾ ਸਾਡਾ ਲੱਗਣਾ, ਬਸ ਗੱਲ ਤਾਂ ਲੋਟ ਤੇ ਖੜੀ ਹੈ ਸਾਰੇ, ਹਰ ਬੰਦਾ ਲੋਟ ਤੇ ਖੜਾ, ਪੰਜਾਬ ਦਾ ਕਿਸੇ ਨੂੰ ਕੋਈ ਫਿਕਰ ਨਹੀਂ।
0: ਬਿਲਕੁਲ ਬਿਲਕੁਲ,
3: ਪੰਜਾਬ ਦਾ ਆਟੋ ਤੇ
1: ਬਿਲਕੁਲ ਜੀ ਬਿਲਕੁਲ।
0: ਆਟੋ ਤੇ ਚੱਲ ਰਹੇ।
1: ਬਿਲਕੁਲ ਸਹੀ ਕਹਿੰਦੇ ਤੁਸੀਂ, ਬਿਲਕੁਲ
3: ਧਰਮ ਪ੍ਰਤੀ ਸਾਡਾ ਸਤਿਕਾਰ। ਮੈਂ ਦੇਖੋ ਸਾਲ ਪਹਿਲਾਂ ਵੀ ਇਹੀ ਗੱਲ ਕਹੀ ਸੀ ਵੀ ਇਹ ਸਾਡਾ ਸਤਿਕਾਰ ਘਟਾਈ ਜਾਂਦੇ ਨੇ
0: ਜੀ।
1: ਬਿਲਕੁਲ ਜੀ ਬਿਲਕੁਲ
0: ਜੀ।
3: ਚਲੋ ਸੁਣਦੇ ਆ ਜਾਓ
0: ਵੀਰੋ ਔਜਲਾ ਸਾਹਿਬ, ਤੁਹਾਡੇ ਕੋਲ ਇੱਕ ਜਾਣਕਾਰੀ ਲੈ ਲਵਾਂ ਥੋੜੀ ਜਿਹੀ ਆਪਣੇ।
3: ਹਾਂਜੀ
0: ਹਾਂਜੀ ਸੈਣੀ ਸਾਹਿਬ, ਕੰਟੀਨਿਊ ਕਰਨਾ ਚਾਹੋਗੇ ਕੁਝ?
1: ਮੈਂ ਤਾਂ ਇਹੀ ਗੱਲ ਕਹਿਣੀ ਸੀ ਕਿ ਵੀਰ ਜੀ ਨੇ ਤਾਂ ਇੱਕ ਐਗਜ਼ਾਮਪਲ ਦਿੱਤੀ ਆ ਵੀ ਮੈਂ ਅਕਾਲੀਆਂ ਚ ਹੋ ਜਾ ਤੇ ਰਾਜਨ ਕੋਲ ਕਾਂਗਰਸ ਚ ਹੋ ਜਾਏ ਤੇ ਮੁਕੱਦਰ ਵੀਰ ਜੀ ਦੇ ਪਿੱਛੇ ਕਾਲ ਆਉਣੀ ਹੈਗੀ, ਉਹਨਾਂ ਨੂੰ ਫੇਰ ਕਹਿ ਦੇ ਉਹ ਸਹੁੰ ਖਾ ਕੇ ਕਹਿੰਦਾ ਮੈਂ ਹੀ ਵੋਟ ਪਾਊਂਗਾ। ਹਾਂਜੀ ਤੇ ਮੈਨੂੰ ਦਿਓ ਇਜਾਜ਼ਤ ਜੀ।
0: ਥੈਂਕ ਯੂ ਸਰ, ਥੈਂਕ ਯੂ ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ।
0: ਲੋ ਦੋਸਤੋ, ਇਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਕੁਝ ਮੁੱਦਿਆਂ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਹਾਂਜੀ ਔਜਲਾ ਸਾਹਿਬ, ਆਪਣੇ ਕੈਨੇਡਾ ਤੇ ਗੁਰੂ ਘਰ ਤੇ ਅਮਰੀਕਾ ਦੇ ਇੱਕ ਗੁਰੂ ਘਰ ਦੇ ਲਈ ਵੀ ਜਿਹੜਾ ਇਹਨਾਂ ਦੇ ਵਿੱਚ ਕੱਲ ਜਿਹੜਾ ਫੈਸਲੇ ਹੋਏ ਨੇ, ਕੁਝ ਉੱਥੇ ਮੁੱਦੇ ਉੱਠੇ ਨੇ। ਇੱਕ ਤਾਂ ਅਮਰੀਕਾ ਦੇ ਵਿੱਚ ਕੁਝ ਤਸਵੀਰਾਂ ਦਾ ਮੁੱਦਾ ਉੱਠਿਆ, ਆਪਣਾ ਸ਼ਾਇਦ ਤੁਸੀਂ ਖਬਰ ਨਹੀਂ ਸੁਣੀ ਹੋਣੀ ਹੈ।
4: ਨਹੀਂ ਮੈਂ ਨਹੀਂ ਦੇਖੀ।
0: ਅਮਰੀਕਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਜਿਹੜਾ ਸਿੱਖ ਸੋਸਾਇਟੀ ਆਫ ਅਪ ਸਟੇਟ ਸਾਊਥ ਕੈਰੋਲੀਨਾ ਡੰਕਨ ਦੀ ਜਿਹੜੀ ਪ੍ਰਬੰਧਕ ਕਮੇਟੀ ਖਿਲਾਫ਼ ਕਾਰਵਾਈ ਕੀਤੀ ਹੈ ਤੇ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਦਾ ਅਪਮਾਨ ਕੀਤਾ ਗਿਆ ਤੇ ਉਨ੍ਹਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ। ਇਸ ਦੇ ਕਾਰਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਰਬਪ੍ਰੀਤ ਸਿੰਘ ਸਾਬਕਾ ਸਕੱਤਰ, ਰਾਜ ਸਿੰਘ ਚੇਅਰਪਰਸਨ, ਮਨਜੀਤ ਕੌਰ ਟਰੱਸਟੀ, ਅੰਮ੍ਰਿਤਪਾਲ ਸਿੰਘ ਟਰੱਸਟੀ, ਸਵਰਨ ਸਿੰਘ ਟਰੱਸਟੀ, ਸੋਹਣ ਸਿੰਘ ਟਰੱਸਟੀ, ਜਸਵਿੰਦਰ ਸਿੰਘ ਟਰੱਸਟੀ ਤੇ ਰਜਿੰਦਰ ਸਿੰਘ ਟਰੱਸਟੀ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਅਯੋਗ ਕਰਾਰ ਦਿੱਤਾ ਗਿਆ ਤੇ ਜਦੋਂ ਤੱਕ ਇਹ ਅਕਾਲ ਤਖ਼ਤ ਸਾਹਿਬ ਦੇ ਵਿਚ ਵਿਖੇ ਹਾਜ਼ਰ ਹੋ ਕੇ ਸਪਸ਼ਟੀਕਰਨ ਨਹੀਂ ਦਿੰਦੇ ਉਸ ਵੇਲੇ ਤੱਕ ਪੰਥ ਇਨ੍ਹਾਂ ਨੂੰ ਸਹਿਯੋਗ ਨਾ ਦੇਵੇ, ਇਹ ਗੱਲ ਵੀ ਕਹੀ ਗਈ ਤੇ ਇਸ ਤਰ੍ਹਾਂ ਦੀ ਖ਼ਬਰ ਕੈਨੇਡਾ ਤੋਂ ਵੀ ਹੈ ਜੀ। ਹਾਂਜੀ ਜੀ,
1: ਲੇਟਲੀ ਗੱਲ ਹੋਈ ਹੈ
0: ਇਹ? ਹਾਂਜੀ ਕੱਲ ਹੀ ਇਹ ਜਿਹੜੇ ਫੈਸਲੇ ਲਏ ਹੋਏ ਹੈ। ਹਾਂਜੀ
1: ਠੰਡੇ ਕੋਈ ਨਵੀਂ ਹੋਈ ਹੋ ਅਜੇ ਤੱਕ ਦੇਖੀ ਨਹੀਂ ਜੀ ਮੈਂ।
0: ਨਹੀਂ ਵੈਸੇ ਕੱਲ ਜਿਹੜੇ ਆਪਣੇ ਵੀਡੀਓ ਦੀ ਚਰਚਾ ਹੋਈ ਨਾ ਜਿਹੜੇ ਉਹਦੇ ਵਿਚ ਇਹ ਫੈਸਲੇ ਲੈ ਗਏ, ਪਰ ਇਹ ਖ਼ਬਰ ਜਿਹੜੀ ਅੰਦਰ ਖਾਤੀ ਦੱਬ ਕੇ ਰਹਿ ਗਈ ਕਹਿ ਲੋ। ਇਸੇ ਤਰ੍ਹਾਂ ਕੈਨੇਡਾ ਦੇ ਵਿਚ ਇੱਕ
1: ਪੈਨਸਲਵਾਨੀਆ ਦੇ ਤੁਸੀਂ ਦੇਖਿਆ ਹੋਣਾ ਪਿਛਲੇ ਸਾਲ ਉੱਥੇ ਬਹੁਤ ਲੜਾਈ ਹੋਈ ਸੀ।
0: ਹਾਂਜੀ ਲੜਾਈ ਹੋਈ ਸੀ ਜੀ,
1: ਉਹ ਪੈਨਸਲਵੇਨੀਆ ਹੋਈ ਸੀਗੀ
0: ਜੀ,
1: ਇੱਕ ਫਿਰ ਦੱਬਕੀ ਹੋਣੀ ਜਾਂ ਹਾਂਜੀ ਦੱਬਕੀ ਹੋ
0: ਜੀ।
1: ਉਹ ਇਹ ਤਾਂ ਜੀ ਬਸ ਮੈਂ ਤਾਂ ਕਾਹਨੂੰ ਮੈਂ ਕਹਿਣਾ ਵੀ ਜਿੱਥੇ ਇਹ ਨੇ ਨਾ ਉੱਥੇ ਲੜਾਈ ਹੋਊਗੀ ਹੋਊਗੀ, ਉੱਥੇ ਤੁਸੀਂ ਰੋਕ ਨਹੀਂ ਸਕਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕੱਟੜ ਦਾ ਕਿਤੇ ਨਹੀਂ ਚੱਲਦੀ ਹੁੰਦੀ। ਅਸੀਂ ਮੈਂ ਨਹੀਂ ਕਹਿੰਦਾ ਵੀ ਸਾਡੇ ਬਹੁਤ ਫਲੈਕਸੀਬਲ ਕੰਮ ਰੱਖਿਆ ਹੈ ਜੀ।
0: ਜੀ ਬਿਲਕੁਲ ਹੈ ਜੀ,
1: ਠੀਕ ਹੈ ਜੀ। ਦਰਬਾਰ ਸਾਹਿਬ ਜੋ ਦਰਬਾਰ ਹਾਲ ਹੈ ਜੀ ਸਾਡਾ
0: ਜੀ
1: ਗੁਰੂ ਘਰ ਦਾ, ਉੱਥੇ ਪੂਰੀ ਮਰਿਆਦਾ ਜੀ
0: ਜੀ,
1: ਕੋਈ ਵੀ ਬੋਲ ਸਕਦਾ ਭਾਈ ਧਰਮ ਅਨੁਸਾਰ ਤੁਸੀਂ ਬੋਲਣਾ ਜਾਂ ਮਰਜ਼ੀ ਬੋਲੋ ਆ ਕੇ
0: ਜੀ।
1: ਭਾਈ ਸਾਹਿਬ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਪਾਠ ਕੀਰਤਨ ਕਥਾ ਕਰਨੀ ਆ ਤੁਸੀਂ ਮਰਿਆਦਾ ਚ ਕਰਨੀ ਆ ਜੋ ਅਕਾਲ ਤਖ਼ਤ ਦੀ
0: ਜੀ,
1: ਬਾਕੀ ਠੀਕ ਹੈ ਜੀ। ਉਦੋਂ ਬਾਹਰ ਅਸੀਂ ਬਹਿ ਕੇ ਚਾਹ ਵੀ ਪੀ ਲਈ, ਆਪਣੀ ਗੱਲ ਗੱਲਾਂ ਵੀ ਕਰੀ, ਕਿਸੇ ਨੂੰ ਕੋਈ ਰੋਕ ਨਹੀਂ ਜੀ। ਮਾਵਾਂ ਅੱਡ ਬੈਠੀਆਂ, ਮਾਤਾਵਾਂ ਭੈਣਾਂ ਸਾਡੀਆਂ 5 ਵਜੇ ਤੱਕ ਉਹ ਜੱਕੜ ਮਾਰਦੀਆਂ ਨੇ ਕਿਉਂਕਿ ਹਫ਼ਤੇ ਬਾਅਦ ਮਿਲਣਾ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਅਸੀਂ ਕਿਉਂ ਉੱਥੇ ਚੀਜ਼ਾਂ ਛੁੱਟੀਆਂ, ਤੁਸੀਂ ਜਰਾਬਾਂ ਪਾ ਕੇ ਨਹੀਂ ਜਾਣਾ, ਤੁਸੀਂ ਐਂ ਕਰਕੇ ਨਹੀਂ ਜਾਣਾ, ਤੁਸੀਂ ਉਹ ਨਹੀਂ ਜਾਣਾ
0: ਜੀ।
1: ਬੱਚੇ ਨੇ, ਅੱਜ ਦੀ ਪੀੜ੍ਹੀ ਆ ਉਹਨਾਂ ਨੇ, ਪਰ ਗੁਰੂ ਘਰ ਤਾਂ ਆ ਰਹੇ ਨੇ ਨਾ, ਅਸੀਂ ਉਹਨਾਂ ਨੂੰ ਉੱਥੋਂ ਆਉਣ ਤੋਂ ਵੀ ਰੋਕ ਦਈਏ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹੁਣ ਸਾਡੇ ਸਿੰਧੀ ਫੈਮਿਲੀ ਉਹ 5-6 ਡਾਕਟਰ ਪਰਿਵਾਰ ਨੇ ਜੀ, ਵਧੀਆ
0: ਜੀ,
1: ਉਹ ਸਾਡੇ ਗੁਰਦੁਆਰਾ ਸਾਹਿਬ ਆਉਂਦੇ ਨੇ ਜੀ
0: ਜੀ,
1: ਲੰਗਰ ਵੀ ਕਰਵਾਉਂਦੇ ਨੇ ਉਹ
0: ਜੀ,
1: ਤੇ ਉਹ ਫਲੂ ਦੇ ਟੀਕੇ ਹੁੰਦੇ ਨੇ, ਮਦਰ ਦਾ ਕੈਂਪ ਲਾਉਂਦੇ ਨੇ ਫ੍ਰੀ ਦੇ ਵਿਚ।
0: ਹਾਂਜੀ,
1: ਬਲੱਡ ਡੋਨੇਟ ਲਈ ਉਹ ਸਪੈਸ਼ਲ ਆਪਦਾ ਕੰਟੈਕਟ ਕਰਕੇ ਉੱਥੇ ਆਉਂਦੇ ਨੇ, ਬਲੱਡ ਵਾਲੇ ਸਾਰਾ ਕੁਝ ਕਰਦੇ ਨੇ ਜੀ। ਅਸੀਂ ਕਿਉਂ ਉਹਨਾਂ ਨੂੰ ਕਹੀਏ ਵੀ ਤੁਸੀਂ ਐ ਨੀ ਕਰਨਾ, ਐ ਨੀ ਕਰਨਾ?
0: ਬਿਲਕੁਲ ਹੈ ਜੀ,
1: ਕਿੰਨੀ ਸ਼ਰਧਾ ਰੱਖਦੇ ਨੇ ਗੁਰਦੁਆਰੇ ਦੀ।
0: ਬਿਲਕੁਲ ਹੈ ਜੀ,
1: ਉਹਨਾਂ ਦੇ ਅਸੀਂ ਕੱਟੜ ਦਾ ਕਰਾਂਗੇ, ਹੁਣ ਹਟ ਜਾਣਗੇ, ਇਹੀ ਕਰਨਗੇ ਜੀ ਹੋਰ।
0: ਹਾਂ ਬਿਲਕੁਲ ਬਿਲਕੁਲ,
1: ਜੇ ਅਸੀਂ ਉਹਨਾਂ ਦੇ ਕੋਈ ਮਤਲਬ
0: ਸਰਕਾਰੀ ਕਰਾਂਗੇ, ਜੋੜਨੇ ਨੇ ਨਾਲ ਤੋੜਨੇ ਥੋੜੀ ਹੈ ਜੀ।
1: ਚਾਰ ਬੰਦੇ ਉਹਨਾਂ ਨਾਲ ਖੜ ਜਾਣਗੇ, ਚਾਰ ਇੱਧਰ ਖੜ ਜਾਣਗੇ,
0: ਆਪੇ ਕਲੈਸ਼
1: ਹੋ ਗਿਆ ਜੀ।
0: ਬਿਲਕੁਲ ਹੈ ਜੀ,
1: ਇਹਨਾਂ ਦੇ ਘਰਾਂ ਚ ਇਹੀ ਹੁੰਦਾ ਕਲੈਸ਼, ਜਿੱਥੇ ਆ ਫਿਰਦੇ ਨੇ ਨਾ ਚੋਲੇ ਵਾਲੇ।
0: ਹਾਂਜੀ ਹਾਂਜੀ ਹਾਂਜੀ,
1: ਹਰੇਕ ਦੇ ਲੜਾਈ ਹੁੰਦੀ ਹੈ ਜਿੱਥੇ ਮਰਜ਼ੀ ਦੇਖ ਲਓ, ਫੋਨ
0: ਕਿਤੇ
1: ਚਾਹੇ ਕਿਤੇ ਕੈਨੇਡਾ ਲਾ ਲਓ, ਅਮਰੀਕਾ ਲਾ ਲਓ, ਇੰਗਲੈਂਡ ਲਾ ਲਓ
0: ਜੀ।
1: ਜੇ ਕੋਈ ਮਾੜਾ ਸਵਾਲ ਕਰਦਾ ਕਹਿ ਦੇ ਭਾਈ ਆਜੋ ਸੇਵਾ ਕਰਨ ਨੂੰ, ਕੋਈ ਗੱਲ ਨੀ।
0: ਉਹਨਾਂ ਨੇ ਅਲੱਗ ਹੋ ਜਾਂਦੇ ਨੇ, ਆਪਣਾ ਫਿਰ ਗੁਰਦੁਆਰਾ ਆਪਣਾ ਖੋਲ ਲੈਂਦੇ ਨੇ ਜੀ, ਅਲੱਗ ਕੱਢ ਲੈਂਦੇ ਨੇ।
1: ਹਾਂਜੀ
0: ਬਿਲਕੁਲ,
1: ਉਹ ਤਾਂ ਫਿਰ ਉਹੀ ਕੰਮ ਹੋਇਆ ਨਾ, ਹੱਟੀ ਵਾਲਾ ਕੰਮ ਹੋਇਆ ਨਾ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ।
1: ਤਾਂ ਕਹਿੰਦੇ ਸੰਗਤ, ਮੈਂ ਤਾਂ ਇਹ ਕਹਿਣਾ ਜੀ,
3: ਮੈਂ ਤਾਂ ਤੁਸੀਂ ਯਕੀਨ ਕਰਿਓ, ਮੈਂ ਸਾਡੇ ਗੁਰੂ ਘਰ ਦੀ ਸਟੇਜ ਤੋਂ ਬੋਲਿਆ ਸੀ, ਮੈਂ ਕਿਹਾ ਅਸੀਂ ਤਾਂ $100-$150 ਮੈਂਬਰਸ਼ਿਪ ਮਹੀਨੇ ਦੀ ਦੇ ਕੇ ਚੌਧਰ ਖਰੀਦੀ ਹੋਈ ਹੈ
0: ਜੀ, ਬਿਲਕੁਲ
3: ਧੰਨਵਾਦ ਸਾਨੂੰ ਉਹਨਾਂ ਦਾ ਕਰਨਾ ਚਾਹੀਦਾ ਜਿਹੜੀ ਸੰਗਤ ਆ ਜਿਹੜੀ ਸ਼ਰਧਾ ਨਾਲ ਗੁਰਦੁਆਰੇ ਆਉਂਦੀ ਹੈ
0: ਜੀ,
3: ਧੰਨਵਾਦ ਉਹਨਾਂ ਦਾ
0: ਬਿਲਕੁਲ ਹੈ,
3: ਸਾਡੇ ਤਾਂ ਪੁੱਛ ਲੱਗੀ ਇਹ ਆਉਣੀ ਹੈ
0: ਬਿਲਕੁਲ ਹੈ ਜੀ,
3: ਇਹ ਮੈਂ ਗੁਰਦੁਆਰੇ ਸਟੇਜ ਤੋਂ ਕਿਹਾ ਸੀ, ਮੈਂ ਕਿਹਾ ਧੰਨਵਾਦ ਸਾਂਝੀ ਸੰਗਤ ਆ ਜਿਹੜੀ ਸਿਰਫ ਆਪਦੀ ਸ਼ਰਧਾ ਨਾਲ ਆ ਰਹੀ ਹੈ ਗੁਰਦੁਆਰੇ ਆ ਕੇ ਸੇਵਾ ਕਰਦੀ ਆ, ਪੈਸੇ ਵੀ ਦਿੰਦੀ ਆ, ਲੰਗਰ ਵੀ ਕਰਾਉਂਦੀ ਹੈ
0: ਬਿਲਕੁਲ ਹੈ ਜੀ,
3: ਕੱਟੜ ਦਾ ਕਿਤੇ ਵੀ ਨੀ ਚੱਲਦੀ, ਕੱਟੜ ਦਾ ਅੱਜ ਕੱਲ ਘਰ ਚ ਦੇਖ ਲੋ, ਬੱਚੇ ਘਰ ਛੱਡ ਕੇ ਭੱਜ ਜਾਣਗੇ
0: ਜੀ,
3: ਕਰੇਂਗੇ ਤੁਸੀਂ ਫਿਰ
0: ਬਿਲਕੁਲ ਹੈ ਜੀ,
3: ਸਮੇਂ ਅਨੁਸਾਰ ਸਾਰਾ ਕੁਝ ਇਹ ਹਟਦੇ ਨੀ ਜੀ, ਇੱਥੇ ਆ ਕੇ ਇੰਨੀਆਂ ਵਧੀਆ ਨੇ ਸਾਨੂੰ ਸਹੂਲਤਾਂ ਦਿੱਤੀਆਂ ਨੇ ਤੇ ਅਸੀਂ ਉੱਥੇ ਜਲੂਸ ਕੱਢੀ ਜਾਂਦੇ
0: ਹਾਂ, ਹੁਣ ਦੇਖੋ ਕਿਰਪਾਨ ਦਾ ਮੁੱਦਾ ਕਿੰਨਾ ਚੱਲਿਆ ਇੰਗਲੈਂਡ ਦੇ ਵਿੱਚ,
3: ਆ ਫੋਟੋਆਂ ਜੇ ਤੋੜੀਆਂ ਨੇ ਕਿਸੇ ਹੋਰ ਧਰਮ ਦੀਆਂ ਤੋੜੀਆਂ ਜੀ, ਆਪਦਿਆਂ ਨੇ ਆਪਦੀਆਂ ਹੀ ਤੋੜੀਆਂ ਨੇ,
0: ਆਪਣੀਆਂ ਤੋੜੀਆਂ,
3: ਫਿਰ ਅਸੀਂ ਕੀ ਕਰ, ਕਿੱਥੇ ਤੱਕ ਗਿਰਾਵਟ ਕਿੱਥੇ ਤੱਕ ਗਿਰੀ ਜਾਵਾਂਗੇ,
0: ਬਿਲਕੁਲ ਬਿਲਕੁਲ ਜੀ,
3: ਬਾਹਰਲਾ ਉਸੇ ਫੋਟੋ ਨੂੰ ਆ ਕੇ ਹੱਥ ਲਾ ਦੋ, ਅਸੀਂ ਵੱਢ ਦਾਂਗੇ ਤੇ ਅਸੀਂ ਕੀ ਕਰਦੇ ਆ
0: ਜੀ ਜੀ,
3: ਹਾਂਜੀ ਅੱਜ ਧਾਮੀ ਸਾਹਿਬ ਬੋਲਦੇ ਨੇ, ਜਦੋਂ ਕੋਟਕਪੂਰੇ ਹੋਇਆ ਸੀ ਉਦੋਂ ਧਾਮੀ ਸਾਹਿਬ ਕਿੱਥੇ ਸੀ, ਉਹ ਵੀ ਤਾਂ ਪ੍ਰਧਾਨ ਸੀ ਧਾਮੀ ਸਾਹਿਬ
0: ਜੀ,
3: ਉਦੋਂ ਕਿਉਂ ਨੀ ਬੋਲੇ ਵੀ ਅਸਤੀਫਾ ਦੋ,
0: ਬਿਲਕੁਲ
3: ਸਭ ਆਈ ਹੈ ਜੀ, ਪੈਸੇ ਨੂੰ ਰੋ ਰਹੇ ਨੇ, ਸਾਰੇ ਪੈਸੇ ਨੂੰ ਰੋ ਰਹੇ ਨੇ, ਪਹਾ ਮਿਲੂਗਾ ਫਿਰ ਆਪੇ ਸਾਹਾ ਮਾਰਿਆ ਜਾਊਗਾ ਜੀ,
0: ਜੀ ਬਿਲਕੁਲ ਹੈ ਜੀ, ਧੰਨਵਾਦ, ਥੈਂਕ ਯੂ ਜੀ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵਿਚਾਰਾਂ ਲਈ। ਲੋ ਦੋਸਤੋ, ਇਸ ਤਰ੍ਹਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਗੱਲਬਾਤ ਕਰਕੇ ਗਏ ਨੇ, ਤੇ ਲੋ ਇੱਕ ਦੋ ਖ਼ਬਰਾਂ ਜਿਹੜੀਆਂ ਹੋਰ ਨੇ ਇੰਟਰਨੈਸ਼ਨਲ, ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਮੈਂ ਤੁਹਾਡੇ ਸੁਨੇਹੇ ਵੀ ਲੈਂਦੇ ਹਾਂ। ਕਰੂਡ ਆਇਲ ਜਿਹੜਾ ਪ੍ਰਾਈਸ ਹੈ ਡਰੋਪ ਹੋਇਆ ਥੋੜਾ, ਯੂਐਸ ਇਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਡਿੱਗੀਆਂ ਨੇ, ਤੇ ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਦੇ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਅਮਰੀਕੀ ਬਾਜ਼ਾਰ ਦੇ ਵਿਚ ਉਛਾਲ ਤੇ ਏਅਰਲਾਈਨਸ ਜਿਹੜੀਆਂ ਕੰਪਨੀਆਂ ਨੇ ਉਨ੍ਹਾਂ ਨੂੰ ਵੱਡਾ ਫਾਇਦਾ ਜਿਹੜਾ ਹੋ ਰਿਹਾ। ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਖਤਮ ਕਰਨ ਦੇ ਲਈ ਹੋਏ ਇਤਿਹਾਸਕ ਸਮਝੌਤੇ ਤੋਂ ਬਾਅਦ ਅਜੇ ਸਾਈਨ ਹੋਣੇ ਬਾਕੀ ਹੈ। ਸੋਮਵਾਰ ਨੂੰ ਦੁਨੀਆ ਭਰ ਦੇ ਜਿਹੜੇ ਸ਼ੇਅਰ ਬਾਜ਼ਾਰਾਂ ਦੇ ਵਿਚ ਜ਼ਬਰਦਸਤੀ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਸ਼ਾਂਤੀ ਸਮਝੌਤੇ ਦੀ ਖ਼ਬਰ ਆਉਂਦੇ ਹੀ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿਚ ਕੱਚੇ ਤੇਲ ਜਾਣੀ ਕਿ ਕਰੂਡ ਆਇਲ ਦੀਆਂ ਕੀਮਤਾਂ ਦੇ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਬ੍ਰੈਂਟ ਕਰੂਡ ਆਇਲ ਦੀ ਜਿਹੜੀ ਕੀਮਤ ਹੈ 4.8% ਡਿੱਗ ਕੇ $83.18 ਪ੍ਰਤੀ ਬੈਰਲ ਹੋ ਗਈ, ਤੇ ਜਦੋਂ ਕਿ ਕੁਝ ਜਿਹੜੇ ਹਫ਼ਤੇ ਪਹਿਲਾਂ ਇਹ ਜਿਹੜੀ ਕੀਮਤ ਸੀ $100 ਦੇ ਨੇੜੇ ਪਹੁੰਚ ਚੁੱਕੀ ਸੀ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੀ ਕੀਮਤ $70 ਪ੍ਰਤੀ ਬੈਰਲ ਜਿਹੜੀ ਆਸ ਪਾਸ ਸੀ। ਇਸ ਸਮਝੌਤੇ ਦਾ ਸਭ ਤੋਂ ਸਿੱਧਾ ਅਤੇ ਹਾਂ ਪੱਖੀ ਅਸਰ ਅਮਰੀਕੀ ਸ਼ੇਅਰ ਬਾਜ਼ਾਰ ਦੇ ਵਿਚ ਸਟਰੀਟ ਜਿਹੜਾ ਵਾਲ ਸਟਰੀਟ ਹੈ ਉਹਦੇ ਉਤੇ ਦੇਖਣ ਨੂੰ ਮਿਲਿਆ। ਸੋਮਵਾਰ ਨੂੰ ਡਾਊ ਜੋਨਸ ਇੰਡਸਟਰੀਅਲ ਜਿਹੜਾ ਐਵਰੇਜ ਲਗਭਗ 650 ਅੰਕਾਂ ਦੇ ਵਾਧੇ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ, ਤੇ ਜਦੋਂ ਕਿ S&P 500 ਇੰਡੈਕਸ ਦੇ ਵਿਚ 1.5% ਤੇ ਨੈਸਡੈਕ ਦੇ ਵਿਚ 2.3% ਦਾ ਉਛਾਲ ਦੇਖਿਆ ਗਿਆ। ਤੇਲ ਦੀਆਂ ਕੀਮਤਾਂ ਘਟਣ ਦੇ ਨਾਲ ਉਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਜਿਨ੍ਹਾਂ ਦਾ ਬਾਲਣ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦੇ ਕਾਰਨ ਯੂਨਾਈਟਿਡ ਏਅਰਲਾਈਨਜ਼ ਦੇ ਸ਼ੇਅਰ ਜਿਹੜੇ ਨੇ 5.2%, ਅਮਰੀਕਨ ਏਅਰਲਾਈਨਜ਼ ਦੇ ਸ਼ੇਅਰ ਬਾਜ਼ਾਰ ਦੇ ਵਿਚ 7.7% ਵੱਧ ਗਏ, ਤੇ ਕਰੂਜ਼ ਆਪਰੇਟਰ ਕੰਪਨੀ ਕਾਰਨੀਵਲ ਦੇ ਸ਼ੇਅਰ ਜਿਹੜੇ ਨੇ 5.7% ਤੱਕ ਜਿਹੜੇ ਮਜ਼ਬੂਤ ਹੋ ਗਏ ਨੇ। ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਆ ਉਹਦੇ ਵਿਚ ਵੀ ਇਨ੍ਹਾਂ ਨੂੰ ਕੰਪਨੀਆਂ ਦੇ ਸ਼ੇਅਰਾਂ ਦੇ ਵਿਚ ਬਹੁਤ ਜ਼ਬਰਦਸਤ ਤੇਜ਼ੀ ਦੇਖੀ ਗਈ। ਬਾਜ਼ਾਰ ਦੇ ਵਿਚ ਆਈ ਇਸ ਖੁਸ਼ਹਾਲੀ ਦੇ ਹਾਲ ਹੀ ਨੇ ਨਾਲ ਹੀ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸੀ AI ਉਦਯੋਗ ਦੇ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਵੀ ਇਕ ਨਵੀਂ ਉਡਾਣ ਮਿਲੀ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਦੇ ਵਿਚ ਕਾਫ਼ੀ ਉਤਰਾਅ ਚੜਾਅ ਦੇਖਿਆ ਜਾ ਰਿਹਾ ਸੀ, ਕਿਉਂਕਿ ਨਿਵੇਸ਼ਕਾਂ ਨੂੰ ਡਰ ਸੀ ਕਿ AI ਦੇ ਵਧਦੇ ਕਰੇਜ਼ ਦੇ ਕਾਰਨ ਇਹ ਸ਼ੇਅਰ ਜ਼ਰੂਰਤ ਜਿਹੜੀ ਹੈ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਉੱਪਰ ਚਲੇ ਗਏ ਨੇ, ਤੇ ਪਰ ਇਸ ਖ਼ਬਰ ਤੋਂ ਬਾਅਦ ਮਾਈਕਰੋਨ ਟੈਕਨੋਲੋਜੀ ਜਿਹੜੀ ਹੈ ਦੇ ਸ਼ੇਅਰ 7.8% ਤੇ ਐਡਵਾਂਸਡ ਮਾਈਕਰੋ ਡਿਵਾਈਸਿਸ ਜਿਹੜੀ ਹੈ AMD ਦੇ ਸ਼ੇਅਰ 7% ਚੜੇ ਨੇ। ਇਸ ਦੇ ਨਾਲ ਹੀ ਵਾਲ ਸਟਰੀਟ ਦੀ ਸਭ ਤੋਂ ਕੀਮਤੀ ਕੰਪਨੀ NVIDIA ਦੇ ਸ਼ੇਅਰ ਜਿਹੜੇ ਨੇ ਉਹਦੇ ਵਿਚ 2.7% ਦੀ ਜਿਹੜੀ ਹੈ ਤੇਜ਼ੀ ਦਰਜ ਕੀਤੀ ਗਈ, ਜਿਸ ਨੇ S&P 500 ਇੰਡੈਕਸ ਨੂੰ ਉਪਰ ਲੈ ਜਾਣ ਦੇ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ। ਦੂਸਰੇ ਪਾਸੇ ਕੈਲੀਫੋਰਨੀਆ ਪਲੇਨ ਕਰੈਸ਼ ਹੋਇਆ। ਅਮਰੀਕੀ ਬੰਬਾਰ ਜਹਾਜ਼ B-52 ਦੇ ਪਰਖ ਉਡਾਣ ਦੇ ਦੌਰਾਨ ਪਰਖੱਚੇ ਜਿਹੜੇ ਉੜੇ ਹੈ, ਅਮਲੇ ਦੇ ਸਾਰੇ ਹੀ 8 ਮੈਂਬਰ ਜਿਹੜੇ ਮੌਤ ਦੇ ਮੂੰਹ ਦੇ ਵਿਚ ਗਏ ਹੈ। ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਸਥਿਤ ਐਡਵਰਡ ਏਅਰਫੋਰਸ ਬੇਸ ਦੇ ਉਤੇ ਵਾਪਰੇ ਇਕ ਭਿਆਨਕ ਹਵਾਈ ਹਾਦਸੇ ਦੇ ਦੌਰਾਨ ਅਮਰੀਕੀ ਹਵਾਈ ਫੌਜ ਦੇ ਰਣਨੀਤਿਕ ਬੰਬਰ ਜਹਾਜ਼ B-52 ਦੇ ਪਰਖੱਚੇ ਉੱਡ ਗਏ, ਮਿਲਟਰੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਦੁਪਹਿਰ ਕਰੀਬ 11:20 ਦੇ ਉੱਤੇ ਰੂਟੀਨ ਟੈਸਟ ਜਿਹੜਾ ਮਿਸ਼ਨ ਦੇ ਦੌਰਾਨ ਉਡਾਨ ਭਰਨ ਤੋਂ ਤੁਰੰਤ ਬਾਅਦ ਇਹ ਜਹਾਜ਼ ਮੋਜੇਵੇ ਮਾਰੂਥਲ ਦੇ ਵਿਚ ਹਾਦਸਾਗ੍ਰਸਤ ਹੋ ਕੇ ਅੱਗ ਦੀਆਂ ਲਾਟਾਂ ਦੇ ਵਿਚ ਘਿਰ ਗਿਆ, ਜਿਸਦੇ ਕਾਰਨ ਜਹਾਜ਼ ਦੇ ਵਿਚ ਸਵਾਰ ਸਾਰੇ ਹੀ 8 ਵਿਅਕਤੀਆਂ ਦੀ ਮੌਤ ਹੋਈ। ਮਰਨ ਵਾਲਿਆਂ ਦੇ ਵਿਚ ਫੌਜੀ ਜਵਾਨਾਂ ਦੇ ਨਾਲ ਨਾਲ ਸਰਕਾਰੀ ਕੰਟਰੈਕਟਰ ਜਿਹੜੇ ਨੇ ਤਕਨੀਕੀ ਮਾਹਰ ਵੀ ਸ਼ਾਮਲ ਸਨ। ਕੈਨੇਡਾ ਸਿਟੀਜ਼ਨਸ਼ਿਪ ਜਿਹੜੀ ਹੈ ਵਿਸਤਾਰ ਦੇ ਵਿਚ ਖ਼ਬਰ ਹੈ, ਇਕ ਰਿਪੋਰਟ ਦੀ ਤਰ੍ਹਾਂ ਪ੍ਰਕਿਰਿਆ ਦੇ ਵਿਚ ਹੜਕੰਪ ਮਚਿਆ ਤੇ ਦਸਤਾਵੇਜ਼ੀ ਖਾਮੀਆਂ ਦੇ ਸ਼ੱਕ ਹੇਠ ਹਜ਼ਾਰਾਂ ਸਰਟੀਫਿਕੇਟ ਮੁਅੱਤਲ ਕਰਤੇ ਹੈ। ਕੈਨੇਡਾ ਸਰਕਾਰ ਨੇ ਲਾਸਟ ਕੈਨੇਡੀਅਨ ਕਾਨੂੰਨ ਦੇ ਤਹਿਤ ਜਾਰੀ ਕੀਤੇ ਗਏ ਕਈ ਨਾਗਰਿਕਤਾ ਜਿਹੜੀ ਸਰਟੀਫਿਕੇਟਾਂ ਨੂੰ ਅਚਾਨਕ ਮੁਅੱਤਲ ਕਰ ਦਿੱਤਾ, ਜਿਸਦੇ ਕਾਰਨ ਹਜ਼ਾਰਾਂ ਪ੍ਰਭਾਵਿਤ ਵਿਅਕਤੀਆਂ ਦੇ ਵਿਚ ਅਨਿਸ਼ਚਿਤਤਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ। ਕੈਨੇਡੀਅਨ ਪੂਰਵਜ ਹੋਣ ਦੇ ਆਧਾਰ ਦੇ ਉਤੇ ਨਾਗਰਿਕਤਾ ਸਰਟੀਫਿਕੇਟ ਦੇ ਲਈ ਸਫਲਤਾਪੂਰਵਕ ਅਰਜ਼ੀ ਦੇਣ ਤੇ ਪ੍ਰਾਪਤ ਕਰਨ ਵਾਲੇ ਅਣਜਾਣ ਲੋਕਾਂ ਨੂੰ ਸ਼ਨੀਵਾਰ ਨੂੰ ਈਮੇਲ ਕੀਤੇ ਗਏ ਇਕ ਨੋਟਿਸ ਦੇ ਵਿਚ ਇਮੀਗ੍ਰੇਸ਼ਨ ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਉਨ੍ਹਾਂ ਨੂੰ ਆਪਣੀਆਂ ਫਾਈਲਾਂ ਦੀ ਸਮੀਖਿਆ ਹੋਣ ਤੱਕ ਆਪਣੇ ਸਰਟੀਫਿਕੇਟ ਵਾਪਸ ਕਰਨ ਦਾ ਆਦੇਸ਼ ਦੇ ਦਿੱਤਾ ਹੈ। ਇਮੀਗ੍ਰੇਸ਼ਨ ਰਿਫਿਊਜ਼ੀ ਐਂਡ ਸਿਟੀਜ਼ਨ ਕੈਨੇਡਾ IRCC ਵੱਲੋਂ ਪ੍ਰਭਾਵਿਤ ਲੋਕਾਂ ਨੂੰ ਭੇਜੇ ਗਏ ਈਮੇਲ ਸੁਨੇਹਿਆਂ ਦੇ ਵਿਚ ਦਸਿਆ ਗਿਆ ਕਿ ਉਨ੍ਹਾਂ ਦੇ ਨਾਗਰਿਕਤਾ ਸਰਟੀਫਿਕੇਟਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਇਸ ਦੇ ਦੌਰਾਨ ਇਹ ਸਰਟੀਫਿਕੇਟ ਵਾਪਸ ਕਰਨੇ ਪੈਣਗੇ। ਕੈਨੇਡੀਅਨ ਨਾਗਰਿਕਤਾ ਰਜਿਸਟਰਾਰ ਪੈਗੀਸਨ ਵੱਲੋਂ ਜਾਰੀ ਨੋਟਿਸ ਦੇ ਮੁਤਾਬਕ ਵਿਭਾਗ ਦੇ ਕੋਲ ਅਜਿਹੀ ਜਾਣਕਾਰੀ ਮੌਜੂਦ ਹੈ ਜਿਸਦੇ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਕੁਝ ਲੋਕ ਨਾਗਰਿਕਤਾ ਸਰਟੀਫਿਕੇਟ ਰੱਖਣ ਦੇ ਯੋਗ ਨਹੀਂ ਹੋ ਸਕਦੇ ਹੈ। ਨੋਟਿਸ ਦੇ ਵਿਚ ਕਿਹਾ ਗਿਆ ਕਿ ਕਈ ਅਰਜ਼ੀਆਂ ਦੇ ਨਾਲ ਜਨਮ ਵੰਸ਼ਾਵਲੀ ਜਾਂ ਹੋਰ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਰਕਾਰੀ ਕਾਪੀਆਂ ਜਾਂ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਕੀਤੇ ਗਏ ਯਤਨਾਂ ਦੇ ਸਬੂਤ ਨਹੀਂ ਦਿੱਤੇ ਗਏ ਸਨ। ਇਸ ਦੇ ਕਾਰਨ ਸਰਟੀਫਿਕੇਟਾਂ ਨੂੰ ਅਸਥਾਈ ਤੌਰ ਦੇ ਉਤੇ ਮੁਅੱਤਲ ਕੀਤਾ ਗਿਆ। ਹਾਲਾਂਕਿ ਪ੍ਰਭਾਵਿਤ ਵਿਅਕਤੀਆਂ ਨੂੰ ਵਾਧੂ ਦਸਤਾਵੇਜ਼ ਪੇਸ਼ ਕਰਨ ਦਾ ਮੌਕਾ ਦਿੱਤਾ ਜਾਏਗਾ। ਇਮੀਗ੍ਰੇਸ਼ਨ ਕਾਨੂੰਨ ਦੇ ਨਾਲ ਜੁੜੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਵੱਡੇ ਪੱਧਰ ਦੇ ਉਤੇ ਕੀਤੀ ਗਈ ਕਾਰਵਾਈ ਜਾਪਦੀ ਹੈ, ਭਾਵੇਂ ਅਜੇ ਤੱਕ ਪ੍ਰਭਾਵਿਤ ਲੋਕਾਂ ਦੀ ਸਹੀ ਗਿਣਤੀ ਸਾਹਮਣੇ ਨਹੀਂ ਆਈ ਹੈ। ਅਮਰੀਕਾ ਦੇ ਮੇਨ ਸੂਬੇ ਦੇ ਬਕਸਪੋਰਟ ਸ਼ਹਿਰ ਦੀ ਵਸਨੀਕ ਵੈਲੇਰੀ ਕੈਪਬੈਲ ਨੇ ਇਸ ਫੈਸਲੇ ਦੇ ਉਤੇ ਹੈਰਾਨੀ ਪ੍ਰਗਟ ਕੀਤੀ ਹੈ। ਕੈਪਬੈਲ ਅਤੇ ਉਸਦੇ ਪੁੱਤਰ ਮੋਰਗਨ ਨੂੰ ਕਿਊਬਿਕ ਤੇ ਓਨਟਾਰੀਓ ਦੇ ਨਾਲ ਜੁੜੇ ਆਪਣੇ ਪਰਿਵਾਰਕ ਵੰਸ਼ ਦੇ ਆਧਾਰ ਦੇ ਉਤੇ ਕੈਨੇਡੀਅਨ ਨਾਗਰਿਕਤਾ ਮਿਲੀ ਸੀ। ਮਾਰਚ ਮਹੀਨੇ ਦੇ ਵਿਚ ਨਾਗਰਿਕਤਾ ਸਰਟੀਫਿਕੇਟ ਮਿਲਣ ਤੋਂ ਬਾਅਦ ਉਸਨੇ ਆਪਣਾ ਘਰ ਵੇਚਣ ਦੇ ਲਈ ਰੱਖ ਦਿੱਤਾ ਸੀ ਤੇ ਨਿਊ ਬ੍ਰੰਜ਼ਵਿਕ ਜਾਂ ਨੋਵਾ ਸਕੋਸ਼ੀਆ ਵਿਚ ਵਸਣ ਦੀ ਜਿਹੜੀ ਯੋਜਨਾ ਬਣਾਈ ਸੀ। ਮੁਅੱਤਲੀ ਦਾ ਨੋਟਿਸ ਮਿਲਣ ਤੋਂ ਬਾਅਦ ਉਸਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸਦਮੇ ਦੇ ਵਿਚ ਹੈ। ਕੈਪਬਲ ਨੇ ਦਸਿਆ ਕਿ ਮੌਜੂਦਾ ਅਮਰੀਕੀ ਰਾਜਨੀਤਿਕ ਮਾਹੌਲ ਕਾਰਨ ਉਹ ਕੈਨੇਡਾ ਜਾਣ ਦੇ ਬਾਰੇ ਗੰਭੀਰਤਾ ਦੇ ਨਾਲ ਸੋਚ ਰਹੀ ਸੀ ਤੇ ਨਾਗਰਿਕਤਾ ਮਿਲਣ ਤੋਂ ਬਾਅਦ ਉਸਨੇ ਭਵਿੱਖ ਦੀਆਂ ਯੋਜਨਾਵਾਂ ਵੀ ਤਿਆਰ ਕਰ ਲਈਆਂ ਸਨ ਤੇ ਹੁਣ ਉਸਨੇ ਘਰ ਦੀ ਜਿਹੜੀ ਵਿਕਰੀ ਅਸਥਾਈ ਤੌਰ ਦੇ ਉਤੇ ਰੋਕ ਦਿੱਤੀ। ਮੰਗੇ ਗਏ ਦਸਤਾਵੇਜ਼ ਇਕੱਠੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਲੇਖਯੋਗ ਹੈ ਕਿ ਸੰਸਦ ਦੇ ਵੱਲੋਂ ਨਵੰਬਰ 2025 ਦੇ ਵਿਚ ਪਾਸ ਕੀਤੇ ਗਏ ਬਿੱਲ C3 ਦੇ ਲਾਗੂ ਹੋਣ ਮਗਰੋਂ ਦੁਨੀਆ ਭਰ ਦੇ ਕਰੀਬ 4,075 ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਦੇ ਸਬੂਤ ਵਜੋਂ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਇਨ੍ਹਾਂ ਦੇ ਵਿਚੋਂ ਲਗਭਗ ਅੱਧੇ ਲੋਕ ਅਮਰੀਕਾ ਵਿਚ ਜਨਮੇ ਹੋਏ ਨੇ। ਬਿੱਲ C3 ਤਹਿਤ ਉਨ੍ਹਾਂ ਲੋਕਾਂ ਦੇ ਲਈ ਵੀ ਕੈਨੇਡੀਅਨ ਨਾਗਰਿਕਤਾ ਦਾ ਰਾਹ ਖੁੱਲਿਆ ਸੀ ਜਿਨ੍ਹਾਂ ਦੇ ਪੂਰਵਜ ਕਈ ਪੀੜੀਆਂ ਪਹਿਲਾਂ ਕੈਨੇਡਾ ਛੱਡ ਕੇ ਵਿਦੇਸ਼ਾਂ ਦੇ ਵਿਚ ਵਸ ਗਏ ਸਨ ਤੇ ਇਸ ਤੋਂ ਪਹਿਲਾਂ ਵਿਦੇਸ਼ ਵਿਚ ਜਨਮੇ ਜਾਂ ਗੋਦ ਲਏ ਬੱਚਿਆਂ ਦੇ ਲਈ ਨਾਗਰਿਕਤਾ ਦਾ ਹੱਕ ਸਿਰਫ ਪਹਿਲੀ ਪੀੜੀ ਤੱਕ ਸੀਮਿਤ ਸੀ। ਅਦਾਲਤਾਂ ਨੇ ਇਸ ਪਾਬੰਦੀ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਸਰਕਾਰ ਨੂੰ ਕਾਨੂੰਨ ਦੇ ਵਿਚ ਸੋਧ ਕਰਨੀ ਪੈ ਗਈ। ਸੰਸਦੀ ਬਜਟ ਅਧਿਕਾਰੀਆਂ ਦੇ ਅਨੁਮਾਨ ਦੇ ਅਨੁਸਾਰ ਲਗਭਗ 1.15 ਲੱਖ ਲੋਕ ਇਸ ਕਾਨੂੰਨੀ ਤਬਦੀਲੀ ਤੋਂ ਪ੍ਰਭਾਵਿਤ ਹੋ ਸਕਦੇ ਹੈ। ਇਸ ਦੇ ਦੌਰਾਨ ਨਾਗਰਿਕਤਾ ਸਰਟੀਫਿਕੇਟਾਂ ਦੇ ਲਈ ਅਰਜ਼ੀਆਂ ਦੀ ਗਿਣਤੀ ਦੇ ਵਿਚ ਵੀ ਤੇਜ਼ੀ ਦੇ ਨਾਲ ਵਾਧਾ ਹੋਇਆ। ਮਈ 2025 ਦੇ ਵਿਚ ਜਿੱਥੇ ਅਰਜ਼ੀਆਂ ਦੇ ਨਿਪਟਾਰੇ ਦੇ ਲਈ ਔਸਤ ਉਡੀਕ ਸਮਾਂ 5 ਮਹੀਨੇ ਸੀ, ਉਥੇ ਹੁਣ ਇਹ ਵੱਧ ਕੇ 15 ਮਹੀਨੇ ਤੱਕ ਪਹੁੰਚ ਗਿਆ। ਅਪ੍ਰੈਲ ਦੇ ਵਿਚ 56,000 ਅਤੇ ਮਈ ਦੇ ਵਿਚ 70,400 ਅਰਜ਼ੀਆਂ ਦਾ ਬੈਕਲਾਗ ਜਿਹੜਾ ਸੀਗਾ, ਜਦੋਂ ਕਿ IRCC ਦੀ ਵੈਬਸਾਈਟ ਦੇ ਮੁਤਾਬਕ 82,000 ਲੋਕ ਹੁਣ ਨਾਗਰਿਕਤਾ ਸਰਟੀਫਿਕੇਟ ਲਈ ਆਪਣੀਆਂ ਅਰਜ਼ੀਆਂ ਦੇ ਉਤੇ ਕਾਰਵਾਈ ਹੋਣ ਦਾ ਇਤਰਾਜ਼ ਕਰ ਰਹੇ ਨੇ। ਮੌਂਟਰੀਅਲ ਦੀ ਇਮੀਗ੍ਰੇਸ਼ਨ ਵਕੀਲ ਲੀਸਾ ਮਿਡਲ ਮਿਸ ਨੇ ਕਿਹਾ ਕਿ ਇਕ ਵਾਰ ਜਾਰੀ ਹੋ ਚੁੱਕੇ ਨਾਗਰਿਕਤਾ ਸਰਟੀਫਿਕੇਟਾਂ ਨੂੰ ਇਸ ਤਰ੍ਹਾਂ ਮੁਅੱਤਲ ਕਰਨਾ ਬਹੁਤ ਅਸਧਾਰਨ ਕਦਮ ਹੈ ਤੇ ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੂੰ ਦਸਤਾਵੇਜ਼ਾਂ ਸਬੰਧੀ ਕੋਈ ਸ਼ੱਕ ਸੀ ਤਾਂ ਉਸਦੀ ਜਾਂਚ ਜਿਹੜੀ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਹੋਣੀ ਚਾਹੀਦੀ ਸੀ। ਵੈਂਕੂਵਰ ਦੇ ਇਮੀਗ੍ਰੇਸ਼ਨ ਵਕੀਲ ਅਮਨਦੀਪ ਹੇਰ ਹੋਣਾ ਨੇ ਕਿਹਾ ਕਿ ਸਥਾਈ ਨਿਵਾਸ ਪੀਆਰ ਦੇ ਨਾਲ ਜੁੜੇ ਕੁਝ ਮਾਮਲਿਆਂ ਵਿਚ ਧੋਖਾਧੜੀ ਦੇ ਸ਼ੱਕ ਜਿਹੜੇ ਨੇ ਕਾਰਨ ਸਮੂਹਿਕ ਮੁਅੱਤਲੀਆਂ ਦੇਖੀਆਂ ਗਈਆਂ ਨੇ, ਪਰ ਪਹਿਲਾਂ ਹੀ ਜਾਰੀ ਹੋ ਚੁੱਕੇ ਨਾਗਰਿਕਤਾ ਸਰਟੀਫਿਕੇਟਾਂ ਦੇ ਉਤੇ ਇਸ ਤਰ੍ਹਾਂ ਰੋਕ ਲਗਾਉਣ ਦੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਐ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੇ ਵਿਚ ਰਹਿ ਰਹੇ ਲੋਕ ਇਸ ਫੈਸਲੇ ਦੇ ਕਾਰਨ ਨਿਰਾਸ਼ ਅਤੇ ਗੁੱਸੇ ਦੇ ਵਿਚ ਨੇ, ਜਦਕਿ ਕੈਨੇਡਾ ਦੇ ਵਿਚ ਰਹਿ ਰਹੇ ਕਈ ਪ੍ਰਭਾਵਿਤ ਵਿਅਕਤੀਆਂ ਦੇ ਲਈ ਨੌਕਰੀ, ਪੜ੍ਹਾਈ ਅਤੇ ਸਰਕਾਰੀ ਸੇਵਾਵਾਂ ਤੱਕ ਪਹੁੰਚ ਦੇ ਬਾਰੇ ਵੀ ਅਨਿਸ਼ਚਿਤਤਾ ਪੈਦਾ ਹੋ ਗਈ ਹੈ। ਸਾਡੇ ਵਾਲੇ ਟਾਲ ਦੇਣੀ ਨਾ ਕਈ ਵਾਰੀ ਜਾਲੀ ਸਾਰਾ ਕੁਝ ਬਣਾਈ ਜਾਂਦੇ ਐ। ਦੂਸਰੇ ਪਾਸੇ ਹਾਲੇ ਖਤਮ ਨਹੀਂ ਹੋਈ ਹੈ ਜੰਗ ਕਹਿੰਦੇ ਇਜ਼ਰਾਈਲੀ ਪੀਐਮ ਨੇ ਚੇਤਾਵਨੀ ਦਿੱਤੀ ਹੈ। 19 ਜੂਨ ਨੂੰ ਜਨੇਵਾ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ, ਉਪ ਰਾਸ਼ਟਰਪਤੀ ਜੇ ਡੀ ਵੈਸ ਅਤੇ ਇਰਾਨੀ ਸੰਸਦ ਸਪੀਕਰ ਮੁਹੰਮਦ ਬਾਕੇਰੀ ਗਾਲੀਬਾਫ ਇਸ ਦੇ ਉਤੇ ਰਸਮੀ ਦਸਤਖਤ ਕਰਨ ਵਾਲੇ ਨੇ। ਭਾਵੇਂ ਕਿ ਅਮਰੀਕਾ ਇਰਾਨ ਵਿਚਾਲੇ ਜੰਗ ਖਤਮ ਹੋਣ ਤੋਂ ਪੂਰੀ ਦੁਨੀਆਂ ਦੇ ਵਿਚ ਖੁਸ਼ੀ ਦੀ ਲਹਿਰ ਹੈ, ਪਰ ਇਸ ਡੀਲ ਤੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਦੇਸ਼ ਵਾਸੀਆਂ ਦੇ ਨਾਂ ਇਕ ਜਿਹੜਾ ਖਾਸ ਸੰਦੇਸ਼ ਜਾਰੀ ਕਰਕੇ ਕਿਹਾ ਕਿ ਜੰਗ ਹਾਲੇ ਖਤਮ ਨਹੀਂ ਹੋਈ। ਨੇਤਾਨਯਾਹੂ ਨੇ ਸਾਫ਼ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਮੈਂ ਹਰ ਗੱਲ ਦੇ ਉਤੇ ਹਮੇਸ਼ਾ ਇਕੋ ਜਿਹੀ ਰਾਏ ਨਹੀਂ ਰੱਖਦੇ ਹਾਂ। ਅਮਰੀਕਾ ਦੇ ਜਿਹੜੇ ਨੇ ਰਾਸ਼ਟਰਪਤੀ ਹਨ ਉਹ ਤੇ ਮੈਂ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹਾਂ। ਮੈਂ ਇਜ਼ਰਾਈਲ ਦੀ ਸੁਰੱਖਿਆ ਨਾਲ ਜੁੜੇ ਹਿੱਤਾਂ ਦੇ ਲਈ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਚਾਹੇ ਕੋਈ ਸਮਝੌਤਾ ਹੋਵੇ ਜਾਂ ਨਾ ਹੋਵੇ, ਜਦੋਂ ਤੱਕ ਉਹ ਪ੍ਰਧਾਨ ਮੰਤਰੀ ਹਨ ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਉਣ ਦਿੱਤੇ ਜਾਣਗੇ। ਨੇਤਾਨਯਾਹੂ ਦੇ ਬਿਆਨ ਤੇ ਜਦੋਂ ਲੋਕਾਂ ਨੇ ਸਵਾਲ ਚੁੱਕੇ ਕਿ ਇਸ ਜੰਗ ਤੋਂ ਇਜ਼ਰਾਈਲ ਨੇ ਕੀ ਹਾਸਲ ਕੀਤਾ ਹੈ, ਤਾਂ ਨੇਤਾਨਯਾਹੂ ਨੇ ਆਪਣੀਆਂ ਉਪਲਬਧੀਆਂ ਗਿਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਪੂਰੀ ਤਰ੍ਹਾਂ ਖਤਮ ਹੋਣ ਜਾਣ ਦੇ ਖਤਰੇ ਤੋਂ ਬਚਾਇਆ, ਜੇ ਅਸੀਂ ਸਹੀ ਸਮੇਂ ਦੇ ਉਤੇ ਅਮਰੀਕਾ ਦੇ ਨਾਲ ਮਿਲ ਕੇ ਆਪਰੇਸ਼ਨ ਰਾਈਜ਼ਿੰਗ ਲਾਈਨ ਅਤੇ ਆਪਰੇਸ਼ਨ ਰੋਰਿੰਗ ਲਾਈਨ ਨਾ ਚਲਾਇਆ ਹੁੰਦਾ ਤਾਂ ਇਰਾਨ ਹੁਣ ਤੱਕ ਪਰਮਾਣੂ ਬੰਬ ਜਿਹੜਾ ਬਣਾ ਚੁੱਕਾ ਹੁੰਦਾ। ਉਨ੍ਹਾਂ ਅੱਗੇ ਦਸਿਆ ਕਿ ਇਜ਼ਰਾਈਲ ਦੇ ਇਤਿਹਾਸ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ਦੇ ਵਿਚ ਅਸੀਂ ਇਰਾਨ ਦੇ ਪਰਮਾਣੂ ਵਿਗਿਆਨੀਆਂ, ਪਰਮਾਣੂ ਫੈਸਿਲਿਟੀਆਂ, ਮਿਜ਼ਾਈਲ ਫੈਕਟਰੀਆਂ ਅਤੇ ਉਨ੍ਹਾਂ ਦੀ ਜਲ ਸੈਨਾ ਦੇ ਉਤੇ ਹਵਾਈ ਸੈਨਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਸ ਜੰਗ ਦੇ ਵਿਚ ਇਰਾਨ ਦੀ ਆਰਥਿਕਤਾ ਨੂੰ ਇੰਨਾ ਨੁਕਸਾਨ ਪਹੁੰਚਾਇਆ ਕਿ ਦੇਸ਼ ਨੂੰ ਮੁੜ ਖੜਾ ਕਰਨ ਦੇ ਵਿਚ ਕਹਿੰਦੇ ਉਨ੍ਹਾਂ ਨੂੰ ਦਹਾਕੇ ਲੱਗ ਜਾਣਗੇ। ਕੁਝ ਅਨੁਮਾਨਾਂ ਦੇ ਮੁਤਾਬਕ ਇਹ ਨੁਕਸਾਨ $1 ਟ੍ਰਿਲੀਅਨ ਦੇ ਕਰੀਬ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਗਾਜ਼ਾ, ਲਿਬਨਾਨ, ਸੀਰੀਆ ਅਤੇ ਜੰਮਨ ਦੇ ਵਿਚ ਅੱਤਵਾਦੀ ਟਿਕਾਣਿਆਂ ਦੇ ਉਤੇ ਵੱਡੇ ਹਮਲੇ ਕੀਤੇ ਤੇ ਹਮਾਸ ਦੇ ਮੁਖੀ ਇਸਮਾਇਲ ਹਨੀਹਾ, ਯਾਹਿਆ ਸਿਨਵਾਰ ਅਤੇ ਮੁਹੰਮਦ ਦੇਇਫ ਸਣੇ ਲਗਭਗ ਉਨ੍ਹਾਂ ਸਾਰੇ ਲੀਡਰਾਂ ਨੂੰ ਖਤਮ ਕਰ ਦਿੱਤਾ ਜਿਹੜੇ ਇਜ਼ਰਾਈਲ ਦੇ ਵਿਚ ਹੋਏ 7 ਅਕਤੂਬਰ ਦੇ ਹਮਲੇ ਦੇ ਵਿਚ ਸ਼ਾਮਲ ਸਨ। ਉਨ੍ਹਾਂ ਇਹ ਵੀ ਦਸਿਆ ਕਿ ਅਸੀਂ ਗਾਜ਼ਾ ਤੋਂ ਵਿਚੋਂ ਆਪਣੇ ਸਾਰੇ ਬੰਦਕਾਂ ਨੂੰ ਇਕ ਇਕ ਕਰਕੇ ਸੁਰੱਖਿਅਤ ਵਾਪਸ ਲਿਆਂਦਾ ਜਿਸਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ। ਨੇਤਾਨਯਾਹੂ ਨੇ ਆਪਣੇ ਸੰਦੇਸ਼ ਦੇ ਅੰਤ ਦੇ ਵਿਚ ਇਜ਼ਰਾਈਲ ਦੇ ਨਾਗਰਿਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਨੂੰ ਹਾਲੇ ਵੀ ਪੂਰੀ ਤਰ੍ਹਾਂ ਚੌਕਸ ਅਤੇ ਮਜ਼ਬੂਤ ਰਹਿਣਾ ਹੋਏਗਾ ਕਿਉਂਕਿ ਇਹ ਜੰਗ ਅਜੇ ਖਤਮ ਨਹੀਂ ਹੋਈ ਤੇ ਦੇਸ਼ ਦੀ ਰੱਖਿਆ ਦੇ ਲਈ ਇਜ਼ਰਾਈਲ ਹਮੇਸ਼ਾ ਸਖ਼ਤ ਕਦਮ ਚੁੱਕਦਾ ਰਹੇਗਾ। ਦੂਸਰੇ ਪਾਸੇ ਇਮੀਗ੍ਰੇਟ ਦੀ ਗੱਲ ਜਿਹੜੀ ਹਰ ਮੁਲਕ ਦੇ ਵਿਚ ਹੋ ਰਹੀ ਹੈ। ਇਟਲੀ ਪੁਲਿਸ ਦੀ ਇਕ ਹੋਰ ਮੱਲ ਵੱਜੀ ਹੈ। ਚੀਨੀ ਨੈਟਵਰਕ ਰਾਹੀਂ ਗੈਰ ਕਾਨੂੰਨੀ ਧੰਦੇ ਦੇ ਵਿਚ ਸ਼ਰੀਕ 33 ਲੋਕਾਂ ਦੇ ਉਤੇ ਕਾਰਵਾਈ ਕੀਤੀ ਹੈ। ਇਟਲੀ ਪੁਲਿਸ ਦੇ ਦੇਸ਼ ਦੇ ਵਿਚੋਂ ਗੈਰ ਕਾਨੂੰਨੀ ਧੰਦਿਆਂ ਤੇ ਬੰਦਿਆਂ ਨੂੰ ਨੱਥ ਪਾਉਣ ਮਿਸ਼ਨ ਤਹਿਤ ਸੂਬਾ ਤੁਸਕਾਨਾ ਦੇ ਸ਼ਹਿਰ ਪ੍ਰਾਤੋ ਦੇ ਵਿਖੇ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿਸਦੇ ਵਿਚ ਪੁਲਿਸ ਨੇ ਇਕ ਅਜਿਹੀ ਰੂਪੋਸ ਬੈਕ ਨੂੰ ਜਿਹੜਾ ਜੱਗ ਜ਼ਾਹਰ ਕੀਤਾ ਜਿਹੜੀ ਕਿ ਇਟਲੀ ਦੇ ਵਿਚ ਗੈਰ ਕਾਨੂੰਨੀ ਧੰਦਿਆਂ ਦੇ ਕੰਮਾਂ ਦੇ ਲਈ ਬਿਨਾਂ ਕਿਸੇ ਠੋਸ ਕਾਗਜ਼ੀ ਕਾਰਵਾਈ ਦੇ ਸਾਲਾਨਾ 100 ਮਿਲੀਅਨ ਯੂਰੋ ਤੱਕ ਦਾ ਭੁਗਤਾਨ ਕਰਦੀ ਸੀ। ਇਹ ਬੈਂਕ ਨਸ਼ੀਲੇ ਪਦਾਰਥਾਂ ਤੇ ਕਾਲੇ ਬਾਜ਼ਾਰ ਦੇ ਵਪਾਰ ਨੂੰ ਇਟਲੀ ਦੇ ਵਿਚ ਪ੍ਰਚੰਡ ਕਰਨ ਦੇ ਲਈ ਅਹਿਮ ਜਿਹੜੀ ਕੜੀ ਮੰਨੀ ਜਾ ਰਹੀ ਹੈ ਜਿਸਦਾ ਸੰਬੰਧ ਇਟਲੀ ਦੇ ਮਾਫੀਆ ਦੇ ਨਾਲ ਸੀ ਤੇ ਇਸ ਨੂੰ ਚੀਨੀ ਨਾਗਰਿਕਾਂ ਦੇ ਦੁਆਰਾ ਚਲਾਇਆ ਜਾ ਰਿਹਾ ਸੀ। ਬੈਂਕ ਇਤਾਲਵੀ ਅਤੇ ਅਲਬਾਨੀਅਨ ਸਮੂਹ ਦੇ ਨਾਲ ਨਾਲ ਚਾਈਨਾ ਦੇ ਗੈਰ ਕਾਨੂੰਨੀ ਸੰਗਠਨ ਦੇ ਲਈ ਵੀ ਇਹ ਕੰਮ ਕਰਦੀ ਸੀ। ਕਾਫੀ ਜਿਹੜਾ ਅੰਡਰ ਵਰਲਡ ਦਾ ਮਾਮਲਾ ਜੀ ਇਹ, ਕਿਉਂਕਿ ਇਟਲੀ ਤੇ ਆਪਣਾ ਅਲਬਾਨੀਅਨ ਲੋਕ ਜਿਹੜੇ ਨੇ ਕਾਫੀ ਇਹਦਾ ਚੀਜ਼ਾਂ ਦਾ ਵਪਾਰ ਕਰਦੇ ਇਨ੍ਹਾਂ ਚੀਜ਼ਾਂ ਚ। ਇਸ ਬੈਂਕ ਨੂੰ ਚਲਾਉਣ ਵਾਲਾ ਸੰਗਠਨ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਕਾਲੇ ਬਾਜ਼ਾਰ ਦੇ ਨਾਲ ਜੁੜੀਆਂ ਪੁਰਾਣੀਆਂ ਰਕਮਾਂ ਦਾ ਵੀ ਭੁਗਤਾਨ ਕਰਦਾ ਸੀ। ਇਸ ਗੋਰਖ ਧੰਦੇ ਨੂੰ ਕਾਬੂ ਕਰਨ ਦੇ ਵਿਚ ਫਿਰੈਂਸੇ ਦੇ ਐਂਟੀ ਮਾਫੀਆ ਡਾਇਰੈਕਟੋਰੇਟ ਦਾ ਜਿਹੜਾ ਵੱਡਾ ਐਕਸ਼ਨ ਰਿਹਾ। ਇਸ ਟੀਮ ਨੇ ਜਦੋਂ ਚਾਈਨੀਜ਼ ਸੰਗਠਨ ਦੇ ਦੁਆਰਾ ਚਲਾਈ ਬੈਂਕ ਦੇ ਕੰਮਾਂ ਨੂੰ ਬਰੀਕੀ ਦੇ ਨਾਲ ਨਾਪਿਆ ਤਾਂ ਉਹ ਹੱਕੇ ਬੱਕੇ ਰਹਿ ਗਏ ਤੇ ਕਿਵੇਂ ਇਹ ਬੈਂਕ ਅੰਦਰ ਖਾਤੇ ਗੈਰ ਕਾਨੂੰਨੀ ਕਾਰੋਬਾਰ ਦਾ ਹੱਬ ਬਣੀ ਹੋਈ ਹੈ। ਚਾਈਨੀਜ਼ ਸੰਗਠਨ ਦਾ ਨੈਟਵਰਕ ਪੂਰੀ ਇਟਲੀ ਸਰਗਰਮ ਸੀਗਾ, ਉਹਦੇ ਵਿਚ ਜਿਹੜਾ ਕਿ ਦੇਸ਼ ਭਰ ਤੋਂ ਰਕਮ ਇਕੱਠੀ ਕਰਕੇ ਕਰਦਾ ਸੀ ਤੇ ਸੰਬੰਧਿਤ ਲੋਕਾਂ ਨੂੰ ਮੁਆਵਜ਼ਾ ਉਸਦੇ ਦੇਸ਼ ਦੇ ਵਿਚ ਦਿੰਦੇ ਸਨ ਤਾਂ ਜੋ ਉਨ੍ਹਾਂ ਦੀ ਆਮਦਨ ਨੂੰ ਸਰਕਾਰੀ ਅੱਖ ਦੇ ਉਤੇ ਜਿਹੜਾ ਟੈਕਸ ਤੋਂ ਬਚਾਇਆ ਜਾ ਸਕੇ। ਪੁਲਿਸ ਦੇ ਅਨੁਸਾਰ ਇਹ ਲੋਕ ਗੈਰ ਕਾਨੂੰਨੀ ਇਮੀਗ੍ਰੇਸ਼ਨ ਤਹਿਤ ਚਾਈਨਾ ਤੋਂ ਲੋਕਾਂ ਨੂੰ ਇਟਲੀ ਦੀ ਡੰਕੀ ਲਵਾਉਂਦੇ ਸਨ, ਜਿਸਦੇ ਅਨੁਸਾਰ ਪਹਿਲਾਂ ਬੰਦੇ ਚਾਈਨਾ ਤੋਂ ਸਰਬੀਆ, ਫਿਰ ਹੰਗਰੀ ਤੇ ਫਿਰ ਸਲੋਵੇਨੀਆ ਆਉਂਦੇ ਸਨ। ਉਸ ਤੋਂ ਬਾਅਦ ਇਹ ਸੰਗਠਨ ਚਾਈਨੀ ਬੰਦਿਆਂ ਨੂੰ ਪੈਦਲ ਇਟਲੀ ਲਿਆਉਂਦੇ ਸਨ। ਇਸ ਕੰਮ ਦੇ ਲਈ ਇਹ ਸੰਗਠਨ ਪਰ ਵਿਅਕਤੀ 9500 ਯੂਰੋ ਲੈਂਦੇ ਸੀ ਤੇ 41 ਲੋਕਾਂ ਨੂੰ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਇਟਲੀ ਦਾਖਲ ਹੁੰਦਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ। ਉਂਝ ਇਹ ਬੈਂਕ ਜਿਹੜਾ ਹਵਾਲਾ ਦਾ ਕੰਮ ਕਰਦੀ, ਜਿਸ ਨੂੰ ਚਾਈਨਾ ਦੇ ਵਿਚ ਚੋਪ ਸਾਪ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਜਿਸਦਾ ਕੰਮ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣਾ। ਪੁਲਿਸ ਨੇ ਇਸ ਕਾਰਵਾਈ ਦੇ ਤਹਿਤ 60 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ ਜਿਹੜੀ ਆ ਕੀਤੀ ਹੈ ਤੇ ਉਥੇ 17 ਲੋਕਾਂ ਨੂੰ ਜੇਲ੍ਹ ਅਤੇ 16 ਲੋਕਾਂ ਨੂੰ ਘਰ ਦੇ ਵਿਚ ਨਜ਼ਰਬੰਦ ਕੀਤਾ। ਇਟਲੀ ਪੁਲਿਸ ਇਸ ਰੂਪੋਸ ਬੈਂਕ ਦੀਆਂ ਕਈ ਹੋਰ ਪਰਤਾਂ ਨੂੰ ਹੌਲੀ ਹੌਲੀ ਖੋਲਣ ਦੇ ਵਿਚ ਸਫਲ ਹੋ ਰਹੀ ਹੈ, ਜਿਸ ਦੇ ਰਾਹੀਂ ਇਸ ਦਾ ਸੰਗਠਨ ਅਪਰਾਧ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਇਟਲੀ ਭਰ ਦੇ ਵਿਚ ਫੈਲਾ ਰਿਹਾ ਸੀ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਸਾਡਾ ਗੁਆਂਢੀ ਮੁਲਕ ਸਵੀਡਨ, ਉਹਨੇ ਵੀ ਜਿਹੜੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸਵੀਡਨ ਦੇ ਵਿਚ ਨਵਾਂ ਕਾਨੂੰਨ ਲਾਗੂ, ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ ਦੇ ਵਿਚੋਂ ਬਾਹਰ ਕੱਢਣ ਦੀ ਤਿਆਰੀ ਹੋ ਗਈ ਹੈ। ਸਵੀਡਨ ਦੀ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਦੇ ਵਿਚ ਸਖ਼ਤੀ ਕੀਤੀ ਹੈ। ਇਸ ਦੇ ਤਹਿਤ ਵੱਡੀ ਗਿਣਤੀ ਚ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਵੇਗਾ। ਹਾਲ ਹੀ ਦੇ ਵਿਚ ਸਵੀਡਨ ਦੀ ਸੰਸਦ ਨੇ ਇਕ ਨਵਾਂ ਕਾਨੂੰਨ ਪਾਸ ਕਰ ਦਿੱਤਾ। ਇਹ ਕਾਨੂੰਨ ਅਧਿਕਾਰੀਆਂ ਨੂੰ ਮਾੜੇ ਆਚਰਣ ਦੇ ਆਧਾਰ ਦੇ ਉਤੇ ਪ੍ਰਵਾਸੀਆਂ ਦਾ ਰੈਜੀਡੈਂਸ ਪਰਮਿਟ, ਜਿਹੜਾ ਰਿਹਾਇਸ਼ੀ ਪਰਮਿਟ ਹੈ, ਰੱਦ ਕਰਨ ਦਾ ਅਧਿਕਾਰ ਦਿੰਦਾ ਹੈ। ਮਾੜੇ ਆਚਰਣ ਦੇ ਵਿਚ ਬਕਾਇਆ ਕਰਜ਼ਿਆਂ ਨੂੰ ਨਾ ਮੋੜਨਾ, ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਕੰਮ ਕਰਨਾ ਜਾਂ ਕੱਟੜਪੰਥੀ ਸੰਗਠਨਾਂ ਦੇ ਨਾਲ ਸੰਬੰਧ ਜਿਹੇ ਕਾਰਨ ਸ਼ਾਮਲ ਦੱਸੇ ਗਏ ਹੈ। ਚਾਹੇ ਭਾਈ ਤੁਹਾਨੂੰ ਪੀ ਆਰ ਮਿਲ ਗਈ ਹੈ ਤੇ ਫਿਰ ਵੀ ਅਗਲੇ ਚੱਕ ਕੇ ਬਾਹਰ ਮਾਰਨਗੇ। ਇਹ ਕਾਨੂੰਨ ਨਾ ਸਿਰਫ ਲੰਬਿਤ ਰਿਹਾਇਸ਼ੀ ਪਰਮਿਟ ਅਰਜ਼ੀਆਂ ਦੇ ਉਤੇ ਲਾਗੂ ਹੋਏਗਾ, ਸਗੋਂ ਪਹਿਲਾਂ ਤੋਂ ਦਿੱਤੇ ਗਏ ਪਰਮਿਟਾਂ ਦੇ ਉਤੇ ਵੀ ਲਾਗੂ ਹੋਏਗਾ। ਇਨ੍ਹਾਂ ਮਾਮਲਿਆਂ ਦੀ ਸਮੀਖਿਆ ਸਵੀਡਿਸ਼ ਮਾਈਗ੍ਰੇਸ਼ਨ ਏਜੰਸੀ ਦੁਆਰਾ ਕੀਤੀ ਜਾਏਗੀ। ਇਸ ਦੇ ਫੈਸਲਿਆਂ ਦੀ ਮਾਈਗ੍ਰੇਸ਼ਨ ਕੋਰਟ ਦੇ ਵਿਚ ਅਪੀਲ ਕੀਤੀ ਜਾ ਸਕਦੀ ਹੈ। ਮਾਰਚ ਦੇ ਵਿਚ ਬਿੱਲ ਪੇਸ਼ ਕਰਦੇ ਸਮੇਂ ਸਵੀਡਨ ਦੇ ਇਮੀਗ੍ਰੇਸ਼ਨ ਮੰਤਰੀ ਜੋਹਾਨ ਫੋਰਸੇਲ ਨੇ ਕਿਹਾ ਕਿ ਜੋ ਲੋਕ ਠਹਿਰਨ ਦੇ ਲਈ ਸਹੀ ਕੋਸ਼ਿਸ਼ ਨਹੀਂ ਕਰਦੇ ਉਨ੍ਹਾਂ ਨੂੰ ਦੇਸ਼ ਛੱਡਣਾ ਪਵੇਗਾ। ਇਹ ਕਦਮ ਸੱਜੇ ਪੱਖੀ ਸਰਕਾਰ ਅਤੇ ਇਸ ਦੀ ਰਾਸ਼ਟਰਵਾਦੀ ਪਾਰਟੀ ਸਵੀਡਨ ਡੈਮੋਕਰੇਟਸ ਦੇ ਦੁਆਰਾ ਇਕ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਹੈ, ਜੋ ਸਤੰਬਰ ਦੇ ਵਿਚ ਸੰਸਦੀ ਚੋਣਾਂ ਤੋਂ ਪਹਿਲਾਂ ਇਮੀਗ੍ਰੇਸ਼ਨ ਨਿਯਮਾਂ ਨੂੰ ਲਗਾਤਾਰ ਸਖ਼ਤ ਕਰ ਰਹੀ ਹੈ। ਵਿਰੋਧੀ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਮਨਮਾਨੀ ਹੈ ਕਿਉਂਕਿ ਇਹ ਉਸ ਵਿਹਾਰ ਦੇ ਆਧਾਰ ਦੇ ਉਤੇ ਕਾਰਵਾਈ ਕਰਨ ਦੀ ਆਗਿਆ ਦਿੰਦਾ ਜੋ ਕਾਨੂੰਨੀ ਤੌਰ ਦੇ ਉਤੇ ਅਪਰਾਧ ਨਹੀਂ ਹੈ। ਸਟਾਕਹੋਮ ਸਥਿਤ ਮਨੁੱਖੀ ਅਧਿਕਾਰ ਸੰਗਠਨ ਸਿਵਲ ਰਾਈਟਸ ਡਿਫੈਂਡਰਜ਼ ਨੇ ਕਿਹਾ ਕਿ ਇਹ ਚੰਗਾ ਵਿਹਾਰ ਕਾਨੂੰਨ ਲੋਕਾਂ ਦੇ ਵਿਚ ਭੰਬਲ ਭੂਸਾ ਪੈਦਾ ਕਰਦਾ ਹੈ ਕਿ ਉਨ੍ਹਾਂ ਦੇ ਕਿਹੜੇ ਕੰਮਾਂ ਜਾਂ ਪ੍ਰਗਟਾਵੇ ਉਨ੍ਹਾਂ ਵਿਰੁੱਧ ਵਰਤਾਏ ਜਾ ਸਕਦੇ ਹੈ। ਸੰਗਠਨ ਦੇ ਅਨੁਸਾਰ ਜਿਹੜਾ ਇਹ ਕਾਨੂੰਨ ਦੇ ਰਾਜ ਅਤੇ ਕਾਨੂੰਨ ਦੇ ਸਾਹਮਣੇ ਸਮਾਨਤਾ ਦੇ ਸਿਧਾਂਤਾਂ ਨੂੰ ਜਿਹੜਾ ਕਮਜ਼ੋਰ ਕਰਦਾ ਹੈ। 2022 ਦੀਆਂ ਚੋਣਾਂ ਜਿੱਤਣ ਵਾਲੀ ਸਰਕਾਰ ਕਹਿੰਦੀ ਹੈ ਕਿ ਜੋ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਾਂ ਅਪਰਾਧ ਕਰਦੇ ਨੇ ਉਨ੍ਹਾਂ ਦਾ ਦੇਸ਼ ਦੇ ਵਿਚ ਸਵਾਗਤ ਨਹੀਂ ਹੈ। ਕਾਨੂੰਨ ਇਹ ਨਹੀਂ ਦੱਸਦਾ ਕਿ ਕਿਹੜਾ ਵਿਹਾਰ ਅਸਵੀਕਾਰ ਕਰਨ ਯੋਗ ਮੰਨਿਆ ਜਾਵੇਗਾ। ਹਾਲਾਂਕਿ ਸਰਕਾਰ ਨੇ ਸੰਕੇਤ ਦਿੱਤਾ ਕਿ ਅਜਿਹੇ ਕਾਰਕਾਂ ਦੇ ਵਿਚ ਬਕਾਇਆ ਕਰਜ਼ੇ, ਟੈਕਸ ਡਿਫਾਲਟਰ, ਅਪਰਾਧਿਕ ਗਤੀਵਿਧੀਆਂ ਤੇ ਕੱਟੜਪੰਥੀ ਸੰਗਠਨ ਦੇ ਨਾਲ ਸਬੰਧਤ ਜਿਹੜੇ ਸ਼ਾਮਲ ਹੋ ਸਕਦੇ ਹੈ, ਕਿਉਂਕਿ ਸਵੀਡਨ ਦੇ ਵਿਚ ਕਾਫ਼ੀ ਰੋਲਾ ਰੱਪਾ ਪੈਂਦਾ ਰਹਿੰਦਾ ਧਰਮ ਦਾ, ਮੁਸਲਿਮ ਤੇ ਹੋਰ ਜਿਹੜੇ ਨੇ ਭਾਈਚਾਰੇ। ਆਖਰ ਦੇ ਵਿਚ ਖ਼ਬਰ ਹੈ ਆਪ ਏਪੀ ਢਿੱਲੋਂ ਦੀ। ਏਪੀ ਢਿੱਲੋਂ ਦੇ ਘਰ ਦੇ ਉਤੇ ਹਮਲੇ ਦਾ ਮੁਲਜ਼ਮ ਅਭਿਜੀਤ ਕਿੰਗਰਾ ਕੈਨੇਡਾ ਤੋਂ ਹੋਵੇਗਾ ਡਿਪੋਰਟ। ਬਿਸ਼ਨੋਈ ਗੈਂਗ ਦੇ ਕਹਿਣ ਦੇ ਉਤੇ ਚਲਾਈਆਂ ਸੀ ਗੋਲੀਆਂ। ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ IRB ਨੇ ਬਿਸ਼ਨੋਈ ਗੈਂਗ ਦੇ ਨਾਲ ਸਬੰਧਤ ਇਕ ਭਾਰਤੀ ਨਾਗਰਿਕ ਨੂੰ ਅਪਰਾਧਿਕ ਸੰਗਠਨ ਦਾ ਮੈਂਬਰ ਕਰਾਰ ਦਿੰਦਿਆਂ ਉਸ ਦੇ ਖਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕਰਦੇ ਐ। ਅਭਜੀਤ ਕਿੰਗਰਾ ਨਾਮਕ ਇਹ ਵਿਅਕਤੀ ਵਿਦਿਆਰਥੀ ਵੀਜ਼ੇ ਦੇ ਉਤੇ ਕੈਨੇਡਾ ਆਇਆ ਸੀ। ਆਈ ਆਰ ਬੀ ਨੇ ਆਪਣੇ ਫੈਸਲੇ ਦੇ ਵਿਚ ਕਿਹਾ ਕਿ ਕਿੰਗਰਾ ਨੇ ਬਿਸ਼ਨੋਈ ਗੈਂਗ ਦੇ ਕਹਿਣ ਦੇ ਉਤੇ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਸ਼ਹਿਰ ਦੇ ਵਿਚ ਇਕ ਘਰ ਦੇ ਉਤੇ ਜਿਹੜਾ 14 ਗੋਲੀਆਂ ਚਲਾਈਆਂ ਸਨ, ਜਦਕਿ ਉਸਦੇ ਇਕ ਸਾਥੀ ਨੇ ਘਰ ਮਾਲਕਾਂ ਦੀ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਸੀ। ਦੋਵਾਂ ਉਤੇ ਸਰੀ ਬੀ ਸੀ ਦੇ ਵਿਚ ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਦੇ ਦੋਸ਼ ਦੇ ਵਿਚ ਵੀ ਹਨ। ਇਹ ਕਾਰਵਾਈ ਕੈਨੇਡਾ ਭਰ ਦੇ ਵਿਚ ਜਬਰਨ ਵਸੂਲੀ ਦੇ ਨਾਲ ਜੁੜੇ ਗਰੋਹਾਂ ਦੇ ਖਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਸੀ ਬੀ ਐਸ ਏ ਮੁਤਾਬਕ ਇਸ ਸਬੰਧੀ 400 ਤੋਂ ਵੱਧ ਜਾਂਚਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਨੇ। 55 ਸ਼ੱਕੀ ਵਿਅਕਤੀਆਂ ਨੂੰ ਦੇਸ਼ ਤੋਂ ਕੱਢਿਆ ਜਾ ਚੁੱਕਿਆ ਹੈ। ਆਈ ਆਰ ਬੀ ਮੈਂਬਰ ਜਿਹੜੇ ਨੇ ਅਜ਼ੀਮ ਲਾਲ ਜੀ ਨੇ ਆਪਣੇ ਫੈਸਲੇ ਦੇ ਵਿਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਪਹਿਲਾਂ ਹੀ ਇਹ ਤੱਥ ਸਥਾਪਿਤ ਕਰ ਚੁੱਕੀ ਹੈ। ਕਿੰਗਰਾ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਇਹ ਗੈਂਗ ਕਤਲ, ਗੋਲੀਬਾਰੀ, ਅਗਜ਼ਨੀ, ਜਬਰਨ

ਜਸਬੀਰ ਸੰਧੂ ਹੁਣਾਂ ਨੇ ਦਲੀਲ ਦਿੱਤੀ ਕਿ ਏਪੀ ਢਿੱਲੋਂ ਦੇ ਘਰ ਦੇ ਉੱਤੇ ਹਮਲਾ ਜਬਰਨ ਵਸੂਲੀ ਦਾ ਮਾਮਲਾ ਨਹੀਂ ਸੀ, ਸਗੋਂ ਬਿਸ਼ਨੋਈ ਗੈਂਗ ਦੇ ਵੱਲੋਂ ਆਪਣੀ ਪਹੁੰਚ ਅਤੇ ਤਾਕਤ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਸੀ। ਹਾਲਾਂਕਿ CBSA ਨੇ ਜਿਹੜਾ ਦਲੀਲ ਦਿੱਤੀ ਹੈ ਕਿ ਅਜਿਹੇ ਦੋਸ਼ਾਂ ਨੂੰ ਸਵੀਕਾਰ ਕੀਤਾ ਕਿ ਜਿਨ੍ਹਾਂ ਦੇ ਵਿਚ ਸਪਸ਼ਟ ਤੌਰ ਦੇ ਉਤੇ ਦਰਜ ਹੈ ਕਿ ਅਪਰਾਧ ਬਿਸ਼ਨੋਈ ਗੈਂਗ ਦੇ ਕਹਿਣ ਦੇ ਉਤੇ ਕੀਤੇ ਗਏ ਸਨ। ਕਿੰਗਰਾ ਇਸ ਵੇਲੇ ਗੋਲੀਬਾਰੀ ਦੇ ਮਾਮਲੇ ਦੇ ਵਿਚ 6 ਸਾਲ ਦੀ ਸਜ਼ਾ ਕੱਟ ਰਿਹਾ ਅਤੇ ਦੂਜੇ ਮਾਮਲੇ ਦੇ ਵਿਚ ਮੁਕੱਦਮੇ ਦੀ ਉਡੀਕ ਕਰ ਰਿਹਾ। ਉਸਦੀ ਜਿਹੜੀ ਹੈ ਅਗਲੀ ਅਦਾਲਤੀ ਪੇਸ਼ੀ 18 ਜੂਨ ਨੂੰ ਹੋਣੀ ਹੈ ਅਤੇ ਉਸਦਾ ਕਥਿਤ ਸਾਥੀ ਵਿਕਰਮ ਸ਼ਰਮਾ ਘਟਨਾਵਾਂ ਤੋਂ ਬਾਅਦ ਭਾਰਤ ਚਲਿਆ ਗਿਆ ਸੀ ਅਤੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ RCMP ਦੇ ਵੱਲੋਂ ਲੋੜੀਂਦਾ ਕਰਾਰ ਦਿੱਤਾ ਗਿਆ। ਸੁਣਵਾਈ ਦੇ ਦੌਰਾਨ ਕਿੰਗਰਾ ਨੇ ਆਪਣੇ ਆਪ ਨੂੰ ਭੋਲਾ ਭਾਲਾ ਨੌਜਵਾਨ ਦਸਿਆ, ਕਿਹਾ ਕਿ ਉਸ ਤੋਂ ਗਲਤੀ ਹੋਈ ਹੈ ਤੇ ਇਹ ਉਹ ਜਿਹੜਾ ਇਸ ਦੀ ਸਜ਼ਾ ਭੁਗਤ ਰਿਹਾ ਤੇ ਉਸਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਵਾਪਸ ਭੇਜੇ ਜਾਣ ਦੀ ਸੂਰਤ ਦੇ ਵਿਚ ਉਸਦੀ ਜਾਨ ਨੂੰ ਖਤਰਾ ਹੋ ਸਕਦੈ, ਪਰ ਰਿਫਿਊਜੀ ਬੋਰਡ ਨੇ ਕਿਹਾ ਕਿ ਇਸ ਦਾਅਵੇ ਦੇ ਸਮਰਥਨ ਦੇ ਵਿਚ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ। CBSA ਅਧਿਕਾਰੀਆਂ ਨੂੰ ਸੁਣਵਾਈ ਦੇ ਦੌਰਾਨ ਕਿਹਾ ਕਿ ਬਿਸ਼ਨੋਈ ਗੈਂਗ ਕੈਨੇਡਾ ਦੇ ਵਿਚ ਜਬਰਨ ਵਸੂਲੀ, ਨਸ਼ਾ ਤਸਕਰੀ, ਕਤਲ ਅਤੇ ਹੋਰ ਸੰਗਠਿਤ ਅਪਰਾਧਾਂ ਚ ਸਰਗਰਮ ਹੈ। ਏਜੰਸੀ ਮੁਤਾਬਕ ਗੈਂਗ ਦੀਆਂ ਗਤੀਵਿਧੀਆਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ਦੇ ਵਿਚ ਸਭ ਤੋਂ ਵੱਧ ਦੇਖੀਆਂ ਗਈਆਂ ਨੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲੋ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਦੇ ਹਾਂ। ਫਰਾਂਸ ਦੇ ਵਿਚ G7 ਦਾ ਆਗਾਜ਼ ਹੋ ਗਿਆ ਤੇ ਪੀਐਮ ਮੋਦੀ ਤੇ ਡੋਨਲਡ ਟਰੰਪ ਦੀ ਮੁਲਾਕਾਤ ਹੋਣੀ ਹੈ। 16 ਮਹੀਨਿਆਂ ਬਾਅਦ ਇਸ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਤੇ G7 ਸੰਮੇਲਨ ਜਿਹੜਾ ਸ਼ੁਰੂ ਹੋ ਗਿਆ, ਕੱਲ ਸ਼ੁਰੂ ਹੋਇਆ 15 ਤਰੀਕ ਨੂੰ ਤੇ 17 ਤੱਕ ਇਹ ਚੱਲਣਾ ਹੈ। ਪ੍ਰਧਾਨ ਮੰਤਰੀ ਮੋਦੀ 52ਵੇਂ G7 ਸੰਮੇਲਨ ਦੇ ਲਈ ਫਰਾਂਸ ਦੇ ਏਵੀਅਨ ਦੇ ਵਿਚ ਨੇ, ਜਿੱਥੇ ਉਹ ਕਈ ਮਹੱਤਵਪੂਰਨ ਕੂਟਨੀਤਿਕ ਮੀਟਿੰਗਾਂ ਦੇ ਵਿਚ ਹਿੱਸਾ ਲੈ ਰਹੇ ਨੇ। ਇਸ ਦੌਰੇ ਦਾ ਇਕ ਮੁੱਖ ਆਕਰਸ਼ਣ ਜਿਹੜਾ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਉਨ੍ਹਾਂ ਦੀ ਦੁਵੱਲੀ ਮੁਲਾਕਾਤ ਹੈ ਜੋ ਕਿ ਸੰਮੇਲਨ ਦੌਰਾਨ ਹੋਏਗੀ ਤੇ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ ਤੇ ਉਹਦੇ ਉਤੇ ਜਿਹੜੀ ਹੈ ਕੁਝ ਨਾ ਕੁਝ ਸਪਸ਼ਟ ਹੋਵੇਗਾ। ਤੇ G7 ਮਹਿਮਾਨਾਂ ਦੇ ਵਜੋਂ ਜਿਹੜਾ G7 ਦੇ ਵਿਚ ਮਹਿਮਾਨ ਦੇਸ਼ ਵਜੋਂ ਭਾਰਤ ਦੀ 13ਵੀਂ ਭਾਗੀਦਾਰੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਸੰਮੇਲਨ ਚ ਲਗਾਤਾਰ 7ਵੀਂ ਫੇਰੀ ਹੈ। 52ਵਾਂ G7 ਸੰਮੇਲਨ 15 ਤੋਂ 17 ਜੂਨ ਤੱਕ ਫਰਾਂਸ ਦੇ ਸਪਾ ਟਾਊਨ ਏਵੀਅਨ ਲੇਸ ਬੈਸ ਦੇ ਵਿਚ ਹੋ ਰਿਹਾ ਤੇ G7 ਦੇ ਵਿਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੁਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਸ਼ਾਮਲ ਨੇ ਜੋ ਕਿ ਯੂਰਪੀਅਨ ਯੂਨੀਅਨ 1981 ਤੋਂ ਹਿੱਸਾ ਲੈ ਰਹੀ ਹੈ। ਭਾਰਤ ਇਕ ਮਹਿਮਾਨ ਦੇਸ਼ ਦੇ ਵਜੋਂ ਹਿੱਸਾ ਇਹਦੇ ਵਿਚ ਲੈ ਰਿਹਾ। ਲੋ ਦੋਸਤੋ, ਇਹ ਸਾਂਝੀ ਗੱਲਾਂ ਬਾਤਾਂ ਅੱਜ ਦੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਇੱਥੇ ਆਪਾਂ ਖ਼ਬਰਾਂ ਨੂੰ ਸਮਾਪਤ ਕਰਦੇ ਹਾਂ ਤੇ ਆਗਿਆ ਵੱਲ ਨੂੰ ਵੱਧਦੇ ਹਾਂ। ਮੈਚ ਵੀ ਸ਼ੁਰੂ ਹੋਣ ਲੱਗਿਆ ਜੀ, ਆਪਣੇ 13 ਕੁ ਮਿੰਟ ਰਹਿ ਗਏ ਨੇ ਤੇ ਇੱਥੇ ਦੇ ਫਿਲਨ ਦੇ ਸਮੇਂ ਦੇ ਮੁਤਾਬਕ 13 ਮਿੰਟ ਰਹਿ ਗਏ ਨੇ ਤੇ 9 ਵਜੇ ਐਗਜੈਕਟਲੀ ਪ੍ਰੋਗਰਾਮ ਦੇ ਨਾਲ ਨਾਲ ਹੀ ਆਪਣੀ ਸਮਾਪਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਮੈਚ ਸ਼ੁਰੂ ਹੋ ਜਾਣਾ ਤੇ ਜੀਵਨ ਨੂੰ ਤਾਜ਼ਗੀ ਦਿੰਦੀ ਚਾਹਤ ਦੀ ਗੱਲ ਆਪਾਂ ਕਰਾਂਗੇ ਕਿਸੇ ਦਿਨ, ਪਰ ਕੱਲ ਮੈਂ ਇੱਕ ਵਾਅਦਾ ਕੀਤਾ ਸੀ, ਆਓ ਜਿਉਣਾ ਸਿੱਖੀਏ। ਇਹ ਗੱਲਬਾਤ ਵਾਰਤਾਲਾਪ ਸਾਂਝੀ ਕਰਕੇ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੁਹਾਡੇ ਤੋਂ ਤੇ ਲੋ ਦੋਸਤੋ, ਗੱਲਬਾਤ ਦੀ ਸਾਂਝ ਪਾਉਂਦੇ ਹਾਂ, ਆਓ ਜਿਉਣਾ ਸਿੱਖੀਏ। ਜਸਵਿੰਦਰ ਪਾਲ ਸ਼ਰਮਾ ਉਹਨਾਂ ਦੀ ਜਿਹਦੀ ਕਲਮ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਕੀ ਸਾਨੂੰ ਸਿਖਾਉਂਦੀ ਹੈ, ਕਿਵੇਂ ਜਿਉਣਾ ਹੈ। ਸਵਾਲ ਇਹ ਨਹੀਂ ਹੈ ਕਿ ਮੌਤ ਤੋਂ ਬਾਅਦ ਜੀਵਨ ਮੌਜੂਦ ਹੈ ਜਾਂ ਨਹੀਂ ਹੈ, ਅਸਲੀ ਸਵਾਲ ਇਹ ਹੈ ਕਿ ਤੁਸੀਂ ਮੌਤ ਤੋਂ ਪਹਿਲਾਂ ਜਿਉਂਦੇ ਹੋ ਜਾਂ ਨਹੀਂ। ਇਹ ਲਾਈਨਾਂ ਮਨੁੱਖੀ ਜੀਵਨ ਦੀ ਇੱਕ ਡੂੰਘੀ ਸੱਚਾਈ ਨੂੰ ਬਿਆਨ ਕਰਦੀਆਂ ਨੇ। ਅਕਸਰ ਮਨੁੱਖ ਆਪਣੀ ਪੂਰੀ ਜ਼ਿੰਦਗੀ ਭਵਿੱਖ ਦੀ ਚਿੰਤਾ, ਪਿਛਲੇ ਸਮੇਂ ਦੇ ਪਛਤਾਵਿਆਂ ਤੇ ਲੋਕਾਂ ਦੀਆਂ ਉਮੀਦਾਂ ਦੇ ਵਿੱਚ ਗੁਜ਼ਾਰ ਦਿੰਦਾ। ਉਹ ਇਹ ਭੁੱਲ ਜਾਂਦਾ ਕਿ ਅਸਲ ਜੀਵਨ ਤਾਂ ਇਸ ਮੌਜੂਦ ਪਲ ਦੇ ਵਿਚ ਹੈ ਜੋ ਅਸੀਂ ਆ ਪਲ ਪਲ ਸਾਡੇ ਵਿਚੋਂ ਮੁੱਠੀ ਚੋਂ ਕੇਰ ਰਿਹਾ ਜਾਂ ਸਾਡੀ ਜ਼ਿੰਦਗੀ ਚੋਂ ਕੇਰ ਰਿਹਾ ਘਟ ਰਿਹਾ। ਜਿਉਣਾ ਸਿਰਫ ਸਾਹ ਲੈਣ ਦਾ ਨਾਮ ਨਹੀਂ, ਸਗੋਂ ਹਰ ਪਲ ਨੂੰ ਮਹਿਸੂਸ ਕਰਨਾ, ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਤੇ ਖੁਸ਼ੀ ਦੇ ਨਾਲ ਜੀਵਨ ਬਤੀਤ ਕਰਨਾ ਹੀ ਅਸਲ ਜੀਵਨ ਹੈ। ਅੱਜ ਦਾ ਮਨੁੱਖ ਬਹੁਤ ਰੁੱਝਿਆ ਹੋਇਆ, ਸਵੇਰ ਤੋਂ ਸ਼ਾਮ ਤੱਕ ਦੌੜ ਭੱਜ, ਪੈਸੇ ਦੀ ਚਿੰਤਾ, ਸਮਾਜ ਦੇ ਵਿਚ ਆਪਣੀ ਪਛਾਣ ਬਣਾਉਣ ਦੀ ਹੋੜ, ਇਹ ਸਭ ਕੁਝ ਉਸ ਨੂੰ ਅੰਦਰੋਂ ਖਾਲੀ ਕਰ ਰਿਹਾ। ਬਹੁਤ ਲੋਕਾਂ ਦੇ ਕੋਲ ਵੱਡੇ ਘਰ, ਮਹਿੰਗੀਆਂ ਗੱਡੀਆਂ ਤੇ ਬੇਅੰਤ ਸਹੂਲਤਾਂ ਨੇ, ਪਰ ਮਨ ਦੀ ਸ਼ਾਂਤੀ ਨਹੀਂ ਹੈ। ਉਹ ਜੀਵਨ ਬਤੀਤ ਤਾਂ ਕਰ ਰਹੇ ਨੇ ਪਰ ਜੀ ਨਹੀਂ ਰਹੇ ਨੇ। ਉਨ੍ਹਾਂ ਦੀ ਜ਼ਿੰਦਗੀ ਇੱਕ ਮਸ਼ੀਨ ਵਾਂਗ ਬਣ ਗਈ ਜਿਸ ਦੇ ਵਿਚ ਭਾਵਨਾਵਾਂ, ਖੁਸ਼ੀਆਂ ਤੇ ਰਿਸ਼ਤਿਆਂ ਦੀ ਗਰਮੀ ਘਟਦੀ ਜਾ ਰਹੀ ਹੈ।

ਅਸਲ ਦੇ ਵਿਚ ਜਿਉਣਾ ਉਹ ਹੈ ਜਦੋਂ ਮਨੁੱਖ ਆਪਣੇ ਮਨ ਦੀ ਸੁਣਦਾ ਹੈ, ਜਦੋਂ ਜਦੋਂ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿਚ ਵੀ ਖੁਸ਼ ਰਹਿਣਾ ਸਿੱਖ ਲੈਂਦਾ। ਇੱਕ ਬੱਚੇ ਦੀ ਮੁਸਕਰਾਹਟ, ਮਾਪਿਆਂ ਦਾ ਪਿਆਰ, ਦੋਸਤਾਂ ਦੇ ਨਾਲ ਬਿਤਾਇਆ ਸਮਾਂ, ਕੁਦਰਤ ਦੀ ਖੂਬਸੂਰਤੀ, ਇਹ ਸਭ ਜੀਵਨ ਦੇ ਉਹ ਰੰਗ ਨੇ ਜੋ ਸਾਨੂੰ ਅਸਲ ਜੀਵਨ ਦਾ ਅਹਿਸਾਸ ਕਰਵਾਉਂਦੇ ਨੇ। ਪਰ ਅਫਸੋਸ, ਅੱਜ ਮਨੁੱਖ ਦੇ ਕੋਲ ਇਹ ਸਭ ਮਹਿਸੂਸ ਕਰਨ ਦੇ ਲਈ ਸਮਾਂ ਹੀ ਨਹੀਂ। ਕਈ ਲੋਕ ਆਪਣੀ ਜ਼ਿੰਦਗੀ ਕਦੇ ਦੇ ਇੰਤਜ਼ਾਰ ਦੇ ਵਿਚ ਗੁਜ਼ਾਰ ਦਿੰਦੇ ਆ। ਉਹ ਸੋਚਦੇ ਨੇ ਕਿ ਜਦੋਂ ਵਧੀਆ ਨੌਕਰੀ ਮਿਲੇਗੀ ਫਿਰ ਖੁਸ਼ ਰਹਾਂਗੇ, ਜਦੋਂ ਪੈਸਾ ਹੋਵੇਗਾ ਫਿਰ ਜੀਵਨ ਦਾ ਆਨੰਦ ਲਵਾਂਗੇ, ਜਦੋਂ ਸਮਾਂ ਮਿਲੇਗਾ ਫਿਰ ਆਪਣੇ ਮਨ ਦੀਆਂ ਗੱਲਾਂ ਕਰਾਂਗੇ। ਪਰ ਇਹ ਕਦੇ ਕਦੇ ਨਹੀਂ ਆਉਂਦਾ। ਸਮਾਂ ਚੁੱਪ ਚਾਪ ਲੰਘ ਜਾਂਦਾ ਤੇ ਮਨੁੱਖ ਦੇ ਹੱਥਾਂ ਦੇ ਵਿਚ ਸਿਰਫ ਪਛਤਾਵੇ ਰਹਿ ਜਾਂਦੇ ਆ। ਇਸ ਲਈ ਜੀਵਨ ਨੂੰ ਕੱਲ ਦੇ ਲਈ ਨਹੀਂ ਛੱਡਣਾ ਚਾਹੀਦਾ। ਜੋ ਖੁਸ਼ੀ ਅੱਜ ਮਿਲ ਸਕਦੀ ਹੈ ਉਸ ਨੂੰ ਅੱਜ ਹੀ ਮਹਿਸੂਸ ਕਰ ਲੈਣਾ ਚਾਹੀਦਾ। ਮੌਤ ਜੀਵਨ ਦਾ ਇੱਕ ਜਿਹੜਾ ਅਟਲ ਸੱਚ ਹੈ। ਜੋ ਇਸ ਦੁਨੀਆਂ ਦੇ ਵਿਚ ਆਇਆ ਉਸਨੇ ਇੱਕ ਦਿਨ ਜਾਣਾ ਵੀ। ਪਰ ਮਹੱਤਵਪੂਰਨ ਗੱਲ ਇਹ ਨਹੀਂ ਕਿ ਅਸੀਂ ਕਿੰਨਾ ਲੰਮਾ ਜੀਏ, ਸਗੋਂ ਇਹ ਹੈ ਕਿ ਅਸੀਂ ਕਿਵੇਂ ਜੀਏ। ਕੁਝ ਲੋਕ ਛੋਟੀ ਉਮਰ ਦੇ ਵਿਚ ਵੀ ਅਜਿਹਾ ਜੀਵਨ ਜੀ ਜਾਂਦੇ ਨੇ ਕਿ ਉਹ ਸਦੀਆਂ ਤੱਕ ਲੋਕਾਂ ਦੇ ਦਿਲਾਂ ਦੇ ਵਿਚ ਜਿਉਂਦੇ ਰਹਿੰਦੇ ਆ। ਦੂਜੇ ਪਾਸੇ ਕਈ ਲੋਕ ਲੰਮੀ ਉਮਰ ਬਤੀਤ ਕਰਕੇ ਵੀ ਕੋਈ ਅਸਰ ਨਹੀਂ ਛੱਡਦੇ। ਇਸ ਦੇ ਲਈ ਜੀਵਨ ਦੀ ਕਦਰ ਉਸਦੀ ਲੰਬਾਈ ਦੇ ਨਾਲ ਨਹੀਂ, ਉਸਦੀ ਗਹਿਰਾਈ ਦੇ ਨਾਲ ਹੁੰਦੀ ਹੈ। ਅੱਜ ਦੀ ਪੀੜ੍ਹੀ ਸੋਸ਼ਲ ਮੀਡੀਆ ਦੀ ਦੁਨੀਆਂ ਦੇ ਵਿਚ ਬਹੁਤ ਖੋ ਗਈ। ਲੋਕ ਆਪਣੀ ਅਸਲੀ ਖੁਸ਼ੀ ਤੋਂ ਵੱਧ ਦਿਖਾਵੇ ਨੂੰ ਮਹੱਤਵ ਦੇਣ ਲੱਗ ਪਏ। ਹਰ ਕੋਈ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੇ ਵਿਚ ਲੱਗਿਆ ਹੋਇਆ। ਇਸ ਦੌੜ ਦੇ ਵਿਚ ਉਹ ਆਪਣੇ ਆਪ ਤੋਂ ਦੂਰ ਹੁੰਦਾ ਜਾ ਰਿਹਾ। ਜਦੋਂ ਮਨੁੱਖ ਆਪਣੇ ਆਪ ਨੂੰ ਸਮਝਣਾ ਛੱਡ ਦਿੰਦਾ ਤਦ ਉਹ ਜਿਉਣਾ ਵੀ ਛੱਡ ਦਿੰਦਾ। ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਕੁਝ ਸਮਾਂ ਆਪਣੇ ਲਈ ਵੀ ਕੱਢ ਲਈਏ, ਆਪਣੇ ਮਨ ਦੇ ਨਾਲ ਗੱਲਾਂ ਕਰ ਲਈਏ, ਉਹ ਕੰਮ ਕਰੀਏ ਜੋ ਸਾਨੂੰ ਅਸਲ ਖੁਸ਼ੀ ਦਿੰਦੇ ਨੇ। ਜੀਵਨ ਦਾ ਮਤਲਬ ਸਿਰਫ ਆਪਣੀਆਂ ਖੁਸ਼ੀਆਂ ਤੱਕ ਸੀਮਤ ਨਹੀਂ ਹੋਣਾ, ਦੂਜਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਉਣਾ ਵੀ ਜੀਵਨ ਦਾ ਮਹੱਤਵਪੂਰਨ ਹਿੱਸਾ। ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਕਿਸੇ ਦੁਖੀ ਮਨੁੱਖ ਨੂੰ ਹੌਸਲਾ ਦਿੰਦੇ ਹਾਂ ਜਾਂ ਕਿਸੇ ਦੇ ਜੀਵਨ ਦੇ ਵਿਚ ਚਾਨਣ ਬਣਦੇ ਹਾਂ, ਤਦ ਅਸੀਂ ਅਸਲ ਮਾਨੇ ਦੇ ਵਿਚ ਹੀ ਜੀ ਰਹੇ ਹੁੰਦੇ ਹਾਂ। ਮਨੁੱਖਤਾ, ਪਿਆਰ ਅਤੇ ਸਹਿਯੋਗ ਹੀ ਜੀਵਨ ਨੂੰ ਸੁੰਦਰ ਬਣਾਉਂਦੇ ਨੇ। ਅੰਤ ਦੇ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਜੀਵਨ ਬਹੁਤ ਕੀਮਤੀ ਹੈ। ਇਹ ਸਿਰਫ ਕੱਟਣ ਦੇ ਲਈ ਨਹੀਂ, ਸਗੋਂ ਖੁੱਲ੍ਹ ਕੇ ਜਿਉਣ ਦੇ ਲਈ ਮਿਲਿਆ। ਮੌਤ ਤੋਂ ਬਾਅਦ ਕੀ ਹੋਵੇਗਾ ਇਹ ਕਿਸੇ ਨੂੰ ਨਹੀਂ ਪਤਾ, ਪਰ ਮੌਤ ਤੋਂ ਪਹਿਲਾਂ ਦਾ ਹਰ ਪਲ ਸਾਡੇ ਹੱਥ ਦੇ ਵਿਚ ਹੈ। ਇਹਦੇ ਲਈ ਡਰ, ਚਿੰਤਾ, ਨਫ਼ਰਤ ਦੇ ਵਿਚ ਜੀਵਨ ਗੁਜ਼ਾਰਨ ਦੀ ਬਜਾਏ ਪਿਆਰ, ਮੁਹੱਬਤ, ਖੁਸ਼ੀ ਤੇ ਉਮੀਦ ਦੇ ਨਾਲ ਜਿਉਣਾ ਚਾਹੀਦਾ ਹੈ। ਕਿਉਂਕਿ ਅਸਲ ਸਫਲਤਾ ਇਹੀ ਨਹੀਂ ਕਿ ਅਸੀਂ ਕਿੰਨਾ ਕਮਾਇਆ, ਸਗੋਂ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿੰਨਾ ਮਹਿਸੂਸ ਕੀਤਾ। ਜੀ ਦੋਸਤੋ, ਇਹ ਸੀ ਬੜੀ ਪਿਆਰੀ ਗੱਲ, ਲਾਜਵਾਬ ਗੱਲਬਾਤ, ਆਪਣੀ ਕਲਮ ਸੀਗੀ ਜੀ। ਆਓ ਜਿਉਣਾ ਸਿੱਖੀਏ, ਜਸਵਿੰਦਰ ਪਾਲ ਸ਼ਰਮਾ ਹੁਣਾ ਜੀ ਦੀ ਕਲਮ ਤੇ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਦੇ ਨਾਲ ਤੇ ਬਾਕਮਾਲ ਜ਼ਿੰਦਗੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਦੀ ਗੱਲ ਕਰਦੇ ਆ ਤੇ ਉਨ੍ਹਾਂ ਦਾ ਸੰਪਰਕ ਨੰਬਰ ਹੈ 7986274454। ਉਨ੍ਹਾਂ ਨੂੰ ਹੱਲਾਸ਼ੇਰੀ ਦੇ ਸਕਦੇ ਹੋ ਤੇ ਉਨ੍ਹਾਂ ਦੀ ਲਿਖਤ ਨੂੰ ਪਸੰਦ ਕਰਦੇ ਹੋ ਤਾਂ ਦੋਸਤੋ ਤੇ ਜ਼ਰੂਰ ਫੀਡਬੈਕ ਭੇਜਿਆ ਕਰੋ ਇਸ ਤਰ੍ਹਾਂ ਦੀਆਂ ਲਿਖਤਾਂ ਨੂੰ ਜੋ ਸਾਨੂੰ ਪੋਜ਼ਿਟਿਵ ਸੁਨੇਹਾ ਦਿੰਦੀਆਂ ਨੇ। ਤੇ ਲਓ ਫਿਰ ਆਪਾਂ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਨ੍ਹਾਂ ਦੀ ਸਾਰ ਲੈ ਕੇ ਫਿਰ ਆਪਾਂ ਜਿਹੜਾ ਆਗਿਆ ਲੈਂਦੇ ਹਾਂ ਤੁਹਾਡੇ ਤੋਂ। ਜਿਹੜੇ ਦੋਸਤਾਂ ਦੇ ਸੁਨੇਹੇ ਆਏ ਨੇ ਉਨ੍ਹਾਂ ਦਾ ਜ਼ਿਕਰ ਕਰ ਲਈਏ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਬਹੁਤ ਪਿਆਰੀ ਸਾਂਝ, ਜਿਉਣਾ ਸਿੱਖਣਾ ਚਾਹੀਦਾ ਹੈ। ਕਿਆ ਬਾਤ ਹੈ ਜੀ, ਸ਼ੁਕਰੀਆ ਐਪਰੀਸ਼ੀਏਟ ਕਰਨ ਲਈ। ਪੈਸਾ ਸਭ ਕੁਝ ਨਹੀਂ ਹੈ ਕਹਿੰਦੇ ਜੀ ਔਜਲਾ ਸਾਹਿਬ ਦੇ ਕਮੈਂਟ ਨੇ। ਤੇ ਲਓ ਦੋਸਤੋ, ਫਿਰ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਪੜ੍ਹ ਲਈਏ ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ ਤੇ ਜਾਂਦੇ ਜਾਂਦੇ ਇੱਕ ਗੀਤ ਵੀ ਛੱਡ ਕੇ ਜਾਵਾਂਗਾ। ਸਭ ਤੋਂ ਪਹਿਲਾਂ ਸੁਰਿੰਦਰ ਕੌਰ ਮਾਲ ਜੀ ਦਾ ਸੁਨੇਹਾ ਆਇਆ ਜੀ, ਸਤਿ ਸ੍ਰੀ ਅਕਾਲ ਭੇਜਦੇ ਨੇ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਡੇ ਮਦਰ, ਤੇ ਆਪਣੇ ਲਾਲੀ ਟੋੜਾ ਸਾਹਿਬ ਜੁੜੇ ਹੋਏ ਨੇ ਜੀ, ਸਤਿ ਸ੍ਰੀ ਅਕਾਲ ਜੀ ਉਹ ਕਹਿੰਦੇ ਸਭ ਨੂੰ।
ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ੍ਰੀ ਅਕਾਲ ਬੜੇ ਦਿਨਾਂ ਬਾਅਦ ਭੇਜੀ ਹੈ, ਜੁੜੇ ਨੇ ਪ੍ਰੋਗਰਾਮ ਨਾਲ ਜੀਆਂ ਨੂੰ ਜੀ ਮਾਨੁਕਰ ਸਾਹਿਬ ਸਵਾਗਤ ਹੈ। ਓਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਦੇ ਵੀ ਬਹੁਤ ਸਾਰੇ ਸੁਨੇਹੇ ਨੇ ਤੇ ਗੱਲਬਾਤ ਵੀ ਕਰਕੇ ਗਏ ਨੇ। ਪੱਕੇ ਅਕਾਲੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ, ਅਕਾਲੀ ਦਲ ਵਰਕਰਾਂ, ਆਈ ਟੀ ਵਿੰਗ ਨੂੰ ਅਕਾਲ ਤਖ਼ਤ ਸਾਹਿਬ ਦਾ ਹੁਕਮ ਅਨੁਸਾਰ ਗੁਰੂ ਦੋਖੀ ਪੰਥ ਦੋਖੀ ਮੁੱਖ ਮੰਤਰੀ ਦੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਛੱਡ ਦੇਣੀਆਂ ਕਹਿੰਦੇ ਚਾਹੀਦੀਆਂ ਨੇ। ਅੱਗੇ ਲਿਖਦੇ ਨੇ ਕਿ ਜੇ ਨਹੀਂ ਛੱਡਦੇ ਤੇ ਹੁਕਮਨਾਮੇ ਦੀ ਉਲੰਘਣਾ ਹੋਵੇਗੀ ਜੀ। ਅੱਗੇ ਕਹਿੰਦੇ ਨੇ ਜੀ ਔਜਲਾ ਸਾਹਿਬ ਜੀ, ਸੈਣੀ ਸਾਹਿਬ ਜੀ, ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ ਤੇ ਜੀ ਸੈਣੀ ਸਾਹਿਬ ਆਜੋ ਲਵਾਓ ਕਹਿੰਦੇ, ਹਾਜ਼ਰੀ ਹਾਜ਼ਰ ਹੋਵੋ ਜੀ ਕਹਿੰਦੇ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਬਿਲਕੁਲ ਸਹੀ ਕਹਿ ਰਹੇ ਹੋ ਪੱਟੀ ਸਾਹਿਬ, ਪਰ ਡੈਸ਼ ਡੈਸ਼ ਡੈਸ਼ ਤੇ ਕੁਐਸਚਨ ਮਾਰਕ ਕੀਤਾ ਉਨ੍ਹਾਂ ਨੇ, ਸ਼ਾਊਟ ਮਾਰਕ ਵੀ ਦਿੱਤਾ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਡਾਕਟਰ ਪੱਟੀ ਸਾਹਿਬ ਜੋ ਹੁਕਮ ਜੀ, ਸਿਰਫ 6 ਮਿੰਟ ਰਹਿੰਦੇ ਨੇ ਜੀ, ਪਲੀਜ਼ ਵੇਟ ਸਰ ਜੀ ਕਹਿੰਦੇ। ਕਿਆ ਬਾਤ ਹੈ ਜੀ ਸੈਣੀ ਸਾਹਿਬ, ਕਿਆ ਬਾਤਾਂ, ਸ਼ੁਕਰੀਆ ਜੀ, ਲਵ ਯੂ। ਔਜਲਾ ਸਾਹਿਬ ਕਹਿੰਦੇ ਆ ਇਹ ਤਾਂ ਕਮੇਟੀ ਦੀਆਂ ਜ਼ਮੀਨਾਂ ਖਾ ਗਏ ਸਰਕਾਰ ਤਾਂ। ਤੇ ਅੱਗੇ ਡਾਕਟਰ ਪੱਟੀ ਸਾਹਿਬ ਲਿਖਦੇ ਨੇ ਕਿ ਬਿਲਕੁਲ ਠੀਕ ਆ ਤੁਸੀਂ ਔਜਲਾ ਸਾਹਿਬ ਜੀ। ਤੇ ਔਜਲਾ ਸਾਹਿਬ ਕਹਿੰਦੇ ਪੰਥਕ ਅਕਾਲੀ ਜੋ ਮਨਮਰਜ਼ੀਆਂ ਕਰਨ ਸਭ ਮਾਫ਼ ਹੈ ਤੇ ਹੋਰ ਕੋਈ ਸਿੱਖ ਵੀ ਨਹੀਂ ਇਨ੍ਹਾਂ ਤੇ ਬਿਨਾਂ ਜੀ। ਡਾਕਟਰ ਪੱਟੀ ਸਾਹਿਬ ਕਹਿੰਦੇ ਨੇ ਇਹ ਸਭ ਪੁਆੜਾ ਹੀ ਸਿਆਸੀ ਧਾਮੀ ਸਾਹਿਬ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਜਦੋਂ ਬਹਿਬਲ ਕਲਾਂ ਦੇ ਵਿਚ ਬੇਅਦਬੀ ਤੇ ਗੋਲੀ ਕਾਂਡ ਹੋਇਆ ਸੀ ਉਦੋਂ ਧਾਮੀ ਦਾ ਬਿਆਨ ਕਿਉਂ ਨਹੀਂ ਕਹਿੰਦੇ ਆਇਆ ਜੀ। ਔਜਲਾ ਸਾਹਿਬ ਕਹਿੰਦੇ ਕਿਸੇ ਅਸਤੀਫ਼ੇ ਉਦੋਂ ਅਸਤੀਫ਼ਾ ਦਿੱਤਾ ਸੀ। ਰਾਜਨ ਆਪਣੇ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਉਹ ਟਾਈਮ ਉੱਤੇ ਧਾਮੀ ਸਾਹਿਬ ਦਾ ਜੀਵ ਦਾ ਆਪਰੇਸ਼ਨ ਹੋਇਆ ਸੀ ਕਹਿੰਦੇ, ਇਸ ਦੇ ਲਈ ਉਹ ਨਹੀਂ ਬੋਲੇ, ਹੁਣ ਉਹ ਤੰਦਰੁਸਤ ਨੇ। ਆਪਣੇ ਡਾਕਟਰ ਪੱਟੀ ਸਾਹਿਬ ਲਿਖਦੇ ਨੇ, ਮਲਕੀਤ ਸਿੰਘ ਪੱਟੀ ਜੀ ਕਹਿੰਦੇ ਕਿ ਜੇ 2 ਦਸੰਬਰ ਵਾਲਾ ਹੁਕਮਨਾਮਾ ਸਾਜਿਸ਼ ਹੈ ਬੀਜੇਪੀ ਦੀ ਅਕਾਲੀ ਦਲ ਦੇ ਅਨੁਸਾਰ ਤੇ ਭਗਵੰਤ ਮਾਨ ਦੇ ਅਨੁਸਾਰ ਇਹ ਸਾਜਿਸ਼ ਹੋ ਸਕਦੀ ਹੈ ਭੁਮੱਕੜਾਂ ਦੇ ਅਨੁਸਾਰ ਕਹਿੰਦੇ ਜੀ। ਪਰਮਿੰਦਰ ਜੀ ਲਿਖਦੇ ਨੇ ਬਰਨ ਆਪਣੇ ਫਗਵਾੜੇ ਤੋਂ ਕਿਤੇ ਮਾਨ ਸਾਹਿਬ ਦਾ ਲੰਗਾਹ ਵਾਂਗੂ ਢਿੱਡ ਨਾ ਕਹਿੰਦੇ ਪਹਿਚਾਨਿਆ ਜਾਵੇ ਜੀ। ਆਪਣੇ ਡਾਕਟਰ ਪੱਟੀ ਸਾਹਿਬ ਲਿਖਦੇ ਨੇ ਜੀ ਮੁਕੱਦਰ ਸਿੰਘ ਜੀ, ਸੈਣੀ ਸਾਹਿਬ ਜੀ, ਹਾਂਜੀ ਹਾਂ ਕਹਿੰਦੇ ਜੀ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਅੰਕਲ ਜੀ, ਸ਼ੁਕਰੀਆ ਜੀ। ਤੇ ਆਪਣੇ ਪੱਟੀ ਸਾਹਿਬ ਲਿਖਦੇ ਨੇ ਧਾਮੀ ਸਾਹਿਬ ਜੀ ਉਮਰ ਦੇ ਅਖੀਰਲੇ ਪੜਾਅ ਦੇ ਵਿਚ ਨੇ, ਹੁਣ ਉਨ੍ਹਾਂ ਨੂੰ ਸੁਖਬੀਰ ਦੇ ਸਿਪਾਹੀ ਦੇ ਵਜੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਜੀ। ਪਰਮਿੰਦਰ ਜੀ ਲਿਖਦੇ ਹਾਂਜੀ ਸੁਰੇਸ਼ ਸਿੰਘ ਖਾਲਸਾ ਸੈਣੀ ਸਾਹਿਬ ਗੁਰੂ ਵਾਲੇ ਬਣੋ ਕਹਿੰਦੇ ਬਣਿਓ ਵੀਰ ਜੀ, ਉਹ ਕਹਿੰਦਾ ਜੀ। ਬਲਰਾਜ ਸੰਧੂ ਅੰਕਲ ਲਿਖਦੇ ਨੇ ਜਗਮਨ ਤਾਂ ਕਹਿੰਦਾ ਸੁਪਰੀਮੋ ਦੀਆਂ ਵੀਡੀਓ ਵੀ ਹੈਗੀਆਂ ਨੇ ਕਹਿੰਦੇ ਮੇਰੇ ਕੋਲ, ਉਹ ਵੀ ਨਸ਼ਰ ਕਰਾਂਗਾ। ਔਜਲਾ ਸਾਹਿਬ ਕਹਿੰਦੇ ਜਿਹਦੀਆਂ ਮਰਜ਼ੀ ਹੋਣ ਸਭ ਮਾਫ਼ ਤੇ ਸਾਫ਼, ਏ ਆਈ ਦਾ ਜ਼ਮਾਨਾ ਅੰਕਲ ਜੀ, ਛੋਟੀ ਮੋਰੀ ਰਾਹੀਂ ਨਿਕਲ ਜਾਂਦੇ ਆ, ਨਿਕਲਦਾ ਏ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਨੇ ਜਗਮਨ ਸਮਰੇ ਦੇ ਕੋਲ ਜੇ ਇੰਨਾ ਕੁਝ ਹੈ ਫਿਰ ਸੁਲਾਹ ਬਹੁਤ ਚੱਲ ਰਿਹਾ ਕਹਿੰਦੇ ਸਲੋਹ ਬਹੁਤ ਚੱਲ ਰਿਹਾ ਸੀ, ਥੋੜੀ ਸਪੀਡ ਵਧਾਵੇ, ਵੋਟਾਂ ਨੇੜੇ ਆ ਰਹੀਆਂ ਨੇ ਕਹਿੰਦੇ। ਤੇ ਔਜਲਾ ਸਾਹਿਬ ਕਹਿੰਦੇ ਆ ਗਲਤੀ ਕਿਹੜਾ ਲੀਡਰ ਦਿਲੋਂ ਮੰਨਦਾ, ਸਾਰੇ ਸਮਾਂ ਟਪਾਉਂਦੇ ਨੇ। ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਬਿਲਕੁਲ ਔਜਲਾ ਸਾਹਿਬ ਠੀਕ ਹੈ ਜੀ। ਤੇ ਡਾਕਟਰ ਪੱਟੀ ਸਾਹਿਬ ਸਾਰੇ ਪੜਦੇ ਖੋਲ ਦਿੰਦੇ ਨੇ ਕਹਿੰਦੇ ਜੀ। ਤੇ ਬਹੁਤ ਵਧੀਆ ਪੱਟੀ ਸਾਹਿਬ, ਬਲਰਾਜ ਸਿੰਘ ਸੰਧੂ ਅੰਕਲ ਪਸੰਦ ਕਰਦੇ ਉਨ੍ਹਾਂ ਦੀ ਗੱਲਬਾਤ ਨੂੰ। ਤੇ ਡਾਕਟਰ ਪੱਟੀ ਸਾਹਿਬ ਕਹਿੰਦੇ ਸਤਿਕਾਰਯੋਗ ਸਰਦਾਰ ਬਲਰਾਜ ਸਿੰਘ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਸਰ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਗੱਲ ਸਹੀ ਹੈ ਪੱਟੀ ਸਾਹਿਬ ਜੀ ਦੀ, ਪਰ ਲਾਗੂ ਕਿਸ ਦੇ ਉੱਤੇ ਹੋਵੇ, ਇਨ੍ਹਾਂ ਧਰਮਾਂ ਨੂੰ ਸਮਝ ਲਿਆ ਕਹਿੰਦੇ ਜੀ, ਇਨ੍ਹਾਂ ਨੇ ਧਰਮਾਂ ਨੂੰ ਸਮਝ ਲਿਆ। ਬਲਰਾਜ ਸੰਧੂ ਅੰਕਲ ਲਿਖਦੇ ਨੇ ਕਿ ਅੱਜ ਇੱਕ ਰੇਡੀਓ ਦੇ ਉੱਤੇ ਉਸਨੇ ਇੰਟਰਵਿਊ ਦਿੱਤੀ ਹੈ ਜੀ ਜਗਮਨ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਕਿਸ ਨੇ ਇੰਟਰਵਿਊ ਦਿੱਤੀ ਹੈ ਜੀ ਆਪਣੇ? ਬਲਰਾਜ ਸੰਧੂ ਅੰਕਲ ਕਹਿੰਦੇ ਜਗਮਨ ਨੇ, ਕਹੋ ਤਾਂ ਤੁਹਾਨੂੰ ਭੇਜ ਦਿੰਦਾ ਜੀ। ਔਜਲਾ ਸਾਹਿਬ ਕਹਿੰਦੇ ਬਾਰਨ ਸਾਹਿਬ ਬਿਲਕੁਲ ਰੋਟੀ ਘਰ ਚਲਾਉਣ ਦੇ ਆੜੇ ਪਏ ਹੋਏ ਨੇ ਜੀ, ਦਰੁਸਤ ਫਰਮਾਇਆ ਅੰਕਲ ਜੀ। ਕਹਿੰਦੇ ਜਗਮਨ ਦਾ ਨੰਬਰ ਭੇਜੋ ਮੈਨੂੰ ਕਹਿੰਦੇ ਜੀ ਔਜਲਾ ਸਾਹਿਬ ਨੂੰ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ।
ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਫਿਨਲੈਂਡ ਤੋਂ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ, ਜੀਆਂ ਨੂੰ ਜੀ ਸਵਾਗਤ ਹੈ। ਤੇ ਔਜਲਾ ਸਾਹਿਬ ਕਹਿੰਦੇ ਨੇ ਬਹੁਤ ਪਿਆਰੀ ਸਾਂਝ, ਜਿਉਣਾ ਸਿੱਖਣਾ ਚਾਹੀਦਾ ਜੀ। ਤੇ ਆਖਰ ਦੇ ਵਿਚ ਜਿਹੜੀ ਗੱਲਬਾਤ ਸਾਂਝੀ ਕੀਤੀ ਹੈ, ਪਿਆਰ ਮੁਹੱਬਤ ਦਾ ਸੁਨੇਹਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜੀ ਗੱਲਬਾਤ ਸੀ ਜਿਉਣਾ ਸਿੱਖਣ ਦੀ, ਤੇ ਉਹਦੇ ਬਾਰੇ ਉਨ੍ਹਾਂ ਨੇ ਐਪਰੀਸ਼ੀਏਟ ਕੀਤਾ, ਸ਼ੁਕਰੀਆ, ਧੰਨਵਾਦ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਪੈਸਾ ਸਭ ਕੁਝ ਨਹੀਂ ਹੁੰਦਾ, ਨਹੀਂ ਹੈ। ਤੇ ਆਪਣੇ ਪੁਰੇਵਾਲ ਸਾਹਿਬ ਫਰਾਂਸ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਆਖਰ ਦੇ ਵਿਚ। ਤੇ ਲਓ ਦੋਸਤੋ, ਇਹ ਸਨ ਤੁਹਾਡੇ ਸਭ ਦੇ ਸੁਨੇਹੇ, ਤੇ ਮੈਨੂੰ ਦਿਓ ਆ ਗਿਆ, ਤੇ ਹੁਣ ਮੈਂ ਦੇਖਣ ਚੱਲਾਂ ਮੈਚ। ਤੇ ਮੈਚ ਸ਼ੁਰੂ ਹੋ ਚੁੱਕਿਆ ਸਾਡੇ ਆਪਣੇ 9 ਵਜੇ ਦਾ, ਤੇ 9 ਵੱਜ ਗਏ ਆ ਤਕਰੀਬਨ ਐਗਜੈਕਟਲੀ, 2 ਘੰਟੇ ਆਪਾਂ ਨੂੰ ਹੋ ਗਏ ਤੇ 2 ਘੰਟੇ ਆਪਾਂ ਲਾ ਲਏ। ਤੇ ਇਸੇ ਨਾਲ ਹੀ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਨੂੰ ਇੱਥੇ ਸਮੇਟਦੇ ਹਾਂ, ਤੇ ਕੱਲ ਨੂੰ ਲੈ ਕੇ ਹਾਜ਼ਰ ਹੋਵਾਂਗੇ ਗੱਲਬਾਤ ਸਮਾਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਕੋਈ ਵਿਸ਼ਾ ਲੈ ਕੇ, ਤੇ ਫੀਫਾ ਵਰਲਡ ਕੱਪ ਦੇਖਦੇ ਹਾਂ। 9 ਵਜੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਫਿਨਲੈਂਡ ਦੇ ਮੁਤਾਬਕ, ਤੇ ਫਰਾਂਸ ਵਰਸਿਜ ਸੈਨੇਗਲ ਜਿਹੜਾ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਚੱਲੇਗਾ ਜੀ 2.25 ਘੰਟੇ, ਦੇਖਦੇ ਹਾਂ ਕਿੰਨਾ ਟਾਈਮ ਚੱਲਦਾ ਤੇ ਕਿੰਨੀ ਕੁ ਟਫ ਫਾਈਟ ਹੁੰਦੀ ਹੈ। ਤੇ ਇਸੇ ਤਰ੍ਹਾਂ ਫੀਫਾ ਵਰਲਡ ਕੱਪ ਦੇ ਵਿਚ ਵੱਡਾ ਉੱਟ ਫੇਰ ਕਰਕੇ ਕੇਪ ਵਰਡੇ, ਜੋ ਕਿ ਆਖਰ ਦੇ ਵਿਚ ਮੰਨੀ ਜਾਂਦੀ ਟੀਮ ਸੀ, ਸਭ ਤੋਂ ਕਮਜ਼ੋਰ ਟੀਮ, ਉਹਨੇ ਸਪੇਨ ਦਾ ਮੈਚ ਜਿਹੜਾ ਡਰਾ ਕਰ ਦਿੱਤਾ ਸਪੇਨ ਦੇ ਨਾਲ। ਤੇ 67ਵੇਂ ਨੰਬਰ ਦੀ ਟੀਮ ਕੇਪ ਵਰਡੇ ਨੇ ਦੂਜੇ ਨੰਬਰ ਦੀ ਟੀਮ ਸਪੇਨ ਦੀ 31 ਮੈਚਾਂ ਦੀ ਜੇਤੂ ਲੈ ਨੂੰ ਜਿਹੜਾ ਰੋਕ ਦਿੱਤਾ ਹੈ। ਲਗਾਤਾਰਤਾ ਦੇ ਵਿਚ 31 ਮੈਚ ਜਿੱਤੇ ਸੀ। ਸਭ ਤੋਂ ਕਮਜ਼ੋਰ ਜਿਹੜੀ ਟੀਮ ਹੈ ਕੇਪ ਵਰਡੇ, ਉਹਨੇ ਜਿਹੜਾ ਇਸ ਨੂੰ ਰੋਕ ਲਾ ਦਿੱਤੀ ਹੈ। ਤੇ ਅੱਜ ਜਿਹੜਾ ਬਰਾਬਰ ਦੇ ਉੱਤੇ ਮੈਚ ਕੱਲ ਜਿਹੜਾ ਉਹਦੇ ਜਿਹੜਾ ਸਮਾਪਤ ਹੋਇਆ, ਤੇ ਹੁਣ ਮੈਚ ਸ਼ੁਰੂ ਹੋ ਚੁੱਕਿਆ ਫਰਾਂਸ ਵਰਸਿਜ ਸੈਨੇਗਲ। ਲਓ ਫਿਰ ਦੇਖਦੇ ਹਾਂ ਫੀਫਾ ਵਰਲਡ ਕੱਪ ਰਲ ਮਿਲ ਕੇ, ਤੇ ਕੱਲ ਨੂੰ ਅਪਡੇਟ ਜ਼ਰੂਰ ਕਰਾਂਗੇ। ਲਓ ਦੋਸਤੋ, ਮੈਨੂੰ ਦਿਓ ਆ ਗਿਆ, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤਨਗੀ, ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਤੇ ਮੈਨੂੰ ਦਿਓ ਆ ਗਿਆ। ਵੱਧ ਘੱਟ ਬੋਲ ਗਏ ਹੋਏ, ਲਿਖਣ ਪੜ੍ਹਨ ਦੇ ਵਿਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤਨਗੀ, ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ ਬਾਅਦ ਤੋਂ ਬਾਅਦ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਏ, ਹੋਰ ਜ਼ਿਆਦਾ ਪੜ੍ਹਨਾ ਏ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ, ਬੱਚੇ ਬੱਚੇ ਅਪਲਾਈ ਕਰ ਸਕਦੇ ਨੇ ਉਹ
1: ਇਸ
2: ਵੀ
1: ਕੋਰਸ
2: ਦੋ
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ ਹੈ?
2: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ,
1: ਹਾਂ
2: ਤੇ
1: ਜੀ,
2: ਉਸ
1: ਹਾਂ
2: ਤੋਂ
1: ਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ
2: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਨ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: अच्छा
2: ਤਾਂ
1: जी
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: अच्छा जी,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ, ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ। ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ �ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ, ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ। ਇਹਦਾ
2: ਹਾਂਜੀ,
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ?
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: हाँ
2: ਕਹੀਏ
1: जी
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: हाँ जी
2: ਰਸਤਾ ਵੀ ਘੱਟ ਹੈ ਤੇ
1: फिर
2: ਉਹ
1: इधर
2: ਵੀ
1: कट क्यों आते ने नौजवान।
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: अच्छा
2: ਅਸੀਂ
1: जी
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: हाँ
2: ਤਾਂ
1: जी
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: अच्छा
2: ਤੇ
1: जी
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: हाँ
2: ਤੇ
1: जी
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: अच्छा जी
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: हाँ
2: ਹੈ
1: जी हाँ जी
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: हाँ जी
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: हाँ
2: ਅਸੀਂ
1: जी
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: हाँ
2: ਜਿੱਦਾਂ
1: जी
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: अच्छा जी
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: हाँ
2: ਸਾਨੂੰ ਉਹਦੇ
1: जी
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: अच्छा
2: ਤਾਂ
1: जी
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: अच्छा
2: ਲਈਏ।
1: एक गल दसो भी जिहड़े लड़कियां दे लई इस खेत्र दे विच की भविख हैगा, उन्हां लई किस तरह दे कोर्स ने, कोई लड़कियां लई विशेष कोर्स ने जां यही कोर्स उन्हां लई हैगे ने?
2: नहीं, लड़कियां दे लई विशेष कोर्स तां आपां इह कह सकदे हां कि जिवें इत्थे सीविंग दा हो गया, सीविंग कटिंग दे कोर्सेज हो जांदे ने
1: अच्छा जी
2: काफी। हांजी, इलेक्ट्रिशियन ट्रेड दे विच काफी जांदियां ने कुड़ियां,
1: अच्छा
2: ते
1: जी
2: इक स्टेनोग्राफी इंग्लिश जिहड़ा ट्रेड है उहदे विच इह वी इक कॉमन कोर्स असीं कह सकदे हां
1: हाँ
2: कि
1: जी
2: कुड़ियां कर सकदियां ने क्योंकि इहदे विच काफी बच्चे जांदे हैं, गर्ल्स भी ज्यादा मात्रा विच जांदियां ने,
1: हाँ
2: ठीक
1: जी
2: है। बाकी जिहड़े कोई इदां दा बैरियर नहीं है, जिदां मोटर मैकेनिक हो गया, इदां दे कोर्सेज ज्यादातर मेल्स ज्वाइन करदे हैं, बॉयज ज्वाइन करदे हैं,
1: अच्छा जी
2: बट जिदां सीविंग कटिंग हो गया या फिर अपना स्टेनोग्राफी इंग्लिश हो गया, इंटीरियर डेकोरेशन डिजाइनिंग हो गया, नेटवर्क टेक्नीशियन हो गया, ठीक है,
1: अच्छा जी
2: इदां दे काम हैगे हैं जिहड़े कुड़ियां भी अप्लाई कर सकदियां ने कोर्स ट्रेड, या फिर इलेक्ट्रिशियन दा भी कुड़ियां काफी करदियां ने।
1: काफी
2: तां
1: वधिया, कुड़ियां लई खेत्र वधिया हैगा।
2: हांजी हांजी बिल्कुल।
1: होर कोई गल जिहड़ी तुसीं दसनी चाहुंदे हो इस खेत्र बारे?
2: इस खेत्र दे विच इह है कि देखो जिद्दां मैं तुहानूं पहलां दस चुकी हां कि जिहड़े बच्चे हायर एजुकेशन च जाणा चाहुंदे ने, देखो इक चीज़ तां जरूरी तौर ते है कि पहलां डिसाइड कर लैणा चाहीदा बच्चे नूं कि मैं प्राइवेट सैक्टर च जाणा है या फिर मैं गवर्नमेंट सैक्टर च जाणा है, या
1: अच्छा
2: कि मैं
1: जी
2: अपना खुद दा रुजगार खुलना है, कुछ भी अपना
1: हाँ
2: स्वयं
1: जी
2: रुजगार बनाना, कुछ भी अपना बिजनेस वगैरह करना है। फिर ओहदी तैयारी उस अकॉर्डिंग होएगी।
1: अच्छा जी
2: जिदा जे कोई बच्चा चाहता है कि मैं पब्लिक सेक्टर दे विच जाना है, गवर्नमेंट सेक्टर च जाना है, तो उन्हें थ्रेटिकल अपना बड़ा रखना पड़ेगा, मजबूत रखना पड़ेगा नाल नाल, क्योंकि उदे विच बच्चे नू टेस्ट देना पड़ेगा, वो टेस्ट कढ़ने पैणगे। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਚਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ। ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ, ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜ਼ੋਰ ਏ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ। ਪਾ ਕੇ ਗਲ ਤੇਰੇ

0: ਹੋਇਆ ਮਸਲਾ ਪਿਆਏ ਆਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਮੰਜ਼ਲਾਂ ਦੇ ਬਲ ਬਦੇ ਕਾਫਲੇ ਨੀ ਰੁਕਣੇ, ਤੇਰੀਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਮੰਜ਼ਲਾਂ ਦੇ ਬਲ ਬਦੇ ਕਾਫਲੇ ਨੀ ਰੁਕਣੇ, ਤੇਰੀਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀ ਤੈਨੂੰ ਜਿੱਤ ਕੇ ਮੁੜਾਂਗੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆਏ ਆਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆਏ ਆਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅਸ਼ਸ਼ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੋਂ

0: ਜੋ ਕਾਰ ਨਹੀਂ ਕਰਦੇ ਮੰਗ ਹੈ ਸਿੱਧੀ ਸਾਦੀ ਇਹੋ ਚਾਹੁੰਦੇ ਸਾਥੋਂ ਖੁਸਨਾ ਜਾਏ ਜ਼ਮੀਨ ਅਸਾਡੀ ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ ਸੁਣ ਸਮੇਂ ਦੀ ਏ ਸਰਕਾਰੇ ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ ਸੁਣ ਸਮੇਂ ਦੀ ਏ ਸਰਕਾਰੇ ਮੰਨ ਜਾ ਮੰਨ ਜਾ ਮੰਨ ਜਾ ਮੰਗਾ ਸਮੇਂ ਦੀ ਏ ਸਰਕਾਰੇ ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ ਮੰਨ ਜਾ ਸਮੇਂ ਦੀ ਏ ਸਰਕਾਰੇ ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ ਸੁਣ ਦਿੱਲੀ ਦੀ ਏ ਸਰਕਾਰੇ
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ ਇੰਜ ਬਿਆਨ ਕੀਤੀ ਜਾ ਰਹੀ ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ ਨੌਕਰੀ ਨਾ ਮਿਲੇ ਕਿਤੇ ਕਿਲੇ ਸ਼ਿਕਵੇ ਨੇ ਕਿਤੇ ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ ਇੱਥੇ ਲੀਡਰਾਂ ਦੇ ਗੱਪ ਪੈਦਾ ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ ਰੈਲੀਆਂ ਚ ਖੱਪ ਜਾਣ ਹੱਦਾਂ ਬੰਨੇ ਟੱਪ ਬੜੇ ਹੀ ਸ਼ੈਤਾਨ ਜੀ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ ਸਾਡੀ ਕਿਸਮਤ ਖੋਟੀ ਬਾਪੂ ਕੱਢ ਲਈ ਸੋਟੀ ਜਿਉਂ ਦੱਬਾ ਮਾਰੇ ਝੋਟੀ ਸੁੱਕੇ ਜਿੰਦ ਜਾਣ ਜੀ ਬਸ ਇਹੋ ਗੱਮ ਕਰਾਂ ਖੇਤਾਂ ਵਿੱਚ ਕੰਮ ਕਰਾਂ ਪੜ ਲਿਖ ਧੁੱਪੇ ਮਰਾਂ ਲਾ ਕੇ ਜ਼ੋਰ ਤਾਨ ਜੀ ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ ਪ੍ਰਧਾਨ ਜੀ ਹੋ ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ ਪ੍ਰਧਾਨ ਜੀ ਬਾੜ ਖੇਤ ਨੂੰ ਹੀ ਖਾਵੇ ਝੂਠੇ ਕਰੀ ਜਾਣ ਦਾਵੇ ਸੈਦੋ ਚਿੰਤਾ ਖਾਈ ਜਾਵੇ ਹੋ ਗਏ ਆ ਪਰੇਸ਼ਾਨ ਜੀ ਹੋ ਗਏ ਆ ਪਰੇਸ਼ਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੈਦੋ ਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ। ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਜਸਵਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿੱਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿੱਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿੱਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾਹ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿੱਚ ਅੱਲਾਹ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਪ੍ਰੀਤ ਕੌਰ ਸਵਾਮੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਵਾਮੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਵੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅੜੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਹਿਬ ਜੀ ਦੀ ਰਚਨਾ ਤੇ ਜੋਗਿੰਦਰਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਚੰਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉੱਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜੀ ਜੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ, ਇਹਦੇ
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ ਨਹੀਂ ਸੀ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ, ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕਿੱਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ ਨਾ, ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ,
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ,
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ, ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਇੱਕ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ,
1: ਤੇ
0: ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੰਟਾ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਏਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ
0: ਜੀ,
1: ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ।
2: office.bestsport@gmail.com or call Vic Bharat 604-377-1092, British Columbia. Bestsport Kitchen Cabinets LTD. Chicago's Pizza with a twist in your town. 8300 Sierra College Boulevard, Roseville, California. Veg and non-veg pizzas. Home delivery available with one phone call 1-916-791-0102. Open every day. Chicago's Pizza with a twist.
3: ਕਵਿਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਉਹ ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ ਕੇ ਬੈਜਾ ਬੈਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
2: ਦਿਲ ਦੀਆਂ ਗੱਲਾਂ, ਤੂੰ ਮੇਰੇ ਦਰ ਤੇ ਆਵੇ ਤੇ ਮੈਂ ਤੇਰੇ ਸੰਗ ਰਲਾਂ, ਜੋ ਹਵਾ ਦੇ ਬੁੱਲੇ ਜੋ ਪਾਣੀ ਦੀਆਂ ਛੱਲਾਂ ਤੇ ਰਲ ਕੇ ਬਈਏ ਵਿਹੜੇ ਕਰੀਏ ਦਿਲ ਦੀਆਂ ਗੱਲਾਂ। ਹਾਂਜੀ, ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੇ ਆਪਣੇ ਦੁਆਬਾ ਰੇਡੀਓ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ। ਤੁਸੀਂ ਆਪਣੀ ਰਲਤ ਕਰ ਸਕਦੇ ਹੋ ਫੋਨ ਕਰਕੇ ਤੇ ਸੁਨੇਹੇ ਭੇਜ ਕੇ। ਨੰਬਰ ਹੈ 8306082498 9386082498। ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੀ ਆਪਣੀ ਦੋਸਤ ਸੀਮਾ ਅਗਰਵਾਲ ਦੇ ਨਾਲ।
4: ਜ਼ਿੰਦਗੀ ਨਾਮਾ ਹਾਲ ਏ ਦੁਨੀਆ, ਯੂ ਆਰ ਲਿਸਨਿੰਗ ਨਾਓ ਆਵਰ ਓਨ ਦੁਆਪਾ ਰੇਡੀਓ। ਵੈਲਕਮ ਆਲ, ਲਾਈਵ ਓਨ ਫਿਨਲੈਂਡ ਟਾਈਮ ਮੰਡੇ ਟੂ ਫਰਾਈਡੇ 11 PM, ਇੰਡੀਅਨ ਟਾਈਮ ਟਿਊਸਡੇ ਟੂ ਸੈਟਰਡੇ 2:30 AM, ਰਿਪੀਟ ਬਾਈ ਇੰਡੀਅਨ ਟਾਈਮ ਡੇ ਟਾਈਮ 12 o'clock. Studio number +358449761962. Join us by WhatsApp call and message and call us on Skype, Doapa Radio PTI. Please like us and follow us on Facebook and download Doapa Radio iOS and Android app. Zindagi Nama, Hal e Duniya.

0: Power Radio.
1: ਹੋ ਜਮਲਾ ਜੱਟ ਮੋਬਾਈਲ ਤੇ, ਜਮਲਾ ਜੱਟ ਮੋਬਾਈਲ ਤੇ ਆ ਲੋਕੋ ਜੀ ਫਰਮਾਉਂਦਾ, ਆ ਗੰਦ ਪਿਆ ਪੁੱਤੋ ਮੇਰੇ ਮੈਂ ਹੁਣ ਨੀ ਗਾਉਂਦਾ। ਜਮਲਾ ਜੱਟ ਮੋਬਾਈਲ ਤੇ, ਹੋਏ ਜਮਲਾ ਜੱਟ ਮੋਬਾਈਲ ਤੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਾਸ਼ੀਨਾਥ, ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।

0: ਹੋ ਜਮਲਾ ਜੱਟ ਮੋਬਾਈਲ ਤੇ ਜਮਲਾ ਜੱਟ ਮੋਬਾਈਲ ਤੇ ਆ ਲੋਕੋ ਜ ਫਰਮਾਉਂਦਾ ਆ ਗੰਦ ਪਿਆ ਪੁੱਤੋ ਮੇਰੇ ਓ ਮੈਂ ਹੁਣ ਨੀ ਗਾਉਂਦਾ ਜਮਲਾ ਜੱਟ ਮੋਬਾਈਲ ਤੇ ਹੋਏ ਜਮਲਾ ਜੱਟ ਮੋਬਾਈਲ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਾਸ਼ੀਨਾਥ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ ਤੁਹਾਡੀ ਆਪਣੀ ਆਵਾਜ਼
1: ਕਵੀ ਤੇ ਰਸੋਈਏ ਨੂੰ ਬੁਰਾ ਨਾ ਬੋਲੀਏ ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ ਔਰ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ ਤੁਹਾਡੀ ਆਪਣੀ ਆਵਾਜ਼।

0: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਵਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਆਵਾਜ਼ ਦੀ ਦੁਨੀਆਂ ਦੇ ਦੋਸਤੋ। ਅੱਜ ਆਪਾਂ ਇਹੋ ਜਿਹਾ ਟੋਪਿਕ ਰੱਖ ਲਿਆ ਜਿਹਦੇ ਵਿੱਚ ਲੜਾਈ ਝਗੜਾ ਬਹੁਤ ਹੈ। ਹਾਲਾਂਕਿ ਇਸ ਤਿੰਨ ਸ਼ਬਦਾਂ ਦੇ ਜਿਹੜਾ ਟੋਪਿਕ ਦੇ ਵਿੱਚ ਕੋਸ਼ਿਸ਼ ਕਰਾਂਗੇ ਸਮਾਈਲਸ ਨੂੰ ਲੱਭਣ ਦੀ, ਕਿਉਂਕਿ ਬਹੁਤ ਸਾਰੀਆਂ ਲੜਾਈਆਂ ਤਾਂ ਇਹੋ ਜਿਹੀਆਂ ਹੁੰਦੀਆਂ ਜਿਹਦੇ ਵਿੱਚ ਸਿਰਫ ਹਾਸਾ ਮਜ਼ਾਕ ਹੀ ਨਿਕਲਦਾ ਐਂਡ ਦੇ ਵਿੱਚ। ਸ਼ੁਰੂ ਵਿੱਚ ਲੱਗਦਾ ਬੜੀ ਸੀਰੀਅਸ ਲੜਾਈ ਹੈ, ਲੇਕਿਨ ਬਾਅਦ 'ਚ ਪਤਾ ਲੱਗਦਾ ਲੈ ਕੁਛ ਵੀ ਨਹੀਂ ਸੀ, ਗੱਲ ਤਾਂ ਕੋਈ ਹੈ ਹੀ ਨਹੀਂ ਸੀ, ਬਸ ਉਈ ਲੜ ਪਏ ਬਈ, ਕੋਈ ਗੱਲ ਹੀ ਨਹੀਂ। ਤੋ ਇਹਨਾਂ ਚੀਜ਼ਾਂ ਨੂੰ ਡਿਸਕਸ ਕਰਾਂਗੇ। ਤੋ ਬਹੁਤ ਬਹੁਤ ਸਵਾਗਤ ਆਪ ਸਭ ਦਾ ਜੀ ਆਇਆਂ ਨੂੰ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ। ਅਤੇ ਜ਼ਰੂਰ ਤੁਸੀਂ ਦੱਸਿਓ ਮੇਰੀ ਆਵਾਜ਼ ਤੁਹਾਡੇ ਕੋਲ ਠੀਕ ਪਹੁੰਚ ਰਹੀ ਹੈ ਜਾਂ ਨਹੀਂ ਪਹੁੰਚ ਰਹੀ ਭਾਈ, ਜ਼ਰੂਰ ਦੱਸਿਓ ਤਾਂ ਕਿ ਅਸੀਂ ਆਪਣੇ ਆਪ ਨੂੰ ਇੰਪਰੋਵਾਈਜ਼ ਕਰ ਸਕੀਏ, ਠੀਕ ਕਰ ਸਕੀਏ, ਦਰੁਸਤ ਕਰ ਸਕੀਏ। ਕਿਉਂਕਿ ਅਗਰ ਆਵਾਜ਼ ਨਹੀਂ ਪਹੁੰਚੀ ਤਾਂ ਆਵਾਜ਼ ਦੀ ਦੁਨੀਆਂ ਦੇ ਦੋਸਤੋ ਪੱਲੇ ਸਾਡੇ ਕੱਖ ਨਾ ਰਿਹਾ, ਫਿਰ ਤਾਂ ਕੰਮ ਹੋ ਜਾਣਾ। ਚਲੋ ਬਹਿਰਹਾਲ ਫਿਲਹਾਲ ਆਗਾਜ਼ ਕਰਦੇ ਹਾਂ ਪ੍ਰੋਗਰਾਮ ਦਾ ਆਪ ਸਭ ਦੇ ਨਾਲ ਮਿਲ ਕੇ। ਜੀ ਆਇਆਂ ਨੂੰ ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ, ਇਸ ਨਾਂ ਦੇ ਤਾੜੀਆਂ ਮਾਰ ਲਈ ਪਹਿਲਾਂ। ਦੋਸਤੋ ਅੱਜ 4 ਜੁਲਾਈ ਹੈ, 4 ਜੁਲਾਈ ਨੂੰ ਭਾਈ ਦੁਨੀਆਂ ਦੇ ਥਾਣੇਦਾਰ ਦਾ ਜਨਮ ਦਿਨ ਹੁੰਦਾ, ਯਾਨੀ ਕਿ ਆਜ਼ਾਦੀ ਦਿਵਸ ਹੁੰਦਾ, ਯਾਨੀ ਕਿ ਅਮੈਰੀਕਾ ਦਾ ਬਰਥਡੇ ਹੈ। ਬਰਥਡੇ ਮਤਲਬ ਆਜ਼ਾਦੀ ਡੇ ਹੈ। ਹੈਪੀ ਇੰਡੀਪੈਂਡੈਂਸ ਡੇ ਟੂ ਆਲ ਅਵਰ ਅਮੈਰੀਕਨ ਬ੍ਰਦਰਨ ਐਂਡ ਸਿਸਟਰਸ, ਬਹੁਤ ਬਹੁਤ ਮੁਬਾਰਕਾਂ ਭਾਈ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ, ਅਤੇ ਅਮਰੀਕਾ ਦੇ ਜਨਮ ਦੇ ਦਿਆ ਭਾਈ, ਵਾਹ ਵਾਹ, ਕੇਕ 'ਤੇ ਰੱਖ ਕੇ ਮੋਮਬੱਤੀਆਂ ਮਾਰ ਦਿਓ ਫੂਕ, ਹਨੇਰੀਆਂ ਹਨੇਰੀਆਂ। ਵੈਸੇ ਤਾਂ ਜਿਹੜਾ ਅੱਜ ਦਾ ਟੋਪਿਕ ਹੈ ਢੁੱਕਦਾ ਵੀ ਹੈ ਬਾਈ ਤੇ, ਮਿੱਤਰਾਂ ਨੇ ਰਹਿਣੀ ਅੱਜ ਮਹੱਲੇ ਦੀ ਲੜਾਈ, ਕੋਈ ਆਣ ਕੇ ਮਾਈ ਦਾ ਨਾਲ ਕਰੇ, ਕਿਆ ਬਾਤਾਂ। ਹੋ ਸਕਦਾ ਹੈ ਕਿ ਇਤਫਾਕ ਹੋਏ, ਕਿਉਂਕਿ ਜਾਣ ਬੁੱਝ ਕੇ ਤਾਂ ਆਪਾਂ ਕੀਤਾ ਨਹੀਂ ਭਾਈ, ਇਹ ਊਂ ਆ ਗਿਆ, ਚਲੋ ਬਰਥਡੇ ਆ ਗਿਆ, ਯਾਨੀ ਕਿ ਆਜ਼ਾਦੀ ਦਿਵਸ ਆ ਗਿਆ। ਤੋ ਆਜ਼ਾਦੀ ਦਿਵਸ ਜਿਹੜਾ ਹੁੰਦਾ ਉਸ ਤੋਂ ਇੰਨਾ ਮੁਬਾਰਕ ਦਿਨ ਹੁੰਦਾ, ਆਜ਼ਾਦੀ ਤੋਂ ਆਜ਼ਾਦੀ ਆਪਾਂ ਨੂੰ ਸਾਰਿਆਂ ਨੂੰ ਪਤਾ, ਸਾਰਿਆਂ ਨੂੰ ਬਹੁਤ ਪਿਆਰੀ ਹੁੰਦੀ ਹੈ ਆਜ਼ਾਦੀ। ਲੜਾਈ ਵੀ ਇਹਦੇ ਕਰਕੇ ਹੁੰਦੀ ਹੈ, ਹਮਾਰੀ ਆਜ਼ਾਦੀ ਹਮਾਰੇ ਹਵਾਲੇ ਕਰ ਦੋ ਠਾਕੁਰ, ਵਰਨਾ ਹਮ ਤੁਹਾਨੂੰ ਚੈਨ ਸੇ ਨਹੀਂ ਰਹਿਣੇ ਦੇਗੇ, ਪਟੇ ਫਿਰੇਂਗੇ ਪਟੇ, ਇਹ ਚੱਲਦਾ ਚੱਕਰ। ਦੋਸਤੋ ਬਹੁਤ ਗਾਣੇ ਵੀ ਇਹੋ ਜਿਹੇ ਬਣੇ, ਆਹ ਗਾਣਾ ਤਾਂ ਮੈਨੂੰ ਬਹੁਤ ਪਸੰਦ ਆਇਆ, ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ, ਦੱਸੋ ਦੱਸੋ ਹੱਦ ਹੋ ਗਈ, ਹਰ ਕੋਈ ਗੱਲ ਹੈ ਕੋਈ, ਮਤਲਬ ਉਈ ਲੜਾਈ ਲੈਣੀ ਮੁੱਲ ਦੀ, ਮਤਲਬ ਵਿਹਲੇ ਬੈਠੇ ਚਲੋ ਲੜੀ ਪਈ। ਮੈਂ ਬਲਦੇਵ ਸਿੰਘ ਸੜਕਨਾਮਾ ਜੀ ਦਾ ਨਾਵਲ ਪੜ੍ਹਿਆ ਸੂਰਜ ਦੀ ਅੱਖ, ਉਹਦੇ ਵਿੱਚ ਨਾ ਫੌਜੀ ਤੁਰੇ ਹੀ ਫਿਰਦੇ ਆ, ਤੁਰੇ ਹੀ ਫਿਰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ, ਕੋਈ ਇੱਧਰ ਨੂੰ ਤੁਰ ਪਿਆ, ਇੱਧਰ ਲਈ ਮੁਹਿੰਮ ਆ ਗਿਆ, ਆਹ ਜਿੱਤ ਗਏ, ਹੁਣ ਉੱਧਰ ਨੂੰ ਤੁਰ ਪਓ ਵੀਰੇ, ਹੁਣ ਉਹਨੇ ਮਤਲਬ ਪੂੰਛ ਚੱਕ ਲਈ ਆ, ਉਹਨੂੰ ਸੈੱਟ ਕੇ ਆਓ, ਇਹਦੇ ਚਪੇੜ ਮਾਰ ਕੇ ਆਓ, ਉਹਨੂੰ ਜਿੱਤ ਲਓ ਵੀਰੇ, ਇੱਕ ਵਿਹਲਾ ਹੀ ਬੈਠਾ, ਉਹਨੂੰ ਵੀ ਚੱਕ ਲਓ। ਮਤਲਬ ਫੌਜ ਤੁਰੀ ਫਿਰਦੀ ਹੈ, ਫੌਜ ਨੂੰ ਚੈਨ ਹੀ ਇੰਨੀ। ਤਾਂ ਉਹਦੇ ਵਿੱਚ ਇੱਕ ਡਾਇਲੋਗ ਵਿੱਚ ਲਿਖਦੇ ਆ ਉਹ ਕਿ ਭਾਈ ਇਹ ਫੌਜੀਆਂ ਨੂੰ ਮਤਲਬ ਤੁਸੀਂ ਚੈਨ ਨਾਲ ਕਿਉਂ ਨਹੀਂ ਰਹਿਣ ਦਿੰਦੇ, ਹੈ ਬਈ ਟਿਕ ਜਾਓ ਕਿਤੇ, ਕਹਿੰਦੇ ਜੀ ਇਹ ਵਿਹਲੇ ਨਹੀਂ ਰੱਖ ਸਕਦੇ ਵੀਰੇ, ਮੁਹਿੰਮ ਜ਼ਰੂਰੀ ਹੈ ਇਹਨਾਂ ਵਾਸਤੇ, ਤਾਂ ਕੋਈ ਨਾ ਕੋਈ ਮੁਹਿੰਮ ਤੇ ਇਹਨਾਂ ਨੂੰ ਭੇਜੀ ਰੱਖੋ, ਫਿਰ ਠੀਕ ਲੱਗਦੇ ਆ। ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਗੱਲ ਦੇਖੋ ਲਿਖਤੀ ਉਹਨਾਂ ਨੇ, ਇਹ ਸਾਈਕੋਲੋਜੀ ਕਹਿ ਲਓ, ਯਾਨੀ ਕਿ ਵਿਹਲਾ ਮਨ ਸ਼ੈਤਾਨ ਦਾ ਘਰ, ਜੇ ਇਹਨਾਂ ਨੂੰ ਕਿਸੇ ਮੁਹਿੰਮ ਤੇ ਨਾ ਭੇਜਿਆ, ਸਾਨੂੰ ਮੁਹਿੰਮ ਤੇ ਭੇਜ ਦੇਣਗੇ, ਕਹਿਣਾ ਉਹ ਫਿਰ ਧਿਆਨ ਹੋਊਗਾ ਨਾ ਰਾਜੇ ਵੱਲ, ਇਹ ਰਾਜਾ ਦਾ ਆਪ ਵਿਹਲਾ ਬੈਠਾ ਹੈ, ਸਾਨੂੰ ਭੇਜੀ ਜਾਂਦਾ, ਅਸੀਂ ਚਿਬੜੇ ਚਿਬੜੀ ਹੋਈ ਜਾਂਦੇ ਹਾਂ, ਆਪ ਹਨੇਰੀਆਂ ਲੇਰ ਬੈਠਾ ਹੈ। ਤੋ ਉਹ ਚੱਕਰ ਪੈ ਜਾਂਦਾ ਉਦੋਂ, ਤੋ ਉਹ ਤੋਂ ਬਚਣ ਬਚਾਉਣ ਵਾਸਤੇ ਫਿਰ ਰਾਜੇ ਮਹਾਰਾਜੇ ਲਾ ਲਓ ਕੋਈ ਵੀ ਇਹੋ ਜਿਹੇ, ਉਹ ਸਾਰੇ ਆਪਣੀ ਪਰਜਾ ਨੂੰ ਬਿਜ਼ੀ ਰੱਖਦੇ, ਕੋਈ ਇੱਕ ਦੂਜੇ ਦੇ ਬੋਧੇ ਪੁੱਟ ਰਿਹਾ, ਚੁੰਡੇ ਪੁੱਟ ਰਿਹਾ, ਕੁਛ ਕਰ ਰਿਹਾ, ਕੁਛ ਰੱਖ, ਮੇਰੇ ਵੱਲ ਦੇਖੋ ਵੀਰੇ, ਮੈਂ ਕੁਛ ਨਹੀਂ ਕਰ ਰਿਹਾ, ਜੋ ਕਰ ਰਹੇ ਤੁਸੀਂ ਆਪ ਕਰ ਰਹੇ ਹੋ, ਹੈ ਨਾ। ਬਸ ਤੁਹਾਨੂੰ ਲੜਾਈ ਦਾ ਕੋਈ ਕਾਰਨ ਮਿਲਣਾ ਚਾਹੀਦਾ, ਨਾ ਵੀ ਮਿਲੇ ਮੁੱਲ ਦੀ ਲੜਾਈ ਲੈ ਲਓ, ਜਿਵੇਂ ਕਿ ਅੱਜ ਆਪਾਂ ਕਰਨ ਲੱਗੇ ਗੱਲਬਾਤ, ਮੁੱਲ ਦੀ ਲੜਾਈ। ਮੁੱਲ ਦੀ ਲੜਾਈ ਦੋਸਤੋ ਇਹ ਨਹੀਂ ਹੈਗਾ ਵੀ ਆਪਾਂ ਦੁਕਾਨ ਤੇ ਗਏ ਹਾਂ, ਉੱਥੇ ਜਾ ਕੇ ਕਿਸੇ ਮੁੱਲ ਸਾਡਾ ਵੱਧ ਘੱਟ ਹੋ ਗਿਆ ਕਿਸੇ ਸੌਦੇ ਪੱਤੇ ਦਾ, ਉਹਦੇ ਕਰਕੇ ਲੜਾਈ, ਉਹ ਤਾਂ ਆਮ ਲੜਾਈ, ਚਲੋ ਉਹਦਾ ਕੋਈ ਏਡਾ ਚੱਕਰ ਨਹੀਂ। ਦੁਕਾਨਦਾਰ ਕੋਈ ਚੀਜ਼ ਮੰਗਦੇ ਆ, ਵੀਰੇ ਕਿੰਨੇ ਦੀ ਹੈ, ਕਹਿੰਦੇ 100 ਰੁਪਏ ਦੀ, ਲੋ ਲੁੱਟ ਪਈ ਹੋ, ਹਾਂ ਆਪਣਾ ਮੁੱਲ ਵਿੱਚ ਤੁਸੀਂ ਨਾ ਵੀਰੇ, ਕਮਾਲ ਆ ਯਾਰ, ਆ ਸੌਦਾ ਜਿਹੜਾ ਲੈਣਾ ਇਹਦੀ ਗੱਲ ਕਰ, ਇਹ ਦੱਸ ਕਿੰਨੇ ਦਾ। ਤੋ ਉਹ ਕਹਿੰਦਾ ਭਰਾ ਜੀ ਮੇਰੇ ਮੁੱਲ ਦੱਸਿਆ, ਨਹੀਂ ਨਹੀਂ ਨਹੀਂ ਨਹੀਂ 100 ਨਹੀਂ ਵੀਰੇ, 100 ਨਹੀਂ, ਦੱਸੋ ਤੁਸੀਂ ਕਿੰਨਾ ਦੇਣਾ ਚਾਹੁੰਦੇ ਹੋ ਭਾਜੀ, ਨਹੀਂ 10 ਰੁਪਏ ਭਾਜੀ ਦਾ। ਉਹ ਭਰਾਵਾ 100 ਰੁਪਏ ਦੀ ਚੀਜ਼ ਦਾ ਤੂੰ ਚਲੋ 2 ਰੁਪਈਏ 1 ਰੁਪਈਆ ਘਟਾ ਲਾ, ਸਿੱਧਾ ਹੀ 0 ਉਡਾਤੀ ਵਿੱਚੋਂ। ਹਾਂ ਮੇਰੇ ਇਹ ਵੀ ਮੁੱਲ ਦੀ ਲੜਾਈ ਹੈ, ਦੁਕਾਨਦਾਰ ਅੱਕਿਆ ਬੈਠਾ ਹੁੰਦਾ, ਥੱਕਿਆ ਬੈਠਾ ਹੁੰਦਾ, ਸਾਰੀ ਦਿਹਾੜੀ ਦੀ ਮਿਹਨਤ ਆ ਉਹਦੀ, ਅਤੇ ਪਰ ਉੱਥੇ ਜਾ ਕੇ ਗਾਹਕ ਇਹੋ ਜਿਹਾ ਟੱਕਰ ਜੇ ਤਾਂ ਫਿਰ ਬਾਈ ਹੁਣ ਤੈਨੂੰ ਟੱਕਰਾਂਗੇ, ਤੇਰੇ ਬਣ ਕੇ ਫਿਰ ਉਹ ਗੱਲ ਹੋ ਜਾਂਦੀ ਹੈ। ਤੋ ਦੋਸਤੋ ਮੁੱਲ ਦੀ ਲੜਾਈ ਦੇ ਵਿੱਚ ਤੁਸੀਂ ਕੀ ਸੋਚਦੇ ਹੋ, ਕਿੰਨੀ ਕੁ ਵਾਰੀ ਆਪਾਂ ਨੂੰ ਇਹ ਮੁੱਲ ਦੀ ਲੜਾਈ ਲੈਣੀ ਪਈ ਤੇ ਕਿੰਨੀ ਕੁ ਵਾਰੀ ਸਾਨੂੰ ਲੱਗਿਆ ਕਿ ਇਹ ਯਾਰ ਊਂ ਹੀ ਲੈ ਬੈਠੇ ਲੜਾਈ, ਇਹ ਹੋਣਾ ਨਹੀਂ ਸੀ, ਅਸੀਂ ਲੜਪਣੀ ਵਿੱਚ ਐਵੇਂ ਪੁੱਛਦੜਾ ਬੈਠੇ, ਇਹੋ ਜਿਹੇ ਗੀਤ ਗਾਉਣੇ ਪਏ ਬਹੁਤ। ਉਹ ਕਿੰਨੀ ਵਾਰੀ ਨੌਬਤ ਆਈ ਆ, ਜਿਹੜੀ ਹੁੰਦਾ ਤਾਂ ਬਈ ਐਂ ਆ ਵਾ ਦੇਖਿਆ ਜਾਵੇ ਜੇ, ਫਿਰ ਵੀ ਚਲੋ ਇਹ ਲੰਬੀ ਗੱਲ ਆ, ਇਸ ਕਰਕੇ ਆਪਾਂ ਦੋ ਘੰਟੇ ਇਸੇ ਉੱਤੇ ਗੱਲਾਂ ਕਰਨੀਆਂ ਨੇ। ਤੋ ਦੋਸਤੋ ਇਹ ਪ੍ਰੋਗਰਾਮ ਦੁਆਬਾ ਰੇਡੀਓ .com ਦੇ ਉੱਤੇ ਲਾਈਵ ਆ, ਨਾਲ ਦੀ ਨਾਲ ਸਾਡੀ ਜਿਹੜੀ ਐਪ ਆ ਐਂਡਰਾਇਡ ਐਪ ਉਹਦੇ ਉੱਤੇ ਵੀ ਲਾਈਵ ਚੱਲ ਰਿਹਾ, ਕਿਉਂਕਿ ਲਾਈਵ ਤਾਂ ਲਾਈਵ ਆ ਭਾਈ ਸਾਰਿਆਂ ਚੱਲ ਰਿਹਾ, ਲੇਕਿਨ ਪਲੱਸ ਯੂਟਿਊਬ ਦੇ ਉੱਤੇ ਵੀ ਅਸੀਂ ਸਾਹਮਣੇ ਆਹਮਣੇ ਹੋ ਕੇ ਗੱਲਾਂ ਬਾਤਾਂ ਕਰ ਰਹੇ ਹਾਂ। ਤੋ ਯੂਟਿਊਬ ਰਾਹੀਂ ਦੇਖ ਰਹੇ ਸੁਣ ਰਹੇ ਦੋਸਤਾਂ ਦਾ ਸਵਾਗਤ ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ, ਕਿਆ ਬਾਤਾਂ। ਔਰ ਕਮੈਂਟ ਬਾਕਸ ਯਾਨੀ ਕਿ ਚੈਟ ਬਾਕਸ ਦੇ ਵਿੱਚ ਤੁਸੀਂ ਆਪਣੇ ਸੁਨੇਹੇ ਭੇਜ ਸਕਦੇ ਹੋ, ਸੁਨੇਹੇ ਆ ਵੀ ਰਹੇ ਨੇ, ਆਹ ਲੰਘ ਆ ਜਾ ਪੱਤਣ ਚਨਾ ਦਾ ਪੱਤਣ ਮੈਂ ਦੇਖਿਆ ਵੀਰੇ ਸੌਖਾ ਨਹੀਂ ਲੰਘਣਾ, ਪਤਾ ਨਹੀਂ ਬਾਈ ਸਲੂਟ ਆ ਜਿਹੜੇ ਲੰਘੇ ਹੈ ਮਤਲਬ ਸੋਹਣੀ ਲੰਘ ਗਈ, ਮਹੀਵਾਲ ਤਾਂ ਚਲੋ ਉੱਧਰ ਬੈਠਾ ਰਿਹਾ ਬਾਈ। ਦੇਖੋ ਬੀਂਗ ਲੇਡੀ ਬਾਈ ਕਹਿੰਦਾ ਚਨਾ ਵਿਚਾਰਾ ਕਹਿੰਦਾ ਦੱਸ ਯਾਰ, ਸਾਨੂੰ ਤਾਂ ਮੰਨਦੇ ਹੀ ਨਹੀਂ ਲੋਕ, ਹਾਂ ਖਿੱਚ ਤਾਂ ਕੰਮ ਉਹ ਚੱਕ ਕੇ ਉੱਧਰ ਗਈ, ਉਹ ਗਈ ਉਹ ਗਈ ਰੱਖਿਆ ਘੜਾ, ਚੱਲ ਵੀ ਕਿਸ਼ਤੀ ਉਹ ਲੈ ਲਓ ਯਾਰ ਇੰਨੀ ਬੇਇੱਜ਼ਤੀ, ਨਹੀਂ ਨਹੀਂ ਕਿਸ਼ਤੀ ਘੜੇ ਤੇ ਚੱਕ ਤੂੰ ਘੜੇ ਤੂੰ ਕਬਲਾ, ਉਹ ਘੜੇ ਕੌਲਾ ਸਮੇਤ ਹੀ ਚੱਕ ਲਿਆ ਉਹਨਾਂ ਨੇ, ਮੱਚਣਾ ਲੰਘ ਗਏ। ਚਲੋ ਇਹ ਚੱਕਰ ਚੱਲਦਾ ਹੈ ਦੋਸਤੋ, ਔਰ ਖੂਬਸੂਰਤ ਚੱਕਰ ਹੈ, ਜ਼ਿੰਦਗੀ ਦਾ ਚੱਕਰ ਹੈ, ਔਰ ਮੁਹੱਬਤ ਦੇ ਲਈ ਮੁਹੱਬਤ ਦੇ ਰਾਹਾਂ ਦੇ ਉੱਤੇ ਚੱਲਣ ਦੇ ਲਈ ਬਹੁਤ ਮੁਸ਼ਕਤ ਕਰਨੀ ਪੈਂਦੀ ਹੈ, ਬਹੁਤ ਹੀ ਖੂਬ ਕਿਆ ਬਤਾ। ਤੁਸੀਂ ਦੋਸਤੋ ਪ੍ਰੋਗਰਾਮ ਚ ਸ਼ਾਮਿਲ ਹੋ ਸਕਦੇ ਹੋ, ਨੰਬਰ ਕਰਕੇ ਡਾਇਲ, ਚਿਹਰੇ ਤੇ ਸਮਾਈਲ, ਹੱਥ ਚ ਮੋਬਾਈਲ ਆਫਕੋਰਸ 950 ਹਾਂ ਨਾ ਕਿਤੇ ਡਾਇਲ ਕਰਦੇ ਹੋ, ਉਹ ਤਾਂ ਚੱਲੀ ਜਾਂਦਾ ਸਕਰੋਲ ਚ ਦੇਖੋ ਮਾੜਾ ਜਿਹਾ, ਯਾਨੀ ਕਿ ਬਾਈ ਕਿੰਨਾ 94-78-35-55-91 ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਹੋ ਸਕਦੇ ਹੋ ਸ਼ਾਮਿਲ। ਤੇ ਅਸੀਂ ਚੱਲਦੇ ਹਾਂ ਅੱਜ ਕੱਲ ਕੈਨੇਡਾ ਦੀ ਸ਼ਹਿਰ ਤੇ ਨਿਕਲੇ ਹੋਏ ਨੇ ਸਾਡੇ ਚੰਡੀਗੜ੍ਹ ਵਾਲੇ ਸੈਣੀ ਸਾਹਿਬ ਬਲਵੀਰ ਸਿੰਘ ਸੈਣੀ ਸਾਹਿਬ, ਉੱਥੋਂ ਹੀ ਮੈਨੂੰ ਲੱਗਦਾ ਕਾਲ ਜੁੜੀ ਹੈ ਬਾਈ ਜੀ ਨੇ, ਉਹਨਾਂ ਦਾ ਸਵਾਗਤ ਕਰਦੇ ਬਹੁਤ ਬਹੁਤ ਜੀ ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਖੁਸ਼ ਆਮਦੀਦ
1: ਜੰਮੀ ਜੀ ਤੇ ਮਹਿਫਲ ਮਿੱਤਰਾਂ ਦੀ ਤੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਜੀ।
1: ਹਾਂਜੀ ਮੈਂ ਕੈਲਗਰੀ ਕੈਨੇਡਾ ਤੋਂ,
0: ਆਹਾ ਹਾ ਹਾ ਤਾਂ ਹੀ ਠੰਡੀਆਂ ਪੌਣਾ ਆਉਂਦੀਆਂ ਨੇ ਜੀ।

0: ਮਰ ਜਾਂਦਾ ਆ ਕੇ
1: ਉਹ ਗਲ ਪੈ ਜਾਂਦੀ ਹੈ, ਲੜਾਈ
0: ਗਲ ਪੈ ਜਾਂਦੀ ਹੈ ਜੀ, ਬਿਲਕੁਲ ਠੀਕ ਹੈ।
1: ਹਾਂਜੀ ਹਾਂਜੀ ਹਾਂਜੀ। ਤੇ ਮੈਂ ਅੱਜ ਇੱਕ ਗਜ਼ਲ ਦੁਸ਼ਯੰਤ ਕੁਮਾਰ ਜੀ ਦੀ ਤੁਹਾਡੇ ਨਾਲ ਸਾਂਝੀ ਕਰਾਂਗਾ,
0: ਤੇ
1: ਇੱਕ ਗਾਣਾ ਚਿੱਤ ਚੋਰ ਫਿਲਮ ਚੋਂ।
0: ਆਹਾ ਵਾਹ,
1: ਦੁਸ਼ਯੰਤ ਕੁਮਾਰ ਜੀ ਨੇ ਗਜ਼ਲ ਲਿਖੀ ਹੈ। ਕਹਾਂ ਤੋ ਤੈ ਥਾ ਚਰਾਗਾਂ ਹਰ ਘਰ ਕੇ ਲੀਏ,
0: ਜੀ
1: ਕਹਾਂ ਚਿਰਾਗ ਮੁਯਸਰ ਨਹੀਂ ਸ਼ਹਿਰ ਕੇ ਲੀਏ।
0: ਵਾਹ।
1: ਕਹਾਂ ਤੋ ਤੈ ਥਾ ਚਿਰਾਗਾਂ ਹਰ ਘਰ ਕੇ ਲੀਏ, ਕਹਾਂ ਚਿਰਾਗ ਮੁਯਸਰ ਨਹੀਂ ਸ਼ਹਿਰ ਕੇ ਲੀਏ, ਯਹਾਂ ਦਰਖਤੋਂ ਕੇ ਸਾਏ ਮੇ ਧੂਪ ਲਗਤੀ ਹੈ, ਚਲੋ ਯਹਾਂ ਸੇ ਚਲੇ ਔਰ ਉਮਰ ਭਰ ਕੇ ਲੀਏ।
0: ਵਾਹ ਵਾਹ।
1: ਨਾ ਹੋ ਕਮੀਜ ਤੋ ਪਾਓ ਸੇ ਪੇਟ ਢਕ ਲੇਂਗੇ, ਯੇ ਲੋਕ ਕਿਤਨੇ ਮੁਨਾਸਿਬ ਹੈ ਇਸ ਸਫ਼ਰ ਕੇ ਲੀਏ, ਖੁਦਾ ਨਹੀਂ ਨਾ ਸਹੀ ਆਦਮੀ ਕਾ ਖਾਬ ਸਹੀ, ਕੋਈ ਹਸੀਨ ਨਜ਼ਾਰਾ ਤੋ ਹੈ ਨਜ਼ਰ ਕੇ ਲੀਏ।
0: ਵਾਹ।
1: ਵੋ ਮੁਤਮਈਨ ਹੈ ਕਿ ਪੱਥਰ ਪਿਘਲ ਨਹੀਂ ਸਕਤਾ, ਮੈਂ ਬੇਕਰਾਰ ਹੂੰ ਆਵਾਜ਼ ਮੇ ਅਸਰ ਕੇ ਲੀਏ।
0: ਵਾਹ ਵਾਹ ਜੀ ਵਾਹ, ਬਹੁਤ ਖੂਬ।
1: ਤੇਰਾ ਨਿਜ਼ਾਮ ਹੈ ਸਿਲ ਦੇ ਜ਼ੁਬਾਨ ਸ਼ਾਇਰ ਕੀ, ਯੇ ਇਹਤਿਆਤ ਜ਼ਰੂਰੀ ਹੈ ਇਸ ਬਹਿਰ ਕੇ ਲੀਏ।
0: ਜੀ।
1: ਜੀਏ ਤੋ ਆਪਣੇ ਬਗੀਚੇ ਮੇ ਗੁਲ ਮੋਹਰ ਕੇ ਤਲੇ, ਮਰੇ ਤੋ ਗੈਰ ਕੀ ਗਲੀਓ ਮੇ ਗੁਲ ਮੋਹਰ ਕੇ ਲੀਏ।
0: ਵਾਹ।
1: ਜੀਏ ਤੋ ਆਪਣੇ ਬਗੀਚੇ ਮੇ ਗੁਲ ਮੋਹਰ ਕੇ ਤਲੇ, ਮਰੇ ਤੋ ਗੈਰ ਕੀ ਗਲੀਓ ਮੇ ਗੁਲ ਮੋਹਰ ਕੇ ਲੀਏ। ਧੰਨਵਾਦ ਸ਼ਮੀ ਜੀ,
0: ਬਹੁਤ ਖੂਬ ਬਹੁਤ ਖੂਬ ਜੀ, ਕਿਆ ਬਤਾ।
1: ਸ਼ਮੀ ਜੀ, 1976 ਚ ਫਿਲਮ ਆਈ ਸੀ ਚਿੱਤ ਚੋਰ, ਤੇ ਰਵਿੰਦਰ ਜੈਨ ਜੀ ਨੇ ਗਾਣਾ ਲਿਖਿਆ ਵੀ ਹੈ ਤੇ ਓਹਦੀ ਤਰਜ ਵੀ ਬਣਾਈ ਹੈ।
0: ਵਾਹ, ਮੈਂ ਸੋਚਿਆ ਜੀ ਕਦੇ ਤਰਜ ਬਣਾਉਂਦੇ ਆ, ਪਰ ਲਿਖਦੇ ਵੀ ਸੀ, ਕਿਆ ਬਤਾ, ਵਾਟ ਆ ਬਿਊਟੀ।
1: ਹਾਂਜੀ, ਯਸੂਦਾਸ ਜੀ ਨੇ ਗਾਣਾ ਗਾਇਆ ਸੀਗਾ ਤੇ ਮੈਂ ਤੁਹਾਡੇ ਨਾਲ ਸਾਂਝਾ ਕਰਦਾ
0: ਜੀ। ਇਰਸ਼ਾਦ ਜੀ,
1: ਆਜ ਸੇ ਪਹਿਲੇ ਆਜ ਸੇ ਜ਼ਿਆਦਾ ਆਜ ਸੇ ਪਹਿਲੇ ਆਜ ਸੇ ਜ਼ਿਆਦਾ ਖੁਸ਼ੀ ਅੱਜ ਤੱਕ ਨਹੀਂ ਮਿਲੀ ਇਤਨੀ ਸੁਹਾਨੀ ਐਸੀ ਮਿੱਠੀ ਇਤਨੀ ਸੁਹਾਨੀ ਐਸੀ ਮਿੱਠੀ ਘੜੀ ਅੱਜ ਤੱਕ ਨਹੀਂ ਮਿਲੀ ਅੱਜ ਸੇ ਪਹਿਲੇ

0: मीठी इतनी सुहानी ऐसी मीठी घड़ी आज तक नहीं मिली आज से पहले। धन्यवाद शमी जी।
1: बहुत खूब जी, बहुत खूब गन साहब, क्या बताएं क्या होता जी। वाकई सही गल है, ਇਹ ਖੂਬਸੂਰਤ ਘੜੀ ਹੋ ਜਾਂਦੀ ਹੈ ਜਦੋਂ ਮਿੱਤਰ ਬੇਲੀ ਸੱਜਣ ਮਿਲ ਕੇ ਗੱਲਾਂ ਬਾਤਾਂ ਕਰਦੇ ਆ ਤੇ ਇੱਕ ਮੁਹੱਬਤੀ ਮਾਹੌਲ ਬਣਦਾ ਹੈ ਤੇ ਖੁਸ਼ਗਵਾਰ ਪਲ ਹੋ ਜਾਂਦੇ ਨੇ। ਬਹੁਤ ਖੂਬ ਜੀ, ਬਹੁਤ ਖੂਬ ਸ਼ੁਕਰੀਆ ਜੀ ਸਣੀ ਸਾਹਿਬ, ਬਹੁਤ ਬਹੁਤ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ।
0: ਜ਼ਿੰਦਗੀ ਜ਼ਿੰਦਾਬਾਦ, ਸ਼ਮੀ ਜੀ ਦਾ ਬਹੁਤ ਧੰਨਵਾਦ, ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ
1: ਮੁਰਦਾਬਾਦ ਜੀ, ਕਿਆ ਬਤਾ, ਬਹੁਤ ਬਹੁਤ ਸ਼ੁਕਰੀਆ ਜੀ ਜੀ, ਸ਼ੁਕਰੀਆ ਜੀ ਜੀ। ਦੋਸਤੋ, ਬਲਵੀਰ ਸਿੰਘ ਸੈਣੀ ਸਾਹਿਬ ਕੈਲਗਰੀ ਤੋਂ ਜੁੜੇ ਤੇ ਬਹੁਤ ਵਧੀਆ ਲੱਗਿਆ, ਔਰ ਉਹਨਾਂ ਨੇ 1976 ਦੀ ਜਿਹੜੀ ਫਿਲਮ ਹੈ ਆਜ ਸੇ ਜ਼ਿਆਦਾ, ਮਤਲਬ ਕਿ ਇਹ ਉਹੀ ਗੱਲ ਆ ਕਿ ਜਦੋਂ ਵੀ ਰੂਹਾਂ ਦੇ ਹਾਣੀ ਆਪਸ ਚ ਗੱਲਾਂ ਬਾਤਾਂ ਕਰਨ ਲਈ ਜੁੜਦੇ ਆ ਤੇ ਉਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤਾਂ ਸਮਾਂ ਹੀ ਹੋਰ ਹੋ ਜਾਂਦਾ ਹੈ। ਵਾਹ, ਤੂੰ ਰਹੇਗੀ ਨਹੀਂ ਹੋਰ ਕੁਝ ਹੋਗੀ ਹੋਗੀ ਹੋਗੀ ਅਮਿੰਦਰ ਕਿਹਾ ਬਈ ਵਾਟਾ ਬਿਊਟੀ। ਤੋ ਦੋਸਤੋ, ਸੁਨੇਹੇ ਜਿਹੜੇ ਆ ਰਹੇ ਨੇ ਯੂਟਿਊਬ ਦੇ ਚੈਟ ਬਾਕਸ ਦੇ ਵਿੱਚ, ਵਾਹ ਕਿਆ ਬਤਾ, ਔਰ ਵਟਸਐਪ ਦੇ ਰਾਹੀਂ ਵੀ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਦੋਸਤਾਂ ਦਾ। ਮਨਦੀਪ ਜੱਸੀ ਬਾਈ ਜੀ ਬਹੁਤ ਹੌਸਲਾ ਵਧਾ ਰਹੇ ਨੇ, ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ, ਉਹ ਭਾਈ ਸਾਰੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਭੁਪਿੰਦਰ ਸਿੰਘ ਭਾਰਤ ਸਾਹਿਬ ਫਿਨਲੈਂਡ ਦੀ ਧਰਤੀ ਤੋਂ ਭੇਜ ਰਹੇ ਨੇ ਸਤਿ ਸ਼੍ਰੀ ਅਕਾਲ ਸਭ ਦੋਸਤਾਂ ਨੂੰ, ਜੀ ਆਇਆਂ ਨੂੰ ਜੀ ਭਾਰਤ ਸਾਹਿਬ, ਕਿਆ ਬਤਾ, ਕਹਿੰਦੇ ਛੁੱਟੀਆਂ ਪਈਆਂ ਜੀ, ਹੁਣ ਤਾਂ ਕਾਟੋ ਬੱਲਾ ਦੇ, ਕਿਆ ਬਤਾ। ਦੋਸਤੋ, ਵੈਸੇ ਆਹ ਪ੍ਰੋਗਰਾਮ ਜਿੱਦਾਂ ਹੀ ਐਂਡ ਹੁੰਦਾ ਅੱਜ ਵਾਲਾ, ਇਸ ਤੋਂ ਤੁਰੰਤ ਬਾਅਦ ਭਾਰਤ ਸਾਹਿਬ ਤੇ ਰਾਜਨ ਸੈਣੀ ਸਾਹਿਬ ਦੀ ਖਾਸ ਗੱਲਬਾਤ ਤਿਆਰ ਹੈ। ਓਹੋ, ਸਟੇ ਟਿਊਨਡ ਭਾਈ, ਸਟੇ ਟਿਊਨਡ, ਥੈਂਕ ਯੂ ਭਾਰਤ ਸਾਹਿਬ ਐਸਾ ਤੋਹਫਾ ਦੇਣ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਤਾਂ ਮਨਦੀਪ ਜੱਸੀ ਜੀ ਕਹਿੰਦੇ ਸ਼ਮੀ ਜੀ ਅੱਜ ਤਾਂ ਪੱਗ ਤੇ 50, ਕਿਆ ਬਤਾ, ਵਾਹ ਜੀ, ਧੰਨਵਾਦ ਸਰ, ਸ਼ੁਕਰੀਆ ਜੀ। ਤੋ ਭਾਰਤ ਸਾਹਿਬ ਕਹਿੰਦੇ ਸਭ ਠੀਕ ਹੈ ਭਾਈ, ਚੱਕ ਦੋ ਹਾਂਜੀ, ਠੀਕ ਹੈ ਭਾਈ, ਚੱਕਦਾ ਜੀ ਹਨੇਰੀਆਂ। ਬਾਈ ਮੁਕੱਦਰ ਸਿੰਘ ਜੀ ਔਲਖ ਸਾਹਿਬ, ਸ਼ਮੀ ਬਾਈ ਜੀ ਅਸੀਂ ਅੱਜ ਵੀ ਤੁਹਾਡੇ ਨਾਲ ਮੁੱਲ ਦੀ ਲੜਾਈ ਲੈਣੀ ਹੈ। ਓਏ ਹੋਏ ਹੋਏ ਹੋਏ, ਕਿਆ ਬਤਾ, ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ, ਐ ਸਾਰਾ ਕੁਛ ਹੋਊ। ਚਲੋ ਆਪਾਂ ਦੇਖਦੇ ਹਾਂ ਜੀ, ਵੇਟ ਕਰਦੇ ਹਾਂ ਭਾਜੀ, ਵੇਟ ਕਰਦੇ ਹਾਂ, ਇੰਤਜ਼ਾਰ ਕਰ ਰਹੇ ਹਾਂ। ਵੇਟ ਤਾਂ ਕਰਦੇ ਹੁੰਦੇ ਹਾਂ ਕਿਉਂਕਿ ਵੇਟ ਕਰਨ ਨਾਲ ਡੋਲੇ ਬਣ ਜਾਂਦੇ ਆ, ਇਸ ਮੈਂ ਸੁਣਿਆ ਹੋਇਆ, ਜਿੰਮ ਤਾਂ ਹੀ ਜਾਂਦੇ ਆ ਬੰਦੇ, ਉਹ ਤਾਂ ਵੇਟ ਬਹੁਤ ਕਰਦੇ ਆ, ਤੇ ਕਈ ਵਾਰ ਤਾਂ ਬੰਦਾ ਦਫ਼ਤਰ ਦੇ ਬਾਹਰ ਵੇਖ ਕੇ ਵੇਟ ਕਰਦਾ, ਪਰ ਜਿਹੜਾ ਜਿੰਮ ਵਾਲਾ ਵੇਟ ਆ ਉਹ ਜ਼ਿਆਦਾ ਅੱਛਾ ਹੈ। ਚਲੋ ਖੈਰ, ਦੋਨਾਂ ਦਾ ਆਪਸ ਚ ਕੋਈ ਤਾਲਮੇਲ ਨਹੀਂ ਹੈ, ਫਿਰ ਵੀ ਦੋਨੋਂ ਵੇਟ ਤਾਂ ਵੇਟ ਹੀ ਹੈ ਜੀ। ਤੋ ਕਹਿੰਦੇ ਵੀ ਆਪਾਂ ਲੜਾਈ ਲੈਣੀ ਹੈ, ਠੀਕ ਹੈ ਭਾਈ, ਮੁਹੱਬਤ ਜ਼ਿੰਦਾਬਾਦ ਹੈ। ਬਲਵੀਰ ਸਿੰਘ ਸੈਣੀ ਸਾਹਿਬ ਹੋਰਾਂ ਦੇ ਨਾਲ ਹੁਣੇ ਆਪਾਂ ਗੁਫ਼ਤਗੂ ਕਰਕੇ ਹਟੇ ਹਾਂ, ਉਹਨਾਂ ਨੇ ਵੀ ਫਤਿਹ ਸਾਂਝੀ ਕੀਤੀ ਸੀ, ਕਹਿੰਦੇ ਸਾਰੇ ਦੋਸਤਾਂ ਨੂੰ ਭਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਤੇ ਜੱਸੀ ਬਾਈ ਜੀ ਲਿਖਦੇ ਨੇ ਕਿ ਮੁਕੱਦਰ ਸਿਆਂ ਤੇ ਸਾਰੇ ਵੀਰਾਂ ਨੂੰ ਬੇਨਤੀ ਭਾਈ ਛੇਤੀ ਆ ਜਾਓ, ਉਦਾਸ ਤਾਂ ਲੇਟ ਜੁੜ ਸਕਣਗੇ। ਓਹੋ, ਕਹੇ ਦੋ ਕੋਈ ਝੂਠ ਹੈ ਭਾਈ, ਮਤਲਬ ਜਲਦੀ ਆਓ ਭਾਈ। ਤੋ ਬਿਸਲਾ ਸਾਹਿਬ ਜੀ, ਰਾਜਨ ਜੀ, ਸਾਰੇ ਦੋਸਤਾਂ ਨੂੰ ਆਵਾਜ਼ ਉਹਨਾਂ ਨੇ ਮਾਰੀ ਹੈ ਮੁਹੱਬਤ ਵਾਲੀ, ਤੇ ਜ਼ਰੂਰ ਆਪਾਂ ਵੀ ਉਡੀਕਦੇ ਹਾਂ ਭਾਜੀ, ਥੈਂਕ ਯੂ। ਸੋ ਦੋਸਤੋ, ਸਤਨਾਮ ਸਿੰਘ ਜਾਨੀਆ ਚਾਹਲ ਸਾਹਿਬ ਲਿਖਦੇ ਨੇ, ਕਹਿੰਦੇ ਜੀ ਬਹੁਤ ਖੂਬ ਭਾਈ, ਜਿਹੜਾ ਬਲਵੀਰ ਸਿੰਘ ਸੈਣੀ ਹੋਰਾਂ ਨੇ ਕਲਾਮ ਪੇਸ਼ ਕੀਤਾ ਹੈ ਉਹਦੀ ਉਹਨਾਂ ਨੇ ਤਾਰੀਫ਼ ਕੀਤੀ ਹੈ, ਫੁੱਲ ਭੇਜੇ ਹੈ, ਗੁਲਾਬ ਦੇ ਗਿਣ ਕੇ ਚਾਰ ਪੂਰੇ, ਚਾਰ ਨਹੀਂ ਮਤਲਬ 8 ਹੋ ਗਏ ਹੁਣ ਕਿਉਂਕਿ 2 ਕਮੈਂਟ ਸੀ। ਪਰ ਇੱਕ ਗੱਲ ਹੋਰ ਆ ਵੀ, ਚਾਰ ਉਹਨਾਂ ਦੇ ਗੁਲਾਬੀ ਰੰਗ ਦੇ ਗੁਲਾਬ ਹੈ ਤੇ ਚਾਰ ਗੁਲਾਬ ਜਿਹੜੇ ਹੈ ਉਹ ਲਾਲ ਰੰਗ ਦੇ ਗੁਲਾਬ ਹੈ। ਆਹ ਵਾਹ, ਮਤਲਬ ਚੋਣ ਬਹੁਤ ਹੀ ਸੋਚ ਸਮਝ ਕੇ ਕੀਤੀ ਗਈ ਹੈ ਭਾਈ, ਸ਼ੁਕਰੀਆ ਬਹੁਤ ਬਹੁਤ ਗੁਲਾਬੀ ਮਾਹੌਲ ਬਣਾਉਣ ਵਾਸਤੇ, ਬਹੁਤ ਬਹੁਤ ਸ਼ੁਕਰੀਆ। ਤੋ ਮਾਹੀ ਮਾਹੀ ਚੈਨਲ, ਉਹਨਾਂ ਨੇ ਲਿਖਿਆ ਕਿ ਬਲਵੀਰ ਸਿੰਘ ਸੈਣੀ ਜੀ ਦਾ ਬਹੁਤ ਖੂਬ ਪ੍ਰੈਜੈਂਟੇਸ਼ਨ ਜਿਹੜੀ ਹੋ ਗਈ ਹੈ, ਸੌਂਗ ਪ੍ਰੈਜੈਂਟੇਸ਼ਨ। ਹਾਂਜੀ ਬਿਲਕੁਲ ਜੀ, ਸਹਿਮਤ ਹਾਂ ਜੀ, ਬਹੁਤ ਬਹੁਤ ਮਾਫ਼ੀ ਚਾਹੁੰਦੇ ਹਾਂ ਕਿਉਂਕਿ ਨਾਮ ਉੱਤੇ ਆਇਆ ਨਹੀਂ ਮੇਰੇ ਕੋਲ ਪੂਰਾ, ਹੋ ਸਕਦਾ ਕਿ ਮੈਂ ਪ੍ਰੋਨਾਂਸ ਗਲਤ ਕੀਤਾ ਹੋਵੇ, ਪਰ ਫਿਰ ਵੀ ਸਵਾਗਤ ਹੈ ਬਹੁਤ ਬਹੁਤ ਜੀ। ਤੋ ਇਸੇ ਤਰ੍ਹਾਂ ਹੀ ਵਟਸਐਪ ਦੇ ਰਾਹੀਂ ਸੁਨੇਹੇ ਆ ਰਹੇ ਨੇ, ਮਾਤਾ ਜੀ ਚਰਨਜੀਤ ਕੌਰ ਜੀ ਕਹਿੰਦੇ ਜੀ ਭਾਈ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਲਓ ਜੀ ਮਾਤਾ ਜੀ ਅਸੀਂ ਤਾਂ ਲੜਾਈ ਕਰਨ ਬੈਠੇ ਤੇ ਹਨੇਰੀਆਂ। ਤੋ ਸ਼ੁਕਰੀਆ ਬਹੁਤ ਬਹੁਤ। HS ਮਿੱਠੂ ਜੀ ਕਹਿੰਦੇ ਜੀ ਭਾਈ ਠੀਕ ਚੱਲ ਰਿਹਾ ਪ੍ਰੋਗਰਾਮ, ਥੈਂਕ ਯੂ ਜੀ, ਥੈਂਕ ਯੂ ਭਾਈ ਮਿੱਠੂ ਜੀ। ਸੋ ਦੋਸਤੋ, ਮੁੱਲ ਦੀ ਲੜਾਈ ਇਤਿਹਾਸ ਦੇ ਵਿੱਚ ਜਦੋਂ ਪੰਨੇ ਦੇਖਦੇ ਹਾਂ ਤਾਂ ਅਨੇਕਾਂ ਵਾਰੀ ਲਈ ਗਈ ਹੈ, ਆਮ ਤੌਰ ਤੇ ਦੇਖਿਆ ਜਾਏ ਤਾਂ ਲੋਕਾਂ ਨੇ ਮੁੱਲ ਦੀ ਲੜਾਈ ਹੀ ਲਈ ਹੈ, ਕੋਈ ਲੋੜ ਨਹੀਂ ਸੀ ਲੜਨ ਦੀ, ਬਟ ਫਿਰ ਵੀ ਉਹ ਕਹਿੰਦੇ ਕਿਉਂ ਲੜੇ, ਕਹਿੰਦੇ ਬਸ ਵਿਹਲੇ ਬੈਠੇ ਲੜ ਪਏ ਜੀ। ਫਿਰ ਐਂ ਵੀ ਹੁੰਦਾ ਰਿਹਾ ਕਿ ਬੰਦਾ ਮੁੱਲ ਦੀ ਲੜਾਈ ਨੂੰ ਤਾਂ ਵੀ ਸ਼ਾਇਦ ਕਹਿ ਦਿੰਦੇ ਹੋਣਗੇ ਕਿਉਂਕਿ ਮੰਨ ਲਓ ਇੱਕ ਰਾਜਾ ਜਮਾਂ ਹੀ ਕੰਗਾਲ ਹੋ ਗਿਆ, ਫਿਰ ਉਹ ਕਹਿੰਦਾ ਸੀ ਹੁਣ ਪਰਜਾ ਨੇ ਤਾਂ ਮੇਰਾ ਕਮੀਜ਼ ਫੜ ਦੇਣਾ ਵੀਰੇ, ਆਪਾਂ ਐਂ ਕਰੀਏ ਹੁਣ ਇਹਨਾਂ ਨੂੰ ਆਪਾਂ ਖੁਸ਼ ਵੀ ਕਰਨਾ ਤੋ ਐਂ ਕਰੀਏ ਹਮਲਾ ਨਾ ਕਰਦੀ ਕਿਸੇ ਹੋਰ ਤੇ, ਆਂਟੀ ਗੋਟੀ ਦੇਖੀਏ ਕੋਈ ਜਿਹਦੇ ਜਿਹਦੀ ਜੇਬ ਬੜੀ ਵੱਡੀ ਲੱਗਦੀ ਹੈ, ਕਰੀਏ ਦੇਖੀਏ, ਕਰੀਏ ਹਮਲਾ ਕਰਕੇ ਦੇਖੀਏ ਬੜਾ ਜਿਹਾ ਹੈ ਦੇਖੀਏ ਬਸ ਮੈਂ ਟੋਪ ਰਿਹਾ ਮੜੀ ਜੀ ਗੋਲਾ ਵੱਡਾ ਹੈਗਾ ਮੇਰੇ ਕੋਲ ਸੈੱਟ ਸੈੱਟ ਰਾਜੇ ਦੇ ਟੈ ਡੂਮ ਠਾ ਮਿੱਤਰਾਂ ਨੇ ਲੈ ਲਈ ਅੱਜ ਮੁੱਲ ਦੀ ਲੜਾਈ। ਉਹ ਜਿਹੜਾ ਖਜ਼ਾਨਾ ਜਾਂ ਤਾਂ ਫਿਰ ਆਰ ਜਾਂ ਪਾਰ, ਜਾਂ ਤਾਂ ਬਈ ਉਹਦੇ ਵਾਲੇ ਖਜ਼ਾਨੇ ਨੂੰ ਐਂ ਪਿੱਕ ਕਰਕੇ ਚੁੱਕ ਲਿਆ ਇੱਧਰ ਆ ਗਿਆ ਆਪਣੇ ਕੋਲ ਆਪਣਾ ਖਜ਼ਾਨਾ, ਖਜ਼ਾਨੇ ਪੂਰਾ ਹੋ ਗਿਆ, ਜਾਂ ਫਿਰ ਬਈ ਤੁਹਾਨੂੰ ਪਤਾ ਹੀ ਹੈ ਆਪਣਾ ਵੀ ਗਿਆ। ਇੱਥੇ ਵੀ ਸਾਡਾ ਇੱਕ ਯਾਰ ਹੁੰਦਾ ਸੀ, ਫਿਰ ਇਹੋ ਜਿਹਾ ਗਾਣਾ ਚੱਲਦਾ ਹੁੰਦਾ, ਫਿਰ ਉਹ ਆਪਾਂ ਦੇਖਦੇ ਹਾਂ ਅੱਜ ਇਤਿਹਾਸ ਦੇ ਵਿੱਚ ਜਦੋਂ ਇਹੋ ਜਿਹੀਆਂ ਲੜਾਈਆਂ ਹੋਈਆਂ ਤਾਂ ਉਹਨਾਂ ਲੜਾਈਆਂ ਦੇ ਖੰਡਰ ਜੋ ਖੰਡਰ ਬਣ ਗਏ, ਕਈ ਵਾਰੀ ਬਣੀ ਜਾਂਦੇ ਤੁਹਾਨੂੰ ਪਤਾ ਹੀ ਹੈ, ਕਿਉਂਕਿ ਵਕਤ ਕਿਹੜਾ ਉਹ ਵਕਤ ਕਦੇ ਲਿਹਾਜ਼ ਨਹੀਂ ਕਰਦਾ, ਵਕਤ ਨਾਮ ਦੇਖ ਕੇ ਯਾਦ ਨਹੀਂ ਰੱਖਦਾ, ਵਕਤ ਤੋਂ ਵਕਤ ਹੈ ਉਹ ਸਾਰਿਆਂ ਨੂੰ ਆਪਣੇ ਤਰਾਜੂ 'ਚ ਤੋਲ ਕੇ ਜਾਂਦਾ ਹੈ ਆਪਣੇ ਤਰੀਕੇ ਨਾਲ। ਸੋ ਦੋਸਤੋ ਅੱਜ ਆਪਾਂ ਦੇਖਦੇ ਹਾਂ ਬਹੁਤ ਸਾਰੇ ਰੂਇਨਸ ਨੇ, ਬਹੁਤ ਸਾਰੇ ਖੰਡਰਾਤ ਜਦੋਂ ਦੇਖਦੇ ਹਾਂ ਪਤਾ ਲੱਗਦਾ ਕਿ ਇੱਥੇ ਵੀ ਆਲੀਸ਼ਾਨ ਬਿਲਡਿੰਗਾਂ ਹੋਈਆਂ ਹੋਣਗੀਆਂ। ਇੱਥੋਂ ਤੱਕ ਕਿ ਸਿੰਧ ਘਾਟੀ ਵਾਲੀ ਜਿਹੜੀ ਸੱਭਿਅਤਾਵਾਂ ਨੇ ਉਹ ਤਾਂ ਮੈਨੂੰ ਅੱਜ ਦੀਆਂ ਜਿਹੜੇ MC ਨੇ ਜੋ ਸਾਡੇ ਮਿਊਂਸੀਪਲ ਕਾਰਪੋਰੇਸ਼ਨਸ ਨੇ ਉਹਨਾਂ ਨਾਲੋਂ ਕਿਤੇ ਜ਼ਿਆਦਾ ਮਤਲਬ ਚੱਕਮਾ ਕੰਮ ਲੱਗਦਾ ਉਹਨਾਂ ਦਾ। ਸਿੱਧੀਆਂ ਐਨ ਸੜਕਾਂ ਜਮੈਟਰੀ ਵਾਲੀਆਂ ਠਾਂ ਠਾਂ ਠਾਂ ਕਰੋਸ ਸੈਕਸ਼ਨਸ ਬਣੇ ਹੋਏ ਆ ਲੋਕਾਂ ਦੇ ਨਹਾਉਣ ਧੋਣ ਨੂੰ, ਐਂ ਪਤਾ ਲੱਗਦਾ ਨਹਾਉਂਦੇ ਹੁੰਦੇ ਸੀ ਬਈ ਉਹ ਕਮਾਲ ਹੈ। ਸਾਡੇ ਵਾਂਗੂ ਨਹੀਂ ਵੀ ਇੱਥੇ ਸਾਧੂ ਸੰਤਾਂ ਨੂੰ ਆ ਕੇ ਕਹਿਣਾ ਪਿਆ ਉਹ ਕਾਕਾ ਨਹਾ ਲਿਆ ਕਰੋ ਯਾਰ, ਮੱਸਿਆ ਹੀ ਨਹਾ ਲਓ, ਕੋਈ ਗੱਲ ਨਹੀਂ, ਫਿਰ ਮੱਸਿਆ ਨਹਾਉਂਦੇ ਹੁੰਦੇ ਸਾਡੇ, ਉਹ ਨਹਾਉਂਦੇ ਉਹ ਮਤਲਬ ਰੂਟੀਨ 'ਚ ਨਹਾਉਂਦੇ ਰਹੇ ਹੋਣਗੇ ਕਿਉਂਕਿ ਉਹਨਾਂ ਨੇ ਬੜੇ ਵੱਡੇ ਵੱਡੇ ਬਾਥਰੂਮ ਵਾਸ਼ਰੂਮ ਬਣਾਏ ਸੀਗੇ, ਔਰ ਉੱਥੇ ਮਿਲਦਾ ਸੈਲਰਸ ਗੋਦਾਮ ਬਣਾਏ ਹੋਏ ਆ ਸਾਂਭਣ ਵਾਸਤੇ ਅਨਾਜ, ਬਈ ਚਲੋ ਕੋਈ ਨਹੀਂ ਸਾਰਾ ਸਾਲ ਚੱਲੂ। ਸੀਵਰ ਸਿਸਟਮ ਓਏ ਹੋਏ ਹੋਏ ਹੋਏ ਕਿਆ ਬਤਾ, ਮੈਂ ਇਸ ਖੁਦਾਈ 'ਚ ਇਹ ਪਤਾ ਲੱਗਿਆ ਕਿ ਕੋਈ ਵੀ ਗਲੀ ਦੇ ਵਿੱਚ, ਇੱਕ ਤਾਂ ਗਲੀਆਂ ਪੱਕੀਆਂ ਸੀ ਉਹਨਾਂ ਦੀਆਂ ਪਹਿਲਾਂ ਹੀ, ਦੂਜਾ ਨਾਲੀ ਗਲੀਆਂ ਦੇ ਨਾਲ ਜਿਹੜੀ ਕੋਈ ਹੈਗੀ ਆ ਉਹ ਇਹੋ ਜਿਹੀ ਨਹੀਂ ਸੀ ਵੀ ਮੂੰਹ ਖੁੱਲ੍ਹਾ ਮੂੰਹ ਅੱਡ ਕੇ ਨਾਲੀ 'ਤੇ ਘੁੰਮ ਰਹੀ ਵਿੱਚ ਗਲੀ ਦੇ ਵਿੱਚ, ਨਾ ਨਾ ਨਾ ਨਾ ਸਭ ਕਵਰਡ ਡੀਪ, ਕਿਆ ਪਤਾ ਬਹੁਤ ਐਡਵਾਂਸ। ਹਾਲਾਂਕਿ ਅਸੀਂ ਦੋ ਕੰਪਿਊਟਰ ਆਪਣੇ ਟੇਬਲ 'ਤੇ ਰੱਖ ਕੇ ਕਹਿ ਦਿੰਦੇ ਹਾਂ ਅਸੀਂ ਬਾਹਲੇ ਐਡਵਾਂਸ ਹਾਂ ਜੀ, ਕਾਹਦੇ ਵੀਰੇ ਗਲੀ ਦੇ ਵਿੱਚ ਤਾਂ ਲੰਘ ਨਹੀਂ ਹੁੰਦਾ,
2: ਨਹੀਂ ਨਹੀਂ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ ਨੀ,
1: ਬਸ ਉਹ ਕੰਮ ਚੱਲਦਾ ਸਾਡਾ। ਬਹਿਰਹਾਲ ਦੋਸਤੋ ਸਵਾਗਤ ਕਰਦੇ ਹਾਂ ਰਾਜਨ ਸੈਣੀ ਜੀ ਦਾ, ਆਪਣੇ ਨਾਲ ਇਸ ਵੇਲੇ ਮਹਿਫਲ ਦੇ ਵਿੱਚ ਸ਼ਾਮਲ ਨੇ। ਜੀ ਆਇਆਂ ਨੂੰ ਜੀ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ।
3: ਸ਼ਮੀ ਵੀਰ ਜੀ ਸਤਿ ਸ਼੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ।
3: ਜਨਾਬ ਕੀ ਮਾਹੌਲ ਬਣ ਗਿਆ ਸੀ ਜਿਹੜਾ ਮਤਲਬ ਜਨਾਬ ਨੇ ਰੱਖ ਲਿਆ ਮੁੱਲ ਦੀ ਲੜਾਈ,
1: ਮੈਂ ਕਿਹਾ ਉਹ ਤਾਂ ਕੋਈ ਲੜਦਾ ਨਹੀਂ, ਚਲੋ ਮੁੱਲ ਦੀ ਲੜਾਈ ਲੈ ਲਓ,
3: ਕੋਈ ਆਂਢ ਗੁਆਂਢ ਪੰਗਾ ਪੈ ਤਾਂ ਨੀ ਗਿਆ ਜਿਹੜਾ ਇਹ ਤੁਹਾਡੇ ਮਨ ਚ ਕਿੱਦਾਂ ਇਹ ਹੈਡਿੰਗ ਆਇਆ, ਮੈਂ ਤਾਂ ਇਹੀ ਸੋਚ ਸੋਚ ਪਰੇਸ਼ਾਨ ਆ।
1: ਇਹ ਸੈਣੀ ਸਾਹਿਬ ਨਾ ਅਸਲ ਚ ਅੱਜ ਮੈਂ ਹੁਣ ਪਹਿਲਾਂ ਮੈਂ ਕੋਟ ਕਰਨ ਡਿਆ ਸੀ ਸੜਕਨਾਮਾ ਜੀ ਦਾ ਨਾਵਲ ਸੂਰਜ ਦੀ ਅੱਖ, ਤੇ ਹੋਰ ਵੀ ਇਹੋ ਜਿਹੇ ਮੈਂ ਪੜ੍ਹੇ ਛੁੱਟੀਆਂ ਦੇ ਵਿੱਚ ਕਾਫੀ, ਉਹ ਸਾਰਿਆਂ ਨੂੰ ਸਿੱਟਾ ਪੜ੍ਹ ਕੇ ਇਹੀ ਨਿਕਲਦਾ ਮੇਰਾ ਕਿ ਰਾਜੇ ਜਿਹੜੇ ਆ ਨਾ ਉਹ ਬੜੇ ਚਲਾਕ ਹੁੰਦੇ ਰਹੇ ਆ, ਜੇ ਲੜਾਈ ਨਹੀਂ ਵੀ ਲੱਗਦੀ ਤਾਂ ਵੀ ਮੁੱਲ ਦੀ ਲੜਾਈ ਲੈ ਕੇ ਲੋਕਾਂ ਨੂੰ ਕੰਮ ਲਈ ਰੱਖਦੇ ਸੀ।
3: ਬਿਲਕੁਲ ਜੀ ਬਿਲਕੁਲ ਬਿਲਕੁਲ, ਨਹੀਂ ਫਿਰ ਤੁਹਾਡਾ ਤਾਂ ਉਹ ਗੱਲ ਹੋਈ ਨਾ, ਕਹਿੰਦੀ ਤੋਂ ਵਿਹਲੀਆਂ ਸੀਗੀਆਂ ਜਨਾਨੀਆਂ, ਕਹਿੰਦੀ ਭੈਣਾ ਆ ਨੀ ਭੈਣਾ ਲੜੀਏ, ਉਹ ਕਹਿੰਦੀ ਲੜਦੀ ਮੇਰੀ ਜੁੱਤੀ, ਕਹਿੰਦੀ ਜੁੱਤੀ ਮਾਰ ਖਸਮ ਦੇ ਸਿਰ, ਲੈ ਉੱਥੋਂ ਕੰਮ ਸ਼ੁਰੂ ਹੋ ਗਿਆ,
1: ਕਵਾਲੀ ਸ਼ੁਰੂ।
3: ਤੁਸੀਂ ਤਾਂ ਹੈਡਿੰਗ ਇਹ ਰੱਖਿਆ ਆ ਵੀ ਹਾਂਜੀ ਇੱਥੇ ਤਾਂ ਅੱਗੇ ਭਰੇ ਪਏ ਆ ਤੁਹਾਡੇ ਕਸ਼ਮੀਰ ਜਾਣ ਤੇ, ਤੁਸੀਂ ਇਹ ਹੈਡਿੰਗ ਗਲਤ ਰੱਖ ਲਿਆ।
1: ਤੁਸੀਂ ਤਾਂ ਹਾਂ ਕਹਿ ਕੇ ਮੈਨੂੰ ਡਰਾ ਦਿੱਤਾ ਜੀ, ਹੁਣ ਚੱਲਦੀ ਗੱਡੀ ਫੱਟਾ ਵੀ ਨੀ ਚੇਂਜ ਕਰ ਸਕਦੇ,
3: ਹੁਣ ਤਾਂ ਜਿੱਦਣ ਨੂੰ ਤੁਰੀ ਆ ਨਾ ਉਹ ਹੁਣ 2 ਘੰਟੇ ਤੁਸੀਂ ਜਿਹੜਾ ਨਾਲ ਨਾਮ ਜਪ ਕਰਨਾ ਨਾਲ ਪ੍ਰੋਗਰਾਮ ਕਰਨਾ,
1: ਜਪ ਨਾਮ ਹੀ ਚੱਲੂ
3: ਬਿਲਕੁਲ ਜੀ। ਕੋਸ਼ਿਸ਼ ਕਰਿਓ ਵੀ ਜਿਸ ਲਾਈਨ ਤੇ ਅਗਲਾ ਤੁਰਿਆ ਆ ਉਹਦੇ ਮਗਰ ਮਗਰ ਹੀ ਤੁਰ ਪਏ ਹੋ, ਜੇ ਕਿਤੇ ਤੁਸੀਂ ਆਪਣੇ ਵਿਚਾਰ ਦਿੱਤੇ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਲੜਾਈ ਸ਼ੁਰੂ। ਹਾਂਜੀ
1: ਉਹ ਜਿੱਦਾਂ ਚਾਹ ਪੀਂਦੇ ਨੇ ਆਪਣੇ ਉਹਦੇ ਬਾਹਰ ਕੋਰਟ ਦੇ ਬਾਹਰ, ਦੋ ਬੰਦਿਆਂ ਦਾ ਕੇਸ ਚੱਲਦਾ ਜੀ, ਉਹ ਚਾਹ ਪੀਣ ਦੇ ਬਾਹਰ ਬੈਠ ਗਏ, ਬਟ ਚੰਗੇ ਭਲੇ ਅੰਦਰ ਲੜਾਈ ਚੱਲਣ ਦੀ ਕੇਸ ਚੱਲਣ ਡਿਆ ਉਹਨਾਂ ਦਾ, ਇਕੱਠੇ ਚਾਹ ਪੀ ਰਹੇ ਬਾਹਰ, ਗੁਆਂਢੀ ਹੋਣੇ ਚਲੋ। ਉਹ ਕਹਿੰਦਾ ਦੇਖ ਬਈ ਆ ਪੈਰ ਨਾਲ ਲੱਤ ਨਾਲ ਇੱਦਾਂ ਹੀ ਆਹ ਮੇਰੇ ਖੇਤ ਹੈ, ਤੂੰ ਇਹ ਚ ਪੈਰ ਰੱਖ ਕੇ ਦਿਖਾ ਚਾਹ ਦੀ ਦੁਕਾਨ ਤੇ, ਮੈਂ ਲੱਤ ਵੜ ਦੂੰ ਤੇਰੀ। ਤੇ ਉਹ ਕਹਿੰਦਾ ਆਹ ਲੈ ਰੱਖਦੀ ਲੱਤ, ਨਾਲ ਹੀ ਉਹਨੇ ਗੰਡਾਸਾ ਮਾਰਿਆ ਉਹਦੇ ਚੱਕ ਲੈ, ਨਾ ਉਹਦਾ ਖੇਤ ਨਾ ਲੈਣਾ ਦੇਣਾ।
3: ਗੱਲ ਤਾਂ ਏਦਾਂ ਹੀ ਹੁੰਦੀ ਸ਼ਮੀ ਜੀ, ਕਈ ਲੋਕ ਬਹੁਤ ਮਚਿਓਰਡ ਹੁੰਦੇ ਆ ਜੀ। ਮੈਂ ਮਤਲਬ ਕਪੂਰਥਲੇ ਦੇਖਿਆ ਜੀ, ਦੋ ਭਰਾਵਾਂ ਦਾ ਆਪਸ ਦੇ ਵਿੱਚ ਮੁਕੱਦਮਾ ਚੱਲਦਾ ਸੀਗਾ
1: ਜੀ,
3: ਤੇ ਦੋਨਾਂ ਨੇ ਨਾ ਮਤਲਬ ਮੇਨ ਗੇਟ ਇੱਕ ਹੁੰਦਾ ਸੀਗਾ ਤੇ ਕੋਠੀ ਦੇ ਵਿੱਚ ਦੋ ਪੋਰਸ਼ਨ ਸੀਗੇ, ਤੇ ਏਦਾਂ ਕਰਕੇ ਉਹਨਾਂ ਦਾ ਕੋਈ ਪ੍ਰੋਪਰਟੀ ਦਾ ਬਾਹਰ ਲਈ ਦਾ ਹੋਣਾ, ਵਪਾਰਕ ਪ੍ਰੋਪਰਟੀ ਦਾ ਜਿਹੜਾ ਹੈਗਾ ਜਿਦਾਂ ਮਰਜ਼ੀ
1: ਜੀ ਜੀ ਜੀ।
3: ਉਹ ਇੱਕ ਭਰਾ ਨੇ ਸਕੂਟਰੀ ਕੱਢਣੀ, ਦੂਜੇ ਨੇ ਨਾਲ ਬਹਿ ਕੇ ਤੇ ਚੱਲ ਜਾਣਾ, ਤੇ ਕੋਰਟ ਦੇ ਵਿੱਚ ਉਹਨੇ ਆਪਣੇ ਵਕੀਲ ਕੋਲ ਚੱਲ ਜਾਣਾ, ਉਹਨੇ ਆਪਣੇ ਵਕੀਲ ਕੋਲ ਚੱਲ ਜਾਣਾ। ਮੈਂ ਹੈਰਾਨ ਰਹਿ ਗਿਆ ਇਹ ਗੱਲ ਦੇਖ ਕੇ,
1: ਇਹਨਾਂ ਦਾ ਬਕਰੇ ਸਿਸਟਮ ਹੈ।
3: ਉਹ ਮੈਂ ਉਸ ਉੱਥੇ ਨਾ ਜੀ ਕਿਤੇ ਕੰਮ ਗਿਆ ਸੀ ਕਿਸੇ ਵਕੀਲ ਕੋਲ, ਜਦੋਂ ਏਦਾਂ ਕਰਕੇ ਮੈਨੂੰ ਪਤਾ ਲੱਗਾ, ਤੇ ਮੈਂ ਕਿਹਾ ਉਹ ਗੱਲ ਸੁਣੋ ਤੁਸੀਂ, ਇਹ ਤਾਂ ਵਕੀਲ ਤੁਸੀਂ ਕੁੱਕੜੇ ਲੜਾਉਣ ਆਉਂਦੇ ਹੈ। ਮੈਂ ਕਿਹਾ ਲੋਕੀ ਤਾਂ ਕੁੱਕੜੇ ਲੜਾਉਂਦੇ ਹੁੰਦੇ, ਤੁਸੀਂ ਵਕੀਲ ਲੜਾਉਂਦੇ ਹੈਗੇ, ਆਪ ਮੁੜ ਕੇ ਸਕੂਟਰੀ ਤੇ ਇਕੱਠੇ ਘਰ ਨੂੰ ਚੱਲ ਜਾਂਦੇ ਆ। ਹਾਂਜੀ ਪੈਸਾ ਫੈਂਕੋ ਤਮਾਸ਼ਾ ਦੇਖੋ। ਹਾਂਜੀ ਔਰ ਮੈਂ ਦੇਖਿਆ, ਮੈਂ ਫਿਰ ਉਹ ਦੇਖਿਆ, ਮੈਂ ਕਿਹਾ ਯਾਰ ਵੀ ਇਹ ਬਾਣੀ ਬੁੱਧੀ ਹੈਗੀ ਆ ਵੀ। ਉਹ ਕਹਿੰਦੇ ਹੈਗੇ ਠੀਕ ਗੱਲ ਆ, ਆਪੇ ਕੋਰਟ ਫੈਸਲਾ ਕਰ ਦੂਗਾ ਜਿੱਦਾਂ ਮਰਜ਼ੀ ਹੈਗੀ, ਅਸੀਂ ਨਾ ਮੂੰਹ ਦੀ ਵਿਗਾੜੀ ਦੀ ਆ ਨਾ ਘਰ ਦੇ ਵਿੱਚ ਬੱਚਿਆਂ ਦੇ ਵਿੱਚ ਏਦਾਂ ਦੀ ਪਾਈ ਦੀ ਹੈਗੀ ਆ ਜੀ। ਮੈਂ ਕਿਹਾ ਯਾਰ ਇਹ ਬੜੇ ਸਿਆਣੇ ਲੋਕ ਆ,
1: ਕਮਾਲ ਆ।
3: ਸੋ ਇਸ ਕਰਕੇ ਬਾਹਰ ਲੋਕੀ ਤਾਂ ਪੈਸੇ ਦੇ ਕੇ ਕੁੱਕੜ ਲੜਾਉਂਦੇ, ਕਈ ਲੋਕ ਵਕੀਲ ਲੜਾ ਜਾਂਦੇ ਆ ਜੀ।
1: ਕਿਆ ਪਤਾ,
3: ਤੋ ਇਸ ਕਰਕੇ ਮੁੱਲ ਦੀ ਲੜਾਈ ਦੇ ਉੱਤੇ ਤਾਂ ਇਹ ਹੀ ਆ ਜੀ, ਤੇ ਇਸ ਤਰੀਕੇ ਨਾਲ ਲੋਕੀ ਨਾ ਲੜਾਈ ਜਿਹੜੀ ਆ ਮੁੱਲ ਦੀ ਗੱਲ ਲੈ ਲੈਂਦੇ ਆਰਾਮ ਨਾਲ ਚੁੱਪ ਕਰਕੇ,
1: ਯਾਨੀ ਟਾਈਮ ਪਾਸ ਕਰਨ ਲਈ ਲੜਾਈ ਰੱਖੇ ਚਲੀ ਜੀ ਬਸ।
3: ਹਾਂਜੀ ਠੀਕ ਗੱਲ ਆ, ਪੈਸੇ ਖਰਚੋ ਆਰਾਮ ਨਾਲ ਲੜਾਓ, ਦੋ ਵਕੀਲ ਆਪਣੇ ਘਰ ਚ ਨਾ ਲੜਾਈ ਪਾਓ। ਹਾਂਜੀ
1: ਜਿਵੇਂ ਉਹ ਕਹਿੰਦੇ ਮੈਂ ਜਿਮ ਜਾਣ ਲਈ ਬੰਦਾ ਰੱਖਿਆ,
3: ਬਿਲਕੁਲ
1: ਮੇਰੇ ਡੋਲੇ ਬਣ ਜਾਣਗੇ।
3: ਉਹ ਹੈਲਥ ਦੇ ਕੰਮ ਤਾਂ ਕਰਨਾ ਪੈਂਦਾ ਨਾ ਜੀ। ਤੁਹਾਡੇ ਕੋਲ ਇਸ ਵਿਸ਼ੇ ਤੇ ਕੋਈ ਮਤਲਬ ਘਟਨਾ ਕੋਈ ਵਾਪਰੀ ਸੀ ਜਾਂ ਕੋਈ ਵਿਸ਼ੇ ਤੇ ਏਦਾਂ ਦੀ ਕੋਈ ਗੱਲ ਹੋਈ ਸੀ ਜਿਹੜਾ ਮਤਲਬ?
1: ਨਹੀਂ ਉਹੀ ਮੈਂ ਉਹ ਮੈਂ ਗੱਲ ਕੀਤੀ ਨਾ ਕਿ ਮੈਂ ਤਾਂ ਹਾਂ ਨਾਵਲ ਪੜ੍ਹ ਕੇ ਮੇਰੇ ਮਨ ਚ ਗੱਲ ਆਈ ਸੀ ਕਿ ਵੀ ਚਲੋ ਉਹ ਕਿਵੇਂ ਮੁੱਲ ਦੀਆਂ ਲੜਾਈਆਂ ਲੈਂਦੇ ਰਹੇ ਲੋਕੀ, ਤੇ ਇੰਨੇ ਮਤਲਬ ਲੋਕਾਂ ਨੂੰ ਵਿਹਲੇ ਨੀ ਰੱਖਿਆ ਉਹਨਾਂ ਨੇ, ਆਪ ਵਿਹਲੇ ਰਹੇ
3: ਜੀ ਜੀ ਜੀ ਜੀ। ਮੌਕੇ ਦੀ ਸਿਆਸਤ ਵੀ ਸਰ ਏਦਾਂ ਹੀ ਕਰਦੇ ਹੈਗੇ ਸਿਆਸਤਦਾਨ, ਲੋਕਾਂ ਨੂੰ ਲੜਾਉਂਦੇ ਰਹਿੰਦੇ ਹੈਗੇ ਜੀ, ਉਹਨਾਂ ਨੂੰ ਵਰਗਾਂ ਚ ਵੰਡ ਲਓ
1: ਜੀ,
3: ਲੋਕੀ ਲੜੀ ਜਾਣ ਜੀ, ਬਸ ਆਪਾਂ ਨੂੰ ਜਿਹੜਾ ਮੌਜ ਕਰਨ ਜੀ,
1: ਲੋਕ ਖੁਸ਼ ਰਹਿੰਦੇ ਆ, ਬਿਜੀ ਵੀ ਰਹਿੰਦੇ ਆ ਤੇ ਖੁਸ਼ ਵੀ ਰਹਿੰਦੇ ਆ।
3: ਬਿਲਕੁਲ ਬਿਲਕੁਲ, ਤੇ ਬਾਕੀ ਗਰਮੀ ਬਹੁਤ ਹੈਗੀ ਹੈ ਜੀ ਸਾਡੇ ਤਾਂ, ਤੇ ਮੈਂ ਤਾਂ ਦੇਖਦਾ ਸੀ, ਮੈਂ ਕਿਹਾ ਸ਼ਾਇਦ ਲੇਟ ਆਉਣਗੇ, ਪਰ ਤੁਸੀਂ ਟਾਈਮ ਸਿਰ ਆ ਗਏ। ਹਾਂਜੀ
1: ਨਹੀਂ ਉਹ ਟੌਪਿਕ ਇਹੋ ਜਿਹਾ ਸੀਗਾ ਜੀ, ਲੜਾਈ ਲੜੂਈ ਵਾਲਾ, ਮੈਨੂੰ ਪਹਿਲਾਂ ਹੀ ਆਉਣਾ ਪੈਣਾ।
3: ਚਲੋ ਠੀਕ ਹੈ ਜੀ
1: ਜੀ,
3: ਉਹ ਬੰਦੇ ਤੁਹਾਡੇ ਗਰਾਈ ਵਾਟਰ ਪੀ ਕੇ ਆਏ ਵੀ ਹਜੇ ਹਨਾ ਜੀ, ਗਰਾਈ ਵਾਟਰ ਜੁੜੇ ਹੈਗਾ
1: ਜੀ।
3: ਮੈਂ ਕਿਹਾ ਉਹ ਗਰਾਈ ਵਾਟਰ ਜੇ ਪੀ ਕੇ ਗਰਾਰੇ ਗਰੂਰੇ ਕਰਦੇ ਅਜੇ ਜਿਹੜਾ ਹੈਗਾ ਆ, ਧਰਮ ਨਾਲ ਸ਼ੁਕਰ ਆ ਕਿਤੇ ਪ੍ਰੋਫੈਸ਼ਨਲ ਹੀ ਨੀ ਗਾਉਣ ਲੱਗ ਪਏ। ਹੈ ਜੀ ਦੋ ਘੰਟੇ ਦਾ ਗਾਇਕ ਦਾ ਮੂਡ ਬਣਾਉਣ ਨੂੰ ਲੱਗ ਜਾਣੇ ਸੀ ਜੀ। ਹੁਣ ਸਾਡਾ ਗਾਇਕ ਜਿਹੜਾ ਹੈਗਾ ਆ ਜੀ, ਮਤਲਬ ਜਿਹੜਾ ਆਪਣਾ ਆ ਗਰਾਈ ਵਾਟਰ ਪੀ ਰਿਹਾ ਆ, ਹੁਣ ਜਾਮਣਾ ਖਾ ਰਿਹਾ ਆ ਜੀ।
1: ਹਾਂਜੀ
3: ਅੱਜ ਕੱਲ ਜਾਮਣਾ ਨਾ ਪੀਂਦੇ ਆ ਜੀ,
1: ਜਾਮਣ ਐਂਡ ਹੋ ਗਿਆ ਜੀ। ਉਹ ਇਹੀ ਗੱਲ ਹੋਈ ਜਾਣੀ ਸਾਹਿਬ, ਇੱਕ ਬਾਈ ਆਪਣੇ ਘਰੇ ਜਾ ਕੇ ਬੈਠਾ, ਜਾਮਣ ਕਹਿੰਦਾ ਆ ਮੈਂ ਜਾਮਣ ਤਾਂ ਪੀ ਰਿਹਾ ਵੀ ਇਹ ਸ਼ੂਗਰ ਠੀਕ ਕਰਦੀ ਹੈ।
3: ਦੇਖੋ ਸ਼ੂਗਰ ਵਾਲੀ ਦਵਾਈ ਜਿਹੜਾ ਸ਼ੂਗਰ ਜਿਹੜੀ ਚੀਜ਼ ਕਰਦੀ ਆ, ਉਹਦੇ ਨਾਲ ਸ਼ੂਗਰ ਠੀਕ ਕਰਨ ਵਾਲੀ ਦਵਾਈ ਪੀ ਲੈਂਦੇ ਆ ਜੀ, ਤਾਂ ਕਿ ਬੈਲੈਂਸ ਬਣਿਆ ਰਹੇ,
1: ਬੈਲੈਂਸ ਦੋਨੋਂ ਖੁਸ਼ ਰੱਖੇ ਦੋਨੋਂ ਹੀ ਜੀ।
3: ਮੈਂ ਤਾਂ ਆਪਣੇ ਮੁਕੱਦਰ ਵੀਰ ਜੀ ਨੂੰ ਕਿਹਾ, ਮੈਂ ਕਿਹਾ ਮੁਕੱਦਰ ਵੀਰ ਜੀ ਉਹ ਕੋ ਮੈਜਿਕ ਮੂਵਮੈਂਟ ਵਾਲਿਆਂ ਨੇ ਕੱਢ ਦਿੱਤੀ ਆ ਦੁਆਰ, ਮੈਨੂੰ ਕਿਸੇ ਬੰਦੇ ਨੇ ਦੱਸਿਆ ਉਹ ਉਹਦੇ ਵਿੱਚ ਜਾਮਣਾ ਦਾ ਹੁੰਦਾ ਹੈਗਾ ਯਾਰ, ਉਹ ਜਾਮਣਾ ਦੀ ਬਣਾਤੀ ਆ ਜੀ,
1: ਉਹ
3: ਟੇਸਟ ਜਾਮਣ ਦਾ ਆਉਂਦਾ।
1: ਦੇਖੋ ਜਾਮਣਾ ਕਨਫਿਊਜ਼ ਆ ਵੀ ਸਾਨੂੰ ਕਾਹ ਚ ਪਾ ਲਿਆ,
3: ਸਰ ਉਹ ਵੀ ਮੁੱਲ ਦੀ ਲੜਾਈ ਆ ਜੀ, ਉਹਨਾਂ ਦੇ ਅੰਦਰ ਉਹਨਾਂ ਦੇ ਵਾਇਰਸ ਲੜਦੇ ਹੋਣੇ ਆ ਜੀ, ਉਹ ਕਹਿੰਦਾ ਹੋਣਾ ਤੂੰ ਮੈਂ ਸ਼ੂਗਰ ਕਰਨੀ ਆ, ਉਹ ਕਹਿੰਦਾ ਮੈਂ ਸ਼ੂਗਰ ਮਾਰਨੀ ਆ ਜੀ ਹਾਂਜੀ।
1: ਇਹ ਪੱਕੀ ਗੱਲ ਹੈ ਜੀ, ਇਹ ਪੱਕੀ ਗੱਲ ਹੈ। ਅੱਛਾ ਵੇਖੋ, ਇੱਕ ਪਰਚੀ ਭੇਜੀ ਹੈ, ਇੰਨੀ ਪਿਆਰੀ ਪਰਚੀ ਨਿਕਲੀ ਆ ਮਨਦੀਪ ਜੱਸੀ ਬਾਈ ਜੀ ਨੇ। ਉਹ ਕਹਿੰਦੇ ਕਿਆ ਬਾਤ ਹੈ ਸੈਣੀ ਸਾਹਿਬ ਜੀ, ਕਹਿੰਦੇ ਸ਼ਮੀ ਜੀ ਅੱਜ ਕਹਿੰਦੇ ਜੱਜ ਸਾਹਿਬ ਦੇ ਜਨਮ ਦਿਨ ਦੀ ਪਾਰਟੀ ਦੇਣ ਵੀ ਭੱਜ ਜਾਂਦੇ, ਕਹਿੰਦੇ ਦੇਖ ਲਓ ਹਰੇਕ ਪਲੇਟਫਾਰਮ ਦੇ ਸੈਣੀ ਸਾਹਿਬ ਜੀ ਦੇਖ ਲਓ। ਸੈਣੀ ਸਾਹਿਬ ਆ ਕੇ ਪਹਿਲਾਂ ਤਾਂ ਮੁਬਾਰਕਾਂ ਜੱਜ ਸਾਹਿਬ ਦੇ ਬਰਥਡੇ ਦੀਆਂ, ਤੇ ਬਾਕੀ ਹਾਂ ਪਾਰਟੀ ਵਾਲਾ ਤੁਸੀਂ ਦੇਖ ਲਓ ਕੀ ਮਤਲਬ ਕਹਿਣ ਡੇ ਭਾਜੀ।
3: ਇਹਨਾਂ ਕੋਲੋਂ ਮੈਂ ਪਰਸੋਂ ਤਰੀਕ ਲੈ ਕੇ ਨਹੀਂ ਗਿਆ ਜੀ, ਇਹਨਾਂ ਨੇ ਆਪ ਹੀ ਤਾਂ ਸਰ ਤਰੀਕ ਪਾਈ ਆ ਜੀ
1: ਜੀ।
3: ਸੋ ਇਸ ਕਰਕੇ ਬਾਕੀ ਆਨਲਾਈਨ ਪਾਰਟੀ ਤਾਂ ਚੱਲਦੀ ਰਹਿੰਦੀ ਹੈ ਜੀ
1: ਜੀ ਜੀ।
3: ਫਿਜ਼ੀਕਲ ਵਾਸਤੇ ਜਿਹੜੀ ਹੈਗੀ ਆ ਤਰੀਕ ਪਾਈ ਗਈ ਆ ਜੀ, ਤੇ ਆਨਲਾਈਨ ਪਾਰਟੀ ਤਾਂ ਇਹ ਚੱਲ ਰਹੀ ਸੀ ਜੀ ਜਦੋਂ ਮੈਨੂੰ, ਮੈਂ ਇਹਨਾਂ ਦੇ ਨਾਲ ਜੁੜਿਆ ਹੈਗਾ ਜੀ।
1: ਵਾਹ ਜੀ ਵਾਹ, ਕਿਆ ਬਤਾ।
3: ਬਾਕੀ ਬਾਕੀ ਜਿੰਨੀ ਮੈਨੂੰ ਖੁਸ਼ੀ ਆ ਉਹ ਤੋਂ ਵੱਧ ਮੇਰੇ ਭਰਾਵਾਂ ਨੂੰ ਖੁਸ਼ੀ ਆ ਜੀ।
1: ਬਿਲਕੁਲ ਬਿਲਕੁਲ ਜੀ ਬਿਲਕੁਲ, ਕਿਆ ਬਤਾ।
3: ਹਾਂਜੀ
1: ਜੀ ਬਿਲਕੁਲ ਜੀ,
3: ਬਹਾਨਾ ਤਾਂ ਮੇਰਾ ਲਾ ਲਿਆ ਹੋਊਗਾ, ਭਾਵੇਂ ਇਹਨਾਂ ਨੇ ਫੇਰ ਮੇਰਾ ਖਿਆਲ ਕਹਿਤਾ ਹੋਣਾ ਵੀ ਇੱਕ ਦੋ ਹੋਰ ਖਿੱਚ ਲੈਂਦੇ ਹੈਗੇ ਅੱਜ ਖੁਸ਼ੀ ਆ ਜੀ।
1: ਆਈ ਵਾਂਟ ਟੂ ਕਾਲ ਯੂ ਫਾਰ ਦਾ ਆਜ ਨਹੀਂ ਮੈਂ ਸ਼ਾਨ ਮੈਂ ਨੇਰੀਆਂ ਲਿਆਉ।
3: ਆ ਦੇਵੀ ਬਾਈ ਜੀ ਨੂੰ ਕਹੋ ਆ ਜਾਓ ਹੁਣ, ਫੇਰ ਦੇਖਦੇ ਪ੍ਰੋਗਰਾਮ ਅੱਗੇ ਕੰਟੀਨਿਊ ਕਰੀਏ। ਠੀਕ ਹੈ ਸ਼ਮੀ ਜੀ,
1: ਸ਼ੁਕਰੀਆ
3: ਜੀ। ਹਾਂਜੀ, ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ। ਲੋਕ ਮੁੱਦੇ ਦੀ ਲੜਾਈ ਕਿਆ ਬਤਾ। ਸੈਣੀ ਸਾਹਿਬ ਨੇ ਕਾਫੀ ਸਵਾਲ ਜਿਹੜੇ ਆ ਉਹ ਪਾ ਦਿੱਤੇ ਵਿੱਚ, ਉਹਨਾਂ ਸਵਾਲਾਂ ਦੇ ਮੈਂ ਆਪਣੀ ਵਿੱਤ ਮੁਤਾਬਕ ਕੁਝ ਉੱਤਰ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਹੋ ਸਕਦਾ ਹੈ ਕਿ ਜਿਹੜੀਆਂ ਮੈਂ ਐਂ ਤਾਰਾਂ ਖਿੱਚ ਖਿੱਚ ਕੇ ਜੋੜ ਰਿਹਾ ਵੀ ਐਂ ਨਹੀਂ ਐਂ ਰੱਖ ਲਈ ਐਂ ਰੱਖ ਲਿਆ ਟੋਪਿਕ ਐਂ ਸੀ, ਉਹ ਚਲੋ ਕਹਾਣੀ ਪਾਉਣ ਵਾਲੀ ਗੱਲ ਹੋ ਗਈ, ਪਰ ਉਹ ਗੱਲ ਸਹੀ ਵੀ ਲੱਗੀ ਮੈਨੂੰ ਕਿ ਬਈ ਇਹ ਨਾਵਲ ਪੜ੍ਹ ਕੇ ਹੀ ਮੈਨੂੰ ਆਈਡੀਆ ਆਇਆ ਇਹੋ ਜਿਹੀ ਵੀ ਨਾਵਲ ਵੀ ਲੜਾਈਆਂ ਵਾਲੇ ਪੜ੍ਹਨ ਡਿਆ ਮੈਂ ਪੂਰੀ ਛੁੱਟੀਆਂ ਦੇ ਵਿੱਚ। ਦੱਸੋ, ਇੱਕ ਮੈਂ ਉਹ ਯੂਟਿਊਬ ਦੇ ਉੱਤੇ ਯੱਕੂ ਵਾਲਾ ਨਾਟਕ ਸ਼ੁਰੂ ਕਰ ਲਿਆ ਦੇਖਣਾ, ਉਹ ਬੜਾ ਪੁਰਾਣਾ ਸੀ, ਬਚਪਨ ਦੇ ਵਿੱਚ ਦੇਖਦੇ ਹੁੰਦੇ ਸੀ, ਚੰਦਰਕਾਂਤਾ ਕੀ ਕਹਾਣੀ, ਆਹ ਕਿਆ ਬਤਾ ਕਿਆ ਬਤਾ। ਤੇ ਉਹ ਬਾਈ ਯੱਕੂ ਕਰੂਰ ਸਿੰਘ ਕਿਆ ਬਤਾ, ਉਹ ਬੰਦੇ ਦੇਖੋ ਕਿਆ ਰੋਲ ਕਰਕੇ ਚਲੇ ਗਏ, ਜਦੋਂ ਮਰਜ਼ੀ ਦੇਖ ਲਓ। ਇੱਕ ਸਿੰਘਾਸਣ ਬੱਤੀ ਸੀ ਆਉਂਦਾ ਸੀਗਾ, ਇੱਕ ਉਹ ਇੱਕ ਬਾਲਾ ਹੀ ਅੱਤ ਕਰਾ ਰੱਖੀ ਸੀ ਉਹਨਾਂ ਨੇ, ਬਿਕਰਮ ਬੇਤਾਲ, ਉਹ ਹੋ ਤੂੰ ਬੋਲਾ ਤੋ ਮੈਂ ਉੜਾ, ਨਹੀਂ ਤਾਂ ਬਥੇਰੇ ਸਿਰ ਕੇ ਟੁਕੜੇ ਟੁਕੜੇ ਕਰ ਡਾਲੂਗਾ ਬਿਕਰਮ, ਆਹ ਬਿਕਰਮ ਵਿਚਾਰਾ ਬੁਕਰਮ ਬਣਿਆ ਬੇਟਾ ਜੀ ਥੱਲੇ। ਸੋ ਉਹ ਅਲਟੀਮੇਟ ਆਈਡੀਆ, ਐਸੀ ਕਹਾਣੀਆਂ ਬਹੁਤ ਖੂਬਸੂਰਤ ਨੇ। ਸ਼ੁਕਰ ਹੈ ਬਾਈ ਯੂਟਿਊਬ ਦਾ, ਯੂਟਿਊਬ ਦੇ ਰਾਹੀਂ ਆਪਾਂ ਇੱਕ ਐਕਸਟਰਾ ਲਾਈਨ ਜਿਹੜੀ ਜੋੜੀ ਹੋਈ ਹੈ ਅੱਜ, ਜਦੋਂ ਆਪਾਂ ਲਾਈਵ ਦੇ ਵਿੱਚ ਜੋੜਦੇ ਹੀ ਹਾਂ, ਚਲੋ ਰੋਜ਼ ਹੀ ਲਗਭਗ ਯੂਟਿਊਬ ਦੇ ਰਾਹੀਂ ਆਪਾਂ ਸ਼ਾਮ ਨੂੰ ਇਕੱਠੇ ਹੁੰਦੇ ਹਾਂ ਮਿਲਦੇ ਹਾਂ, ਤੋ ਇੱਕ ਗ੍ਰੇਟ ਪਲੇਟਫਾਰਮ ਹੈ। ਹਾਂ, ਆਈ ਮਿਸ ਫੇਸਬੁੱਕ, ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਹੋ ਸਕਦਾ ਅਸੀਂ ਆਪਣਾ ਚਰਖਾ ਚੁੱਕ ਕੇ ਫੇਸਬੁੱਕ 'ਤੇ ਲੈ ਜਾਈਏ, ਕਿਉਂਕਿ ਉਹ ਵੀ ਇੱਕ ਮਾਣ, ਉਹਨਾਂ ਨੇ ਗਾਇਆ ਸੀ ਨਾ ਜੀ ਗਾਣਾ ਇੱਕ, ਸੁਣੀਆਂ ਸੁਣੀਆਂ ਗਲੀਆਂ ਨੇ ਮੇਰੇ ਯਾਰ ਦੀਆਂ, ਉਹ ਆ ਚੱਕਰ ਵੀ ਉੱਧਰ ਸੁਣੀ ਸੁਣੀ ਗਲੀ ਹੋ ਗਈ ਆ, ਉੱਧਰ ਵੀ ਆਪਾਂ ਥੋੜ੍ਹਾ ਜਿਹਾ ਗੇੜਾ ਮਾਰ ਲਈਏ ਯੂਟਿਊਬ ਦੇ ਨਾਲ ਨਾਲ ਫੇਸਬੁੱਕ ਦੇ ਵਾਲੇ ਪੇਜ ਦੇ ਉੱਤੇ ਵੀ। ਉੱਥੇ ਤਾਂ ਮੈਨੂੰ ਲੱਗਦਾ ਆਪਾਂ ਉਹ ਵਾਲੇ ਖੇਤ 'ਚ ਤਾਂ ਆਪਾਂ ਬੜੇ ਹੀ ਨਹੀਂ ਵਰੇ, ਬਹੁਤ ਦਿਨ ਹੋ ਗਏ, ਪਰ ਹੁਣ ਆਪਾਂ ਨੂੰ ਜਾਣਾ ਪੈਣਾ, ਜਾਵਾਂਗੇ ਜਾਵਾਂਗੇ ਜੀ। ਉੱਧਰੋਂ ਮਿੱਤਰਾਂ ਵੱਲੋਂ ਆਵਾਜ਼ ਵੀ ਆ ਰਹੀ ਕਿ ਬਾਈ ਉੱਧਰ ਵੀ ਆਓ, ਫੇਸਬੁੱਕ 'ਤੇ ਵੀ ਆਓ, ਤਾਂ ਕੋਸ਼ਿਸ਼ ਕਰਦੇ ਹਾਂ ਦੋਨੋਂ ਪਾਸੇ ਆ ਜਾ ਕਰੀਏ, ਕੋਈ ਏਡੀ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ। ਤੋ ਆਪਾਂ ਚੱਲਦੇ ਹਾਂ ਬਾਈ ਗਿੱਦੜਬਾਹੇ, ਅਤੇ ਆਪਣੇ ਨਾਲ ਰੂਹਾਂ ਦੇ ਹਾਣੀ ਦਿਲਾਂ ਦੇ ਜਰਨੀ ਮਨਦੀਪ ਜੱਸੀ ਜੀ ਜੁੜ ਚੁੱਕੇ ਨੇ, ਸਵਾਗਤ ਕਰਦੇ ਉਹਨਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਜੀ, ਖੁਸ਼ ਆਮਦੀਦ।
4: ਸਤਿ ਸ਼੍ਰੀ ਅਕਾਲ ਜਨਾਬ ਸ਼ਮੀ ਜੀ, ਦੇਖ ਲਓ ਹਨਾ ਰਾਜਨ ਜੀ ਕਿੰਨੇ ਝੂਠੇ ਇਲਜ਼ਾਮ ਲਾਉਂਦੇ ਹਨਾ
1: ਬਾਈ, ਵੈਸੇ ਇਲਜ਼ਾਮ ਹੁੰਦਾ ਝੂਠਾ,
4: ਹਾਂ ਜਿਹੜਾ ਇਲਜ਼ਾਮ ਹੁੰਦਾ ਝੂਠਾ ਹੀ ਹੁੰਦਾ ਜੀ। ਵੈਸੇ ਤੇ ਰਾਤ ਨਾ ਜੀ, ਰਾਤ ਸਾਨੂੰ ਉਹ ਆਪਦੇ ਕੈਬਨ ਚੋਂ ਕੱਢ ਕੇ ਮੇਰੇ ਕੋਲੇ ਆ ਵੀ ਪਈ ਆ, ਮੇਰੇ ਕੋਲੇ ਮੈਂ ਹੈ ਜੀ, ਇਹਨਾਂ ਦਾ ਕਰੀਏ ਕੀ ਅਸੀਂ,
1: ਚੱਕਣ ਡੀਆਂ ਵਿਚਾਰੀਆਂ ਖਿੜਕੀ ਚੋਂ,
4: ਨਾ ਤੁਸੀਂ ਆਪ ਕੋਈ ਕਰਦੇ ਹੋ ਉਪਰਾਲਾ ਹਨਾ, ਪਤਾ ਨੀ ਵਿੱਚ ਜਾਲਾ ਹੀ ਬਣਿਆ ਪਿਆ ਹੋਵੇ ਜੀ ਇਹਨਾਂ ਦੇ,
1: ਨਹੀਂ ਜਾਲੇ ਲੱਗ, ਜਾਲੇ ਲੱਗ ਜਾਂਦੇ ਵੈਸੇ, ਇਹ ਗੱਲ ਪੱਕੀ ਹੈ ਜੀ।
4: ਤੇ ਸਾਡਾ ਭਤੀਜ ਵੀ ਸਭ ਤੋਂ ਮੈਂ ਕਹਿੰਦਾ ਜੀ ਹੋਣਹਾਰ ਭਤੀਜ ਆ ਜੀ ਬਵਨ ਜੀ,
1: ਬਿਲਕੁਲ
4: ਸਾਹਿਬ ਜੀ, ਤੇ ਸਾਰੇ ਆਪਣੇ ਪਰਿਵਾਰ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
1: ਮੁਬਾਰਕਾਂ ਜੀ, ਬਿਲਕੁਲ ਬਿਲਕੁਲ।
4: ਸੈਣੀ ਸਾਹਿਬ ਨੂੰ ਹੋਰ ਵੀ ਮੁਬਾਰਕਾਂ ਜੀ, ਤੇ ਉਹਨਾਂ ਨੂੰ ਪਾਰਟੀ ਦੇਣ ਦਾ ਭਾਣਾ ਮੰਨਣ ਦਾ ਬਲ ਬਖਸ਼ਣ
1: ਪਹਿਲ ਦੇ ਆਧਾਰ ਤੇ ਪਹਿਲਾਂ ਹਾਂ ਕਰ ਲੈਣ ਜੀ। ਥੋੜੀ ਘੱਟ ਆ ਰਹੀ, ਊ ਆ ਰਹੀ ਹੈ, ਠੀਕ ਆ ਰਹੀ ਹੈ ਫਿਲਹਾਲ। ਵਿੱਚ ਨੂੰ ਡੋਬਾ ਜਿਹਾ ਪੈ ਗਿਆ ਸੀ, ਵਿੱਚ ਨੂੰ ਐਨ ਆਵਾਜ਼ ਬੰਦ ਹੀ ਹੋ ਗਈ ਜੀ, ਮੈਨੂੰ ਲੱਗਿਆ ਕਿ ਸ਼ਾਇਦ ਡਿਸਕਨੈਕਟ ਹੋਇਆ। ਕਿਉਂ ਨਾ ਆਪਾਂ ਉਹ ਤੇ ਜੁੜੀਏ ਵਟਸਐਪ ਤੇ। ਹਾਂਜੀ ਹਾਂਜੀ, ਇਹ ਥੋੜਾ ਜਿਹਾ ਡਾਵਾਡੋਲ ਲੱਗਣ ਡਿਆ ਮੈਨੂੰ
4: ਜੀ।
1: ਜੀ ਜੀ, ਠੀਕ ਹੈ ਜੀ। ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ, ਤੇ ਭਾਈ ਔਜਲਾ ਸਾਹਿਬ ਤੁਹਾਨੂੰ ਤੇ ਸਾਰੇ ਅਮਰੀਕਾ ਵਾਲੇ ਸਾਰੇ ਵੀਰਾਂ ਨੂੰ ਭਾਈ ਹੈਪੀ ਇੰਡੀਪੈਂਡੈਂਸ ਡੇ। ਬਹੁਤ ਹੀ ਖੂਬਸੂਰਤ ਹੁੰਦੀ ਹੈ ਕਿਉਂਕਿ ਆਜ਼ਾਦੀ ਜਿਹੜੀ ਹੈ ਆਜ਼ਾਦੀ ਹੈ ਜੀ, ਤੋ ਇਹ ਬੇਹੱਦ ਹੀ ਕਮਾਲ ਦਾ ਦਿਨ ਹੁੰਦਾ ਹੈ। ਔਰ ਉਮੀਦ ਕਰਦੇ ਹਾਂ ਕਿ ਅੱਜ ਤੁਸੀਂ ਪਾਰਟੀ ਜ਼ਰੂਰ ਕਰੋਗੇ। ਪਾਰਟੀ ਵਾਲਾ ਮਾਹੌਲ ਹੋਇਆ ਪਿਆ ਹਰ ਪਾਸੇ, ਵਾਹ ਕਿਆ ਪਤਾ, ਗ੍ਰੇਟ ਡੇ 4 ਜੁਲਾਈ, ਆਹ ਕਿਆ ਪਤਾ। ਤੋ ਦੋਸਤੋ, ਕਿਉਂਕਿ ਜਿਹੜੀ ਰੈਗੂਲਰ ਕਾਲ ਹੈ ਨਾ, ਉਹ 'ਚ ਕੁਛ ਦਿੱਕਤ ਹੈਗੀ ਹੈਗੀ ਹੈ, ਕੁਛ ਪੰਗਾ ਹੈ ਉੱਥੇ, ਇਸ ਕਰਕੇ ਜਿਹੜੀ ਵਟਸਐਪ ਵਾਲੀ ਹੈ ਸ਼ਾਇਦ ਉਹ ਜ਼ਿਆਦਾ ਠੀਕ ਰਹੇਗੀ। ਤੋ ਬਾਈ ਜੀ ਲਿਖ ਰਹੇ ਨੇ ਆਪਣੇ ਨਾਲ, ਮੁਕੰਦਰ ਸਿੰਘ ਔਲਖ ਜੀ ਕਹਿੰਦੇ, ਬਾਈ ਜੀ ਔਜਲਾ, ਬਾਈ ਜੀ ਜਾਮਣਾਂ ਵਾਧੂ ਹੋਈਆਂ ਨੇ ਤੇ ਵਿੱਚ ਵੀ ਪਾ ਲਈਦੀਆਂ ਨੇ ਤੇ ਨਾਲ ਵੀ ਖਾ ਲਈਦੀਆਂ ਨੇ, ਸ਼ੂਗਰ ਤਾਂ ਭੱਜੀ ਫਿਰਦੀ ਅੱਗੇ ਅੱਗੇ, ਸ਼ੂਗਰ ਘੁੱਕਰ ਬਣ ਕੇ ਘੁੱਕਰ ਪਾ ਰਹੀ ਹੈ ਜੀ। ਬਿਲਕੁਲ ਜੀ, ਕਿਉਂਕਿ ਔਜਲਾ ਸਾਹਿਬ ਨੇ ਉੱਪਰ ਲਿਖਿਆ ਸੀ ਪਹਿਲਾਂ ਕਮੈਂਟ ਦੇ ਵਿੱਚ ਕਿ ਅੱਜ ਦੇ ਗਾਇਕ ਰਿਆਜ਼ ਜਾਮਣ ਨਾਲ ਕਰਦੇ ਹਨ, ਬਾਜਾ ਘਰੇ ਜਾਮਣ ਮੋਟਰ ਤੇ, ਵਾਹ ਕਿਆ ਪਤਾ ਕਿਆ ਪਤਾ, ਵਾਟ ਆ ਕਲਪਨਾ, ਆਹ ਵਾਹ। ਸੋ ਦੋਸਤੋ, ਮੁੱਲ ਦੀ ਲੜਾਈ ਵਿਸ਼ੇ ਦੇ ਉੱਤੇ ਹੋ ਰਹੀਆਂ ਨੇ ਗੱਲਾਂ ਬਾਤਾਂ। ਮੁੱਲ ਦੀ ਲੜਾਈ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਜਾਣ ਬੁੱਝ ਕੇ ਜਦੋਂ ਆਪਾਂ ਕੋਈ ਪੰਗਾ ਲੈਂਦੇ ਹਾਂ, ਹੁੰਦਾ ਨਹੀਂ ਪੰਗਾ ਉਹ, ਪਰ ਲੈ ਲੈਂਦੇ ਹਾਂ, ਉਦੋਂ ਕਿਹਾ ਜਾਂਦਾ ਕਿ ਮੁੱਲ ਦੀ ਲੜਾਈ ਲੈ ਲਈ ਗਈ ਹੈ, ਜਾਣ ਬੁੱਝ ਕੇ ਪੰਗਾ ਲੈ ਲਿਆ ਉਹ ਜਿਹਾ। ਤੋ ਇਹ ਪੰਗੇ ਕਦੋਂ ਕਦੋਂ ਹੋ ਸਕਦੇ ਆ, ਕਿੱਥੇ ਕਿੱਥੇ ਹੋ ਸਕਦੇ ਆ, ਕਿਉਂ ਹੋ ਸਕਦੇ ਆ, ਇਹਦੇ ਬਾਰੇ ਆਪਾਂ ਕਰ ਰਹੇ ਗੱਲਾਂ ਬਾਤਾਂ, ਚਰਚਾ ਕਰ ਰਹੇ ਆ ਜੀ। ਜੱਸੀ ਜੀ, ਵੈਲਕਮ ਬੈਕ
4: ਜੀ। ਸਰ ਹੁਣ ਮਾੜੀ ਜਿਹੀ ਆਵਾਜ਼ ਚੈੱਕ ਕਰ ਲੋ ਜੀ।
1: ਠੀਕ ਹੈ ਜੀ, ਠੀਕ ਹੈ ਜੀ, ਬਿਲਕੁਲ ਠੀਕ ਹੈ,
4: ਐਵਰੇਜ ਹੀ ਹੈ ਜੀ ਇਹਦਾ ਮਤਲਬ,
1: ਹਨਾ। ਹਾਂਜੀ ਹਾਂਜੀ,
4: ਬੜੇ ਫਰਵਰੀ
1: ਮੈਂ ਇਧਰੋਂ ਕਰਾਂ, ਨਹੀਂ ਤਾਂ ਵੇਖੋ ਜੇ ਤੁਹਾਡੇ ਕੋਲ ਚੱਲ ਰਿਹਾ ਹੋਵੇ ਨੈਟ ਸਹੀ।
4: ਐਂਡ
1: ਹੋ ਗਿਆ ਜੀ। ਚਲੋ ਦੋਸਤੋ, ਇੰਟਰਨੈਟ ਦੇ ਉੱਤੇ ਕਿ ਜ਼ੋਰ ਗਰੀਬਾਂ ਦਾ ਮਾਰੀ ਝਿੜਕ ਥੋੜੀਆਂ ਉੱਡ ਗਈ ਨੈੱਟ ਵਾਲੀ ਲਹਿਰ।
4: ਹਾਂਜੀ ਹਾਂਜੀ,
1: ਬਸ ਜੀ।
4: ਤੇ ਆਪਣਾ ਸ਼ਮੀ ਜੀ, ਇੱਕ ਗੱਲ ਤਾਂ ਹੈਗੀ, ਮੈਂ ਨਾ ਦੇਸੀ ਦੇ ਵੀ ਜਿਹੜਾ ਤੁਸੀਂ ਅੱਜ ਵਿਸ਼ਾ ਰੱਖਿਆ
1: ਜੀ,
4: ਉਹਦੇ ਤੇ ਮੈਨੂੰ ਮੁੱਲ ਦੀ ਲੜਾਈ ਉਹਨੇ ਕਦੇ ਨੀ ਲਈ,
1: ਨਹੀਂ ਲਈ, ਨਹੀਂ ਲਈ ਜੀ ਜੀ।
4: ਜਿਹੜਾ ਕੋਈ ਥੋੜਾ ਜਿਹਾ ਕੋਈ ਮੈਨੂੰ ਹੁਣ ਲੱਗਿਆ ਤੇ ਉਹ ਮੈਂ ਤੁਹਾਨੂੰ ਸੁਣਾਉਣ ਲੱਗਿਆ ਜੀ।
1: ਜੀ ਇਰਸ਼ਾਦ ਜੀ,
4: ਤੇ ਕਹਿੰਦਾ ਵੱਧ ਤੋਂ ਵੱਧ ਉਹਨਾਂ ਨੇ ਕੀ ਕੀਤਾ ਜੀ, ਕਹਿੰਦੇ ਵੀ ਬੰਦਾ ਮੈਂ ਕਰਦਾ ਰਹਿੰਦਾ ਜੀ, ਹਨਾ।
1: ਹਾਂਜੀ ਹਾਂਜੀ,
4: ਮੈਂ ਬੱਕਰੇ ਦੀ ਮਾਰ ਕੇ ਤੂੰ ਬੇਖਲ ਬਣਾਉਣ, ਜਦ ਤੱਕ ਮੈਂ ਨਾ ਮਰੇ ਤੂੰ ਤੂੰ ਬੋਲੇ ਕੌਣ ਜੋਗੀ ਆ।
1: ਵਾਹ ਵਾਹ, ਖੂਬਸੂਰਤ।
4: ਹਾਂਜੀ, ਤੇ ਇਹ ਬੇਬੀ ਦਾ ਸੁਣਾਉਣ ਲੱਗਿਆ ਜਨਾਬ, ਤੇ ਕਹਿੰਦਾ ਮੈਂ ਮੇਰੀ ਦੇ ਦੁਨੀਆ ਵਿੱਚ ਪੁਆੜੇ ਨੇ, ਮੈਂ ਮੇਰੀ ਦੇ ਦੁਨੀਆ ਵਿੱਚ ਪੁਆੜੇ ਨੇ, ਉੱਪਰ ਉੱਪਰ ਹਾਸੇ ਅੰਦਰ ਸਾੜੇ ਨੇ।
1: ਵਾਹ,

0: ਮੈਂ ਮੇਰੀ ਦੇ ਦੁਨੀਆ ਵਿੱਚ ਪੁਆੜੇ ਨੇ। ਸ਼ਮੀ ਜੀ ਕਹਿੰਦਾ ਮੈਂ ਕਮਲਾ ਜਿੰਨਾ ਦੀ ਮਰਨੀ ਮਰਦਾ ਰਿਹਾ, ਮੈਂ ਕਮਲਾ ਜਿੰਨਾ ਦੀ ਮਰਨੀ ਮਰਦਾ ਰਿਹਾ, ਉਹ ਤਗਮੇ ਲਮਕਾਉਂਦੇ ਗਲ ਵਿੱਚ ਹੋਰਾਂ ਦੇ।
1: ਕਿਆ ਬਾਤ ਹੈ।
0: ਪੈਰ ਪੈਰ ਪੈਰ ਤੇ ਕਰਨ ਸ਼ਰੀਕਾ ਮੇਰੇ ਨਾਲ, ਪੈਰ ਪੈਰ ਤੇ ਕਰਨ ਸ਼ਰੀਕਾ ਮੇਰੇ ਨਾਲ, ਫਿਰ ਵੀ ਚੰਦਰੇ ਮੈਨੂੰ ਬੜੇ ਪਿਆਰੇ ਨੇ। ਮੈਂ ਮੇਰੀ ਦੇ ਦੁਨੀਆ ਵਿੱਚ ਪੁਆੜੇ ਨੇ। ਯੁੱਧ ਹਾਦਸੇ ਸੋਕੇ ਹੜਾ ਪੁਚਾਲਾ ਨੇ, ਯੁੱਧ ਹਾਦਸੇ ਸੋਕੇ ਹੜਾ ਪੁਚਾਲਾ ਨੇ, ਸਮੇਂ ਸਮੇਂ ਸਰ ਕੀਤੀਆਂ ਬਹੁਤ ਤਬਾਹੀਆਂ ਨੇ। ਹੁਣ ਤੱਕ ਜਿੰਨੇ ਮਰੇ ਉਜੜੇ ਇਹਨਾਂ ਵਿੱਚ, ਹੁਣ ਤੱਕ ਜਿੰਨੇ ਮਰੇ ਉਜੜੇ ਇਹਨਾਂ ਵਿੱਚ, ਉਦੋਂ ਵੱਧ ਨਸ਼ਿਆਂ ਨੇ ਲੋਕ ਉਜਾੜੇ ਨੇ। ਮੈਂ ਮੇਰੀ ਦੇ ਦੁਨੀਆ ਵਿੱਚ ਪੁਹਾੜੇ ਨੇ। ਲਿਖਦਾ ਜਿਹੜੇ ਗੀਤ ਉਹਨਾਂ ਦੀਆਂ ਸਿਫਤਾਂ ਤੋਂ, ਲਿਖਦਾ ਜਿਹੜੇ ਗੀਤ ਉਹਨਾਂ ਦੀਆਂ ਸਿਫਤਾਂ ਤੋਂ, ਆਪਣੇ ਮੂੰਹੋਂ ਆਪ ਨਾ ਬੇਬੀ ਲਿਖਿਆ ਕਰ। ਜੇ ਲੋਕੀ ਆਖਣ ਚੰਗੇ ਨੇ ਤਾਂ ਚੰਗੇ ਨੇ, ਜੇ ਲੋਕੀ ਆਖਣ ਚੰਗੇ ਨੇ ਤਾਂ ਚੰਗੇ ਨੇ, ਜੇ ਲੋਕੀ
1: ਬਿਲਕੁਲ ਜੀ ਬਿਲਕੁਲ
0: ਆਖਣ ਮਾੜੇ ਨੇ ਤਾਂ ਮਾੜੇ ਨੇ। ਮੈਂ ਮੇਰੀ ਦੇ ਦੁਨੀਆ ਵਿੱਚ ਪਵਾੜੇ ਨੇ, ਉੱਪਰ ਉੱਪਰ ਹਾਸੇ ਅੰਦਰ ਸਾੜੇ ਨੇ।
2: ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ।
2: ਤੋ ਇਹਦੇ ਵਿੱਚ ਜਿਵੇਂ ਤੁਸੀਂ
0: ਛੋਟੀ ਜਿਹੀ ਇੱਕ ਹੋਰ ਸੁਣਾ ਕੇ ਫਿਰ ਮੈਂ ਉਹ ਕਰੂੰ, ਕਿਉਂਕਿ ਸੱਜਣਾ ਹਜੇ ਬਹੁਤ ਆਉਣ ਵਾਲੀ ਆ ਜੀ।
1: ਵਾਹ ਜੀ ਵਾਹ, ਬਹੁਤ ਖੂਬ ਜੀ।

0: ਭਗਤ ਪਵੇ ਤਾਂ ਪਾਸ ਨਹੀਂ ਹੁੰਦਾ, ਕੋਲੇ ਨਹੀਂ ਹੁੰਦਾ ਜੀ, ਲੋੜ ਪੈਣ ਤੇ ਖੜਦਾ ਨਹੀਂ ਓ, ਭਗਤ ਪਵੇ ਤਾਂ ਪਾਸ ਨਹੀਂ ਹੁੰਦਾ। ਸ਼ਮੀ ਜੀ ਸ਼ੇਰ ਤਿੰਨ ਸ਼ੇਰ ਨੇ ਜੀ ਤੇ ਤਿੰਨੇ ਮੈਨੂੰ ਪਤਾ ਤੁਸੀਂ ਲਿਖ ਕੇ ਰੱਖਣੇ ਆ ਜੀ।
1: ਜੀ ਇਰਸ਼ਾਦ ਜੀ,
0: ਪੈਰਾਂ ਦੀ ਜੋ ਧੂੜ ਕਹਾਵੇ, ਪੈਰਾਂ ਦੀ ਜੋ ਧੂੜ ਕਹਾਵੇ, ਅਸਲ ਚ ਸਿਰ ਤੇ ਬਹਿਣਾ ਚਾਹੁੰਦਾ, ਹਰ ਇੱਕ ਦਾ ਜੋ ਦਾਸ ਕਹਾਵੇ, ਕਦੇ ਕਿਸੇ ਦਾ ਦਾਸ ਨਹੀਂ ਹੁੰਦਾ।
1: ਵਾਹ ਵਾਹ, ਬਹੁਤ ਖੂਬ ਸਦੀਵੀ।
0: ਹਰ ਇੱਕ ਦਾ ਜੋ ਦਾਸ ਕਹਾਵੇ, ਕਦੇ ਕਿਸੇ ਦਾ ਦਾਸ ਨਹੀਂ ਹੁੰਦਾ। ਵੱਡੀ ਗੱਲ ਸ਼ਮੀ ਜੀ,
1: ਜੀ
0: ਕੁਰਸੀ ਹੋਈਓ ਨਾਮ ਬਦਲ ਦੇ, ਕੁਰਸੀ ਹੋਈਓ ਨਾਮ ਬਦਲ ਦੇ, ਜਾਂ ਪੱਗਾਂ ਦੇ ਰੰਗ ਬਦਲ ਦੇ, ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ।
1: ਕਿਆ ਬਤਾ,
0: ਵਿੱਚ ਪੰਜਾਬ ਦੇ ਵੋਟਾਂ ਮਗਰੋਂ

0: ਤਵਾਰੀਖ ਵੀ ਵਿਚ ਰਹਿ ਕਰਦੀ ਬਸ ਰਾਜੇ ਮਹਾਰਾਜਿਆਂ ਦਾ ਹੀ ਬੇਬੀ ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ।
1: ਕਿਆ ਬਤਾ, ਵਾਹ ਜੀ ਵਾਹ।

0: ਦਿੱਤਾ ਨਹੀਂ ਓ ਵਕਤ ਪਵੇ ਤਾਂ ਪਾਸ ਨਹੀਂ ਹੁੰਦਾ ਵਕਤ ਪਵੇ ਤਾਂ ਪਾਸ ਨਹੀਂ ਹੁੰਦਾ
1: ਵਾਹ ਜੀ ਵਾਹ ਜੀ ਵਾਹ ਕੀ ਬਤਾ ਬਹੁਤ ਖੂਬ ਬਹੁਤ ਖੂਬ ਬਾ ਕਮਾਲ ਜੀ ਬਾ ਕਮਾਲ
0: ਜਨਾਬ
1: ਕਿਆ ਬਤਾ ਜੀ
0: ਸ਼ੁਕਰੀਆ ਜਨਾਬ ਸ਼ਮੀ ਜੀ
1: ਜੀ ਸ਼ੁਕਰੀਆ ਜਸ ਜੀ ਔਰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ ਕਿਆ ਬਤਾ ਜ਼ਿੰਦਗੀ
0: ਜ਼ਿੰਦਾਬਾਦ ਜੀ
1: ਸ਼ੁਕਰੀਆ ਜੀ
0: ਇਨਕਲਾਬ ਜ਼ਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਜਨਾਬ
1: ਬਿਲਕੁਲ ਬਿਲਕੁਲ ਜੀ ਸ਼ੁਕਰੀਆ ਜੀ
0: ਸਤਿ ਸ਼੍ਰੀ ਅਕਾਲ ਜਨਾਬ
1: ਸਤਿ ਸ਼੍ਰੀ ਅਕਾਲ ਜੀ ਜੀ ਦੋਸਤੋ ਭਾਈ ਮਨਦੀਪ ਜੱਸੀ ਜੀ ਹੋਰਾਂ ਨੇ ਮਾਹੌਲ ਜਿਹੜਾ ਇੰਨਾ ਖੂਬਸੂਰਤ ਮਾਹੌਲ ਸਿਰਜ ਦਿੱਤਾ ਹੈ ਔਰ ਭਾਵੁਕ ਹੋ ਚੁੱਕੇ ਅਸੀਂ ਸਾਰੇ ਹੀ ਬਾਕਮਾਲ ਬਾਕਮਾਲ ਇੱਕ ਵਾਰੀ ਫਿਰ ਜ਼ੋਰਦਾਰ ਤਾੜੀਆਂ ਤਾੜੀਆਂ ਵਾਲਾ ਭਾਈ ਕਿੱਧਰ ਗਿਆ ਭਾਈ ਸਾਡਾ ਆ ਗਿਆ ਜੀ ਆ ਗਿਆ ਹਾਂਜੀ ਥੈਂਕ ਯੂ ਥੈਂਕ ਯੂ ਦੇਬੀ ਬਾਈ ਜੀ ਹੋਰਾਂ ਨੇ ਜਿਹੜਾ ਜਿੰਨਾ ਵੀ ਕਲਾਮ ਲਿਖਿਆ ਮੈਨੂੰ ਲੱਗਦਾ ਕਿ ਉਹਨਾਂ ਨੇ ਆਹ ਇਹੋ ਜਿਹੀ ਮੁੱਲ ਦੀ ਲੜਾਈ ਜਿਵੇਂ ਦੱਸ ਕੇ ਗਏ ਬਾਈ ਜੀ ਇਹੋ ਜਿਹੇ ਕੰਮ ਨਹੀਂ ਉਹਨਾਂ ਨੇ ਕੁਝ ਛੇੜੇ ਪਰ ਸੰਕੇਤ ਜ਼ਰੂਰ ਦਿੱਤੇ ਕਿ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਸ਼ੁਕਰੀਆ ਜੱਸੀ ਜੀ ਬਹੁਤ ਬਹੁਤ ਤੋ ਦੋਸਤੋ ਆਪਾਂ ਚੱਲਦੇ ਹਾਂ ਗਿੱਦੜਬਾਹਾ ਅਤੇ ਬਾਈ ਮੱਖਣ ਸ਼ਰਮਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਵਾਗਤ ਕਰਦੇ ਉਹਨਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਸ਼ਰਮਾ ਜੀ ਸਤਿ ਸ਼੍ਰੀ ਖੁਸ਼ ਆਮਦੀ ਜੀ
0: ਸਤਿ ਸ਼੍ਰੀ ਅਕਾਲ ਜੀ ਸ਼ਮੀ ਜੀ ਕੀ ਹਾਲ ਚਾਲ ਹੈ ਜੀ
1: ਬਹੁਤ ਵਧੀਆ ਜੀ ਬਾਗੋ ਬਾਗ ਗਾਰਡਨ ਗਾਰਡਨ
0: ਤੇ ਅੱਜ ਫਿਰ ਟੌਪਿਕ ਕਿਹੜਾ ਰੱਖਤਾ ਜੀ
1: ਮੁੱਲ ਦੀ ਲੜਾਈ
0: ਮੈਂ ਕਹਿੰਦਾ ਜਮਾ ਅੱਜ ਦੇ ਜ਼ਮਾਨੇ ਤੇ ਰੱਖਦਾ ਟੌਪਿਕ ਕਿਹੜਾ ਜੀ
1: ਜੀ ਜੀ ਜੀ
0: ਲੜਾਈ ਕਾਂਗਰਸ ਦੀ ਲੜਾਈ ਕਾਲਜਾਂ ਦੀ ਲੜਾਈ ਬਾਹਰਲੇ ਮੁਲਕਾਂ ਦੀ
1: ਲੜਾਈ
0: ਲੜਾਈ ਭਰਜਾਈ ਦੀ ਹੈ ਨਾ ਜੀ
1: ਬਿਲਕੁਲ ਜੀ ਕਿੱਸਾ ਕੁਰਸੀ ਕਰ
0: ਚਲੋ ਆਪਾਂ ਤਾਂ ਆਪਦੀ ਲੜਾਈ ਰੱਖਦੇ ਹਾਂ ਜੀ
1: ਬਿਲਕੁਲ ਜੀ ਬਿਲਕੁਲ
0: ਹੈ ਨਾ ਜੀ
1: ਉਹ ਸਭ ਤੋਂ ਜ਼ਰੂਰੀ ਹੈ
0: ਜੱਸੀ ਜੀ ਨੇ ਬਹੁਤ ਵਧੀਆ ਰੌਣਕ ਲਾਈਆਂ ਹੈ ਨਾ ਜੀ
1: ਕੋਈ ਸ਼ੱਕ ਨੀ ਜੀ
0: ਹਾਂ ਸ਼ੱਕ ਤਾਂ ਰਹਿੰਦਾ ਵੀ ਨੀ ਜੇ ਸਹੀ ਕੰਮ ਹੋ ਜੇ ਹੈ ਨਾ ਜੀ
1: ਬਿਲਕੁਲ ਜੀ ਬਿਲਕੁਲ
0: ਲਓ ਜੀ ਫਿਰ ਆਪਾਂ ਕਰਦੇ ਹਾਂ ਗੱਲ ਲੜਾਈ ਦੀ ਹੈ ਨਾ ਜੀ
1: ਜੀ
0: ਕੰਮ ਧੰਦਾ ਕਰਨਾ ਫਿਕਰ ਕੋਈ ਨਾ ਤੈਨੂੰ ਹੈ ਫਿਕਰ ਹਾਰ ਤੇ ਸ਼ਿੰਗਾਰ ਦਾ ਕੰਮ ਧੰਦਾ ਕਰਨਾ ਫਿਕਰ ਕੋਈ ਨਾ ਤੈਨੂੰ ਹੈ ਫਿਕਰ ਹਾਰ ਤੇ ਸ਼ਿੰਗਾਰ ਦਾ ਮੈਨੂੰ ਡਰ ਰਹਿੰਦਾ ਘਰ ਦੇ ਕਲੇਸ਼ ਦਾ ਮੂਹਰੇ ਮੂਹਰੇ ਫੇਰਾ ਤੇਰੀ ਗੱਲ ਚਾਲ ਦਾ ਚੰਗੀ ਗੱਲ ਕਿਹੜੀ ਨੇ ਤੂੰ ਆਈ ਸਿੱਖ ਕੇ ਆਦਤ ਪੁਰਾਣੀ ਜੂ ਜਵਾਨਾ ਭੁੱਲ ਦੀ ਅੱਖਣਾ ਦੀ ਪਰੀ ਨਾ ਬੁਲਾਇਆ ਬੋਲਦੀ ਬਿਨਾਂ ਗੱਲੋਂ ਪਾਲ ਦੀ ਲੜਾਈ ਮੁੱਲ ਦੀ ਅੱਖਣਾ ਦੀ ਪਰੀ ਨਾ ਬੁਲਾਇਆ ਬੋਲਦੀ ਬਿਨਾਂ ਗੱਲੋਂ ਪਾਲ ਦੀ ਲੜਾਈ ਮੁੱਲ ਦੀ ਤਲੇ ਪਰੇਸ਼ਾਵੇ ਨਾ ਤੂੰ ਸੁੱਤੀ ਜਾਗਦੀ ਬੇਬੇ ਨੂੰ ਬਣਾਈ ਫਿਰ ਨੌਕਰਾਣੀ ਨੇ ਤਲੇ ਪਰੇਸ਼ਾਵੇ ਨਾ ਤੂੰ ਸੁੱਤੀ ਜਾਗਦੀ ਬੇਬੇ ਨੂੰ ਬਣਾਏ ਫਿਰ ਨੌਕਰਾਣੀ ਨੇ ਮੈਂ ਵੀ ਕਹਾਂ ਕੰਮ ਚੱਕ ਨੱਕ ਚੜਦੀ ਉੱਠ ਕੇ ਨਾ ਕਦੇ ਵੀ ਫੜਾਇਆ ਪਾਣੀ ਨੇ ਆਲੂਆਂ ਦੇ ਚਾਹੀਦੇ ਪਰੌਂਠੇ ਬੈਠੀ ਨੂੰ ਤਿੰਨ ਕੱਪ ਚਾਵੇ ਪੀ ਕੇ ਅੱਖ ਖੁੱਲਦੀ ਅੱਖਾਂ ਦੀ ਪਰੀ ਨਾ ਬੁਲਾਇਆ ਬੋਲਦੀ ਦੇਣਾ ਗੱਲੋਂ ਪਾਲ ਦੀ ਲੜਾਈ ਮੁੱਲ ਦੀ ਅੱਖਣਾ ਦੀ ਪਰੀ ਨਾ ਬੁਲਾਇਆ ਬੋਲਦੀ ਦੇਣਾ ਗੱਲੋਂ ਪਾਲ ਦੀ ਲੜਾਈ ਮੁੱਲ ਦੀ ਸਹੁਰਿਆਂ ਦੇ ਪਿੰਡ ਦੀ ਕਦਰ ਕਰੇ ਨਾ ਘਰ ਨੂੰ ਤੂੰ ਰੱਖਦਾ ਬਣਾ ਕੇ ਖਾਣਾ ਨੀ ਸਹੁਰਿਆਂ ਦੇ ਪਿੰਡ ਦੀ ਕਦਰ ਕਰੇ ਨਾ ਘਰ ਨੂੰ

ਤੇਰਾ ਨਿਮਕਣਾ ਬਥੇਰਾ ਸੋਚਿਆ, ਹੁਣ ਕੋਈ ਕਰਨਾ ਪਊਗਾ ਹੱਲ ਨੀ। ਪੁੱਤਰਾਂ ਦੇ ਮੱਖਣਾ ਬਥੇਰਾ ਸੋਚਿਆ, ਹੁਣ ਕੋਈ ਕਰਨਾ ਪਊਗਾ ਹੱਲ ਨੀ। ਆਖਰ ਨੂੰ ਪੈਗੀ ਮੈਨੂੰ ਡਾਂਗ ਚੱਕਣੀ, ਪਿਆਰ ਨਾਲ ਸਾਡੀ ਨਾ ਕੋਈ ਸੋਹਣੀ ਗੱਲ ਨੀ। ਆਖਰ ਨੂੰ ਪੈਗੀ ਮੈਨੂੰ ਡਾਂਗ ਚੱਕਣੀ, ਪਿਆਰ ਨਾਲ ਸਾਡੀ ਨਾ ਕੋਈ ਸੋਹਣੀ ਗੱਲ ਨੀ। ਆਸਾ ਪਾਸਾ ਵੇਖ ਕੇ ਸਿਆਣੀ ਬਣ ਗਈ, ਮਿੱਟੀ ਗੁਲ ਕੰਧ ਯੋ ਗੁਲਾਬੀ ਫੁੱਲ ਨੀ। ਆਸਾ ਪਾਸਾ ਵੇਖ ਕੇ ਸਿਆਣੀ ਬਣ ਗਈ, ਮਿੱਟੀ ਗੁਲ ਕੰਧ ਯੋ ਗੁਲਾਬੀ ਫੁੱਲ ਦੀ। ਆਕੜਾਂ ਦੀ ਪਰੀ ਨਾ ਬੁਲਾਇਆ ਬੋਲਦੀ, ਤੇਰਾ ਗੱਲੋਂ ਪਾਲਦੀ ਲੜਾਈ ਮੁੱਲ ਦੀ।

0: शुक्रिया शमी जी।
1: क्या पता नहीं क्या बता, बहुत खूब बहुत खूब जी। और बात माल जी, क्योंकि आही जड़ी आकड़ है ना, यही लड़ाई का मैं लगता कारण बन जाती कई बार, बस ओ करके काटोकले च पै जाता जी। ਆਹੀ ਪੰਗੇ ਆ ਸਾਰੇ। ਬਹੁਤ ਖੂਬਸੂਰਤ ਤੁਸੀਂ ਲਿਖਿਆ ਔਰ ਭਾਵਨਾਵਾਂ ਨੂੰ ਜਿੰਨੀ ਬਰੀਕੀ ਨਾਲ ਪਕੜਿਆ, ਕਿਆ ਬਾਤਾਂ ਜੀ, ਔਰ ਬਹੁਤ ਬਹੁਤ ਸ਼ੁਕਰੀਆ। ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ ਜੀ।
0: ਨਹੀਂ ਜਿਹੜਾ ਜਿੰਦਾਬਾਦ ਜ਼ਿੰਦਗੀ ਕਰਨਾ ਠੀਕ ਹੈ ਨਾ, ਇੱਕ ਹੋਰ ਲਾ ਸਕਦੇ ਆਪਾਂ?
1: ਹਾਂਜੀ ਹਾਂਜੀ ਬਿਲਕੁਲ ਜੀ,
0: ਲਾਈਏ ਫਿਰ
1: ਜੀ ਜੀ ਜੀ ਆਉਣ ਦੋ ਜੀ।
0: ਰਿਸ਼ਤੇ ਵਾਲੇ ਆ ਗਏ ਤੇ ਦੱਸ ਪੈਗੀ ਕਾਕੇ ਦੀ, ਰਿਸ਼ਤੇ ਵਾਲੇ ਆ ਗਏ ਤੇ ਦੱਸ ਪੈ ਗਈ ਕਾਕੇ ਦੀ, ਘਰੇ ਵਿਚੋਲਾ ਬੈਠਾ ਤੇ ਹੈ ਸਾਲੀ ਚਾਚੇ ਦੀ, ਘਰੇ ਵਿਚੋਲਾ ਬੈਠਾ ਤੇ ਹੈ ਸਾਲੀ ਚਾਚੇ ਦੀ, ਦੋ ਸਹੁਰੇ ਦੀ ਸਾਲੀ ਬਣ ਗਈ ਕੋਈ ਸ਼ਰਮਾਉਣਾ ਨਹੀਂ, ਸਹੁਰੇ ਦੀ ਸਾਲੀ ਬਣ ਗਈ ਕੋਈ ਸ਼ਰਮਾਉਣਾ ਨੀ, ਗੱਲ ਕਰਾਂਗੇ ਪੱਕੀ ਜੇ ਤੂੰ ਵਿਆਹ ਕਰਵਾਉਣਾ ਨੀ, ਗੱਲ ਕਰਾਂਗੇ ਪੱਕੀ ਜੇ ਤੂੰ ਵਿਆਹ ਕਰਵਾਉਣਾ ਨੀ, ਪਹਿਲਾਂ ਜਾਣ ਪਛਾਣ ਸਕੀਰੀ ਬਹੁਤ ਪੁਰਾਣੀ ਹੈ, ਪਹਿਲਾਂ ਜਾਣ ਪਛਾਣ ਸਕੀਰੀ ਬਹੁਤ ਪੁਰਾਣੀ ਹੈ, ਇਕੱਠੇ ਕਾਲਜ ਪੜ੍ਹਦੇ ਬਿਲਕੁਲ ਹਾਣੋ ਹਾਣੀ ਹੈ, ਇਕੱਠੇ ਕਾਲਜ ਪੜ੍ਹਦੇ ਬਿਲਕੁਲ ਹਾਣੋ ਹਾਣੀ ਹੈ, ਆਪੇ ਸੈਟਿੰਗ ਕਰਕੇ ਮਾੜਾ ਕਦੇ ਕਹਾਉਣਾ ਨੀ, ਆਪੇ

ਲਵ ਮੈਰਿਜ ਨਹੀਂ ਕਰਨੀ ਨਾ ਕੋਈ ਕੋਰਟ ਕਚਹਿਰੀ ਨੀ, ਲਵ ਮੈਰਿਜ ਨਹੀਂ ਕਰਨੀ ਨਾ ਕੋਈ ਕੋਰਟ ਕਚਹਿਰੀ ਨੀ, ਮਾਪਿਆਂ ਦੇ ਸੱਟ ਵੱਜਦੀ ਦਿਲ ਤੇ ਇਕਦਮ ਗਹਿਰੀ ਨੀ, ਮਾਪਿਆਂ ਦੇ ਸੱਟ ਵੱਜਦੀ

ਬਾਪੂ ਦੀ ਸਰਦਾਰੀ ਤੇ ਕੰਮ ਕਰੇ ਬਥੇਰਾਨੀ ਰਹੀ ਸਿਆਣੀ ਬਣ ਕੇ ਸਭ ਤੇ ਰੋਜ ਮਾਉਣਾ ਨੀ ਰਹੀ।

ਸਾਡੇ ਨਹੀਂ ਰਿਵਾਜ ਕਰੇ ਮੈਂ ਹੁਕਮ ਚਲਾਉਂਗੀ, ਸਾਡੇ ਨਹੀਂ ਰਿਵਾਜ ਕਹੇ ਮੈਂ ਹੁਕਮ ਚਲਾਉਂਗੀ, ਮੱਖਣ ਸ਼ਰਮੇ ਕੋ ਵੀ ਕੰਮ ਨਾਲ ਕਰਾਉਂਗੀ, ਮੱਖਣ ਸ਼ਰਮੇ ਕੋ ਵੀ ਕੰਮ ਨਾਲ ਕਰਾਉਂਗੀ, ਨਾ ਮੈਂ ਕੱਪੜੇ ਧੋਣੇ ਤੇ ਨਾ ਝਾੜੂ ਲਾਉਣਾ ਨੀ, ਨਾ ਮੈਂ

0: ਲਹਿੰਗਾ
1: ਚੀਜ਼ਾਂ ਵਾਲਾ
0: ਸਾਰਾ ਪੱਟ ਸੁੱਟਿਆ ਪਟਿਆਲਾ ਹੈ
1: ਤਾਂ ਹੀ ਲਾਲੀ ਭਾਜੀ ਆਏ ਨੀ ਅੱਜ ਮੈਨੂੰ ਲੱਗਦਾ ਕਿਤੇ ਬਿਜ਼ੀ ਨੇ
0: ਵਾਹ ਜੀ ਵਾਹ ਮੈਂ
1: ਦੁੱਖ ਭਰੀ ਕਹਾਣੀ ਹੈ ਮੈਂ ਹੁਣੇ ਸਕਰੋਲ ਅਪ ਕਰਦਾ
0: ਮੈਂ ਇਹ ਤਾਂ ਉਹੀ ਗੱਲ ਹੈ ਵੀ ਮੁੱਲ ਦੀ ਲੜਾਈ ਵਾਸਤੇ ਤਾਂ ਰੋਜ਼ ਧੂਫ ਬੱਤੀ ਸਵੇਰੇ ਉੱਠ ਕੇ ਕਰਦੇ ਨੇ ਕਾਲੇ ਕੋਟ ਵਾਲੇ ਵੀ ਕੋਈ ਇਹਦਾ ਰੋਜ਼ ਲਾਉਂਦੇ ਨੇ ਸਵੇਰੇ ਉੱਠ ਕੇ ਧੂਫ ਵੀ ਆਉਣ ਸਹੀ ਮੁੱਲ ਦੀ ਲੜਾਈ ਵਾਲੇ ਸਾਨੂੰ ਜਿੰਨੇ ਟੱਕਰ ਨੂੰ ਨਹੀਂ ਚੰਗੇ ਨੇ
1: ਲਾੜੀ ਪਵੇ ਅੱਜ ਕੋਈ ਜੀ ਓਹੋ ਡਿਸਕਨੈਕਟ ਵਿੱਚ ਨੂੰ ਹੋ ਰਿਹਾ ਫਿਰ
0: ਕੀ ਕਰਦਾ ਪਿਆ
1: ਮਤਲਬ ਡਿਚਕੂ ਡਿਚਕੂ ਜੀ ਹੋ ਰਹੀ ਹੈ ਜੀ ਨੈਟ ਦੀ ਸ਼ਾਇਦ
0: ਮੈਨੂੰ ਵੀ ਪਤਾ ਨੀ ਹੁਣ ਕੀ ਹੋ ਰਹੀ ਹੈ ਤੋ ਕਭੀ ਨਹੀਂ ਹੁਆ ਥਾ ਇਸਸੇ ਪਹਿਲੇ
1: ਆਜ ਸੇ ਪਹਿਲੇ ਆਜ ਸੇ ਜ਼ਿਆਦਾ
0: ਜੀ ਮੈਂ ਕਿਹਾ ਵੀ ਆਪਣਾ ਕਾਲੇ ਕੋਟ ਵਾਲੇ ਤੋਂ ਮੈਂ ਕਿਹਾ ਭਾਲ ਦੀ ਮੁੱਲ ਦੀ ਲੜਾਈ ਵਾਲੇ ਨੇ ਸਵੇਰੇ ਸ਼ਾਮ
1: ਜੀ
0: ਇਹ ਤਾਂ ਉਂਝ ਆ ਕੇ ਭਾਵੇਂ ਟਵਾਣਾ ਰੇਡੀਓ ਤੇ ਵੀ ਭਾਵੇਂ ਤੁਹਾਡੇ ਕੋਲ ਵੀ ਸਿਆਣੀਆਂ ਸਿਆਣੀਆਂ ਗੱਲਾਂ ਕਹਿ ਜਾਂਦੇ ਨੇ ਸਿਆਣਾ ਬੰਦਾ ਇਹਨਾਂ ਨੂੰ ਚਾਹੀਦਾ ਹੀ ਨੀ ਸਿਆਣੇ ਬੰਦੇ ਦੀ ਹੁਣ ਕੀ ਲੋੜ ਉਂਝ ਦੁਆ ਕਰਦੇ ਨੇ ਵੀ ਬੰਦਾ ਸਿਆਣਾ ਹੋਵੇ
1: ਜੀ
0: ਬਾਕੀ ਗੱਲ ਐ ਆ ਵੀ ਸ਼ਮੀ ਬਾਈ ਜੀ ਵੇਖੋ ਤੁਸੀਂ ਨਾ ਪਿਛਲੇ ਦਿਨੀ ਸਾਡੇ ਲਾਂਭੇ ਵਿੱਚ ਹੀ ਨੇ ਕਈ ਬੰਦੇ ਤਾਂ ਅਸੀਂ ਘੇਰ ਘੇਰ ਕੇ ਲਿਆਏ ਆ ਵੀ ਆਜੋ ਯਾਰ ਉਹ ਸਾਨੂੰ ਘੇਰ ਘੇਰ ਕੇ ਲਿਆਉਂਦੇ ਸੀ ਵੀ ਆ ਜੁੜਿਆ ਕਰੋ ਦੁਆਬਾ ਰੇਡੀਓ ਤੇ ਅਸੀਂ ਇਸ ਵਾਰੀ ਅਸੀਂ ਘੇਰ ਕੇ ਲਿਆਏ ਆ ਭਾਈ ਆਜੋ ਜੁੜਿਆ ਕਰੋ ਇਹ ਵੀ ਵੇਖ ਲੋ ਇਹ ਵੀ ਸਮੇਂ ਦੀ ਚਾਲ ਹੈ ਤੇ ਤੁਸੀਂ ਨਾ ਬਾਹਲਾ ਥੋੜਾ ਜਿਆਦਾ ਧੱਕਾ ਹੋ ਗਿਆ ਬਾਬੇ ਪਿਛਲੇ ਦਿਨ
1: ਉਹ ਜੂਨ ਦੇ ਵਿੱਚ ਥੋੜੀ ਜੂਨ ਇਹੀ ਜਿਹੀ ਹੋ ਗਈ
0: ਹਾਂ ਜੂਨ ਤੁਸੀਂ ਉਹੀ ਗੱਲ ਹੋ ਗਈ ਉਹੀ ਗੱਲ
1: ਜੀ ਜੀ
0: ਸਹੀ ਗੱਲ ਬਹੁਤ ਔਖੇ ਮਨਾਏ ਨੇ ਕਈ ਸੱਜਣ ਅਸੀਂ ਤਾਂ ਹੀ ਤਾਂ ਸੈਣੀ ਬਾਈ ਤੁਹਾਨੂੰ ਸ਼ੁਰੂ ਚ ਹੀ ਕਹਿ ਗਏ ਵੀ ਨਾਲ ਨਾਲ ਤੁਰਿਆ ਜੇ ਅੱਗੋਂ ਕਾਊਂਟਰ ਨਾ ਕਰੇ ਵੀ ਜਿਵੇਂ ਕਹਿਣਗੇ ਵੀ ਹਾਂਜੀ ਐ ਨੀ ਜੁੜੇ ਉਹ ਨੀ ਜਿਵੇਂ ਮੰਨ ਹੀ ਜਾਏ ਵੀ ਹਾਂਜੀ ਠੀਕ ਹੈ ਜੀ ਗਲਤੀ ਹੈ ਸਾਡੀ ਜੀ ਅੱਗੋਂ ਐ ਨਾ ਕਹਿਣ ਦੀ ਕੋਸ਼ਿਸ਼ ਕਰਿਆ ਵੀ ਯਾਰ ਐ ਸੀ ਮੈਨੂੰ ਉਹ ਸੀ ਕੰਮ ਸੀ ਫਲਾਣਾ ਸੀ
1: ਕੋਈ ਲੌਜਿਕ ਦੇਣ ਦਾ ਕੋਈ ਮਤਲਬ ਹੀ ਨੀ ਰਿਹਾ
0: ਨਾ ਨਾ ਨਾ ਕੋਈ ਫਾਇਦਾ ਨੀ ਕੋਈ ਫਾਇਦਾ ਨੀ ਹੈਗਾ ਉਹ ਮੈਂ ਤਾਂ ਨਾ ਚਲੋ ਮੈਂ ਤਾਂ ਤੁਹਾਡੀ ਜੋ ਫੀਲ ਕੀਤੀ ਮੈਂ ਪਿਛਲੇ ਦਿਨ ਅੱਜ ਦੇ ਜੁੜੇ ਨਾ ਮੈਂ ਤਾਂ ਕੁਦਰਤੀ ਹੋਈ ਲੇਟ ਸੀ ਉਦੇ
1: ਜੀ
0: ਤੇ ਉਹ ਤੁਹਾਨੂੰ ਸ਼ਾਇਦ ਐ ਲੱਗਿਆ ਵੀ ਕਿਤੇ ਮੈਂ ਜਦੋਂ ਰਿਪੀਟ ਸੁਣਿਆ ਨਾ ਪ੍ਰੋਗਰਾਮ ਤੇ ਮੈਨੂੰ ਉਦੋਂ ਮਹਿਸੂਸ ਹੋਇਆ ਮੈਂ ਤੁਹਾਨੂੰ ਐ ਲੱਗਿਆ ਹੋਣਾ ਵੀ ਕਿਤੇ ਜਾਣ ਕੇ ਨੀ ਜੁੜਦੇ ਪਏ
1: ਕਈ ਵਾਰੀ ਹੋ ਜਾਂਦਾ ਜੀ ਬਿਲਕੁਲ
0: ਨਹੀਂ ਨਹੀਂ ਨਹੀਂ ਨਹੀਂ ਏਦਾਂ ਨੀ ਸੀ ਉਹ ਚਲੋ ਅਸੀਂ ਤਾਂ ਵੈਸੇ ਹੀ ਥੋੜੇ ਜਿਹਾ ਕਈ ਵਾਰੀ ਹੋ ਜਾਂਦਾ ਵੈਸੇ ਤਾਂ ਜਿਆਦਾ ਤੋਂ ਜਿਆਦਾ ਹੀ ਹੁੰਦਾ ਕੋਸ਼ਿਸ਼ ਵੀ ਚਲੋ ਜੁੜੀਏ
1: ਬਿਲਕੁਲ ਬਿਲਕੁਲ ਜੀ
0: ਤੇ ਉਦੇ ਸਾਡੀ ਮਜਬੂਰੀ ਸੀ ਚਲੋ ਅਸੀਂ ਲੇਟ ਹੋ ਗਏ ਜੱਸੀ ਬਾਈ ਉਦੇ ਉਹ ਫਿਲਮ ਵੇਖਣ ਗਿਆ ਹੋਇਆ ਸੀ 40 ਦਿਨ ਕਹਿੰਦਾ ਵੀ ਅਸੀਂ ਪਤਾ ਨੀ ਵੇਖੀ ਕੇ ਨੀ ਵੇਖੀ ਤੇ ਮੈਂ ਵੀ ਥੋੜਾ ਜਿਹਾ ਲੇਟ ਸੀ ਤੇ ਮੈਨੂੰ ਐ ਹੋਇਆ ਮੈਂ ਵੀ ਚਲੋ ਤੁਹਾਨੂੰ ਐ ਲੱਗਿਆ ਵੀ ਕਿਤੇ ਉਹੀ ਗੱਲ ਵੀ ਮੈਂ ਨਹੀਂ ਜੁੜਿਆ ਕਿਤੇ ਤਾਂ ਨੀ ਜੁੜਦੇ ਪਏ ਇਹੋ ਜਿਹੀ ਤਾਂ ਚਲੋ ਕੋਈ ਗੱਲ ਨੀ
1: ਜੀ ਜੀ ਬਿਲਕੁਲ ਬਿਲਕੁਲ ਹਾਂ
0: ਮੁਹੱਬਤ ਜ਼ਿੰਦਾਬਾਦ ਤਾਂ ਹੀ ਹੁੰਦੀ ਆ ਜੇ ਇੱਕ ਦੂਜੇ ਦੀਆਂ ਉਹੀ ਗੱਲ ਵੀ ਰਲ ਮਿਲ ਕੇ ਚੱਲੀ ਜੇ ਇੱਕ ਪਾਸੇ ਜ਼ਿੰਦਾਬਾਦ ਕਰੀਏ ਤਾਂ ਦੂਜੇ ਪਾਸੇ ਸਮਰਾਜਵਾਦ ਮੁਰਦਾਬਾਦ ਹੋ ਜਾਂਦਾ
1: ਗਾਣਾ ਚੱਲੂ ਫਿਰ ਟੁੱਟੇ ਦਿਲ ਨੀ ਜੁੜਦੇ
0: ਹਾਂ ਟੁੱਟੇ ਤੇ ਹਾਂ ਫਿਰ ਨਹੀਂ ਦੂਜਾ ਵੀ ਜਾਣਾ ਜਿਵੇਂ ਮਿੱਟੀ ਦਾ ਜ ਬਣਾ ਕੇ ਘਰ ਖੇਡ ਦੇ ਜਵਾਕ ਮਰ ਜਾਣੀ ਮੇਰੇ ਦਿਲ ਨਾਲ ਖੇਡਦੀ ਤੁਸੀਂ ਸਾਡੇ ਦਿਲ ਨਾਲ ਵੀ ਨਾ ਖੇਡਿਆ ਕਰੋ ਤੁਸੀਂ ਬਾਬਿਓ
1: ਨਾ ਜੀ ਨਾ ਨਾ ਜੀ ਨਾ ਇਹ ਬਹੁਤ ਰਿਸਕੀ ਕੰਮ ਹੈ
0: ਮੈਂ ਨਾ ਚਲੋ ਸ਼ਮੀ ਬਾਈ ਜੀ
1: ਜੀ ਓਹੋ ਆਵਾਜ਼ ਫਿਰ

0: ਫਿਰ ਰੀਕਨੈਕਟਿੰਗ ਹੁਣ
1: ਕਨੈਕਟ ਜੀ ਮੈਂ ਕਿਹਾ ਸਿੱਧਾ ਹੀ ਲਾ ਲਈਏ ਬਾਬੇ ਹੋਏ, ਮੈਨੂੰ ਲੱਗਦਾ ਰੀਕਨੈਕਟਿੰਗ ਖਰਾਬ ਕਰੂ ਅੱਜ ਕੰਮ ਉਹੀ ਗੱਲ
0: ਆ। ਕੁਛ ਹੈ ਚੱਕਰ ਨੀ ਮਾੜਾ ਜਾ, ਕੋਈ ਇਹੋ ਜਿਹਾ ਮੰਤਰ ਵੱਜ ਗਿਆ ਜੀ।
1: ਤੁਸੀਂ ਡਾਇਰੈਕਟ ਕਾਲ ਲਾ ਲਓ ਉਧਰੋਂ, ਹੁਣ ਮੈਨੂੰ ਤੁਹਾਡਾ ਨੰਬਰ ਨੀ ਲੱਭਣਾ, ਇੰਨੇ ਚਿਰ ਨੂੰ ਪ੍ਰੋਗਰਾਮ ਦਾ ਟਾਈਮ ਖਤਮ ਹੋ ਜਾਣਾ ਜਿੰਨੇ ਚਿਰ ਨੂੰ ਤੁਹਾਡਾ ਨੰਬਰ ਲੱਭਣਾ।
0: ਮੈਂ ਵੇਖਦਾ ਜੀ ਕਰਕੇ ਇਧਰੋਂ ਦੇਖਦਾ ਜੀ। ਠੀਕ ਹੈ ਜੀ,
1: ਡਾਇਰੈਕਟ ਲਾ ਲਓ ਸਿੱਧੀ
0: ਜੀ ਜੀ ਜੀ ਜੀ ਮੈਂ ਕਰ ਲਿਆ ਜੀ। ਠੀਕ ਹੈ ਜੀ, ਲਓ ਜੀ ਇਹ ਥੋੜਾ ਜਿਹਾ ਸ਼ਾਇਦ ਨੈਟ ਦਾ ਦਿੱਕਤ ਵਾਲਾ ਮਾਹੌਲ ਹੋ ਗਿਆ ਹੈ। ਇਧਰੋਂ ਆਪਾਂ ਕਰਕੇ ਵੇਖਦੇ ਹਾਂ, ਇਧਰੋਂ ਰਮਾਲ ਹਿੱਲਿਆ ਉਧਰੋਂ ਹਿੱਲੀ ਫੁਲਕਾਰੀ। ਤੋ ਨੰਬਰ ਬਾਈ ਦੇ ਲੱਭਦੇ ਆਪਾਂ ਦੋਸਤੋ, ਤੁਸੀਂ ਵੀ ਉਨੀ ਦੇਰ ਤੱਕ ਡਾਇਲ ਕਰ ਸਕਦੇ ਹੋ 9478355591 ਇਸ ਨੰਬਰ ਦੇ ਉੱਤੇ ਡਾਇਲ ਕਰਕੇ ਜੁੜ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਲਾਈਵ। ਵਾਹ ਕੀ ਵਾਹ। ਔਜਲਾ ਸਾਹਿਬ ਕਹਿੰਦੇ ਜੀ ਅੱਜ ਅਮਰੀਕਾ ਦਾ ਆਜ਼ਾਦੀ ਦਿਹਾੜਾ, ਰੂਹ ਖੁਸ਼ ਹੋ ਜਾਂਦੀ ਹੈ ਲੋਕਾਂ ਨੂੰ ਜਸ਼ਨ ਮਨਾਉਂਦਿਆਂ ਦੇਖ ਕੇ, ਸਹੀ ਮਿਹਨਤ ਆਜ਼ਾਦੀ ਮਿਲੀ ਹੈ। ਬਿਲਕੁਲ ਭਾਜੀ, ਬਹੁਤ ਬਹੁਤ ਮੁਬਾਰਕਾਂ ਔਰ ਹੈਪੀ ਇੰਡੀਪੈਂਡੈਂਸ ਡੇ। ਕਿਆ ਬਾਤ ਆ, ਪਾਰਟੀ ਬਣ ਗਈ, ਪਾਰਟੀ ਬਣ ਗਈ ਜੀ, ਕਿਆ ਬਾਤ ਆ ਜੀ। ਔਲਖ ਸਾਹਿਬ ਸਤਿ ਸ੍ਰੀ ਅਕਾਲ ਜੀ।
2: ਹਾਂਜੀ ਜੀ ਸਤਿ ਸ੍ਰੀ ਅਕਾਲ ਬਾਬੇ। ਠੀਕ ਹੈ, ਮੈਨੂੰ ਲੱਗਦਾ ਅੱਜ ਨੈਟਵਰਕ ਸਾਡੇ ਕੋਲ ਮੀਂਹ ਪੈ ਗਿਆ, ਪਤਾ ਨਹੀਂ ਤਾਂ ਮੀਂਹ ਨੇ ਡਾਊਨ ਕਰਤਾ ਜਾਂ ਕੀ ਹੈ।
0: ਤਾਂ ਹੀ ਉਹ ਗੱਲ ਹੋ ਗਈ, ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ,
2: ਸਿੱਲੀ ਸਿੱਲੀ ਨੀ ਸਿੱਲੀ ਸਿੱਲੀ ਹਵਾ ਹੋਈ ਪਈ
0: ਹੈ ਜੀ।
2: ਮੈਂ ਨਾ ਤੁਹਾਨੂੰ ਇੱਕ ਗੱਲਬਾਤ ਸੁਣਾਉਣਾ, ਮੈਂ ਸੁਣਾਉਣੀ ਦਾ ਮੌਕਾ ਤੇ ਦਸਤੂਰ ਤੇ ਪਿਛਲੇ ਦਿਨ ਸੀ ਜਿੱਦਣ ਤੁਸੀਂ ਐਤਵਾਰ ਨੂੰ ਜੁੜੇ ਹੋ।
0: ਹਾਂਜੀ ਹਾਂਜੀ ਜੀ।
2: ਤੇ ਉਦਣ ਕੁਦਰਤੀ ਚਲੋ ਮੈਨੂੰ ਉਹ ਗੱਲ ਤੁਹਾਡੇ ਵਾਲੀ ਉਹੀ ਹੈ ਜਿਵੇਂ ਤੁਸੀਂ ਕਹੋ, ਉਹ ਮੈਨੂੰ ਤਾਂ ਉਹੀ ਗੱਲ ਵੀ ਭੁੱਲ ਗਿਆ ਵੀ ਸ਼ਮੀ ਬਾਈ ਜੀ ਵੀ ਆਉਂਦੇ ਹੁੰਦੇ ਨੇ, ਵੀ ਅਸੀਂ ਉਹਨਾਂ ਨਾਲ ਜੁੜਦੇ ਹੁੰਦੇ ਹਾਂ। ਜਦੋਂ ਪ੍ਰੋਗਰਾਮ ਬੰਦ ਹੋਣ ਵਾਲਾ ਹੋਇਆ ਕੁਦਰਤੀ ਉਹੀ ਗੱਲ ਹੈ, ਉਹ ਸ਼ਮੀ ਬਾਈ ਜੀ ਮੈਨੂੰ ਕੁਦਰਤੀ ਉਹ ਜਿਵੇਂ ਯਾਦਾਸ਼ਤ ਨੀ ਉਹ ਪੁਰਾਣੀਆਂ ਫਿਲਮਾਂ ਚ ਚੇਤਾ ਆਉਂਦੀ ਵੀ ਆਈਏ ਸ਼ਾਲਾ ਉਹ ਕੰਮ ਹੋਇਆ। ਮੈਂ ਕਿਹਾ ਵੀ ਚਲੋ ਹੁਣ ਟਾਈਮ ਕੁਦਰਤੀ ਥੋੜਾ ਰਹਿ ਗਿਆ ਸੀ ਉਦੋਂ, ਫਿਰ ਮੈਂ ਕਿਹਾ ਵੀ ਹੁਣ ਇੰਨਾ ਲੰਮਾ ਨਾ ਕਰੀਏ ਆਪਾਂ।
0: ਕਿਆ ਪਤਾ, ਬਿਲਕੁਲ ਬਿਲਕੁਲ ਜੀ, ਰੀਕਨੈਕਟ ਹੋ ਗਈ ਸੀ ਗੱਲ ਪੂਰੀ ਜੀ ਬਿਲਕੁਲ।
2: ਹਾਂਜੀ ਉਹ ਨਾ ਕਿਸੇ ਸੱਜਣ ਨੇ, ਬੜੇ ਪਿਆਰੇ ਸੱਜਣ ਨੇ ਘੱਲੀ ਸੀ ਗੱਲਬਾਤ
0: ਜੀ,
2: ਉਹ ਹੈਗੀ ਲੰਮੀ ਸੀ, ਫਿਰ ਮੈਂ ਤਾਂ ਉਹਦੇ ਸੁਣਾਈ ਨੀ, ਮੈਂ ਵੀ ਚਲੋ ਹੁਣ ਕੋਈ ਗੱਲ ਨੀ ਫਿਰ ਸਹੀ
0: ਜੀ।
2: ਹਾਂਜੀ ਲਓ ਸੁਣਿਓ ਫਿਰ ਗੱਲਬਾਤ ਸਾਜੋ
0: ਇਰਸ਼ਾਦ ਜੀ,
2: ਨਾਲ ਨਾਲ ਹੰਗਾਰਾ ਭਰੀ ਹੈ ਜੀ।
0: ਬਿਲਕੁਲ ਬਿਲਕੁਲ ਜੀ, ਠੀਕ ਹੈ ਜੀ।
2: ਹੁਣ ਦੀਵਾ ਨਾ ਬੁਝਾਈ ਹੈ ਜੇ ਰਾਤ ਬਾਕੀ ਹੈ, ਭਰੀ ਜਾ ਹੰਗਾਰਾ ਜੇ ਬਾਤ ਬਾਕੀ,
0: ਬਾਤ ਬਾਕੀ ਹੈ। ਵਾਹ ਵਾਹ ਵਾਹ।
2: ਕਹਿੰਦਾ ਜੀ ਸ਼ਮੀ ਬਾਈ ਜੀ ਸੁਣਿਓ
0: ਜੀ,
2: ਕਹਿੰਦੇ ਕੀ ਕਰੋਗੇ ਮੁਹੱਬਤ ਤੋ ਚਿਹਰੇ ਤੇ ਉਦਾਸੀ ਛਾਏਗੀ,
0: ਵਾਹ
2: ਜੋ ਛਾਏਗੀ ਉਦਾਸੀ ਤੁਮੇ ਨੀਂਦ ਨਹੀਂ ਆਏਗੀ,
0: ਵਾਹ
2: ਜੋ ਨੀਂਦ ਨਹੀਂ ਆਏਗੀ ਤੋ ਚਿਹਰੇ ਤੇ ਅਸਰ ਆਏਗਾ
0: ਜੀ,
2: ਜੋ ਚਿਹਰੇ ਤੇ ਅਸਰ ਆਏਗਾ ਤੂੰ ਨਜ਼ਰੇ ਚੁਰਾਏਗਾ,
0: ਵਾਹ
2: ਜੋ ਤੂੰ ਨਜ਼ਰੇ ਚੁਰਾਏਗਾ, ਜੋ ਤੂੰ ਨਜ਼ਰੇ ਚੁਰਾਏਗਾ ਤੋ ਨਾ ਜਾਣੇ ਕਬ ਤੱਕ ਮਿਲਨੇ ਨਾ ਆਏਗਾ, ਤੂੰ ਮਿਲਨੇ ਨਾ ਆਏ ਐਸੀ ਨੌਬਤ ਹੀ ਕਿਉਂ ਆਏ, ਹਮ ਚਾਹਤੇ ਹੀ ਨਹੀਂ ਕਿ ਮੁਹੱਬਤ ਹੋ ਜਾਏ, ਹਮ ਚਾਹਤੇ ਹੀ ਨਹੀਂ ਕਿ ਮੁਹੱਬਤ ਹੋ
0: ਜਾਏ,
2: ਔਰ ਕਰੋਗੀ ਮੁਹੱਬਤ
0: ਜੀ,
2: ਔਰ ਕਰੋਗੀ ਮੁਹੱਬਤ ਤੋ ਕਿਉਂ ਤੋ ਕੁਛ ਯੂੰ ਮੁਹੱਬਤ ਹੋਗੀ, ਕਭੀ ਸ਼ੱਕ ਹੋਗਾ ਮੁਝ ਪਰ ਤੋ ਕਭੀ ਸ਼ਿਕਾਇਤ ਹੋਗੀ, ਜਿਨਸੇ ਵਾਸਤਾ ਨਹੀਂ ਉਨਸੇ ਅਦਾਵਤ ਹੋਗੀ
0: ਜੀ,
2: ਘਰ ਸੇ ਨਫ਼ਰਤ ਅਪਨੋ ਸੇ ਬਗਾਵਤ ਹੋਗੀ, ਮੇਰੇ ਲਈ ਤੁਮੇ ਆਪਣਾ ਘਰ ਵੀ ਛੋੜਨਾ ਹੋਗਾ, ਮੇਰੇ ਸਾਥ ਚਲੋ ਤੁਮੇ ਯੇ ਸ਼ਹਿਰ ਵੀ ਛੋੜਨਾ ਹੋਗਾ, ਟੂਟ ਜਾਏਗਾ ਜਬ ਘਰ ਵਾਲੋ ਸੇ ਰਿਸ਼ਤਾ, ਮਾਂ ਕੇ ਹਾਥ ਕੇ ਨਿਵਾਲੋ ਸੇ ਰਿਸ਼ਤਾ, ਟੂਟ ਜਾਏਗਾ ਜਬ ਘਰ ਵਾਲੋ ਸੇ ਰਿਸ਼ਤਾ, ਮਾਂ ਕੇ ਹਾਥ ਕੇ ਨਿਵਾਲੋ ਸੇ ਰਿਸ਼ਤਾ, अनजान शहर में ये बुखार भी उतर जाएगा, भूख लगेगी तो प्यार भी मर जाएगा।
0: बहुत खूब।
2: फिर मुझसे आएगा तुमको बहकाने का इल्जाम, फिर मुझसे आएगा तुमको बहकाने का इल्जाम, फंस जाऊंगा मैं दुनिया के चक्कर में,
0: ओहो
2: जवानी बीत जाएगी थाने के चक्कर में। जवानी बीत जाए थाने के चक्कर में, थाने के चक्कर में ऐसी नौबत ही क्यों आए, हम चाहते ही नहीं कि मोहब्बत हो जाए, हम चाहते ही नहीं कि मोहब्बत हो जाए।
0: जी।
2: और करोगी मोहब्बत तो रोज मुलाकात होगी।
0: ठीक है जी, खर्चा बताओ प्रोजेक्ट।
2: वक्त जाया होगा फजूल की बात होगी।
0: ओए होए होए होए होए होए होए होए। जी।
2: शाम को ताने देंगे कुछ लोग, घर पहुंचते पहुंचते रात होगी।
0: वाह।
2: घर वाले पूछेंगे तो क्या बोलोगी, कुछ बोलोगी या खामोश हो जाओगी।
0: जी।
2: दिल की बातों को सोचकर रात भर मुस्कुराओगी।
0: जी।
2: पड़ी मेरी तस्वीर को सीने से लगाओगी। पड़ी मेरी तस्वीर को सीने से लगाओगी, चिड़चिड़ी हो जाओगी जब दोस्त चिढ़ाएंगे। चिड़चिड़ी हो जाओगी जब दोस्त चिढ़ाएंगे, मुकद्दर का नाम लेकर तुम्हें लोग बुलाएंगे।
0: ओ हो, हो, हो, हो, हो। क्या बता क्या बता।
2: मुकद्दर का नाम लेकर तुम्हें लोग बुलाएंगे। एक दिन तुम इन बातों से तंग आ जाएगी
0: जी,
2: और मुझे पत्थर की तरह तू ठुकरा जाएगी।
0: ओ हो, हो, हो। जी।
2: तू ठुकरा जाए ऐसी नौबत ही क्यों आए, हम चाहते ही नहीं के
0: मोहब्बत हो जाए।
2: मोहब्बत हो जाए,
0: क्या
2: हम चाहते ही नहीं के मोहब्बत हो जाए।
0: बहुत खूब जी।
2: मैं तो पिछले संडे नु सुनाना भी है
0: जी,
2: पर चलो रह गया किसी कारण।
0: बहुत खूब जी, बहुत खूब, क्या बता। चिड़चिड़ी का जवाब नहीं जी, जसी जी कहते चिड़चिड़ी नहीं जी, चुर चुरी हो जाएगी। जगसीर भाई जी कहते जी, मुकद्दर जी कहते पोलिया पुलिया सट्टा मार रहे ने।
2: नहीं जस्सी भाई जी समझ जानगे, वो कहते हम चाहते ही नहीं कि ऐसी नौबत क्यों आए
0: जी,
2: हमें बेलना छुपाना क्यों पाए।
0: बेलने वाला भी लिखा उन्होंने कहते।
2: वही गल,
0: बेलना स्टील का तैयार बैठा होगा।
2: कोडवर्ड गल हुंदी आ, ओही गल कई छेदना भी धोना पै, कहिंदा वी मौके दा दस्तूर हुंदा वी लभदे ना।
0: सैनी साहब कहिंदे लगदा कहिंदे मनोज जी दी आत्मा आ गई है। बहुत गुरु जी क्या बता, बाकमाल।
2: तुहानू ना एक गल होर सुनानी है छोटी
0: जी।
2: ਸਾਡੇ ਆਪਣਾ ਬਾਈ ਜੀ ਵਾਸਤੇ ਤੇ ਸੈਣੀ ਬਾਈ ਜੀ ਦੇ ਸੰਤ ਜੀ ਵਾਸਤੇ ਆ
0: ਜੀ,
2: ਇਹ ਸੁਣਾ ਕੇ ਫਿਰ ਮੈਂ ਹੁਣ ਫਤਿਹ ਕਰਦਾ ਵਾ
0: ਜੀ।
2: ਕੱਲ ਨੂੰ ਉਡੀਕ ਰਹੇ ਕਿ ਤੁਸੀਂ ਕਿਤੇ ਫਿਰ ਨਾ ਮੈਸੇਜ ਪਾ ਦਿਓ।
0: ਨਹੀਂ ਕੱਲ ਦੀ ਤੁਸੀਂ ਮੈਨੂੰ ਯਾਦ ਕਰਾਤੀ ਗੱਲ, ਕੱਲ ਮੇਰੇ ਨਾ ਮਨ ਚ ਇੱਕ ਗੱਲ ਆਉਂਦੀ, ਇੱਕ ਪ੍ਰੋਗਰਾਮ ਆਪਣਾ ਐਪੀਸੋਡ ਰਹਿ ਗਿਆ ਸੀ ਜੂਨ ਦੇ ਵਿੱਚ, ਜਦੋਂ ਮੈਨੂੰ ਅਚਾਨਕ ਜਾਣਾ ਪੈ ਗਿਆ, ਉਹ ਸੀਗਾ ਮੂਵੀ ਮਿੱਤਰਾਂ ਦੀ। ਕਿਉਂ ਨਾ ਆਪਾਂ ਕੱਲ ਨੂੰ ਜਿਹੜਾ ਟੋਪਿਕ ਰੱਖੀਏ ਇਹੀ ਰੱਖੀਏ ਕਿ ਜੇ ਮਿੱਤਰਾਂ ਨੇ ਫਿਲਮ ਬਣਾਉਣੀ ਹੋਵੇ ਕਿ ਇਹੀ ਜਿਹੀ ਫਿਲਮ ਹੋਊਗੀ, ਤੇ ਕਿਹੜਾ ਕਿਹੜਾ ਰੋਲ ਉਹ ਕਰਨਾ ਚਾਹੁੰਦੇ ਆ, ਤੇ ਕਹਾਣੀ ਕੀ ਬਣਾਉਣੀ ਚਾਹੁੰਦੇ ਆ ਉਹਦੀ।
2: ਨਹੀਂ ਫਿਰ ਇਹ ਟੋਪਿਕ ਵਧੀਆ ਸੀ ਤਾਂ ਬਾਗਾਂ ਆਪਣਾ ਕੀ ਕਹਿੰਦੇ ਉਹਨਾਂ ਨੂੰ ਆਹ 40 ਦਿਨ ਵੇਖ ਕੇ ਆਏ ਜੀ ਪਿਛਲੇ ਦਿਨ।
0: ਹਾਂਜੀ ਹਾਂਜੀ ਬਹੁਤ ਵਧੀਆ ਫਿਲਮ ਹੈ ਜੀ, ਮੈਂ ਮਿਸ ਕਰ ਗਿਆ ਉਹ, ਪਰ ਲੱਭ ਰਹੇ ਹੁਣ ਕਿਤੇ ਲੱਗੀ ਹੋਈ ਦੇਖ ਕੇ ਆਵਾਂਗੇ। ਰੋਲ ਵੀ ਸਿਲੈਕਟ ਕਰ ਲੈਣਗੇ ਮੈਨੂੰ ਲੱਗਦਾ ਤੇ ਕਹਾਣੀ ਵੀ।
2: ਬਿਲਕੁਲ
0: ਜੀ,
2: ਮੈਂ ਨਾ ਇੱਕ ਸੈਕਿੰਡ, ਮੈਂ ਹੁਣ ਲਓ ਬਾਬਿਓ ਸੁਣਿਓ ਮਾੜੀ ਜੀ ਗੱਲਬਾਤ।
0: ਆਉਣ ਦੋ ਜੀ, ਆਉਣ ਦੋ।
2: ਹਾਂ ਉਹ ਕਹਿੰਦਾ, ਕਹਿੰਦਾ ਨੀ ਕਹਿੰਦੀ ਹੈ ਆਪਾਂ ਤਾਂ ਨਹੀਂ ਨਹੀਂ ਜਿਹੜੀ ਜਿਹੜੀ ਗੱਲ ਸੱਚੀ ਆ ਸੱਚੀ ਕਹਿ ਦੇਣੀ ਚਾਹੀਦੀ ਹੈ ਜੀ, ਕੀ ਉਹੀ ਗੱਲ ਉਹ ਹੈ।
0: ਠੀਕ ਹੈ ਜੀ, ਕਹਿੰਦੀ ਹੈ ਜੀ,
2: ਜਦੋਂ ਜਦੋਂ ਕਹਿੰਦਾ ਉਦੋਂ ਕਹਿੰਦਾ, ਜਦੋਂ ਕਹਿੰਦੀ ਹੈ ਉਹ ਕਹਿੰਦੀ ਹੈ, ਉਹੀ ਗੱਲ ਐਵੇਂ।
0: ਨਹੀਂ ਉਹ ਤਾਂ ਹੈ ਜੀ, ਹਾਂਜੀ ਕਹਿ ਤਾਂ ਕਹਿ ਤਾ ਜੀ, ਬਿਲਕੁਲ
2: ਹਾਂ ਐਵੇਂ ਲੁਕੋਈ ਜੀ ਉਹੀ ਗੱਲ।
0: ਨਾ ਜੀ ਨਾ,
2: ਹਾਂ ਕਹਿੰਦੀ ਹੈ ਚੇਤੇ ਕਰਿਆ ਨਾ ਕਰ ਵੇ, ਚੇਤੇ ਆਇਆ ਨਾ ਕਰ ਤੂੰ, ਚੇਤੇ ਕਰਿਆ ਨਾ ਕਰ ਵੇ, ਚੇਤੇ ਆਇਆ ਨਾ ਕਰ ਤੂੰ, ਕੱਟਦੇ ਔਖਾਂ ਨੂੰ ਕਹਾਂ ਕਿਵੇਂ ਸੌਖਾ ਸਰਦਾ ਏ, ਮੈਂ

ਵੀ ਮੈਂ ਹੁਣ ਉਹ ਕਿੱਥੇ ਰਹਿ ਗਈ ਜਿਹਨੂੰ ਤੂੰ ਯਾਦ ਕਰਦਾ ਏ। ਦੇ ਗਿਆ ਇਸ਼ਕੇ ਵਿੱਚ ਹਾਰ ਚੰਨਾ ਪਿਓ ਦੀ ਪੱਗ ਦਾ ਪਾਰ ਚੰਨਾ, ਹਾਏ ਸਦਰਾਂ ਦੱਬ ਕੇ ਸਿਰ ਮੱਥੇ ਜੀਦਾ ਰੱਖਿਆ ਸਤਕਾਰ ਚੰਨਾ ਬੇਗਾ।

0: ਗਈ ਜਿਹਨੂੰ ਤੂੰ ਚੇਤੇ ਕਰਦਾਈ। ਜੀ ਜਮੀ ਬਾਈ ਜੀ,
1: ਵਾਹ ਜੀ ਵਾਹ, ਬਾਲਾ ਭਾਵੁਕ ਕਰਨ ਵਾਲਾ ਮਾਹੌਲ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ। ਸੈਣੀ ਸਾਹਿਬ ਨੇ ਵੀ ਤਸਦੀਕ ਲਾਤੀ ਹੈ, ਬਲਵੀਰ ਸਿੰਘ ਸੈਣੀ ਜੀ ਕਹਿੰਦੇ ਮੁਕੱਦਰ ਜੀ ਬਹੁਤ ਵਧੀਆ ਗਾ ਰਹੇ ਨੇ।
0: ਚਲੋ ਸ਼ੁਕਰੀਆ ਬਾਬਿਓ, ਸਾਨੂੰ ਗਾਉਣ ਨਾਲੋਂ ਜਿਆਦਾ ਤਾਂ ਹੁੰਦੀ ਹੈ ਸਾਡੇ ਸਾਡੇ ਉਹੀ ਗੱਲਾਂ ਜਜ਼ਬਾਤਾਂ ਨਾਲ ਸਾਂਝ ਜਿਹੜੇ ਸੱਜਣਾਂ ਦੀ ਪੈ ਜਾਂਦੀ ਹੈ ਉਹ ਜ਼ਰੂਰੀ ਹੁੰਦੇ ਨੇ। ਗਾਉਣ ਗਾਉਣ ਵਾਲਾ ਤਾਂ ਚਲੋ ਐਂ ਚੱਲੀ ਜਾਣਾ, ਗਰਾਰਾ ਜੇ ਵੱਧ ਘੱਟ ਹੋ ਜੇ ਕਈ ਵਾਰੀ ਸੁਰ ਉਤਲਾ ਲੱਗ ਜਾਂਦਾ, ਕਈ ਵਾਰੀ ਥਲੜਾ ਲੱਗ
1: ਜਾਂਦਾ, ਗਰਾਰੇ ਦਾ ਜਵਾਬ ਨਹੀਂ।
0: ਕਈ ਵਾਰੀ ਗੱਲਾਂ ਬਾਤਾਂ ਦੀ ਗੱਲ ਹੋ ਜਾਂਦੀ ਹੈ, ਕਈ ਵਾਰੀ ਗਾਣਾ ਗਾਇਆ ਜਾਂਦਾ, ਸਾਨੂੰ ਆਪ ਨੂੰ ਵੀ ਪਤਾ ਲੱਗਦਾ, ਕਈ ਵਾਰੀ ਐਂ ਹੁੰਦਾ ਵੀ ਅੱਜ ਵਧੀਆ ਗਾਣਾ ਤੇ ਭੈੜਾ ਗਾਇਆ ਜਾਂਦਾ, ਉਹ ਭੈੜੇ ਵਾਲਾ ਸਾਬ ਨਾਲ ਉਦੋਂ ਵਧੀਆ ਗਾਇਆ। ਪਰ ਸਾਡੇ ਜਿਹੜੇ ਸੱਜਣਾਂ ਨਾਲ ਜਜ਼ਬਾਤ ਜੁੜੇ ਨੇ ਉਹੀ ਗੱਲ ਹੈ, ਉਹਨਾਂ ਨਾਲ ਜੁੜੇ ਹੁੰਦੇ ਨੇ ਬਾਬੂ।
1: ਰਾਜਨ ਸੈਣੀ ਸਾਹਿਬ ਨੇ ਵੀ ਨੰਬਰ ਪੂਰੇ ਦੇ ਤੇ ਜੀ, ਕਹਿੰਦੇ ਮੁਕੱਦਰ ਵੀਰ ਜੀ ਬਹੁਤ ਖੂਬ, ਦੋ ਵਾਰੀ ਉਹਨਾਂ ਨੇ ਅੰਗੂਠੇ ਭੇਜੇ ਆ, ਤਿੰਨ ਵਾਰੀ ਇਦਾਂ ਹੱਥ ਵੀ ਕੀਤੇ ਆ, ਤੇ ਕਹਿੰਦੇ ਹਿੰਦੀ ਪੰਜਾਬੀ ਦੋਨਾਂ ਚ ਪੂਰੇ ਨੰਬਰ ਆ ਗਏ ਜੀ ਕਿਤੇ। ਕਿਆ ਬਾਤ ਆ,
0: ਕਿਆ ਬਾਤ ਆ, ਕਿਆ ਬਾਤ ਆ, ਵਾਹ ਜੀ ਵਾਹ ਬਾਬੇ। ਇਹ ਪਿਛਲੇ ਦਿਨ ਜਿੱਦਾਂ ਦਾ ਉਹ ਗਾਇਆ ਸੀ, ਉਹ ਗਾਇਆ ਨੀ, ਉਹ ਸੁਣਾਇਆ ਸੀ ਅੰਮ੍ਰਿਤਾ ਪ੍ਰੀਤਮ ਵਾਲਾ,
1: ਹਾਂਜੀ ਹਾਂਜੀ,
0: ਹੈ ਮੈਂ ਤੈਨੂੰ ਫੇਰ ਮਿਲਾਂਗੀ, ਉਦੋਂ ਕਹਿੰਦੇ ਸੀ ਜਿਹੜਾ ਆਉਂਦਾ ਹੋਵੇ ਉਹੀ ਗਾਣਾ ਚਾਹੀਦਾ। ਵਕੀਲ ਸਾਹਿਬ ਸਿਆਣੇ ਵਕੀਲ ਸਾਹਿਬ ਇਸੇ ਕਰਕੇ ਰੱਖੇ ਨੇ ਵੀ ਮੌਕੇ ਤੇ ਜਿਹੜੀ ਸਲਾਹ ਦੇ ਦਿੰਦੇ ਨੇ ਫਿਰ ਉਹ ਮੰਨ ਲਈ ਦੀ ਆਪਾਂ।
1: ਸਲਿਊਟ ਹੈ ਜੀ, ਸਲਿਊਟ ਹੈ, ਬਿਲਕੁਲ ਬਿਲਕੁਲ ਜੀ,
0: ਠੀਕ ਹੈ ਬਾਬੇ। ਜੇ ਬਾਕੀ ਰਹਿ ਗਏ ਹੁਣ ਸੱਜਣ ਤੇ ਜੋੜ ਲਓ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ
1: ਜੀ,
0: ਜੁੜਦੇ ਆ ਸਵੇਰੇ ਫਿਰ।
1: ਬਿਲਕੁਲ ਜੀ, ਫਿਲਮ ਬਣਾਉਣੇ ਕੱਲ ਆਪਾਂ ਮਿਲ ਕੇ, ਮੂਵੀ ਮਿੱਤਰਾਂ ਦੀ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਬਣਾ ਬਿਲਕੁਲ ਬਣਾਵਾਂਗੇ ਜੀ।
1: ਸ਼ੁਕਰੀਆ ਜੀ, ਜ਼ਿੰਦਾਬਾਦ ਜਾਨੀ।
0: ਔਜਲਾ ਬਾਈ, ਔਜਲਾ ਬਾਈ ਜੀ ਨੂੰ ਵੀ ਮਾਰ ਲਓ ਆਵਾਜ਼ ਹੁਣ।
1: ਉਹ ਲੈ ਅੱਜ ਤਾਂ ਆਜ਼ਾਦੀ ਦਿਹਾੜਾ ਮਨਾ ਰਹੇ ਨੇ, ਹੁਣੇ ਕਰਦੇ ਉਹਨਾਂ ਨੇ ਗੱਲਬਾਤ ਜੀ।
0: ਹਾਂ ਠੀਕ ਹੈ ਜੀ,
1: ਬਿਲਕੁਲ ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਬਾਈ ਮੁਕੱਦਰ ਸਿੰਘ ਔਲਖ ਸਾਹਿਬ ਹੋਰਾਂ ਨਾਲ ਹੋ ਰਹੀ ਸੀ ਗੱਲਬਾਤ, ਤੇ ਬਾਕਮਾਲ ਰਚਨਾਵਾਂ ਉਹਦੇ ਨਾਲ ਉਹਨਾਂ ਨੇ ਸਾਂਝ ਪਾਈ ਏ। ਮੁੱਲ ਦੀ ਲੜਾਈ ਵਿਸ਼ੇ ਦੇ ਉੱਤੇ ਹੋ ਰਹੀਆਂ ਨੇ ਗੱਲਾਂ ਬਾਤਾਂ, ਤੇ ਮੁੱਲ ਦੀ ਲੜਾਈ ਬਹੁਤ ਜਗ੍ਹਾ ਆਪਾਂ ਦੇਖਦੇ ਹਾਂ ਹੁੰਦੀ ਹੈ, ਘਰ ਦੇ ਵਿੱਚ ਤਾਂ ਆਮ ਹੀ ਹੋ ਜਾਂਦੀ ਹੈ, ਤੇ ਬਾਕੀ ਕਿਉਂਕਿ ਜਿਹੜੀ ਘਰੇ ਲੜਾਈ ਆਮ ਹੋ ਸਕਦੀ ਹੈ ਉਹ ਬਾਹਰਲੇ ਮੁਲਕਾਂ ਵਿੱਚ ਵੀ ਹੋ ਸਕਦੀ ਹੈ ਤੇ ਕਿਤੇ ਵੀ ਹੋ ਸਕਦੀ ਹੈ, ਯਾਨੀ ਕਿ ਹੋ ਹੀ ਸਕਦੀ ਹੈ ਜੀ, ਲੜਾਈ ਤਾਂ ਲੜਾਈ ਹੈ ਜੀ, ਕਿਤੇ ਵੀ ਲੱਗ ਜੀ, ਕੋਈ ਚੱਕਰ ਨਹੀਂ। ਤੇ ਉਹ ਦੋਸਤੋ ਆਪਾਂ ਚੱਲਦੇ ਹਾਂ ਅਮਰੀਕਾ, ਤੇ ਆਜ਼ਾਦੀ ਦਿਵਸ ਮੁਬਾਰਕ ਕਹਿੰਦੇ ਹੋਏ ਸਵਾਗਤ ਕਰਦੇ ਆ ਬਾਈ ਸਿਕੰਦਰ ਸਿੰਘ ਔਜਲਾ ਜੀ ਦਾ। ਜੀ ਆਇਆਂ ਨੂੰ ਜੀ, ਜਨਾਬ ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ਮੀ ਭਾਈ, ਸਗਾ ਸੋਤਿਆਂ ਨੂੰ ਜੀ,
1: ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ,
2: ਜਦੋਂ ਮੁਕੱਦਰ ਕਾ ਰਿਹਾ ਸੀ ਥੱਲੇ ਬੰਦੇ ਟਿੱਚਣਾ ਕਰਦੇ ਸੀਗੇ, ਨਾਲੇ ਇੰਜੋਏ ਕਰਦੇ ਉਹਦੇ ਬੋਲਾਂ ਦਾ, ਗੀਤਾਂ ਦਾ, ਨਾਲੇ ਉਹਨੂੰ ਟਿੱਚਣਾ ਕਰਦੇ ਨੇ, ਮੇਰੇ ਨਾ ਉਹ ਗੀਤ ਦੀਆਂ ਲਾਈਨਾਂ ਯਾਦ ਆ ਗਈਆਂ, ਰਣਜੀਤ ਬਾਵੇ ਦੀਆਂ
1: ਜੀ।
2: ਮੈਂ ਕਿਹਾ ਉਹ ਦੋਸਤ ਨੇ, ਉਹਦਾ ਹੀ ਬੋਲਦਾ ਸੀਗਾ ਵੀ ਰੋਟੀ ਖਾਧੀ ਹੈ ਕਿ ਨਹੀਂ, ਕੱਲੀ ਮਾਂ ਪੁੱਛਦੀ, ਇਹ ਕਹਿੰਦੇ ਨੇ ਰੋਟੀ ਖਾਧੀ ਹੈ ਮੁਕੱਦਰਾ, ਕੱਲੀ ਹੁਣ ਮਾਂ ਪੁੱਛਦੀ ਨੀ, ਬਾਕੀ ਕਿੰਨੇ ਖਾਧੇ ਹੁਣ। ਮਾਂ ਵਾਲੇ ਪਾਸੇ ਵਾਲੇ ਨੀ ਹੈਗੇ, ਉਧਰੋਂ ਚੱਕ ਵਾਲੇ ਨੇ ਚੱਕਦੇ।
1: ਦੇਖੋ ਮਿੱਤਰਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ, ਚੱਕ ਲੋ ਚੱਕ ਲੋ।
2: ਫਿਰ ਦੂਜੇ ਦਿਨ ਨਾ ਪੈਰਾਂ ਭਾਨੇ ਬਹਿ ਕੇ ਗੱਲ ਮੂਹਰੇ, ਦੇੜੀਆਂ ਦੇ ਮੂਹਰੇ ਬਹਿ ਕੇ ਕਾਹਨੂੰ ਪੰਗਾ ਲੈਣਾ ਯਾਰ, ਤੈਨੂੰ ਕਿੰਨੀ ਕਿੰਨੀ ਸਮਝਾਇਆ।
1: ਜਾਂਦੀ ਬਲਾ ਗੱਲ ਪਾ ਲਈ,
2: ਇੱਕ ਆਹਦਾ ਵੀ ਪ੍ਰੋਗਰਾਮ ਨਾਲ ਰੱਖਿਆ ਮੁੱਲ ਦੀ ਲੜਾਈ
1: ਜੀ,
2: ਤੇ ਜਿਹੜੀ ਘਰੇ ਹੁੰਦੀ ਆ ਉਹਦੇ ਤਾਂ ਪੈਸੇ ਵੀ ਲੱਗਦੇ ਜੀ, ਜਾਂ ਮਰਜ਼ੀ ਖੇਡ ਲੋ।
1: ਨਹੀਂ ਉਹ ਪੱਕੇ ਮੁੱਲ ਪੈਂਦੀ ਹੈ, ਇਹਦਾ ਬੰਦਾ ਕਹਿੰਦਾ ਲੜਕੇ ਦਾ ਦਿਖਾਓ ਫਿਰ ਦੱਸਦੇ ਆ।
2: ਉਹਦਾ ਬੰਦਾ ਨਾ ਰਾਜਨ ਹੋਣੀ ਵਕੀਲ, ਨਾ ਦਲੀਲ, ਨਾ ਅਪੀਲ, ਉੱਥੇ ਕੁਛ ਵੀ ਨੀ ਚੱਲਦਾ।
1: ਉਹ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਸੀ ਨਾ ਜਦੋਂ ਬਜ਼ੁਰਗ, ਉਹ ਕਹਿੰਦੇ ਸੀ ਜਦੋਂ ਗੱਲ ਮਨਾਉਣੀ ਹੁੰਦੀ ਸੀ ਘਰ ਵਾਲੀ ਨੇ, ਤੇ ਉਹ ਬੰਦਾ ਕਹਿੰਦਾ ਸੀ ਉਹ ਜਦੋਂ ਬੰਦਾ ਕੰਮ ਤੋਂ ਘਰੇ ਆਇਆ ਤੇ ਉਹਨੇ ਆ ਕੇ ਦੇਖਿਆ ਜਿਹੜੀ ਰਾਣੀ ਆ ਉਹ ਸਾਨੂੰ ਪੱਟੀ ਲੈ ਕੇ ਪਈ ਆ। ਉਹ ਕਹਿੰਦਾ ਕਿਹਨੂੰ ਕੀ ਹੋ ਗਿਆ, ਹੁਣ ਯੋਧੀ ਹੋਊ
2: ਨਾਲੇ ਜਿਹੜੀ ਉਹ ਹੁੰਦੀ ਆ ਹੁਣ ਮੇਰੇ ਵਰਗਾ ਰਾਜਨ ਕੋਲ ਚਲੇ ਹੋਏ ਰਾਜੇ ਜੀ ਮੈਂ ਤੁਹਾਨੂੰ ਕੇਸ ਦੇਣਾ ਕਹਿੰਦਾ ਕੀ ਹੋ ਗਿਆ ਰਹਿਣ ਦੇ ਭਰਾਵਾ ਮੈਂ ਤਾਂ ਆਪਦੇ ਵਾਲਾ ਕਿਸੇ ਨੂੰ ਦਿੱਤਾ
1: ਬਹੁਤ ਹੀ ਖੂਬ ਜੀ
2: ਦੇਖੋ ਜੀ ਮੈਂ ਨਾ ਅੱਜ ਮੇਰੇ ਦਿਮਾਗ ਚ ਲਿਖਿਆ ਥੱਲੇ ਮੈਂ ਤਾਂ ਲਿਖਦਾ ਉਹ ਯਾਦ ਰਹੂਗਾ ਮੈਂ ਕਿਸੇ ਦੀ ਨਾ ਗੱਲ ਸੁਣ ਰਿਹਾ ਸੀ ਫੇਸਬੁੱਕ ਤੇ ਉਹ ਮੈਨੂੰ ਬਹੁਤ ਵਧੀਆ ਲੱਗੀ ਉਹ ਕਹਿੰਦਾ ਵੀ ਠੋਕਰ ਲੱਗੀ ਤੇ ਦਾਤੀ ਲੱਗੀ ਬੰਦੇ ਨੂੰ ਸਾਰੀ ਉਮਰ ਯਾਦ ਰਹਿੰਦੀ ਹੈ
1: ਕਿਆ ਬਤਾ
2: ਮੇਰੇ ਵੀ ਨਾ ਖੱਬੀ ਉਂਗਲ ਖੱਬੇ ਹੱਥ ਦੀ ਚੀਚੀ ਦੇ ਨਾਲ ਦੀ ਉਂਗਲ ਤੇ ਬਰਸੀਨ ਵੱਢਦੇ ਦੀ ਦਾਤੀ ਲੱਗੀ ਹੋਈ ਜੀ ਮੇਰੇ ਮੈਂ ਉਹ ਜਦੇ ਦੇਖੀ ਮੈਂ ਸੁਣ ਰਿਹਾ ਸੀ ਮੈਂ ਡਰਾਈਵ ਕਰਦਾ ਸੀ ਜਦੋਂ ਮੈਂ ਗੱਲ ਸੁਣੀ ਤੇ ਮੇਰੇ ਜਦੇ ਯਾਦ ਆ ਗਈ ਮੈਂ ਯਾਰ ਮੇਰੇ ਹਾਲੇ ਮੈਂ ਕਦੇ ਧਿਆਨ ਨੀ ਗਿਆ ਕਿੰਨੇ ਹੀ ਸਾਲ ਹੋ ਗਏ ਹੋਣੇ ਆ ਉਹ ਅਜੇ ਵੀ ਉਹਦਾ ਮਤਲਬ ਕੱਟ ਹੈਗਾ ਜੀ
1: ਕੱਟ ਹੈਗਾ
2: ਨੌ ਦੇ ਨਾ
1: ਕਿਆ ਬਾਤ
2: ਮੈਂ ਵੀ ਵਾਕਈ ਮੁਕੱਦਰ ਜਦ ਗਾਉਂਦਾ ਸੀ ਮੈਂ ਤਾਂ ਹੀ ਮੇਰੇ ਯਾਦ ਆਇਆ ਮੈਂ ਮੁੰਡਾ ਹਰਿਆਣੇ ਤੋਂ ਭਾਈ ਹਿੰਦੀ ਕਿੱਥੋਂ ਭੁੱਲ ਜੂ ਲੱਗੀ ਤੇ ਦਾਤੀ ਲੱਗੀ ਤੇ ਯਾਦ ਰਹਿੰਦੀ ਹੈ ਮੇਰੇ ਵੀ ਜੰਮਿਆ ਹਰਿਆਣੇ ਚ ਹਿੰਦੀ ਕਿਵੇਂ ਭੁੱਲ ਜੂ ਆਪਾਂ
1: ਨਾ ਜੀ ਨਾ ਉਹ ਬੜੀ ਸ਼ੁੱਧ ਹਿੰਦੀ ਬੋਲੀ ਹੈ ਬਾਈ ਜੀ ਨੇ
2: ਅੱਜ ਤਾਂ ਹਰਿਆਣੇ ਵਾਲੀ ਬੋਲਣ ਲੱਗੀ ਫਿਰ ਉਹ ਸਾਡੀ ਹਿੰਦੀ ਵਾਲੀ ਭੈਣ ਜਿਹੜਾ ਕੰਮ ਹੋ ਜਾਣਾ ਸੀ ਹਰਿਆਣੇ ਬੋਲਣ ਤੁਸੀਂ ਤਾਂ ਸਮਝ ਲੈਣੀ ਸੀ ਤੁਸੀਂ ਤਾਂ ਉੱਧਰ ਨਾਲ ਰਹੇ ਹੋਏ ਹੋ ਸਾਡੇ ਤਾਂ ਨਹੀਂ ਜਮੀ ਸਮਝ ਆਉਂਦੀ ਮੈਂ ਇੱਕ ਵਾਰੀ ਗਿਆ ਸੀ ਫਸਟ ਈਅਰ ਚ ਪੜ੍ਹਦੇ ਮਾਝੀ ਮੁੰਡੇ ਦੇ ਮਾਸੀ ਆ ਹੁਣ ਤਾਂ ਪਟਿਆਲੇ ਰਹਿੰਦੇ ਨੇ ਉਹ ਇਹੋ ਜਿਹੀ ਬੋਲਣ ਮੈਨੂੰ ਸਮਝ ਨਾ ਆਇਆ ਮੇਰਾ ਆੜੀ ਮੈਨੂੰ ਸਿੱਧੂ ਕਹੀ ਤੂੰ ਬੋਲ ਹੁਣ ਭੌਂਕਣਾ ਨਹੀਂ ਕੁਛ ਤੇ ਪੰਗਾ ਪੈ ਜੀ ਰੋਟੀ ਖਾ ਲੈਣੇ ਤੁਹਾਡੇ ਵਾਲੀ ਭੱਜ ਗਈ ਕਹਿੰਦਾ ਹਾਂ ਕਹਿੰਦਾ ਸਾਡੇ ਵਾਲੀ ਭੱਜ ਗਈ ਭੱਜ ਗਈ ਚੁੱਪ ਕਰਕੇ ਸ਼ਰੇ ਕਹੀ ਜਾਂਦੇ ਭਾਜੀ ਭੱਜ ਗਈ
1: ਓਹੋ
2: ਦੇਖੋ ਜੀ ਸਾਡੇ ਆਜ਼ਾਦੀ ਦਿਹਾੜਾ ਮੈਂ ਹਮੇਸ਼ਾ ਇੱਕ ਗੱਲ ਮਹਿਸੂਸ ਕਰਦਾ ਸ਼ਮੀ ਭਾਜੀ
1: ਜੀ
2: ਕਿ ਸਾਨੂੰ ਆਜ਼ਾਦੀ ਦੇ ਮੈਂ ਹੀ ਨਹੀਂ ਸਮਝਾਇਆ ਗਿਆ
1: ਠੀਕ ਹੈ ਜੀ
2: ਆਪਾਂ ਨੂੰ ਇੱਕ ਸਾਨੂੰ ਜਿਹੜੀ ਆਜ਼ਾਦੀ ਮਿਲੀ ਆ ਉਹ ਸਾਡੇ ਦੁੱਖ ਦੇਣ ਵਾਲੀ ਆਜ਼ਾਦੀ ਜੋ ਸਾਡੇ ਮਤਲਬ ਹੋਇਆ ਨਾ ਬਟਵਾਰੇ ਵੇਲੇ ਉਹ ਵੀ ਸਾਡੇ ਇੱਕ ਸਹਿ ਦੁੱਖ ਆ ਸਾਨੂੰ ਮਿਲਿਆ ਹੋਇਆ ਉਹਦੇ ਕਰਕੇ ਵੀ ਚਲੋ ਪਰ ਤੁਸੀਂ ਯਕੀਨ ਕਰਿਓ ਮੇਰੇ ਬੱਚੇ ਕਦੇ ਨੀ ਉੱਠਦੇ ਛੁੱਟੀ ਵਾਲੇ ਦਿਨ 2-3 ਵਜੇ ਤੋਂ ਪਹਿਲਾਂ ਉਹ ਵੀ ਤਿਆਰ ਹੋ ਕੇ ਅੱਜ ਪਰੇਡ ਤੇ ਆਏ ਸੀ ਕੱਪੜੇ ਪਾ ਕੇ ਮੈਂ ਜਾਣੀ ਇਹ ਸੋਚਿਆ ਮੈਂ ਕਿਹਾ ਵੀ ਵਾਕਈ ਇਹ ਮਹਿਸੂਸ ਕਰਦੇ ਆ ਚਾਹੇ ਚਲੋ ਸਾਨੂੰ ਤਾਂ ਮਾਣ ਆ ਅਸੀਂ ਇੰਡੀਅਨ ਹੈਨਾ ਪਰ ਅਸੀਂ ਸੋਚਦੇ ਹਾਂ ਵੀ ਇਹ ਵੀ ਇੰਡੀਅਨ ਰਹਿਣ ਪਰ ਨਹੀਂ ਉਹ ਡਰੈਸ ਪਾ ਕੇ ਆਏ ਆਪਦਾ ਆਰਾਮ ਦੋਵੇਂ ਜਾਣੇ ਗੱਡੀ ਲੈ ਕੇ ਇੱਥੇ ਕਢਾ ਕੇ ਪਰੇਡ ਦੇ ਵਿੱਚ ਗਏ
1: ਉਹ
2: ਉਹਨਾਂ ਨੂੰ ਮੈਂ ਨੀ ਕਿਹਾ ਉਹਨਾਂ ਨੂੰ ਕਿਸੇ ਨੇ ਨੀ ਕਿਹਾ ਉਹਨਾਂ ਨੂੰ ਸਿਖਾਇਆ ਮੇਰੇ ਕਹਿਣ ਦਾ ਮਤਲਬ ਜੀ ਉਹਨਾਂ ਨੂੰ ਸਿਖਾਈ ਇਸ ਤਰੀਕੇ ਨੇ ਉਹਨੂੰ ਪੜ੍ਹਾਈ ਇਸ ਤਰੀਕੇ ਨੇ ਸਕੂਲਿੰਗ ਸਿੱਖਿਆ ਹੀ ਮਿਲੀ ਹੋਈ ਹੈ ਨਾ ਅਸੀਂ ਤਾਂ ਨੀ ਦਿੱਤੀ ਇਹ
1: ਬਿਲਕੁਲ ਬਿਲਕੁਲ ਜੀ ਬਿਲਕੁਲ
2: ਜਦੋਂ ਬੰਦੇ ਦੇ ਅੰਦਰ ਇੱਕ ਨਿੱਘ ਹੁੰਦਾ ਨਾ ਅਹਿਸਾਸ ਹੁੰਦਾ ਵੀ ਆਜ਼ਾਦੀ ਹੈ ਤੇ ਬੰਦਾ ਆਪੇ ਜਸ਼ਨ ਮਨਾਉਂਦਾ ਜੀ
1: ਮਨਾਉਂਦਾ ਜੀ ਬਿਲਕੁਲ ਅੰਦਰੋਂ
2: ਸੋਚ ਕੇ ਦੇਖੋ ਜਦੋਂ ਆਪਾਂ ਨੂੰ ਘਰੋਂ ਕਦੇ ਖਰਚੇ ਨੂੰ ਰੁਪਈਆ ਮਿਲ ਜਾਂਦਾ ਛੋਟੇ ਹੁੰਦੇ ਆਪਾਂ ਛਾਲਾ ਮਾਰਦੇ ਜਾਂਦੇ ਮਤਲਬ ਹੁੰਦਾ ਵੀ ਸਾਡੀ ਇੱਛਾ ਪੂਰੀ ਹੋ ਗਈ ਆਈ ਹੁੰਦਾ ਨਾ
1: ਸਾਨੂੰ ਆਜ਼ਾਦੀ ਜੋ ਮਰਜ਼ੀ ਖਰੀਦੀਏ
2: ਬਿਲਕੁਲ ਇਹਨਾਂ ਦੀ ਇੱਛਾ ਪੂਰੀ ਚਾਹੇ ਮੇਰੇ ਬੱਚੇ ਆ ਮੈਂ ਆਪਦੇ ਬੱਚਿਆਂ ਦੀ ਜਾਂ ਕਿਸੇ ਵੀ ਇੰਡੀਅਨ ਬੱਚੇ ਦੀ ਇਸ ਕਰਕੇ ਉਦਾਹਰਨ ਦਿੰਦਾ ਕਿ ਉਹ ਸਾਡੇ ਨੇ ਬਾਹਰੋਂ ਅਮੈਰੀਕਨ ਨੇ ਤੇ ਜਿਹੜੇ ਇੱਥੇ ਦੇ ਜੰਮੇ ਨੇ ਉਹ ਬਰਾਬਰ ਦੇ ਅਧਿਕਾਰ ਨੇ ਆਜ਼ਾਦੀ ਆ ਉਹਨਾਂ ਦੀ ਹਾਂਜੀ
1: ਬਿਲਕੁਲ
2: ਤੇ ਕੱਲ ਜੀਰਕਪੁਰ ਮੈਂ ਰਾਜਨ ਜੀ ਨਾਲ ਗੱਲ ਕਰਦਾ ਉਹ ਹਸਬੈਂਡ ਵਾਈਫ ਸਕੂਟਰ ਤੇ ਜਾ ਰਹੇ ਸ਼ਰਾਬੀ ਪੁਲਿਸ ਨੇ ਫੜ ਕੇ ਚਾਬੀ ਖੋਹ ਕੇ ਦੋ ਥੱਪੜ ਮਾਰੇ ਉਹ ਕਹਿੰਦਾ ਕਾਹਦੇ ਵਾਸਤੇ ਕਹਿੰਦਾ ਤੁਸੀਂ ਰਾਤ ਨੂੰ ਫਿਰਦੇ
1: ਹਾਂਜੀ ਇਹ ਚੀਜ਼ਾਂ ਤਾਂ ਖਰਾਬ ਕਰਦੀਆਂ ਜੀ ਕੰਮ ਜੀ ਬਿਲਕੁਲ ਆਹ ਚੀਜ਼ਾਂ ਜਿਹੜੀਆਂ ਨੇ ਚੈਨ ਨਹੀਂ ਲੈਣ ਦਿੰਦੀ ਕਿਸੇ ਨੂੰ ਇਹੋ ਜਿਹੀ
2: ਨਹੀਂ ਲੈਣ ਦਿੰਦੀ
1: ਬਿਲਕੁਲ
2: ਤੁਸੀਂ ਦੇਖੋ ਜੀ ਆ ਜਿਹੜੀ ਛੋਟਾ ਜਿਹਾ ਟਾਊਨ ਹੈ ਇਹਨਾਂ ਨੇ ਪਰੇਡ ਕੱਢੀ ਮਤਲਬ ਕੁਛ ਵੀ ਤੁਸੀਂ ਆਪਦੇ ਘਰ ਦੀ ਚੀਜ਼ ਇੱਥੇ ਲਿਆ ਸਕਦੇ ਹੋ ਜੀ ਉਸ ਪਰੇਡ ਦੇ ਵਿੱਚ
1: ਅੱਛਾ ਜੀ
2: ਚਾਹੇ ਤੁਹਾਡੇ ਕੋਲ ਪੁਰਾਣਾ ਸਾਈਕਲ ਹੈ ਚਾਹੇ ਤੁਹਾਡੇ ਕੋਲ ਨਵਾਂ ਸਾਈਕਲ ਹੈ ਚਾਹੇ ਸਕੂਟਰ ਹੈ ਚਾਹੇ ਤੁਹਾਡੇ ਕੋਲ ਖੋਤਾ ਹੈ ਗਧਾ ਹੈ ਘੋੜਾ ਹੈ ਉਹਤੇ ਬਹਿ ਕੇ ਵੀ ਤੁਸੀਂ ਪਰੇਡ ਦੇ ਵਿੱਚ ਜਾ ਸਕਦੇ
1: ਕਿਆ ਪਤਾ
2: ਹਰ ਬੰਦਾ ਕੋਈ ਪੁਰਾਣਾ ਟਰੈਕਟਰ ਲੈ ਕੇ ਆਉਂਦਾ ਜੀ ਕੋਈ ਪੁਰਾਣਾ ਸਾਈਕਲ ਲੈ ਕੇ ਆਉਂਦਾ ਕੋਈ ਕੋਈ ਵੀ ਚੀਜ਼ ਕੰਬਾਈਨ ਕੋਈ ਕੰਬਾਈਨ ਲੈ ਆਉਂਦਾ ਜੀ ਆਪਦੀ ਪਿੱਛੀ ਪਰੇਡ ਜਾਂਦੀ ਹੈ ਉਹਦੇ ਵਿੱਚ ਮਤਲਬ ਜਿਹੜੀ ਲੋਕਾਂ ਨੇ ਸਾਂਭ ਕੇ ਵੀ ਰੱਖੇ ਹੋਏ ਨੇ ਜੀ
1: ਸ਼ਮੂਲੀਅਤ ਕਰਨੀ ਹੈ
2: ਸ਼ਮੂਲੀਅਤ ਹੈ ਜੀ
1: ਬਿਲਕੁਲ
2: ਕਰਨੀ ਹੈ ਜੀ ਬਸ
1: ਜੀ ਜੀ ਜੀ
2: ਕੋਈ ਕੋਈ ਪਿੱਛੇ ਰੇਹੜੀ ਤੇ ਛੱਲੀਆਂ ਰੱਖੀ ਹੋਈ ਨੇ, ਫਾਰਮਰ ਨੇ ਕਿਸੇ ਨੇ ਕੋਈ ਤਰਬੂਜ ਰੱਖੇ ਹੋਏ ਨੇ, ਜਿਹੜੀ ਮਤਲਬ ਇੰਨਾ ਮਾਣ ਖੁਸ਼ ਹੁੰਦਾ ਅਗਲਾ ਕਹਿੰਦਾ ਨਹੀਂ ਮੈਂ ਵੀ ਆਰ ਪ੍ਰਾਊਡ
1: ਜੀ ਜੀ ਜੀ ਕੋਈ ਸ਼ੱਕ
2: ਮਾਣ ਆਜ਼ਾਦੀ ਹੈ ਜੀ, ਫਿਰ ਮਾਣ ਖੁਸ਼ ਹੁੰਦਾ ਜੀ
1: ਬਿਲਕੁਲ।
2: ਸਾਨੂੰ ਤਾਂ ਤੁਸੀਂ ਵੀ ਸਕੂਲ ਚੋਂ ਦੇਖੋ ਜੀ, ਤੁਸੀਂ ਟੀਚਰ ਹੋ ਇਸ ਵਕਤ, ਆਪਾਂ ਵੀ ਕਿਤੇ ਪੜ੍ਹੇ ਹੈ, ਕਦੇ ਆਜ਼ਾਦੀ ਦਿਵਸ ਤੇ ਕਿੰਨੀ ਕੁ ਗੱਲ ਹੁੰਦੀ ਹੈ ਸਕੂਲ ਦੇ ਵਿੱਚ, ਬਿਲਡ ਕਰਦੇ ਹਾਂ ਅਸੀਂ, ਅਸੀਂ ਬਿਲਡ ਹੀ ਨਹੀਂ ਕਰਦੇ ਇਸ ਚੀਜ਼ ਨੂੰ।
1: ਬਿਲਕੁਲ ਬਿਲਕੁਲ, ਉਹ ਜਿਹੜੇ ਨਾ ਇਹ ਦੇਸ਼ ਹੈ ਵੀਰ ਜਵਾਨੋਂ ਕਾ, ਇਹ ਗਾਣੇ ਸਿਰਫ ਦੋ ਦਿਨ ਹੀ ਚੱਲਦੇ ਸਾਲ ਚ, ਇੱਕ 15 ਅਗਸਤ ਇੱਕ 26 ਜਨਵਰੀ,
2: ਬਿਲਕੁਲ, ਜਾਂ ਬਸ ਭਗਤ ਸਿੰਘ ਸਰਾਭਾ ਵਾ ਫੁੱਲਾਂ ਜੋਗੇ ਰਹਿ ਗਏ।
1: ਬਿਲਕੁਲ ਜੀ ਬਿਲਕੁਲ,
2: 23 ਮਾਰਚ ਨੂੰ ਫੁੱਲ ਪਾ ਦਿੰਦੇ ਉਹਨਾਂ ਦੇ ਜਾ ਕੇ ਉੱਥੇ ਸੈਨੀਵਾਲ, ਬਾਕੀ ਦੇਣਾ ਸਾਡੇ ਹਰ ਟਾਈਮ ਸਾਡੇ ਸ਼ਹੀਦ ਨੇ, ਸਾਡਾ ਦੇਸ਼ ਹੈ, ਹਰ ਟਾਈਮ ਸਾਡੇ ਦਿਲ ਚ ਬਸਣਾ ਚਾਹੀਦਾ। ਪਰ ਸਾਡੇ ਜੋ ਵੀ, ਕੱਲ ਨੂੰ ਮੈਂ ਵੀ ਬਹਿ ਜਾਵਾਂ, ਪਤਾ ਨੀ ਕੀ ਗੱਲ, ਅਸੀਂ ਸਾਡੇ ਤੇ ਨਿੱਜ ਭਾਰੀ ਹੋ ਜਾਂਦਾ ਤੇ ਉਹਨਾਂ ਨੂੰ ਦੇਖ ਕੇ ਫਿਰ ਸਾਡੇ ਅੰਦਰ ਭਾਵਨਾ ਮਰਦੀਆਂ ਨੇ, ਜਾਗਦੀਆਂ ਨੇ
1: ਜੀ।
2: ਬੜਾ ਕਈ ਵਾਰੀ ਮਨ ਦੁਖੀ ਹੁੰਦਾ, ਮਹਿਸੂਸ ਵੀ ਹੁੰਦਾ ਵੀ ਮਤਲਬ ਬਾਕੀ ਇਹਨਾਂ ਨੂੰ ਆਜ਼ਾਦੀ ਬਾਕੀ ਮਿਲੀ ਹੋਈ ਹੈ, ਐ ਮਤਲਬ ਮੈਂ ਮੂਵੀ ਬਣਾ ਕੇ ਕਿਤੇ ਤੁਹਾਨੂੰ ਭੇਜਾ, ਐ ਲੱਗਦਾ ਹੁੰਦਾ ਵੀ ਸੱਚੀ ਆਜ਼ਾਦੀ ਹੈ ਜੀ, ਇਹਨੂੰ ਆਜ਼ਾਦੀ ਕਹਿੰਦੇ।
1: ਬਿਲਕੁਲ,
2: ਇੱਥੇ ਪੁਲਿਸ ਵਾਲਿਆਂ ਕੋਲ ਭੱਜ ਕੇ ਪੁਲਿਸ ਵਾਲਿਆਂ ਨੇ ਫੋਟੋਆਂ ਖਿਚਾਉਣੇ ਆ ਤੇ ਆਪਾਂ ਪੁਲਿਸ ਵਾਲਿਆਂ ਨੂੰ ਦੇਖ ਕੇ ਪਿਆਰ ਕੀ ਕੱਢਦੇ ਆ ਅੰਦਰੋਂ ਕੁਆਂਟਲ ਦੀ, ਹਾਂਜੀ ਵੀ ਮੱਥੀ ਨਾ ਲੱਗੇ, ਤੇ ਇਹ ਇਹ ਸਰਵ ਕਰਦੇ ਆ ਤੇ ਉਹ ਸਾਡੇ ਥਾਣੇਦਾਰ ਬਣੇ ਹੋਏ ਨੇ ਸਾਡੇ ਤੇ ਜੀ।
1: ਭਾਰਤ ਸਾਹਿਬ ਲਿਖ ਰਹੇ ਕਹਿੰਦੇ ਇਹੋ ਹੀ ਕਹਿੰਦੇ ਚੰਗੇ ਸਿਟੀਜ਼ਨ ਦੀ ਨਿਸ਼ਾਨੀ ਹੈ ਕਹਿੰਦੇ ਭਾਜੀ, ਕੋਈ ਸ਼ੱਕ ਨਹੀਂ।
2: ਬਿਲਕੁਲ ਜੀ, ਤੁਸੀਂ ਇੱਕ ਚੀਜ਼ ਹੋਰ ਦੇਖੋ ਜੀ, ਉਹ ਚਾਹੇ ਉਹ ਟੀਚਰ ਹੈ ਜੀ, ਚਾਹੇ ਕੋਈ ਵੀ ਹੈ, ਉਹ ਸਾਡੇ ਸਰਵਿਸਮੈਨ ਨੇ, ਪਰ ਉਹ ਸਾਡੇ ਸਾਡੇ ਦੇ ਥਾਣੇਦਾਰ ਬਣ ਗਏ ਸਾਡੇ
1: ਜੀ,
2: ਹੈ ਤਾਂ ਉਹਨਾਂ ਨੇ ਸਾਨੂੰ ਸਰਵ ਕਰਨਾ ਸੀ ਨਾ, ਡਿਊਟੀ ਤਾਂ ਉਹਨਾਂ ਦੀ ਸਰਵ ਕਰਨ ਦੀ, ਜਿਵੇਂ ਟੀਚਰ ਆ ਉਹ ਸਰਵੇ ਕਰਦਾ ਜੀ, ਆਪਾਂ ਨੂੰ ਪੜ੍ਹਾਉਂਦਾ ਜੇ ਆਪਾਂ ਪੜ੍ਹੇ ਹਾਂ ਤੁਸੀਂ ਪੜ੍ਹਾਉਂਦੇ ਹੋ, ਸਰਵ ਕਰਦੇ ਹੋ ਨਾ ਤੁਸੀਂ ਤਾਂ
1: ਸਰ,
2: ਉਹਨਾਂ ਦਾ ਮਤਲਬ ਤਾਂ ਸਾਨੂੰ ਸਰਵ ਕਰਨ ਦਾ ਹੀ, ਚਾਹੇ ਉਹ ਲੀਡਰ ਨੇ ਜੋ ਵੀ ਹੈ ਜੀ, ਪਰ ਉਹ ਸਾਡੇ ਤੋਂ ਉੱਪਰ ਰੋਹ ਮਾਰ ਲੱਗ ਗਏ, ਸਾਡੇ ਉੱਠਾ ਹੋਇਆ ਕੰਮ, ਇਸੇ ਕਰਕੇ ਸਾਡਾ ਸਾਡੇ ਅੰਦਰ ਉਹ ਨਿੱਘੇ ਨੀ ਜਾਗਿਆ ਜੀ, ਮਤਲਬ ਉਹ ਕਿਸੇ ਪ੍ਰਤੀ ਵੀ, ਕਿਸੇ ਜੋਬ ਪ੍ਰਤੀ ਹੈ ਕਿਸੇ ਨੂੰ, ਬਸ ਉਹ ਜੋਬ ਤਾਂ ਇੱਕ ਕੀ ਕਹਾਂ ਜੀ, ਇੱਕ ਲੁੱਟਣ ਦਾ ਕਾਰਨ ਬਣੀ ਹੋਈ ਹੈ ਵੀ ਇਹ ਜੋਬ ਕੁਰਸੀ ਤੇ ਮੈਂ ਬਹਿ ਜਾਂ ਤੇ ਉਸ ਤੋਂ ਬਾਅਦ ਆਪਦੇ ਟੱਬਰ ਲਈ ਕੁਛ ਬਣਾਵਾਂ, ਪਰ ਸਰਵ ਕਰਨ ਲਈ ਤਾਂ ਨਹੀਂ ਬਣਾਈ ਅਸੀਂ ਜੀ, ਉਹ ਕੋਈ ਸੰਦੇਸ਼ਾ ਤਾਂ ਦੇ ਨੀ ਰਹੀ, ਦੇ ਰਹੀ ਹੈ ਕੋਈ ਸੰਦੇਸ਼ਾ, ਕੋਈ ਕੁਰਸੀ ਸੰਦੇਸ਼ਾ ਦੇ ਰਹੀ ਹੈ ਸਾਨੂੰ ਭਾਈ ਇਹ ਕੁਰਸੀ ਦਾ ਆਹ ਕੰਮ ਹੈ,
1: ਉਹ ਜਿਵੇਂ ਕਹਿੰਦੇ ਨੇ ਰੋਟੀਆਂ ਕਾਰਨ ਪੂਰੇ ਤਾਲ, ਉਹ ਕੰਮ ਹੋ ਜਾਂਦਾ ਫਿਰ ਬਸ।
2: ਬਿਲਕੁਲ ਜੀ,
1: ਉਹ ਜਿਹੜੀ ਇੱਕ ਸ਼ੌਂਕ, ਇੱਕ ਜਿਹੜੀ ਸਮਰਪਣ, ਉਹ ਭਾਵਨਾ ਜਦੋਂ ਨਾ ਹੋਏਗੀ ਫਿਰ ਉਹ ਕੰਮ ਨਾਲ ਇਨਸਾਫ ਨਹੀਂ ਹੁੰਦਾ, ਜਿਹੜਾ ਮਰਜ਼ੀ ਕੰਮ ਹੋਏ।
2: ਬਿਲਕੁਲ ਜੀ, ਹੁਣ ਦੇਖੋ ਸਾਰਿਆਂ ਨੇ ਇਕੱਠੇ ਹੋ ਕੇ ਗਾਹਾਂ ਪਾਰਕ ਟੈਂਟ ਹੋ ਜਾਣਾ ਪਰੇਡ ਦਾ ਜੀ, ਉੱਥੇ ਗ੍ਰਿਲ ਲੱਗੀ ਹੋਈ ਹੈ, ਟਾਊਨ ਵਾਲਿਆਂ ਨੇ ਗ੍ਰਿਲਾਂ ਲਾਈਆਂ ਨੇ, ਹਰੇਕ ਨੇ ਆਪਦਾ ਚਿਕਨ ਬਣਾਉਣਾ, ਜੋ ਵੀ ਖਾਣਾ ਹੈ ਤੇ ਬੀਰਾਂ ਪੀਣੀਆਂ ਨੇ ਉੱਥੇ ਬਹਿ ਜਾਣਾ ਤੇ ਉਦੋਂ ਬਾਅਦ ਉੱਥੇ ਮਤਲਬ ਮਿਊਜ਼ਿਕ ਲਾ ਕੇ ਨੱਚ ਲੈਣਾ ਜੀ।
1: ਅਤੀ ਸੁੰਦਰ, ਅਤੀ ਸੁੰਦਰ, ਬੜਾ ਅੱਛਾ ਮਾਹੌਲ ਹੋਏਗਾ ਜੀ, ਆਪਾਂ ਕਲਪਨਾ ਕਰ ਸਕਦੇ ਹਾਂ।
2: ਬਿਲਕੁਲ ਜੀ
1: ਜੀ ਜੀ ਬਿਲਕੁਲ,
2: ਇਹ ਭਾਵਨਾ ਤਾਂ ਮੈਂ ਜ਼ਾਹਰ ਕਰ ਰਿਹਾ ਕਿ ਮੈਂ ਉਸ ਦੇਸ਼ ਚ 23 ਸਾਲ ਦਾ ਨਿਕਲਿਆ ਹੋਇਆ ਤੇ ਅੱਧੀ ਨੂੰ ਵੱਧ ਇੱਥੇ ਲੰਘੀ, ਪਰ ਜਾਣੀ ਇਹ ਮਹਿਸੂਸ ਹੁੰਦਾ ਵੀ ਸਾਡੇ ਵੀ ਇਹ ਹੋਣਾ ਚਾਹੀਦਾ, ਸਾਡੇ ਅੰਦਰ ਇਹ ਭਾਵਨਾਵਾਂ ਪੈਦਾ ਹੋਣੀਆਂ ਚਾਹੀਦੀਆਂ ਨੇ, ਇਹ ਉਹ ਤਾਂ ਹੋਣਗੀਆਂ ਕਿ ਜਿਹੜੇ ਉਹ ਕੁਰਸੀਆਂ ਤੇ ਬੈਠੇ ਨੇ ਜੀ ਉਹ ਸਰਵ ਸਹੀ ਕਰਨਗੇ, ਆਪੇ ਪਿਆਰ ਹੋਊਗਾ ਜੀ, ਉਹ ਚਾਹੇ ਪਿਓ ਆ, ਜੇ ਪਿਓ ਸਖ਼ਤ ਹੋਊਗਾ ਹਰ ਗੱਲ ਤੇ ਘੂਰੂ ਤਾਂ ਦੂਰ ਹੋਵਾਂਗੇ, ਜੇ ਪਿਓ ਪਿਆਰ ਨਾਲ ਗੱਲ ਸਮਝਾਊਗਾ ਤੇ ਨੇੜੇ ਹੋਵਾਂਗੇ ਜੀ, ਦੇਸ਼ ਵੀ ਸਾਡਾ ਪਿਓ ਹੈ ਜੀ।
1: ਬਿਲਕੁਲ
2: ਸਾਡੀ ਮਾਂ ਹੈ,
1: ਬਿਲਕੁਲ ਬਿਲਕੁਲ, ਇਹੀ ਹੈ, ਮਿੱਟੀ ਨੂੰ ਸਲੂਟ ਹੈ ਜੀ, ਪ੍ਰਣਾਮ ਹੈ, ਔਰ ਸਾਰੀ ਧਰਤੀ ਦੀ ਮਿੱਟੀ ਇੱਕੋ ਹੀ ਹੈ, ਕਹਿ ਲਓ ਇੱਕੋ ਧਰਤੀ ਆ,
2: ਇੱਕੋ ਹੈ ਜੀ,
1: ਤੇ ਅਲੱਗ ਅਲੱਗ ਜਿਹੜਾ ਨਿਜ਼ਾਮ ਹੈ ਉਹਦਾ ਇਹ ਸਿੱਟਾ, ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਕਿਤੇ ਨਿਜ਼ਾਮ ਥੋੜਾ ਜਿਆਦਾ ਆਪਾਂ ਨੂੰ ਬੈਟਰ ਲੱਗਦਾ, ਕਿਤੇ ਥੋੜਾ ਜਿਹਾ ਹੋਰ ਸੁਧਾਰ ਦੀ ਲੋੜ ਹੈ ਤਾਂ ਕਿ ਸਾਰੇ ਪਾਸੇ ਬਹੁਤ ਵਧੀਆ ਪ੍ਰੋਜੈਕਟ ਹੋ ਜਾਏ।
2: ਬਿਲਕੁਲ,
1: ਲਓ ਜੀ, ਔਲਖ ਸਾਹਿਬ ਕਹਿੰਦੇ, ਭਾਜੀ ਔਜਲਾ ਸਾਹਿਬ ਕਹਿੰਦੇ ਸੁਣਾ ਦਿਓ ਜੀ ਕੁਝ ਨਵਾਂ, ਅੱਜ ਕਹਿੰਦੇ ਆਜ਼ਾਦੀ ਦਿਨ ਤਾਂ ਹੈਗਾ ਹੀ ਆ, ਪਰਚੀ ਆ ਗਈ ਭਾਈਆਂ ਵੱਲੋਂ,
2: ਕੀ ਕਹਿੰਦੇ ਜੀ,
1: ਕਹਿੰਦੇ ਅੱਜ ਸੁਣਾ ਦਿਓ ਜੀ ਕੁਛ ਫਿਰ ਨਵਾਂ।
2: ਨਵਾਂ ਤਾਂ ਜੀ ਕੋਈ ਨੀ ਕੋਈ ਨੀ, ਤੇ ਮਾੜਾ ਬਾਹਰ ਮੈਨੂੰ ਅੱਜ ਕੰਮ ਵੀ ਸਾਡੇ ਬਿਜੀ ਹੈ, ਨਹੀਂ ਮੈਂ ਤਾਂ ਵੈਸੇ ਮੈਂ ਨਾ ਪੁਰਾਣੀਆਂ ਲਾਈਨਾਂ ਯਾਦ ਆ ਗਈਆਂ, ਜਾਂ ਮੁਕੱਦਰ ਕਰ ਰਿਹਾ ਸੀ ਕਿ ਜੋ ਚਾਹੇ ਆ ਉਹ ਮਿਲ ਜਾਵੇ, ਇੰਨਾ ਸਾਨੂੰ ਅਧਿਕਾਰ ਨਹੀਂ ਕਿਉਂਕਿ ਮੇਰੇ ਸੋਹਣੇ ਪੰਜਾਬ ਸਿਕੰਦਰਾ ਵੇ ਅੰਗਰੇਜ਼ਾਂ ਦੀ ਸਰਕਾਰ ਨੇ।
1: ਕਿਆ ਬਾਤ ਹੈ, ਬਹੁਤ ਖੂਬ ਜੀ,
2: ਇੱਥੇ ਸਿਟੀਜ਼ਨ ਦੇ ਜਿਹੜੇ ਅਧਿਕਾਰ ਨੇ ਉਹ ਇੱਥੇ ਨੇ, ਸਾਰੇ ਬਾਹਰਲੇ ਮੁਲਕਾਂ ਸਾਡੇ ਵੀ ਹੋਣੇ ਚਾਹੀਦੇ, ਮੈਂ ਤਾਂ ਇਹ ਗੱਲ ਮਹਿਸੂਸ ਕਰ ਰਿਹਾ,
1: ਜ਼ਰੂਰੀ ਹੈ ਜੀ, ਬਿਲਕੁਲ ਬਿਲਕੁਲ।
2: ਹਰ ਬੰਦੇ ਨੂੰ ਆਪਦਾ ਹੱਕ ਹੈ ਜੀ ਜਿਉਣ ਦਾ।
1: ਮਨੁੱਖੀ ਅਧਿਕਾਰਾਂ ਦੀ ਗੱਲ ਤੇ ਸਿਰਮੌਰ ਹੋਣੀ ਚਾਹੀਦੀ ਹੈ,
2: ਹੋਣੀ ਚਾਹੀਦੀ ਹੈ ਜੀ, ਬਸ ਸਾਡੇ ਕਾਗਜ਼ਾਂ ਚ ਜੀ ਇਕੱਲੀ ਬਸ
1: ਬਸ ਬਸ ਹਾਂਜੀ ਵੀ ਹੈਗਾ ਜੀ ਬਿਲਕੁਲ।
2: ਦੇਖਣ ਦਿਖਾਉਣ ਨੂੰ ਅਸੀਂ ਕੁਛ ਹੋਰ ਹੈ ਤੇ ਐ ਕਰੋ ਜੀ ਫਿਰ ਤੁਸੀਂ ਕਿਸੇ ਹੋਰ ਨੂੰ ਲੈ ਲਓ ਜੇ ਕੋਈ ਆ ਰਿਹਾ ਤੇ ਫਿਰ ਮੈਂ ਯਾਦ ਕਰਕੇ ਆਉਣਾ
1: ਜੀ। ਠੀਕ ਹੈ ਜੀ ਕਰਦੇ ਹਾਂ ਉਡੀਕਾਂ ਜੀ ਬਿਲਕੁਲ
2: ਬਿਲਕੁਲ ਜੀ ਕੋਈ ਗੱਲ ਨੀ
1: ਜੀ ਜੀ ਜੀ
2: ਮੇਰਾ ਜਾਣੀ ਆ ਅੱਜ ਦੇਖ ਕੇ ਪਰੇਡ ਦੇ ਮੇਰੇ ਹਰੇਕ ਕਹਿ ਰਿਹਾ ਹਰ ਵਾਰੀ ਸ਼ੰਮੀ ਭਾਜੀ ਮੇਰੇ ਬਹੁਤ ਗੱਲਾਂ ਮਨ ਚ ਉੱਪਰਦੀਆਂ ਆਪਣੇ ਸਟੋਰ ਦੇ ਮੂਹਰਿਓਂ ਪਰੇਡ ਨਿਕਲਦੀ ਹੁੰਦੀ ਹੈ ਤੇ ਇੱਥੇ ਲੋਕ ਪਾਰਕ ਲਾਉਂਦੇ ਆ ਤੇ ਮੈਂ ਨਾ ਬਹੁਤ ਸੋਚਦਾ ਇਹ ਚੀਜ਼ਾਂ ਨੂੰ ਦੇਖ ਕੇ ਜਦੋਂ
1: ਅੱਛਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਜੀ ਔਰ ਆਪਾਂ ਕਲਪਨਾ ਕਰਦੇ ਹਾਂ ਹਾਂ ਬਿਲਕੁਲ ਵੀ ਸਾਰੇ ਪਾਸੇ ਹੋਣਾ ਚਾਹੀਦਾ ਹੈ
2: ਇਹ ਹੋਣਾ ਚਾਹੀਦਾ
1: ਪੂਰੀ ਧਰਤੀ ਦੇ ਜਿੰਨੇ ਵੀ ਬੱਚੇ ਆ ਜਿੰਨੇ ਵੀ ਲੋਕ ਆ ਉਹਨਾਂ ਦਾ ਹੱਕ ਹੈ ਸਾਰਿਆਂ ਨੂੰ ਇਹਦਾ ਮਿਲਣਾ ਚਾਹੀਦਾ ਮਾਹੌਲ ਅੱਛਾ ਮਾਹੌਲ ਮਿਲਣਾ ਚਾਹੀਦਾ
2: ਬਿਲਕੁਲ ਜੀ ਮੈਂ ਕੰਪੇਅਰ ਟੂ ਇੱਥੇ ਦੇ ਮੇਰੇ ਬੱਚੇ ਤਾਂ ਮੇਰੇ ਨੇ ਜੀ ਪਰ ਮੈਂ ਉਹਨਾਂ ਦੇ ਅੰਦਰ ਕਿਉਂ ਇਹ ਖੁਸ਼ੀ ਹੈ
1: ਜੀ ਬਿਲਕੁਲ
2: ਦੇ ਲਵ ਉਹ ਲਵ ਕਰਦੇ ਜਿੱਥੇ ਉਹ ਬੋਰਨ ਹੋਏ ਹਨਾ
1: ਬਿਲਕੁਲ ਬਿਲਕੁਲ ਜੀ ਬਿਲਕੁਲ। ਇਕਬਾਲ ਮਗਰ ਜੀ ਵੀ ਲਿਖ ਰਹੇ ਨੇ ਕਹਿੰਦੇ ਜੀ ਅੱਜ ਭਾਈ ਸਾਰਿਆਂ ਨੂੰ 4 ਜੁਲਾਈ ਅਮਰੀਕਾ ਦੇ ਵਸ਼ਿੰਦਿਆਂ ਨੂੰ ਭਾਈ
2: ਇਹਨਾਂ ਨੂੰ ਲਓ ਜੀ ਇਕਬਾਲ ਮਗਰ ਜੀ ਲਾਂਭਾ ਦਿੰਦੇ ਹੁੰਦੇ ਵੀ ਮੇਰੀ ਕਾਰ ਨਹੀਂ ਚੱਕਦੇ ਇਹਨਾਂ ਨੂੰ ਕਹਿ ਵੀ ਤੁਸੀਂ ਆ ਜਾਓ ਮੈਂ ਬਾਅਦ ਚ ਆਉਂਦਾ
1: ਬਿਲਕੁਲ ਬਿਲਕੁਲ ਜੀ ਨਾ ਮੈਂ ਕਿਤੇ ਉਹ ਨਾ ਕਿਤੇ ਹੋ ਜਾਏ ਮੇਰੇ ਵਾਲਾ ਮੇਰਾ ਕੰਮ ਕਿ ਉਹ ਜਿਵੇਂ ਉਹਨਾਂ ਨੇ ਗਾਇਆ ਸੀ ਆਲਮ ਲੁਹਾਰ ਉਹਨਾਂ ਨੇ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ
2: ਨਹੀਂ ਵੈਸੇ ਤਾਂ ਤੁਹਾਡੀ ਸੁਣਨੀ ਵੀ ਨੀ ਚਾਹੀਦੀ ਤੁਸੀਂ ਕਿਹੜਾ ਸਾਡੇ ਨਾਲ ਘੱਟ ਕਰਦੇ ਹੋ ਮੈਂ ਅੱਜ ਮਾਹੌਲ ਦੂਆ ਸੀ ਨਹੀਂ ਮੈਂ ਤਾਂ ਗੱਲ ਮੇਰੇ ਅੰਦਰ ਕੋਈ ਹੋਰ ਸੀਗੀ ਤੁਹਾਨੂੰ ਠੋਕਣ ਵਾਲੀ ਪਰ ਮੈਂ ਹੁਣ ਭੁੱਲ ਗਿਆ
1: ਮੈਨੂੰ ਹੁਣ ਸੈਣੀ ਸਾਹਿਬ ਦੀ ਗੱਲ ਯਾਦ ਆ ਗਈ ਪੰਗਾ ਨਹੀਂ ਲੈਣਾ
2: ਮੈਂ ਚੰਗਾ ਕੌਣ ਐਟ ਨਾ ਮਾਰੀ
1: ਬਿਲਕੁਲ ਬਿਲਕੁਲ ਜੀ ਜੀ
2: ਦੇਖੋ ਸਾਡੇ ਦੁਕਾਨੇ ਕਹੇ ਜੇ ਹੁੰਦੇ ਚਮਕੀਲੇ ਦਾ ਕਹਿੰਦੀ ਪਹਿਲਾ ਕੰਮ ਬੈਲੀਆਂ ਨੇ ਬੈਲ ਖੱਟਣੇ ਦੂਜਾ ਕੰਮ ਬੋਤਲਾਂ ਦੇ ਸੱਟ ਪੱਟਣੇ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੈਣਾ
1: ਕੋਈ ਆਣ ਕੇ ਮਾਈ ਦਾ ਲਾਲਾ ਟੱਕਰੇ
2: ਤੇਰੇ ਦਰ ਤੇ ਬੁਲਾਉਂਦਾ ਮੁੰਡਾ
1: ਬੱਕਰੇ
2: ਅੱਧੀ ਲੜਾਈ ਦਾ ਜੀ ਅੱਧੀ ਲੜਾਈ ਦਾ ਗੀਤ ਦੇ ਛੇੜਦੇ ਸਦੀਕ ਸਾਹਿਬ ਦਾ ਮੈਂ ਬਹੁਤ ਲੋਕ ਤਿੰਨ ਅਖਾੜੇ ਦੇਖੇ ਸਦੀਕ ਸਾਹਿਬ ਦੇ ਉਹ ਕਹਿੰਦਾ ਜੀ ਮੁੰਡੇ ਦੀ ਕੁੜੀ ਨਾਲ ਗੱਲ ਸੀ ਕੁੜੀ ਨੇ ਕਿਹਾ ਵੀ ਸਾਡੇ ਘਰੇ ਪਤਾ ਲੱਗ ਗਿਆ ਤੂੰ ਸਾਡੇ ਘਰ ਦੇ ਮੂਹਰੇ ਨੀ ਆਉਣਾ ਮੁੰਡੇ ਨੇ ਲਾ ਕੇ ਦੋ ਪੈ ਦੋਸਤਾਂ ਦਾ ਚੱਕਿਆ ਉਹਦੇ ਘਰ ਦੇ ਮੂਹਰੇ ਹੀ ਲੰਘ ਗਿਆ ਟਕੋਏ ਟਕੋਇਆ ਖੜਦੇ ਮੈਂ ਸਦੀਕ ਸਾਹਿਬ ਨੂੰ ਸ਼ਰਿਆਂ ਪੁੱਛਿਆ ਜੀ ਮੈਂ ਸਦੀਕ ਸਾਹਿਬ
1: ਜੀ
2: ਤੁਹਾਡੇ ਕਿੰਨੇ ਕੁ ਅਖਾੜਾ ਚ ਲੜਾਈ ਹੋਈ ਕਹਿੰਦਾ 80% ਤਾਂ ਜ਼ਰੂਰ ਹੋਈ ਹੋਈ ਮੈਂ ਤੁਸੀਂ ਪੰਗੇ ਵਾਲੇ ਗੱਲਾਂ ਹੀ
1: ਭੜਕਾਊ ਬਿਆਨ ਵੀ ਆਪ ਹੀ ਦੇਣ ਡੇ
2: ਮੁੰਡਾ ਹਟਿਆ ਨੀ ਚੜ੍ਹਦੀ ਜਵਾਨੀ ਸੀ ਮੁੱਛ ਫੁੱਟ ਰਹੀ
1: ਅੱਗੋ ਬਾਅਦ ਦੀ ਕਹਾਣੀ ਗੀਤ ਰਾਹੀਂ ਸੁਣਾਉਂਦੇ ਆ ਹੈਲੋ
2: ਡਾਂਗ ਪੈ ਜਾਂਦੀ ਸੀ ਕੋਈ ਟੋਭੇ ਚ ਫਿਰਦਾ ਕੋਈ ਰੂੜੀਆਂ ਦੇ
1: ਫਿਰਦਾ ਲਾਲਾ ਲਾਲਾ ਹੋ ਗਈ ਖਾੜਾ ਗਿਆ
2: ਆੜੇ ਕਾਹਦੇ ਖਾੜਾ ਹੀ ਹੁੰਦਾ ਜੀ ਖਾੜੇ ਹੀ ਖਾੜਾ ਹੀ ਖਾੜੇ ਦਾ ਖਾੜਾ ਬਣ ਜਾਂਦਾ ਲਓ ਜੀ ਕਿ ਹੋਰ ਨੂੰ ਮੈਂ 5 ਮਿੰਟ ਆਇਆ
1: ਜੀ ਸ਼ੁਕਰੀਆ ਕਰਕੇ ਜੀ ਜੀ ਜੀ ਦੋਸਤੋ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਹੋਰਾਂ ਨਾਲ ਹੋ ਰਹੀ ਸੀ ਗੁਫ਼ਤਗੂ ਤੇ ਆਜ਼ਾਦੀ ਦਿਹਾੜਾ ਮਨਾ ਰਹੇ ਨੇ ਔਰ ਬੜੀ ਖੁਸ਼ੀ ਦਾ ਮਾਹੌਲ ਹੈ ਸਾਡੇ ਵੱਲੋਂ ਵੀ ਭਾਈ ਬਹੁਤ ਬਹੁਤ ਮੁਬਾਰਕਾਂ ਇਕਬਾਲ ਮਗਰ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੋ ਔਲਖ ਸਾਹਿਬ ਕਹਿੰਦੇ ਸੈਣੀ ਬਾਈ ਜੀ ਅਸੀਂ ਤਾਂ ਸੋਚਦੇ ਹਾਂ ਸੈਡ ਸੌਂਗ ਸੁਣਾ ਕੇ ਦਰਵੇਸ਼ ਬਣ ਕੇ ਰੋਟੀ ਮਿਲ ਜਾਏ ਤਾਂ ਖੁਸ਼ਕਿਸਮਤ ਹੈ ਜੀ ਕੋਈ ਸ਼ੱਕ ਨਹੀਂ ਜੀ ਬਿਲਕੁਲ ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਜੀ ਤੋ ਬਾਈ ਰਜਿੰਦਰ ਕੁਮਾਰ ਜੀ ਜੀਰਾ ਜੀ ਮੁਹੱਬਤ ਭੇਜ ਰਹੇ ਨੇ ਕਿਆ ਬਾਤਾਂ ਜੀ ਕਿਆ ਬਾਤਾਂ ਬਹੁਤ ਖੂਬ ਉਮੀਦ ਕਰਦੇ ਗੱਲਬਾਤ ਹੋ ਜਾਏਗੀ ਭਾਈ ਨਾਲ ਉਹ ਕਹਿੰਦੇ ਜੀ ਸਵਰੀ ਸ਼ਮੀ ਜੀ ਤੇ ਦੁਆਬਾ ਰੇਡੀਓ ਤੇ ਸਾਰੇ ਸਰੋਤਿਆਂ ਨੂੰ ਭਾਈ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਜੀ ਨਮਸਕਾਰ ਜੀ ਉਹਨਾਂ ਨੇ 3 ਫੁੱਲ ਭੇਜੇ ਆ ਫੁੱਲਾਂ ਦੀ ਕਿਸਮ ਮੈਨੂੰ ਪਤਾ ਨਹੀਂ ਪਰ ਹੈ ਸੋਹਣੇ ਲੱਗ ਰਹੇ ਆ ਤੇ ਦਿਲ ਭੇਜੇ 4 ਤੇ ਨਾਲ ਫਤਿਹ ਵੀ ਸਾਂਝੀ ਕੀਤੀ ਹੈ 4 ਵਾਰੀ ਬਹੁਤ ਬਹੁਤ ਸ਼ੁਕਰੀਆ ਜੀ ਜੀ ਆਇਆਂ ਨੂੰ ਜਨਾਬ ਜੀ ਆਇਆਂ ਨੂੰ ਖੁਸ਼ ਆਮਦੀਦ ਤੋ ਦੋਸਤੋ ਮੁੱਲ ਦੀ ਲੜਾਈ ਵਿਸ਼ੇ ਤੇ ਗੱਲਾਂ ਬਾਤਾਂ ਕਰਦੇ ਕਰਦੇ ਆਪਾਂ ਮੁਕਾਮ ਤੇ ਪਹੁੰਚੇ ਹਾਂ ਤੇ ਮਿੰਟ ਰਹਿ ਗਿਆ 1 ਤੇ ਕਿਉਂਕਿ ਘੜੀ ਦੀ ਸੂਈ ਕਰ ਰਹੀ ਹੈ ਟਿੱਕ ਟਿੱਕ ਓ ਹੋ ਕਿਆ ਕਵਿਤਾ ਬਣ ਗਈ 1 ਵਾਹ ਖੈਰ ਔਜਲਾ ਸਾਹਿਬ ਕਹਿੰਦੇ ਮੈਂ ਮੁੜ ਕੇ ਆਉਣਾ ਤੇ ਆਪਾਂ ਉਹਨਾਂ ਦੀ ਵੇਟ ਵੀ ਕਰਦੇ ਹਾਂ ਕਹਿੰਦੇ 50 ਮਿੰਟਾਂ 'ਚ ਹੀ ਆ ਗਿਆ ਮੈਂ ਮੁੜ ਕੇ ਤੇ ਆਪਾਂ ਸੁਣਾਂਗੇ ਉਹਨਾਂ ਕੋਲੋਂ ਕਿਉਂਕਿ ਜੋਤ ਸੇ ਜੋਤ ਜਲਾਤੇ ਚਲੋ, ਪ੍ਰੇਮ ਕੀ ਗੰਗਾ ਬਹਾਤੇ ਚਲੋ, ਉਹ ਮਾਹੌਲ ਬਣਦਾ ਜਦੋਂ ਆਪਾਂ ਸਾਰੇ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਦੋਸਤੋ, ਮੁੱਲ ਦੀ ਲੜਾਈ ਦੇ ਬਾਰੇ ਕਾਫੀ ਚਰਚਾ ਜਿਹੜੀ ਆ ਹੋਈ ਆ, ਤੇ ਬਹੁਤ ਸਾਰੇ ਜਿਹੜੇ ਆ ਪਹਿਲੂ ਉਹਦੇ ਨਿਕਲ ਕੇ ਵੀ ਆਏ ਆ। ਘਰੇਲੂ ਲੜਾਈਆਂ ਦੀ ਗੱਲ ਵੀ ਹੋ ਗਈ ਤੇ ਮੁਲਕਾਂ ਦੀਆਂ ਲੜਾਈਆਂ ਦੀ ਗੱਲ ਵੀ ਹੋਈ, ਤੇ ਬਾਕੀ ਮੁੱਲ ਕਰਕੇ ਜਿਹੜੀਆਂ ਲੜਾਈਆਂ ਹੁੰਦੀਆਂ ਨੇ, ਵੀ ਮੁੱਲ ਤੋਲ ਕਰ ਰਿਹਾ ਬੰਦਾ ਜਾ ਕੇ ਤੇ ਉੱਥੇ ਗੋਭੀ ਸਸਤੀ ਆ, ਗੋਭੀ ਮਹਿੰਗੀ ਆ, ਉਹੋ ਜਿਹੀ ਲੜਾਈ ਦੀ ਵੀ ਗੱਲਬਾਤ ਹੋਈ ਆ। ਦੁਕਾਨਦਾਰ ਨੇ ਲੜ ਪਏ ਭਾਈ, ਉਸ ਗੱਲ ਕਰਕੇ ਵੀ ਹੋ ਜਾਂਦਾ। ਤੇ ਰਜਿੰਦਰ ਕੁਮਾਰ ਜੀ ਕਹਿੰਦੇ ਕਿ ਅੱਜ ਮੈਂ ਪੋਤਰੀ ਦੇ ਜਨਮ ਦਿਨ ਚ ਬਿਜੀ ਆ ਤੇ ਇਸ ਕਰਕੇ ਸਿਰਫ ਹਾਜ਼ਰੀ ਲਵਾਈ ਆ। ਭਾਈ ਧੰਨਵਾਦ ਭਾਈ, ਪੋਤਰੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀਰਾ ਸਾਹਿਬ, ਕਿਆ ਬਾਤਾਂ, ਮੁਹੱਬਤ ਜ਼ਿੰਦਾਬਾਦ। ਕਹਿੰਦੇ ਜੀ ਤੁਸੀਂ ਔਜਲਾ, ਕਹਿੰਦੇ ਔਲਖ ਸਾਹਿਬ ਜੀ ਲਿਖ ਰਹੇ ਨੇ, ਕਹਿੰਦੇ ਸ਼ਮੀ ਬਾਈ ਤੁਸੀਂ 5 ਮਿੰਟ ਤੱਕ ਔਜਲਾ ਬਾਈ ਜੀ ਨੇ ਆਉਣਾ ਤੇ ਤੁਸੀਂ 1 ਮਿੰਟ ਕਹਿਤਾ। ਹਾਂ ਇਹਦੀ ਗੱਲਾਂ ਭਾਜੀ, ਮਤਲਬ ਖੁਸ਼ੀ ਚ ਪਤਾ ਲੱਗ ਰਿਹਾ ਕਿ ਹੋ ਕੀ ਰਿਹਾ ਇਹਦੇ। ਫਿਲਹਾਲ ਮੈਂ ਫਿਨਲੈਂਡ ਪਹੁੰਚ ਗਿਆ ਹਾਂ ਤੇ ਆਪਣੇ ਨਾਲ ਬਾਈ ਭੁਪਿੰਦਰ ਭਾਰਤ ਸਾਹਿਬ ਜੁੜ ਚੁੱਕੇ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਭਾਰਤ ਸਾਹਿਬ, ਖੁਸ਼ ਆਮਦੀਦ।
2: ਜਦੋਂ ਆਪਣੇ ਮੁਕੱਦਰ ਬਾਈ ਲਿਖਿਆ ਉਹਨਾਂ ਨੇ ਕਹਿੰਦੇ ਔਜਲਾ ਸਾਹਿਬ ਅੱਜ ਕੋਈ ਨਵੀਂ ਸੁਣਾ ਦਿਓ
1: ਜੀ,
2: ਮੈਂ ਕਿਹਾ ਆਜ਼ਾਦੀ ਦਿਹਾੜੇ ਦੀ ਇੰਨੀ ਨਵੀਂ ਗੱਲ ਸੁਣਾਈ ਆ, ਹੋਰ ਨਵੀਂ ਸੁਣਾ ਦਿਓ।
1: ਕਿਆ ਬਤਾ ਜੀ,
2: ਮੁੱਲ ਦੀ ਲੜਾਈ ਗੀਤ ਭਾਜੀ ਆ, ਦੇਖੋ ਚਲੋ ਗੱਲ ਕਰਕੇ ਗਏ ਆ
1: ਜੀ,
2: ਤੇ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿਚ ਹੀ ਮਲਟੀ ਕਲਚਰਲ ਲੋਕ ਰਹਿੰਦੇ ਆ, ਹਨਾ ਜੀ, ਸਾਰਾ ਕੁਛ
1: ਜੀ,
2: ਤੇ ਕੋਈ ਜਿਸ ਤਰ੍ਹਾਂ ਵੀ ਆਪਣਾ ਕੋਈ ਵੀ ਦਿਨ ਹੈਗਾ ਉਹਨੂੰ ਮਨਾਉਣਾ ਚਾਹੁੰਦਾ, ਚਲੋ ਰੂਲ ਰੈਗੂਲੇਸ਼ਨ ਹੁੰਦੇ ਆ ਥੋੜੇ ਬਹੁਤੇ, ਉਹਨੂੰ ਚਲੋ ਫੋਲੋ ਕਰਦੇ ਆ,
1: ਉਹ ਕਰਨਾ ਪੈਣਾ,
2: ਪਰ ਅਸੀਂ ਸਾਡੀ ਜਾਂ ਸਾਡਾ ਜਿਹੜਾ ਖੂਨ ਵਾਲੇ ਮਾਰਦਾ ਜਾਂ ਕਹਿ ਲੋ ਜਾਂ ਸਾਡੀ ਜਿਹੜੀ ਪਰਵਰਿਸ਼ ਆ ਉਹਦਾ ਵੱਡਾ ਰੋਲ ਮੈਨੂੰ ਲੱਗਦਾ ਪਿਛੋਕੜ ਦੇ ਵਿਚ ਜੀ, ਕਿਉਂਕਿ ਸਾਨੂੰ ਦੱਸਿਆ ਜਾਂ ਲਜਾਇਆ ਹੀ ਉਹਨਾਂ ਜਗਾਵਾਂ ਦੇ ਉੱਤੇ ਜਾਂਦਾ, ਚਲੋ ਇਹ ਕੱਲਾ ਇੰਡੀਆ ਚ ਨੀ ਕਿ ਮਤਲਬ ਕਿ ਉੱਥੇ ਪਾੜੇ ਪਏ ਆ ਜਾਂ ਗੁਲਾਮੀ ਰਹੀ ਆ ਜਾਂ ਉਹ ਤੋਂ ਪਹਿਲਾਂ ਵੀ ਇਹਨਾਂ ਮੁਲਕਾਂ ਦੇ ਵਿਚ ਯੂਰਪ ਦੇ ਵਿਚ ਕਿੰਨੀ ਮਾਰ ਧਾੜ ਹੋਰ ਸਾਰਾ ਕੁਝ ਵਾਪਰਿਆ ਹੋਇਆ ਰਿਹਾ, ਗੁਲਾਮ ਸੀਗੇ ਇੱਕ ਦੂਸਰੇ ਦੇ, ਸਾਰਾ ਕੁਝ ਹੀ ਸੀਗਾ, ਜਿਹਦਾ ਮਨ ਜਿੱਦਾਂ ਕਰਦਾ ਸੀ, ਜਿੱਥੇ ਉਂਗਲ ਰੱਖਦਾ ਸੀ ਕਬਜ਼ਾ ਕਰ ਲੈਂਦਾ ਸੀ,
1: ਕਹਿੰਦਾ ਸਾਰੀ ਆਪ ਸਾਰੇ ਆਪਣੀ ਧਰਤੀ ਹੈ ਜੀ, ਬਿਲਕੁਲ
2: ਹਾਂਜੀ, ਜਿੱਦਾਂ ਆਪਣੇ ਨੀ ਕਹਿੰਦੇ ਹੁੰਦੇ, ਉਹ ਰਿਸ਼ਤੇਦਾਰ ਕੋਈ ਆ ਜਾਂਦਾ ਆ ਜਾ ਤੈਨੂੰ ਖੂਹ ਤੇ ਘੁਮਾ ਕੇ ਲਿਆਵਾ,
1: ਇਹ ਖੂਹ ਤੇ ਕਹਿੰਦੇ ਮੈਂ ਤਾਂ ਘੁਮਾ ਰਿਹਾ ਕਿਉਂਕਿ ਖੂਹ ਗੋਲ ਆ,
2: ਨਹੀਂ ਖੂਹ ਗੋਲ ਨੀ, ਉੱਥੇ ਬੱਟ ਦੇ ਉੱਤੇ ਕਦੇ ਕੱਚੇ ਰਾਹ ਤੇ ਖੜ ਕੇ ਉਹ ਦੇਖਦਾ ਨਾ ਜਿੱਥੇ ਤੱਕਰ ਰਹੀ ਨਜ਼ਰ ਜਾਂਦੀ ਆ
1: ਬਸ,
2: ਉਹ ਆਪਣਾ ਹੀ ਨਜ਼ਾਰਾ।
1: ਬਿਲਕੁਲ ਜੀ ਬਿਲਕੁਲ,
2: ਪਰ ਉਹ ਚੀਜ਼ ਹੈਗੀ ਆ, ਪਰ ਇਹ ਨੀ ਦੇਖਦੇ ਪੀ ਦੂਸਰੇ ਦੀ ਆਜ਼ਾਦੀ ਜਿੱਥੇ ਸਾਡੀ ਖਤਮ ਹੁੰਦੀ ਅਗਲੇ ਦੀ ਸ਼ੁਰੂ ਹੁੰਦੀ ਆ, ਤੇ ਹੁਣ ਚਲੋ ਕੋਈ ਵੀ ਤਿਉਹਾਰ ਆ, ਚਲੋ ਜਾਂ ਕਹਿ ਸਕਦੇ ਲੋਕ ਥੋੜਾ ਜਿਹਾ ਓਪਨ ਮਾਇੰਡਡ ਹੈਗੇ ਆ ਜਾਂ ਉਹ ਇੰਨਾ ਸੀਰੀਅਸ ਨੀ ਲੈਂਦੇ, ਮਤਲਬ ਕਿ ਹਾਂ ਭਈ ਇਹਨੂੰ ਏਦਾਂ ਹੀ ਲਾਗੂ ਕਰਨਾ ਜਾਂ ਇਹਨੂੰ ਏਦਾਂ ਹੀ ਆਪਣੇ ਤਾਂ ਪਹਿਰਾਵੇ ਤੇ ਖਾਣ ਪੀਣ ਦੇ ਉੱਤੇ ਇਹਨਾਂ ਚੀਜ਼ਾਂ ਦਾ ਰੋਲਾ ਪਾ ਕੇ ਬਹਿ ਜਾਂਦੇ, ਹਨਾ ਜੀ,
1: ਬਿਲਕੁਲ ਬਿਲਕੁਲ ਜੀ ਬਿਲਕੁਲ,
2: ਨਾਲੇ ਇਹ ਤਾਂ ਫੇਰ ਵੀ ਦੇਸ਼ ਦੀ ਸੈਲੀਬ੍ਰੇਸ਼ਨ ਆ, ਆਪਣੇ ਆਲੇ ਤਾਂ ਕਿਸੇ ਦੇ ਵਿਆਹ ਧਰਿਆ ਹੋਵੇ ਬਗਾਨੇ ਬਾਅਦ ਵਿਆਹ ਚ ਜਾ ਕੇ ਮੁੱਲ ਦੀ ਲੜਾਈ ਤੇ ਭੜਸੂ ਪਾ ਦਿੰਦੇ, ਅਗਲੇ ਲੜਨ ਵੀ ਚਾਹੇ ਨਾ ਲੜਨ ਆਪ ਜਰੂਰ ਲੜ ਕੇ ਉਹਨਾਂ ਦਾ ਵਿਆਹ ਖਰਾਬ ਕਰ ਦੇਣਾ ਜੀ,
1: ਉਹ ਤਾਂ ਲੜਾਈ ਪਾ ਦਿੰਦੇ ਆ, ਕਹਿੰਦੇ ਲੈ ਕਹਿ ਕੇ ਰੈਸ ਖਵਾ ਤੇ ਚੌਲ ਅਸੀਂ ਛੱਡ ਦੇ ਤੈਨੂੰ ਹੁਣ, ਬਾਟਰ ਦਿੰਦੇ ਆ ਹੁਣ ਕਹਿੰਦੇ ਪਾਣੀ ਪਿਲਾਈ ਜਾਂਦੇ
2: ਦੁੱਧ ਨੂੰ ਛਾੜ ਕੇ ਥੱਲੇ ਲੈ ਕੇ ਲੈ ਕੌਫੀ ਵਾਲ ਕੇ, ਲੜਾਈ ਦੇ ਤਾਂ ਟਕਵਾਉਂਦੇ ਚਾਹੀਦੇ ਆ,
1: ਬਿਲਕੁਲ ਬਿਲਕੁਲ ਜੀ,
2: ਤੇ ਭਾਜੀ ਉਹ ਸਿਟੀਜਨ ਗੱਲ ਤਾਂ ਇਹ ਆ ਨਾ ਭਾਈ, ਅਸੀਂ ਜਿੰਨਾ ਚਿਰ ਆਪਣੇ ਆਪ ਨੂੰ ਕਹਿੰਦੇ ਨਾ ਭਾਈ ਗੱਲ ਆਪਣੇ ਤੋਂ ਸ਼ੁਰੂ ਕਰੋ, ਮੈਨੂੰ ਲੱਗਦਾ ਕਿ ਜਿਹੜਾ ਬੰਦਾ ਵੀ ਆਪਣੇ ਆਪ ਨੂੰ ਗੁਲਾਮ ਅਜੇ ਵੀ ਸਮਝੀ ਜਾਂਦਾ ਦੁਨੀਆਂ ਦੇ ਉੱਤੇ,
1: ਜੀ
3: ਤੇ ਉਹ ਇੱਕ ਵਾਰੀ ਜਰੂਰ ਝਾਤ ਮਾਰ ਲਵੇ ਜਿਹਨਾਂ ਮੁਲਕਾਂ ਦੇ ਵਿਚ ਅਸੀਂ ਤਾਂ ਬਹੁਤ ਕਹਿ ਸਕਦੇ ਆਪਣੇ ਆਪ ਦੇ ਵਿਚ ਵਧੀਆ ਜਿਉ ਰਹੇ ਆ ਜਾਂ ਹਰ ਪਾਸੇ ਜਦੋਂ ਝਾਤ ਮਾਰਦੇ ਆ ਪਰ ਜਿੱਥੇ ਅਫਰੀਕਾ ਵਰਗੇ ਮੁਲਕ ਜਾਂ ਹੋਰ ਬਹੁਤ ਜਿਹੜੇ ਵਿਚਾਰੇ ਗਰੀਬ ਨੇ ਰੋਟੀ ਪਾਣੀ ਜਾਂ ਆਟੇ ਲਈ ਵੀ ਤੜਪਦੇ ਆ ਨਾ
1: ਬਿਲਕੁਲ
3: ਤੇ ਉਹਨਾਂ ਦੇ ਹਾਲਾਤਾਂ ਨੂੰ ਝਾਤ ਮਾਰਾਂਗੇ ਤਾਂ ਇੱਕ ਵਾਰੀ ਆਪਣੇ ਤੋਂ ਨੀਵੇਂ ਵੱਲ ਨੂੰ ਝਾਤ ਮਾਰ ਲਓ ਤਾਂ ਆਪਣੇ ਆਪ ਦੇ ਤੁਸੀਂ ਆਪ ਹੀ ਆਜ਼ਾਦੀ ਫੀਲ ਕਰਨ ਲੱਗ ਜਾਓਗੇ ਜੀ
1: ਕੋਈ ਸ਼ੱਕ ਨੀ ਕੋਈ ਸ਼ੱਕ ਨੀ
3: ਤੁਸੀਂ ਆਜ਼ਾਦ ਹੀ ਹੋ
1: ਜੀ ਜੀ
3: ਤੇ ਇੰਨੀਆਂ ਗੱਲਾਂ ਨਾਲ ਹੀ ਸਮਾਪਤੀ ਕਰਦਾ ਜੀ ਹੋਰ ਦੋਸਤ ਲੈਣ ਚ ਨੇ ਤੇ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਮੁਬਾਰਕਬਾਦ ਤੇ ਸਭ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਜਿਹਨਾਂ ਦਾ ਅੱਜ ਜਨਮ ਦਿਨ ਹੈ ਜੀ
1: ਆਹ ਕੀ ਬਾਤ ਹੈ ਕਹਿੰਦਾ ਜੀ ਹਾਥੀ ਦੇ ਪੈਰ ਤੇ ਤੁਸੀਂ ਸਭ ਦਾ ਪੈਰ ਰੱਖਤਾ ਤੇ ਬਹੁਤ ਖੂਬ ਸਾਡੇ ਵੱਲੋਂ ਵੀ ਇਹੀ
3: ਆ ਗਿਆ ਕਰੇ ਹਾਥੀ ਦੇ ਪੈਰ ਚ ਮੈਂ ਆਪਣਾ ਪੈਰ ਰੱਖ ਦਿੱਤਾ ਦੇਖਿਓ ਕਿਤੇ ਪਛਲਾ ਨਹੀਂ ਆਦੀ ਪਹਿਲਾਂ ਸਜ਼ਾ ਰਾਜੇ ਮਹਾਰਾਜੇ ਇੱਦਾਂ ਹੈ ਇਸਕੋ ਹਾਥੀ ਕੇ ਪੈਰ ਕੇ ਨੀਚੇ ਕੁਚਲ ਦੋ
1: ਹਾਥੀ ਵੀ ਕਹਿੰਦਾ ਮੈਂ ਵਿਹਲਾ ਹੀ ਹੈ
3: ਕਹਿੰਦਾ ਕਦੀ ਮੈਂ ਦਰਖਤ ਚਕਾ ਕੇ ਲਿਆਉਂਦੇ ਆ ਕਦੀ ਮੈਨੂੰ ਕੁਛ ਕਰਾਉਂਦੇ ਆ ਕਦੇ ਬੰਦੇ ਕੁਚਲਣ ਲਾ ਦਿੰਦੇ ਆ ਹੈ
1: ਵਿਹਲੇ ਰੱਖੇ ਹੁੰਦੇ ਹਾਥੀ ਵਿਚਾਰੇ ਲੜਾਈਆਂ ਵਾਸਤੇ ਵੀ ਰੱਖੇ
3: ਉਹ ਦੇਖੋ ਕਿੱਡੀ ਭਾਜੀ ਹਾਥੀ ਦੇਖੋ ਵੈਸੇ ਕਿੱਡਾ ਨਾ ਮਾਨਸਿਕਤਾ ਦੀ ਗੱਲ ਚਲੋ ਆਖਰੀ ਕਰਦਾ ਆਜ਼ਾਦੀ ਤੇ ਗੁਲਾਮੀ ਦੀ ਗੱਲ
1: ਜੀ
3: ਉਹ ਕਹਿੰਦੇ ਜਦੋਂ ਹੁਣ ਮਤਲਬ ਕਿ ਹਾਥੀ ਨੂੰ ਮੈਂ ਓਦਾਂ ਸੋਚੋ ਵੀ ਏਡਾ ਹਾਥੀ ਆ ਜੀ ਉਹ ਤੋਂ ਇੰਨਾ ਹੈਵੀ ਕੰਮ ਕਰਾਇਆ ਜਾਂਦਾ ਸੀ ਹਨਾ ਜੀ ਪਹਿਲਾਂ
1: ਬਿਲਕੁਲ ਬਿਲਕੁਲ
3: ਤੇ ਉਹਦੇ ਉਹ ਸੰਗਲ ਪਾਇਆ ਹੁੰਦਾ ਜੀ ਛੋਟਾ ਜਿਹਾ ਜੰਜੀਰ ਦੇ ਹਨਾ ਜੀ ਕਿ ਉਹ ਤੋਂ ਉਹ ਨੀ ਟੁੱਟੂਗਾ ਜੀ
1: ਹਾਂ
3: ਜੇ ਉਹ ਤੋੜਨਾ ਚਾਹੇ
1: ਉਹ ਜੰਜੀਰ ਨੂੰ ਤਾਂ ਉਹ ਝਾਂਜਰ ਸਮਝਦਾ ਆਪਣੀ
3: ਹਾਂ ਤੇ ਹੁਣ ਉਹ ਸਾਡੀ ਮਾਨਸਿਕਤਾ ਹੀ ਉੱਥੇ ਲਿਆ ਕੇ ਖੜੀ ਕਰ ਦਿੱਤੀ ਆ ਉਹ ਮਤਲਬ ਥੋੜਾ ਚਿਰ ਬੰਦੇ ਨੂੰ ਓਨਾ ਬੰਨੀ ਰੱਖੋ ਬੰਨੀ ਰੱਖੋ ਉਹ ਓੜੇ ਕਹਿਣਾ ਚਾਹੇ ਤੁਸੀਂ ਰੱਸਾ ਓਦਾਂ ਹੀ ਕਿੱਲੇ ਦੇ ਨਾਲ ਲਪੇਟ ਕੇ ਚੱਲ ਜਾਓ ਤੇ ਉਹਨੇ ਕਹਿਣਾ ਮੈਨੂੰ ਤਾਂ ਬੰਨਿਆ ਹੋਇਆ ਮੈਂ ਕਿੱਥੇ ਜਾ ਸਕਦਾ
1: ਤੇ
3: ਉਹੀ ਹਾਲਾਤ ਉਹ ਗੁਲਾਮੀ ਦੇ ਵਿਚ ਆ ਜਾਂਦੀ ਆ ਜੀ ਅਫਰੀਕਾ ਲੋਕਾਂ ਦੇ ਦੇਖੋ ਕਿੰਨੇ ਤਸ਼ੱਦਦ ਹੋਏ ਕਿੰਨੀਆਂ ਉਹਨਾਂ ਦੇ ਉੱਤੇ ਰਿਐਲਿਟੀ ਦੇ ਉੱਤੇ ਫਿਲਮਾਂ ਬਣੀਆਂ ਨੇ ਉਹ ਦੇਖੋ ਜਰਾ ਕਿਤੇ ਬੰਦੇ ਦੇ ਲੂਹ ਕੰਡੇ ਖੜੇ ਹੋ ਜਾਂਦੇ ਆ ਜੀ
1: ਬਿਲਕੁਲ ਜੀ ਬਿਲਕੁਲ
3: ਕਿੱਦਾਂ ਤਪਾਹ ਦੀ ਖੇਤੀ ਕਰਾਉਂਦੇ ਸੀ ਉਹਨਾਂ ਤੋਂ ਕੀ ਕੁਝ ਕਰਾਉਂਦੇ ਰਹੇ ਆ ਜੀ
1: ਬੜਾ ਮੁਸ਼ਕਿਲ ਵਕਤ ਸੀਗਾ ਜੀ ਬਿਲਕੁਲ
3: ਥੈਂਕ ਯੂ ਭਾਜੀ ਹੋਰ ਸਮਾਂ ਨਹੀਂ ਲੈਂਦਾ ਜੀ
1: ਸ਼ੁਕਰੀਆ ਜੀ ਸ਼ੁਕਰੀਆ ਜੀ ਜਿੰਦਾਬਾਦ ਯਾਰੀਆਂ ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ ਬਹੁਤ ਬਹੁਤ
3: ਸ਼ੁਕਰੀਆ ਜ਼ਿੰਦਗੀ ਜਿੰਦਾਬਾਦ ਤੇ ਸਾਮਰਾਜ ਵਾਲੀ
1: ਜੀ
3: ਸਤਿ ਸ੍ਰੀ ਅਕਾਲ
1: ਜੀ ਜੀ ਦੋਸਤੋ ਮੁੱਲ ਦੀ ਲੜਾਈ ਦੇ ਵਿੱਚ ਹੁਣ ਅਸੀਂ ਸਿਰਫ ਉਡੀਕ ਰਹੇ ਹਾਂ ਜਾਂਦੇ ਜਾਂਦੇ ਔਜਲਾ ਸਾਹਿਬ ਨੂੰ ਹੋ ਸਕਦਾ ਉਹਨਾਂ ਨਾਲ ਗੱਲਬਾਤ ਹੋ ਜਾਏ ਤੇ ਅੱਠ ਮੇਰੇ ਕੋਲ ਹੋ ਚੁੱਕੇ ਨੇ ਦਸ ਅੱਠ ਮਤਲਬ ਦਸ ਦਸ ਤੱਕ ਤਾਂ ਆਪਾਂ ਦਸ ਗੱਲਾਂ ਕਰ ਸਕਦੇ ਹਾਂ ਉਹ ਲਓ ਜੀ ਮਿਸ਼ੀਗਨ ਤੋਂ ਮਿੱਤਰਾਂ ਨਾਲ ਆਪਾਂ ਜੁੜ ਚੁੱਕੇ ਹਾਂ ਵੈਲਕਮ ਬੈਕ ਜੀ ਔਜਲਾ ਸਾਹਿਬ ਜੀ ਆਇਆਂ ਨੂੰ ਜੀ
4: ਜੰਮੀ ਭਾਈ ਸਾਡੇ ਆਜ਼ਾਦੀ ਦਿਨ ਫਿਨਲੈਂਡ ਦਾ ਕੱਲ ਗੁਲਾਮੀ ਦਿਨ ਸੀਗਾ ਜੀ ਹੈਂਗ ਇਟਸੈਲਫ
1: ਓਹੋ ਅੱਛਾ ਜੀ
4: ਹਾਂਜੀ ਇਹ ਕੱਲ ਆਪਦੇ ਆਪ ਇਹਨਾਂ ਨੇ ਫਾਂਸੀ ਲਾਈ ਸੀਗੀ ਜੀ ਕੱਲ 19 ਸਾਲ ਪਹਿਲਾਂ
1: ਤੁਹਾਡਾ ਭਲਾ ਹੋ ਜੇ ਅੱਛਾ ਅੱਛਾ ਜੀ ਐਂਡ ਹੋ ਗਿਆ ਜੀ
4: ਫਿਨਲੈਂਡ ਆਣਾ ਧੀ ਆਪਣੇ ਪਹਿਲਾਂ ਕਹਿੰਦੇ ਨੀ ਸੀ ਹੁੰਦੇ ਵੀ ਧੀ ਦੇ ਕੇ ਪੁੱਤ ਲਿਆ ਫਿਨਲੈਂਡ ਆਣਾ ਬਾਕੀ ਲਿਆਈ ਧੀ ਦੇ ਕੇ ਪੁੱਤ
1: ਵਾਹ ਜੀ ਵਾਹ ਫਿਰ ਤਾਂ ਭਾਈ ਮੁਬਾਰਕਾਂ ਬਹੁਤ ਬਹੁਤ ਭਾਈ ਫਿਨਲੈਂਡ ਵਾਲਿਆਂ ਨੂੰ
4: ਭੁੱਲ ਗਿਆ ਜੀ
1: ਜੀ ਜੀ ਜੀ ਜੀ ਨਹੀਂ ਯਾਦ ਆ ਗਿਆ ਜੀ ਬਿਲਕੁਲ ਯਾਦ ਆ ਰਿਹਾ ਹੈ
4: ਵੈਦ ਆ ਜੀ ਗਾਹ ਨੂੰ ਨਾ ਅਮਰੀਕਾ ਚ ਵਿਆਹ ਕਰਾਉਣਾ ਗਾਹ ਦੇ ਜਨਮ ਚ ਮੈਂ ਕਰਾਉਣਾ ਮੈਂ 3 ਜੁਲਾਈ ਨੂੰ ਕਰਾਊਂਗਾ
1: ਅੱਛਾ ਜੀ
4: ਮਤਲਬ ਦੂਜੇ ਦਿਨ ਆਜ਼ਾਦੀ ਦਿਨ ਤਾਂ ਮਨਾਏ ਲਿਆ ਕੇ ਦੂਜੇ ਦਿਨ 4 ਜੁਲਾਈ ਜੀ ਹੈਂ
1: 27 ਜੂਨ ਨੂੰ ਨੀ ਕਰਾਉਣਾ ਕਿਉਂਕਿ ਉਹ ਬੰਦਾ ਕਹਿੰਦਾ ਮੈਂ 27 ਜੂਨ ਚ ਹੀ ਆ ਗਿਆ ਹੁਣ
4: ਮੈਂ ਤਾਂ ਮੇਰਾ 18 ਜੂਨ ਨੂੰ ਸੀਗਾ ਜੀ
2: ਮੈਂ ਭੁੱਲ ਗਿਆ ਜੀ, ਮੇਰੇ ਦੂਜੇ ਦਿਨ ਯਾਦ ਆਇਆ ਤੇ ਘਰਦਿਆਂ ਦੇ ਬਿਨਾਂ ਯਾਦ ਰਿਹਾ। ਪਹਿਲਾਂ ਮੈਂ ਕਹਿਣ ਲੱਗਿਆ, ਫਿਰ ਮੈਂ ਸੋਚਿਆ ਵੀ ਹੁਣ ਕਾਹਨੂੰ ਤੂੰ ਨੰਗੀਆਂ ਤਾਰਾਂ ਨੂੰ ਹੱਥ ਲਾਉਣ ਐ ਸਰ ਗਿਆ ਜੀ,
1: ਹਾਥੀ ਲੰਘ ਗਿਆ ਹੁਣ।
2: ਹੈਪੀ ਯੂਨੀਵਰਸਰੀ, ਉਹ ਕਹਿੰਦੀ ਥੈਂਕ ਯੂ, ਕਹਿੰਦਾ ਮੈਨੂੰ ਹੱਗ ਕਰੀ, ਕਹਿੰਦਾ ਮੈਂ ਕਿਹਾ ਇੱਥੇ ਰੱਖ ਦੇ ਹੁਣ ਫਿਰ ਕੋਈ ਹੋਰ ਲੈ ਜੂਗਾ, ਦੇ ਏਦਾਂ ਵੀ ਨਾਲੇ। ਉਹਦੀ ਵਾਈਫ ਬੜੇ ਪ੍ਰੋਬਲਮ ਗੱਲ ਸੁਣਾ ਰਹੀ ਸੀ ਬੁੜੀਆਂ ਨੂੰ, ਕਹਿੰਦੀ ਮੈਨੂੰ ਉੱਥੇ ਚੱਕ ਕੇ ਦੇਤਾ ਕਿ ਕਹਿੰਦਾ ਬਸ 10 ਮਿੰਟ ਬਾਅਦ, ਕਹਿੰਦਾ ਇੱਥੇ ਰੱਖ ਦੇ ਫਿਰ ਭੇਜਦਾ। ਸਾਡੀ ਜਗ੍ਹਾ ਚਾਹ ਪੱਤੀ ਜੇ ਲੰਘ ਗਈ, ਕਦੇ ਗੁੜ ਮੁੱਕ ਗਿਆ
1: ਇੱਥੇ, ਜੇ ਗੁੜ ਗੁੜ ਹੁੰਦੀ ਜੇ ਬੁੜਬੁੜ ਹੁੰਦੀ ਹੈ।
2: ਉਹ ਕਹਿੰਦਾ ਚਾਰ ਜਵਾਕ ਕਿਵੇਂ ਹੋਏ, ਕਹਿੰਦਾ ਪਤਾ ਹੀ ਲੱਗਿਆ, ਕਹਿੰਦਾ ਤੁਰ ਫਿੱਟੇ ਹੀ ਮੂਹੇ, ਹੋਰ ਕੀ ਹੈ ਫਿਰ।
1: ਚਲੋ
2: ਆਪਾਂ ਮੁਕੱਦਰ ਨੂੰ ਮੁੱਖ ਰੱਖ ਕੇ ਸੁਣਾ ਦਿੰਦੇ ਆ।
1: ਲਓ ਜੀ ਮੁਕੱਦਰ ਬਾਈ ਜੀ ਧਿਆਨ ਦੇਣ ਜੀ। ਜੀ
2: ਇਹ ਮੈਂ ਕਿਸੇ ਨੂੰ ਦੇਖ ਕੇ ਗੀਤ ਲਿਖਿਆ ਸੀਗਾ, ਤੇ ਮਤਲਬ ਉਹ ਬੁੱਕੀ ਜੇ ਜਾਂਦਾ ਹੁੰਦਾ, ਉਹ ਕਹਿੰਦੀ ਕਾਹਦੇ ਵਾਸਤੇ ਰੋਈ ਜਾਂਦਾ ਜਦੋਂ ਪੜਕ ਮਾਰਨ ਦੀ ਟਾਈਮ ਸੀ, ਉਦੋਂ ਤੂੰ ਖੜਿਆ ਨੀ, ਐਵੇਂ ਹੁਣ ਪੱਲੇ ਲਵੇਟੀ। ਮੈਂ ਬਹੁਤ ਲੋਕਾਂ ਦੀਆਂ ਭਾਵਨਾ ਨਾਲ ਖੇਡਦਾ ਹੁੰਦਾ ਜੀ ਪਹਿਲਾਂ ਪਹਿਲਾਂ
1: ਆਉਣ ਦਿਓ ਜੀ।
2: ਕੁੜੀ ਕਹਿੰਦੀ ਆ ਉਹਨੂੰ, ਬੇਪਾ ਕੇ ਤੇਰੇ ਤੋਂ ਜਦਾਈ, ਬੇ ਮੈਂ ਮਿਲ ਤੈਨੂੰ ਆਈ, ਮੇਰੀ ਇੱਕ ਮਨ ਚੰਨਾ, ਹੱਥ ਤੇਰੇ ਅੱਗੇ ਬੰਨਾ, ਬੇ ਪਾ ਕੇ ਤੇਰੇ ਤੋਂ ਜਦਾਈ, ਦੇਖ ਮਿਲ ਤੈਨੂੰ ਆਈ, ਮੇਰੀ ਇੱਕ ਮਨ ਚੰਨਾ, ਹੱਥ ਤੇਰੇ ਅੱਗੇ ਬੰਨਾ, ਮੇਰਾ ਕੀ ਸੀ ਕਸੂਰ ਵੇ ਤੂੰ ਮੈਨੂੰ ਦੱਸ ਦੇ, ਵੇ ਮੇਰਾ ਦੁੱਖ ਟੁੱਟ ਜਾਊ, ਹਾੜਾ ਦੁੱਖ ਟੁੱਟ ਜਾਊ, ਇੱਕ ਵਾਰੀ ਹੱਸ ਦੇਵੇ, ਮੇਰਾ ਦੁੱਖ ਟੁੱਟ ਜਾਊ। ਸੁਣਿਆ ਜੀ ਗੱਲ,
1: ਉਹ
2: ਮੇਰੀ ਕੱਲੀ ਇੱਕ ਜਿੰਦ, ਪੈਗੀ ਦੋ ਹੱਥੀ ਜਾਨ, ਮੇਰੀ ਕੱਲੀ ਇੱਕ ਜਿੰਦ, ਪੈਗੀ ਦੋ ਹੱਥੀ ਜਾਨ, ਭੁੱਲਾਂ ਤੇਰਾ ਮੈਂ ਪਿਆਰ, ਤੋੜਾਂ ਉਸਦਾ ਇਮਾਨ, ਦੱਸ ਕਿਹੜੇ ਪਾਸੇ ਜਾਵਾਂ ਤੂੰ ਕਿਨਾਰਾ ਦੱਸ ਦੇਵੇ, ਮੇਰਾ ਦੁੱਖ ਟੁੱਟ ਜਾਊ, ਮੇਰਾ ਦੁੱਖ ਟੁੱਟ ਜਾਊ, ਇੱਕ ਵਾਰੀ ਹੱਸ ਦੇਵੇ, ਮੇਰਾ ਦੁੱਖ ਟੁੱਟ ਜਾਊ, ਤੇਰਾ ਸਿਕੰਦਰਾ ਪਿਆਰ, ਜਾਓ ਮੇਰੇ ਸਾਹਾਂ ਨਾਲ, ਚੱਲ ਭੁੱਲ ਕੇ ਹੀ ਪੁੱਛ ਇੱਕ ਵਾਰੀ ਸਾਡਾ ਹਾਲ, ਤੇਰਾ ਸਿਕੰਦਰਾ ਪਿਆਰ, ਜਾਊ ਮੇਰੇ ਸਾਹਾਂ ਨਾਲ, ਚੱਲ ਭੁੱਲ ਕੇ ਹੀ ਪੁੱਛ ਇੱਕ ਵਾਰੀ ਸਾਡਾ ਹਾਲ, ਤੇਰੇ ਨੈਣਾ ਵਿੱਚ ਹੰਝੂ ਮੇਰੀ ਜਾਨ ਕੱਢ ਦੇਵੇ, ਮੇਰਾ ਦੁੱਖ ਟੁੱਟ ਜਾਊ, ਹਾੜਾ ਦੁੱਖ ਟੁੱਟ ਜਾਊ, ਇੱਕ ਵਾਰੀ ਹੱਸ ਦੇਵੇ, ਮੇਰਾ ਦੁੱਖ ਟੁੱਟ ਜਾਊ।
1: ਵਾਹ ਵਾਹ ਜੀ ਵਾਹ, ਕਿਆ ਬਤਾ ਕਿਆ ਬਤਾ,
2: ਬਹੁਤ
1: ਬਹੁਤ ਜੀ।
2: ਦੱਸ ਕਿਹੜੇ ਪਾਸੇ ਜਾਵਾਂ ਤੂੰ ਕਿਨਾਰਾ ਦੱਸ ਦੇ, ਜਿਹੜੇ ਗੀਤ ਸੋਚ ਕੇ ਨੀ ਲਿਖੇ ਜਾਂਦੇ ਉਹਨਾਂ ਚ ਲਫ਼ਜ਼ ਬਹੁਤ ਵਧੀਆ ਪੈਂਦੇ ਨੇ ਕਈ ਵਾਰੀ, ਮੈਂ ਸੋਚਦਾ ਜਿਹੜੇ ਤੁਸੀਂ ਸੋਚ ਕੇ ਲੈ ਚੋ ਕਈ ਵਾਰੀ ਉਹਨਾਂ ਚ ਲਫ਼ਜ਼ ਉਹ ਵਧੀਆ ਨਹੀਂ ਪੈਂਦੇ।
1: ਹਾਂਜੀ ਐਫਰਟਲੈਸ ਹੀ ਹੋ ਜਾਂਦਾ ਕੰਮ ਪੂਰਾ, ਐਨ ਵਧੀਆ ਫਲੋ ਦੇ ਵਿੱਚ ਲਿਖਿਆ ਜਾਂਦਾ ਜਦੋਂ, ਤੇ ਕਮਾਲ ਦੀ ਗੱਲ ਬਣ ਜਾਂਦੀ ਹੈ।
2: ਠੀਕ ਹੈ ਜੀ,
1: ਬਹੁਤ ਖੂਬ ਜੀ,
2: ਹੁਣ ਕੱਲ ਨੂੰ ਆ ਜਿਓ, ਨਹੀਂ ਤਾਂ ਫਿਰ ਜਿਹੜੀ ਪੰਡ ਬੰਨੀ ਹੈ ਫਿਰ ਬਹੁਤ ਖਤਰਨਾਕ ਤਰੀਕੇ ਨਾਲ।
1: ਨਹੀਂ ਕੱਲ ਆਪਾਂ ਫਿਲਮ ਬਣਾਉਣੀ ਜੀ, ਉਹਦਾ ਟੌਪਿਕ ਪਹਿਲਾਂ ਹੀ ਅਨਾਊਂਸ ਹੋ ਗਿਆ ਕਿ ਮੂਵੀ ਮਿੱਤਰਾ ਦੀ, ਕੱਲ ਇਹ ਚੱਲੂ।
3: ਦੁਨੀਆਂ ਦਾ ਸਾਰਿਆਂ ਨਾਲ ਟਾਊਨ ਆ ਜੀ ਉਹ, ਮਤਲਬ ਬਹੁਤ ਗਿਰੀ ਨੰਬਰ ਵਨ ਚ ਵੀ ਆ ਸੋਹਣੇ ਸ਼ਹਿਰਾਂ ਚ ਕੈਲਗਰੀ ਆਉਂਦਾ, ਕੈਲਗਰੀ ਦੇ ਨਾਲ ਜੀ ਕੈਲਗਰੀ ਕੱਲਾ ਸ਼ਹਿਰ ਦੁਨੀਆਂ ਦੇ ਸਾਰਿਆਂ ਨੂੰ ਖੂਬ ਸ਼ਹਿਰਾਂ ਦੇ ਵਿਚ ਆਉਂਦਾ ਰਿਹਾ ਜੀ, ਉਹ ਅੱਜ ਵੀ ਹੈ ਕਲੀਨ ਸਾਰਾ ਕੁਛ, ਉਹਦੇ ਵਿਚ ਇੱਕ ਵੈਫ ਹੈ, ਵੈਫ ਟਾਊਨ ਦੇਖਣ ਵਾਲੀ ਚੀਜ਼ ਹੈ ਜੀ, ਉਹ ਮਤਲਬ ਜੇ ਕਹਿੰਦੇ ਆ ਵੀ ਜੇ ਸਵਰਗ ਹੈ ਤਾਂ ਉਹ ਉਹ ਹੈ ਜੀ,
1: ਉੱਥੋਂ ਰਹਿਣ ਵਾਲੇ ਜਿਹੜੇ ਹਾਂਜੀ
3: ਸਾਰਿਆਂ ਨੂੰ ਵਧੀਆ ਰਾਈਡ ਆ ਜਿਹੜੀ ਦੁਨੀਆਂ ਦੀ, ਉਹ ਕੈਲਗਰੀ ਤੋਂ ਸਰੀ ਤੱਕ ਹੈ ਜੀ, ਜੇ ਬਾਏ ਉੜ ਜਾਵੋ।
1: ਅੱਛਾ ਜੀ ਵਾਹ,
3: ਜੰਨਤ ਹੈ ਜੀ, ਜੰਨਤ ਹੈ ਜੀ,
1: ਵਾਹ ਜੀ ਵਾਹ,
3: ਆਹ ਦੇਣਾ ਦੇ ਵਿੱਚ ਖਾਸ ਕਰਕੇ
1: ਬਹੁਤ ਖੂਬ
3: ਇਹ ਇਨਵਾਇਰਮੈਂਟ ਸਾਂਭੇ ਆ ਨਾ ਮਨੁੱਖਾਂ ਨੇ ਜੀ, ਇਹ ਗੱਲ ਤਾਂ ਇਹ ਤੇ ਅਸੀਂ ਆ ਕੇ ਇੱਥੇ ਚੱਲ ਖਲਾਰਨ ਲੱਗ ਗਏ ਜੀ, ਹੈ ਨਾ ਕੈਨੇਡਾ ਨੂੰ ਵੀ ਕੈਨੇਡਾ ਬਣਾਉਣ ਲੱਗੇ। ਸਹੀ ਗੱਲ ਹੈ ਜੀ, ਦੇਖੋ ਕਿੰਨਾ ਵਧੀਆ ਮੁਲਕ ਸੀ ਕੈਨੇਡਾ, ਮਤਲਬ ਅਸੀਂ ਕੀ ਕਰ ਰਹੇ ਹਾਂ ਉੱਥੇ। ਕੱਲ ਮੁੰਡਾ ਫੜਿਆ ਜੀ 22 ਸਾਲਾਂ ਦਾ, ਨਾਂ ਆ ਫਕਰ, ਫਕਰਦੀਪ ਨਾਂ ਉਹਦਾ, ਫਕਰਦੀਪ
1: ਵਾਹ,
3: ਤੇ ਫਰੌਤੀਆਂ ਤੇ ਗੋਲੀਆਂ ਚਲਾਉਂਦਾ ਫੜਿਆ ਜੀ।
1: ਦੱਸੋ ਐਂਡ ਕਰਤਾ,
3: ਫਕਰ ਕਰਾਂਗੇ ਜੀ ਅਸੀਂ, ਸਾਡਾ ਫਕਰਦੀਪ ਸੀਗਾ ਜੀ, ਐਂਡ ਕਰਦੇ ਜਦੋਂ ਨਾਂ ਰੱਖਿਆ ਨਾ ਪਤਾ ਨੀ ਕੀ ਸੋਚਿਆ ਹੋਣਾ ਹੈ, ਨਿਕਲਿਆ ਸੀ ਮੈਂ ਨਾਵਲ ਪੜਿਆ ਸੀ ਇੱਕ ਮਖਣੀ ਨਾਨਕ ਸਿੰਘ ਦਾ ਨਾਵਲ, ਉਹਦੇ ਵਿੱਚ ਜੱਗ ਸੀਰ
1: ਜੀ,
3: ਤੇ ਹੁਣ ਬਾਅਦ ਦੇ ਵਿੱਚ ਉਹ ਜੱਗ ਦਾ ਸੀਰ ਵਰਣ ਹੋ ਗਏ ਨਾ, ਉਹ ਵੀ ਲੋਕਾਂ ਦਾ ਸੀਰੀ ਸੀਰ ਖੋਈ ਜਾਂਦਾ ਕੀ ਕਰਦਾ
1: ਜ਼ਿੰਦਗੀ ਜਿੰਦਾਬਾਦ ਬਾਪਿਓ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਕਹਿੰਦੇ ਜੀ ਇੰਨੀ ਮੇਰੀ ਬਾਤ ਤੇ ਉੱਤੋਂ ਪੈਗੀ ਰਾਤ, ਕੱਲ ਆਪਾਂ ਗੱਲਾਂ ਬਾਤਾਂ ਕਰਾਂਗੇ, ਅਨਾਊਂਸ ਹੁਣੇ ਕਰਤਾ ਪਹਿਲਾਂ ਆਪਣੀ ਗੱਲ ਅੱਜ ਹੀ ਨਿਬੜ ਗਈ ਕਿ ਬਈ ਆਪਾਂ ਕੱਲ ਨੂੰ ਜਿਹੜੀ ਗੱਲ ਕਰਾਂਗੇ ਐਤਵਾਰ ਨੂੰ ਮੂਵੀ ਮਿੱਤਰਾਂ ਦੀ, ਯਾਨੀ ਫਿਲਮ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ, ਫਿਲਮ ਲਾਈਨ ਦੇ ਵਿੱਚ ਜੇ ਆਪਾਂ ਜਾਣਾ ਹੋਵੇ ਮਿੱਤਰਾਂ ਨੇ ਤਾਂ ਕੀ ਕਿਹੜੀ ਕਿਹੜੀ ਫਨੀ ਆਈਡੀਏ ਉਹਨਾਂ ਕੋਲ ਹੋਣਗੇ ਤੇ ਉਹ ਆਪਾਂ ਗੱਲਾਂ ਬਾਤਾਂ ਕਰਾਂਗੇ, ਜੇ ਫਿਲਮ ਬਣਾਉਣੀ ਹੋਵੇ ਤੇ ਕਹਾਣੀ ਕੀ ਹੋਊ ਤੇ ਕਿਹਨੂੰ ਕਿਹੜਾ ਰੋਲ ਦੇਣਾ ਭਾਈ, ਤੇ ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਉਮੀਦ ਕਰਦੇ ਹਾਂ ਕਿ ਉਹ ਵੀ ਪ੍ਰੋਗਰਾਮ ਜਿਹੜਾ ਯਾਦਗਾਰੀ ਹੋਏਗਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਇੱਕ ਵਾਰੀ ਫੇਰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਕਹਿੰਦੇ ਹੋਏ ਲੈਂਦੇ ਹਾਂ ਇਜਾਜ਼ਤ, ਤੇ ਸ਼ੁਕਰੀਆ ਵਿਸ਼ੇਸ਼ ਤੌਰ ਤੇ ਉਹਨਾਂ ਦੋਸਤਾਂ ਦਾ ਜਿਹੜੇ ਦੁਆਬਾ ਰੇਡੀਓ ਨੂੰ ਜਿਹੜਾ ਨੇ ਸਪੋਰਟ ਕਰਦੇ ਨੇ, ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਸੁਰਿੰਦਰ ਕੌਰ ਮਾਹਿਲ ਜੀ, ਭਾਨ ਸਿੰਘ ਗਰੇਵਾਲ ਜੀ, ਮਹੇਸ਼ ਸਵਾਨ ਜੀ, ਜਗਦੇਵ ਸਿੰਘ ਸੰਧੂ ਜੀ, ਬਲਬੀਰ ਸਿੰਘ ਸੈਣੀ ਜੀ, ਲਾਲੀ ਟੋੜਾ ਸਾਹਿਬ ਤੇ ਹੋਰ ਸਾਰੇ ਦੋਸਤ ਮਿੱਤਰ, ਉਹਨਾਂ ਦਾ ਸ਼ੁਕਰੀਆ ਬਹੁਤ ਬਹੁਤ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਲਈ, ਸਪੋਂਸਰ ਕਰਨ ਲਈ। ਤੋ ਦੋਸਤੋ ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਜ਼ਿੰਦਗੀ ਜ਼ਿੰਦਾਬਾਦ ਤੇ ਮੁਹੱਬਤ ਜ਼ਿੰਦਾਬਾਦ, ਰੱਬ ਰਾਖਾ ਦੋਸਤੋ।

0: ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ
1: ਉਹਨੂੰ,
0: ਸਾਨੂੰ
1: ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
0: ਹਾਂਜੀ
1: ਦੇ
0: ਹਾਂਜੀ
1: ਪਾ ਰਹੇ।
0: ਸੋ ਪੇਰੈਂਟਸ ਅਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾਣੀ ਦਿੰਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ।
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ,
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਇਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
0: ਬਿਲਕੁਲ ਜੀ
1: ਬਿਲਕੁਲ
0: ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ ਕਰ ਲਿਆ,
0: ਦੂਜਾ ਕਮਜ਼ੋਰ ਕਰ ਲਿਆ ਜੀ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ।
0: ਅੱਛੀ ਸਿਹਤ, ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ,
1: ਹਾਂਜੀ ਹਾਂਜੀ,
0: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ,
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
1: ਜੀ,
0: ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ
0: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ,
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ,
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ।
0: ਹਾਂਜੀ ਹਾਂਜੀ,
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
0: ਬਿਲਕੁਲ,
1: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ,
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ,
1: ਮੈਂ ਕਿਹਾ ਇਹ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
0: ਬਿਲਕੁਲ ਬਿਲਕੁਲ,
1: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਸਾਰਾ ਕੁਝ ਉਹ 'ਚ ਸੁੱਟ ਕੇ ਆ
0: ਜਾਏ। ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਅਸੀਂ ਲੜ ਰਹੇ ਫਰੰਟ ਤੇ,
1: ਬਿਲਕੁਲ ਜੀ,
0: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ ਹਾਂਜੀ,
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ 'ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜ੍ਹੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ,
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੌਨਫੀਡੈਂਸ ਆ, ਜਿਹ 'ਚ ਕੌਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ,
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੌਨਫੀਡੈਂਸ ਜ਼ਰੂਰੀ ਹੈ।
0: ਹਾਂਜੀ,
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ ਜੀ
1: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜ੍ਹਾ ਪੈ ਜਾਏਗਾ।
0: ਹਾਂਜੀ ਬਿਲਕੁਲ,
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ,
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ,
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ,
0: ਹਾਂਜੀ ਹਾਂਜੀ,
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
1: ਆਤਮਾ ਹੀ ਹੈ,
0: ਆਤਮਾ ਹੈ, ਕੰਟਰੋਲਰ,
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
0: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ ਦੋ ਚਾਰ ਪੰਜ ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
0: ਬਿਲਕੁਲ ਬਿਲਕੁਲ ਬਿਲਕੁਲ।
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ,
0: ਇਹ
1: ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ, ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਤੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾ ਮਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਬਣਦਾ। ਇਸ ਵਕਤ ਸਮਾਂ ਤੇ ਸਥਿਤੀ ਭਾਰਤੀ ਸਮੇਂ ਦੇ ਮੁਤਾਬਕ 9:40 ਸ਼ਾਮ ਦੇ ਹੋ ਚੁੱਕੇ ਹੈ। ਯੂਕੇ ਦੇ ਵਿਚ ਸ਼ਾਮ ਦੇ 5:10 ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉਤੇ ਦੁਪਹਿਰ ਦਾ ਸਮਾਂ ਦੋਸਤੋ 12:10 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਘੜੀਆਂ ਦੇ ਉਤੇ ਸਵੇਰ ਦੇ 9:10 ਹੋ ਚੁੱਕੇ ਨੇ। ਨਾਲ ਦੀ ਨਾਲ ਫੀਫਾ ਵਰਲਡ ਕੱਪ ਚੱਲ ਰਿਹਾ ਇਨ੍ਹਾਂ ਮੁਲਕਾਂ ਦੇ ਵਿਚ ਤੇ ਸਮਾਂ ਤੇ ਸਥਿਤੀ ਹੋਰ ਜਿਹੜੀ ਹੈ ਫਿਨਲੈਂਡ ਦੇ ਮੁਤਾਬਕ ਇਸ ਵਕਤ 7:00 ਦੇ ਉਤੇ 10 ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:10 ਸ਼ਾਮ ਦੇ ਨੇ। ਤੇ ਲੋ ਫਿਰ ਦੋਸਤੋ ਫਲਾਈਟ ਆਪਾਂ ਟੇਕ ਆਫ ਕਰਦੇ ਹਾਂ ਤੇ ਗੱਲਾਂ ਬਾਤਾਂ ਦੀ ਨਾਲ ਦੀ ਨਾਲ ਸਾਂਝ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 9 76 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਹੜੇ ਦੋਸਤ ਸਪੋਰਟ ਕਰਦੇ ਅੱਗੇ ਜਾ ਕੇ ਉਨ੍ਹਾਂ ਦਾ ਜ਼ਿਕਰ ਵੀ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਖ਼ਬਰਾਂ ਦੇ ਵਿਚ ਵਿਚ ਨਾਲ ਨਾਲ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਖ਼ਬਰਾਂ ਦੀ ਗੱਲ ਹੋਵੇਗੀ ਤੇ ਭਾਰਤੀ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਵਾਂਗੇ। ਤੇ ਵੀਕਐਂਡ ਦੇ ਵਿਚ ਮੰਦਭਾਗੀਆਂ ਖ਼ਬਰਾਂ ਵਿਦੇਸ਼ਾਂ ਦੇ ਵਿਚੋਂ ਸੁਣਨ ਨੂੰ ਮਿਲੀਆਂ ਉਨ੍ਹਾਂ ਦਾ ਵੀ ਜ਼ਿਕਰ ਕਰਾਂਗੇ ਤੇ ਨਾਲ ਦੀ ਨਾਲ ਪੋਜ਼ਿਟਿਵ ਖ਼ਬਰਾਂ ਵੀ ਨੇ। ਕਿਤੇ ਨਾ ਕਿਤੇ ਜੰਗਬੰਦੀ ਦੀ ਗੱਲ ਵੀ ਹੋ ਰਹੀ ਹੈ ਤੇ ਜੰਗ ਨੂੰ ਖਤਮ ਕਰਨ ਦੀ ਵੀ ਗੱਲ ਹੋ ਰਹੀ ਹੈ, ਪਰ ਕਿਤੇ ਨਾਲ ਨਾਲ ਜਿਹੜਾ ਇਜ਼ਰਾਈਲ ਹੈ ਅੜਿੱਕਾ ਵੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਲੋ ਫਿਰ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ 15 ਜੂਨ ਦਾ ਅੱਜ ਦਿਹਾੜਾ ਹੈ, 226 ਦਾ ਦਿਨ ਹੈ ਤੇ ਸੋਮਵਾਰ ਜਿਹੜੇ ਕਹਿ ਲਈਏ ਆਪਾਂ। ਅੱਜ ਦੇ ਵਿਚਾਰ ਦੇ ਵਿਚ ਗੱਲ ਕਰਦੇ ਹਾਂ ਤੇ ਸੈਣੀ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਹੈ, ਕਹਿੰਦੇ ਨੇ ਵਧੀਆ ਸਾਰਾ ਕੁਝ ਚੱਲ ਰਿਹਾ, ਬਿਲਕੁਲ ਠੀਕ ਠਾਕ ਜੀ, ਆਵਾਜ਼ ਬਿਲਕੁਲ ਦਰੁਸਤ ਹੈ। ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ। ਤੇ ਨਾਲ ਦੀ ਨਾਲ ਫਿਰ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੇ। ਕਹਿੰਦੇ ਨੇ ਕਿ ਮਹਾਨ ਲੇਖਕਾਂ ਦੀਆਂ ਪੁਸਤਕਾਂ ਤੇ ਰਚਨਾਵਾਂ ਮਾਨਵ ਜਾਤੀ ਨੂੰ ਦਿੱਤੀਆਂ ਹੋਈਆਂ ਪਿਆਰੀਆਂ ਅਸੀਸਾਂ ਹੁੰਦੀਆਂ ਨੇ, ਕਿਉਂਕਿ ਆਪਣੇ ਵਿਚਾਰਾਂ ਦੇ ਉੱਤੇ ਸ਼ਬਦਾਂ ਰਾਹੀਂ ਲੇਖਕ ਤੇ ਕਵੀ ਆਪਣੀ ਤਾਕਤ ਜਿਹੜਾ ਹੈ ਪ੍ਰਸ਼ਾਦੀ ਵਾਂਗ ਜਿਹੜਾ ਵੜ ਜਾਂਦੇ ਹੈ ਤੇ ਅੱਖਰ ਜਿਹੜੇ ਨੇ ਇੱਕ ਦੂਸਰੇ ਦੇ ਵਿੱਚ ਵਿਖਰ ਜਾਂਦੇ ਹੈ। ਵਿਖਰ ਦਾ ਮਤਲਬ ਕਿ ਗਿਆਨ ਜਿਹੜਾ ਅੱਗੇ ਤੋਂ ਅੱਗੇ ਵੱਧਦਾ ਹੈ। ਅੱਜ ਦੇ ਦਿਹਾੜੇ ਦੇ ਉੱਤੇ 15 ਜੂਨ 1667 ਦਾ ਜਦੋਂ ਸਮਾਂ ਚੇਤੇ ਕਰਦੇ ਹਾਂ, ਪਹਿਲੀ ਵਾਰ ਡਾਕਟਰ ਜੈਨਸ ਬਪਟੈਸਟ ਡੈਨੀਅਸ ਨੇ ਖੂਨ ਦੀ ਜਿਹੜੀ ਬਦਲੀ ਕੀਤੀ ਸੀ 1667 ਦੇ ਵਿੱਚ ਤੇ 1896 ਦੇ ਵਿੱਚ ਜਪਾਨ ਦੇ ਵਿੱਚ ਸੁਨਾਮੀ ਤੂਫਾਨ ਦੇ ਨਾਲ 22,000 ਜਿਹੜੀਆਂ ਮੌਤਾਂ ਹੋਈਆਂ ਸਨ। 1919 ਦੇ ਵਿੱਚ ਹਵਾਈ ਜਹਾਜ਼ ਦੇ ਰਾਹੀਂ ਪਹਿਲੀ ਵਾਰ ਜਿਹੜਾ ਸੀ ਅੰਧ ਮਹਾਂਸਾਗਰ ਪਾਰ ਕੀਤਾ ਗਿਆ 1919 ਦੇ ਵਿੱਚ ਤੇ 1929 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਵੱਲੋਂ ਮੀਆਂ ਵਾਲੀ ਜੇਲ੍ਹ ਦੇ ਵਿੱਚ ਜਿਹੜਾ ਲਾਹੌਰ 'ਚ ਭੁੱਖ ਹੜਤਾਲ ਸ਼ੁਰੂ ਕੀਤੀ ਗਈ। 1947 ਦੇ ਵਿੱਚ ਲਾਰਡ ਮਾਊਂਟਬੈਟਨ ਵੱਲੋਂ ਕੀਤੀ ਭਾਰਤ ਪਾਕਿਸਤਾਨ ਵੰਡ ਨੂੰ ਆਲ ਇੰਡੀਆ ਕਾਂਗਰਸ ਨੇ ਮਨਜ਼ੂਰ ਕਰ ਲਿਆ ਸੀ। 2006 ਦੇ ਵਿੱਚ ਪੰਜਾਬੀ ਲੋਕ ਗਾਇਕਾ ਸੁਰਿੰਦਰ ਕੌਰ ਹੁਣਾਂ ਦਾ ਦੇਹਾਂਤ ਹੁੰਦਾ ਹੈ। 2013 ਦੇ ਵਿੱਚ ਕਾਮਰੇਡ ਸਤਪਾਲ ਡਾਂਗ ਹੁਣਾਂ ਦਾ ਸ਼ੇਰਾਟਾ ਵਿਖੇ ਜਿਹੜਾ ਸੀ ਦੇਹਾਂਤ ਹੁੰਦਾ ਹੈ ਤੇ 2017 ਦੇ ਵਿੱਚ ਪ੍ਰਸਿੱਧ ਲੇਖਕ ਤੇ ਨਾਟਕਕਾਰ ਅਜਮੇਰ ਸਿੰਘ ਔਲਖ ਦਾ ਦੇਹਾਂਤ ਹੁੰਦਾ ਹੈ। 2019 ਚ ਮੁਖਵਿੰਦਰ ਚੌਲਾ, ਜਿਨ੍ਹਾਂ ਦੇ ਆਪਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹੁੰਦੇ ਹਾਂ, ਉਨ੍ਹਾਂ ਦਾ ਦੇਹਾਂਤ ਹੁੰਦਾ ਹੈ ਤੇ ਜਿਨ੍ਹਾਂ ਦੇ ਦੁਆਰਾ ਅੱਜ ਦਾ ਵਿਚਾਰ ਜਿਹੜਾ ਕਾਲਮ ਸ਼ੁਰੂ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਪਿਤਾ ਦਿਵਸ ਦੀ। ਮਾਂ ਜਿੱਥੇ ਬੱਚੇ ਨੂੰ ਜਨਮ ਦੇਣ ਉਪਰੰਤ ਪਾਲਣ ਪੋਸ਼ਣ ਕਰਦੀ ਹੈ, ਉੱਥੇ ਪਿਤਾ ਬੱਚੇ ਦੀ ਆਰਥਿਕ ਤੇ ਸਮਾਜਿਕ ਸੁਰੱਖਿਆ ਤੇ ਭਵਿੱਖ ਦਾ ਫਿਕਰ ਵੀ ਕਰਦਾ ਹੈ। ਸੁਨੇਰਾ ਸਮਾਰਟ ਡੋਡੇ ਦੇ ਪਿਤਾ ਦਿਵਸ ਮਨਾਉਣ ਦੀ ਜਿਹੜੀ ਹੈ ਮੁਹਿੰਮ ਨੂੰ 1924 ਦੇ ਵਿੱਚ ਮਨਜੂਰੀ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਕੈਲਵਿਨ ਕੂਲੀ ਨੇ ਜਿਹੜਾ ਸੀ ਮਨਜੂਰੀ ਦਿੱਤੀ ਸੀ, ਪਰ 1966 ਦੇ ਵਿੱਚ ਰਾਸ਼ਟਰਪਤੀ ਲਿੰਗ ਬੀ ਜੌਨਸਨ ਨੇ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਮਨਾਉਣ ਦੀ ਜਿਹੜੀ ਮਨਜੂਰੀ ਦੇ ਦਿੱਤੀ। 1972 ਦੇ ਵਿੱਚ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਦੁਆਰਾ ਕਾਨੂੰਨ ਦੇ ਵਿੱਚ ਦਸਤਖਤ ਕਰਨ ਇਸ ਦਿਨ ਦੀ ਜਿਹੜੀ ਸਥਾਈ ਸਰਕਾਰੀ ਛੁੱਟੀ ਐਲਾਨ ਦਿੱਤੀ ਗਈ। ਸਮਰਾਟ ਸਨੋਰਾ ਨੂੰ ਇੱਕ ਵਿਧਵਾ ਵਿਅਕਤੀ ਨੇ ਪਾਲਿਆ ਸੀ। ਉਸਨੇ ਸੁਨੌਰਾ ਦੇ ਨਾਲ 14 ਹੋਰ ਬੱਚਿਆਂ ਨੂੰ ਵੀ ਜਨਮ ਦਿੱਤਾ ਤੇ ਸੁਨੌਰਾ ਨੇ ਸੋਚਿਆ ਕਿ ਜੇਕਰ ਮਾਂ ਦਿਵਸ ਹੈ ਤਾਂ ਪਿਤਾ ਦਾ ਵੀ ਇੱਕ ਦਿਨ ਹੋਣਾ ਚਾਹੀਦਾ ਹੈ। ਹੁਣ ਭਾਰਤ ਸਮੇਤ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਇਹ ਦਿਨ ਜਿਹੜਾ ਮਨਾਇਆ ਜਾਂਦਾ ਹੈ, ਆਉਣ ਵਾਲੇ ਹਫ਼ਤੇ ਦੇ ਵਿੱਚ ਆਉਣਾ। ਦੂਸਰੇ ਪਾਸੇ ਪ੍ਰਸਿੱਧ ਲੇਖਕ ਅਜਮੇਰ ਸਿੰਘ ਔਲਖ ਉਨ੍ਹਾਂ ਦਾ ਜ਼ਿਕਰ ਕਰਦਿਆਂ ਸੰਖੇਪ ਦੇ ਵਿੱਚ, ਨਾਟਕਕਾਰ, ਰੰਗਕਰਮੀ, ਲੇਖਕ, ਕੇਂਦਰੀ ਸਭਾ, ਜਮਹੂਰੀ ਅਧਿਕਾਰ ਸਭਾ ਦੇ ਸਰਗਰਮ ਆਗੂ ਪ੍ਰੋਫੈਸਰ ਅਜਮੇਰ ਸਿੰਘ ਔਲਖ ਅੱਜ ਦੇ ਦਿਨ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਹੋਣ ਕਰਕੇ ਸਦਾ ਦਲੀ ਇੱਥੋਂ ਚੱਲ ਵਸੇ। ਭਾਰਤ ਤੇ ਖਾਸ ਕਰ ਪੰਜਾਬ ਦੇ ਵਿੱਚ ਇਸ ਭਿਆਨਕ ਬਿਮਾਰੀ ਤੋਂ ਪੀੜਤ ਇੱਥੇ 1 ਲੱਖ ਆਬਾਦੀ ਦੇ ਪਿੱਛੇ 90 ਕੈਂਸਰ ਦੇ ਮਰੀਜ਼ ਨੇ, ਜਦਕਿ ਭਾਰਤ ਦੇ ਵਿੱਚ 80,000 ਤੇ ਔਸਤਨ ਹਰ ਰੋਜ਼ 40 ਤੋਂ ਵੱਧ ਮੌਤਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਔਲਖ ਕੁਝ ਦਿਨ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਰਹੇ ਤੇ ਉਨ੍ਹਾਂ ਦਾ ਜਨਮ 28 ਅਗਸਤ 1942 ਨੂੰ ਪਿੰਡ ਕੁੰਬੜਾ ਵਾਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਹੁੰਦਾ। ਪਿਤਾ ਸਰਦਾਰ ਤੇ ਕੌਰ ਸਿੰਘ ਉਨ੍ਹਾਂ ਦੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਦੇ ਉੱਤੇ MA ਕਰਨ ਤੋਂ ਉਪਰੰਤ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਪੰਜਾਬ ਦੇ ਲੈਕਚਰਰ ਲੱਗੇ। ਪੜ੍ਹਨ ਤੇ ਲਿਖਣ ਦਾ ਸ਼ੌਕ ਹੋਣ ਦੇ ਉੱਤੇ ਉਨ੍ਹਾਂ ਨੇ ਅਨੇਕਾਂ ਨਾਟਕ, ਇਕਾਂਗੀ ਤੇ ਖੋਜ ਪੱਤਰ ਲਿਖੇ ਤੇ ਨਾਟਕਾਂ ਦੇ ਵਿੱਚ PhD ਵੀ ਕੀਤੀ। ਉਨ੍ਹਾਂ ਅਰਬ ਨਰਬਦ, ਧੁੰਦਕਾਰਾ, ਬੇਗਾਨੇ ਬੋਰਡ ਦੀ ਛਾਂ, ਸੱਤ ਬੇਗਾਨੇ, ਅੰਨੇ ਨਿਸ਼ਾਨਚੀ ਆਦਿ ਨਾਟਕ ਲਿਖੇ ਤੇ ਆਪਣੀ ਜੀਵਨ ਸਾਥਣ ਮਨਜੀਤ ਔਲਖ ਤੇ ਬੱਚਿਆਂ ਦੇ ਨਾਲ ਜਿਹੜਾ ਸੀ ਸਟੇਜ ਨਾਟਕ ਵੀ ਖੇਡਦੇ ਰਹੇ। ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਅਕਾਦਮੀ, ਬਲਰਾਜ ਸਾਹਨੀ ਪੁਰਸਕਾਰ, ਭਾਈ ਲਾਲੋ ਕਲਾਂ ਸਨਮਾਨ, ਰੰਗਮੰਚ ਸਨਮਾਨ ਆਦਿ ਕਈ ਪੁਰਸਕਾਰਾਂ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਤੇ ਉਹ ਹਮੇਸ਼ਾ ਹੀ ਹਕੂਮਤ ਦੇ ਜਬਰ ਜ਼ੁਲਮ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਰਹੇ। ਉਨ੍ਹਾਂ ਦਾ ਸਦੀਵੀ ਵਿਛੋੜਾ ਲੋਕ ਪੱਖੀ ਲਹਿਰ ਦੇ ਲਈ ਨਾ ਸਹਾਰਨ ਯੋਗ ਘਾਟਾ ਹੈ। ਸਲਾਮ ਉਸ ਮਹਾਨ ਸ਼ਖਸੀਅਤ ਨੂੰ। ਇਸ ਦੇ ਨਾਲ ਹੀ ਤਰਕਸ਼ੀਲ ਆਗੂ ਮੁਖਵਿੰਦਰ ਚੋਲਾ ਉਨ੍ਹਾਂ ਦਾ ਵੀ ਜ਼ਿਕਰ ਕਰਦੇ ਹਾਂ, ਜਿਨ੍ਹਾਂ ਦਾ ਆਪਾਂ ਅੱਜ ਵੀ ਇਹ ਰੀਤ ਪਾਈ ਹੋਈ ਜੋ ਅੱਜ ਦੇ ਵਿਚਾਰ ਦੀ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। 15 ਮਈ 1954 ਨੂੰ ਪਿਤਾ ਸਰਦਾਰ ਭਾਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ ਉਨ੍ਹਾਂ ਦਾ ਜਨਮ। 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ ਤੇ ਸਿਹਤ ਵਿਭਾਗ ਦੇ ਵਿੱਚ ਹੇਠਲੇ ਲੈਵਲ ਦੀ ਨੌਕਰੀ ਕੱਚੇ ਤੌਰ ਦੇ ਉੱਤੇ ਸਪਰੇਅ ਸੁਪਰਵਾਈਜ਼ਰ ਦੀ ਨੌਕਰੀ ਕੀਤੀ। ਫਿਰ ਸਿਹਤ ਵਿਭਾਗ ਦੇ ਵਿੱਚ ਰੈਗੂਲਰ ਹੈਲਥ ਵਰਕਰ, ਮਲੇਰੀਆ ਵਰਕਰ ਬਣੇ ਦੇ ਤੌਰ ਦੇ ਉੱਤੇ ਕੰਮ ਸ਼ੁਰੂ ਕੀਤਾ। ਪ੍ਰਾਈਵੇਟ BA ਕਰਨ ਦੇ ਉਪਰੰਤ ਤਰੱਕੀ ਕਰਕੇ ਬਲਾਕ ਹੈਲਥ ਐਂਡ ਐਕਸਟੈਂਸ਼ਨ ਐਜੂਕੇਟਰ ਬਣ ਗਏ ਤੇ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਹੋਏ ਡਿਪਟੀ ਮਾਸ ਮੀਡੀਆ ਤੇ ਫਿਰ ਗਜ਼ਟਿਡ ਅਫਸਰ ਦੇ ਤੌਰ ਦੇ ਉੱਤੇ ਜ਼ਿਲ੍ਹਾ ਮਾਨਸਾ ਮੀਡੀਆ ਅਫਸਰ ਬਣ ਗਏ। ਇਨ੍ਹਾਂ ਦਾ ਪਿੰਡ ਚੋਲਾ ਸਾਹਿਬ ਤੇ ਆਲਾ ਦੁਆਲਾ ਜਿਹੜਾ ਸੀ ਵੱਖਵਾਦੀ ਅਨਸਰਾਂ ਦਾ ਗੜ੍ਹ ਮੰਨਿਆ ਜਾਂਦਾ ਸੀ, ਪਰ ਉਸ ਸਮੇਂ ਤਰਕਸ਼ੀਲ ਲਹਿਰ ਦਾ ਜਨਮ ਹੋਣਾ ਤੇ ਮੁਖਵਿੰਦਰ ਸਿੰਘ ਹੋਣਾ ਵੱਲੋਂ ਉਸ ਦੇ ਵਿੱਚ ਸ਼ਾਮਲ ਹੋਣਾ ਵੀ ਇੱਕ ਦਲੇਰਾਨਾ ਕਦਮ ਸੀ। PSU ਨੌਜਵਾਨ ਭਾਰਤ ਸਭਾ ਦੇ ਸਿਹਤ ਵਿਭਾਗ ਦੀ ਯੂਨੀਅਨ ਦੇ ਵਿੱਚ ਵੀ ਕੰਮ ਉਨ੍ਹਾਂ ਕੀਤਾ, ਕਈ ਸਥਾਨਕ ਕਮੇਟੀਆਂ ਦੇ ਮੈਂਬਰ ਰਹੇ। 2012 ਤੋਂ ਦੇਸ਼ ਭਗਤ ਗਦਰੀ ਬਾਬਾ ਸੁੱਚਾ ਸਿੰਘ ਯਾਦਗਾਰੀ ਸੁਸਾਇਟੀ ਦੇ ਵਿੱਚ ਸਹਾਇਕ ਸਕੱਤਰ ਦੇ ਤੌਰ ਦੇ ਉੱਤੇ ਕੰਮ ਕਰਦੇ ਰਹੇ। ਆਪ ਜੀ ਨੇ ਸੈਂਕੜੇ ਅੱਖਾਂ ਦੇ ਕੈਂਪ, ਮੈਡੀਕਲ ਕੈਂਪ, ਤਰਕਸ਼ੀਲ ਮੇਲੇ ਤੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਸੈਮੀਨਾਰ ਆਯੋਜਿਤ ਕੀਤੇ। ਆਪ ਜੀ ਨੇ ਮਰਨ ਦੇ ਉਪਰੰਤ ਸਰੀਰ ਦਾਨ ਵੀ ਕੀਤਾ ਹੋਇਆ ਸੀ ਤੇ ਮੁਖਵਿੰਦਰ ਚੋਲਾ ਜੀ ਨੂੰ ਆਪਣੀ ਬਿਮਾਰੀ ਕੈਂਸਰ ਦੇ ਬਾਰੇ ਪਤਾ 2006 ਤੇ 7 ਦੇ ਵਿਚਕਾਰ ਲੱਗਦਾ ਹੈ, ਪਰ ਸਾਥੀ ਜੀ ਨੇ ਨਾ ਤਾਂ ਆਪ ਹਿੰਮਤ ਹਾਰੀ ਤੇ ਨਾ ਹੀ ਪਰਿਵਾਰ ਨੂੰ ਨਿਰਾਸ਼ ਹੋਣ ਦਿੱਤਾ। ਸਾਥੀ ਜੀ ਨੂੰ ਆਪਣੀ ਜ਼ਿੰਦਗੀ ਦੇ ਅੰਤ ਦਾ ਸਾਫ਼ ਪਤਾ ਹੋਣ ਦੇ ਬਾਵਜੂਦ ਵੀ ਜਥੇਬੰਦੀ ਦੀਆਂ ਸਰਗਰਮੀਆਂ ਦੇ ਵਿੱਚ ਲਗਾਤਾਰ ਭਾਗ ਲੈਂਦੇ ਰਹੇ। ਤਰਕਸ਼ੀਲ ਸੁਸਾਇਟੀ ਪੰਜਾਬ ਮਾਝਾ ਜ਼ੋਨ ਦੇ ਮੁਖੀ ਤੇ ਮੈਂਬਰ ਰਹਿੰਦੇ ਹੋਏ ਤਰਕਸ਼ੀਲ ਵਿਚਾਰਧਾਰਾ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਦੇ ਵਿੱਚ ਮੋਹਰੀ ਰਹੇ। ਕੈਂਸਰ ਵਰਗੀ ਭਿਆਨਕ ਜਿਹੜੀ ਬਿਮਾਰੀ ਨਾਲ ਲੜਦਿਆਂ ਆਖਰੀ ਬ੍ਰੇਨ ਹੈਮਰੇਜ ਹੋ ਗਿਆ ਤੇ ਤਰਨ ਤਾਰਨ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਦੌਰਾਨ ਪਹੁੰਚਣ ਤੱਕ ਜਿਹੜਾ ਹਾਲਤ ਕਾਫ਼ੀ ਗੰਭੀਰ ਰਹੀ। ਡਾਕਟਰਾਂ ਨੇ CT ਸਕੈਨ ਕਰਨ ਤੋਂ ਬਾਅਦ ਕਿਹਾ ਕਿ ਜੇਕਰ ਆਪਰੇਸ਼ਨ ਹੋ ਜਾਵੇ ਤਾਂ 10% ਦੀ ਆਸ ਜਿਹੜੀ ਬਚਦੀ ਹੈ ਕਿ ਜ਼ਿੰਦਗੀ ਬਚ ਸਕਦੀ ਹੈ। ਪਰਿਵਾਰ ਨੇ ਆਪਰੇਸ਼ਨ ਕਰਵਾ ਦਿੱਤਾ ਤਾਂ ਕਿ ਜ਼ਿੰਦਗੀ ਬਚਾਉਣ ਦਾ ਆਖਰੀ ਮੌਕਾ ਵੀ ਹੱਥੋਂ ਜਾਨ ਨਾ ਦਿੱਤਾ ਜਾਵੇ। ਪਰ 15 ਤਰੀਕ ਜੂਨ ਦਾ ਮਹੀਨਾ ਅੱਜ ਦਾ 2019 ਨੂੰ ਚੋਲਾ ਸਾਹਿਬ ਜਿਹੜੇ ਨੇ ਸਦੀਵੀ ਵਿਛੋੜਾ ਦੇ ਕੇ ਤੇ ਉਨ੍ਹਾਂ ਦੇ ਮ੍ਰਿਤਕ ਦੇ ਖੋਜ ਕਾਰਜਾਂ ਦੇ ਲਈ ਆਦੇਸ਼ ਹਸਪਤਾਲ ਮੈਡੀਕਲ ਕਾਲਜ ਬਠਿੰਡਾ ਨੂੰ ਭੇਟ ਕੀਤੀ ਗਈ। ਸਾਥੀ ਜੀ ਨੇ 2014 ਦੇ ਵਿਚ ਅੱਜ ਦਾ ਵਿਚਾਰ ਕਲਮ ਜਿਹੜਾ ਸ਼ੁਰੂ ਕੀਤਾ ਸੀ ਜੋ ਜਾਣਕਾਰੀ ਭਰਪੂਰ ਹੁੰਦਾ ਤੇ ਸਾਥੀ ਜੀ ਭਾਵੇਂ ਕਿੰਨਾ ਵੀ ਬਿਮਾਰ ਰਹੇ ਸੀ ਪਰ ਅੱਜ ਦਾ ਵਿਚਾਰ ਬਿਨਾਂ ਛੁੱਟੀ ਤੋਂ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਕਈ ਗਰੁੱਪਾਂ ਦੇ ਵਿਚ ਲਗਾਤਾਰ ਭੇਜਦੇ ਰਹਿੰਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਮਾਝਾ ਜਾਣ ਵਾਲੇ ਸਾਥੀ ਜਸਪਾਲ ਬਾਸਰਕੇ ਦੀ ਡਿਊਟੀ ਅੱਜ ਦਾ ਜਿਹੜਾ ਵਿਚਾਰ ਭੇਜਣ ਦੀ ਲਗਾਈ ਗਈ ਸੀ ਤੇ ਹੁਣ ਮਾਸਟਰ ਕੁਲਵੰਤ ਸਿੰਘ ਤਰਨ ਤਾਰਨ ਇਹ ਜਿਹੜੀ ਹੈ ਜਿੰਮੇਵਾਰੀ ਨਿਭਾ ਰਹੇ ਨੇ। ਧੰਨਵਾਦ ਸਹਿਤਾ ਜੀ ਇਹ ਸੇਵਾ ਕਰ ਰਹੇ ਨੇ। ਤੇ ਦੂਸਰੇ ਪਾਸੇ ਇੱਕ ਗੱਲ ਦੋਸਤੋ ਹੋਰ ਕਰਕੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜ਼ਿਕਰ ਕਰਦਾ ਇੱਕ ਖਾਸ ਸ਼ਖਸੀਅਤ ਦਾ ਤੇ ਉਨ੍ਹਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਜੋ ਕੁਝ ਸਦੀਵੀ ਵਿਛੋੜਾ ਦੇ ਗਏ ਉਨ੍ਹਾਂ ਦਾ ਜ਼ਿਕਰ ਕਰਕੇ ਵੀਕਐਂਡ ਦੇ ਵਿੱਚ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਦੋਸਤੋ ਕੁਝ ਜ਼ਰੂਰੀ ਜਾਣਕਾਰੀਆਂ ਨਾਲ ਦੀ ਨਾਲ ਸਾਂਝੀਆਂ ਕਰ ਲਈਏ। ਸਰਦਾਰ ਦਰਬਾਰਾ ਸਿੰਘ ਮਾਂਗੜ ਜੀ ਦੀ ਯਾਦ ਦੇ ਵਿੱਚ ਇੱਕ ਵਿਸ਼ੇਸ਼ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਉਂਕਿ ਉਨ੍ਹਾਂ ਨੂੰ ਯਾਦ ਕਰਨਾ ਬਣਦਾ ਹੈ। ਹਾਕੀ ਜਗਤ ਦਾ ਇੱਕ ਚਮਕਦਾਰ ਸਿਤਾਰਾ ਅਲਵਿਦਾ ਆਖ ਗਿਆ ਸਰਦਾਰ ਦਰਬਾਰਾ ਸਿੰਘ ਮਾਂਗੜ। ਪੰਜਾਬੀ ਖੇਡ ਜਗਤ ਅਤੇ ਵਿਸ਼ੇਸ਼ ਕਰਕੇ ਹਾਕੀ ਪ੍ਰੇਮੀਆਂ ਲਈ ਇਹ ਬੇਹੱਦ ਦੁਖਦਾਈ ਖ਼ਬਰ ਮਿਲੀ ਕਿ ਪਹਿਲੇ ਸਿੱਖ ਇੰਟਰਨੈਸ਼ਨਲ ਹਾਕੀ ਅੰਪਾਇਰ ਸਰਦਾਰ ਦਰਬਾਰਾ ਸਿੰਘ ਮਾਂਗੜ ਜੀ 11 June 2026 ਨੂੰ ਕੈਲੀਫੋਰਨੀਆ ਅਮਰੀਕਾ ਵਿਖੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। 14 April 1949 ਨੂੰ ਜਨਮੇ ਮਾਂਗੜ ਸਾਹਿਬ ਹੁਣਾਂ ਨੇ ਆਪਣੀ ਜ਼ਿੰਦਗੀ ਦੇ 70 ਸਾਲ ਬਹੁਤ ਹੀ ਸਨਮਾਨਜਨਕ ਤੇ ਬੇਦਾਗ ਤਰੀਕੇ ਦੇ ਨਾਲ ਜਿਉ ਕੇ ਜਿਹੜਾ ਖੇਡਾਂ ਦੇ ਇਤਿਹਾਸ ਦੇ ਵਿਚ ਆਪਣਾ ਨਾਂ ਸੁਨਹਿਰੀ ਅੱਖਰਾਂ ਦੇ ਵਿਚ ਦਰਜ ਕਰਵਾਇਆ। ਉਨ੍ਹਾਂ ਦੇ ਤੁਰ ਜਾਣ ਦੇ ਨਾਲ ਹਾਕੀ ਦੇ ਇਕ ਸੁਨਹਿਰੀ ਦੌਰ ਦਾ ਜਿਹੜਾ ਅੰਤ ਹੋ ਗਿਆ। ਦਰਬਾਰਾ ਸਿੰਘ ਮਾਂਗੜ ਜੀ ਦੀ ਖੇਡ ਮੈਦਾਨ ਦੇ ਉੱਤੇ ਪਛਾਣ ਉਨ੍ਹਾਂ ਦੀ ਨਿਰਪੱਖਤਾ ਅਨੁਸ਼ਾਸਨ ਤੇ ਖੇਡ ਦੀ ਡੂੰਘੀ ਸਮਝ ਕਰਕੇ ਸੀ। ਖੇਡ ਜਗਤ ਦੇ ਵਿਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਸਾਥੀ ਦੀ ਮਾਂਗੜ ਬਾਬਾ ਇਕ ਜੋੜੀ ਸੀ ਦੋਵਾਂ ਦੀ ਮਾਂਗੜ ਸਾਹਿਬ ਤੇ ਬਾਬਾ ਸਾਹਿਬ। ਮਾਂਗੜ ਬਾਬਾ ਅੰਪਾਇਰਿੰਗ ਜੋੜੀ ਬਹੁਤ ਮਸ਼ਹੂਰ ਸੀ। ਜਦੋਂ ਵੀ ਇਹ ਜੋੜੀ ਮੈਦਾਨ ਦੇ ਵਿਚ ਉਤਰਦੀ ਤਾਂ ਵੱਡੇ ਤੋਂ ਵੱਡਾ ਖਿਡਾਰੀ ਵੀ ਪੂਰੇ ਅਨੁਸ਼ਾਸਨ ਦੇ ਵਿਚ ਰਹਿ ਕੇ ਖੇਡਦਾ। ਉਨ੍ਹਾਂ ਦੀ ਅੰਪਾਇਰਿੰਗ ਜਿਹੜੀ ਹੈ ਉਹਦੇ ਉੱਤੇ ਕਦੇ ਵੀ ਕੋਈ ਉਂਗਲ ਨਹੀਂ ਉੱਠੀ ਜਿਸ ਕਰਕੇ ਉਨ੍ਹਾਂ ਨੂੰ ਬੇਦਾਗ ਅੰਪਾਇਰ ਦੇ ਵਜੋਂ ਹਮੇਸ਼ਾ ਯਾਦ ਰੱਖਿਆ ਜਾਏਗਾ। ਮੈਦਾਨ ਤੋਂ ਬਾਹਰ ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਬਹੁਤ ਹੀ ਮਿਲਾਪੜੇ ਨਿਮਰ ਤੇ ਨੇਕ ਦਿਲ ਇਨਸਾਨ ਸਨ। ਉਹ ਹਰ ਇੱਕ ਦੇ ਦੁੱਖ ਸੁੱਖ ਦੇ ਵਿਚ ਬਰਾਬਰ ਖੜਨ ਵਾਲੇ ਨੌਜਵਾਨ ਖਿਡਾਰੀਆਂ ਦੇ ਸੱਚੇ ਮਾਰਗਦਰਸ਼ਕ। ਵਿਦੇਸ਼ ਕੈਲੀਫੋਰਨੀਆ ਦੇ ਵਿਚ ਰਹਿੰਦਿਆਂ ਵੀ ਉਹ ਹਮੇਸ਼ਾ ਆਪਣੀਆਂ ਜੜਾਂ ਤੇ ਪੰਜਾਬੀ ਸਭਿਆਚਾਰ ਦੇ ਨਾਲ ਜੁੜੇ ਰਹੇ। ਉਥੋਂ ਦੇ ਖੇਡ ਮੇਲਿਆਂ ਦੇ ਵਿਚ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਰਹੇ। ਉਨ੍ਹਾਂ ਦੀਆਂ ਦਿੱਤੀਆਂ ਨੇਕ ਸਲਾਹਾਂ ਅੱਜ ਵੀ ਕਈਆਂ ਦੀ ਜ਼ਿੰਦਗੀ ਦਾ ਸਹੀ ਰਾਹ ਦਸੇਰਾ ਨੇ। ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸਰਦਾਰ ਦਰਬਾਰਾ ਸਿੰਘ ਮਾਂਗੜ ਜੀ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਜੜੀਆਂ ਨੇ ਸ਼ੁੱਕਰਵਾਰ 19 June 2026 ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਸਨਸੈੱਟ ਵਿਊ ਸਿਮਟਰੀ ਐਂਡ ਮੋਰਚੂਰੀ ਵਿਖੇ ਹੋਣੀਆਂ ਨੇ। ਇਸ ਤੋਂ ਬਾਅਦ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਮ ਅਰਦਾਸ ਦੁਪਹਿਰ 11:30 ਤੋਂ 1:30 ਵਜੇ ਤੱਕ ਦੀ ਸਿੱਖ ਸੈਂਟਰ ਆਫ਼ ਸੈਨ ਫਰਾਂਸਿਸਕੋ ਬੇ ਏਰੀਆ ਜਿਹੜਾ ਜਿਸ ਨੂੰ ਐਲ ਸੋਬਰਾ ਤੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਹਾਕੀ ਜਗਤ ਅਤੇ ਸਮੂਹ ਪੰਜਾਬੀ ਸਭਿਆਚਾਰ ਪਰਮਾਤਮਾ ਅੱਗੇ ਇਹੀ ਬੇਨਤੀ ਕਰਦਾ ਹੈ ਅਰਦਾਸ ਕਰਦਾ ਹੈ ਕਿ ਵਿਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਦੇ ਵਿਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਇਸ ਅਸਹਿ ਘਾਟੇ ਨੂੰ ਸਹਿਣ ਦਾ ਬਲ ਬਖਸ਼ਣ। ਮਾਂਗੜ ਸਾਹਿਬ ਨੂੰ ਯਾਦ ਕਰਦੇ ਰਹਾਂਗੇ ਤੇ ਉਨ੍ਹਾਂ ਦਾ ਪਿਆਰ ਲੋਕਾਂ ਦੀ ਆਵਾਜ਼ ਦੇ ਵਿਚ ਧੜਕਦਾ ਰਹੇਗਾ ਤੇ ਹਾਕੀ ਪ੍ਰੇਮੀਆਂ ਦੇ ਦਿਲ ਦੇ ਵਿਚ ਹਮੇਸ਼ਾ ਜ਼ਿੰਦਾ ਰਹੇਗਾ। ਜੀ ਦੋਸਤੋ, ਪੂਰੇ ਦੁਆਬਾ ਰੇਡੀਓ ਦੇ ਪਰਿਵਾਰ ਵੱਲੋਂ, ਟੀਮ ਵੱਲੋਂ ਤੇ ਸਾਰੇ ਸੱਜਣਾਂ ਵੱਲੋਂ ਇਸ ਦੁੱਖ ਦੀ ਘੜੀ ਦੇ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਤੇ ਲੋ ਹੁਣ ਆਪਾਂ ਵੱਧਦੇ ਹਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ। ਤੇ ਦੋ ਬੋਲ ਜਿਨ੍ਹਾਂ ਨੂੰ ਜਿਹੜੇ ਦੋਸਤ ਇਨ੍ਹਾਂ ਦੇ ਬਾਰੇ ਜਾਣਦੇ ਨੇ, ਜਾਣਕਾਰੀ ਰੱਖਦੇ ਨੇ, ਜ਼ਰੂਰ ਸਾਂਝ ਪਾਓ ਤੇ ਮੈਂ ਜਿੰਨੀ ਕੁ ਕੋਸ਼ਿਸ਼ ਕੀਤੀ ਆਪਣੇ ਵੱਲੋਂ ਜੋ ਕੁਝ ਮੈਨੂੰ ਪ੍ਰਾਪਤ ਹੋਇਆ ਮੈਂ ਉਸ ਦੇ ਹਿਸਾਬ ਦੇ ਨਾਲ ਉਨ੍ਹਾਂ ਦੀ ਜਿਹੜੀ ਹੈ ਸਾਂਝ ਪਵਾਈ ਹੈ। ਬਾਕੀ ਉੱਥੇ ਜਿਹੜੇ ਕੈਲੀਫੋਰਨੀਆ ਦੇ ਵਿਚ ਰਹਿੰਦੇ ਦੋਸਤ ਨੇ ਜਾਂ ਅਮਰੀਕਾ ਦੇ ਵਿੱਚ ਉਹਨਾਂ ਦੇ ਬਹੁਤ ਲਾਗਲੇ ਦੋਸਤ ਨੇ, ਜੇ ਕੋਈ ਸੁਣਦਾ ਹੋਵੇ ਤਾਂ ਜ਼ਰੂਰ ਉਹਨਾਂ ਦਾ ਜ਼ਿਕਰ ਜਿਹੜਾ ਛੇੜ ਸਕਦਾ ਅਤੇ ਇਹਨਾਂ ਚੰਗੀਆਂ ਰੂਹਾਂ ਨੂੰ ਯਾਦ ਕਰਨਾ ਚਾਹੀਦਾ ਕਿ ਔਜਲਾ ਸਾਹਿਬ ਨੇ ਇਹਦੇ ਬਾਰੇ ਲਿਖਿਆ ਵੀ ਸੀ। ਵੈਸੇ ਮੈਂ ਉਹਨਾਂ ਦੀ ਜ਼ਬਾਨੀ ਹੀ ਸੁਣਨਾ ਚਾਹਾਂਗਾ ਆਉਣ ਵਾਲੇ ਸਮੇਂ ਚ, ਤੇ ਜ਼ਰੂਰ ਤੇਲ ਦੋ ਦੋਸਤੋ। ਫਿਰ ਆਪਾਂ ਅੱਗੇ ਵੱਧਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ, ਤੇ ਫਿਰ ਆਪਾਂ ਨਾਲ ਦੀ ਨਾਲ ਫੋਨ ਲਾਈਨਾਂ ਵੀ ਖੋਲਾਂਗੇ ਤੇ ਗੱਲਬਾਤ ਉਹਦੇ ਉੱਤੇ ਵੀ ਕਰਾਂਗੇ। ਤੇ ਸਟੂਡੀਓ ਦਾ ਨੰਬਰ +358 44 976 19 ਸਟੂਡੀਓ ਦਾ ਨੰਬਰ ਹੈ। ਤੇ ਇਸ ਦੇ ਨਾਲ ਹੀ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ, ਸੁਰਿੰਦਰ ਕੌਰ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੁਹਾਡੇ ਸੁਨੇਹੇ ਵੀ ਆ ਰਹੇ ਨੇ ਸਾਰੇ ਦੋਸਤਾਂ ਦੇ, ਸ਼ੁਕਰੀਆ ਜੀ, ਧੰਨਵਾਦ ਹੈ। ਚਲੋ ਦੋਸਤੋ, 15 ਜੂਨ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਸਭ ਤੋਂ ਪਹਿਲਾਂ ਖਬਰਾਂ, ਉਨ੍ਹਾਂ ਦੇ ਵੱਲੋਂ ਚੱਲਦੇ ਹਾਂ। ਪੰਜ ਸਿੰਘ ਸਾਹਿਬਾਨਾਂ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਦੌਰਾਨ ਬੇਅਦਬੀ ਐਕਟ ਤੇ ਕਥਿਤ ਵੀਡੀਓ ਮਾਮਲੇ ਦੇ ਨਾਲ ਜੁੜੇ ਜਿਹੜਾ ਹੈ ਉਹ ਮੁੱਦੇ ਉੱਠੇ ਨੇ ਤੇ ਸੀਐਮ ਮਾਨ ਸਾਹਿਬ ਘਿਰਦੇ ਨਜ਼ਰ ਆਏ ਹੈ। ਸ਼੍ਰੋਮਣੀ ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ 29 ਜੂਨ ਨੂੰ ਪੰਜਾਬ ਕੈਬਨਿਟ ਦੇ ਜਿਹੜੇ ਨੇ ਸਿੱਖ ਚਿਹਰਿਆਂ ਨੂੰ ਤਲਬ ਕਰਨ ਦੇ ਮਾਮਲੇ ਵੀ ਆਏ ਨੇ ਜੀ, ਤੇ ਤਲਬ ਕਰ ਲਏ ਗਏ ਨੇ। ਇਸ ਉੱਤੇ ਆਪ ਦਾ ਜਿਹੜਾ ਪੱਖ ਵੀ ਆਇਆ, ਆਪਣੇ ਪੰਨੂ ਸਾਹਿਬ ਨੇ ਇਹਦੇ ਉੱਤੇ ਪੱਖ ਰੱਖਿਆ। ਨਾਲ ਹੀ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲੀ ਹੈ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਜਿਹੜੀ ਹਲਚਲ ਦੇਖਣ ਨੂੰ ਮਿਲੇਗੀ। ਰਵਨੀਤ ਪਿੱਟੂ ਅੱਜ ਜਿਹੜੇ ਨੇ ਆਪਣੇ ਸਾਹਮਣੇ ਪੇਸ਼ ਹੋਏ ਨੇ ਜੀ, ਐਸੀ ਜਿਹੜਾ ਆਪਣਾ ਦਫ਼ਤਰ ਹੈ ਉੱਥੇ, ਤੇ ਸੰਜੀਵ ਅਰੋੜਾ ਦੇ ਨਾਲ ਜੁੜੇ ਮਾਮਲੇ ਨੇ ਕੁਝ, ਉਨ੍ਹਾਂ ਦੇ ਨਾਲ ਵੀ ਗੱਲ ਕਰਦੇ ਆ। ਤੇ ਵੱਧਦੀ ਮਹਿੰਗਾਈ ਜਿਹੜੀ ਆ ਮੁੱਦਾ ਬਣੀ ਹੋਈ ਆ ਪੂਰੀ ਦੁਨੀਆਂ ਦੇ ਵਿੱਚ, ਅਮਰੀਕਾ ਇਰਾਨ ਸਮਝੌਤੇ ਦੇ ਦਾਅਵਿਆਂ ਦੀ ਗੱਲ ਕਰਦੇ ਆ, ਇਜ਼ਰਾਈਲ ਦੀ ਪ੍ਰਤੀਕਿਰਿਆ ਜਿਹੜੀ ਆ ਰਹੀ ਹੈ, ਚੀਨ ਦੀ ਵੱਧਦੀ ਫੌਜੀ ਤਾਕਤ ਤੇ ਦੁਨੀਆਂ ਭਰ ਦੀਆਂ ਹੋਰ ਵੱਡੀਆਂ ਖਬਰਾਂ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ। ਤੇ ਗੱਲ ਕਰਦੇ ਆ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਜ਼ਮਾਨਤ ਰੱਦ ਹੋਈ ਹੈ, 26 ਜੂਨ ਤੱਕ ਨਿਆਇਕ ਹਿਰਾਸਤ ਦੇ ਵਿੱਚ ਰਹਿਣਗੇ ਹੁਣ। ਤੇ 100 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਤੇ ਫਰਜ਼ੀ GST ਰਿਫੰਡ ਮਾਮਲੇ ਦੇ ਵਿੱਚ ਉਨ੍ਹਾਂ ਨੂੰ ਫੜਿਆ ਗਿਆ ਸੀ। ਐਸਸੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਵਕੀਲ ਹੁਣਾਂ ਨੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਉਨ੍ਹਾਂ ਦੀ ਪੇਸ਼ੀ ਸੀ। ਤਹਿ ਸਮੇਂ ਦੇ ਉੱਤੇ ਰਵਨੀਤ ਬਿੱਟੂ ਖੁਦ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਤੇ ਉਨ੍ਹਾਂ ਦੇ ਵੱਲੋਂ ਵਕੀਲ ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਉਨ੍ਹਾਂ ਦਾ ਪੱਖ ਰੱਖਿਆ। ਵਕੀਲ ਨੇ ਕੇਸ ਦੇ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਅਤੇ ਰਿਕਾਰਡ ਕਮਿਸ਼ਨ ਨੂੰ ਜਮ੍ਹਾਂ ਕਰਵਾਏ। ਕਮਿਸ਼ਨ ਦੇ ਮੁਤਾਬਕ ਇਸ ਕੇਸ ਦੀ ਅਗਲੀ ਸੁਣਵਾਈ 24 ਜੂਨ ਨੂੰ ਹੋਣੀ ਤੈਅ ਕੀਤੀ ਗਈ ਹੈ। ਦੂਸਰੇ ਪਾਸੇ ਮਜੀਠਾ ਥਾਣਾ ਮਾਮਲਾ, ਉਹਦੇ ਉੱਤੇ 2 ਹੋਰਾਂ ਨੂੰ ਜ਼ਮਾਨਤ ਮਿਲੀ ਹੈ, ਮਜੀਠਾ ਸਾਹਿਬ ਨੂੰ ਤੇ ਹੋਰਾਂ ਨੂੰ। CCTV ਫੁਟੇਜ ਪੇਸ਼ ਨਾ ਕਰ ਸਕੀ ਹੈ ਪੁਲਿਸ, ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਜਿਹੜੇ ਨੇ ਯੋਧ ਸਿੰਘ ਸਮਰਾ ਅਤੇ ਜਤਿੰਦਰਪਾਲ ਸਿੰਘ, ਉਨ੍ਹਾਂ ਨੂੰ ਮਜੀਠਾ ਪੁਲਿਸ ਥਾਣੇ ਦੇ ਵਿਚ ਕਥਿਤ ਟਕਰਾਅ ਤੋਂ ਬਾਅਦ ਦਰਜ ਕੀਤੇ ਗਏ ਇਕ ਮਾਮਲੇ ਚ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮਜੀਠੀਆ ਦੇ ਕਾਨੂੰਨੀ ਸਲਾਹਕਾਰ ਬਿਕਰਮ ਸਿੰਘ ਬਾਠ, ਜਿਨ੍ਹਾਂ ਦਾ ਨਾਂ ਵੀ FIR ਦੇ ਵਿਚ ਦਰਜ ਸੀ, ਉਨ੍ਹਾਂ ਨੂੰ ਉਸ ਸਮੇਂ ਬਰੀ ਕਰ ਦਿੱਤਾ ਗਿਆ ਜਦੋਂ ਵਿਸ਼ੇਸ਼ ਜਾਂਚ ਟੀਮ SIT ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਇਸ ਮਾਮਲੇ ਦੇ ਵਿਚ ਉਨ੍ਹਾਂ ਦੀ ਲੋੜ ਨਹੀਂ ਹੈ। ਬਾਠ, ਜੋ ਕਿ ਇਕ ਪ੍ਰੈਕਟਿਸਿੰਗ ਵਕੀਲ ਨੇ, ਅਕਾਲੀ ਦਲ ਦੇ ਸਮਰਥਕ ਜੋਬਨਪ੍ਰੀਤ ਸਿੰਘ ਦੇ ਖਿਲਾਫ਼ ਦਰਜ FIR ਦੀ ਕਾਪੀ ਲੈਣ ਦੇ ਲਈ ਆਪਣੀ ਪੇਸ਼ੇਵਰ ਸਮਰਥਾ ਦੇ ਵਿਚ ਮਜੀਠੀਆ ਦੇ ਨਾਲ ਗਏ ਸਨ। ਬਾਠ ਨੂੰ ਨਾਮਜ਼ਦ ਕੀਤੇ ਜਾਣ ਦੇ ਕਾਰਨ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਨ੍ਹਾਂ ਨੇ ਪੁਲਿਸ ਅਤੇ ਸਰਕਾਰ ਤੇ ਵਕੀਲਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਸੀ। ਪ੍ਰਦਰਸ਼ਨਾਂ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਇਕ SIT ਦਾ ਜਿਹੜਾ ਗਠਨ ਕੀਤਾ, ਇਸ ਨੇ ਬਾਅਦ ਦੇ ਵਿਚ ਇਹ ਸਿੱਟਾ ਕੱਢਿਆ ਕਿ ਬਾਠ ਬੇਗੁਨਾਹ ਨੇ। ਜੋਬਨਪ੍ਰੀਤ ਸਿੰਘ ਨੂੰ ਹਾਲ ਹੀ ਦੇ ਵਿਚ ਹੋਈਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਾਲ ਸਬੰਧਤ ਕੇਸਾਂ ਦੇ ਸਬੰਧ ਦੇ ਵਿਚ ਹਿਰਾਸਤ ਚ ਲਿਆ ਗਿਆ ਸੀ ਤੇ ਅਕਾਲੀ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਉਸਦੀ ਹਿਰਾਸਤ ਗੈਰ ਕਾਨੂੰਨੀ ਤੇ ਸਿਆਸਤ ਤੋਂ ਪ੍ਰੇਰਿਤ ਸੀ ਤੇ ਉਸਦੇ ਪਰਿਵਾਰ ਨੂੰ ਉਸਦੀ ਗ੍ਰਿਫ਼ਤਾਰੀ ਦੇ ਬਾਰੇ ਸੂਚਿਤ ਹੀ ਨਹੀਂ ਕੀਤਾ ਗਿਆ ਸੀ। ਦੂਸਰੇ ਪਾਸੇ ਅੱਜ ਦਾ ਜਿਹੜਾ ਸਭ ਤੋਂ ਉਭਰਦਾ ਮੁੱਦਾ ਰਿਹਾ ਪੰਜਾਬ ਦਾ, ਬੇਅਦਬੀ ਐਕਟ ਤੇ ਵੀਡੀਓ ਮਾਮਲਾ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿਚ ਖੁਲਾਸੇ ਹੋਏ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਥਿਤ ਇਤਰਾਜ਼ਯੋਗ ਵੀਡੀਓਜ਼ ਫੋਰੈਂਸਿਕ ਰਿਪੋਰਟ ਦੇ ਵਿਚ ਸਹੀ ਜਿਹੜੀਆਂ ਨੇ ਪਾਈਆਂ ਗਈਆਂ ਨੇ ਤੇ ਜਥੇਦਾਰ ਗੜਗੜਜ ਹੁਣਾਂ ਨੇ ਬਿਆਨ ਵੀ ਦਿੱਤਾ ਹੈ। 29 ਜੂਨ ਨੂੰ ਸਿੱਖ MLA ਤੇ ਪੂਰੀ ਕੈਬਨਿਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕੀਤੀ ਹੈ। CM ਮਾਨ ਨੂੰ ਪੰਥ ਦੋਖੀ ਤੇ ਖਾਲਸਾ ਪੰਥ ਵਿਰੋਧੀ ਦਿੱਤਾ ਕਰਾਰ ਦੇ ਦਿੱਤਾ ਹੈ। ਪੰਜ ਸਿੰਘ ਸਾਹਿਬਾਨਾਂ ਵੱਲੋਂ ਮੁੱਖ ਮੰਤਰੀ ਮਾਨ ਜਿਹੜਾ ਪੰਥ ਦੋਖੀ ਕਰਾਰ ਦਿੱਤਾ। ਇਸੇ ਤਰ੍ਹਾਂ ਕਥਿਤ ਵੀਡੀਓ ਦੇ ਉੱਤੇ ਆਪ ਦਾ ਜਿਹੜਾ ਪਲਟਵਾਰ ਆਇਆ ਤੇ ਜਲਦ ਹੋਵੇਗਾ ਸੱਚ ਦਾ ਕਹਿੰਦੇ ਖੁਲਾਸਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ MLA ਤੇ ਫਿਰ ਮੁੱਖ ਮੰਤਰੀ ਬਣਾਇਆ ਤਾਂ ਸੂਬੇ ਦੇ ਲੋਕ ਬਹੁਤ ਖੁਸ਼ ਸਨ, ਪਰ ਵਿਰੋਧੀ ਧਿਰਾਂ ਕੋਲੋਂ ਆਪ ਦੀ ਇਹ ਲੋਕ ਪ੍ਰਿਯਤਾ ਕਹਿੰਦੇ ਬਰਦਾਸ਼ਤ ਹੀ ਨਹੀਂ ਹੋਈ। ਬੇਅਦਬੀ ਐਕਟ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਵੱਲੋਂ ਸੱਦੀ ਗਈ ਸਿੱਖ ਜਥੇਬੰਦੀਆਂ ਦੀ ਮੀਟਿੰਗ ਜਾਰੀ ਹੈ ਰਹੀ ਅੱਜ, ਮਤਲਬ ਕਿ ਉਹ ਸਮਾਪਤ ਹੋ ਗਈ ਹੈ ਜਿੰਨਾ ਚਿਰ ਖ਼ਬਰ ਲਿਖੀ ਗਈ ਸੀ। ਇਸ ਮੀਟਿੰਗ ਦੇ ਵਿਚ ਵੱਡੇ ਪੱਧਰ ਦੇ ਉੱਤੇ ਐਕਟ ਵਿਚਲੀਆਂ ਇਤਰਾਜ਼ਯੋਗ ਮੱਦਾਂ ਬਾਰੇ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ। ਇਸ ਨੂੰ ਰੱਦ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ, ਇਸ ਵਾਸਤੇ ਸੰਘਰਸ਼ ਕਰਨ ਦੇ ਉੱਤੇ ਵੀ ਜ਼ੋਰ ਦਿੱਤਾ ਹੈ। ਇਸ ਮੀਟਿੰਗ ਦੇ ਵਿਚ ਬਣੀ ਸਹਿਮਤੀ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਅੱਜ ਜਿਹੜੀ ਕੀਤੀ ਗਈ। ਇਸ ਮੀਟਿੰਗ ਦੇ ਵਿਚ ਬੇਅਦਬੀ ਐਕਟ ਤੋਂ ਇਲਾਵਾ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ, ਮੁੱਖ ਮੰਤਰੀ ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓ ਉਤੇ ਚਰਚਾ ਹੋਈ ਤੇ ਮੀਟਿੰਗ ਦੇ ਵਿਚ ਵੱਖ ਵੱਖ ਸਿੱਖ ਜਥੇਬੰਦੀਆਂ ਤੋਂ ਇਲਾਵਾ ਵੱਖ ਵੱਖ ਸ਼੍ਰੋਮਣੀ ਅਕਾਲੀ ਦਲਾਂ ਦੇ ਨੁਮਾਇੰਦੇ ਵੀ ਹਾਜ਼ਰ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਵੀ ਚੱਲ ਰਹੀ ਮੀਟਿੰਗ ਦੇ ਵਿਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਵੱਲੋਂ ਦਸਿਆ ਗਿਆ ਕਿ ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓ ਦੇ ਬਾਰੇ ਦੋ ਨਾਮੀ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਈ ਗਈ, ਜਿਸ ਦੀ ਰਿਪੋਰਟ ਦੇ ਵਿਚ ਇਹ ਵੀ ਵੀਡੀਓ ਠੀਕ ਪਾਈ ਗਈ ਹੈ ਤੇ ਦਸਿਆ ਗਿਆ ਹੈ ਕਿ ਇਸ ਦੇ ਨਾਲ ਕੋਈ EI ਛੇੜਛਾੜ ਨਹੀਂ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਇੱਥੇ ਮੀਟਿੰਗ ਦੇ ਵਿਚ ਕਾਫੀ ਸਖ਼ਤ ਇਤਰਾਜ਼ ਵੀ ਪ੍ਰਗਟਾਇਆ ਗਿਆ ਤੇ ਮੁੱਖ ਮੰਤਰੀ ਦੇ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਗਈ। ਟ੍ਰਿਬਿਊਨ ਸਮੂਹ ਨੇ ਟਿੱਪਣੀ ਦੇ ਲਈ ਮੁੱਖ ਮੰਤਰੀ ਦਫ਼ਤਰ ਦੇ ਨਾਲ ਸੰਪਰਕ ਕੀਤਾ ਤੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਸੀ। ਜਿਵੇਂ ਹੀ ਜਵਾਬ ਪ੍ਰਾਪਤ ਹੋਵੇਗਾ ਕਹਿੰਦੇ ਰਿਪੋਰਟ ਅਪਡੇਟ ਕਰ ਦਿੱਤੀ ਜਾਏਗੀ, ਪਰ ਜਵਾਬ ਨਾ ਆਇਆ। ਬੇਅਦਬੀ ਐਕਟ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਅੱਜ ਹੋਈ ਤੇ ਅਕਾਲ ਤਖ਼ਤ ਸਾਹਿਬ ਵਿਖੇ ਜਿਹੜਾ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੇ ਦੌਰਾਨ ਕੁਝ ਫੈਸਲੇ ਵੀ ਲਏ ਗਏ। ਸਾਰੇ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਹੋਣਗੇ ਤੇ ਬੇਅਦਬੀ ਐਕਟ ਮਾਮਲੇ ਦੇ ਵਿਚ ਪੰਜਾਬ ਦੇ ਸਾਰੇ ਸਿੱਖ ਵਿਧਾਇਕਾਂ ਨੂੰ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਦੇ ਉਤੇ ਤਲਬ ਕੀਤਾ ਗਿਆ। ਸਾਰੇ ਸਿੱਖ ਵਿਧਾਇਕ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ, ਜਿਨ੍ਹਾਂ ਨੇ ਇਸ ਕਾਨੂੰਨ ਨੂੰ ਬਿਨਾਂ ਪੜੇ ਜਾਂ ਪੰਥ ਦੇ ਨਾਲ ਸਲਾਹ ਕੀਤੇ ਬਿਨਾਂ ਦਸਤਖਤ ਕੀਤੇ, ਪੂਰੀ ਕੈਬਨਿਟ ਸਮੇਤ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੇ ਲਈ ਸੰਮਨ ਭੇਜਿਆ ਗਿਆ। ਪੰਜਾਬ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਪੇਸ਼ ਕੀਤਾ ਸੀ 2026, ਜਿਸ ਨੂੰ ਵਿਧਾਨ ਸਭਾ ਦੇ ਵਿਚ ਪਾਸ ਕਰ ਦਿੱਤਾ ਗਿਆ, ਪਰ ਕਿਸੇ ਵੀ ਸਿੱਖ ਸੰਗਠਨ ਦੀ ਰਾਏ ਨਹੀਂ ਲਈ ਗਈ ਸੀ। ਜਦੋਂ ਇਸ ਮਾਮਲੇ ਦੇ ਉਤੇ ਪੰਥ ਦੇ ਆਧਾਰ ਜਿਹੜਾ ਸੀ ਆਧਾਰ ਦੇ ਉਤੇ ਅੰਦਰ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਪੰਥ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾਵੇਗਾ। ਤੇ ਇਸ ਦੇ ਨਾਲ ਜੁੜੀਆਂ ਇੱਕ ਦੋ ਵੀਡੀਓ ਨੇ, ਉਨ੍ਹਾਂ ਦੀ ਸਾਂਝ ਪਾ ਕੇ ਫਿਰ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ। ਤੇ ਸਭ ਤੋਂ ਪਹਿਲਾਂ ਜਥੇਦਾਰ ਗੜਗੜਜ ਸਾਹਿਬ ਦਾ ਜੋ ਫਸੀਲ ਤੇ ਉਨ੍ਹਾਂ ਨੇ ਸੁਣਾਇਆ ਉਹਦੀ ਸਾਂਝ ਪਾ ਲਈਏ ਤੇ ਅੰਦਰ ਵਿਚਾਰ ਪਿੱਛੇ ਕੁਝ ਹੋਰ ਹੀ ਚੱਲੀ ਜਾਂਦਾ ਜੀ, ਦੇਖ ਲਓ ਤੇ ਲਓ ਜੀ।
1: ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੰਦੀ ਹੈ।
0: ਇਸ ਦੇ ਨਾਲ ਹੀ ਦੋਸਤੋ ਆਪਣਾ ਬਲਤੇਜ ਪੰਨੂ ਹੁਣਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਕੀ ਕਹਿੰਦੇ ਨੇ?
2: ਉਹ ਵੀਡੀਓ AI ਦੇ ਨਾਲ ਨਹੀਂ ਬਣਾਈ ਗਈ, ਇਹ ਗੱਲ ਆਪਣੇ ਬਿਆਨਾਂ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਤਿਕਾਰਤ ਗੜਗੜਜ ਜੀ ਨੇ ਕਹੀ ਹੈ। ਇਹਦੇ ਵਿਚ ਉਨ੍ਹਾਂ ਨੇ ਇਹ ਨਹੀਂ ਦੱਸਿਆ, ਆਹ ਰਿਪੋਰਟ ਹੈ ਸਾਰੀ ਤੁਹਾਡੇ ਕੋਲ ਆ ਗਈ ਹੋਣੀ ਹੈ, ਇਸ ਰਿਪੋਰਟ ਦੇ ਵਿਚ ਕਿਤੇ ਇਹ ਨਹੀਂ ਗਾ ਕਿ ਇਹ ਵੀਡੀਓ ਕਿਹਦੀ ਆ। ਵੀਡੀਓ ਦੇ ਵਿਚ ਕੌਣ ਹੈ ਜਿਹੜਾ ਦਿਖਾਈ ਦੇ ਰਿਹਾ? ਰਿਪੋਰਟ ਜਿਹੜੀ ਆ ਫੋਰੈਂਸਿਕ ਦੀ, ਉਹ ਸਿਰਫ ਇਹ ਕਹਿੰਦੀ ਆ ਕਿ ਇਹ ਵੀਡੀਓ ਅਸਲੀ ਆ, AI ਦੇ ਨਾਲ ਨਹੀਂ ਬਣਾਈ ਹੋਈ। ਚਲੋ ਜੇ ਤੁਹਾਡੀ ਇਸ ਰਿਪੋਰਟ ਨੂੰ ਮੰਨ ਲਿਆ ਜਾਵੇ ਜਿਹੜੀ ਤੁਸੀਂ ਜਾਰੀ ਕੀਤੀ ਆ, ਇਹ ਰਿਪੋਰਟ ਇਹ ਕਿੱਥੇ ਕਹਿੰਦੀ ਆ ਕਿ ਉਸ ਵੀਡੀਓ ਦੇ ਵਿਚ ਕੌਣ ਵਿਅਕਤੀ ਆ, ਉਹਦੀ ਹਾਈਟ ਕਿੰਨੀ ਆ? ਸੀਐਮ ਸਾਹਿਬ ਦੇ ਬਾਰੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਵੀਡੀਓ ਆ, ਉਹਨਾਂ ਦੀ ਹਾਈਟ ਕਿੰਨੀ ਆ? ਕਿਹੜਾ ਹੋਟਲ ਦਾ ਕਮਰਾ ਜਿਹਦੇ ਵਿਚ ਕਿਸੇ ਨੇ ਕਦੀ ਗੁਰੂ ਸਾਹਿਬ ਦੀਆਂ ਫੋਟੋਆਂ ਲੱਗੀਆਂ ਹੋਈਆਂ ਵੇਖੀਆਂ ਹੋਣ ਜਿਨ੍ਹਾਂ ਦਾ ਇਹ ਜ਼ਿਕਰ ਕਰ ਰਹੇ ਆ? ਉਹ ਵਿਅਕਤੀ ਕੌਣ ਆ? ਸਵਾਲ ਇਹ ਆ, ਰਿਪੋਰਟ ਇਹ ਨਹੀਂ ਦੱਸ ਸਕਦੀ ਕਿ ਉਹ ਵਿਅਕਤੀ ਕੌਣ ਹੈ। ਹਾਂ, ਆਉਂਦੇ ਦਿਨਾਂ ਦੇ ਦੌਰਾਨ ਅਸੀਂ ਦੁੱਧ ਦੁੱਧ ਪਾਣੀ ਦਾ ਪਾਣੀ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਜ਼ਰੂਰ ਕਰਾਂਗੇ।
0: ਜੀ ਦੋਸਤੋ, ਇਹ ਸੀ ਜੀ ਪੰਨੂ ਸਾਹਿਬ ਕਹਿੰਦੇ ਨੇ ਇਸ ਦੇ ਬਾਰੇ ਗੱਲਬਾਤ, ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ। ਤੇ ਦੂਸਰੀ ਅੱਗੇ ਖਬਰ ਵੱਲ ਨੂੰ ਚਲੀਏ ਤੇ ਜਿੱਦਾਂ ਗੱਲ ਕਰਦੇ ਹਾਂ, ਕੋਕਰਚ ਜਨਤਾ ਪਾਰਟੀ ਪਿਛਲੇ ਸਮੇਂ ਦੇ ਵਿਚ ਕਾਫ਼ੀ ਚਰਚਾ ਦੇ ਵਿਚ ਰਹੀ ਤੇ ਆਗੂ ਅਭਿਜੀਤ ਦਿਪਕੇ ਦੀ ਜਿਹੜੀ ਆ ਕੁੱਟਮਾਰ ਹੋ ਗਈ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਵਿਰੋਧ ਦੇ ਪ੍ਰਦਰਸ਼ਨ ਦੇ ਦੌਰਾਨ ਕੁਝ ਨੌਜਵਾਨਾਂ ਨੇ ਅਚਾਨਕ ਕੋਕਰੇ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਤੇ ਹਮਲਾ ਕੀਤਾ ਤੇ ਉਸ ਨੂੰ ਥੱਪੜ ਮਾਰ ਦਿੱਤੇ। ਇਸ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਤੇ ਪਾਰਟੀ ਦੇ ਸਮਰਥਕਾਂ ਨੇ ਹਮਲਾ ਕਰਨ ਵਾਲਿਆਂ ਦੇ ਉੱਤੇ ਜਿਹੜੀ ਹੈ ਵਾਲਿਆਂ ਦੀ ਭੁਗਤ ਸਵਾਰੀ ਹੈ, ਹੱਥੋਂ ਪਾਈ ਹੋ ਗਈ ਹੈ ਇਕ ਦੂਸਰੇ ਦੇ ਨਾਲ। ਇਹ ਪੂਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਜੈਪੁਰ ਵਿਚ ਸਿੱਖਿਆ ਮੰਤਰੀ ਦੇ ਅਸਤੀਫੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨ ਦੇ ਵਿਚ ਵੱਖ ਵੱਖ ਸੰਗਠਨਾਂ ਦੇ ਨਾਲ ਨਾਲ ਕੋਕਰੇ ਜਨਤਾ ਪਾਰਟੀ ਦੇ ਆਗੂ ਤੇ ਵਰਕਰ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਸਿੱਖਿਆ ਮੰਤਰੀ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਤੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਸੀ। ਇਸ ਦੇ ਦੌਰਾਨ ਕੁਝ ਜਿਹੜੇ ਅਣਪਛਾਤੇ ਨੌਜਵਾਨ ਭੀੜ ਦੇ ਵਿਚ ਆਉਂਦੇ ਆ ਤੇ ਉਨ੍ਹਾਂ ਨੇ ਸਿੱਧਾ ਪਾਰਟੀ ਦੇ ਸੰਸਥਾਪਕ ਜਿਹੜੇ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੇ ਮੂੰਹ ਦੇ ਉੱਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਆਪਣੇ ਨੇਤਾ ਦੇ ਹੋਏ ਇਸ ਅਚਨਚੇਤ ਹਮਲੇ ਨੂੰ ਦੇਖ ਕੇ ਉਥੇ ਮੌਜੂਦ ਕਾਂਗਰਸ ਜਨਤਾ ਪਾਰਟੀ ਦੇ ਸਮਰਥਕ ਤੇ ਹੋਰ ਵਰਕਰ ਜਿਹੜੇ ਭੜਕ ਉੱਠੇ ਤੇ ਉਨ੍ਹਾਂ ਨੇ ਵੀ ਬਿਨਾਂ ਦੇਰੀ ਦੇ ਕੀਤੇ ਉਨ੍ਹਾਂ ਹਮਲਾਵਰ ਨੌਜਵਾਨਾਂ ਨੂੰ ਮੌਕੇ ਦੇ ਉੱਤੇ ਘੇਰ ਲਿਆ। ਗੁੱਸੇ ਦੇ ਵਿਚ ਆਏ ਸਮਰਥਕਾਂ ਨੇ ਉਨ੍ਹਾਂ ਨੌਜਵਾਨਾਂ ਦੀ ਖਾਸੀ ਭੁਗਤ ਸਵਾਰੀ ਹੈ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਤੇ ਹੰਗਾਮੇ ਤੇ ਕੁੱਟਮਾਰ ਦੇ ਕਾਰਨ ਪ੍ਰਦਰਸ਼ਨ ਵਾਲੀ ਜਗ੍ਹਾ ਦੇ ਉੱਤੇ ਕਾਫ਼ੀ ਦੇਰ ਤੱਕ ਅਫਰਾ ਤਫਰੀ ਦਾ ਮਾਹੌਲ ਬਣਿਆ ਰਿਹਾ ਤੇ ਪੁਲਿਸ ਨੂੰ ਸਥਿਤੀ ਦੇ ਉੱਤੇ ਕਾਬੂ ਪਾਉਣ ਦੇ ਲਈ ਕਾਫ਼ੀ ਮੁਸ਼ਕਤ ਵੀ ਕਹਿੰਦੇ ਆ ਕਰਨੀ ਪਈ ਹੈ। ਲਓ ਦੋਸਤੋ, ਮਹਿੰਗਾਈ ਦੇ ਅੱਗੇ ਜਾ ਕੇ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਦੀ ਸ਼ੁਰੂਆਤ ਫਿਰ ਉਨ੍ਹਾਂ ਦੇ ਨਾਲ ਕਰਦੇ ਹਾਂ ਤੇ ਤੁਹਾਡੀ ਵੀ ਫੋਨ ਕਾਲ ਦੀ ਜਿਹੜੀ ਉਡੀਕ ਰਹੇਗੀ। ਸਤਿ ਸ੍ਰੀ ਅਕਾਲ ਐਡਵੋਕੇਟ, ਸੋਰੀ ਜੀ ਇੱਕ ਮਿੰਟ ਜੀ, ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
0: ਜੀ
3: ਭਾਰਤ ਸਾਹਿਬ, ਅੱਜ ਨਾ ਜਿਹੜੀ ਤੁਸੀਂ ਖਬਰ ਕੀਤੀ ਹੈਗੀ, ਪਹਿਲਾਂ ਦੱਸਿਆ ਹੈਗਾ ਦਰਬਾਰਾ ਸਿੰਘ ਮਾਂਗਟ ਹੋਣਾ ਵਾਲ,
0: ਹਾਂਜੀ,
3: ਮੈਨੂੰ ਔਜਲਾ ਸਾਹਿਬ ਤੋਂ ਜੋ ਜਾਣਕਾਰੀ ਮਿਲੀ ਆ, ਪਹਿਲਾਂ ਤਾਂ ਮੈਂ ਉਹ ਸਾਂਝੀ ਕਰਾਂ, ਫਿਰ ਜੇ ਉਹਨਾਂ ਦਾ ਵਕਤ ਹੋਇਆ ਤੇ ਉਹ ਵੀ ਮਤਲਬ ਆ ਕੇ ਸਾਂਝੀ ਕਰ ਦੇਣਗੇ।
0: ਜ਼ਰੂਰ ਜੀ।
3: ਉਹ ਦਰਅਸਲ ਪਹਿਲਾਂ ਨਾ ਜੀ ਮਿਸ਼ੀਗਨ ਦੇ ਵਿਚ ਰਹੇ ਆ ਜੀ,
0: ਹਾਂਜੀ,
3: ਜਿਸ ਗੁਰੂ ਘਰ ਦੇ ਨਾਲ ਔਜਲਾ ਸਾਹਿਬ ਜੁੜੇ ਹੈਗੇ ਆ, ਮਿਸ਼ੀਗਨ ਦੇ ਗੁਰੂ ਘਰ ਨਾਲ, ਉਸੇ ਗੁਰੂ ਘਰ ਦੇ ਵਿਚ ਦੇ ਉਹ ਵੀ ਟਰਸਟੀ ਰਹੇ ਹੈਗੇ ਆ ਜੀ।
0: ਵਾਹ ਜੀ।
3: ਔਰ ਉਹਨਾਂ ਦਾ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਸੀਗਾ ਜੀ,
0: ਜੀ,
3: ਉਸ ਗੁਰੂ ਘਰ ਨੂੰ ਮਤਲਬ ਜਿਹੜਾ ਹੈਗਾ ਕੱਲੀ ਕੱਲੀ ਚੀਜ਼ ਦੇ ਉੱਤੇ ਫੋਕਸ ਕਰਕੇ ਉਹਨਾਂ ਨੇ, ਅੱਜ ਵੀ ਮਤਲਬ ਵੀਰ ਜੀ ਕੱਲ ਤੇ ਨਾ ਇਹ ਜ਼ਿਕਰ ਕਰੀ ਜਾਂਦੇ ਕਿ ਕੱਲੀ ਕੱਲੀ ਚੀਜ਼ ਜਿੱਥੇ ਦੇਖੋ ਉਹਨਾਂ ਦੀ ਜਿਹੜੀ ਹੈਗੀ ਕੰਟਰੀਬਿਊਸ਼ਨ ਸਾਹਮਣੇ ਲੱਭਦੀ ਆ।
0: ਬਿਲਕੁਲ ਜੀ।
3: ਕੋਈ ਕੰਮ ਵੀ ਕੀਤਾ ਹੈਗਾ ਆ ਉੱਥੇ, ਹਾਂ, ਕੋਈ ਕੰਮ ਵੀ ਕੀਤਾ ਹੈਗਾ ਉੱਥੇ ਉਹਨਾਂ ਦੀ ਛਾਪ ਜ਼ਰੂਰ ਹੈਗੀ ਆ
0: ਜੀ।
3: ਉਹਨਾਂ ਦਾ ਬਹੁਤ ਇੰਟਰਸਟ ਸੀਗਾ ਜੀ, ਉਹ ਥੋੜੇ ਚਿਰ ਪਹਿਲਾਂ ਹੀ ਜਿਹੜਾ ਹੈਗਾ ਆ, ਕਿਉਂਕਿ ਉਹਨਾਂ ਦੇ ਬੱਚੇ ਜਿਹੜੇ ਕੈਲੀਫੋਰਨੀਆ ਮੂਵ ਹੋ ਗਏ ਸੀਗੇ, ਉੱਥੇ ਉਹਨਾਂ ਦੀਆਂ ਸਰਵਿਸਿਸ ਲੱਗ ਗਈਆਂ ਸੀ, ਜਾਂ ਇਸ ਤਰੀਕੇ ਨਾਲ ਉਹਨਾਂ ਨੂੰ ਫਿਰ ਬੱਚਿਆਂ ਦੇ ਨਾਲ ਹੀ ਫਿਰ ਮੂਵ ਕਰਨਾ ਪਿਆ।
0: ਬਿਲਕੁਲ ਜੀ।
3: ਹਾਂਜੀ, ਤੇ ਐਟ ਦਾ ਏਜ ਆਫ 77 ਤੇ
0: ਇਸ ਉਮਰ ਦੇ ਵਿਚ ਸੈਣੀ ਸਾਹਿਬ ਜਿਹੜੇ ਮਿੱਤਰ ਨੇ ਨਾ, ਯਾਰ ਦੋਸਤ ਨੇ, ਉਹ ਜ਼ਰੂਰੀ ਨੇ ਜੀ। ਮੈਨੂੰ ਚੇਤਾ ਫਾਦਰ ਸਾਹਿਬ, ਚਲੋ ਸਾਡੇ ਫਾਦਰ ਸਾਹਿਬ ਤਾਂ ਅਜੇ ਵੀ ਹੈ ਰਹੇ ਹੈ, ਤਕਰੀਬਨ 85 ਸਾਲ ਦੀ ਉਮਰ ਹੋ ਚੱਲੀ ਹੈ। ਮੈਨੂੰ ਜੇ ਯਾਦ ਆਉਂਦਾ ਕਿ 2019 ਦੇ ਵਿਚ ਉਹ ਇੱਥੇ ਆਏ ਸੀ ਮਦਰ ਤੇ ਫਾਦਰ, ਤੇ ਫਾਦਰ ਹੁਣੀ ਇੱਥੇ ਦੀ ਬੋਲੀ ਵੀ ਵੱਖਰੀ ਹੈ, ਚਲੋ ਹੋਰ ਸਾਰਾ ਰਹਿਣ ਸਹਿਣ ਦਾ ਢੰਗ, ਖਾਣ ਪੀਣ ਦਾ ਢੰਗ ਸਾਰਾ ਹੀ ਵੱਖਰਾ ਟੋਟਲੀ। ਤਾਂ ਉਹ ਜਦੋਂ ਇੱਥੇ ਆਏ ਤੇ ਹਫ਼ਤਾ ਹੀ ਹੋਇਆ ਸੀ, ਹਲੇ 5 ਕੁ ਦਿਨ ਹੋਏ ਸੀ, ਕਹਿੰਦੇ ਮੇਰੀ ਟਿਕਟ ਕਰਾ ਦੇ ਮੈਂ ਚੱਲਾਂ ਵਾਪਸ, ਕਿਉਂਕਿ ਉੱਥੇ ਕਾਰਖਾਨੇ ਦੇ ਉੱਤੇ ਨਾ ਹਰ ਰੋਜ ਹੀ ਤਕਰੀਬਨ ਘੱਟੋ ਘੱਟ ਨੀ 100-150 ਬੰਦਾ ਆਉਂਦਾ ਜਾਂਦਾ ਸੀ, ਬਹਿ ਜਾਣਾ ਕਿਸੇ ਨੇ 2 ਮਿੰਟ, ਕਿਸੇ ਨੇ 5 ਮਿੰਟ, ਨਾਲੇ ਕਿਸੇ ਨੇ ਕੰਮ ਕਰਾਈ ਜਾਣਾ ਤੇ ਨਾਲੇ ਗੱਲਾਂ ਬਾਤਾਂ ਕਰੀ ਜਾਣੀਆਂ। ਤੋ ਟਾਈਮ ਜਿਹੜਾ ਸੀ ਉਹ ਪਾਸ ਹੁੰਦਾ ਤੇ ਇੱਥੇ ਆ ਕੇ ਤਾਂ ਉਹ ਬੋਰ ਹੀ ਹੋ ਗਏ। ਇੱਕ ਮਿੰਟ ਮਤਲਬ ਕਿ 50 ਦਿਨਾਂ ਦੇ ਵਿੱਚ ਹੀ ਕਹਿੰਦੇ ਟਿਕਟ ਕਰਾ ਦੇ। ਮੈਨੂੰ ਲੱਗਦਾ ਕਿ ਇਸ ਉਮਰ ਦੇ ਵਿੱਚ ਅਪਣੱਤ ਜਿਹੜੀ ਆ ਜਾਂ ਆਲਾ ਦੁਆਲਾ ਯਾਰ ਦੋਸਤ ਜਿਹੜੇ ਆ ਜਾਂ ਪਰਿਵਾਰ ਦੇ ਮੈਂਬਰ ਤਾਂ ਚਲੋ ਹੈਗੇ ਜਦੋਂ ਦੀ, ਪਰ ਉਹਨਾਂ ਦਾ ਆਲਾ ਦੁਆਲਾ ਜਿਹੜਾ ਘੇਰਾ ਨਾ ਉੱਠੜੀ ਬਹਿਣੀ ਆ ਉਹ ਬਹੁਤ ਅਹਿਮੀਅਤ ਰੱਖਦੀ ਆ ਜੀ।
3: ਪਰ ਸਾ ਬੰਦਾ ਜਿਹੜਾ ਹੈਗਾ ਕਿਸੇ ਸਟੇਜ ਦੇ ਉੱਤੇ ਆ ਕੇ ਨਾ ਵੀ ਆਸਰਾ ਲੱਭਣ ਲੱਗ ਪੈਂਦਾ,
0: ਬਿਲਕੁਲ ਹੈ ਜੀ,
3: ਤੇ ਉਹ ਫਿਰ ਬਿਜ਼ੀ ਬਈ ਉਹ ਇਹੋ ਜਿਹਾ ਕੋਈ ਜਿਹੜਾ ਕੋਈ ਨਾ ਕੋਈ ਸਾਧਨ ਜਿਹਦੇ ਵਿੱਚ ਉਹਨੂੰ ਮਤਲਬ ਦੇ ਉਹਦੇ ਨਾਲ ਗੱਲ ਕਰਨ ਵਾਲੇ ਬੰਦੇ, ਉਹਦੇ ਨਾਲ ਟਾਈਮ ਪਾਸ ਕਰਨ ਵਾਲੇ ਬੰਦੇ, ਉਹ ਜਿਹੜਾ ਹੈਗਾ ਆ ਉਹ ਜ਼ਰੂਰੀ ਆ ਜੀ। ਉਹ ਤੋਂ ਬਿਨਾ ਬੰਦੇ ਦਾ ਗੁਬਾਰ ਜਿਹੜਾ ਆ ਉਹ ਨਿਕਲਦਾ
0: ਨਹੀਂ।
3: ਬੱਚਿਆਂ ਦੇ ਨਾਲ ਵੀ ਜਿਹੜਾ ਹੈਗਾ ਆ ਉਹ ਆਪਣੇ ਰੁਝੇਵੇਂ ਹੁੰਦੇ ਹੈਗੇ ਆ ਤੇ ਬੱਚੇ ਵੀ ਕਿੰਨਾ ਕੁ ਟਾਈਮ ਦੇ ਸਕਦੇ ਆ ਜੀ,
0: ਬਿਲਕੁਲ।
3: ਸੋ ਨਾਲੇ ਜਿਹੜਾ ਹਾਣ ਪ੍ਰਮਾਣ ਹੁੰਦਾ ਆ ਇਹ ਤਾਂ ਬੜਾ ਫੈਕਟਰ ਕਾਊਂਟ ਕਰਦਾ ਜੀ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਿੰਦਗੀ ਦੇ ਵਿੱਚ ਨਾ ਪਾਰਟ ਐਂਡ ਪਾਰਸਲ ਆ ਆਫ ਲਾਈਫ,
0: ਬਿਲਕੁਲ
3: ਇਹ ਜ਼ਰੂਰੀ ਆ ਜੀ। ਤੇ ਉਹ ਮਤਲਬ ਬਾਕੀ ਤਾਂ ਵੀਰ ਜੀ ਦੱਸ ਦੇਣਗੇ ਜਦੋਂ ਆਉਣਗੇ
0: ਜੀ।
3: ਤੇ ਮੈਨੂੰ ਜੋ ਜਾਣਕਾਰੀ ਸੀ ਉਹ ਇਹ ਸੀ ਵੀ ਉਹਨਾਂ ਦੀ ਮਤਲਬ ਜਿਹੜਾ ਹੈਗਾ ਮੈਂ 2 ਦਿਨ ਹੋ ਗਏ ਆ ਵੀ ਔਜਲਾ ਸਾਹਿਬ ਦੇ ਮੂੰਹ ਉਹਨਾਂ ਬਾਰੇ ਹੀ ਸੁਣਦਾ ਪਿਆ ਆ ਵੀ ਹੁਣ ਏਦਾਂ ਦੀ ਕੋਈ ਛਾਪ ਨੀ ਹੈਗੀ ਵੀ ਜਿੱਥੇ ਮਤਲਬ ਉਹਨਾਂ ਨੇ ਛਾਪ ਨਾ ਛੱਡੀ ਹੋਵੇ ਇਹੋ ਜਿਹਾ ਕੰਮ ਮਤਲਬ ਆਪਣਾ। ਫਿਰ ਉਹ ਇੰਨੇ ਰਿਸਪੋਂਸੀਬਲ ਸੀ ਕਹਿੰਦੇ ਵੀ ਮਤਲਬ ਜਿਹੜਾ ਹੈਗਾ ਜੇ ਕਿਸੇ ਬੰਦੇ ਨੇ ਕਹਿ ਦਿੱਤਾ ਕਿ ਮੇਰੇ ਘਰ ਕੋਈ ਫੰਕਸ਼ਨ ਆ ਜਾਂ ਇਸ ਤਰੀਕੇ ਨਾਲ ਹੈਗਾ ਫਿਰ ਉਹਦਾ ਬੋਝ ਟਲ ਗਿਆ। ਫਿਰ ਉਹਨਾਂ ਨੇ ਦੇਖਣਾ ਵੀ ਹੁਣ ਮੈਂ ਕਿੱਦਾਂ ਮੈਨੇਜ ਕਰਨਾ ਹੈਗਾ, ਇਹਨਾਂ ਨੇ ਕਿੱਦਾਂ ਹੈਗਾ ਇੱਥੇ, ਕਿੱਦਾਂ ਉਹਨਾਂ ਨੇ ਕਿੰਨੇ ਗੈਸਟ ਆਉਣੇ, ਕੀ ਹਿਸਾਬ ਕਿਤਾਬ ਆ।
0: ਵੈਸੇ ਮੈਂ ਹੈਰਾਨ ਹਾਂ ਸੈਣੀ ਸਰ ਕਿ ਪ੍ਰੋਫੈਸਰ ਸਰਵਨ ਸਿੰਘ ਉਹਨਾਂ ਨੇ ਬਹੁਤ ਅਥਲੀਟਾਂ ਦੇ ਉੱਤੇ, ਹਾਕੀ ਦੇ ਖਿਡਾਰੀਆਂ ਦੇ ਉੱਤੇ, ਫੁੱਟਬਾਲ ਜਾਂ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜੇ ਲੋਕ ਨੇ ਨਾ ਮਤਲਬ ਕਿ ਵਧੀਆ ਖਿਡਾਰੀ ਰਹੇ ਨੇ ਪੰਜਾਬ ਦੇ ਹੀ ਨਹੀਂ ਇਕੱਲੇ, ਤਾਂ ਉਹਨਾਂ ਨੇ ਬਹੁਤ ਕੁਝ ਲਿਖਿਆ ਸੀ। ਪਰ ਮੈਂ ਹੈਰਾਨ ਹਾਂ ਕਿ ਉਹਨਾਂ ਦੇ ਬਾਰੇ ਆਪਣੇ ਦਰਬਾਰਾ ਸਿੰਘ ਉਹਨਾਂ ਦੇ ਬਾਰੇ ਕੁਝ, ਮਾਂਗੜ ਸਾਹਿਬ ਦੇ ਬਾਰੇ ਕੁਝ ਮੈਨੂੰ ਲੱਭਿਆ ਨਹੀਂ ਜੀ। ਜਿੰਨੀ ਕੁ ਮੈਂ ਕੋਸ਼ਿਸ਼ ਕੀਤੀ ਉਨਾ ਕੁ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜੀ।
3: ਹੁੰਦਾ ਜੀ ਕਈ ਵਾਰੀ ਜਿਹੜਾ ਹੈਗਾ ਆ ਜਿਹੜੇ ਜਿਹੜੇ ਬੰਦੇ ਆਪਣੇ ਸੰਪਰਕ ਚ ਹੁੰਦੇ ਆ ਬੰਦਾ ਉਹਨਾਂ ਬਾਰੇ ਤਾਂ ਜਿਹੜਾ ਹੈਗਾ ਆ ਜਾਣਨ ਦੀ ਕੋਸ਼ਿਸ਼ ਵੀ ਕਰ ਲੈਂਦਾ ਹੈਗਾ।
0: ਔਜਲਾ ਸਾਹਿਬ ਨੇ ਕਾਫੀ ਰਾਤ ਤੇ ਆਪਣੇ ਸਰਵਨ ਸਿੰਘ ਪ੍ਰੋਫੈਸਰ ਸਰਵਨ ਸਿੰਘ ਉਹਨਾਂ ਦਾ ਵੀ ਪ੍ਰਿੰਸੀਪਲ ਸਰਵਨ ਸਿੰਘ ਵੀ ਕਾਫੀ ਆਰਟੀਕਲ ਲਿਖਦੇ ਨੇ ਉਹ ਖਿਡਾਰੀਆਂ ਤੇ ਜੀ।
3: ਜੀ ਜੀ ਜੀ ਜੀ ਚਲੋ ਐਨੀ ਹੋ ਜੀ ਸਾਡੀ ਵੀ ਇਸ ਮਤਲਬ ਮੰਚ ਤੋਂ ਸ਼ਰਧਾਂਜਲੀ ਜੀ,
0: ਬਿਲਕੁਲ।
3: ਤੇ ਬਾਕੀ ਆਈ ਅੱਜ ਦੀਆਂ ਖਬਰਾਂ ਤੇ
0: ਜੀ
3: ਗੁਰੂ ਦੁਖੀ ਤੇ ਪੰਥ ਵਿਰੋਧੀ ਜੀ, ਮਾਨ ਸਾਹਿਬ ਨੂੰ ਟਾਈਟਲ ਮਿਲ ਗਿਆ ਆ,
0: ਬਿਲਕੁਲ।
3: ਬਟ ਹਾਂਜੀ ਪਰ ਇਸ ਚੀਜ਼ ਦਾ ਜਿਹੜਾ ਵਿਸ਼ਲੇਸ਼ਣ ਆ ਉਹ ਵੱਖਰੇ ਵੱਖਰੇ ਬੁੱਧੀਜੀਵੀ ਆਪਣੇ ਆਪਣੇ ਢੰਗ ਨਾਲ ਕਰ ਰਹੇ ਆ ਜੀ। ਧਰਮ ਦਾ ਮਾਮਲਾ ਆ, ਅਸੀਂ ਵੀ ਸੰਕੋਚ ਕਰਾਂਗੇ ਥੋੜਾ ਜਿਹਾ ਤਾਂ ਬੋਲਣ ਤੋਂ
0: ਜੀ।
3: ਪਰ ਹਾਂਜੀ ਇਸ ਚੀਜ਼ ਦਾ ਇਹ ਆ ਕਿ ਉਹ ਵੀਡੀਓ ਜਿਹੜੀ ਹੈਗੀ ਆ ਜੇ ਆਮ ਆਦਮੀ ਪਾਰਟੀ ਇਹ ਦਾਵਾ ਕਰਦੀ ਹੈਗੀ ਜੀ ਉਹਦੇ ਵਿੱਚ ਇਹ ਨੀ ਹੈਗਾ ਵੀ ਉਹ ਬੰਦਾ ਕੌਣ ਆ ਕਿਹਦੀ ਕਿੰਨੀ ਹਾਈਟ ਆ
0: ਜੀ,
3: ਤੁਸੀਂ ਭਾਈ ਬਚਾਅ ਵਾਸਤੇ ਜਿਹੜਾ ਹੈਗਾ ਉਹ ਬੰਦਾ ਹੀ ਪੇਸ਼ ਕਰ ਦਿਓ ਜਿਸ ਬੰਦੇ ਦੀ ਹੈਗੀ ਆ,
0: ਬਿਲਕੁਲ ਹੈ ਜੀ,
3: ਠੀਕ ਹੈ ਜੀ, ਉਹ ਬੰਦਾ ਪੇਸ਼ ਕਰ ਦਿਓ ਵੀ ਮਾਨ ਸਾਹਿਬ ਦੀ ਨੀ ਜੀ ਇਸ ਬੰਦੇ ਦੀ ਹੈਗੀ ਆ ਜਾਂ ਫਲਾਨੀ ਜਗ੍ਹਾ ਰਹਿੰਦਾ ਹੈਗਾ ਆ ਜੀ, ਆ ਉਹਦੀ ਵੀਡੀਓ ਆ ਜੀ ਤੇ ਉਹਦੀ ਹਾਈਟ ਤੇ ਮਾਨ ਸਾਹਿਬ ਦੀ ਹਾਈਟ ਦੇ ਵਿੱਚ ਫਰਕ ਆ ਜੀ, ਠੀਕ ਹੈ ਜੀ, ਤੇ ਜਾਂ ਕੋਈ ਆ ਕੇ ਮਤਲਬ ਮਾਨ ਸਾਹਿਬ ਦਾ ਕੋਈ ਹਿਤੈਸ਼ੀ ਆ ਕੇ ਕਲੇਮ ਕਰੇ ਕਿ ਹਾਂ ਜੀ ਵੀ ਮਾਨ ਸਾਹਿਬ ਦੀ ਵੀਡੀਓ ਨੀ ਮੇਰੀ ਵੀਡੀਓ ਆ
0: ਜੀ।
3: ਦੇਖੋ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ ਹੁੰਦਾ,
0: ਬਿਲਕੁਲ ਹੈ ਜੀ,
3: ਤੇ ਇਸ ਕਰਕੇ ਜਿਹੜਾ ਆ ਪਰ ਇਹ ਜਿਹੜਾ ਤਰੀਕਾਕਾਰ ਇਹਨਾਂ ਨੇ ਵੀ ਅਪਣਾਇਆ ਹੈਗਾ ਆ ਜੀ ਵੀ ਇਹ ਕਿਉਂਕਿ ਆਖਰ ਤਾਂ ਸਿੱਖ ਜਿਹੜੇ ਹੈਗੇ ਆ ਇਹ ਦੁਬਧਾ ਵਿੱਚ ਹੀ ਪੈਣਗੇ
0: ਜੀ,
3: ਕਿਉਂਕਿ ਜਾਂ ਤਾਂ ਪੰਥ ਦੇ ਉੱਤੇ ਪਹਿਲਾਂ ਇੱਕ ਰਾਏ ਏਦਾਂ ਦੀ ਬਣ ਗਈ ਹੁੰਦੀ ਵੀ ਹਾਂ ਜੀ ਸਾਰਾ ਪੰਥ ਜਿਹੜਾ ਹੈਗਾ ਆ ਇਸ ਚੀਜ਼ ਦੇ ਵਿਰੁੱਧ ਹੁੰਦਾ, ਨੋ ਡਾਊਟ ਕਿ ਗੜਗੱਜ ਸਾਹਿਬ ਨੇ ਬਹੁਤ ਹੀ ਸਲੀਕੇ ਦੇ ਨਾਲ ਪਹਿਲਾਂ ਇਹ ਜਿਹੜੇ ਹੈਗੇ ਆ ਮੁੱਦੇ ਉਹ ਥੱਲੇ ਜਿਹੜੀ ਗੈਦਰਿੰਗ ਸੀ ਉਹਦੇ ਵਿੱਚ ਜਿਹੜੇ ਆ ਉਹਨਾਂ ਨੂੰ ਦਿੱਤੇ ਵੀ ਦੱਸੋ ਵੀ ਵਿਚਾਰ ਕੇ ਤੇ ਕੀ ਕਰਨਾ ਚਾਹੀਦਾ, ਉਹਨਾਂ ਦੀ ਰਾਏ ਲੈ ਕੇ ਸਾਰੀ ਜਥੇਬੰਦੀਆਂ ਦੀ ਰਾਏ ਲੈ ਕੇ ਤੇ ਫਿਰ ਉਹਨਾਂ ਨੇ ਇਹ ਕੰਮ ਕੀਤਾ ਜੀ,
0: ਬਿਲਕੁਲ।
3: ਪਰ ਜੇ ਇਹਨੂੰ ਜੇ ਕਾਨੂੰਨ ਤਰੀਕੇ ਨਾਲ ਜੇ ਇਸ ਚੀਜ਼ ਨੂੰ ਨਜਿੱਠਿਆ ਜਾਂਦਾ ਕਿਉਂਕਿ ਸਿਆਸਤ ਜਿਹੜੀ ਹੈਗੀ ਆ ਉਹ ਉਹਦੀ ਕਾਟ ਸਿਆਸਤ ਹੀ ਹੋ ਸਕਦੀ ਆ, ਧਰਮ ਨਹੀਂ ਹੋ ਸਕਦਾ,
0: ਜਿਵੇਂ ਲੋਹੇ ਨੂੰ ਲੋਹਾ ਕੱਟਦਾ ਜੀ ਗਰਮੀ ਨੂੰ ਗਰਮੀ ਕੱਟਦੀ ਆ,
3: ਬਿਲਕੁਲ ਜੀ। ਮੇਰੀ ਰਾਏ ਪੁੱਛਦੇ ਤੇ ਮੇਰੀ ਪਰਸਨਲ ਰਾਏ ਤਾਂ ਨਿੱਜੀ ਰਾਏ ਤਾਂ ਇਹ ਸੀ ਕਿ ਜੇ ਇਹਨਾਂ ਕੋਲ ਰਿਪੋਰਟ ਆ ਗਈ ਸੀ ਜੀ ਤੇ ਇਹਨਾਂ ਨੂੰ ਦਮਦਮੀ ਟਕਸਾਲ ਨੂੰ ਰਿਪੋਰਟਾਂ ਭੇਜ ਦੇਣੀਆਂ ਚਾਹੀਦੀਆਂ ਸੀ
0: ਜੀ।
3: ਉਹਨਾਂ ਕੋਲੋਂ ਕੰਪਲੇਂਟ ਲੈਂਦੇ ਜੀ, ਉਹਨਾਂ ਦੇ ਮੁਖੀ ਬਾਰੇ ਵੀ ਕਿਹਾ ਹੋਇਆ ਸੀ ਜੀ ਉਹਨਾਂ ਕੋਲੋਂ ਕੰਪਲੇਂਟ ਲੈਂਦੇ
0: ਜੀ।
3: ਹਾਂਜੀ, ਜਿਹੜਾ ਮਾਮਲਾ ਤੁਸੀਂ ਨਾਲ ਵਿਚਾਰਨਾ ਸੀ ਉਹ ਵੀ ਨਾਲ ਵਿਚਾਰ ਲੈਂਦੇ
0: ਜੀ।
3: ਠੀਕ ਹੈ ਜੀ, ਕੰਪਲੇਂਟ ਜਿਹੜੇ ਕੰਪਲੇਨਟ ਕੋਈ ਹੋਰ ਬਣਦਾ
0: ਜੀ,
3: ਕੰਪਲੇਨਟ ਹੋਰ ਬਣਦਾ ਤੇ ਜਿਹੜੇ ਤਰੀਕਾ ਕਾਰਨ ਉਹਨਾਂ ਨੇ 328 ਰੂਪਾਂ ਦੀ ਐਫ ਆਈ ਆਰ ਦਰਜ ਕਰਾਈ ਸੀ ਇਹ ਵੀ ਹਾਈ ਕੋਰਟ ਚਲ ਜਾਂਦੇ ਕਹਿ ਕੇ
0: ਜੀ।
3: ਹਾਂਜੀ, ਤੇ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਵੀ ਇਹਨੂੰ ਵੇ ਆਊਟ ਕੱਢ ਲੈਂਦੇ
0: ਜੀ।
3: ਉਹ ਤੋਂ ਬਾਅਦ ਜਿਹੜੀ ਹੈਗੀ ਆ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਇਕੱਠੇ ਕਰਕੇ ਤੇ ਉਹਨਾਂ ਦੇ ਕੋਲੋਂ ਰਾਇ ਲੈ ਕੇ ਤੇ ਫੇਰ ਮੁੜ ਕੇ ਇਹ ਕੰਮ ਕਰਦੇ
0: ਜੀ।
3: ਸੋ ਉਹਦੇ ਨਾਲ ਇੱਕ ਇਹ ਹੋਣਾ ਸੀ ਵੀ ਸਾਰੇ ਪਾਸੇ ਜਿਹੜੇ ਹੈਗੇ ਆ ਉਹ ਕਵਰ ਹੋ ਜਾਣੇ ਸੀ
0: ਜੀ।
3: ਉਹ ਤੇ
0: ਸੱਚਾਈ ਜਿਹੜੀ ਹੈਗੀ ਆ ਮਨ ਚ ਜ਼ਰੂਰ ਆਉਂਦੀ ਹੈ ਕਿ ਗਲਤੀਆਂ ਦੋਵੇਂ ਪਾਸਿਆਂ ਤੋਂ ਨੇ। ਚਲੋ ਮਾਨ ਸਾਹਿਬ ਚਲੋ ਹਕੂਮਤ ਦੇ ਵਿਚ ਨੇ, ਪਾਵਰਫੁਲ ਮੈਨ ਨੇ ਸੂਬੇ ਦੇ, ਜਿਸ ਹਿਸਾਬ ਦੇ ਨਾਲ ਉਹ ਵੀ ਟੀਕਾ ਟਿੱਪਣੀਆਂ ਚਲੋ ਕਹਿ ਸਕਦੇ ਆ ਕਰ ਰਹੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ, ਉਨ੍ਹਾਂ ਨੂੰ ਵਿਚ ਇਨ੍ਹਾਂ ਚੀਜ਼ਾਂ ਤੋਂ ਪਰਹੇਜ ਕਰਨਾ ਚਾਹੀਦਾ। ਸਿੱਖ ਸਿਆਸਤ ਤੋਂ ਕੀ ਲੈਣਾ ਉਨ੍ਹਾਂ ਨੇ ਵਿਚ ਵੜ ਕੇ?
3: ਚਾਹੀਦਾ ਤਾਂ ਇਹ ਸੀਗਾ ਜੀ, ਇਹ ਪਾਰਟੀ ਤਾਂ ਹਟ ਕੇ ਆਈ ਸੀ, ਇਹਨੂੰ ਤਾਂ ਫੋਕਸ ਹੀ ਡਿਵੈਲਪਮੈਂਟ ਤੇ ਰੱਖਣਾ ਚਾਹੀਦਾ।
0: ਬਿਲਕੁਲ ਹੈ ਜੀ,
3: ਹਾਂਜੀ। ਇਸ ਚੀਜ਼ ਦੇ ਨਾਲ ਜਿਹੜੇ ਹੈਗੇ ਜਿਹੜੇ ਸਿੱਖ ਜਿਹੜੇ ਇਹਨਾਂ ਨਾਲ ਜੁੜੇ ਆ ਉਹ ਜਿਹੜੇ ਉਹਨਾਂ ਨੇ ਜੁੜੇ ਹੀ ਰਹਿਣਾ ਸੀਗਾ ਜੀ, ਉਹਨਾਂ ਨੇ ਡਿਵੈਲਪਮੈਂਟ ਨੂੰ ਫੋਕਸ ਕਰਦੇ ਤੇ ਉਧਰ ਜ਼ਿਆਦਾ ਹੋਣਾ ਸੀ।
0: ਇੱਕ ਤਰ੍ਹਾਂ ਦਾ ਉਹ ਚੈਲੰਜ ਜਿਹੜਾ ਹੈਗਾ ਉਹਨੂੰ ਕਰਕੇ, ਡਾਇਰੈਕਟਲੀ ਜਾਂ ਇਨਡਾਇਰੈਕਟਲੀ ਦੇਖਿਆ ਜਾਵੇ ਤਾਂ ਕਿ ਜਿਹੜਾ ਕਾਨੂੰਨ ਹੁਣ ਬਣ ਗਿਆ ਉਹ ਵਾਪਸ ਨਹੀਂ ਲਿਆ ਜਾ ਸਕਦਾ ਜੀ, ਉਹ ਤਾਂ ਹੋ ਗਿਆ ਹੁਣ, ਤੇ ਉਹ ਚੀਜ਼ ਦਾ ਪ੍ਰਚਾਰ ਵੀ ਕਰੀ ਜਾਂਦੇ ਆ, ਹੋਰ ਸਾਰੀਆਂ ਚੀਜ਼ਾਂ ਕਰੀ ਜਾਂਦੇ ਆ। ਤਾਂ ਦੂਸਰੇ ਪਾਸੇ ਪਿੱਚ ਤਾਂ ਇਹ ਵੀ ਅੜਿਆ ਹੋਇਆ ਕਿ ਕਾਨੂੰਨ ਜਿਹੜੇ ਵਾਪਸ ਲਿਆ ਦਾ ਚੱਲ ਉਹ ਚਾਹੇ ਅਕਾਲੀ ਦਲ ਨੇ ਉਦੋਂ 2008 ਦੇ ਵਿਚ ਚਾਹੇ ਕੀਤਾ ਸੀਗਾ, ਉਹ ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਉਹ ਸਾਰਾ ਕੁਝ ਉਹ ਵੀ ਰਫਾ ਦਫਾ ਹੀ ਕਰ ਦਿੱਤਾ ਜਾਵੇ ਜੀ, ਇਹ ਕਾਨੂੰਨ ਜਿਹੜਾ ਸਿੱਖਾਂ ਦਾ ਮਸਲੇ ਨੇ ਉਹ ਆਪਣੇ ਆਪ ਮਤਲਬ ਕਿ ਉਹ ਹੱਲ ਕਰਨਗੇ, ਇਹਦੇ ਵਿਚ ਕੋਈ ਲੈਣ ਦੇਣ ਨਹੀਂ ਗਾ। ਪਰ ਜੇ ਦੇਖਿਆ ਜਾਵੇ ਤਾਂ ਲਾਅ ਦੇ ਅੰਡਰ ਤਾਂ ਸ਼੍ਰੋ ਆਪਣੀ ਜਿਹੜੀ ਹੈ ਕਮੇਟੀ ਤਾਂ ਸਾਰਾ ਕੁਝ ਉਹ ਲਾਅ ਦੇ ਅੰਡਰ ਹੀ ਆਉਂਦਾ ਸਾਰਾ ਕੁਝ ਜਿਹੜਾ ਭਾਰ ਦੀ ਲੋ ਆ।
3: ਭਾਰੀ ਸਾਹਿਬ ਗੱਲ ਇੱਦਾਂ ਹੈਗੀ ਆ ਵੀ ਚੋਰ ਰਸਤੇ ਤਾਂ ਅਕਾਲੀ ਦਲ ਨੇ ਦਿੱਤੇ ਨਾ ਇਹਨਾਂ ਨੂੰ, ਉਹਨਾਂ ਨੇ ਤਾਂ ਅਮੈਂਡਮੈਂਟ ਕੀਤੀ ਆ ਜੀ, ਕਾਨੂੰਨ ਤਾਂ ਪਹਿਲਾਂ ਤੋਂ ਐਗਜ਼ਿਸਟ ਕਰ ਰਿਹਾ ਸੀ, ਹੁਣ ਆਪਾਂ ਕਹਿੰਦੇ ਹੈਗੇ ਆ ਉਹ ਤਾਂ ਇਸ ਪਰਪਸ ਲਈ ਸੀ, ਉਹ ਤਾਂ ਇਸ ਪਰਪਸ ਲਈ ਸੀ, ਬਟ ਜਿਹੜਾ ਹੈਗਾ ਆ ਕਿ ਇੱਕ ਜਿਹੜਾ ਆ ਕਿ ਤੁਸੀਂ ਜਿਹੜਾ ਆ ਕਾਨੂੰਨ ਤਾਂ ਬਣਵਾਇਆ ਨਾ ਇਸ ਚੀਜ਼ ਤੇ ਵੀ ਪਬਲੀਕੇਸ਼ਨ ਬਾਹਰ ਜਿਹੜੀ ਨਹੀਂ ਹੋ ਸਕਦੀ, ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਆਪਣੇ ਲੈਵਲ ਤੇ ਰੱਖ ਲੈਂਦੇ ਵੀ ਹਾਂ ਜੀ ਠੀਕ ਗੱਲ ਹੈਗੀ ਆ ਬਈ ਜੇ ਕੋਈ ਕਰੂਗਾ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਹਨੂੰ ਆਪਣੇ ਹਿਸਾਬ ਨਾਲ ਹੀ ਨਜਿੱਠ ਲੈਂਦੇ
0: ਜੀ।
3: ਅਕਾਲ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਕੋਈ ਨਹੀਂ ਹੈ ਜੀ, ਅਸੀਂ ਉੱਥੇ ਜਿਹੜਾ ਹੈਗਾ ਆ ਉੱਥੋਂ ਜਿਹੜਾ ਇਹ ਪ੍ਰਕਾਸ਼ਨ ਜਿਹੜਾ ਕਰਦਾ ਤੇ ਉਹਦੇ ਖਿਲਾਫ਼ ਵੀ ਕਾਰਵਾਈ ਉੱਥੋਂ ਕਰ ਦਿੰਦੇ।
0: ਬਿਲਕੁਲ ਹੈ ਜੀ,
3: ਦੁਨਿਆਵੀ ਅਦਾਲਤਾਂ ਦੀ ਤਾਂ ਕੋਈ ਜੁਰਿਸਡਿਕਸ਼ਨ ਹੁੰਦੀ ਆ ਜੀ ਵੀ ਹਾਂ ਜੀ ਉਹ ਫਲਾਨੀ ਜਗ੍ਹਾ ਤੇ ਬੰਦਾ ਆ ਤੇ ਉਹਦੀ ਜੁਰਿਸਡਿਕਸ਼ਨ ਆ ਜੀ ਉਸ ਕੋਰਟ ਦੇ ਵਿੱਚ ਹੋ ਸਕਦਾ ਜਾਂ ਫਲਾਨੀ ਕੋਰਟ ਚ ਹੋ ਸਕਦਾ ਆ ਜੀ।
0: ਜੀ
3: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਂ ਜੁਰਿਸਡਿਕਸ਼ਨ ਆਲ ਓਵਰ ਵਰਲਡ ਆ ਜੀ, ਜਿੱਥੇ ਸਿੱਖ ਬੈਠੇ ਹੈਗੇ ਉੱਥੇ ਉਹ ਲਾਗੂ ਹੁੰਦੇ ਉਹਨਾਂ ਦੇ ਹੁਕਮਨਾਮੇ
0: ਜੀ। ਪਰ ਸੈਂਟ ਸਾਹਿਬ ਜਿਵੇਂ ਧਾਮੀ ਸਾਹਿਬ ਨੇ ਪਹਿਲਾਂ ਹੀ ਮਾਫ਼ੀ ਮੰਗ ਲਈ ਕਿ ਜਿੱਦਾਂ ਹੁਣ ਜਥੇਦਾਰ ਸਾਹਿਬ ਨੇ ਅੱਜ ਕਿਹਾ ਕਿ ਚਾਹੇ ਉਹ ਕਿਸੇ ਨੇ ਵੀ ਹਾਮੀ ਭਰੀ ਹੋਵੇ ਕਿਸੇ ਵੀ ਮਤਲਬ ਕਿ ਪਾਰਟੀ ਦਾ ਮੈਂਬਰ ਹੋਵੇ ਉਹ ਸਾਰੇ ਹੀ ਤਲਬ ਕਰ ਲਏ ਨੇ ਕਿ ਇਹ ਨਹੀਂ ਕਿ ਸਿਰਫ ਆਮ ਆਦਮੀ ਪਾਰਟੀ ਜਾਂ ਹੋਣਗੇ, ਤਾਂ ਉਹਦੇ ਵਿਚ ਧਾਮੀ ਸਾਹਿਬ ਨੇ ਤਾਂ ਪ੍ਰਧਾਨ ਜਿਹੜੇ ਨੇ ਐਸ ਜੀ ਪੀ ਸੀ ਦੇ ਉਹਨਾਂ ਨੇ ਤਾਂ ਪਹਿਲਾਂ ਹੀ ਮਾਫ਼ੀ ਮੰਗ ਲਈ ਸੀ ਕਿ ਉਹ ਵੀ ਫਿਰ ਇਹਦੇ ਵਿਚ ਸ਼ਾਮਲ ਹੋਣਗੇ।
3: ਨਹੀਂ ਸਰ, ਉਹਨਾਂ ਨੇ ਸਰਕਾਰ ਦੇ ਜਿਹੜੇ ਸਿੱਖ ਵਿਧਾਇਕ ਹੈਗੇ ਆ ਉਹ ਬੁਲਾਏ ਹੈਗੇ ਆ ਜਾਂ ਅਪੋਜੀਸ਼ਨ ਦੇ ਜਿਹੜੇ ਸਿੱਖ ਵਿਧਾਇਕ ਆ ਉਹ ਬੁਲਾਏ ਆ
0: ਜੀ,
3: ਬਾਕੀਆਂ ਨੂੰ ਤਾਂ ਸੰਮਨ ਨਹੀਂ ਕੀਤਾ ਜਾ ਸਕਦਾ
0: ਜੀ,
3: ਤੇ ਉਹ ਬੁਲਾਏ ਹੈਗੇ ਆ। ਤੇ ਹੁਣ ਗੱਲ ਤਾਂ ਇਹ ਹੈਗੀ ਆ ਕਿ ਜਦੋਂ ਹੁਣ ਉਹ ਕਹਿੰਦੇ ਹੁੰਦੇ ਆ ਵੀ ਪਾਣੀ ਦੇ ਵਿਚ ਲਕੀਰ ਜਿਹੜੀ ਹੈਗੀ ਆ ਉਹ ਪਿੱਟਣ ਵਾਲੀ ਗੱਲ ਹੈਗੀ ਆ ਜੀ, ਉਹਦੇ ਵਿਚ ਕੀ ਕਰਨਾ, ਇਹ ਕੰਮ ਤਾਂ ਨਿਕਲ ਗਿਆ ਜੀ। ਕੱਲ ਨੂੰ ਤੁਹਾਡੀ ਸਰਕਾਰ ਆਉਂਦੀ ਹੈਗੀ ਆ ਜੀ, ਜਿਹੜੀ ਕੋਈ ਪੰਥ ਦੇ ਨਾਲ ਜਿਹੜੀ ਆ ਰਿਲੇਟਡ ਸਰਕਾਰ ਆਉਂਦੀ ਹੈਗੀ ਆ ਉਹਦੇ ਕੋਲੋਂ ਬਦਲਵਾ ਲੈਂਦੇ, ਜੋ ਕਰਾਉਣਾ ਸੀ ਕਰਾ ਲੈਂਦੇ, ਮਹੀਨੇ ਤਾਂ ਅੱਠ ਹੀ ਰਹਿੰਦੇ ਸੀ ਪਿੱਛੇ
0: ਜੀ।
3: ਤੁਸੀਂ ਕਿਉਂ ਕੀ ਉਮੀਦ ਕਰਦੇ ਹੈਗੇ ਆ ਵੀ ਇੱਕ ਸਰਕਾਰ ਜਿਹੜੀ ਕਿ ਤੁਹਾਨੂੰ ਇਹ ਸਮਝਦੀ ਆ ਕਿ ਤੁਸੀਂ ਇੱਕ ਰਾਜਨੀਤਿਕ ਪਾਰਟੀ ਤੋਂ ਇਨਫਲੂਐਂਸ ਹੋ ਕੇ ਚੱਲਦੇ ਹੋ, ਜੇ ਇਹ ਉਹ ਮਹਿਸੂਸ ਕਰਦੇ ਆ ਔਰ ਓਪਨਲੀ ਤੁਹਾਨੂੰ ਕਹਿੰਦੇ ਵੀ ਆ, ਤੁਹਾਡੇ ਤੇ ਦੋਸ਼ ਵੀ ਲਾਉਂਦੇ ਆ
0: ਜੀ,
3: ਉਹ ਤੁਹਾਡੇ ਕਹਿਣ ਤੇ ਕਿਉਂ ਇਹੋ ਜਿਹਾ ਕੰਮ ਕਰਨਗੇ ਜੀ?
0: ਬਿਲਕੁਲ,
3: ਠੀਕ ਹੈ ਜੀ। ਜਰੂਰ ਉਹ ਕਹਿਣ ਦੀ ਗੱਲ ਹੁੰਦੀ ਹੈਗੀ ਆ ਸਰ ਵੀ ਹਾਂ ਜੀ ਅਸੀਂ ਸਮਰਪਿਤ ਹੈਗੇ ਆ ਅਸੀਂ ਸਾਰੇ ਕੁਝ ਹੈਗੇ ਆ ਬਾਅਦ ਦੇ ਵਿੱਚ ਜਦੋਂ ਹੈਗਾ ਆ ਜਦੋਂ ਗੱਲ ਆ ਜਾਂਦੀ ਇਸ ਗੱਲ ਦੇ ਉੱਤੇ ਵੀ ਜਿੱਥੇ ਅਗਲਿਆਂ ਨੂੰ ਲੱਗਦਾ ਆ ਵੀ ਹਾਂ ਜੀ ਵੀ ਪੋਲੀਟੀਕਲੀ ਫਾਇਦਾ ਦੂਜੀ ਪਾਰਟੀ ਨੂੰ ਹੁੰਦਾ ਅਗਲੇ ਮਤਲਬ ਜਿਹੜਾ ਆ ਉਹ ਚੀਜ਼ ਨੂੰ ਡਿਫੈਂਡ ਵੀ ਤਾਂ ਕਰਦੇ ਆ ਨਾ
0: ਬਿਲਕੁਲ ਜੀ
3: ਉਹਦੇ ਨਾਲ ਸੈਂਟੀਟੀ ਜਿਹੜੀ ਹੈਗੀ ਆ ਇੰਸਟੀਟਿਊਸ਼ਨ ਦੀ ਘਟਦੀ ਆ
0: ਜੀ
3: ਸੋ ਇਸ ਕਰਕੇ ਪਹਿਲਾਂ ਵੀ ਜਿਹੜਾ ਹੈਗਾ ਆ ਧਾਮੀ ਸਾਹਿਬ ਨੇ ਵੀ ਉਹਨੂੰ ਕਾਹਲੀ ਕੀਤੀ ਸਰ ਕੀ ਲੋੜ ਹੈਗੀ ਆ ਕਈ ਵਾਰੀ ਜਿਹੜਾ ਬੋਲਣਾ ਜਰੂਰੀ ਨੀ ਹੁੰਦਾ ਚੁੱਪ ਕਰਨਾ ਜਰੂਰੀ ਹੁੰਦਾ ਮੰਨ ਲਓ ਕੋਈ ਪੁੱਛ ਵੀ ਲੈਂਦਾ ਤੇ ਕਹਿ ਦਿੰਦੇ ਕਿ ਅਸੀਂ ਪੜਚੋਲ ਕਰ ਰਹੇ ਆ ਅਨਾਲਿਸਿਸ ਕਰ ਰਹੇ ਆ ਬਾਅਦ ਦੇ ਵਿੱਚ ਇੱਥੇ ਕਮੈਂਟ ਕਰ ਦਿਆਂਗੇ
0: ਜੀ
3: ਜਦੋਂ ਇੱਕ ਚੀਜ਼ ਨੂੰ ਤੁਸੀਂ ਵੈਲਕਮ ਕਰ ਦਿੱਤਾ ਪਹਿਲਾਂ ਫਿਰ ਮੁੜ ਕੇ ਜਿਹੜਾ ਹੈਗਾ ਆ ਤੁਸੀਂ ਜਿਹੜਾ ਆ ਉਹਦੇ ਪੜਚੋਲ ਤੁਸੀਂ ਬਾਅਦ ਦੇ ਵਿੱਚ ਕਰਦੇ ਪਏ ਆ
0: ਸੋ
3: ਇਸ ਕਰਕੇ ਜਿਹੜਾ ਹੈਗਾ ਆ ਕਨਫਿਊਜ਼ਡ ਕੰਮ ਹੋ ਜਾਂਦਾ ਫਿਰ ਉਸ ਚੀਜ਼ ਦੇ ਨਾਲ ਵੀ ਬੰਦੇ ਕਨਫਿਊਜ਼ ਆ
0: ਪਰ ਜਿਵੇਂ ਕਿ
3: ਉਹ ਵੀ ਜਿਹੜਾ ਹੈਗਾ ਆ
0: ਜੀ ਜੀ
3: ਸਰ ਬੜੇ ਬੁੱਧੀਜੀਵੀਆਂ ਨੂੰ ਮੈਂ ਸੁਣ ਰਿਹਾ ਹੈਗਾ ਆ ਉਹਦੇ ਤੇ ਇਹਦੇ ਤੇ ਜਿਹੜਾ ਆ ਵੀ ਜਿੱਦਾਂ ਦਾ ਸਮਰਥਨ ਆਉਣਾ ਚਾਹੀਦਾ ਹੈਗਾ ਆ ਉਦਾਂ ਦਾ ਸਮਰਥਨ ਆ ਨਹੀਂ ਰਿਹਾ
0: ਜੀ
3: ਉਹਦੇ ਵਿੱਚ ਅਗਲੇ ਕਹਿੰਦੇ ਹੈਗੇ ਆ ਔਰ ਜਿਹੜੀ ਮੈਂ ਤਰੀਕਾ ਦੱਸਿਆ ਕਿ ਤਰੀਕਾ ਕਰ ਇਹ ਸੀਗਾ ਕਿ ਕੰਪਲੇਨਟ ਕੋਈ ਹੋਰ ਹੁੰਦਾ ਕੰਪਲੇਨਟ ਕੋਈ ਹੋਰ ਹੁੰਦਾ ਤੇ ਫਿਰ ਤੁਸੀਂ ਜਿਹੜਾ ਹੈਗਾ ਐਕਸ਼ਨ ਲੈਂਦੇ ਜੀ
0: ਜੀ ਬਿਲਕੁਲ
3: ਦਮਦਮੀ ਟਕਸਾਲ ਦੇ ਮੁਖੀ ਸੀ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹ ਦਮਦਮੀ ਟਕਸਾਲ ਤੋਂ ਕੰਪਲੇਂਟ ਤਾਂ ਲੈਂਦੇ
0: ਜੀ
3: ਜੇ ਉਹ ਨਹੀਂ ਸੀ ਸੈਟਿਸਫਾਈ ਤੇ ਦਮਦਮੀ ਟਕਸਾਲ ਦੀ ਸੈਂਟਰ ਦੇ ਨਾਲ ਜਿਹੜੀ ਹੈਗੀ ਇਸ ਵੇਲੇ ਸਹਿਚਾਰ ਹੈਗਾ ਆ ਤੇ ਉਹ ਉੱਥੋਂ ਜਿਹੜਾ ਹੈਗਾ ਆ ਸੀਬੀਆਈ ਦੀ ਇਨਕੁਆਇਰੀ ਮਾਰਕ ਕਰਵਾ ਲੈਂਦੇ
0: ਬਿਲਕੁਲ ਜਿਵੇਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਕੀਤਾ ਸੀ
3: ਹਾਂਜੀ ਬਿਲਕੁਲ ਉਸੇ ਤਰੀਕੇ ਨਾਲ ਹੀ ਚੱਲ ਚੱਲਦੇ ਜੀ
0: ਜੀ
3: ਜਾਂ ਹਾਈ ਕੋਰਟ ਦੇ ਰਾਹੀਂ ਚੱਲ ਜਾਂਦੇ ਹੈਗੇ ਜੀ ਵੀ ਭਾਈ ਆਹ ਜਿਹੜੀਆਂ ਵੀਡੀਓ ਆਹ ਜਿਹੜਾ ਹੈਗਾ ਤਸਦੀਕ ਹੋ ਕੇ ਆਇਆ ਹੈਗਾ ਇਹ ਤੇ ਕਿਉਂਕਿ ਸਟੇਟ ਦਾ ਜਿਹੜਾ ਹੈਗਾ ਮੁਖੀ ਆਇਆ ਉਹਦੇ ਖਿਲਾਫ਼ ਹੈਗੀ ਆ ਜੀ ਸਟੇਟ ਪੁਲਿਸ ਜਿਹੜੀ ਆ ਉਹ ਉਹਨੂੰ ਕਰਨ ਦੀ ਹਦਾਇਤ ਕੀਤੀ ਜਾਵੇ ਜੀ
0: ਬਿਲਕੁਲ
3: ਸਾਡੇ ਕਹੇ ਤਾਂ ਕਰਨਾ ਨੀ ਕਿਸੇ ਨੇ
0: ਜੀ ਬਿਲਕੁਲ
3: ਉਸ ਤੋਂ ਬਾਅਦ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਦੇ ਰੈਜ਼ਿਗਨੇਸ਼ਨ ਦੀ ਮੰਗ ਕਰ ਸਕਦੇ ਸੀ ਇਹ ਤਰੀਕੇ ਨਾਲ ਨਹੀਂ ਚੱਲੇ ਹੈਗੇ ਮੇਰੇ ਹਿਸਾਬ ਨਾਲ
0: ਬਿਲਕੁਲ ਹੈ ਜੀ ਸੈਂਟ ਸਾਹਿਬ ਆਪਣੇ ਨਾਲ
3: ਬਾਕੀ ਧਰਮ ਦਾ ਮਾਮਲਾ
0: ਹਾਂਜੀ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਆ ਉਹਨਾਂ ਦੇ ਵਿਚਾਰ ਵੀ ਲੈਂਦੇ ਆ ਉਹ ਕੀ ਸੋਚਦੇ ਮਾਰੇ ਮੁੱਦੇ ਦੇ ਉੱਤੇ ਸਤਿ ਸ੍ਰੀ ਅਕਾਲ
3: ਠੀਕ ਹੈ ਜੀ
0: ਪੱਟੀ ਸਾਹਿਬ ਜੀ ਨੂੰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਜੀ ਨੂੰ ਜੀ
4: ਵੇਖੋ ਜੀ ਜਿਹੜਾ ਅੱਜ ਪੰਥ ਦੇ ਵਿੱਚ ਜੋ ਕੁਝ ਵੀ ਹੋਇਆ ਨਾ
0: ਜੀ
4: ਜੋ ਭਗਵੰਤ ਮਾਨ ਸਾਹਿਬ ਨੇ ਅਗਰ ਉਹ ਵੀਡੀਓ ਦੇ ਵਿੱਚ ਭਗਵੰਤ ਮਾਨ ਸਾਹਿਬ ਆ ਨਾ
0: ਜੀ
4: ਜੋ ਕੀਤਾ ਉਹਨਾਂ ਨੇ ਗਲਤ ਆ ਔਰ ਉਹ ਨਿੰਦਣ ਯੋਗ ਆ
0: ਜੀ
4: ਚਾਹੇ ਫੋਟੋ ਵੇਖੋ ਜੀ ਸੰਤ ਭਿੰਡਰਾਂ ਵਾਲੇ ਕਿਸੇ ਵਾਸਤੇ ਹੀਰੋ ਵੀ ਆ ਜੇ ਕਿਸੇ ਵੀ ਹੀਰੋ ਆ ਕਿਸੇ ਵੀ ਅਕੀਦੇ ਨੂੰ ਕਿਸੇ ਵੀ ਸੰਤ ਸਾਧੂ ਕਿਸੇ ਵੀ ਧਰਮ ਦਾ ਵਾ ਜਾਂ ਕੋਈ ਆਮ ਵਿਅਕਤੀ ਵੀ ਆ ਮੈਂ ਕਿਹਾ ਜੀ ਤੁਹਾਡਾ ਦੁਸ਼ਮਣ ਵੀ ਆ
0: ਜੀ
4: ਕੋਈ ਪਾਪੀ ਨਾਸਤਕ ਵੀ ਹੈ ਜਿਹੜਾ ਬੰਦਾ ਖਾਸ ਕਰ ਦੁਨੀਆਂ ਤੋਂ ਚਲੇ ਜਾਂਦਾ ਉਹਦੀ ਫੋਟੋ ਦਾ ਜਾਂ ਕਿਸੇ ਚਿੰਨ੍ਹਾਂ ਦਾ ਅਪਮਾਨ ਕਰਨਾ ਬਹੁਤ ਵੱਡੀ ਜਿਹੜੀ ਉਹ ਕਤਾਈ ਤੇ ਗਲਤੀ ਹੈ
0: ਬਿਲਕੁਲ ਹੈ ਜੀ
4: ਉਹਦੀ ਤੇ ਵੇਖੋ ਜੀ ਕਰਦੇ ਨਿੰਦਾ ਉਹਨਾਂ ਨੂੰ ਜੋ ਵੀ ਕਾਨੂੰਨੀ ਧਾਰਮਿਕ ਸਜ਼ਾ ਉਹ ਚਲੋ ਲਗਾਓ ਉਹਦੀ ਕੋਈ ਹਰਜ ਨਹੀਂ ਹੈਗਾ
0: ਜੀ
4: ਪਰ ਇਸ ਬੇਸ ਦੇ ਉੱਤੇ ਇੰਨਾ ਅਗਰੈਸਿਵ ਹੋ ਕੇ ਪੰਥ ਦੋਖੀ ਗੁਰੂ ਦੋਖੀ ਇਹ ਕੁਐਸਚਨੇਬਲ ਹੈਗਾ ਜੀ
0: ਜੀ
4: ਠੀਕ ਹੈ ਜੀ ਜੋ ਸੰਤ ਭਿੰਡਰਾਂਵਾਲਿਆਂ ਦੀ ਅਗਰ ਫੋਟੋ ਬਿਲਕੁਲ ਸਹੀ ਭਗਵੰਤ ਮਾਨ ਜਾਂ ਜਿਹਨੇ ਵੀ ਕੀਤੀ ਹੈ
0: ਜੀ
4: ਹੁਣ ਵੇਖੋ ਜੀ ਜਦੋਂ ਜੂਨ 84 ਹੁੰਦਾ ਵਾ ਤੇ ਕੁਝ ਸਿਰ ਫਿਰੇ ਜਿਹੜੇ ਸ਼ਰਾਰਤੀ ਹਿੰਦੂ ਹੁੰਦੇ ਨਾ ਅੰਮ੍ਰਿਤਸਰ ਦੇ ਵਿੱਚ ਉਹ ਸੰਤ ਭਿੰਡਰਾਂਵਾਲੇ ਦੀ ਫੋਟੋ ਦਾ ਅਪਮਾਨ ਕਰਦੇ ਆ
0: ਜੀ
4: ਤੇ ਜੁੜੇ ਵੀ ਉਹ ਉਸ ਪਾਰਟੀ ਨਾਲ ਹੁੰਦੇ ਆ ਜਿਹੜੇ ਜਥੇਦਾਰਾਂ ਨੂੰ ਲਾਉਂਦੇ ਆ ਉਦੋਂ ਕਦੇ ਨੀ ਬੁਲਾਇਆ ਜੀ ਇਹਨਾਂ ਨੇ ਉਹਨਾਂ ਨੂੰ
0: ਜੀ
4: ਕੋਈ ਨੋਟਿਸ ਲਿਆ ਕਿਸੇ ਜਥੇਦਾਰ ਨੇ
0: ਜੀ
4: ਫਿਰ ਜਦੋਂ ਜਾਂ ਸਾਡੇ ਸਿੱਖ ਵੀ ਤੇ ਕਿਸੇ ਨਾ ਕਿਸੇ ਦੀ ਕਰ ਦਿੰਦੇ ਆ ਨਾ
0: ਹਾਂਜੀ ਬਿਲਕੁਲ
4: ਉਦੋਂ ਵੀ ਅਸੀਂ ਕਦੇ ਨਿੰਦਿਆ ਕੀਤੀ ਵੀ ਕਿਸੇ ਦਾ ਕਰਨਾ ਮਨਾ ਵਾ ਚਾਹੇ ਮਤਲਬ ਜਿਹੜੀ ਇੰਦਰਾ ਗਾਂਧੀ ਤੇ ਉਹ ਵੀ ਚਲੇ ਗਈ ਆ ਅਸੀਂ ਤੇ ਉਸਦੇ ਮੁਸਲਮਾਨ ਜਿਹੜੇ ਸਾਡੇ ਗੁਰੂਆਂ ਪੀਰਾਂ ਦੇ ਉਹਨਾਂ ਦੇ ਸਮਾਧ ਮਾਘੀ ਵਾਲੇ ਦਿਨ ਕੁੱਟ ਘੱਟਦੇ ਆ
0: ਬਿਲਕੁਲ ਹੈ ਜੀ
4: ਉਹ ਵੀ ਚੀਜ਼ਾਂ ਚਲੋ ਅਸੀਂ ਜਿਆਦਾ ਨਹੀਂ ਬੋਲਦੇ ਕਿਉਂਕਿ ਫਿਰ ਤੁਹਾਨੂੰ ਪਤਾ ਇਹਨਾਂ ਦਾ ਆਈਟੀ ਵਿੰਗ ਬੜਾ ਸਖ਼ਤ ਆ
0: ਜੀ ਜੀ
4: ਇਸੇ ਕਰਕੇ ਮੈਂ ਤੇ ਬਹੁਤੇ ਚੈਨਲਾਂ ਤੇ ਆਉਣਾ ਹੀ ਬੰਦ ਕਰਤਾ
0: ਜੀ
4: ਵੇਖੋ ਜਨਾਬ ਜੋ ਇਹ ਐਕਚੁਲੀ ਆ ਸਿਆਸੀ ਲੜਾਈ ਆ ਸੁਖਬੀਰ ਬਾਦਲ ਤੇ ਭਗਵੰਤ ਮਾਨ ਦੀ
0: ਜੀ
4: ਸਿਆਸੀ ਵੋਟਾਂ ਦਾ ਕਰਕੇ
0: ਜੀ
4: ਨਾ ਭਗਵੰਤ ਮਾਨ ਹੀ ਕੋਈ ਕਸਰ ਛੱਡ ਰਿਹਾ ਤੇ ਨਾ ਉਹ ਹੀ ਆਪਦੀਆਂ ਚਾਲਾਂ ਚ ਵੀ ਕਸਰ ਛੱਡ ਰਿਹਾ
0: ਜੀ
4: ਤੇ ਦਾਲਾ ਤੇ ਲਾਏ ਜਾ ਰਹੇ ਆ ਜਥੇਦਾਰਾਂ ਦੇ ਤੇ ਸਾਡੇ ਅਕਾਲ ਤਖ਼ਤ ਸਾਹਿਬ ਤੇ ਪਰੰਪਰਾਵਾਂ ਰੋਲੀਆਂ ਜਾ ਰਹੀਆਂ
0: ਜੀ
4: ਹੁਣ ਉੱਥੇ ਜਿਹੜਾ ਪੰਥ ਇਕੱਠਾ ਹੋਇਆ ਸੀ ਜੀ ਉਹਨਾਂ ਚੋਂ ਬਹੁਤਿਆਂ ਨੂੰ ਤੁਸੀਂ ਵੀ ਅਸੀਂ ਵੀ ਸੈਣੀ ਸਾਹਿਬ ਵੀ ਸਾਰੇ ਆਪਾਂ ਵੈਸੇ ਹੀ ਜਾਣਦੇ ਵੀ ਕਿਹੜੇ ਕਿਹੜੇ ਬੰਦੇ ਕਿਹੜੇ ਕਿਹੜੇ ਜਥੇਬੰਦੀ ਨਾਲ
0: ਜੀ
4: ਉਹਨਾਂ ਚੋਂ ਬਹੁਤੇ ਤੇ ਮਜਬੂਰੀ ਲਈ ਗਏ ਹੋਣੇ ਆ ਵੀ ਨਾ ਗਏ ਤੇ ਕਿਤੇ ਉਹ ਨਾ ਹੋਵੇ ਕਿ ਅਸੀਂ ਵੀ ਪੰਥ ਵਿਰੁੱਧ ਦੋਖੀ ਬਣ ਜਾਈਏ
0: ਜੀ।
4: ਔਰ ਉਹਨਾਂ ਬਹੁਤਿਆਂ ਦੀ ਰਾਏ ਇਹਨਾਂ ਦੇ ਨਾਲ ਨਹੀਂ ਸੀ ਰਲਦੀ ਕਿਉਂਕਿ ਉਹ ਵੀ ਤਾਂ ਜਿੱਦਾਂ ਮਨਵਰ ਸਿਮਰਜੀਤ ਸਿੰਘ ਮਾਨ ਦੇ ਬੇਟਾ ਜੀ ਸੀ ਜਾਂ ਕੋਈ ਮਤਲਬ ਦੂਜੇ ਸੀ ਆਪਣੇ ਅੰਮ੍ਰਿਤਪਾਲ ਦੇ ਬੰਦੇ ਉਹ ਸਿਆਸੀ ਤੌਰ ਤੇ ਇਹਨਾਂ ਨਾਲ ਮੈਚ ਹੀ ਨਹੀਂ ਕਰਦੇ ਉਹ ਕਦੀ ਵੀ
0: ਜੀ।
4: ਹੁਣ ਜਿਹੜੇ ਉਹ ਗਏ ਸੀ ਇੱਕ ਕੀ ਮੁੰਡੇ ਦਾ ਨਾਮ ਮੈਨੂੰ ਥਲੀ ਕੇ ਕਿਹੜਾ ਕਿਹੜਾ ਮੋਰਚੇ ਨਾਲ ਜੁੜਿਆ ਸੀ ਪੱਤਰਕਾਰ ਆਸਮਾਣੇ ਵਾਲੇ ਮੋਰਚੇ ਨਾਲ
0: ਜੀ।
4: ਹੁਣ ਉਹਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਹਨੇ ਤੁਸੀਂ ਸੈਨ ਸੁਣਿਆ ਹੋਊਗਾ ਪ੍ਰੋਗਰਾਮ ਲਾਈ ਦੇ ਉਹਨੇ ਕਿਹਾ ਵੀ ਤੁਸੀਂ ਉੱਥੋਂ ਸਭ ਤੋਂ ਪਹਿਲਾਂ ਤੇ ਸਿੱਖਾਂ ਦੀ ਆਜ਼ਾਦੀ ਦਾ ਐਲਾਨ ਕਰੋ ਵੀ ਅਸੀਂ ਗੁਲਾਮ ਆ ਤੇ ਅਸੀਂ ਦੇਸ਼ ਨੂੰ ਆਜ਼ਾਦੀ ਚਾਹੁੰਦੇ ਹਾਂ।
0: ਉਹ ਆਪਣਾ ਹੀ ਏਜੰਡਾ ਥੋੜਾ ਜਿਹਾ ਵੱਖਰਾ ਲੈ ਕੇ ਤੁਰਦੇ ਆ ਜੀ
4: ਉਹਨਾਂ ਦਾ ਆਪਣਾ ਏਜੰਡਾ ਉਹ ਏਜੰਡਾ SGPC ਲਾਗੂ ਨਹੀਂ ਸੀ ਕਰ ਸਕਦੀ ਜਾਂ ਨਾ ਜਥੇਦਾਰ ਕਰ ਸਕਦੇ ਸੀ
0: ਉਹ ਤਾਂ ਡਾਕਟਰ ਸਾਹਿਬ ਉਹ ਜੇ ਉਹਨਾਂ ਨੂੰ ਛੱਡੋ ਕਿਸੇ ਪਾਸੇ ਤੇ ਜਾਂਦੇ ਹੋਰ ਪਾਸੇ ਉਹਨਾਂ ਦਾ ਤਾਂ ਸ਼ੁਰੂ ਤੋਂ ਇਹ ਕੰਮ ਆ
4: ਨਹੀਂ ਮਤਲਬ ਫੇਰ ਆਪਾਂ ਪੰਥਕ ਮੀਟਿੰਗ ਨਹੀਂ ਨਾ ਕਹਿ ਸਕਦੇ ਪੰਥ ਦੇ ਕਈ ਵੀ ਨਹੀਂ ਖਿਲ ਰਿਹਾ ਪਿਆ
0: ਜੀ
4: ਉਹ ਮਜਬੂਰੀ ਨੂੰ ਇੱਕ ਥਾਂ ਤੇ ਬਹਿ ਕੇ ਵਿਚਾਰ ਰਲੇ ਨੀ ਕਿਸੇ ਦੇ
0: ਜੀ।
4: ਉੱਥੇ ਉਹ ਜਿਹੜੇ ਬੰਦੇ ਜਿੰਨੇ ਵੀ ਉੱਥੇ ਬੈਠੇ ਸੀ ਨਾ ਬਹੁਤੇ ਉਹਨਾਂ ਚੋਂ SGPC ਨਾਲ ਜੁੜੇ ਜਾਂ ਅਕਾਲੀ ਦਲ ਨਾਲ ਜੁੜੇ ਜਾਂ ਕਿਸੇ ਨਾਲ ਵੀ ਜੁੜੇ ਆ ਉਹਨਾਂ ਦੀ ਅਗਰ ਵੋਟਿੰਗ ਕਰਾ ਲਈ ਜਾਂਦੀ ਨਾ ਵੀ ਇੱਕੇ ਮਸਲੇ ਤੇ ਵੀ ਆਹ ਕਰਨਾ ਤੇ ਤਦ ਵੀ 40% ਵੋਟਾਂ ਇਹਨਾਂ ਦੇ ਅੱਗੇ ਚ ਪੈਣੀਆਂ 60% ਅਗੇਂਸਟ ਪੈ ਜਾਣੀਆਂ
0: ਜੀ
4: ਕਿਉਂਕਿ ਉਹ ਵੀ ਤੇ ਸਿਆਸੀ ਚਾਲਾਂ ਖੇਡਦੇ ਨਾ ਆਪਦੀਆਂ
0: ਬਿਲਕੁਲ
4: ਸੁਖਬੀਰ ਬਾਦਲ ਦੇ ਕੋਲ ਚਲੋ ਉਹ ਆਪਣੇ ਤਰੀਕੇ ਨਾਲ ਚੱਲਦਾ ਵਾ ਇਹ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਚੱਲਦੀਆਂ ਵੇਖੋ ਜਿਹੜਾ ਮਤਲਬ ਲੋੜ ਤੋਂ ਜਿਆਦਾ ਕਿਸੇ ਨੂੰ ਮੰਨ ਲਓ ਜਥੇਦਾਰੀ ਆ ਹੁਣ ਮੈਂ ਥੋੜੀ ਜਿਹੀ ਬੜੇ ਚਿਰਾਂ ਬਾਹਰ ਜੁੜਿਆ ਮੈਨੂੰ 2 ਮਿੰਟ ਦੇ ਦੇ ਜਥੇਦਾਰ ਰਘਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਨੂੰ ਸੂਟ ਨੀ ਕੀਤੇ ਲਾ ਕੇ ਇਹਨਾਂ ਨੇ
0: ਜੀ
4: ਸ਼੍ਰੀਮਾਨ ਜੀ ਉਹਨਾਂ ਦੀ ਜਿੰਨੀ ਕਿਰਦਾਰ ਕੁਸ਼ੀ ਇਹਨਾਂ ਦੇ IT ਵਿੰਗ ਨੇ ਕੀਤੀ ਜਾਂ ਕਰਵਾਈ ਆ
0: ਜੀ
4: ਉਹ ਜਦੋਂ ਮੈਂ ਤੇ ਵੇਖੋ ਜੀ ਮੋਨਾ ਘੋਨਾ ਵਾ ਮੇਰਾ ਕਿਸੇ ਨੂੰ ਕੀਤਾ ਕਿ ਮੈਂ ਸਿੱਖ ਆ ਮੁਸਲਮਾਨ ਆ ਕੌਣ ਆ ਜਾਂ ਕਿਹੜੀ ਵਰਾਇਟੀ ਆ
0: ਜੀ
4: ਜਦੋਂ ਸਿੱਖ ਬਾਹਰ ਜਾਂਦੇ ਆ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਵਾਲੇ ਵੀ ਆ ਇਹਨਾਂ ਵਾਲੇ ਵੀ ਆ SGPC ਦੇ ਮੁਲਾਜ਼ਮ ਜਿਹੜੇ ਬੋਲਦੇ ਆ ਜਥੇਦਾਰਾਂ ਦੇ ਵਿਰੁੱਧ
0: ਜੀ
4: ਉਹ ਵੀ ਆ ਉਹਨਾਂ ਦੇ ਪੁੱਛੋ ਵੀ ਤੁਹਾਡੀ ਸ਼ਾਖ ਤੇ ਕੀ ਅਸਰ ਪੈਂਦਾ ਹੋਊਗਾ ਵੀ ਸਿੱਖਾਂ ਦੇ ਜਥੇਦਾਰ ਇੱਦਾਂ ਦੇ ਆ
0: ਜੀ
4: ਯਾਰ ਇੱਕ ਦੁਸ਼ਮਣ ਦੀ ਧੀ ਭੈਣ ਤੇ ਕਮੈਂਟ ਨਹੀਂ ਕਰਦੇ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਥੋਂ ਤੱਕ ਕੀਤਾ ਠੀਕ ਆ ਮੰਨ ਲਓ ਮਾੜਾ ਜੇ ਉਹ BJP ਨਾਲ ਰਲ ਗਿਆ
0: ਜੀ
4: ਪਰ ਇਹ ਥੋੜਾ ਵੀ ਤੁਸੀਂ ਧੀਆਂ ਭੈਣਾਂ ਤੱਕ ਜਾਓਗੇ
0: ਜੀ
4: ਤੁਸੀਂ ਬਖਸ਼ਿਆ ਕਿਹਨੂੰ ਆ ਗਿਆਨੀ ਜੇ ਮੰਨ ਲਓ ਜੋ ਗਿਆਨੀ ਰਘਵੀਰ ਸਿੰਘ ਨੇ ਕੀਤਾ ਸਭ ਤੋਂ ਪਹਿਲਾਂ ਟਵਾਣਾ ਸਾਹਿਬ ਤੇ ਰੇਡੀਓ ਤੇ ਮੈਂ ਕਿਹਾ ਸੀ ਵੀ ਇਹਨਾਂ ਜੋ ਕੀਤਾ ਗਲਤ ਕੀਤਾ ਇਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਸਿੱਖ ਕੋਲ
0: ਜੀ
4: ਹੁਣ ਅੱਜ ਜਿਹੜੇ ਲੋਕ ਲੋੜ ਤੋਂ ਜ਼ਿਆਦਾ ਉਹਨਾਂ ਨੂੰ ਭੰਡਦੇ ਆ
0: ਜੀ
4: ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ ਸੁਖਬੀਰ ਬਾਦਲ ਦੀ ਜਗ੍ਹਾ ਤੇ ਕਿਸੇ ਕਾਂਗਰਸੀ ਨੇ ਗੋਲੀ ਚਲਾਈ ਹੁੰਦੀ ਜਾਂ ਕੋਈ ਗਲਤੀ ਕੀਤੀ ਹੁੰਦੀ
0: ਜੀ
4: ਉਹ 10 ਸਿੱਖ ਸਾਬਤ ਸੂਰਤ ਉਹਨੂੰ 2 ਦਸੰਬਰ ਨੂੰ ਜਾਂ ਅੱਗੋਂ ਪਿੱਛੋਂ ਸੱਦ ਕੇ ਉੱਥੇ ਹੁਕਮਨਾਮਾ ਜਾਰੀ ਹੋਇਆ ਹੁੰਦਾ ਹਾਂਜੀ ਉਹਨੂੰ ਕੋਈ ਨਾ ਕੋਈ ਕਰ ਦਿੰਦੇ ਜਾਂ ਦੂਜਾ ਕਰ ਦਿੰਦੇ ਫੇਰ ਗਿਆਨੀ ਰਘਵੀਰ ਸਿੰਘ ਜਾਂ ਕੋਈ ਸਿੱਟ ਨੂੰ ਬਿਆਨ ਦੇ ਦਿੰਦਾ ਵੀ ਇਹਨੇ ਮੇਰੇ ਕੋਲ ਮੰਨਿਆ
0: ਜੀ
4: ਕਾਂਗਰਸੀ ਨੇ ਜਾਂ ਝਾੜੂ ਵਾਲੇ ਨੇ ਜਾਂ ਕਿਸੇ ਨੇ
0: ਜੀ
4: ਜਾਂ ਗਿਆਨੀ ਹਰਪ੍ਰੀਤ ਜਾਂ ਅੱਜ ਵਾਲੇ ਜਥੇਦਾਰ ਗੜਗੱਜ ਸਾਹਿਬ
0: ਜੀ
4: ਇਹ ਸਾਡੇ ਕੋਲ ਫੇਰ ਸਾਰਿਆਂ ਇਹਨਾਂ ਨੇ ਆਖਣਾ ਜੀ ਬਹੁਤ ਵਧੀਆ ਕੀਤਾ ਜਥੇਦਾਰ ਨੇ
0: ਜੀ

0: ਕਰੋ ਤੁਸੀਂ ਉਹਨੂੰ ਧਾਰਮਿਕ ਸਜ਼ਾ ਲਾ ਸਕਦੇ ਜੇ ਜੋ ਉਹਨਾਂ ਗਲਤੀ ਕੀਤੀ ਮੈਂ ਕਹਿੰਦਾ ਕਾਨੂੰਨੀ ਸਜ਼ਾ ਵੀ ਦਿਓ ਉਹਨਾਂ ਨੂੰ ਜਾਓ ਅਦਾਲਤ ਦੇ ਵਿੱਚ ਖੜਕਾਓ ਕੁੰਡਾ ਅਦਾਲਤ ਦਾ
1: ਜੀ ਬਿਲਕੁਲ ਹੈ ਜੀ
0: ਉਹ ਤਾਂ ਹੋਣਾ ਚਾਹੀਦਾ ਨਾ ਉਹਦੇ ਤੋਂ ਤਾਂ ਕੋਈ ਵੀ ਨਹੀਂ ਮੁਨਕਰੇਗਾ
1: ਜੀ
0: ਮਤਲਬ ਕਿਉਂ ਕਿਉਂ ਕਿਸੇ ਦੀ ਫੋਟੋ ਦੇ ਨਾਲ ਮੈਂ ਐਵੇਂ ਦਾ ਅਪਮਾਨ ਕਰਨਾ ਚਾਹੇ ਅਪਮਾਨੇ ਕੀਤਾ ਜਾਂ ਕੋਈ ਹੋਰ ਹੈ ਜਾਂ ਕੋਈ ABC ਜਿਹੜੀ ਵੀ ਹੈਗੀ ਹੈ ਪਰ ਉੱਥੇ ਬਹਿ ਕੇ ਤੁਸੀਂ ਸਿਰਫ ਵੋਟਾਂ ਕੱਢੋਗੇ ਨਾ ਆਪਦਿਆਂ ਨੂੰ ਬਚਾਓਗੇ ਦੂਜਿਆਂ ਨੂੰ
1: ਜੀ
0: ਕਰੋਗੇ ਉਹ ਚੀਜ਼ਾਂ ਨਹੀਂ ਠੀਕ ਹੈ
1: ਠੀਕ ਹੈ ਬਿਲਕੁਲ ਸਿਆਸਤ ਨਹੀਂ ਹੋਣੀ ਚਾਹੀਦੀ ਇੱਕ ਜਿਹੜਾ ਸਿੱਖੀ ਦਾ ਜਿਹੜਾ ਜੋ ਸਾਰੀ
0: ਚੀਜ਼
1: ਹੋਣਾ ਚਾਹੀਦਾ ਜੀ ਬਿਲਕੁਲ ਹੋਣਾ ਚਾਹੀਦਾ
0: ਉਹ ਹਾਂਜੀ ਉਹ ਹੈ ਹੀ ਵੱਖਰਾ ਵਾ ਜੀ ਉਹ ਤਾਂ ਵੈਸੇ ਹੀ ਉਹ ਬਣਾ ਲੈਂਦੇ ਇਸ ਤਰੀਕੇ ਨਾਲ ਕੱਢ ਲੈਂਦੇ ਮੀਰੀ ਪੀਰੀ ਦੇ ਐਕਟ ਦੇ ਅਧੀਨ ਵੀ ਅਕਾਲ ਤਖ਼ਤ ਉੱਪਰ ਆ ਸਿਆਸਤ ਥੱਲੇ ਆ
1: ਜੀ ਬਿਲਕੁਲ ਜੀ
0: ਸਿਆਸਤ ਜਿਹੜੀ ਧਰਮ ਨੇ ਸਿਆਸਤ ਨੂੰ ਦੇਣ ਸੇਧ ਦੇਣੀ ਹੈ ਨਾ ਕਿ ਸਿਆਸਤ ਨੇ ਧਰਮ ਨੂੰ ਦੇਣੀ ਹੈ
1: ਜੀ ਬਿਲਕੁਲ
0: ਇੱਥੇ ਉਹ ਹੁਕਮਨਾਮਾ ਉਹ ਜਾਰੀ ਕਰਦੇ ਜਥੇਦਾਰ ਕੋਲ ਪੜ੍ਹ ਕੇ ਸੁਣਾ ਦਿੰਦਾ
1: ਜੀ ਬਿਲਕੁਲ ਜੀ
0: ਕੰਮ ਤਾਂ ਉਲਟਾ ਚੱਲਦਾ ਪਿਆ
1: ਬਿਲਕੁਲ ਹੈ ਜੀ
0: ਭਗਵੰਤ ਕੋਈ ਕਿਸੇ ਵਾਸਤੇ ਭਗਵੰਤ ਮਾਨ ਜੋ ਵੀ ਹੈ ਉਹ ਜਿਹੜੇ ਇੱਕ ਥੋੜਾ ਜਿਹਾ ਜਥੇਦਾਰ ਸਾਹਿਬ ਨੇ ਵਿੱਚ ਪੜਿਆ ਸੀ ਵੀ ਉਹਦੇ ਗਲਾਂ ਚ ਲੁਕਤ ਪਾਏ ਜਿਹੜੇ ਭਗਵੰਤ ਮਾਨ ਦੇ
1: ਜੀ
0: ਉਹ ਪਾ ਕੇ ਜਿਹੜਾ ਗੁਰਦੁਆਰੇ ਜਾਵੇ ਉਹਨੂੰ ਜਾਣਨਾ ਦੇ ਉੱਥੇ ਲੁਕ ਬਜਾਜ ਜਾਂ ਲੁਕਟ ਲਾ ਦੇ ਜਾ ਕੇ ਭਗਵੰਤ ਮਾਨ ਨੂੰ ਮੱਥਾ ਟੇਕ ਲਾ
1: ਜੀ ਬਿਲਕੁਲ
0: ਇਹ ਵੀ ਭਾਜੀ ਤੁਗਲ ਕੀ ਫਰਮਾਨ ਹੈ
1: ਹਾਂ ਉਹ ਪਰਸਨਲ ਫਿਰ ਹੋਣਾ ਜ਼ਰੂਰੀ ਨਹੀਂ ਹੈ ਉਹਦੇ ਵਿੱਚ ਜੀ ਬਿਲਕੁਲ ਹੈ ਜੀ
0: ਨਹੀਂ ਨਹੀਂ ਵੇਖੋ ਨਾ ਹੁਣ ਕਿਸੇ ਨੇ ਲੋਕਟ ਪਾਇਆ ਸਬਜੇ ਸਾਹਿਬ ਦਾ
1: ਹਾਂਜੀ ਬਿਲਕੁਲ ਹੈ ਜੀ
0: ਕਿਸੇ ਨੇ ਪਾਇਆ ਰਾਧਾ ਸਵਾਮੀਆਂ ਦਾ
1: ਜੀ
0: ਕਿਸੇ ਹਿੰਦੂ ਭਰਾ ਨੇ ਆਪਣਾ ਜਿਹੜਾ ਉਹ ਪਾਉਂਦੇ ਆ
1: ਬਿਲਕੁਲ ਹੈ
0: ਆਪੋ ਆਪਣਾ ਹਰ ਇੱਕ ਦਾ ਹੈਗਾ ਨਾ
1: ਜੀ
0: ਕੋਈ ਕੋਈ ਸੁਖਬੀਰ ਬਾਦਲ ਦਾ ਫੈਨ ਹੋ ਸਕਦਾ ਉਹਨੂੰ ਵੀ ਹੱਕ ਹੈ ਉਹਦਾ ਪਾ ਲੈਣ ਦਾ ਕੋਈ ਕੈਪਟਨ ਦਾ ਹੋਊਗਾ ਕੋਈ ਕਿਸੇ ਦਾ ਹੋਊਗਾ ਜਾਂ ਤੇ ਫਿਰ ਤੁਸੀਂ ਸਾਰਿਆਂ ਦੇ ਲਈ ਹੁਕਮਨਾਮਾ ਜਾਰੀ ਕਰ ਦੋ
1: ਬਿਲਕੁਲ
0: ਕੋਈ ਵੀ ਕਿਸੇ ਦਾ ਪਾਗੇ ਨਾ ਆਵੇ
1: ਜੀ
0: ਨਾਮ ਧਨੀਆਂ ਦਾ ਵੱਖਰਾ ਸਿਸਟਮ ਯਾਰ ਸਭ ਨੀ ਕਰੋ ਨਾ ਤੁਸੀਂ
1: ਦੇਖੋ ਇੱਥੇ ਆਪਣੇ ਮੱਕੇ ਕੀਤਾ ਹੀ ਅਗਲਿਆਂ ਨੇ ਉਹਦੇ ਵਿੱਚ ਔਰਤ ਨਹੀਂ ਅਲਾਊਡ ਅਗਲੇ ਕਹਿੰਦੇ ਨਹੀਂ ਅਲਾਊਡ ਜਾਂ ਵੱਖਰੇ ਧਰਮ ਦੇ ਐਂਟਰ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਜੇ ਕਰਨਾ ਤਾਂ ਉਹਨਾਂ ਦਾ ਪਹਿਰਾਵਾ ਪਾ ਕੇ ਜਾਣਾ ਪਵੇਗਾ ਜੀ ਇਹ ਹੋਲਾਣਾ ਕੀਤਾ
0: ਸਾਰਿਆਂ ਨੂੰ ਕਰ ਦੋ ਜਿਹੜਾ ਸਿਰਫ ਤੁਸੀਂ ਭਗਵੰਤ ਮਾਨ ਦਾ ਇਹਦੇ ਨਾਲ ਵੀ ਤੁਹਾਡੀ ਕਲੀਅਰ ਹੋ ਗਿਆ ਵਾ ਕਿ ਤੁਸੀਂ ਇੱਕ ਧੜੇ ਦੇ ਜਥੇਦਾਰ ਜੀ
1: ਬਿਲਕੁਲ ਜੀ
0: ਇਹ ਇਸ ਕਰਕੇ ਆ ਵੀ ਚਲੋ ਸਾਨੂੰ ਤੇ ਵੇਖੋ ਜੀ ਨਾ ਅਸੀਂ ਇਲੈਕਸ਼ਨ ਚ ਕਿਤੇ ਖਲੋਣਾ ਵਾ ਨਾ ਕਰਨਾ ਪਰ ਇਹ ਟਕਰਾਅ ਹੁੰਦੇ ਆ ਨਾ ਇਹ ਪੰਜਾਬ ਨੂੰ ਗਲਤ ਪਾਸੇ ਲੈ ਕੇ ਜਾਣਗੇ ਲੋਕਾਂ ਦੇ ਵਿੱਚ ਇੱਕ ਫਾਲਟ ਲਾਈਨ ਖਿੱਚੀ ਜਾਂਦੀ ਹੈ
1: ਬਿਲਕੁਲ ਹੈ ਜੀ ਬਿਲਕੁਲ
0: ਹੈ ਜੀ ਅਸੀਂ ਵੀ ਮੋਰਚੇ ਆ ਆਪਣੀ ਅੱਖੀਂ ਵੇਖੇ ਆ ਜੋ ਪੰਜਾਬ ਦਾ ਬੇੜਾ ਕਰਕੇ ਇਹਨਾਂ ਦੇ ਲਾਇਆ ਪਹਿਲਾਂ ਮੋਰਚਿਆਂ ਨੇ ਕੀਤਾ ਕਿਤੇ ਦੁਬਾਰੇ ਵੋਟਾਂ ਦੀ ਖਾਤਰ ਉਧਰ ਨਾ ਤੋਰ ਦੇਣਾ
1: ਬਿਲਕੁਲ
0: ਨਾ ਜਥੇਦਾਰਾਂ ਦਾ ਕੱਖ ਜਾਣਾ ਨਾ ਸੁਖਬੀਰ ਦਾ ਕੱਖ ਜਾਣਾ ਨਾ ਭਗਵੰਤ ਮਾਨ ਦਾ ਕੱਖ ਜਾਣਾ
1: ਬਿਲਕੁਲ
0: ਨਾ ਕਾਂਗਰਸੀਆਂ ਦਾ
1: ਬਿਲਕੁਲ
0: ਉਜੜਨਾ ਪੰਜਾਬ ਤੇ ਮੁੜ ਕੇ ਆਪਸ ਵਿੱਚ ਡਿਵਾਈਡ ਹੋ ਜਾਣਾ ਲੋਕਾਂ ਨੇ
1: ਬਿਲਕੁਲ ਹੈ ਜੀ
0: ਪੱਟੇ ਜਾਣੇ
1: ਬਿਲਕੁਲ ਹੈ ਜੀ
0: ਓਕੇ ਜੀ
1: ਥੈਂਕ ਯੂ ਪਟੇਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਥੈਂਕ ਯੂ ਜੀ
2: ਥੈਂਕ ਯੂ ਸਰ
1: ਇਹ ਸਨ ਜੀ ਡਾਕਟਰ ਪਟੇਲ ਸਾਹਿਬ ਆਪਣੇ ਵਿਚਾਰ ਦੇ ਕੇ ਗਏ ਨੇ ਜੀ ਹਾਂਜੀ ਸੈਣੀ ਸਾਹਿਬ ਕੰਟੀਨਿਊ ਪਲੀਜ਼
2: ਹਾਂਜੀ ਚਲੋ ਇਸ ਵਿਸ਼ੇ ਤੇ ਡਾਕਟਰ ਪੱਟੀ ਸਾਹਿਬ ਜਿਹੜੇ ਹੈਗੇ ਆ ਡਿਟੇਲ ਦੇ ਵਿੱਚ ਦੱਸ ਗਏ ਆ ਜੀ ਤੇ ਮੇਰੀ ਤਾਂ ਸੋਚ ਇਹ ਸੀ ਜੀ ਮੈਂ ਮੁੜ ਕੇ ਫਿਰ ਉਸੇ ਗੱਲ ਤੇ ਆ ਜਾਂਦਾ ਹੈਗਾ ਆ ਜੀ ਕਿ ਇਹਦੇ ਵਾਸਤੇ ਜਿਹੜਾ ਹੈਗਾ ਆ ਵੀ ਉੱਚੇ ਤੇ ਇਹੀ ਸੀਗਾ ਕਿ ਕੰਪਲੇਨਟ ਜਿਹੜਾ ਆ ਕਿਸੇ ਹੋਰ ਨੂੰ ਬਣਾਇਆ ਜਾਂਦਾ
1: ਬਿਲਕੁਲ
2: ਹਾਂਜੀ ਦਮਦਮੀ ਟਕਸਾਲ ਜਿਹੜੀ ਹੈਗੀ ਆ ਉਹ ਐਪਰੋਪਰੀਏਟ ਕੰਪਲੇਨਟ ਸੀ ਉਹਦੇ ਰਾਹੀਂ ਜਿਹੜਾ ਹੈਗਾ ਆ ਕਾਨੂੰਨੀ ਜਿਹੜਾ ਹੈਗਾ ਆ ਉਹ ਲੜਾਈ ਵੀ ਵਿੱਢੀ ਜਾਂਦੀ ਤੇ ਬਾਕੀ ਜੋ ਵੀ ਕੰਮ ਕਰਨਾ ਚਾਹੁੰਦਾ ਉਹ ਕਾਹਲੀ ਨਹੀਂ ਸੀ ਕਰਨੀ ਚਾਹੀਦੀ ਇਸ ਕੰਮ ਦੇ ਵਿੱਚ
1: ਬਿਲਕੁਲ ਉਹ ਕ੍ਰੈਡਿਟ ਵਾਰ ਚ ਵੀ ਪੈ ਜਾਂਦੇ ਨੇ ਨਾ ਇੱਕ ਵਾਰੀ ਕਈ ਵਾਰੀ ਫਿਰ ਇਹ ਵੀ ਚੱਕਰ ਪੈ ਜਾਂਦਾ
2: ਇਹਦੇ ਵਿੱਚ ਸਰ ਕੋਈ ਕ੍ਰੈਡਿਟ ਵਾਲਾ ਕੋਈ ਕੰਮ ਨਹੀਂ ਹੈਗਾ ਸੀਗਾ ਇਹਦੇ ਵਿੱਚ ਜਿਹੜਾ ਹਾਂਜੀ
1: ਜੀ ਬਿਲਕੁਲ ਹੈ ਜੀ
2: ਹੁਣ ਆ ਜੀ ਜੀ ਵਿਕਰਮ ਮਜੀਠੀਆ ਦੀ ਬੇਲ ਐਪਲੀਕੇਸ਼ਨ ਤੇ ਜੀ
1: ਉਹ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਰਾਂ ਕਿ ਅੱਜ ਮਜੀਠੀਆ ਸਾਹਿਬ ਜਿਹੜੀ ਮੈਂ ਵੀਡੀਓ ਦੇਖੀ ਹੈ ਉਹਦੇ ਵਿੱਚ ਨਾਲ ਦੀ ਨਾਲ ਹੀ ਨਿਸ਼ਰ ਹੋ ਗਿਆ ਜੀ ਕਿੱਥੋਂ ਆ ਗਿਆ ਅਵਤਾਰ
2: ਹੱਦ ਹੋ ਗਈ ਹੈ ਸਰ ਉਹਨਾਂ ਨੂੰ ਕੀ ਲੋੜ ਹੈਗੀ ਸੀ ਉਹ ਛੁਪਣ ਦੀ ਜੀ ਇੱਥੇ ਹੀ ਹੈਗੇ ਸੀ ਉਹ ਕਿੱਥੇ ਗਏ ਹਾਂਜੀ ਦੇਖੋ ਜਦੋਂ ਬੰਦਾ ਇੱਕ ਦੋ ਵਾਰੀ ਏਦਾਂ ਦੇ ਚੱਕਰਾਂ ਚੋਂ ਨਿਕਲ ਜਾਂਦਾ ਹੈਗਾ ਨਾ ਫੇਰ ਉਹਨਾਂ ਨੂੰ ਪਤਾ ਹੁੰਦਾ ਹੈਗਾ ਆ ਇਰਾਨ ਨੇ ਵੀ ਜਿਹੜਾ ਆ ਹੁਣ ਜਿਹੜਾ ਆ ਹੋਰ ਕੁਛ ਨੀ ਕੀਤਾ ਹੋਊਗਾ ਬੰਬਾਂ ਤੋਂ ਬਚਣ ਵਾਸਤੇ ਲੋਕਾਂ ਨੇ ਆਪਣੇ ਭੋਰੇ ਤਾਂ ਕੱਢ ਹੀ ਲਏ ਹੋਣਗੇ ਜੀ ਤੇ ਭਾਈ ਇੱਥੇ ਜਿਹੜਾ ਪਤਾ ਨੀ ਲੜਾਈ ਇਸ ਕਰਕੇ ਵੀ ਇਹਨਾਂ ਨੇ ਵੀ ਆਪਣੀਆਂ ਲੁਕਣ ਵਾਲੀਆਂ ਜਗ੍ਹਾ ਰੱਖ ਲਈਆਂ ਹੋਣਗੀਆਂ ਵੀ ਹਾਂਜੀ ਪਤਾ ਨੀ ਹੈਗਾ ਜੇ 8 ਮਹੀਨੇ ਰਹਿੰਦੇ ਹੈਗੇ ਆ ਕੋਈ ਸੇਫ ਜਗ੍ਹਾ ਜਿਹੜੀਆਂ ਰੱਖੀਆਂ ਆ ਹੋਣਗੀਆਂ ਪਹਿਲਾਂ ਹੀ ਨਿਸ਼ਾਨੇ ਤੇ
1: ਭੋਰੇ ਵਾਲੀ ਜਗ੍ਹਾ ਜਿਹੜੀ ਗੱਲ ਕੀਤੀ ਬੜੀ ਡੀਪਲੀ ਕਰ ਰਹੇ ਹੋ ਤੁਸੀਂ ਭੋਰਾ ਸਮਝ ਗਏ ਜਿਹੜੇ ਸਮਝਣਾ ਸੀ
2: ਅੱਗੇ ਫਿਰ ਠੀਕ ਹੈ ਜੀ ਜਿੱਥੇ ਵੀ ਚਲੇ ਗਏ ਅਗਲੇ ਆਰਾਮ ਨਾਲ ਠੀਕ ਹੈ ਜੀ ਬਾਹਰ ਆ ਗਏ ਜੀ ਅਗਲੇ
1: ਹਾਂਜੀ
2: ਗੱਲ ਤਾਂ ਇਹ ਸੀ ਨਾ ਪਰ ਸਭ ਵਿੱਚ

0: ਦਾ ਕੇਸ ਦੇ ਵਿਚ ਜਿਹੜਾ ਹੈ ਨਾ ਜੀ ਇਹ ਗੱਲ ਹੁੰਦੀ ਆ
1: ਜੀ
0: ਉਹਦੇ ਵਿਚ ਇਹਨਾਂ ਨੇ ਬਿਕਰਮਜੀਤ ਸਿੰਘ ਬਾਠ ਐਡਵੋਕੇਟ ਨੂੰ ਵੀ ਨਾਲ ਕੇਸ ਦੇ ਵਿਚ ਪਾਰਟੀ ਬਣਾ ਲਿਆ ਸੀ।
1: ਹਾਂਜੀ
0: ਉਹ ਫਿਰ ਬਾਅਦ ਦੇ ਵਿਚ ਐਸ ਜਦੋਂ ਰੌਲਾ ਪਿਆ ਤੇ ਵਕੀਲਾਂ ਨੇ ਹੜਤਾਲ ਕੀਤੀ ਇਹਨਾਂ ਨੇ ਫਟਾਫਟ ਕਾਲੀ ਕਾਲੀ ਐਸ ਆਈ ਟੀ ਬਣਾਈ ਤੇ ਉਹਨਾਂ ਨਾਂ ਕਹਿਤਾ ਵੀ ਗਲਤੀ ਨਾ ਪੈ ਜਾ ਜੀ ਤੇ ਉਹਦਾ ਇੱਦਾਂ ਕਰਕੇ
1: ਬਿਲਕੁਲ
0: ਕਾਨੂੰਨ ਇਹ ਆ ਕਿ ਇਫ ਦੀ ਇੰਪਲੀਕੇਸ਼ਨ ਆਫ ਵਨ ਪਰਸਨ ਇਜ਼ ਫਾਊਂਡ ਫਾਲਸ ਦੈਨ ਦਾ ਹੋਲ ਕੇਸ ਇਜ਼ ਡਾਊਟਫੁਲ।
1: ਬਿਲਕੁਲ
0: ਜੀ ਇੱਕ ਬੰਦੇ ਦੀ ਸ਼ਮੂਲੀਅਤ ਵੀ ਝੂਠੀ ਪਾਈ ਜਾਂਦੀ ਹੈ ਤਾਂ ਕੇਸ ਜਿਹੜਾ ਆ ਉਹ ਡਾਊਟਫੁਲ ਹੋ ਜਾਊਗਾ ਸ਼ੱਕੀ ਹੋ ਜਾਊਗਾ
1: ਜੀ
0: ਉਹਦਾ ਬੈਨੀਫਿਟ ਫਿਰ ਹਮੇਸ਼ਾ ਮੁਲਜ਼ਮ ਨੂੰ ਜਾਂਦਾ ਹੈ ਜੀ
1: ਜੀ
0: ਸੋ ਇਹਨਾਂ ਦੀ ਐਂਟੀਸਪੇਟਰੀ ਬੇਲ ਜਿਹੜੀ ਹੈਗੀ ਆ ਉਹ ਇਸੇ ਕਰਕੇ ਜਿਹੜਾ ਆ ਕਿਉਂਕਿ ਫਸਟ ਕੋਰਟ ਹੀ ਹੁੰਦੀ ਹੈ ਐਂਟੀਸਪੇਟਰੀ ਵਾਸਤੇ ਸੈਸ਼ਨ ਕੋਰਟ ਜਿਹੜੀ ਹੁੰਦੀ ਆ
1: ਜੀ
0: ਸੋ ਇਹਨਾਂ ਦੀ ਐਂਟੀਸਪੇਟਰੀ ਇਸੇ ਕਰਕੇ ਹੋ ਗਈ। ਮੋਰ ਓਵਰ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਵੀ ਹਾਂ ਜੀ ਵੀ ਜਿਸ ਕੰਮ ਕਰਕੇ ਗਏ ਸੀ ਜਿਸ ਬੰਦੇ ਨੂੰ ਲੱਭਣ ਗਏ ਸੀ ਉਹਦੇ ਤੇ ਚਾਹੇ ਜਿਹੜਾ ਕੇਸ ਵੀ ਪਾਇਆ ਸੀ ਉਹ ਕੇਸ ਵੀ ਕੈਂਸਲ ਹੋ ਗਿਆ ਇਸੇ ਕਰਕੇ ਤੇ ਉਹਦਾ ਕਿਉਂਕਿ ਉਹ ਕੇਸ ਜਿਹੜਾ ਆ ਉਹ ਵੀ ਝੂਠਾ ਪਾਇਆ ਗਿਆ ਜੀ
1: ਕਿ
0: ਉਹ ਕੇਸ ਜਿਹੜੀ ਉਹਦੀ ਅਰੈਸਟ ਵੀ ਇਲੀਗਲ ਪਾਈ ਗਈ ਜੇ ਇਲੀਗਲ ਪਾਈ ਗਈ ਤੇ ਇਹ ਬੰਦਾ ਜਿਹਨੂੰ ਲੈ ਕੇ ਆਏ ਹੈਗੇ ਸੀਗੇ ਤੇ ਉੱਥੋਂ ਪਛਾਣੇ ਲੱਭਣ ਗਏ ਸੀਗੇ ਜੀ ਇਟ ਮੀਨਸ ਉਹਦੀ ਅਰੈਸਟ ਜਿਹੜੀ ਸੀਗੀ ਪੁਲਿਸ ਦੀ ਕਸਟਡੀ ਦੇ ਵਿੱਚ ਇਹ ਲੀਗਲ
1: ਸੀ
0: ਸੋ ਇਸ ਕਰਕੇ ਜਿਹੜਾ ਹੈਗਾ ਉਹਦਾ ਬੈਨੀਫਿਟ ਸਾਰਾ ਜਿਹੜਾ ਤੀਜਾ ਇਹ ਸਰਕਾਰ ਨੇ ਦਾਵਾ ਕੀਤਾ ਸੀ ਸਾਡੇ ਰਜਿਸਟਰ ਪਾੜੇ ਜੇ ਉਹ ਸਾਡੇ ਕੋਲ ਵੀਡੀਓ ਹੈਗੀਆਂ ਆ ਜੀ ਵੀਡੀਓ ਉੱਥੇ ਕੋਈ ਪੇਸ਼ ਨਹੀਂ ਕੀਤੀਆਂ ਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਉਹਦਾ ਬੈਨੀਫਿਟ ਮਿਲਦੇ ਹੋਏ ਤੇ ਉਹਨਾਂ ਨੂੰ ਐਂਟੀਸਪੇਟਰੀ ਮਿਲ ਗਈ ਜੀ
1: ਬਿਲਕੁਲ
0: ਤੇ ਮੇਰਾ ਖਿਆਲ ਹੈਗਾ ਕੇਸ ਵੀ ਆਪਣੇ ਆਪ ਦੇ ਵਿੱਚ ਇਹ ਖਤਮ ਹੋ ਜਾਣਾ ਜੀ ਹੌਲੀ ਹੌਲੀ ਕਿਉਂਕਿ ਹਾਂਜੀ ਕਿਉਂਕਿ ਜਿਹੜਾ ਹੈਗਾ ਆ ਵੀ ਇੱਥੇ ਤੱਕ ਹੀ ਜ਼ੋਰ ਹੁੰਦਾ ਹੈਗਾ ਜਦੋਂ ਮੁਲਜ਼ਮ ਨੂੰ ਜ਼ਮਾਨਤ ਮਿਲ ਜਾਂਦੀ ਹੈਗੀ ਆ ਤੇ ਫਿਰ ਓਫੈਂਸ ਜਿੱਦਾਂ ਇਹਨਾਂ ਨੇ ਜਿੱਦਾਂ ਭੱਜੇ ਹੈਗੇ ਨਾ ਜੀ ਉਸ ਹਿਸਾਬ ਨਾਲ ਇਹਨਾਂ ਕੋਲ ਓਫੈਂਸ ਸਾਬਤ ਵੀ ਨਹੀਂ ਸੀ ਹੋਣੇ ਤੇ ਕਿਉਂਕਿ ਫਿਰ ਜਦੋਂ ਕੇਸ ਬਣਾਉਣ ਲੱਗੇ ਹੈਗੇ ਨਾ ਜੀ ਜਿੰਨੀਆਂ ਕੁ ਧਾਰਾਂ ਲਾਈਆਂ ਸੀ ਭਾਰਾ ਸਾਹਿਬ ਉਹਨਾਂ ਨੇ ਮੈਂ ਤੁਹਾਨੂੰ ਦੱਸਿਆ ਵੀ ਸੀ ਉਸ ਦਿਨ ਵੀ ਇਹਨਾਂ ਨੇ ਪੜ੍ਹ ਪੜ੍ਹ ਕੇ ਆਹ ਵੀ ਲਾ ਦੀ ਆਹ ਵੀ ਲਾ ਦੀ ਆਹ ਵੀ ਲਾ ਦੀ ਹੈ ਜੀ ਉਹ ਉਹਦੇ ਵਿੱਚ ਜਿਹੜਾ ਆ ਤੇ ਰਿਕਾਰਡ ਪੜ੍ਹਨ ਦੀ ਵੀ ਲਾ ਦਿਓ ਵਰਦੀ ਪੜ੍ਹਨ ਦੀ ਵੀ ਲਾ ਦਿਓ ਹਾਂਜੀ ਨਾਲ ਇਹ ਵੀ ਲਾ ਦਿਓ ਵੀ ਹਾਂ ਜੀ ਡਿਊਟੀ ਚ ਵੀ ਕਨਫੋਨ ਦੀ ਵੀ ਲਾ ਦਿਓ ਹਾਂਜੀ ਤੇ ਕਸਟਡੀ ਚੋਂ ਬੰਦਾ ਭਜਾਉਣ ਦੀ ਵੀ ਲਾ ਦਿਓ ਉਹ ਸਾਰੀਆਂ ਧਾਰਾਂ ਲਾਤੀਆਂ ਸੀਗੀਆਂ ਜੀ ਤੇ ਉਹ ਸਾਬਤ ਕੋਈ ਹੁੰਦੀ ਨਹੀਂ ਸੀ ਕਿਉਂਕਿ ਉਹਨਾਂ ਨੇ ਵੀ ਨਾਲ ਵੀਡੀਓਗ੍ਰਾਫੀ ਕੀਤੀ ਸੀ ਇਸੇ ਚੀਜ਼ ਦੀ।
1: ਪਰ ਇਹਦੇ ਉੱਤੇ ਸੈਣੀ ਸਾਹਿਬ ਕਿਤੇ ਨਾ ਕਿਤੇ ਜਿਹੜਾ ਅੰਮ੍ਰਿਤਪਾਲ ਧੜਾ ਹੈਗਾ ਕਿ ਉਹ ਇਹ ਮੁੱਦਾ ਚੱਕ ਸਕਦਾ ਕਿ ਮਜੀਠੀਆ ਸਾਹਿਬ ਨੂੰ ਉਦਾਂ ਹੀ ਛੱਡ ਦਿੱਤਾ ਸੁੱਕਾ ਹੀ ਛੱਡਤਾ।
0: ਦੇਖੋ ਉਹ ਤਾਂ ਕੋਰਟ ਨੇ ਰਿਲੀਫ ਦਿੱਤੀ ਹੈ ਨਾ ਛੱਡ ਕਿੱਥੇ ਭਗਵੰਤ ਮਾਨ ਕਿੱਥੇ ਛੱਡਦਾ ਸੀ ਉਹ ਤਾਂ ਰਿਲੀਫ ਲੈ ਗਿਆ ਕੋਰਟ ਤੋਂ ਲੈ ਗਿਆ ਰਿਲੀਫ ਕੋਰਟ ਕੋਲ ਮਿਲੀ ਆ ਜੀ
1: ਜੀ
0: ਜਿਹੜੇ ਦੇਖੋ ਉਹ ਇਸ ਚੀਜ਼ ਦਾ ਤਾਂ ਹੈਗਾ ਨਾ ਜੀ ਵੀ ਅੰਮ੍ਰਿਤਪਾਲ ਹੋਣਾ ਵਾਲਾ ਜਿਹੜਾ ਕੰਮ ਸੀਗਾ ਉਦੋਂ ਜਿਹੜਾ ਇਹ ਆ ਟੈਂਪਰਾਮੈਂਟ ਸਟੇਟ ਦਾ ਹੋਰ ਸੀਗਾ ਤੇ ਸੈਂਟਰ ਤੱਕ ਵਿੱਚ ਇਨਵੋਲਵ ਸੀਗਾ ਜੀ
1: ਬਿਲਕੁਲ
0: ਹਾਂਜੀ ਸੋ ਇਸ ਕਰਕੇ ਸੈਂਟਰ ਨੇ ਵੀ ਦੇਖਿਆ ਵੀ ਉਹ ਹਾਂਜੀ ਵੀ ਲਾ ਐਂਡ ਆਰਡਰ ਜਿਹੜਾ ਹੈਗਾ ਆ ਬਹੁਤ ਚਰਮਰਾ ਜਾਣਾ ਹੈਗਾ ਜਿਸ ਸਥਿਤੀ ਚ ਕੰਮ ਚੱਲ ਗਿਆ ਸੀਗਾ
1: ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਦੋਨਾਂ ਕੇਸਾਂ ਦਾ ਕੰਪੈਰੀਜ਼ਨ ਨਹੀਂ ਹੋ ਸਕਦਾ ਜਿਹੜੇ ਵੀ ਲੋਕ ਕਰਦੇ ਹੈਗੇ ਉਹ ਗਲਤ ਕਰਦੇ ਹੈਗੇ ਆ ਉਹ ਕੇਸ ਕੁਛ ਹੋਰ ਸੀ ਇਹ ਕੇਸ ਕੁਛ ਹੋਰ ਆ ਜੀ
1: ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਕੋਕਰਜ ਜਨਤਾ ਪਾਰਟੀ ਦੇ ਆਗੂ ਦੇ ਪਹਿਲਾਂ ਥੱਪੜ ਪੈਣ ਲੱਗ ਗਏ ਜੀ ਹਲੇ ਤਾਂ ਕੰਮ ਸ਼ੁਰੂ ਵੀ ਨਹੀਂ ਹੋਇਆ
0: ਉਹ ਭਾਰੇ ਸਾਹਿਬ ਇਹਨਾਂ ਨੇ ਲੋਕਾਂ ਦੇ ਪੁੱਤ ਮਰਾਉਣੇ ਆ ਹੋਰ ਕੁਛ ਨਹੀਂ ਜੀ
1: ਜੀ
0: ਇਹ ਜਾਣ ਬੁੱਝ ਕੇ ਸਰਕਾਰਾਂ ਹੀ ਕਰਵਾ ਰਹੀਆਂ ਸਰਕਾਰਾਂ ਹੀ ਹੰਗਾਮੇ ਕਰਾਉਂਦੀਆਂ ਹੈਗੀਆਂ ਜੀ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉੱਥੇ ਜਿਹੜੇ ਬੰਦੇ ਪ੍ਰਦਰਸ਼ਨ ਕਰ ਰਹੇ ਕੌਣ ਆ ਜੀ ਉਹ ਆਮ ਲੋਕ ਆ ਜੀ
1: ਬਿਲਕੁਲ
0: ਉਹ ਆਮ ਲੋਕ ਹੈਗੇ ਆ ਉਹ ਆਮ ਲੋਕਾਂ ਦੇ ਵਿੱਚ ਜਿਹੜਾ ਆ ਹੁਣ ਇੱਕ ਵਾਰੀ ਇੱਦਾਂ ਦਾ ਇੰਸੀਡੈਂਟ ਹੋ ਗਿਆ ਇੱਕ ਅੱਧਾ ਹੋਰ ਕਰਵਾ ਦੇਣਗੇ ਜੀ ਇੱਦਾਂ ਦਾ ਫੇਰ ਉੱਤੇ ਲਾਠੀ ਚਾਰਜ ਆਪ ਹੀ ਕਰਵਾ ਦੇਣਗੇ ਜੀ ਉਹ ਵਿਚਾਰੇ ਡਾਂਗਾ ਡੂੰਗਾ ਖਾ ਕੇ ਬੰਦੇ ਆ ਜਾਣਗੇ ਜੀ ਚੁੱਪ ਕਰਕੇ ਨਾਮ ਅਗਰ ਤੁਰੂਗਾ ਕੋਈ ਕਿੰਨਾ ਵਾਸਤਾ
1: ਅਮਰੀਕਾ ਦੀ ਟਿਕਟ ਲੈ ਕੇ ਫਿਰ ਉੱਥੇ ਦਿਹਾੜੀ ਲਾਉਣ ਲੱਗ ਜਾਊ ਸਾਡੇ ਵਾਂਗੂ
0: ਹਾਂਜੀ ਮੁੜ ਕੇ ਫੇਰ ਚੱਲ ਜਾਊਗਾ ਉਹਨੇ ਸੋਚਿਆ ਮੈਂ ਵੀ ਆ ਕੇ MLA ਬਣ ਜਾ ਜੀ
1: ਜੀ ਬਿਲਕੁਲ ਹੈ ਜੀ
0: ਸੋ MLA MP ਤਾਂ ਪੱਕਾ ਹੀ ਆ ਨਾ ਮੈਂ ਮਤਲਬ ਜਿੰਨੀ ਮੈਨੂੰ ਸਮਰਥਨ ਜਿੰਨਾ ਆਇਆ ਇੱਥੇ ਅਨਰੈਸਟ ਹੈਗੀ ਆ ਜੀ ਇੱਥੇ ਕਿਸਾਨ ਅੰਦੋਲਨ ਦੇ ਚ ਇਹਨੂੰ ਪਤਾ ਨੀ ਹੈਗਾ ਜੀ ਕਿਸਾਨ ਅੰਦੋਲਨ ਵਾਲੇ ਦੇਖ ਲੈ ਜੀ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਇਹ ਬਲਵੀਰ ਸਿੰਘ ਰਾਜੇਵਾਲ ਦਾ ਜਿਹੜਾ ਹੈਗਾ ਆ ਕਿੰਨਾ ਕੁ ਰੁਤਬਾ ਸੀਗਾ ਜੀ
1: ਬਿਲਕੁਲ
0: ਜਦੋਂ ਉਹਨਾਂ ਨੇ ਆ ਕੇ ਇਲੈਕਸ਼ਨ ਪਾਰਟੀਸਪੇਟ ਕੀਤਾ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਸਪੋਰਟ ਕਰਦੇ ਹੈਗੇ ਨਾ ਜਦੋਂ ਇਲੈਕਸ਼ਨ ਹੋਣਾ ਆ ਨਾ ਇਹਨਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਵੱਲੋਂ ਮੁੜ ਜਾਣਾ ਇਹ ਸਾਰੇ ਆਪੋਜੀਸ਼ਨ ਪਾਰਟੀਆਂ ਦੇ ਬੰਦੇ ਹੈਗੇ ਆ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਜਿਹੜੇ ਅਫੈਕਟਡ ਬੱਚੇ ਹੈਗੇ ਉਹ ਤਾਂ ਲੱਗ ਪਏ ਵਿਚਾਰੇ ਫੇਰ ਤਿਆਰੀਆਂ ਕਰਨ ਦੁਬਾਰਾ ਪਤਾ ਨੀ ਪੇਪਰ ਕਦੋਂ ਹੋਣਾ ਮੇਰੇ ਕੋਲ ਦੁਬਾਰਾ ਨਾ ਜਿਹੜਾ ਹੈਗਾ ਆ ਪੜਨ ਵਾਲੇ ਬੱਚਿਆਂ ਕੋਲ ਸਰ ਇੰਨਾ ਟਾਈਮ ਕਿੱਥੇ ਹੁੰਦਾ ਹੈਗਾ? ਯੂਥ ਵਿੱਚ ਅਨਰੈਸਟ ਜਰੂਰ ਆ, ਪਰ ਬੱਚੇ ਜਿਹੜੇ ਹੈਗੇ ਜਦ ਤੱਕ ਜਿਹੜੇ ਪੜ੍ਹਨ ਜਿਹੜੇ ਉੱਥੇ ਨੀਟ ਵਾਲੇ ਤੁਹਾਡੇ, ਤੁਸੀਂ ਉਹ ਬੱਚਿਆਂ ਨੂੰ ਦੇਖੋ, ਉਹਨਾਂ ਬੱਚਿਆਂ ਨੇ ਤਾਂ ਸਾਰੇ ਸ਼ੌਂਕ ਮਾਰੇ ਹੁੰਦੇ ਸਰ,
1: ਕਿਸੇ
0: ਰਿਸ਼ਤੇਦਾਰੀ ਦੇ ਵਿਆਹ ਸ਼ਾਦੀ ਨੀ ਜਾਂਦੇ ਉਹ,
1: ਧਰਨਿਆਂ ਤੇ ਥੋੜੀ ਤੁਰੇ
0: ਉਹਨਾਂ ਦੇ ਘਰ ਸਰ, ਉਹਨਾਂ ਦੇ ਘਰ ਚ ਫੰਕਸ਼ਨ ਹੋਵੇ ਨਾ ਤੇ ਉਹ ਆਪਣਾ ਅਲੱਗ ਕਮਰੇ ਦੇ ਵਿੱਚ ਆਪਣਾ ਜਿਹੜਾ ਹੈਗਾ ਤਿਆਰੀ ਕਰਦੇ ਹੁੰਦੇ ਜੀ,
1: ਬਿਲਕੁਲ
0: ਤਪੱਸਿਆ ਕਰਨੀ ਪੈਂਦੀ ਹੈ, ਕੋਈ ਸੌਖੇ ਕੰਮ ਨੀ ਹੈਗੇ। ਸੋ ਇਸ ਕਰਕੇ ਉਹ ਬੱਚੇ ਨੀ ਮਤਲਬ ਜਿਹੜਾ ਹੈਗਾ ਆ ਉਹ ਓਨਾ ਕੁ ਉਹਨਾਂ ਨੂੰ ਰਿਸੈਂਟਮੈਂਟ ਜਰੂਰ ਹੁੰਦੀ ਆ, ਮਾਂ ਬਾਪ ਨੂੰ ਰਿਸੈਂਟਮੈਂਟ ਹੁੰਦੀ ਹੈਗੀ ਆ, ਪਰ ਨਾਲ ਜਿਹੜਾ ਹੈਗਾ ਆ ਉਹ ਕਹਿੰਦੇ ਵੀ ਹੁਣ ਦੁਬਾਰਾ ਤਿਆਰੀ ਕਰਨੀ ਪੈਣੀ ਹੈ।
1: ਬਿਲਕੁਲ ਜੀ ਸੈਣੀ ਸਾਹਿਬ, ਤੁਹਾਡੇ ਤੋਂ ਛੁੱਟੀ ਲੈਣ ਤੋਂ ਪਹਿਲਾਂ ਆਪਣੇ ਨਾਲ ਮੁਗੱਦਰ ਹੀ ਜੁੜੇ, ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਾ ਦਈਏ ਜਾਂਦੇ ਜਾਂਦੇ।
0: ਮੈਂ ਵੋਟ ਨੀ ਪਾਉਣੀ,
1: ਤੁਸੀਂ ਪਹਿਲਾਂ ਕਿਹਾ ਤਾਂ ਹਲੇ ਤਾਂ ਸਵਾਲ ਵੀ ਨੀ ਆਇਆ ਸੀ।
0: ਮੈਂ ਨੀ ਵੋਟ ਪਾਉਣੀ, ਮੈਂ ਨੀ,
1: ਤੁਸੀਂ ਮੈਨੂੰ ਫਸਾ ਜਾਂਦੇ ਹੋ ਨਾ ਬਾਅਦ ਚੋਂ, ਮੈਨੂੰ ਪੁੱਛਦੇ ਰਹਿੰਦੇ ਵੋਟ ਕਿਹਨੂੰ ਪਾਈ।
0: ਮੈਂ ਪਹਿਲਾਂ ਦੱਸ ਦਿਆ ਜੀ, ਤੁਸੀਂ ਵੀ ਸੌਂਹ ਖਾ ਲਿਆ ਭਾਵਾਂ ਵੀ ਸ਼ੱਕ, ਮੈਂ ਵੀ ਸੌਂਹ ਖਾ ਕੇ ਕਹਿੰਦਾ ਹੈਗਾ ਵੀ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਉਹ ਨੀ ਵੋਟ
1: ਪਾਉਣਗੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ।
2: ਆਪਾਂ ਨੀ ਤੜਨਾ ਇਹਨਾਂ ਦੇ ਪਿੱਛੇ, ਆਪਾਂ ਨੀ ਤੜਦੇ ਕਦੇ ਵੀ,
0: ਠੀਕ ਆ? ਨਹੀਂ ਆਪਾਂ ਨੀ ਲੜਦੇ, ਮੈਂ ਤਾਂ ਪਹਿਲਾਂ ਹੀ ਦੱਸ ਦਿੱਤਾ।
2: ਇਹ ਵੀ ਸਾਡੀ ਅਦਾਲਤ ਹੈ ਇੱਕ ਛੋਟੀ ਜੀ ਆਪਣਾ ਦੁਆਬਾ ਰੇਡੀਓ, ਇਹਦੇ ਤੇ ਆਰਗੂਮੈਂਟ ਆਪਣੇ ਚੱਲਦੇ ਰਹਿਣਗੇ, ਪਰ ਮੁੜ ਕੇ ਆਪਾਂ ਬਾਹਰ ਜਾ ਕੇ ਹੱਥ ਮਿਲਾ ਲਾਂਗੇ ਫਿਰ ਵੀ। ਹਾਂਜੀ ਸੈਣੀ ਬਾਈ ਜੀ ਆਓ ਜੀ, ਸਤਿ ਸ੍ਰੀ ਅਕਾਲ
1: ਜੀ।
2: ਤੇ ਉਹ ਵਕੀਲਾਂ
0: ਮੁਕੱਦਰ ਵੀਰ ਜੀ, ਜਿੱਤ ਜੀ ਪਿਆਰ ਪਿਆਰ ਨਿਭਾਉਣ ਦਾ ਇੱਕੋ ਹੀ ਤਰੀਕਾ ਹੁੰਦਾ, ਜਾਂ ਬੰਦੇ ਨੂੰ ਆਪਣੇ ਵਰਗਾ ਕਰ ਲੋ ਤੇ ਨਹੀਂ ਤਾਂ ਉਹਦੇ
1: ਵਰਗਾ ਹੋ ਜਾਓ ਜੀ।
2: ਬਿਲਕੁਲ
0: ਆਪਾਂ ਜਿਹੜਾ ਹੈਗਾ ਆ ਤੁਹਾਨੂੰ ਨੀ ਆਪਣੇ ਵਰਗੇ ਕਰ ਸਕੇ, ਆਪਾਂ ਸਾਰਿਆਂ ਨੇ ਸੌਂਹ ਪਾਉਣੀ, ਇਕੱਠਿਆਂ ਨੇ ਪਾਉਣੀ ਆ ਵੀ ਆਪਾਂ ਨੀ ਵੋਟ ਪਾਉਣ ਜਾਂਦੇ।
2: ਨਹੀਂ ਨਾ ਜਿਵੇਂ ਜਿਵੇਂ ਹੁਣ ਤੁਸੀਂ ਜੱਜ ਦੇ ਸਾਹਮਣੇ ਆਰਗੂਮੈਂਟ ਕਰਦੇ ਹੋ, ਵਕੀਲ ਹੁਣ ਮੰਨ ਲਓ ਇੱਕ ਦੂਜੇ ਧੜੇ ਦਾ ਇੱਕ ਦੂਜੇ ਧੜੇ ਦਾ, ਹੁਣ ਭਾਰਜਵਾਈ ਆਪਣੇ ਜੱਜ ਨੇ ਤੇ ਆਪਾਂ ਹੁਣ ਇੱਥੇ ਆਰਗੂਮੈਂਟ ਕਰਨਾ ਹੈ, ਤੇ ਮੁੜ ਕੇ ਆਪਾਂ ਬਾਅਦ ਚੋਂ ਫੋਨ ਕਰਕੇ ਪਰਸਨਲ ਕਹਿਣਾ ਵੀ ਸੈਣੀ ਬਾਈ ਜੀ ਸਤਿ ਸ੍ਰੀ ਅਕਾਲ, ਲਵ ਯੂ ਪਿਆਰਿਓ। ਇਹੀ ਤਾਂ ਫਿਰ ਉਹੀ ਗੱਲ ਐ ਨਾ, ਹੁਣ ਜਿੰਨੇ ਸਿਆਸਤਦਾਨ ਚਲਾਕ ਹੋਈ ਜਾਂਦੇ ਨੇ ਆਪਾਂ ਨੂੰ ਵੀ ਚਲਾਕ ਹੋਣਾ ਪਊਗਾ, ਨਹੀਂ ਜੇ ਰੋਲ ਦੇਣਗੇ ਆਪਣੇ ਤਾਂ ਤੱਪੜ ਸਾਰੇ ਗੱਲੇ।
1: ਬਿਲਕੁਲ
2: ਬਿਲਕੁਲ
0: ਬਿਲਕੁਲ,
2: ਸਵਾਲ ਨੀ ਮੇਰਾ, ਮੈਂ ਤਾਂ ਨਾ, ਹਾਂਜੀ ਸੈਣੀ ਬਾਈ ਜੀ ਕਰੋ ਗੱਲ ਤੁਸੀਂ।
0: ਨਹੀਂ ਨਹੀਂ ਤੁਸੀਂ ਕਰੋ ਗੱਲ। ਹਾਂਜੀ
2: ਹਾਂਜੀ ਹਾਂਜੀ, ਉਹ ਨਹੀਂ ਮੈਂ ਤਾਂ ਨਾ ਉਹ ਸਿਆਸਤ ਗੱਲ ਅਸਲ ਚ ਨਾ ਜਿਵੇਂ ਡਾਕਟਰ ਪੱਟੀ ਸਾਹਿਬ ਕਰਦੇ ਪਏ ਨੇ ਗੱਲ, ਉਹ ਗੱਲ ਅਸਲ ਚ ਹੈ ਸਿਆਸਤ ਇਹ ਨਾ, ਜਿਵੇਂ ਹੁਣ ਆਪਾਂ ਕਹਿ ਦਿੰਦੇ ਵੀ ਮੋਦੀ ਸਾਹਿਬ ਧਰਮ ਨੂੰ ਵਰਤਦੇ ਪਏ ਨੇ,
1: ਜੀ
2: ਉਵੇਂ ਇਹ ਆਪਣੇ ਵਾਲੇ ਨੇ, ਹੁਣ ਆਪਾਂ ਜੇ ਇਹਨਾਂ ਨੂੰ ਨਾ ਕਹੀਏ ਤੇ ਇਹ ਵੀ ਧਰਮ ਨੂੰ ਸ਼ੁਰੂ ਵਰਤਣਾ ਸ਼ੁਰੂ ਆਪਣੇ ਵਾਲਿਆਂ ਨੇ ਕੀਤਾ ਅਕਾਲੀ ਦਲ ਨੇ
1: ਜੀ,
2: ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਧਰਮ ਦੀ ਜਿਹੜੀ ਸਵਾਰੀ ਹੁੰਦੀ ਹੈ ਨਾ ਬਾਈ ਜੀ, ਇਹ ਸ਼ੇਰ ਦੀ ਸਵਾਰੀ ਹੁੰਦੀ ਹੈ, ਜਿਹਦੇ ਉੱਤੇ ਬੈਠਾ ਜਾਂਦਾ ਬੰਦਾ ਫਿਰ ਤਾਂ ਪਰਵਾਹ ਨੀ ਹੈਗੀ, ਜਦੋਂ ਇਹਦੇ ਅਗਲੇ ਪਾਸੇ ਡਿੱਗ ਜਾਂਦਾ ਬੰਦਾ ਫਿਰ ਉਹ ਸ਼ੇਰ ਜਾਣਦਾ, ਧਰਮ ਵਾਲਾ ਸ਼ੇਰ ਜਿਹੜਾ ਨਾ ਫਿਰ ਉਹ ਜਾਣਦਾ, ਜਾਂ ਫਿਰ ਅਗਲੇ ਪਾਸੇ ਬੰਦਾ ਜਿਹੜਾ ਡਿੱਗਿਆ ਹੁੰਦਾ ਉਹ ਜਾਣਦਾ
1: ਜੀ।
2: ਹੁਣ ਇਸ ਟਾਈਮ ਸਾਡੀ ਖੇਤਰੀ ਪਾਰਟੀ ਦੇ ਹਾਲਾਤ ਉਹ ਨੇ, ਹੁਣ ਇਹ ਇਸ ਟਾਈਮ ਸ਼ੇਰ ਦੇ ਅਗਲੇ ਪਾਸੇ ਡਿੱਗੇ ਹੋਏ ਨੇ, ਧਰਮ ਵਾਲੇ ਸ਼ੇਰ ਦੇ
1: ਜੀ।
2: ਹੈ ਵਰਤਣਾ ਇਹਨਾਂ ਨੇ ਸ਼ੁਰੂ ਕੀਤਾ, ਵੇਖੋ ਪਹਿਲਾਂ ਸਾਡੇ ਮੰਨ ਲਓ ਤਿੰਨ ਆਪਾਂ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਇੱਕ ਸ਼੍ਰੋਮਣੀ ਕਮੇਟੀ ਦਾ, ਇੱਕ ਜਥੇਦਾਰ, ਤਿੰਨ ਪਿੱਲਰ ਹੁੰਦੇ ਸੀ। ਇਹਨਾਂ ਨੇ ਸਾਰਿਆਂ ਨੂੰ ਰਲਾ ਕੇ ਉਹੀ ਗੱਲ ਇਕੱਠਿਆਂ ਕਰ ਲਿਆ ਵੀ ਉਹ ਸਾਰੇ, ਜਿਵੇਂ ਹੁਣ ਪੱਟੀ ਸਾਹਿਬ ਕਹਿੰਦੇ ਸੀ ਜੇ ਕਾਂਗਰਸ ਵਾਲਿਆਂ ਨੇ ਗੋਲੀ ਚਲਾਈ ਹੁੰਦੀ
1: ਜੀ,
2: ਹੁਣ ਕਾਂਗਰਸ ਵਾਲਿਆਂ ਨੇ ਗੋਲੀ ਚਲਾਈ ਅਕਾਲ ਤਖ਼ਤ ਤੇ ਮੰਨ ਲਓ ਜਾ ਕੇ, ਤੇ ਉਹ ਬਲਟੋਆ ਸਾਹਿਬ ਹਰੀ ਜਿਹੜੇ ਹੁਣ ਅਕਾਲੀ ਦਲ ਦੇ ਲੀਡਰ ਨੇ, ਉਹ ਕਹਿੰਦੇ ਵੀ ਅਸੀਂ ਤਾਂ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਨੇ ਉਹਨਾਂ ਨੂੰ ਅਸੀਂ ਸਿੱਖ ਹੀ ਨੀ ਮੰਨਦੇ, ਕਹਿੰਦੇ ਉਹ ਸਿੱਖ ਹੈ ਹੀ ਨੀ। ਹੁਣ ਸਰਟੀਫਿਕੇਟ ਲੈ ਲਓ ਇਹਨਾਂ ਤੋਂ ਲੈ ਲਓ, ਹੋ ਸਕਦਾ ਮੈਂ ਪਾਈ ਹੋਵੇ ਜਾਂ ਤੁਸੀਂ ਪਾਈ ਹੋਵੇ ਜਾਂ ਸੈਣੀ ਬਾਈ ਜੀ ਨੇ ਪਾਈ ਹੋਵੇ, ਤੇ ਸਰਟੀਫਿਕੇਟ ਇਹ ਦੇਣਗੇ ਵੀ ਤੁਸੀਂ ਸਿੱਖ ਹੈ, ਜੇ ਤਾਂ ਸਾਨੂੰ ਵੋਟ ਪਾਉਂਦੇ ਹੋ ਫਿਰ ਤਾਂ ਤੁਸੀਂ ਸਿੱਖ ਹੋ। ਜਿਵੇਂ ਉਹੀ ਹੁਣ ਮੋਦੀ ਸਾਹਿਬ ਵੀ ਕਹਿੰਦੇ ਜੇ ਤੇ ਸਾਨੂੰ ਵੋਟ ਪਾਉਣ ਵਾਲੇ ਨੇ ਉਹ ਤਾਂ ਦੇਸ਼ ਭਗਤ ਨੇ ਜਾਂ ਰਾਮ ਭਗਤ ਨੇ, ਜਿਹੜੇ ਦੂਜੇ ਪਾਸੇ ਨੇ ਉਹ ਦੇਸ਼ ਧਰੋਹੀ ਨੇ, ਹੈ ਉਹ ਧਰਮ ਦੇ ਵਿਰੋਧੀ ਨੇ
1: ਜੀ।
2: ਉਵੇਂ ਹੁਣ ਜਿਵੇਂ ਆ ਡਾਕਟਰ ਪੱਟੀ ਸਾਹਿਬ ਨੇ ਜਥੇਦਾਰਾਂ ਦੀ ਗੱਲ ਕੀਤੀ, ਠੀਕ ਆ ਆਪਾਂ ਜਥੇਦਾਰਾਂ ਨੂੰ ਕਹਿੰਦੇ ਹੈਗੇ ਆ ਵੀ ਉਹ ਜਥੇਦਾਰ ਗਲਤ ਨੇ, ਜਿੱਦੇ ਦਾ ਇਹੀ ਗਿਆਨੀ ਹਰਪ੍ਰੀਤ ਸਿੰਘ ਜਿੱਦੇ ਆ ਵਡਾਲਾ ਸਾਹਿਬ 320 ਸੂਪਾਂ ਦਾ ਧਰਨਾ ਲਾਈ ਬੈਠੇ ਸੀ ਉੱਥੇ
1: ਜੀ,
2: ਤੇ ਇਹੀ ਇਹੀ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸੀ, ਕਹਿੰਦੇ ਅਕਾਲੀ ਉਹ ਡਾਂਗਾ ਚੱਕ ਲਓ, ਕਹਿੰਦੇ ਇਹਨਾਂ ਦੇ ਡਾਂਗਾ ਫੇਰੋ, ਕਹਿੰਦੇ ਹੈਂ ਉਦਣ ਤੇ ਸੀ ਉਹ ਕੌਮ ਦੇ ਜਥੇਦਾਰ, ਜਿੱਦਣ ਉਹ ਦੂਜੇ ਪਾਸੇ ਆ ਗਏ ਉਦਣ ਉਹ ਹੋ ਗਏ ਜਾਂ ਤਾਂ ਉਹ ਬੀਜੇਪੀ ਵਾਲੇ ਲਾ ਲਓ ਜਾਂ ਉਹ ਜਿਵੇਂ ਹੁਣ, ਕਿਉਂਕਿ ਇਹ ਨਾ ਇਹ ਅੱਜ ਬੀਜੇਪੀ ਵਾਲਾ ਨੀ, ਜਦੋਂ ਮੰਨ ਲਓ ਕਾਂਗਰਸ ਦਾ ਤੇ ਅਕਾਲੀਆਂ ਦਾ ਕਨਫਲਿਕਟ ਚੱਲਦਾ ਸੀ
1: ਜੀ,
2: ਉਦੋਂ ਇਹ ਵੀ ਉਦੋਂ ਇਹ ਹੁੰਦਾ ਸੀ ਵੀ ਇਹ ਜਿਹੜਾ ਸਾਡੇ ਵੱਲ ਨਹੀਂ ਉਹ ਕਾਂਗਰਸੀ ਹੈ
1: ਜੀ,
2: ਹੈ ਜਿਹੜਾ ਸਾਡੇ ਵੱਲ ਹੈ ਉਹ ਪੰਥ ਵਾਲਾ
1: ਜੀ
2: ਜਾਂ ਅਕਾਲੀ ਹੈ। ਫਿਰ ਹੁਣ ਹੁਣ ਚੱਲ ਪਿਆ ਕੰਮ ਵੀ ਹੁਣ ਕਾਂਗਰਸ ਕਮਜ਼ੋਰ ਹੋ ਗਈ, ਹੁਣ ਇਹ ਚੱਲ ਪਿਆ ਵੀ ਜਿਹੜਾ ਸਾਡੇ ਵੱਲ ਦਾ ਨੀ ਉਹ ਬੀਜੇਪੀ ਵੱਲ ਦਾ ਜੀ, ਉਹ ਜਥੇਦਾਰ ਬੀਜੇਪੀ ਵੱਲ ਦਾ, ਜਿਹੜਾ ਸਾਡੀ ਗੱਲ ਕਰਦਾ ਉਹ ਹੁਣ ਆ ਗੜਗੱਜ ਹੈ। ਇਹੀ ਗੜਗੱਜ ਦੀਆਂ ਮੈਂ ਤੁਹਾਨੂੰ ਕਿੰਨੀ ਵਾਰੀ ਇਹ ਗੱਲ ਕਹੀ ਹੈ ਵੀ ਸਰਨਾ ਸਾਹਿਬ ਵੀ ਅਕਾਲੀ ਦਲ ਦੇ ਨਾਲ ਹੀ ਨੇ ਨਾ ਜੀ, ਮੈਂ ਭਾਰਜ ਭਾਈ ਜੀ ਅੱਜ ਤੁਹਾਨੂੰ ਮੰਨ ਲਓ ਤੁਹਾਨੂੰ ਗਾਲਾਂ ਕੱਢੀ ਜਾਵਾਂ, ਮਾੜਾ ਬੋਲੀ ਜਾਵਾਂ, ਭਾਰਜ ਭਾਈ ਆਹ ਹੈ ਫਲਾਣਾ ਢਮਕਾਣਾ
1: ਜੀ,
2: ਚਾਰ ਦਿਨਾਂ ਨੂੰ ਮੈਂ ਉੱਠ ਕੇ ਮੈਂ ਤੁਹਾਨੂੰ ਕਹਾਂ ਬਈ ਯਾਰ ਭਾਰਜ ਭਾਈ ਵਰਗਾ ਤਾਂ ਬੰਦਾ ਹੀ ਕੋਈ ਨੀ, ਉਹੀ ਗੱਲ ਵੀ ਇਹ ਤਾਂ ਬਸ ਸਾਰਾ ਕੁਛ ਹੀ ਬਸ ਭਾਰਜ ਭਾਈ ਹੋਈ ਹੈ, ਬਸ ਹੋਰ ਕੁਛ ਨੀ ਹੈਗਾ
1: ਜੀ,
2: ਹੈ ਇਹੀ ਸਰਨਾ ਸਾਹਿਬ ਇਹੀ ਗੜਗੱਜ ਸਾਹਿਬ ਦੀ ਵੀਡੀਓ ਤੁਹਾਨੂੰ ਭੇਜ ਦੇਣਾ ਵੀ ਸੁਖਬੀਰ ਬਾਦਲ ਨੇ ਸਾਰਾ ਜਿਹੜਾ ਇਹ ਬਾਦਲਾਂ ਨੇ ਪੱਟਿਆ ਸਾਰਾ ਪੰਜਾਬ, ਇਹਨਾਂ ਨੇ ਉਹੀ ਗੱਲ ਬੇੜਾ ਕਰਕੇ ਕੀਤਾ, ਤੇ ਅੱਜ ਸਰਨਾ ਸਾਹਿਬ ਨੂੰ ਪੁੱਛ ਲਓ ਇਹੀ ਗੜਗੱਜ ਸਾਹਿਬ ਦੀਆਂ ਕੱਢ ਦੋ, ਕਹਿੰਦੇ ਵੀ ਬਸ ਬਚਾਉਣਾ ਹੀ ਇਹਨਾਂ ਨੇ ਪੰਜਾਬ
1: ਜੀ।
2: ਫਿਰ ਹੁਣ ਜੇ ਸਾਨੂੰ ਨਾ ਸਮਝ ਆਵੇ ਭਾਰਜ ਬਾਈ ਜੀ, ਫਿਰ ਹੁਣ ਇਹ ਤਾਂ ਹੁਣ ਰੱਬ ਹੀ ਜਾਣਦਾ ਜਾਂ ਉਹੀ ਗੱਲ ਹੈ ਵੀ ਸਾਨੂੰ ਫਿਰ ਵੀ ਇਹ ਸਿਆਸਤ ਦੀ ਜੇ ਨਾ ਸਮਝ ਆਵੇ ਵੀ ਇਹ ਸਿਆਸਤ ਸਾਡੇ ਨਾਲ ਕਰਦੀ ਕੀ ਪਈ ਹੈ।
1: ਉਹ ਸਾਰੀਆਂ ਚਲੋ ਚੀਜ਼ਾਂ ਨਾਲ ਸਹਿਮਤ ਆ, ਪਰ ਜੇ ਜੋ ਕੁਝ ਵਾਪਰ ਰਿਹਾ ਮੈਂ ਇੱਕ ਉਹਦੇ ਵੱਖਰੇ ਪੱਖ ਤੋਂ ਵੀ ਜਾਣਨਾ ਚਾਹਾਂਗਾ ਸੈਣੀ ਸਾਹਿਬ ਨੂੰ ਤੋਂ ਵੀ ਕਿ ਸੈਣੀ ਸਾਹਿਬ ਚਲੋ ਆਪਾਂ ਵੋਟ ਦੀ ਗੱਲ ਤੋਂ ਸ਼ੁਰੂ ਕੀਤੀ ਸੀ, ਜੇ ਆਪਾਂ ਵੋਟ ਬਣਾਉਂਦੇ ਹਾਂ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਆਪਣੀ ਐਸ ਜੀ ਪੀ ਸੀ ਦੀ ਗੱਲ ਹੁੰਦੀ ਹੈ, ਸਿੱਖ ਧਰਮ ਦੀ ਗੱਲ ਹੁੰਦੀ ਹੈ, ਤਾਂ ਉਹਦੇ ਵਿੱਚ ਜੋ ਪ੍ਰੋਟੋਕੋਲ ਹੈ, ਚਾਹੇ ਆਪਣੇ ਵੋਟ ਬਣਾਉਣ ਦਾ ਪ੍ਰੋਟੋਕੋਲ ਹੈ, ਚਾਹੇ ਆਪਾਂ ਪਾਸਪੋਰਟ ਬਣਾਉਂਦੇ ਹਾਂ, ਉਹਦੇ ਵਿੱਚ ਵੀ ਪ੍ਰੋਟੋਕੋਲ ਹੈਗੇ ਨੇ, ਜਿਹੜੀਆਂ ਉਹਦੀਆਂ ਫਾਰਮੈਲਿਟੀਆਂ ਨੇ ਉਹ ਪੂਰੀਆਂ ਕਰਨੀਆਂ ਪੈਂਦੀਆਂ। ਇਸੇ ਤਰ੍ਹਾਂ ਮੁਸਲਿਮ ਧਰਮ ਦੇ ਵਿੱਚ, ਕ੍ਰਿਸਚਨ ਧਰਮ ਦੇ ਵਿੱਚ, ਹਰ ਧਰਮ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਫਾਰਮੈਲਿਟੀਆਂ ਨੇ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਤੇ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਜੇ ਅਸੀਂ ਵੋਟ ਪਾਉਣੀ ਚਾਹੁੰਦੇ ਹਾਂ ਮਤਲਬ ਕਿ ਐਸ ਜੀ ਪੀ ਸੀ ਦੇ ਵਿੱਚ ਵੀ ਜਾਂ ਕਿੱਦਾਂ, ਤਾਂ ਫਿਰ ਮੈਨੂੰ ਲੱਗਦਾ ਕਿ ਉਹ ਪ੍ਰੋਟੋਕੋਲ ਤਾਂ ਹਰ ਸੰਸਥਾ ਦੇ ਜਿਹੜੇ ਨੇ ਉਹ ਕਿੱਥੇ ਵੀ ਹੈ ਉਹ ਲਾਗੂ ਤਾਂ ਹੁੰਦੇ ਹੀ ਨੇ ਜੇ ਅਸੀਂ ਉਹਦੇ ਵਿੱਚ ਵੋਟ ਪਾਉਣੀ ਚਾਹੁੰਦੇ ਹਾਂ ਤਾਂ।
0: ਪਰ ਸਭ ਗੱਲ ਇੱਦਾਂ ਹੈਗੀ ਆ, ਜਿੱਥੇ ਤੱਕ ਵੋਟ ਦਾ ਸਵਾਲ ਹੈਗਾ ਆ ਨਾ, ਵੋਟ ਦੇ ਸਵਾਲ ਦੇ ਉੱਤੇ ਜਿਹੜਾ ਆ ਸਰਨੇਮ ਦਾ ਕੋਈ ਜ਼ਰੂਰੀ ਥੋੜਾ ਹੈਗਾ ਆ, ਵੋਟ ਦੀ ਅਲੱਗ ਐਸ ਜੀ ਪੀ ਸੀ ਦੀ ਜਿਹੜੀ ਵੋਟ ਹੈਗੀ ਆ ਉਹ ਤਾਂ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਆ ਜੀ।
1: ਹਾਂਜੀ,
0: ਹੁਣ ਜਿੱਦਾਂ ਮੇਰੇ ਸਾਰੇ ਖਾਨਦਾਨ ਦਾ ਨਾਂ, ਮੇਰੇ ਪਿਤਾ ਜੀ ਦਾ ਨਾਂ ਸਾਰਿਆਂ ਦੇ ਨਾਮ ਨਾਲ ਸਿੰਘ ਲੱਗਦਾ ਜੀ, ਤੇਰਾ ਖਰੇ ਜੰਮਦਿਆਂ ਨਾਲ ਹੀ ਟੀਵਾ ਦਿਖਾਲ ਲਿਆ ਸੀ ਵੀ ਬੱਚਾ ਪਾਗੀ ਤੇ ਵੀ ਏਦਾਂ ਹੋਣਾ ਆ ਤੇ ਮੇਰੇ ਨਾਂ ਨਾਲ ਸਿੰਘ ਨੀ ਲਾਇਆ
1: ਜੀ,
0: ਹਾਂਜੀ, ਇਸ ਕਰਕੇ ਮੈਨੂੰ ਐਸ ਜੀ ਪੀ ਸੀ ਵਾਲੇ ਵੱਢ ਦੇਣਗੇ। ਸੋ ਇਸ ਕਰਕੇ ਜਿਹੜਾ ਹੈਗਾ ਉਹ ਤਾਂ ਇਹਨਾਂ ਦਾ ਐਸ ਜੀ ਪੀ ਸੀ ਦੇ ਵੋਟ ਬਣਾਉਣ ਦਾ ਜਿਹੜਾ ਹੈਗਾ ਆ ਉਹ ਤਾਂ ਉਹਨਾਂ ਨੇ ਆਪਣਾ ਵੱਖਰਾ ਰੱਖਿਆ ਆ ਕਿ ਇੰਸਟੀਟਿਊਸ਼ਨ ਚਲਾਉਣ ਵਾਸਤੇ ਉਹਨਾਂ ਦਾ ਵੀ ਸਾਬਤ ਸੂਰਤ ਸਿੱਖ ਹੋਣਾ ਜ਼ਰੂਰੀ ਹੈਗਾ ਆ ਜੀ, ਤੇ ਉਹਦੀ ਵੋਟ ਜਿਹੜੀ ਆ ਉਹ ਬਣਾਈ ਜਾਏਗੀ ਤੇ ਉਹੀ ਵੋਟ ਕਾਸਟ ਹੋਏਗੀ ਜੀ।
1: ਬਿਲਕੁਲ ਹੈ ਜੀ, ਤੇ ਦੂਸਰਾ ਇਹਦੇ ਵਿੱਚ ਜ਼ਰੂਰ
0: ਇੱਕ ਜਿਹੜਾ ਹੈਗਾ ਆ,
1: ਹਾਂਜੀ, ਦੂਸਰਾ ਪੱਖ ਇਹਦੇ ਵਿੱਚ ਲੈਣਾ ਚਾਹਾਂਗਾ ਕਿ ਇਹ ਤਾਂ ਹੋ ਗਿਆ ਚਲੋ ਇਹ ਪੱਖ, ਪਰ ਦੂਸਰਾ ਕਿ ਜੋ ਕੁਝ ਕਹਿ ਲੋ ਕਿ ਜੋ ਧਰਮ ਦੇ ਆਧਾਰ ਦੇ ਉੱਤੇ ਜੋ ਕੁਝ ਵੀ ਹੋ ਰਿਹਾ, ਉਹ ਚਾਹੇ ਕਾਨੂੰਨ ਬਣ ਰਹੇ ਨੇ, ਚਾਹੇ ਉਹ ਬੇਅਦਬੀਆਂ ਹੋ ਰਹੀਆਂ ਨੇ, ਚਾਹੇ ਕੁਝ ਵੀ ਹੈ, ਚਲੋ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਕਿ ਜਥੇਦਾਰ ਸਾਹਿਬਾਨ ਦੇ ਉੱਤੇ ਜੋ ਉਹਨਾਂ ਦੀ ਛਵੀ ਜੋ ਪਹਿਲਾਂ ਹੁੰਦੀ ਸੀ ਉਹ ਉਸੇ ਤਰ੍ਹਾਂ ਬਰਕਰਾਰ ਨਹੀਂ ਰਹਿ ਸਕੀ ਜਾਂ ਰੱਖ ਨਹੀਂ ਸਕੇ, ਪਰ ਮੇਰੇ ਵਰਗਾ ਕਿ ਮੈਂ ਵੀ ਉਹਨਾਂ ਨੂੰ ਉੱਠ ਕੇ ਸਵਾਲ ਕਰ ਦਿੰਦਾ ਜਾਂ ਸਾਰੀਆਂ ਚੀਜ਼ਾਂ ਨੇ, ਚਲੋ ਉਹ ਹੱਕ ਵੀ ਬਣਦਾ ਇੱਕ ਤਕਰੀਬਨ ਸਵਾਲ ਜਵਾਬ ਦਾ ਚਲੋ ਹੈਗਾ, ਪਰ ਜੋ ਹਾਲਤ ਬਣ ਗਈ ਹੈ ਕਿ ਜਥੇਦਾਰ ਸਾਹਿਬਾਨਾਂ ਦੀ ਜਾਂ ਪੋਲੀਟੀਕਲ ਸਿਸਟਮ ਨੇ ਬਣਾ ਦਿੱਤੀ ਹੈ ਜਾਂ ਜਿੱਦਾਂ ਮਰਜ਼ੀ ਦੇਖ ਲਓ, ਕਿ ਇਹ ਸਹੀ ਹੋ ਰਿਹਾ ਸਾਰਾ ਕੁਝ, ਕਿ ਇੱਕ ਜਿਹੜੀ ਰਿਸਪੈਕਟ ਆ ਕਿਸੇ ਵੀ ਸੰਸਥਾ ਦੀ ਜਾਂ ਕਿਸੇ ਵੀ ਸ਼ਖਸੀਅਤ ਦੀ ਤਾਂ ਉਹ ਘੱਟੋ ਘੱਟ ਉਹ ਤਾਂ ਬਰਕਰਾਰ ਰਹੇ, ਜੇ ਉਹ ਉਹਦੇ ਵਿੱਚ ਜਥੇਦਾਰ ਸਾਹਿਬ ਆਪ ਮੁਹਾਦਰੇ ਜਾਂ ਜਿਹੜੀ ਸਿੱਖ ਸੰਸਥਾ ਹੈਗੀ ਆ ਉਹ ਜੇ ਫੈਸਲੇ ਕੁਝ ਲੈਂਦੀ ਹੈ ਤਾਂ ਮੇਰੇ ਵਰਗਾ ਉਹਦੇ ਉੱਤੇ ਸਵਾਲ ਖੜੇ ਕਰ ਦਿੰਦਾ ਹੈ, ਤੇ ਜੇ ਉਹ ਨਹੀਂ ਕਰਦੇ ਹੈ ਤਾਂ ਤਾਂ ਵੀ ਉਹਦੇ ਵਿਚ ਪਈ ਇਹ ਕਰਦੇ ਕਿਉਂ ਨੀ ਗੇ, ਜੇ ਇਹ ਸਾਡੀ ਸਿਰਮੋਰ ਸੰਸਥਾ ਤਾਂ ਇਹ ਸਵਾਲ ਮਤਲਬ ਕਿ ਜੇ ਐਕਸ਼ਨ ਕਿਉਂ ਨੀ ਲੈ ਰਹੀ ਫਿਰ ਉਹ ਵੀ ਸਵਾਲ ਖੜੇ ਹੋ ਜਾਂਦੇ ਆ, ਉਹ ਜਾਣ ਤੇ ਕਿੱਧਰ ਨੂੰ ਜਾਣ। ਮੇਰਾ ਇਹ ਪੁਆਇੰਟ ਜ਼ਰੂਰ ਦੱਸਿਓ ਜੀ, ਇਹਦੇ ਬਾਰੇ ਕੀ ਸੋਚਦੇ
0: ਆਪਾਂ ਜੀ। ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਜੀ, ਇਹਦੇ ਵਿਚ ਨਾ ਇਹ ਤੁਹਾਡੇ ਸਵਾਲ ਦਾ ਜਵਾਬ ਅਤੀਤ ਵਿਚ ਛੁਪਿਆ ਆ ਜੀ।
1: ਜੀ
0: ਜਦੋਂ ਮਤਲਬ ਬਾਦਲ ਸਾਹਿਬ ਨੇ ਕਮਾਨ ਸੰਭਾਲੀ ਆ, ਦੇਖੋ ਅੱਜ ਤਾਂ ਪਹਿਲਾਂ ਅੱਜ ਨੂੰ ਐਡਰੈਸ ਕਰਕੇ ਦੇਖੀਏ, ਡਾਕਟਰ ਪੱਟੀ ਸਾਹਿਬ ਵੀ ਬੜੇ ਸਿਆਲੇ ਸੂਝਵਾਨ ਹੈਗੇ ਆ, ਉਹ ਆ ਕੇ ਕਹਿ ਗਏ ਕਿ ਜਿਹੜਾ ਇਹ ਫੋਟੋਆਂ ਵਾਲਾ ਹੈਗਾ ਆ ਵੀ ਕਿਸੇ ਬੰਦੇ ਦੀ ਡੈਡ ਬੰਦੇ ਦੀ ਵੀ ਮਤਲਬ ਜਿਹੜਾ ਹੈਗਾ ਆ ਵੀ ਨਹੀਂ ਏਦਾਂ ਬੇਇੱਜ਼ਤ ਹੋਣੀ ਚਾਹੀਦੀ, ਬੇਇੱਜ਼ਤ ਹਾਂਜੀ ਵੀ ਹਾਂ ਠੀਕ ਹੈ ਜੀ, ਉਹਨਾਂ ਦਾ ਉਹ ਫੋਟੋਆਂ ਤੇ ਜੋ ਕੀਤਾ ਉਹ ਉਹਨਾਂ ਨੂੰ ਕੰਡੈਮ ਕਰਕੇ ਗਏ ਆ ਤੇ ਉਹਨੂੰ ਗਲਤ ਠਹਿਰਾ ਕੇ ਗਏ ਆ। ਹੁਣ ਗਲਤ ਠਹਿਰਾ ਕੇ ਗਏ ਹੈਗੇ ਆ ਤੇ ਜਥੇਦਾਰ ਸਾਹਿਬ ਨੇ ਆਪਣੀ ਸੋਝੀ ਮੁਤਾਬਕ ਜੋ ਉਹਨਾਂ ਨੇ ਫੈਸਲਾ ਲਿਆ ਉਹਨਾਂ ਨੇ ਓਕੇ ਵੈਲ ਐਂਡ ਗੁੱਡ। ਹੁਣ ਸ਼ੰਕਾ ਕਦੋਂ ਜਾਗੀ? ਸ਼ੰਕਾ ਉਦੋਂ ਜਾਗੀ ਜਦੋਂ ਆਪਾਂ ਅਤੀਤ ਵਿਚ ਝਾਤੀ ਮਾਰਦੇ ਹੈਗੇ ਆ, ਜਦੋਂ ਬਾਦਲ ਸਾਹਿਬ ਨੇ ਕਮਾਨ ਸੰਭਾਲ ਲਈ ਉਹਨਾਂ ਨੇ ਇੰਸਟੀਟਿਊਸ਼ਨਾਂ ਨੂੰ ਜਿਹੜਾ ਆ ਉਹ ਇੱਕ ਪਰਸਨਲ ਪ੍ਰੋਪਰਟੀ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ
1: ਜੀ।
0: ਉਹਨਾਂ ਨੇ ਧਰਮ ਨੂੰ ਜਿਹੜਾ ਹੈਗਾ ਆ ਸਿਆਸੀ ਐਂਗਲ ਦੇ ਨਾਲ, ਤੁਸੀਂ ਦੇਖੋ ਨਾ ਜਦੋਂ ਉਹਨਾਂ ਨੇ ਦਿੱਲੀ ਜਾਣਾ ਹੁੰਦਾ ਸੀਗਾ ਤੇ ਇੱਕ ਅਕਾਲ ਤਖ਼ਤ ਦੇ ਜਥੇਦਾਰ ਤੋਂ ਜਾਂ SGPC ਦੇ ਪ੍ਰਧਾਨ ਤੋਂ ਜਿਹੜਾ ਆ ਕੋਈ ਨਾ ਕੋਈ ਸਟੇਟਮੈਂਟ ਜਿਹੜੀ ਆ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ਼ ਦੁਆ ਦੇਣੀ
1: ਜੀ।
0: ਹਾਂਜੀ ਅਗਲੇ ਦਿਨ ਆਪ ਦਿੱਲੀ ਚਲ ਜਾਣਾ ਤੇ ਡਾਕਟਰ ਸਾਹਿਬ ਡਰ ਜਾਂਦੇ ਸੀ ਵੀ ਏਦਾਂ ਦਾ ਕੋਈ ਨਾ ਹੋ ਜਾਵੇ ਵੀ ਮੈਨੂੰ ਜਿਹੜਾ ਹੈਗਾ ਆ ਕੋਈ ਤਲਬ ਕਰ ਲੈਣ ਜਾਂ ਇਸ ਤਰੀਕੇ ਨਾਲ, ਉਹਨਾਂ ਨੇ ਕਹਿਣਾ ਵੀ ਬਾਦਲ ਸਾਹਿਬ ਦੇਖ ਲਿਆ ਤੇ ਬਾਦਲ ਸਾਹਿਬ ਨੇ ਆਪਣੇ ਕੋਈ ਨਹੀਂ ਉਹ ਚੁੱਪ। ਹਾਂਜੀ ਬਾਦਲ ਸਾਹਿਬ ਨੇ ਆਪਣੇ ਨਿੱਜੀ ਕੰਮ ਜਿਹੜਾ ਹੁੰਦਾ ਸੀ ਉਹ ਕਢਾ ਕੇ ਆ ਜਾਂਦੇ ਸੀ
1: ਜੀ।
0: ਇੱਕ ਵਾਰੀ ਉਹਨਾਂ ਨੇ ਹੌਸਲਾ ਕਰਕੇ ਇਹ ਵੀ ਕਿਹਾ ਵੀ ਮੈਂ ਉਹਨਾਂ ਨੇ ਕਿਹਾ ਹਾਂ ਠੀਕ ਗੱਲ ਹੈਗੀ ਵੀ ਮੈਂ ਬਾਦਲ ਸਾਹਿਬ ਨੂੰ ਕਦੀ ਖਾਲੀ ਨਹੀਂ ਮੋੜਿਆ ਹੈਗਾ ਆ, ਪਰ ਉਹਨਾਂ ਨੇ ਕਦੀ ਵੀ ਜਿਹੜਾ ਮੇਰੇ ਕੋਲ ਜਦੋਂ ਵੀ ਆਏ ਆ ਆਪਣੇ ਨਿੱਜੀ ਕੰਮ ਵਾਸਤੇ ਆਏ ਹੈਗੇ ਆ
1: ਜੀ।
0: ਹਾਂਜੀ ਸਟੇਟ ਦਾ ਤਾਂ ਕੋਈ ਕੰਮ ਲੈ ਕੇ ਆਏ ਨੀ
1: ਜੀ,
0: ਇਹ ਡਾਕਟਰ ਮਨਮੋਹਨ ਸਿੰਘ ਆਪਣੇ ਟਾਈਮ ਤੇ ਇੰਨੀ ਗੱਲ ਕਹਿ ਗਏ ਸੀ
1: ਜੀ ਬਿਲਕੁਲ।
0: ਉਹ ਤੋਂ ਪਤਾ ਉਹ ਉਦੋਂ ਤੋਂ ਇੱਕ ਸਿੱਖ ਵੀ ਥੋੜੇ ਸਿਆਣੇ ਹੋ ਗਏ ਜੀ
1: ਜੀ।
0: ਉਹਨਾਂ ਨੇ ਦੇਖਿਆ ਵੀ ਭਾਈ ਅਸੀਂ ਜਿਹੜਾ ਹੈਗਾ ਆ ਜਿੱਦਾਂ ਹੀ ਪੰਥ ਦੀ ਗੱਲ ਆਉਂਦੀ ਹੈਗੀ ਆ ਅਸੀਂ ਤਾਂ ਸੋਚਣਾ ਹੀ ਬੰਦ ਕਰ ਦਿੰਦੇ ਆ
1: ਜੀ।
0: ਫੇਰ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚ ਸਿੱਖ ਸੀਗੇ ਉਹ ਪਹਿਲਾਂ ਤਾਂ ਆਪਣੇ ਆਪ ਨੂੰ ਇਨਫੀਰੀਅਰ ਕੁਆਲਿਟੀ ਸਮਝਣ ਲੱਗ ਪਏ ਸੀ
1: ਜੀ।
0: ਫੇਰ ਉਹਨਾਂ ਨੇ ਸੋਚਿਆ ਕਿ ਭਾਈ ਇਹ ਏਦਾਂ ਕਰਕੇ ਧਰਮ ਨੂੰ ਯੂਜ਼ ਕਰਦੇ ਹੈਗੇ ਆ ਆਪਣੀ ਸਿਆਸਤ ਵਾਸਤੇ
1: ਜੀ।
0: ਮੈਂ ਜਦੋਂ ਮਤਲਬ ਜਿਹੜਾ ਹੈਗਾ ਆ ਸੁਖਬੀਰ ਬਾਦਲ ਦੇ ਖਿਲਾਫ਼ ਐਪਲੀਕੇਸ਼ਨ ਗਈ ਸੀ ਤੇ ਮੈਂ ਉਦੋਂ ਲਿਖਿਆ ਸੀਗਾ ਇੱਕ ਜਿਹੜਾ ਸਪਾਈਡਰ ਹੁੰਦਾ ਉਹ ਵੈਬ ਬਣਾਉਂਦਾ ਜੀ
1: ਹਾਂਜੀ,
0: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਵੀ ਇੱਕ ਧਰਮ ਦਾ ਵੈਬ ਬਣਾਇਆ ਆ ਸੀ ਵੱਡੇ ਬਾਦਲ ਸਾਹਿਬ ਨੇ ਜਿਹਦੇ ਵਿੱਚ ਉਹ ਕਦੀ ਆਪ ਨਹੀਂ ਸੀ ਫਸੇ, ਉਹਨਾਂ ਨੇ ਜਿਹਨੂੰ ਕਿਤੇ ਕਰਨਾ ਹੁੰਦਾ ਸੀ ਉਹਨੂੰ ਉਸ ਚੱਕਰ ਚ ਫਸਾ ਦਿੰਦੇ ਸੀ
1: ਜੀ ਬਿਲਕੁਲ।
0: ਹੁਣ ਹੋਇਆ ਕੀ ਜੀ ਕਿ ਸਮੇਂ ਦਾ ਦੇਖ ਲੋ ਤਗਾਜਾ ਕਿ ਹੁਣ ਉਹਨਾਂ ਦਾ ਬੇਟਾ ਜਿਹੜਾ ਆ ਉਹ ਆਪ ਖੁਦ ਉਸ ਵੈਬ ਦੇ ਵਿੱਚੋਂ ਉਲਝ ਕੇ ਬਾਹਰ ਨਹੀਂ ਨਿਕਲਦਾ ਫਸਿਆ। ਉਹ ਇਸ ਤਰੀਕੇ ਨਾਲ ਕਈ ਵਾਰੀ ਹੁੰਦਾ ਆ ਉਸ ਤੋਂ ਟਾਈਮ ਤੋਂ ਬਾਅਦ ਹੀ ਇਹਨਾਂ ਇੰਸਟੀਟਿਊਸ਼ਨਾਂ ਦੇ ਉੱਤੇ ਜਿਹੜਾ ਹੈਗਾ ਕੁਐਸਚਨ ਹੋਣੇ ਸ਼ੁਰੂ ਹੋ ਗਏ ਸੀ। ਫਿਰ ਇੱਥੇ ਜਿਹੜੇ ਬੰਦੇ ਬੈਠੇ ਜਿੱਦਾਂ ਮਾਫ਼ੀ ਉਹਨੂੰ ਦੇ ਤੀਜੀ ਸਰਸੇ ਵਾਲੇ ਨੂੰ, ਫੇਰ ਮੁੜ ਕੇ ਲੋਕਾਂ ਨੇ ਜਿਹੜਾ ਹੈਗਾ ਪਹਿਲੀ ਵਾਰ ਏਦਾਂ ਦਾ ਰੋਹ ਦੇਖਿਆ ਵੀ ਜਥੇਦਾਰ ਨੂੰ ਜਿਹੜਾ ਆ ਵੀ ਤੋੜਨਾ ਪਿਆ। ਹਾਂਜੀ ਕਿਸੇ ਜਥੇਦਾਰ ਦਾ ਇੰਨਾ ਸਤਿਕਾਰ ਹੁੰਦਾ ਸੀਗਾ ਜੀ, ਫੇਰ ਉਹ ਹੁਕਮਨਾਮਾ ਲੈ ਕੇ ਤੇ ਮਾਫ਼ੀ ਵਾਪਸ ਲਈ ਜੀ। ਉਹ ਸਾਰੇ ਐਪੀਸੋਡ ਜਿਹੜੇ ਹੈਗੇ ਆ ਉਹ ਸਿੱਖਾਂ ਦੇ ਦਿਮਾਗ ਚੋਂ ਨਹੀਂ ਨਿਕਲਦੇ
1: ਜੀ,
0: ਕਿਆ ਕੇ ਵੀ ਨਹੀਂ ਨਿਕਲਦੇ। ਮੈਂ ਕਹਿੰਦਾ ਹੈਗਾ ਇਹ ਫੈਸਲਾ ਜਿਹੜਾ 100% ਇੰਪਾਰਸ਼ੀਅਲ ਹੋਵੇ ਭਾਵਾਂ
1: ਜੀ,
0: ਪਰ ਕਿਉਂਕਿ ਅਤੀਤ ਦੇ ਵਿੱਚ ਜਿਹੜੀ ਇਹਦੀ ਜੜ ਪਈ ਹੈਗੀ ਆ, ਅਤੀਤ ਦੇ ਵਿੱਚ ਜੋ ਕੁਛ ਹੋਇਆ ਆ ਉਹਦੀ ਵਜ੍ਹਾ ਕਰਕੇ ਜਿਹੜਾ ਹੈਗਾ ਆ ਸਿੱਖ ਹਰ ਇੱਕ ਚੀਜ਼ ਨੂੰ ਡਾਊਟ ਦੀ ਐਂਗਲ ਨਾਲ ਦੇਖਦੀ ਆ,
1: ਦੇਖਣ ਲੱਗ ਗਿਆ ਜੀ ਬਿਲਕੁਲ।
0: ਦੂਜਾ ਇਹ ਆ ਕਿ ਇਹਨਾਂ ਦਾ ਪ੍ਰੋਬਲਮ ਐਡਰੈਸ ਕਰਨ ਦਾ ਤਰੀਕਾ ਵੀ ਸਹੀ ਨਹੀਂ ਹੁੰਦਾ ਜੀ, ਉਹ ਹਮੇਸ਼ਾ ਏਦਾਂ ਕਿਉਂ ਲੱਗਦਾ ਹੈਗਾ ਵੀ ਸਿਆਸਤ ਤੋਂ ਪ੍ਰੇਰਿਤ ਆ
1: ਜੀ।
0: ਧਰਮ ਦੇ ਮਾਮਲੇ ਨੂੰ ਜਿਹੜਾ ਸਿਆਸੀ ਮਾਮਲੇ ਹੈਗੇ ਉਹਨਾਂ ਨੂੰ ਸਿਆਸਤ ਨਾਲ ਕੱਟਣ ਦਿਓ, ਸਿਆਸੀ ਪਾਰਟੀਆਂ ਨੂੰ ਇੱਕ ਦੂਜੇ ਨਾਲ ਜੋ ਮਰਜ਼ੀ ਕਰਨ ਦਿਓ
1: ਜੀ,
0: ਧਰਮ ਨੂੰ ਨਿਰੋਲ ਧਰਮ ਰਹਿਣ ਦਿਓ ਉਹਦੇ ਵਿੱਚ। ਦੇਖੋ ਧਰਮ ਦਾ ਕੋਈ ਹੁਣ ਭਾਰਤ ਸਾਹਿਬ ਏਦਾਂ ਕਰਕੇ ਹੋਇਆ ਤੇ ਹੁਣ ਜਿੱਦਾਂ ਜੇ ਮਤਲਬ ਕੋਈ ਲੋਕਟ ਪਾ ਕੇ ਨੀ ਜਾਇਆ ਕਰੂਗਾ, ਹੁਣ ਏਦਾਂ ਗੁਰਦੁਆਰਿਆਂ ਦੇ ਵਿੱਚ ਪਹਿਲਾਂ ਜਾਮਾ ਤਲਾਸ਼ੀ ਹੋਇਆ ਕਰੂਗੀ, ਸਾਡੀਆਂ ਸ਼ਰਟਾਂ ਲਾ ਕੇ ਦੇਖਿਆ ਕਰਨਗੀਆਂ ਹੈਗੀ ਕਿ ਜੇ ਕਿਸੇ ਬੀਬੀ ਨੇ ਲੋਕਟ ਪਾਇਆ ਫਿਰ ਬੀਬੀਆਂ ਦੀ ਵੀ ਤਲਾਸ਼ੀ ਹੋਇਆ ਕਰੂਗੀ, ਉਹਦੇ ਵਾਸਤੇ ਅਲੱਗ ਸੇਵਾਦਾਰ ਬੀਬੀਆਂ ਲਾਈਆਂ ਜਾਣਗੀਆਂ ਜੀ, ਉਹਨਾਂ ਦਾ ਵੀ ਦੇਖਣਾ ਵੀ ਉਹਨਾਂ ਨੇ ਕੋਈ ਜਿਹੜਾ ਹੈਗਾ ਜਾਂ ਕੋਈ ਮੰਗਲ ਸੂਤਰ ਤਾਂ ਨੀ ਪਾਇਆ ਜਾਂ ਕਿਤੇ
1: ਜੀ।
0: ਉਹ ਭਾਈ ਇਹ ਰੱਬ ਦਾ ਘਰ ਸੀ, ਇੱਥੇ ਜਿਹੜਾ ਹੈਗਾ ਕੋਈ ਵੀ ਆ ਕੇ ਮੱਥਾ ਟੇਕ ਸਕਦਾ
1: ਜੀ।
0: ਜੇ ਤੁਸੀਂ ਆਪਣੇ ਧਰਮ ਨੂੰ ਇੰਨਾ ਸੰਕੀਰਣ ਬਣਾ ਦਿਓਗੇ ਹੈਂਜੀ, ਤੇ ਫਿਰ ਕੌਣ ਆਊਗਾ ਜੀ ਮੱਥਾ ਟੇਕਣ ਵਾਸਤੇ ਤੁਹਾਡੇ, ਜਿਹੜਾ ਤੁਸੀਂ ਸਿੱਖੀ ਦਾ ਪ੍ਰਚਾਰ ਇਸ ਤਰੀਕੇ ਦਾ ਕਰਦੇ ਪਏ ਆ।
1: ਬਿਲਕੁਲ ਜੀ ਮੁਕੱਦਰ ਭਾਈ ਜੀ, ਹਾਂਜੀ
2: ਹਾਂਜੀ ਭਾਈ ਜੀ, ਅਸਲ ਚ ਨਾ ਇਹ ਕਹਿੰਦੇ ਵੀ ਲੋਕਟ ਪਾ ਕੇ ਨੀ ਜਾਣਾ, ਉਹਨਾਂ ਨੇ ਜਿਹੜੇ ਵਿਰੋਧੀ ਧਿਰ ਵਾਲੇ ਨੇ ਨਾ ਉਹਨਾਂ ਨੇ ਉਹ ਬਾਦਲ ਸਾਹਿਬ ਦੀ ਉਹ ਫੋਟੋ ਵਾਇਰਲ ਕਰ ਦੇਣੀ ਹੈ ਜੀ, ਅੰਗੂਠੀਆਂ ਪਾਈਆਂ ਨੇ ਤੇ ਉਹ ਇੱਕ ਮਾਤਾ ਜੀ ਬੈਠੀ ਜਿਹੜੀ ਉਹਦੇ ਅੱਗੇ ਮੱਥਾ ਟੇਕਦੇ ਪਏ
1: ਨੀਲਮ ਤੇ ਮੂੰਗ ਪਾਇਆ ਹੋਇਆ ਜੀ।
2: ਹਾਂ ਵੀ ਆਹ ਲਓ ਜੀ, ਆਹ ਲਓ ਚੱਕੋ ਹੁਣ ਦੱਸੋ,
1: ਚਿੱਟਾ ਮੋਤੀ ਠੰਡਾ ਰੱਖਣ ਦੇ ਲਈ ਜੀ, ਚਿੱਟਾ ਨਗ
0: ਬਿਲਕੁਲ ਜੀ।
2: ਇਹ ਜਿਹੜੀ ਮੈਂ ਗੱਲ ਕਹੀ ਸੀ ਨਾ ਬਾਈ ਜੀ, ਇਹ ਜਿਹੜਾ ਧਰਮ ਦਾ ਸ਼ੇਰ ਹੈ ਨਾ, ਇਹਦੇ ਜਦੋਂ ਉੱਤੇ ਸਵਾਰ ਹੁੰਦਾ ਬੰਦਾ,
1: ਜਿਵੇਂ
2: ਅੱਜ ਮੋਦੀ ਸਾਹਿਬ ਸਵਾਰ ਨੇ, ਜਿਵੇਂ ਅੱਜ ਤੋਂ ਕਈ ਸਾਲ ਪਹਿਲਾਂ ਬਾਦਲ ਸਾਹਿਬ ਵੀ ਸਵਾਰ ਸੀ
1: ਜੀ,
2: ਉਦੋਂ ਤੇ ਉਹ ਪਰਵਾਹ ਨੀ ਕਰਦੇ ਹੈਗੇ ਵੀ ਹੁਣ ਬਸ ਸਭ ਕੁਛ ਸਾਡੇ ਹੱਥ, ਜਦੋਂ ਇਹਦੇ ਅਗਲੇ ਪਾਸੇ ਡਿੱਗ ਜਾਂਦਾ ਬੰਦਾ ਮੂੰਹ ਦੇ ਅਗਲੇ ਪਾਸੇ
1: ਜੀ,
2: ਤੇ ਫਿਰ ਪਿੱਠ ਤੇ ਦੂਜਾ ਬੈਠਾ ਹੁੰਦਾ ਬੰਦਾ, ਫਿਰ ਉਦੋਂ ਪਤਾ ਲੱਗਦਾ ਵੀ ਧਰਮ ਦੀ ਸਵਾਰੀ ਸੌਖੀ ਕਿੱਡੀ ਕੋਈ ਔਖੀ ਕਿੱਡੀ।
1: ਬਿਲਕੁਲ ਹੈ ਜੀ,
0: ਬਿਲਕੁਲ ਠੀਕ ਕਹਿ ਰਹੇ ਹੋ ਮੁਕੱਦਰ ਵੀਰ ਜੀ, ਬਿਲਕੁਲ ਠੀਕ ਕਹਿ ਰਹੇ ਹੋ,
1: ਕੁਚਲ ਜਾਂਦਾ ਜੀ ਫਿਰ ਉਹ।
2: ਇਹਨਾਂ ਨੇ ਹਾਂ ਇਹਨਾਂ ਨੇ ਆਪ ਵਰਤਿਆ ਧਰਮ ਨੂੰ, ਜਦੋਂ ਕਿ ਸਰਕਾਰ ਦੇ ਮਸਲੇ ਚ ਧਰਮ ਦਾ ਕੋਈ ਮਤਲਬ ਹੀ ਨੀ ਹੈਗਾ, ਸਰਕਾਰ ਨੇ ਕੰਮ ਕਰਨਾ ਲੋਕਾਂ ਵਾਸਤੇ, ਲੋਕਾਂ ਦੀ ਅਸੀਂ ਇਹ ਟੈਕਸ ਭਰਦੇ ਹਾਂ, ਜਿਹੜੇ ਹੈਲੀਕਾਪਟਰਾਂ ਦੇ ਦੂਜੇ ਚੀਜ਼ਾਂ ਤੇ ਫਿਰਦੇ ਨੇ ਇਹ ਵੋਟਾਂ ਲੈਂਦੇ ਨੇ ਸਾਨੂੰ, ਉਹੀ ਗੱਲ ਅਲਜਾ ਸਰਕਾਰ ਦਾ ਧਰਮ ਦਾ ਕੀ ਮਤਲਬ ਧਰਮ ਦਾ।
1: ਸ਼੍ਰੋਮਣੀ
2: ਕਮੇਟੀ ਹੈ ਠੀਕ ਹੈ, ਆਪਾਂ ਜੇ ਅਸੀਂ ਆਪਣੇ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਹਾਂ ਵੀ ਅਸੀਂ ਜੇ ਹੁਣ ਇਹਨਾਂ ਨੇ ਦੇਖੋ ਕਿੰਨੇ ਸਾਲਾਂ ਦੇ ਵਿੱਚ ਕਿੰਨੇ ਤਾਂ ਉਹ ਦੁਨੀਆਂ ਤੋਂ ਤੁਰ ਗਏ ਬੰਦੇ, ਕਿੰਨੇ ਨਾਲੋਂ ਬਾਕੀ ਉਹ ਕਈ ਸਾਲਾਂ ਤੋਂ ਬੈਠੇ ਨੇ। ਮੈਂ ਨਾ ਇਹਨਾਂ ਦਾ ਬੁਲਾਰਾ ਬੜਾ ਬੜਾ ਪ੍ਰਮੁੱਖ ਬੁਲਾਰਾ ਸ਼੍ਰੋਮਣੀ ਕਮੇਟੀ ਦਾ
1: ਜੀ,
2: ਬੜਾ ਖੁੱਲ ਕੇ ਬੋਲਦਾ ਹੁੰਦਾ, ਮੈਂ ਉਹਦਾ ਨਾ ਪਿਛਲੇ ਦਿਨੀ ਬਿਆਨ ਸੁਣਦਾ ਪਿਆ ਸੀ
1: ਜੀ,
2: ਉਹਨਾਂ ਨੂੰ ਪੁੱਛ ਲਿਆ ਵੀ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਵੀ ਤੁਸੀਂ ਅਸਤੀਫੇ ਦਿਓ ਜੀ ਤੇ ਤੁਸੀਂ ਆਪਣਾ ਵੀ ਵੋਟਾਂ ਕਰਾਓ, ਕਹਿੰਦੇ ਸਾਨੂੰ ਕੀ ਲੋੜ ਹੈ, ਕਹਿੰਦੇ ਵੀ ਉਹੀ ਗੱਲ ਅਸਤੀਫੇ ਦੇਣ ਦੀ, ਅਸੀਂ ਤਾਂ ਬੈਠੇ ਆਰਾਮ ਨਾਲ। ਤੁਸੀਂ ਇੱਕ ਪਾਸੇ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ ਕਿ ਸਰਕਾਰ, ਜੇ ਤੁਸੀਂ ਵੀ ਉਸੇ ਸਿਸਟਮ ਦੇ ਆਧਾਰ ਤੇ ਬੈਠੇ ਹੋ
1: ਜੀ,
2: ਜੇ ਮੰਨ ਲਓ ਭਾਰਤ ਸਰਕਾਰ ਨਹੀਂ ਕਰਾਉਂਦੀ ਵੋਟਾਂ, ਤੁਸੀਂ ਅਸਤੀਫੇ ਦੇ ਦੋ,
1: ਬਿਲਕੁਲ
2: ਅਸੀਂ ਜੇ ਸਹੀ ਕੰਮ ਕੀਤਾ ਅਸੀਂ ਦੁਬਾਰਾ ਕੰਮ ਤੇ ਆ ਜਾਵਾਂਗੇ
1: ਜੀ।
2: ਤੁਸੀਂ ਇੰਨੇ ਸਾਲ ਹੋ ਗਏ ਤੁਸੀਂ ਉਸੇ ਅਹੁਦਿਆਂ ਦੇ ਉੱਤੇ ਬੈਠੇ ਹੋ, ਤੁਹਾਡੀ ਕੋਈ ਪੜਚੋਲ ਨੀ ਕਰ ਸਕਦਾ, ਕੋਈ ਵੋਟਾਂ ਦੇ ਆਧਾਰ ਤੇ ਨੀ ਕਰ ਸਕਦਾ, ਕੋਈ ਉਸ ਤਰ੍ਹਾਂ ਨੀ ਕਰ ਸਕਦਾ
1: ਜੀ,
2: ਇਹ ਕੋਈ ਇਹ ਫਿਰ ਤੁਸੀਂ ਕਿੰਨੇ ਕੁ ਤੁਸੀਂ ਡੈਮੋਕ੍ਰੇਸੀ ਦੇ ਹਿਸਾਬ ਨਾਲ ਸੋਚਦੇ ਹੋ
1: ਜੀ, ਬਿਲਕੁਲ
2: ਜਿਹੜਾ ਅਦਾਰਾ ਤੁਹਾਡੇ ਕੋਲ ਹੈ ਘੰਟੋਗਾ ਤੁਸੀਂ ਉਹਦੇ ਚ ਐਗਜਾਮਪਲ ਪੇਸ਼ ਕਰੋ ਨਾ
1: ਜੀ,
2: ਤੁਸੀਂ ਸ਼੍ਰੋਮਣੀ ਕਮੇਟੀ ਵਾਲੇ ਸਾਰੇ ਅਸਤੀਫੇ ਦੇ ਦੋ ਵੀ ਆਹ ਦੱਸੋ ਜੀ ਆਹ ਸਾਡੇ ਅਸਤੀਫੇ ਪਏ ਨੇ, ਸਾਡੇ ਸਾਡੇ ਇਲੈਕਸ਼ਨ ਕਰਾਓ
1: ਜੀ,
2: ਇਹਦਾ ਮਤਲਬ ਇਹ ਥੋੜੀ ਫਿਰ ਤਾਂ ਅਸੀਂ ਡਿਕਟੇਟਰਸ਼ਿਪ ਅਸੀਂ ਕਹਿਣ ਨੂੰ ਅਸੀਂ ਕਹਿ ਦਿੰਦੇ ਹਾਂ ਵੀ ਅਸੀਂ ਡੈਮੋਕ੍ਰੇਸੀ ਵਾਲੇ, ਫਿਰ ਤਾਂ ਅਸੀਂ ਵੀ ਚਾਹੁੰਦੇ ਹਾਂ ਵੀ ਉਹ ਜਿਵੇਂ ਮੋਦੀ ਸਾਹਿਬ ਚਾਹੁੰਦੇ ਨੇ ਵੀ ਅਸੀਂ ਕਾਬਜ਼ ਹੋ ਜਾਈਏ
1: ਜੀ, ਬਿਲਕੁਲ
2: ਉਵੇਂ ਹੀ ਇਹ ਚਾਹੁੰਦੇ ਨੇ ਵੀ ਅਸੀਂ ਪੱਕੇ ਕਾਬਜ਼ ਰਹੀਏ,
1: ਬਿਲਕੁਲ
2: ਗੱਲ ਤਾਂ ਕਰਨ ਦਾ ਉਹੀ ਹੈ ਨਾ ਜੀ,
1: ਬਿਲਕੁਲ ਜੀ,
2: ਜਵਾਬ ਆਵੇ ਉਹਦਾ ਜਵਾਬ ਆਵੇ, ਆਪਾਂ ਜੇ ਆਪਾਂ ਨੂੰ ਲੱਗਦਾ ਵੀ ਨਹੀਂ ਆਪਾਂ ਗਲਤ ਆ ਆਪਾਂ ਉੱਥੇ ਮੰਨ ਲਈਏ ਵੀ ਆਹ ਗੱਲ ਗਲਤ ਕੋਈ ਗੱਲ ਨੀ ਹੈਗਾ
1: ਜੀ, ਦਰੁਸਤ ਹੈ ਜੀ, ਥੈਂਕ ਯੂ ਮੁਕੱਦਰ
2: ਜੀ, ਇਹ ਸਿਸਟਮ ਜਿਹੜੇ ਪਾਸੇ ਨੂੰ ਤੁਰਿਆ ਹੋਇਆ ਇਹਦੇ ਚ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨੀ,
1: ਸਭ
2: ਕੁਰਸੀ ਭਾਲ ਦੇਣ ਵੀ ਸਾਡੀ ਵਾਰੀ ਆ ਜੇ
1: ਤੇ ਬਸ
2: ਕੰਮ ਨਿਬੜੇ ਦਾ, ਕਹਾਣੀ ਜਿੰਨੀਆਂ ਪਾਰਟੀਆਂ ਵਾਲੇ ਕੋਈ ਮੈਂ ਇਹ ਨੀ ਕਹਿੰਦਾ ਬਾਦਲ ਸਾਹਿਬ ਨੇ ਜਾਂ ਕਾਂਗਰਸ ਦੇ ਝਾੜੂ ਵਾਲੇ,
1: ਬਿਲਕੁਲ ਹੈ ਜੀ,
2: ਸਭ ਕੁਰਸੀ ਦਾ ਕਿੱਸਾ,
1: ਬਿਲਕੁਲ
2: ਠੀਕ ਹੈ ਭਾਜੀ,
1: ਥੈਂਕ ਯੂ ਜੀ, ਥੈਂਕ ਯੂ ਮੁਕੱਦਰ ਜੀ, ਬਹੁਤ ਬਹੁਤ
2: ਸ਼ੁਕਰੀਆ,
1: ਸਤਿ ਸ੍ਰੀ ਅਕਾਲ ਜੀ,
0: ਹਾਂਜੀ
1: ਸੈਣੀ ਸਾਹਿਬ ਜਾਂਦੇ ਜਾਂਦੇ ਮੁਬਾਰਕਬਾਦ ਜਰੂਰ ਜਾਂਦੇ ਜਾਂਦੇ ਅੰਕਲ ਜੀ ਨੂੰ ਦੇ ਲਈਏ ਤੇ ਅੱਜ ਬਰਥਡੇ
0: ਵੀ ਹੈ, ਬਿਲਕੁਲ
1: ਹਾਂਜੀ
0: ਹਾਂਜੀ ਹਾਂਜੀ ਹਾਂਜੀ, ਬਲਰਾਜ ਸਿੰਘ ਸੰਧੂ ਅੰਕਲ ਹੋਣਾ ਦਾ ਬਰਥਡੇ ਹੈ ਜੀ, 77 ਦੇ ਹੋ ਗਏ ਜੀ, ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਉਹਨਾਂ ਦਾ ਆਸ਼ੀਰਵਾਦ ਸਾਨੂੰ ਮਿਲਦਾ ਰਹੇ,
1: ਬਿਲਕੁਲ,
0: ਤੇ ਰੱਬ ਉਹਨਾਂ ਦੀ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਜੀ,
1: ਬਖਸ਼ੇ ਜੀ,
0: ਸੋ ਇਸ ਕਰਕੇ ਜੀ ਹਾਂਜੀ ਸਾਨੂੰ ਉਹਨਾਂ ਦਾ ਆਸ਼ੀਰਵਾਦ ਮਿਲਦਾ ਰਹੇ, ਹਾਂਜੀ
1: ਤੇ ਲੋ ਅਮਰੀਕਾ ਤੋਂ ਆਪਣੇ ਨਾਲ ਤੁਹਾਡੇ ਤੋਂ ਆਗਿਆ ਜੇ ਲੈਣੀ ਨਹੀਂ ਅਮਰੀਕਾ ਤੋਂ ਜੁੜ ਗਏ ਨੇ ਆਪਣੇ 5-7 ਮਿੰਟ ਤੁਹਾਡੇ ਹੋਰ ਲੈਣਾ ਮੈਂ ਜੀ ਤੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਜੀ ਸਾਨੂੰ ਜੀ
3: ਕੋਈ ਨੀ ਗਰਮੀ ਨੇ ਛੁੱਟੀਆਂ ਨੇ ਗੌਰਮੈਂਟ ਕਿਹੜਾ ਲੈਟ ਛੱਡਦੀ ਹੈ ਵੀ ਨੀਂਦ ਆਉਣੀ ਹੈ
1: ਜੀ
3: ਤੁਸੀਂ ਇਹ ਦੇਖੋ ਅਜੀਰ ਬਾਦਲ ਵੀ ਲਾਈਵ ਹੋਇਆ ਹੋਇਆ
1: ਅੱਛਾ ਜੀ
3: ਵੀ ਭਗਵੰਤ ਮਾਨ ਅਕਾਲ ਤਖ਼ਤ ਦੇ ਝੂਠ ਬੋਲ ਕੇ ਆਇਆ
1: ਜੀ ਉਹ ਤਾਂ ਇਹਨਾਂ ਨੇ ਲਾਈਨਾਂ ਵੀ ਪਾ ਦਿੱਤੀਆਂ ਆਈਟੀ ਸੈੱਲ ਬਹੁਤ ਐਕਟਿਵ ਹੋ ਗਿਆ ਜੀ
3: ਨਹੀਂ ਚਲੋ ਕੀ ਹੈ ਕੀ ਨਹੀਂ ਮੈਂ ਉਸ ਵਿਸ਼ੇ ਤੇ ਨਹੀਂ ਜਾਂਦਾ ਉਹ ਜਾਣਦੇ ਹੋਣਗੇ ਤੇ ਜਦੋਂ ਅਕਾਲ ਤਖ਼ਤ ਤੋਂ ਸਜ਼ਾ ਸੁਣਾਈ ਸੀ ਬਾਦਲ ਸਾਹਿਬ ਨੂੰ
1: ਜੀ
3: ਕਿੱਥੇ ਇਹਨੇ ਡਿੱਗ ਕੇ ਲੱਤ ਟੁੱਟੀ ਸੀ ਤੇ ਹਫ਼ਤੇ ਚ ਕਿਹੜੀ ਲੱਤ ਜਿਹੜੀ ਜੁੜ ਗਈ ਸੀ ਫਿਰ
1: ਜੀ
3: ਉਹ ਝੂਠ ਨੀ ਸੀ ਸ਼ਰੇਆਮ ਜੀ
1: ਜੀ
3: ਬੰਨ ਕੇ ਲੱਤ ਬੈਠੇ ਸੀ ਕਿ ਨਹੀਂ ਉੱਥੇ
1: ਜੀ
3: ਤੇ ਕਿੰਨੇ ਦਿਨਾਂ ਬਾਅਦ ਠੀਕ ਹੋ ਗਏ ਸੀ
1: ਬਿਲਕੁਲ
3: ਉਹ ਕੀ ਸੀਗਾ ਜੀ
1: ਜੀ
3: ਤੇ ਕੱਲਾ ਸਾਰਾ ਇਹ ਜੇ ਇਹਨਾਂ ਦਾ ਝੂਠ ਆ ਅਕਾਲ ਤਖ਼ਤ ਤੇ ਇਹਨਾਂ ਦਾ ਸੱਚ ਆ ਜੀ ਤੇ ਕੋਈ ਸੱਚ ਵੀ ਬੋਲੇ ਤੇ ਉਹਦਾ ਝੂਠ ਆ ਮੈਂ ਨੀ ਕਹਿੰਦਾ ਮੈਂ ਭਗਵੰਤ ਮਾਨ ਦੀ ਨੀ ਗੱਲ ਕਰਦਾ ਇਹਦੇ ਵਿੱਚ ਮੈਂ ਕਹਿੰਦਾ ਚਾਹੇ ਮੈਂ ਹੋਵਾਂ
1: ਜੀ ਬਿਲਕੁਲ
3: ਜੋ ਮੈਂ ਇਹ ਕਹਿ ਕੇ ਹਟੇ ਨੇ ਰਾਜਨ ਜੀ ਪਹਿਲਾਂ
1: ਜੀ
3: ਵੀ ਜੋ ਇਹ ਕਰਦੇ ਨੇ ਵਰਤਦੇ ਨੇ ਇਹਨਾਂ ਲਈ ਸਹੀ ਹੈ
1: ਜੀ
3: ਹੁਣ ਸ਼ੇਰ ਧਰਮ ਵਾਲੇ ਸ਼ੇਰ ਤੋਂ ਬਹੁਤ ਵਧੀਆ ਮੁਕਿੰਦਰ ਸਾਹਿਬ ਦੀ ਉਦਾਹਰਨ ਮੈਨੂੰ ਵਧੀਆ ਲੱਗੀ ਵੀ ਧਰਮ ਵਾਲੇ ਸ਼ੇਰ ਤੋਂ ਮੂਹਰੇ ਗਿਰ ਗਏ ਹੁਣ ਇਹ
1: ਜੀ
3: ਝੋਕ ਹੁਣ ਪੰਥ ਨੂੰ ਰਹੇ ਨੇ ਵਿੱਚ ਮਲਾਈਆਂ ਤੁਸੀਂ ਖਾਧੀਆਂ ਨੇ ਚਲਾਈਆਂ ਤੁਸੀਂ ਉਹਨੂੰ ਭੁਗਤੋ ਤੁਸੀਂ
1: ਜੀ
3: ਇਹ ਗਲਤੀ ਤੇ ਗਲਤੀ ਕਰ ਰਹੇ ਨੇ ਜੋ ਚਿਤਾੜਗੜ੍ਹ ਵਿੱਚ ਰਾਜਨ ਜੀ ਨੇ ਗੱਲ ਕਹਿ ਗਏ ਹੈ ਨਾ
1: ਮੱਕੜੀ ਵਾਲੀ ਗੱਲ ਕੀਤੀ ਤੁਸੀਂ ਵੀ ਲਿਖਿਆ
3: ਹਾਂ ਬਸ ਉਹਦੇ ਵਿੱਚ ਬੁਣਦੇ ਕਿਸੇ ਲਈ ਨੇ ਫਸੀ ਆਪ ਜਾਂਦੇ ਨੇ
1: ਜੀ
3: ਕਿਉਂਕਿ ਕੀਤੀਆਂ ਦੁੱਲੇ ਦੀਆਂ ਪੇਸ਼ਲਦੀ ਤੇ ਆ ਰਹੀਆਂ ਕਿ ਨਹੀਂ ਹੁਣ
1: ਬਿਲਕੁਲ ਹੈ ਜੀ
3: ਉਹ ਬਾਪੂ ਏ ਸੀ
0: ਬਿਲਕੁਲ ਜੀ
3: ਕਿਉਂਕਿ ਬਾਪੂ ਦੇ ਨਾਲ ਜਸੇ ਜਰਾ ਵੀ ਡਿਡੇ ਵਾਲੀ ਸੀਗੇ ਵਿਚਾਰੇ
1: ਜੀ
3: ਹੁਣ ਕੌਮ ਨੂੰ ਵੀ ਨਿਤ ਗੱਲ ਦਾ ਪਤਾ ਲਿਆ ਕੇ ਮੂਹਰੇ ਕੱਢ ਕੇ ਰੱਖ ਦਿੰਦੇ ਨੇ
1: ਜੀ
3: ਕਿੰਨਾ ਕੁ ਚਿਰ ਤੁਸੀਂ ਇਸ ਚੀਜ਼ ਨੂੰ ਵਰਤੀ ਜਾਏਂਗੇ ਜੀ
1: ਬਿਲਕੁਲ
3: ਆ ਬਾਕੀ ਹੈ ਨਵਾਂ ਕੰਮ ਚਲਾਦਾ ਮੈਂ ਤਾਂ ਪਹਿਲਾਂ ਹੀ ਕਹਿੰਦਾ ਜੀ ਤੁਸੀਂ ਦੇਖਿਓ ਇਹਨਾਂ ਨੇ ਕਰਨਾ ਸਾਡੇ ਨਾਲ ਕੀ ਹੈ ਇਹ ਦਾੜੀ ਕੱਟੀ ਨਾਲ ਸਮੁੰਦਰ ਤੋਂ ਮੱਥੇ ਟੇਕਣਾ ਬੰਦ ਕਰ ਦੇਣਗੇ ਆਉਣ ਵਾਲੇ ਸਮੇਂ ਚ
1: ਜੀ
3: ਸਿੱਖ ਜੋ ਕਹਿ ਕੇ ਨੇ ਪੱਟੀ ਸਾਹਿਬ ਵੀ ਸਾਨੂੰ ਤਾਂ ਸਿੱਖੇ ਨੀ ਸਮਝਦੇ
1: ਬਿਲਕੁਲ
3: ਫਿਰ ਸਾਡੇ ਸਾਨੂੰ ਕਹਿੰਦਾ ਕਹਿੰਦੇ ਭਾਈ ਇੱਥੇ ਬਾਹਰੋਂ ਨਮਸਕਾਰ ਕਰ ਰਹੇ ਮੱਥਾ ਮੈਂ ਟੇਕਿਆ ਕਰੋ ਅਸੀਂ ਤੁਹਾਡਾ ਰੁਪਈਆ ਵੀ ਨਹੀਂ ਉਹ ਛੱਡਦੇ ਨੀ
1: ਜੀ
3: ਸਾਨੂੰ ਉਲਝਾਈ ਜਾਂਦੇ ਆ ਦੇਖੋ ਜਿਹੜੀ ਮੈਂ ਬਹੁਤ ਚਿਰ ਪਹਿਲਾਂ ਵੀ ਇਹ ਗੱਲ ਕਹੀ ਆਪਣੇ ਚੈਨਲ ਦੀ ਟਵਾਣਾ ਸਾਹਿਬ ਤੇ ਵੀ
1: ਜੀ
3: ਉਦੋਂ ਕਹੀਆਂ ਜਿਹੜੀ ਮਾਨ ਮਰਿਆਦਾ ਜੋ ਸਾਡੇ ਦਿਲ ਚ ਅਕਾਲ ਤਖ਼ਤ ਦਾ ਸਤਿਕਾਰ ਸੀ ਜਿਹੜੇ ਉੱਪਰ ਬੈਠੇ ਬੰਦੇ ਨੇ ਨਾ ਉਹ ਢਾਹ ਲਾ ਰਹੇ ਨੇ ਸਾਨੂੰ
1: ਬਿਲਕੁਲ
3: ਸਾਡੇ ਪੰਥ ਨੂੰ ਸਾਡੇ ਤਖ਼ਤ ਨੂੰ ਇਹ ਜਿਹੀਆਂ ਮੈਂ ਤਾਂ ਇਹ ਵੀ ਨੀ ਕਹੂੰਗਾ ਇਹ ਜੂਠਾ ਹੀ ਨੇ ਹੋਰ ਕੀ ਨੇ ਜੀ ਫਿਰ ਇਹ
1: ਜੀ
3: ਸਾਨੂੰ 10 ਮਿੰਟ ਜਾ ਕੇ ਹਰਿਮੰਦਰ ਸਾਹਿਬ ਤੋਂ ਸ਼ਾਂਤੀ ਮਿਲਦੀ ਹੈ ਸਾਰੀ ਜ਼ਿੰਦਗੀ ਕੱਢਦੀ ਇਹਨਾਂ ਦਾ ਮਨ ਤਾਂ ਆਪਦਾ ਭਟਕਦਾ ਫਿਰਦਾ ਹੁਣ ਤੱਕ
1: ਬਿਲਕੁਲ ਹੈ ਜੀ
3: ਜਹਾਜ਼ ਦੀ ਸੀਟ ਪਾਟੀ ਹੋਈ ਹੈ ਜੀ ਉਹਦੇ ਪਿੱਛੇ ਜਹਾਜ਼ ਚ ਉਤਰ ਜਾਂਦੇ ਨੇ ਅਜੇ ਤੱਕ ਇੱਥੇ ਤਾਂ ਇੱਥੋਂ ਤਾਂ ਨਿਕਲੇ ਨੀ ਅਜੇ ਤੱਕ
1: ਜੀ
3: ਤੇ ਸਾਨੂੰ ਸਮਝਾਉਂਦੇ ਨੇ ਵੀ ਮਤਲਬ ਭਾਈ ਆਹ ਕੰਮ ਕਰੋ ਤੁਸੀਂ
1: ਬਿਲਕੁਲ ਹੈ
3: ਸਾਰੀ ਜ਼ਿੰਦਗੀ ਹਰਿਮੰਦਰ ਸਾਹਿਬ ਚ ਕੱਢ ਕੇ ਇਹਨਾਂ ਦਾ ਮਨ ਨੀ ਸ਼ਾਂਤ ਹੋਇਆ
1: ਜੀ
3: ਕੀ ਸੰਦੇਸ਼ਾ ਦੇਣਗੇ ਤੁਸੀਂ
1: ਜੀ
0: ਮੈਂ ਤਾਂ ਕਹਿੰਦਾ ਜੀ ਹੁਕਮਨਾਮਾ ਇਹ ਲਾਉਣਾ ਚਾਹੀਦਾ ਹੈਗਾ ਆ ਵੀ ਗਾਂਧੀ ਦਾ ਸਿਰ ਨੀ ਢੱਕਿਆ ਹੁੰਦਾ ਇਸ ਕਰਕੇ ਜਿਹੜਾ ਹੈਗਾ ਆ ਇਹ ਸਵੀਕਾਰ ਨੀ ਹੋਣਾ ਤੁਹਾਡੇ ਡਾਲਰ ਦਾ ਜਿਹੜਾ ਹੈਗਾ ਆ ਸਿਰ ਢੱਕਿਆ ਹੁੰਦਾ ਆ ਉਹੀ ਚੜੂਗਾ ਇੱਥੇ
3: ਉਹ ਤਾਂ ਚਾਹੇ ਜੀ ਸਿਰ ਕੀ ਚੱਲ ਗਾਂਧੀ ਹੋਰ ਫੋਟੋ ਪਾ ਦੇਣ ਉਹ ਤਾਂ ਪ੍ਰਵਾਨਤਾ ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਡਾਲਰ ਹੀ ਚੜਨੇ ਹੁਣ
3: ਮੈਂ ਇੱਕ ਚੀਜ਼ ਦੇਖੋ ਰਾਜਨ ਜੀ ਆਪਾਂ ਉਹ ਵੀ ਕਈ ਵਾਰੀ ਗੱਲ ਕਰੀ ਹੈ ਜਦੋਂ ਤੁਸੀਂ ਤਖ਼ਤ ਦੇ ਸਰਵਉੱਚ ਸਥਾਨ ਦੇ ਉੱਪਰ ਬੈਠੇ ਜੀ ਤੁਸੀਂ ਜਿਹਦੀ ਮਰਜ਼ੀ ਬਾਂਹ ਮਰੋੜ ਸਕਦੇ ਸੀਗੇ
1: ਜੀ
3: ਉੱਥੇ ਦਾ ਤੁਹਾਡੇ ਕੱਖ ਨੀ ਹੋਇਆ ਹੁਣ ਤੁਸੀਂ ਸਿੱਟ ਮੂਹਰੇ ਬੇਸ ਹੋਈ ਜਾਂਦੇ ਹੋ
1: ਜੀ
3: ਤੁਸੀਂ ਉਹ ਖੁਦ ਕਰ ਲੈਂਦੇ ਹੋ ਕੁਛ ਜਿਹੜਾ ਸਿੱਟ ਤੋਂ ਕਰਾਉਣ ਲੱਗੇ ਹੋ
1: ਬਿਲਕੁਲ ਹੈ ਜੀ ਸਿੱਟ ਬਣਾਉਣ ਦੀ ਜ਼ਰੂਰਤ ਕਿੱਥੋਂ ਪੈ ਗਈ
3: ਜਦੋਂ ਕੌਮ ਪੂਰੇ ਅੱਜ ਤੇ ਖੜੀ ਸੀ ਪਤਾ ਨੀ ਉਸ ਵਕਤ ਕੀ ਹੋਣਾ ਹੈ ਤੁਸੀਂ ਟਿਕਟ ਲੈ ਕੇ ਇੰਗਲੈਂਡ ਨੂੰ ਆ ਗਏ
1: ਜੀ
3: ਤੁਸੀਂ ਆਪ ਤਾਂ ਛੋਟੇ ਛੋਟੇ ਲਾਲਚ ਨਿਕਲੇ ਨੀ ਤੇ ਕੌਮ ਨੂੰ ਕਹਿ ਰਹੇ ਕੁਰਬਾਨੀ ਲਈ ਤਿਆਰ ਰਹੋ
0: ਮੈਂ ਤਾਂ ਇੰਨਾ ਸੋਚੀ ਪੈ ਗਿਆ ਜੀ ਵੀ ਜਿਹੜੇ ਬੰਦੇ ਦੋ ਦੋ ਟਾਈਮ ਜਿਹੜਾ ਨਿਤਨੇਮ ਕਰਦੇ ਗੁਰੂ ਘਰ ਚ ਰਹਿੰਦੇ ਹੈਗੇ ਉਹਨਾਂ ਦਾ ਮਨ ਨੀ ਸ਼ਾਂਤ ਹੋਇਆ ਤੇ ਅਸੀਂ ਮਤਲਬ ਜਿਹੜੇ ਹੈਗੇ ਜਿਹਨਾਂ ਨੂੰ ਨਸੀਹਤਾਂ ਦਿੰਦੇ ਇਹ ਜੀ ਪਾਠ ਕਰਿਆ ਕਰੋ ਜਾਂ ਇੱਦਾਂ ਕਰਕੇ ਸਾਡਾ ਮਨ ਕਿੱਦਾਂ ਸ਼ਾਂਤ ਹੋਊਗਾ ਕਿੱਥੇ ਕਮੀ ਪੇਸ਼ੀ ਆ ਬਈ ਤੁਹਾਡੇ ਸਮਝਾਉਣ ਚ ਜਾਂ ਸਾਡੇ ਸਮਝਣ ਚ
3: ਮੈਂ ਤਾਂ ਕਹਿਣਾ ਮੈਂ ਸ਼ਰਮ ਕਹਿਣਾ ਮੇਰਾ ਮਨ ਸ਼ਾਂਤ ਆ ਜੀ ਮਨ ਸ਼ਾਂਤ ਕਿਤੇ ਅਸੀਂ ਪੜ੍ਹ ਸਕਦੇ ਹਾਂ ਗ੍ਰੰਥ ਪੜ੍ਹ ਸਕਦੇ ਆ, ਹੋਰ ਜਿਹੜੀਆਂ ਵਧੀਆ ਬੁੱਕਸ ਨੇ ਉਹ ਪੜ੍ਹੋ
1: ਜੀ,
3: ਇਹਨਾਂ ਦੇ ਕਹੇ ਤੇ ਸਾਡਾ ਮਨ ਸ਼ਾਂਤ ਹੋਣਾ, ਸਾਨੂੰ ਪੜ੍ਹਨਾ ਨੀ ਆਉਂਦਾ, ਇਹ ਕੌਣ ਹੁੰਦੇ ਨੇ?
1: ਬਿਲਕੁਲ
3: ਮੈਂ ਤਾਂ ਕਿੰਨੀ ਗੇਰੀ ਕਿਹਾ ਕਿ ਉਦੋਂ ਲੋੜ ਸੀ ਸਾਡੇ ਬਜ਼ੁਰਗਾਂ ਨੂੰ ਪੜ੍ਹ ਸੀ, ਹੁਣ ਕਿਉਂ ਅਸੀਂ ਇਹਨਾਂ ਦੇ ਮਗਰ ਲੱਗਦੇ ਹਾਂ ਜੀ ਰਾਜਨ ਜੀ?
1: ਜੀ
3: ਇਹ ਤਾਂ ਆਪਦੇ ਕੁਣਬੇ ਪਾਲਦੇ ਨੇ।
0: ਬਿਲਕੁਲ ਜੀ ਬਿਲਕੁਲ, ਉਤੋਂ ਸਿੱਖੀ ਨੂੰ ਕਿੰਨਾ ਸੰਕੀਰਨ ਕਰ ਰਹੇ ਆ, ਉਹ ਗੁਰੂ ਘਰ ਆ, ਉੱਥੇ ਕੋਈ ਵੀ ਆਵੇ ਕੋਈ ਵੀ ਮੱਥਾ ਟੇਕ ਕੇ ਜਾਵੇ, ਕੀ ਪਤਾ ਕਿਸੇ ਦੀ ਸ਼ਰਧਾ ਤੁਸੀਂ ਕਿਹੜੇ ਢੰਗ ਨਾਲ ਮਈਅਰ ਕਰੋਗੇ, ਹੈਂਜੀ
3: ਬਿਲਕੁਲ ਜੀ,
0: ਕਿਸੇ ਨੇ ਲੋਕਟ ਪਾਇਆ ਆ ਜੀ ਤੇ ਉਹ ਜਿਹੜਾ ਹੈਗਾ ਨਹੀਂ
1: ਜੀ,
0: ਹੈਂਜੀ
3: ਕਿਹੜੇ ਬੰਦੇ ਦੇ ਕਿਹੜੇ ਬੰਦੇ ਨੇ ਕਦੋਂ ਕਿਸ ਕਿਸ ਸਥਾਨ ਤੇ ਜਾ ਕੇ ਕਿਵੇਂ ਤਬਦੀਲ ਹੋ ਜਾਣਾ, ਇੱਥੇ ਸੱਜਣ ਠਾਗਰ ਗਏ ਕਿੱਥੋਂ ਕਿੱਥੇ ਆ ਗਏ ਜੀ?
1: ਬਿਲਕੁਲ,
3: ਹੈਂਜੀ
0: ਪਹਿਲਾਂ ਤਾਂ ਤੁਸੀਂ ਡੇਰਿਆਂ ਦੇ ਵਿੱਚੋਂ ਗੁਰੂ ਸਾਹਿਬ ਦੇ ਫਿਰ ਪ੍ਰਕਾਸ਼ ਜਿਹੜੇ ਹੋਏ ਆ ਉਹ ਚੁਕਾਓ ਜੀ, ਉਹ ਨਿਰਮਲਿਆਂ ਨੇ ਜਿਹੜਾ ਹੈਗਾ ਆ ਖਾਕਲੇ ਦੇ ਵਿੱਚ ਛੋਟੀ ਜੀ ਸ਼੍ਰੀ ਸਾਹਿਬ ਪਾਈ ਹੈਗੀ ਆ, ਕਿੰਨੇ ਡੇਰੇ ਆ ਜੀ ਇੱਥੇ ਪੰਜਾਬ ਚ,
3: ਉਹਨਾਂ ਦੀ ਮਾਨਤਾ ਤੋਂ ਬਿਨਾਂ ਜਥੇ ਅਰਥ ਪੂਰ ਨੀ ਹੁੰਦਾ ਜੀ, ਆ ਦੇਖਿਆ ਇਹਦੇ ਪਿੱਛੇ।
0: ਹਾਂਜੀ
3: ਤੇ ਡੇਰਿਆਂ ਦੇ ਜਾਣ ਤੋਂ ਸਾਨੂੰ ਰੋਕਦੇ ਨੇ ਇਹ, ਤੇ ਉਹਨਾਂ ਦੇ ਸਰੋਪਿਆਂ ਤੋਂ ਬਿਨਾਂ ਜਥੇਦਾਰ ਨੀ ਪ੍ਰਵਾਨਿਤ ਹੁੰਦਾ, ਆ ਹੋਇਆ ਨੀ ਪਿੱਛੇ।
1: ਬਿਲਕੁਲ,
3: ਜਿੰਨਾ ਚਿਰ ਆ ਕੇ ਉਹਨਾਂ ਨੇ ਗੱਲ ਚ ਪਾਏ ਨੀ ਪਟੇ ਤੇ ਉਹਨਾਂ ਚਿਰ ਤਾਂ ਜਥੇਦਾਰ ਨੀ ਸੰਪੂਰਨ ਹੋਇਆ ਜੀ।
1: ਜੀ
3: ਪੱਟੀ ਸਾਹਿਬ ਉਦਣ ਵੀ ਬੋਲੇ ਸੀ, ਸ਼ਾਇਦ ਤੁਸੀਂ ਵੀ ਗੱਲ ਕਰੀ ਸੀ ਪੱਟੀ ਸਾਹਿਬ ਨੇ ਟਵਾਂਡਾ ਰੇਡੀਓ ਤੇ ਕਰੀ ਸੀ ਜਦੋਂ ਵਟੇ।
1: ਬਿਲਕੁਲ,
0: ਹਾਂਜੀ ਹਾਂਜੀ,
3: ਫਿਰ ਸਾਨੂੰ ਕਹਿੰਦੇ ਉੱਥੇ ਜਾਓ ਨਾ ਤੁਸੀਂ
1: ਜੀ,
3: ਤੁਸੀਂ ਦੇਖੋ ਤਾਂ ਸਹੀ ਕਰ ਕੀ ਰਹੇ ਨੇ ਸਾਡੇ ਨਾਲ ਇਹ।
1: ਬਿਲਕੁਲ ਹੈ ਜੀ, ਸਮਝਣ ਦੀ ਜ਼ਰੂਰਤ ਹੈ ਜੀ, ਉਹੀ ਹੈ ਮੈਨੂੰ 20-22 ਸਾਲ ਹੋ ਗਏ ਰਹਿੰਦੇ ਨੂੰ ਤੇ ਇੱਥੇ ਸਾਰਾ ਕੁਝ ਚੱਲੀ ਜਾਂਦਾ ਜੀ, ਜੇ ਕਹਿੰਦੇ ਆ ਕਿ ਰੱਬ ਹਰ ਪਾਸੇ ਵਸਦਾ ਹੈ,
3: ਮੈਂ ਕਹਿਣਾ ਜੀ ਸੱਚੀ ਕਿਰਤਾ ਜਿਹੜੀ
1: ਓਹੋ ਹੀ ਹੈ ਜੀ, ਬਿਲਕੁਲ
3: ਤੁਹਾਡੀ ਕਿਰਤਾ ਤੁਹਾਡਾ ਕਰਮ ਹੈ ਤੁਹਾਡਾ ਧਰਮ ਹੈ ਜੀ,
1: ਧਰਮ ਆ ਜੀ ਬਿਲਕੁਲ ਹੈ ਜੀ।
3: ਧਰਮ ਕੀ ਕਹਿੰਦਾ ਸਾਨੂੰ? ਧਰਮ ਵੀ ਇਹੀ ਕੋ ਕਹਿੰਦਾ ਜਿਹੜਾ ਕਰ ਰਹੇ ਨਾ,
1: ਕਰਮ ਕਰਨਾ ਕੰਮ ਕਰਨਾ
3: ਕੰਮ ਕਰਨਾ ਜੀ, ਕਿਰਤ ਨੂੰ ਸਾਰਿਆਂ ਨੂੰ ਪਹਿਲਾਂ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ, ਸਾਰਿਆਂ ਨੂੰ ਪਹਿਲਾਂ ਕਿਰਤ ਕਰੋ,
1: ਬਿਲਕੁਲ ਹੈ ਜੀ,
3: ਉਹਨੂੰ ਤਰਜੀਹ ਦਿੱਤੀ ਹੈ।
1: ਇਹ ਥੋੜੀ ਵਿਹਲੇ ਬਹਿ ਕੇ ਵਿਹਲੇ ਹੋ ਕੇ ਸਾਰਾ ਕੁਝ ਛੱਡ ਛੜਾ ਕੇ ਇਧਰ ਨਿਆਣੇ ਭੁੱਖੇ ਮਰਦੇ ਹੋਣ, ਪਰਿਵਾਰ ਕਰਲਾਉਂਦਾ ਹੋਵੇ ਤੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ, ਅਸੀਂ ਤਾਂ ਮੁੜ ਕੇ ਭਗਤੀ ਕਰਨ ਬੈਠੇ ਹੋਈਏ ਜੀ।
3: ਅੱਜ ਨਾ ਜੀ ਤੁਸੀਂ ਅੰਪਾਇਰ ਦੀ ਗੱਲ ਮਾਂਗੜ ਸਾਹਿਬ ਦੀ,
1: ਮਾਂਗੜ ਸਾਹਿਬ ਦੀ
3: ਜਿਹੜੇ ਬੱਚਿਆਂ ਨੂੰ ਉਹਨਾਂ ਨੇ ਟ੍ਰੇਨ ਕੀਤਾ ਸੀ ਛੋਟਿਆਂ ਨੂੰ, ਉਹ ਵੀ ਕੱਲ
1: ਜਿਹੜੇ
3: ਧਰਮ ਸੀਗਾ ਨਾ
1: ਜੀ,
3: ਅਸੀਂ ਤਾਂ ਕਰਨਾ ਹੀ ਹੈ ਜੀ, ਹਰ ਬੰਦੇ ਨੇ ਯਾਦ ਕੀਤਾ ਉਹਨਾਂ ਨੂੰ, ਉੱਥੇ ਪੈਸਾ ਵਰਤ ਕਰਦਾ ਕਿਤੇ
1: ਨਹੀਂ ਜੀ,
3: ਉਹਨਾਂ ਕੋਲ ਕੀ ਸੀ ਵੱਧ ਸੀ ਘੱਟ ਸੀ ਹੂ ਕੇਅਰ,
1: ਉਹ ਜਿਹੜਾ ਗਿਆਨ ਦੇ ਗਏ ਜਿਹੜੇ ਉਹ ਆਪਣੇ ਟੋਟ ਕੇ ਦੇ ਗਏ ਉਹ ਚੀਜ਼ਾਂ ਦੇ ਵਿੱਚ ਉਹ ਅੱਗੇ ਬੱਚਿਆਂ ਦੇ ਕੰਮ ਆਉਣਗੇ ਜੀ, ਅੱਗੇ ਨੌਜਵਾਨਾਂ ਦੇ ਕੰਮ ਆਉਣਗੇ ਜੀ, ਉਹਨਾਂ ਨੇ ਕਹਿ ਦੱਸਣਗੇ ਵੀ ਆਹ ਗੁਣ ਸਾਨੂੰ ਕੋਈ ਦੇ ਕੇ ਗਿਆ ਸੀ, ਉਹਦਾ ਨਾਮ ਲੈਣਗੇ ਜੀ,
3: ਧੱਕੇ ਨਾਲ ਉਹਨਾਂ ਧੱਕੇ ਨਾਲ ਕੁਛ ਹਿਸਟਰੀ ਲਿਖ ਕੇ ਸਿੱਖੀ ਬਾਰੇ ਲਿਖ ਕੇ ਛੋਟੇ ਛੋਟੇ ਬੱਚਿਆਂ ਨੂੰ ਫੜਾਉਣੀ, ਥੱਲੇ ਸਟੂਲ ਰੱਖਣੇ ਵੀ ਮੈਂ ਪੌੜੀਆਂ ਤੇ ਨਹੀਂ ਪਹੁੰਚ ਸਕਦੀ, ਦੋ ਦੋ ਸਟੂਲ ਰੱਖ ਕੇ ਉਹਨੇ ਕਹਿਣਾ ਨਹੀਂ ਤੂੰ ਬੋਲ ਤੂੰ ਬੋਲ ਪੁੱਤ,
1: ਕਿਆ ਬਾਤ ਹੈ ਜੀ,
3: ਫਿਰ ਉਹਨਾਂ ਨੂੰ ਛੋਟੀ ਛੋਟੀਆਂ ਪਲੈਕਸ ਬਣਾ ਕੇ ਦੇਣੀਆਂ ਉਹਨੂੰ, ਫਿਰ ਬੱਚੇ ਦੇ ਅੰਦਰ ਸ਼ੌਂਕ ਜਾਗਣਾ ਵੀ ਮੈਨੂੰ ਉੱਥੋਂ ਆਹ ਨਾਮ ਮਿਲਿਆ ਮੈਂ ਬੋਲਿਆ ਸੀ, ਬੰਦੇ ਦੀ ਬੱਚੇ ਨੂੰ ਇਹੀ ਚੀਜ਼ਾਂ ਦੀ ਲੋੜ ਹੁੰਦੀ ਹੈ,
1: ਬਿਲਕੁਲ ਕੋਨਫੀਡੈਂਸ ਭਰਦੇ ਸੀ ਨਾ, ਬਿਲਕੁਲ
3: ਬਿਲਕੁਲ
1: ਜੀ,
3: ਇਹ ਧਰਮ ਸੀ ਜੀ ਉਹਨਾਂ ਦਾ,
1: ਬਿਲਕੁਲ ਉਤਸ਼ਾਹਿਤ ਕਰਨਾ,
3: ਅਸੀਂ ਤਾਂ ਮਤਲਬ ਪਹਿਰਾਵੇ ਦੇ ਧਰਮ ਨੂੰ ਧਰਮ ਕਹਿਣ ਲੱਗ ਗਏ ਜੀ, ਬਸ
1: ਜੀ
3: ਪਹਿਰਾਵਾ ਚਾਹੀਦਾ ਉਹ ਚ ਲੁੱਟ ਲੋ ਜਿੰਨਾ ਮਰਜ਼ੀ,
1: ਬਿਲਕੁਲ ਹੈ ਜੀ,
3: ਆ ਜਿਹੜੇ ਜਥੇਦਾਰ ਬਲਵੀਰ ਸਿੰਘ ਅੱਜ ਕਰਦੇ ਫਿਰਦੇ, ਜਾਂ ਤੂੰ ਬੈਠਾ ਸੀ ਉਦੋਂ ਕਰਨਾ ਚਾਹੀਦਾ, ਕੁਛ ਤਾਂ ਤੂੰ ਕੌਮ ਨੂੰ ਕਿਉਂ ਫਿਰ ਉਦੋਂ ਪੱਬਲ ਗੁੱਸੇ ਪਾਈ ਰੱਖਿਆ,
1: ਬਿਲਕੁਲ
3: ਬਸ ਆਈ ਜਾਂਦੇ ਆ ਵੋਟਾਂ ਨਹੀਂ ਵੋਟਾਂ ਕੱਢਣੀਆਂ ਨੇ, ਧਰਮ ਕਿੱਥੇ ਜਾਂਦਾ ਬੰਦਾ ਕਿੱਥੇ ਜਾਂਦਾ ਕੋਈ ਕਿਸੇ ਨਾਲ ਮਤਲਬ ਨਹੀਂ ਹੈ,
1: ਨਾ ਜੀ
3: ਵਰਤਣਾ ਵਰਤ ਕੇ ਉਹ ਜਾਣਾ, ਆ 5 ਸਾਲ ਪਹਿਲਾਂ ਆ ਜਿਹੜੇ ਅੱਜ ਸਰਕਾਰ ਚਲਾਉਣੀ ਇਹਨਾਂ ਦੀਆਂ ਗੱਲਾਂ ਸੁਣ ਲਓ, ਕੀ ਇਹਨਾਂ ਨੇ ਉਹ ਇੱਕੇ ਗੱਲ ਤੇ ਕਦੇ ਪੂਰੇ ਉਤਰਨੇ
1: ਜੀ,
3: ਫਲੈਕਸਾਂ ਲਾ ਕੇ ਤਾਂ ਨੀ ਕੰਮ ਹੁੰਦੇ ਹੁੰਦੇ,
1: ਹੁਣ ਤਾਂ ਨਵੀਆਂ ਚੀਜ਼ਾਂ ਕੱਢ ਦਿੱਤੀਆਂ, ਬਾਬਾ ਅੰਬੇਦਕਰ ਦੀ ਜਿਹੜੀ ਹੈ ਯਾਤਰਾ ਕਰਾਉਣ ਲੱਗ ਗਏ ਜੀ, ਉੱਥੇ ਬੰਬਈ ਨੂੰ ਭੇਜਣ ਲੱਗ ਗਏ, ਸਾਰਾ ਕੁਝ ਕਰਨ ਲੱਗ ਗਏ, ਹੁਣ ਤਾਂ ਇਹਦਾ ਦੇਖਿਓ ਕਰਦੇ ਕੀ ਹੈ ਜੀ, ਹਰ ਚੀਜ਼ ਬਰਾਬਰ ਖਿੱਚ ਕੇ ਲਿਆ ਦੇਣੀ ਇਹਨਾਂ ਨੇ,
3: ਸਾਰਾ ਕੁਝ ਕਰੀ ਜਾਂਦੇ, ਯਾਤਰਾ ਨਾਲ ਕੀ ਹੋਜੂਗਾ ਜੀ, ਇੱਕ ਦਿਨ ਜਾਣ ਨਾਲ ਕੀ ਹੋਜੂਗਾ ਜੀ, ਤੇਰੇ ਅੰਦਰੋਂ ਮੈਲ ਨਾ ਗਈ।
1: 75 ਸਾਲ ਦਾ ਸੰਵਿਧਾਨ ਲਾਗੂ ਕੀਤਾ, ਉਹਨੂੰ ਹੀ ਪੜ ਲਓ, ਆਪਣੇ ਹੱਕਾਂ ਬਾਰੇ ਜਾਗਰੂਕ ਹੋ ਜਾਓ, ਦਰਸ਼ਨ ਕਰਨ ਨਾਲ ਹੋ ਜਾਣਾ। ਘਰ ਘਰ
3: ਰੋਟੀ ਦਾ ਲਿਜਾ ਕੇ ਰੱਖਦੇ ਵਿਫਤਾ ਅਗਲੇ ਨੂੰ ਰੋਟੀ ਦੀ ਪਈ ਪਈ।
1: ਬਿਲਕੁਲ ਜੀ ਸੈਣੀ ਸਾਹਿਬ,
0: ਭਾਰੇ ਸਾਹਿਬ ਇਹ ਤੋਂ ਪਤਾ ਲੱਗਦਾ ਸਾਨੂੰ ਲੀਡਰ ਬਦਲਨੇ ਪੈਣਗੇ। ਇਹ ਲੀਡਰਾਂ ਦਾ ਕੈਲੀਵਰ ਇੰਨਾ ਹੀ ਆ ਵੀ ਲੋਕਾਂ ਨੂੰ ਤੀਰਥ ਤੇ ਲੈ ਜਾਓ ਤੇ ਲੋਕਾਂ ਨੂੰ ਆਹ ਕਰ ਲਓ ਜੀ, ਨਾ ਉਹਨਾਂ ਨੇ ਡਿਵੈਲਪਮੈਂਟ ਬਾਰੇ ਸੋਚਣਾ, ਨਾ ਲੋਕਾਂ ਨੂੰ ਐਜੂਕੇਸ਼ਨ ਬਾਰੇ ਦੱਸਣਾ। ਹਾਂਜੀ,
1: ਜਿਹੜੀਆਂ
0: ਪ੍ਰੋਬਲਮ ਇਹਨਾਂ ਤੋਂ ਐਡਰੈਸ ਨੀ ਹੋਣੀਆਂ
1: ਜੀ।
3: ਰਾਜਨ ਜੀ ਇਹ ਆਪ ਤਾਂ ਖੁਦ ਤਾਂ ਕਹਿੰਦੇ ਰਹੇ ਨੇ ਵੀ ਤੁਸੀਂ ਰੁਜ਼ਗਾਰ ਦੇ ਦੋ, ਫੋਨ ਆਪੇ ਲੈ ਲੈਣਗੇ
1: ਜੀ,
3: ਕਹਿੰਦੇ ਸੀ ਨਾ ਇਹ।
0: ਹਾਂਜੀ,
1: ਦੇਖੋ ਕੀ ਕੁਝ ਬਣਿਆ, ਇੰਟਰ ਨੀ ਹੋਣ ਦਿੱਤੇ।
3: ਬਿਲਕੁਲ,
0: ਕੌਮ ਮੰਗਤੇ ਬਣਾ ਕੇ ਰੱਖਤੀ ਜੀ।
1: ਬਿਲਕੁਲ,
3: ਪਾਕਿਸਤਾਨ ਵਾਲੇ ਸਲਾਹ ਮੰਗਦੇ ਆ ਵੀ ਤੁਸੀਂ 300 ਯੂਨਿਟ ਕਿਵੇਂ ਫ੍ਰੀ ਦਿੰਦੇ ਹੋ। ਲਓ ਜੀ,
1: ਉਹ ਵਿਚਾਰੇ ਜਿਹੜਾ ਰੋਟੀ ਪਾਣੀ ਖਾਂਦੇ ਉਹਨਾਂ ਦਾ ਖਾ ਲੈਂਦਾ ਉਹਨਾਂ ਨੂੰ।
0: ਬਿਲਕੁਲ ਜੀ, ਉਹ ਕਹਿੰਦੇ ਨੀ ਜੇ ਸੁਖ ਜੀਣਾ 4 ਦਿਨ ਤੇ ਕਰਜ਼ਾ ਲੈ ਕੇ ਖਾ
1: ਜੀ,
0: ਸੁਖੀ ਵਸੂਗੀ ਤੇਰੀ ਜ਼ਿੰਦਗੀ ਤੇ ਤਾਹਾਂ ਮਾਰਨਗੇ ਸ਼ਾਹ। ਹਾਂਜੀ, ਚਲੋ
3: ਅੱਗੇ ਸੁਖਵੀਰ ਕਹਿੰਦਾ
0: ਜਦ ਤੱਕ ਜੀਂਦਾ ਰਹੇਗਾ ਤਦ ਤੱਕ ਸੁਖੀ ਵਸੇਗਾ,
1: ਸੁਖੀ ਵਸੇਗਾ,
0: ਜੇ ਮਰ ਗਿਆ ਤੇ ਬਾਅਦ ਦੇ ਵਿੱਚ ਆਪ ਹੀ
1: ਸ਼ਾਹ ਹੋਣਗੇ। ਬਥੇਰੇ ਲੰਬੇ ਪੈਣੇ ਆ ਬਿਜੇ,
0: ਤਾਂ ਆਪ ਹੀ ਕਹਿਣਾ ਕਿ ਪੈਸੇ ਮਰੇ ਉਹਨੇ ਰੋਣਾ ਤੋੜਾ ਨੇ।
1: ਬਿਲਕੁਲ
3: ਨਹੀਂ, ਅੱਗੇ ਸੁਖਵੀਰ ਕਹਿੰਦਾ ਬਿਜਲੀ ਇੰਨੀ ਹੋਣੀ ਆ ਪਾਕਿਸਤਾਨ ਨੂੰ ਦੇਣੀ ਪੈਣੀ ਹੈ।
1: ਬਿਲਕੁਲ ਜੀ,
3: ਆਹ ਕੁਝ ਚਾਹੀਦਾ ਸਾਨੂੰ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
1: ਅਮਰੀਕਾ ਵਾਲੇ ਨੂੰ ਨਾ ਪਤਾ ਲੱਗ ਜਾਣਾ, ਚੱਕ ਲਿਜਾਣੀ ਉਹਨੇ ਸਾਰਾ ਕੁਝ।
3: ਭਾਂਤੇ ਨੇ ਗੱਲੀ ਮਾਤੀ ਮੀਠੀਆ ਠੋਕਦਾ, ਮੀਠੇ ਨੇ ਮੱਛ ਖੜੀ ਕਰਦੀ, ਭਾਂਤਾ ਠੋਕਦਾ, ਬਾਹਰ ਚਾਹੀਦਾ ਸਾਨੂੰ, ਮੁੱਦੇ ਇਹਦੇ ਵਿੱਚ ਨੇ ਸਾਰੇ ਲੱਭੀ ਚੱਲੋ
1: ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
3: 20 ਕਿਲੋ ਅੰਮ੍ਰਿਤਸਰ ਤੋਂ 20 ਕਿਲੋਮੀਟਰ ਤੱਕ ਤਾਂ ਮਜੀਠੀਆਂ ਹੀ ਲੱਭੋ ਇਹਨਾਂ ਤੋਂ, ਹੋਰ ਕੀ ਲੱਭ ਲੈਣਗੇ।
1: ਉਹ ਪੁਲ ਦੇ ਥੱਲੇ ਬੈਠਾ ਸੀ,
0: ਤੁਸੀਂ
3: ਮਰਜ਼ੀ ਲਾ ਲੋ।
0: ਬਿਲਕੁਲ,
3: ਵਧੀਆ ਵਿਚਾਰ ਨੇ,
1: ਥੈਂਕ ਯੂ ਜੀ।
3: ਇਹ ਸੋਚਣਾ ਚਾਹੀਦਾ, ਉਹ ਗੱਲ ਤਾਂ ਫਿਰ ਉੱਥੇ ਆ ਗਈ, ਜਿਹੜੇ ਬੰਦੇ ਸੱਕਣੇ, ਚਾਹੇ ਮੁਕੱਦਰ ਆ, ਚਾਹੇ ਰਾਜ ਆ, ਚਾਹੇ ਜੱਸੀ ਆ, ਚਾਹੇ ਇਹਨਾਂ ਦੀਆਂ ਵੋਟਾਂ ਕਰਨੀ ਝਾਕਦੇ ਹੀ ਨੀ ਉਹ।
1: ਬਿਲਕੁਲ ਹੈ ਜੀ, ਬਿਲਕੁਲ,
3: ਉਹ ਕਹਿੰਦੇ ਇਹਨਾਂ ਨੂੰ ਕੋਈ ਗੱਲ, ਇਹਨਾਂ ਨੂੰ ਕਰੀ ਜਾਣਾ ਤੇ ਵਧੀਆ ਕੰਮ ਕਰਦੇ ਆ।
1: ਜਾਨੀ ਦਾ ਪਾਣੀ ਨਹੀਂ, ਆਪਾਂ
3: ਪਾਣੀ ਲੈ ਜਾਣੀਆਂ ਨੇ,
1: ਆਪਾਂ ਪਾਣੀ
0: ਪਾਉਣੀ ਨਹੀਂ, ਆਪਾਂ ਤਾਂ ਪਹਿਲੇ ਹੱਥ ਹੀ ਹੋੜ ਤੇ ਮਕ,
3: ਉਹ ਗਿਣਦੇ ਹੀ ਨਹੀਂ ਵੋਟਾਂ,
0: ਪੈਂਦਾ ਕਿਦਾਂ ਨਹੀਂ ਉਹਨਾਂ ਨੂੰ, ਤਾਂ ਨੀ ਪੈਂਦਾ ਇੱਥੇ ਮੁਕੱਦਰ ਨੇ ਤਾਂ ਫੇਰ ਨੀ ਸੌਣਾ, ਮੈਂ ਤਾਂ ਉਹਨੂੰ ਸੌਂਦਾ ਪਿਆ ਆ, ਆਰਾਮ ਨਾਲ ਸੌ ਜਾਊਗਾ।
3: ਉਹ ਜਿਹੜੇ ਮਾੜੇ ਮੋਟੇ ਜਿਨ੍ਹਾਂ ਨੇ ਕੁਛ ਕਰਨਾ ਸੀ, ਜਾਂ ਸਾਡੇ ਵਰਗੇ ਇਹੋ ਜਿਹੇ ਹੋ ਜਾਂਦੇ, ਜਾਂ ਕਰਨ ਵਾਲੇ ਸੀ, ਉਹ ਪਹਿਲਾਂ ਹੀ ਬਾਹਰ ਕੱਢਦੇ ਇਹਨਾਂ ਨੇ, ਚੱਲ ਮੇਰੇ ਭਾਈ ਵੀ ਇੱਥੇ ਬੈਠੇ ਭੌਂਕੀ ਜਾਓ, ਜਾਂਦੇ ਆ ਭੌਂਕੀ।
0: ਬਿਲਕੁਲ ਜੀ,
3: ਬਾਕੀ ਬਲਰਾਜ ਅੰਕਲ ਜੀ ਦਾ ਜਨਮ ਦਿਨ ਆ ਜੀ, ਇਹਨਾਂ ਨੂੰ ਮੁਬਾਰਕਾਂ ਬਹੁਤ ਬਹੁਤ।
1: ਬਿਲਕੁਲ
3: ਅੰਕਲ ਜੀ ਨੂੰ, ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਰੱਖੇ ਜੀ,
1: ਜੀ
3: ਸਾਡੇ ਬੜੇ ਸਤਿਕਾਰਯੋਗ ਥਾਂ ਰੱਖਦੇ ਨੇ ਜੀ।
1: ਔਜਲਾ ਸਾਹਿਬ ਆਪਣੇ, ਮੈਂ ਜ਼ਿਕਰ ਕਰਕੇ ਹਟਿਆ, ਚਲੋ ਮੈਨੂੰ ਗੱਲ ਚੇਤੇ ਆ ਗਈ ਸੈਣੀ ਸਾਹਿਬ ਦੇ ਨਾਲ, ਆਪਣੇ ਸਰਵਨ ਸਿੰਘ ਹੋਣੀ, ਪ੍ਰਿੰਸੀਪਲ ਸਰਵਨ ਸਿੰਘ ਹੋਣਾ ਨੇ ਕਦੇ ਵੀ ਇਹਨਾਂ ਦੇ ਬਾਰੇ, ਮਾਂਗੜ ਸਾਹਿਬ ਦੇ ਬਾਰੇ
3: ਇਹਨਾਂ ਨੇ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰੀ ਸੀ, ਜਾਣਦੇ ਸੀ ਉਹਨਾਂ ਨੂੰ ਇੱਥੇ ਆਉਂਦੇ ਦੀ, ਪ੍ਰਿੰਸੀਪਲ ਸਰਵਨ
1: ਸਿੰਘ ਖੇਡਾਂ
3: ਖੁੱਡਾਂ ਤੇ ਆਉਂਦੇ ਸੀ, ਪੁਰਾਣੀ ਗੱਲ ਆ, ਮੈਨੂੰ ਲੱਭੀ ਮੈਂ ਤੁਹਾਨੂੰ ਭੇਜ ਦੂੰਗਾ,
1: ਜਰੂਰ ਉਹਨਾਂ ਤੱਕ ਸੁਨੇਹਾ ਜਰੂਰ ਪਹੁੰਚਾਓ ਕਿ ਉਹਨਾਂ ਦੇ ਬਾਰੇ ਕੁਝ ਨਾ ਕੁਝ ਜਰੂਰ,
3: ਟਾਈਮ ਅਖਬਾਰ ਸ਼ਬਦ ਆ, ਮੈਂ ਉਹਨਾਂ ਨੂੰ ਕਾਲ ਕਰਦਾ ਉਹਨਾਂ ਨੂੰ,
1: ਹਾਂਜੀ ਉਹਨਾਂ ਦੇ ਬਾਰੇ ਲਿਖਣ ਜਰੂਰ ਜੀ ਕੁਝ ਨਾ ਕੁਝ।
3: ਅਜੋ ਕੱਲ ਫੋਨ ਆਇਆ ਸੀ ਉਹਨਾਂ ਦਾ, ਉਹ ਕਹਿੰਦੇ ਸੀ ਵੀ ਅਸੀਂ ਵੀ ਕੁਝ ਲਿਖਣਾ ਇਹਨਾਂ ਬਾਰੇ ਅਖਬਾਰ, ਜੇ ਅਖਬਾਰ ਨੂੰ ਵੀ ਭੇਜ ਦੇ ਪੁੱਛਦੇ ਰਹਿੰਦੇ ਖੇਡਾਂ ਖੁੱਡਾਂ ਬਾਰੇ,
1: ਹਾਂਜੀ
3: ਤੇ ਉਹ ਮੈਂ ਉਹਨਾਂ ਨੂੰ ਕੋਈ ਨੀ ਪੁੱਛ ਲੈਂਦਾ ਕਾਲ ਕਰਕੇ, ਉਹਨਾਂ ਕੋਲ ਸ਼ਾਇਦ ਕੁਝ ਪਿਆ ਹੋਵੇ ਜਰੂਰ
1: ਜੀ, ਜਰੂਰ ਜੀ ਜਰੂਰ,
3: ਉਹ ਗੱਲਬਾਤ ਇਹਨਾਂ ਦੀ ਹੋਈ ਹੋਈ ਸੀ ਉਹਨਾਂ ਨਾਲ।
1: ਹਾਂਜੀ ਹਾਂਜੀ ਹਾਂਜੀ,
3: ਦੇਖੋ ਕੈਲੀਫੋਰਨੀਆ ਮੂਵ ਹੋਏ, ਰਾਜਪਾਲ ਸੰਧੂ ਨੂੰ ਮੈਂ ਕਾਲ ਕਰੀ ਸੀ, ਉਹ ਸ਼ਾਇਦ ਆ ਕੇ ਵੱਧ ਜਾਣਕਾਰੀ ਦੇਵੇ, ਇਹਨਾਂ ਨੇ ਗਰਾਊਂਡ ਬਣਾਉਣਾ ਸੀਗਾ ਹਾਕੀ ਦਾ ਉੱਥੇ ਕੈਲੀਫੋਰਨੀਆ, ਬੜਾ ਯੋਗਦਾਨ ਪਾਇਆ ਇਹਨਾਂ ਨੇ ਉਹਦੇ ਵਿੱਚ ਜਾ ਕੇ ਆਪ, ਮਤਲਬ ਕੱਲ ਵੀ ਰਾਜਪਾਲ ਦਾ ਦੋ ਗਰੀ ਮੈਨੂੰ ਫੋਨ ਆਇਆ ਸੀ, ਗੱਲਬਾਤ ਹੋਈ ਸੀ ਵੀ ਉੱਥੇ ਰਹਿੰਦੇ ਇਹਨਾਂ ਦੇ ਕੋਲੇ, ਮਤਲਬ ਇੰਨਾ ਜੇ ਰਾਜਪਾਲ ਦੱਸ ਦੇ ਕਹਿੰਦਾ ਵੀ ਇੰਨਾ ਮਾਨ ਸਾਹਿਬ ਨੂੰ ਐਂ ਹੋ ਗਿਆ ਵੀ ਮਤਲਬ ਤੁਸੀਂ ਕਹਿੰਦਾ ਪਾਸੇ ਹਟ ਜਾਓ ਬਸ ਆਪਦਾ ਸਾਰੀ
1: ਇਕੱਲੇ ਚੜ ਜਾਂਦਾ ਨਾ ਬੰਦੇ ਨੂੰ, ਜੰਗ ਹੋ ਜਾਂਦਾ ਬੰਦਾ ਉਦੋਂ।
3: ਬਿਲਕੁਲ ਜੀ ਬਿਲਕੁਲ ਜੀ, ਚਲੋ ਜੇ ਚੰਗੇ ਕੰਮ ਕਰਕੇ ਗਏ ਤਾਂ ਗੱਲ ਹੁੰਦੀ
1: ਹੈ, ਚੇਤੇ ਕਰਦੇ ਆ ਜੀ ਬਿਲਕੁਲ,
3: ਨਹੀਂ ਇੱਥੇ ਕੌਣ ਯਾਦ ਕਰਦਾ ਖਾਨੀ, ਆਪਦੇ ਵੀ ਨਹੀਂ ਕਰਦੇ। ਮੈਂ ਉਹ ਕਹਿੰਦਾ ਹੁੰਦਾ ਵੀ ਉਹ ਬੰਦਾ ਕੁਛ ਨਾ ਕੁਛ ਜਿੰਦਗੀ ਚੋ ਖੱਟ ਕੇ ਜਾਂਦਾ ਜਿਹਨੂੰ ਅਸੀਂ ਜਾਣਦੇ ਵੀ ਹੈ ਨੀ, ਤੇ ਉਹਦੇ ਲਈ ਤੁਹਾਡੀ ਅੱਖ ਭਰਦੀ ਹੈ
1: ਬਸ,
3: ਉਹ ਇਹਦੀ ਕਿਰਤ ਸੀ ਬੰਦੇ ਦੀ, ਉਹ ਇਨਸਾਨ ਦਾ ਕਮਾਈ ਹੁੰਦੀ ਹੈ ਜੇ ਅਸੀਂ ਕਮਾਈ, ਉਹ ਹੈ ਇਨਸਾਨ ਦੀ
1: ਬਿਲਕੁਲ,
3: ਜਿਹਨੂੰ ਅਸੀਂ ਜਾਣਦੇ ਵੀ ਜੇ ਉਹਦੇ ਲਈ ਤੁਹਾਡੀ ਅੱਖ ਭਰਦੀ ਹੈ
1: ਉਹਦੀ
3: ਕਮਾਈ ਸੀ ਭਾਈ ਜੀ
1: ਬਿਲਕੁਲ,
3: ਇਹ ਕਮਾਈ ਹੈ ਜੀ ਅਸਲੀ
1: ਕਮਾਈ ਹੈ ਜੀ,
3: ਬਾਕੀ ਕਮਾਈਆਂ ਤਾਂ ਕੀ ਨੇ ਜੀ ਉਹ ਦੂਜੀ ਪੀੜ੍ਹੀ ਭੁੱਲ ਜਾਂਦੀ ਹੈ ਬਿਲਕੁਲ, ਉਹਨਾਂ ਦੇ ਬੱਚੇ ਬੇਟੀਆਂ ਸੀ ਦੋ, ਉਹ ਬੜੀਆਂ ਵਧੀਆ ਸੋਹਣੀਆਂ ਜੋਬਾਂ ਤੇ ਉਹਨਾਂ ਨੂੰ ਉੱਥੇ ਸੈਨ ਫਰਾਂਸਿਸਕੋ ਜੋਬ ਮਿਲ ਗਈ ਸੀ, ਉਹ ਤਾਂ ਮੂਵ ਹੋ ਗਈਆਂ ਤੇ ਬੇਟਾ ਵਧੀਆ ਜੋਬ ਕਰਦਾ ਉਹ ਸਮਰੱਥ ਨੇ ਜੀ
1: ਜੀ
3: ਆਪਦੇ ਚ। ਹਾਂ ਇਹ ਗੱਲ ਜ਼ਰੂਰ ਦੇਖੋ ਇਹਦੇ ਵਿੱਚ ਨਿਕਲੀ ਕਿ ਹੁਣ ਤੁਸੀਂ ਦੇਖੋ ਤੁਸੀਂ ਵੀ ਉਹ ਮੈਂ ਵੀ ਹਾਂ, ਮੈਂ 30 ਸਾਲਾਂ ਸੀ ਜਦੋਂ ਪਿੰਡ ਛੱਡਿਆ ਸੀਗਾ ਤੇ ਮਤਲਬ ਜੰਮੇ ਪਲੇ ਖੇਡੇ, ਅੱਜ ਵੀ ਯਾਦਾਂ ਜੇਹਨ ਚ ਭੱਜਦੀਆਂ ਰਹਿੰਦੀਆਂ ਨੇ, ਪਰ ਉੱਥੇ ਜਾ ਕੇ ਉਨਾ ਦਿਲ ਨੀ ਲੱਗਦਾ,
1: ਨਹੀਂ ਲੱਗਦਾ
3: ਜਿੰਨਾ ਇੱਥੇ ਮਿਸ਼ੀਗਨ ਚ ਲੱਗਦਾ, ਕਈ ਗੱਲਾਂ ਇਸੇ ਕਾਰਨ ਕਰਕੇ ਉਹ ਮਤਲਬ ਡਾਊਨ ਹੋਏ, ਮਤਲਬ ਹਮੇਸ਼ਾ ਉਹਨਾਂ ਨੇ ਇੱਕ ਗੱਲ ਕਹਿਣੀ ਜਿਹਦੇ ਨਾਲ ਵੀ ਗੱਲ ਕਰਨੀ ਯਾਰ ਦਿਲ ਨੀ ਲੱਗਦਾ,
1: ਦਿਲ ਨੀ ਲੱਗਦਾ,
3: ਉਹ ਸਰਕਲ ਨੀ ਬਣਦਾ ਤੁਹਾਡਾ
1: ਬਿਲਕੁਲ,
3: ਇੱਕ ਸਮਾਂ ਹੁੰਦਾ ਜਦੋਂ ਤੁਸੀਂ ਯਾਰ ਦੋਸਤ ਰਿਸ਼ਤੇਦਾਰ ਫੈਮਿਲੀ ਮੈਂਬਰ ਚ ਬਣਾ ਲੈਂਦੇ ਹੋ
1: ਬਿਲਕੁਲ,
3: ਉਹ ਵੀ ਇੱਕ ਸਮੇਂ ਦੀ ਉਹ ਹੁੰਦੀ ਹੈ ਏਜ ਹੁੰਦੀ ਹੈ ਜੀ ਹੈ ਨਾ, ਉਮਰ ਲਾ ਲਓ ਜਦੋਂ ਤੁਸੀਂ ਬਣਾ ਸਕਦੇ ਹੋ
1: ਬਿਲਕੁਲ,
3: ਕਿਸੇ ਕੋਈ ਇਹੋ ਜਿਹਾ ਸਮਾਂ ਤਾਂ ਹੁੰਦਾ ਨੀ, ਹੁਣ 70 ਸਾਲ 65 ਸਾਲ ਤੁਸੀਂ ਕੋਈ ਫੈਮਿਲੀ ਨਾਲ ਲਿੰਕ ਬਣਾਓ ਤੇ ਉਹਦੇ ਘਰ ਤੱਕ ਵੜ ਜਾਓ ਤਾਂ ਉਹ ਤੁਹਾਡੇ ਘਰ ਤੱਕ, ਉਹ ਵੀ ਉਹਦੇ ਲਈ ਵੀ ਬਹੁਤ ਸਮਾਂ
1: ਔਖਾ ਹੋ ਜਾਂਦਾ
3: ਬਿਲਡ ਕਰਨਾ ਮੈਨੂੰ ਲੱਗਦਾ ਉਹ ਚੀਜ਼ ਨੂੰ ਵੀ ਤੁਹਾਨੂੰ
1: ਜੀ ਬਿਲਕੁਲ ਹੈ ਜੀ।
3: ਸੋ ਇਹ ਵੀ ਹੁੰਦਾ ਵੀ ਜਿੱਥੇ ਬੰਦਾ ਰਹਿੰਦਾ ਹੁੰਦਾ ਉਹਦਾ ਆਲਾ ਦੁਆਲਾ ਜਿੱਦਾਂ ਵੀ, ਹੁਣ ਆਪਾਂ ਆਪਣੇ ਪਿੰਡ ਜਾ ਕੇ ਆਪਣਾ ਜੀ ਨੀ ਲੱਗਦਾ, ਕੀ ਜੀ ਲੱਗਦਾ
1: ਨਹੀਂ ਜੀ, ਉਪਰਾਪਨ ਲੱਗਦਾ ਕਿ ਆਲੇ ਦੁਆਲੇ ਤੇ ਪਹਿਲਾਂ ਉੱਠਣਾ
3: ਸਾਡਾ ਸਰਕਲ ਟੁੱਟ ਗਿਆ,
1: ਉਦਾਂ ਦੀਆਂ ਰਹੀਆਂ ਨੀ ਨਾਲ ਦੇ ਆੜੀ
3: ਨਹੀਂ ਰਹੇ ਨਾਲ
1: ਜੀ,
3: ਜਿਹਦੇ ਨਾਲ ਸਾਂਝ ਹੈ ਤੁਸੀਂ ਉਹਦੇ ਨਾਲ ਬਗੈਰ ਵਿਸ਼ੇ ਤੋਂ ਵੀ ਘੰਟਾ ਗੱਲ ਕਰ ਲੈਂਦੇ
1: ਬਿਲਕੁਲ ਹੈ ਜੀ,
3: ਜਿਹਦੇ ਨਾਲ ਚਾਹੇ ਪਿੰਡ ਦੇ ਵਿੱਚ ਕੋਈ ਚਾਹਿਆ ਚਾਚਾ ਵੀ 10 ਮਿੰਟ ਚ ਗੱਲ ਮੁੱਕ ਜਾਂਦੀ ਹੈ, ਜੇ ਕਿਸੇ ਦੀ ਗੱਲ ਕਰਦਾ ਤੁਹਾਡੇ ਨਾਲ ਤਾਂ ਤੁਸੀਂ ਉਹਦੇ ਬਾਰੇ ਜਾਣਦੇ ਨੀ ਉਹਨੇ ਕੀ ਕੀਤਾ ਜ਼ਿੰਦਗੀ, ਉਹ ਤੁਹਾਨੂੰ ਸੁਣਨ ਨੂੰ ਚੰਗੀ
1: ਉਹਦੇ ਹਾਣੀ ਨੀ ਨਾ ਉਹਦੇ ਖਿਆਲਾਂ ਦੇ ਹਾਣੀ ਦੀ
3: ਬਿਲਕੁਲ
1: ਜੀ।
3: ਸੋ ਚਲੋ ਫੇਰ ਵੀ ਤੰਦਰੁਸਤੀ ਵਧੀਆ ਜ਼ਿੰਦਗੀ ਕੱਢ ਕੇ ਗਏ, ਵਾਈਫ ਦੇ ਕੋਲ ਬੈਠੇ ਚਾਹ ਪੀਣ ਦੇ ਸਵਾਦ ਛੱਡੇ, ਹੋਰ ਕੀ ਚਾਹੀਦਾ ਜੀ
1: ਬਿਲਕੁਲ ਬਿਲਕੁਲ,
3: ਬਾਕੀ ਪਤਾ ਨੀ ਜਾਣਾ ਕਿਹਦਾ ਜਾਣਾ ਚੰਗਾ ਹੋਵੇ ਸਭ ਦਾ
1: ਬਿਲਕੁਲ,
3: ਠੀਕ ਹੈ ਜੀ,
1: ਥੈਂਕ ਯੂ ਅਜਲਾ ਸਰ,
0: ਸ਼ੁਕਰੀਆ
1: ਜੀ, ਜਾਂਦੇ ਦੋ ਬੋਲ
0: ਸ਼ੁਕਰੀਆ ਜੀ,
1: ਹਾਂਜੀ
0: ਬਸ ਵਧੀਆ ਭਾਰਾ ਸਾਹਿਬ,
1: ਥੈਂਕ ਯੂ
0: ਜੋ ਵੀ ਹੈਗਾ
1: ਸਮਾਂ ਜ਼ਿਆਦਾ
0: ਗ੍ਰੇਟਫੁਲ ਸਰ, ਸ਼ੁਕਰੀਆ ਜੀ, ਕੋਈ ਨੀ ਜੀ ਕੋਈ ਨੀ, ਥੈਂਕ ਯੂ,
1: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਜੀ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਜਾਂਦੇ ਜਾਂਦੇ ਤੁਹਾਨੂੰ ਗੱਲ ਸੁਣਾਵਾਂਗੇ, ਆਓ ਜਿਉਣਾ ਸਿੱਖੀਏ। ਤੇ ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਵਿਦੇਸ਼ੀ ਜਾਂ ਦੇਸ਼ੀ ਖ਼ਬਰਾਂ ਦੀ, ਮਹਿੰਗਾਈ ਦੀ ਗੱਲ ਕਰ ਰਹੀ ਹੈ, ਫਿਰ ਉਸ ਤੋਂ ਬਾਅਦ ਆਪਾਂ ਇੱਕ ਆਰਟੀਕਲ ਸਾਂਝਾ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗਿਆ ਦੀ ਜਿਹੜੀ ਹੈ ਵੱਲ ਨੂੰ ਵਧਾਂਗੇ। ਤੇ ਨਾਲ ਕੁਝ ਸੁਨੇਹੇ ਜਿਹੜੇ ਨੇ ਦੋਸਤਾਂ ਦੇ ਆ ਰਹੇ ਨੇ, ਉਹਨਾਂ ਦਾ ਸ਼ੁਕਰੀਆ ਧੰਨਵਾਦ ਕਰਦੇ ਹਾਂ। ਤੇ ਸਾਰੇ ਹੀ ਦੋਸਤ ਜੁੜੇ ਹੋਏ ਨੇ, ਮਾਲ ਸੁਰਿੰਦਰ ਜੀ, ਰਾਜਨ ਸੈਣੀ ਜੀ, ਆਪਣੇ ਪਰਮਿੰਦਰ ਜੀ ਫਗਵਾੜੇ ਤੋਂ, ਦਵਿੰਦਰ ਭਾਰਤ ਜੀ, ਆਪਣੇ ਜਗਤਾਰ ਸਿੰਘ ਜੀ, ਦੁਆਬਾ ਰੇਡੀਓ ਦੀ ਟੀਮ, ਰਾਜਨ ਸੈਣੀ ਸਾਹਿਬ, ਸੁਰਜੀਤ ਭਾਰਤ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਆਪਣੇ ਡਾਕਟਰ ਮਲਕੀਤ ਸਿੰਘ ਪੱਟੀ ਜੀ, ਸਤਿ ਸ਼੍ਰੀ ਅਕਾਲ ਭੇਜਦੇ ਸਭ ਦੋਸਤਾਂ ਨੂੰ। ਪੱਟੀ ਸਾਹਿਬ ਨੇ ਲਿਖਿਆ ਕਿ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਔਜਲਾ ਸਾਹਿਬ ਨੇ ਲਿਖਿਆ, ਡਾਕਟਰ ਪੱਟੀ ਜੀ ਲਿਖਦੇ ਕਿ ਭਗਵੰਤ ਮਾਨ ਨੇ ਜੋ ਕੀਤਾ ਗਲਤ ਹੈ, ਨਿੰਦਣਯੋਗ ਹੈ ਜੀ, ਤੇ ਜਥੇਦਾਰ ਨੇ ਵੀ ਸਿਆਸਤ ਕੀਤੀ ਹੈ, ਵੋਟਾਂ ਨਜ਼ਦੀਕ ਨੇ, ਲੜਾਈ ਪੰਥ ਦੀ ਨਹੀਂ ਭਗਵੰਤ ਤੇ ਸੁਖਬੀਰ ਦੀ ਕਹਿੰਦੇ ਹੈ। ਇਸੇ ਤਰ੍ਹਾਂ ਅੱਗੇ ਲਿਖਦੇ ਨੇ ਪੱਟੀ ਸਾਹਿਬ ਲਿਖਦੇ ਨੇ ਕਿ ਜੋ ਜੀ ਔਜਲਾ ਸਾਹਿਬ ਜੀ ਸ਼ੁਕਰੀਆ ਕਹਿੰਦੇ ਐਪਰੀਸ਼ੀਏਟ ਕਰਨ ਲਈ। ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਤੇ ਔਜਲਾ ਸਾਹਿਬ ਕਹਿੰਦੇ ਪੱਟੀ ਸਾਹਿਬ ਗ੍ਰੇਟ ਜੀ ਸਤਿ ਸ਼੍ਰੀ ਅਕਾਲ, ਤੇ ਮੁਕੱਦਰ ਜੀ ਕਹਿੰਦੇ ਨੇ ਕਿ ਪੰਥ ਦੋਖੀ ਦਾ ਸਰਟੀਫਿਕੇਟ ਕਿੱਥੋਂ ਮਿਲਦਾ ਸੈਣੀ ਬਾਈ ਜੀ, ਸਾਨੂੰ ਵੀ ਦੱਸ ਦਿਓ, ਜਾਇਓ ਲਿਆਓ ਤੁਸੀਂ ਦੱਸੋ ਹੈ ਮੁਕੱਦਰ ਬਾਈ ਜੀ। ਤੇ ਕਹਿੰਦੇ ਜਥੇਦਾਰ ਕੌਣ ਹੈ ਜੀ, ਕੌਣ ਨਹੀਂ, ਇਹ ਵੀ ਕਹਿੰਦੇ ਸਰਟੀਫਿਕੇਟ ਉੱਥੇ ਹੀ ਮਿਲਦਾ। ਤੇ ਮਨਦੀਪ ਜੀ ਕਹਿੰਦੇ ਕਿਆ ਬਾਤ ਆ ਜਨਾਬ ਰਾਜਨ ਜੀ, ਬੜਾ ਵਿਸ਼ਾਲ ਕਹਿੰਦੇ ਵਿਸ਼ਲੇਸ਼ਣ ਜੀ, ਉਸਤਾਦ ਲੋਕ, ਕਿਆ ਬਾਤਾਂ। ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਇਹ ਕਿਵੇਂ ਪਤਾ ਲੱਗੂ ਮੈਂ ਪੰਥ ਦੋਖੀ ਆ ਜੀ ਜਾਂ ਕੀ ਤੁਸੀਂ ਹੋ ਜਾਂ ਕੋਈ ਹੋਰ ਸੱਜਣ ਹੈ ਕੁਐਸਚਨ ਮਾਰਕ ਕੀਤਾ ਆਪਣੇ ਪਟੀ ਸਾਹਿਬ ਲਿਖਦੇ ਨੇ ਕਿ ਸੈਣੀ ਸਾਹਿਬ ਜੀ ਭਗਵੰਤ ਮਾਨ ਨੂੰ ਪੱਕੇ ਹੱਥੀ ਲੈਣਾ ਚਾਹੀਦੇ ਹਨ ਜੀ ਵਕੀਲ ਸਾਹਿਬ ਜੀ ਬਿਲਕੁਲ ਦਰੁਸਤ ਕਿਹਾ ਮੁਕੱਦਰ ਸਿਆਂ ਜੀ ਆਪਣੇ ਜਸਦੀ ਮਨਦੀਪ ਜੱਸੀ ਬਾਈ ਜੀ ਲਿਖਦੇ ਆ ਮੁਕੱਦਰ ਸਿਆਂ ਜੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇਤਿਹਾਸਕ ਫੈਸਲੇ ਹੁੰਦੇ ਨੇ ਜੀ ਤੇ ਮੁਕੱਦਰ ਜੀ ਕਹਿੰਦੇ ਆ ਜੱਸੀ ਬਾਈ ਸਿਆਂ ਇਤਿਹਾਸਕ ਫੈਸਲੇ ਬਣਾਉਣ ਸੋਰੀ ਸੁਣਾਉਣ ਵਾਲੇ ਜਥੇਦਾਰ ਨੂੰ ਹੀ ਕਹਿ ਦਿੰਦੇ ਇਹ ਫਲਾਣੇ ਦੀ ਕਟਪੁਤਲੀ ਹੈ ਕਿਉਂਕਿ ਉਹ ਸਾਡੇ ਹੱਕ ਦੇ ਵਿਚ ਨਹੀਂ ਭੁਗਤਿਆ ਜੱਸੀ ਜੀ ਲਿਖਦੇ ਆ ਮੁਕੱਦਰ ਜੀ ਸਤਿ ਸ੍ਰੀ ਅਕਾਲ ਤੇ ਜੱਸੀ ਬਾਈ ਸਿਆਂ ਸਤਿ ਸ੍ਰੀ ਅਕਾਲ ਮੁਕੱਦਰ ਜੀ ਕਹਿੰਦੇ ਆ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਵਿਚਾਰ ਪੱਟੀ ਸਾਹਿਬ ਜੀ ਦੇ ਤੇ ਧੰਨਵਾਦ ਵੀ ਕੀਤਾ ਔਜਲਾ ਸਾਹਿਬ ਦਾ ਆਪਣੇ ਡਾਕਟਰ ਪੱਟੀ ਸਾਹਿਬ ਨੇ ਤੇ ਮੁਕੱਦਰ ਜੀ ਕਹਿੰਦੇ ਆ ਆਪਣੇ ਸੋਰੀ ਮਨਦੀਪ ਜੱਸੀ ਲਿਖਦੇ ਆ ਕੁਰਸੀ ਓਹੀਓ ਨਾਮ ਬਦਲਦੇ ਜਾਂ ਪੱਗਾਂ ਦੇ ਰੰਗ ਬਦਲਦੇ ਵਿਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ ਤਵਾਰੀਖ ਵੀ ਜ਼ਿਕਰ ਹੈ ਕਰਦੀ ਬਸ ਰਾਜੇ ਮਹਾਰਾਜਿਆਂ ਦਾ ਹੀ ਦੇਬੀ ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਹੀ ਨਹੀਂ ਹੁੰਦਾ ਮਨਦੀਪ ਜੱਸੀ ਲਿਖਦੇ ਸੋਹਣੇ ਵਿਚਾਰ ਰਾਜਨ ਸਰ ਜੀ ਭਾਰਤ ਸਾਹਿਬ ਜੀ ਤੇ ਸਾਰੇ ਵੀਰਾਂ ਜੀ ਦੇ ਜੀ ਤੇ ਕਹਿੰਦੇ ਗੁੱਡ ਨਾਈਟ ਜੀ ਜਨਾਬ ਜੀਓ ਜੀਰਾ ਸਾਹਿਬ ਜੁੜੇ ਹੋਏ ਨੇ ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਜੀਰਾ ਜੀ ਸਵਾਗਤ ਹੈ ਮਨਦੀਪ ਜੱਸੀ ਜੀ ਕਾ ਜੀ ਰਾਜਨ ਜੀ ਭਾਣ ਜੀ ਤਿਆਰ ਕਰ ਰਹੀ ਹੈ ਜੀ ਤਿਆਰੀ ਕਰ ਰਹੀ ਹੈ ਜੀ ਨਾਨਕੇ ਆਈ ਵੀ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਨੀ ਜੀ ਬਸ 18 ਘੰਟੇ ਸਮਾਧੀ ਹੈ ਜੀ ਤੇ ਉੱਥੇ ਗਿਆ ਨੂੰ ਵੀ ਕਹਿੰਦੇ ਬਸ ਨਮਸਤੇ ਸਤਿ ਸ੍ਰੀ ਅਕਾਲ ਬੁਲਾ ਕੇ ਆਪਦੇ ਕੰਮ ਦੇ ਉੱਤੇ ਹੁੰਦੀ ਹੈ ਬੇਟੀ ਜੀ ਤੇ ਸਾਧਨਾ ਹੈ ਜੀ ਇਹਦੀ ਬਿਲਕੁਲ ਹੈ ਜੀ ਆਪਣੀ ਗੱਲਬਾਤ ਹੋਈ ਸੀ ਨਾ ਇਗਜ਼ਾਮ ਦੀ ਉਹਦੀ ਬਾਰੇ ਗੱਲਬਾਤ ਕਰ ਰਹੇ ਨੇ ਜੱਸੀ ਬਾਈ ਜੀ ਬਿਲਕੁਲ ਜੀ ਬਹੁਤ ਟਫ ਹੈ ਜਿਹੜੇ ਪੜ੍ਹਦੇ ਨੇ ਬੱਚੇ ਤੇ ਮਨਦੀਪ ਜੀ ਕਹਿੰਦੇ ਆ ਕਿ ਹੁਣ ਰੱਬ ਹੀ ਜਾਣਦਾ ਕਿਆ ਭਾ ਪੈਣੀ ਜਾਰੀ ਮੁਕੱਦਰ ਸਿਆਂ ਜੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਂਦੀ ਜਾਰੀ ਬੜਾ ਪਿਆਰਾ ਗੀਤ ਹੈ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਰੱਬ ਕਿਆ ਜਾਣੇ ਤੇ ਰਜਿੰਦਰ ਜੀਰਾ ਸਾਹਿਬ ਜੀ ਨਮਸਕਾਰ ਜੀ ਕਹਿੰਦੇ ਆਪਣੇ ਮਨਦੀਪ ਜੀ ਮੁਕੱਦਰ ਜੀ ਔਜਲਾ ਬਾਈ ਜੀ ਰੱਬ ਕਿਉਂ ਜਾਣੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਕਹਿੰਦੇ ਜੀ ਮੁਕੱਦਰ ਸਿਆਂ ਕਿਹਦਾ ਕਹਿੰਦਾ ਏ ਕਿ ਕਹਿੰਦਾ ਜੀ ਔਜਲਾ ਸਾਹਿਬ ਅੱਛਾ ਜੀ ਗੱਲਾਂ ਬਾਤਾਂ ਆਪਸ ਚ ਕਰ ਰਹੇ ਨੇ ਔਜਲਾ ਸਾਹਿਬ ਕਹਿੰਦੇ ਜਦੋਂ ਮਾਲੀਆ ਖਾਧੇ ਸੀ ਰੱਬ ਨੂੰ ਹਿੱਸਾ ਦਿੱਤਾ ਸੀ ਮਲਾਈਆਂ ਖਾਧੀਆਂ ਸੀ ਸੋਰੀ ਮਲਾਈਆਂ ਖਾਧੀਆਂ ਸੀ ਉਦੋਂ ਰੱਬ ਨੂੰ ਹਿੱਸਾ ਦਿੱਤਾ ਸੀ ਤੇ ਰਾਮ ਜਾਣੇ ਕਹਿੰਦੇ ਜੀ ਮਨਦੀਪ ਜੀ ਮੱਕੜੀ ਜਾਲ ਬੁਣਿਆ ਕਿਸੇ ਹੋਰ ਦੇ ਲਈ ਫਸੀ ਆਪ ਜਾਂਦੇ ਨੇ ਔਜਲਾ ਸਾਹਿਬ ਨੇ ਲਿਖਿਆ ਜਿਹਨੂੰ ਮਰਜ਼ੀ ਕਹਿ ਲਵੋ ਮੈਂ ਨਹੀਂ ਮੰਨਦਾ ਜੱਸੀ ਵੀਰੇ ਮਨਦੀਪ ਜੀ ਕਹਿੰਦੇ ਆ ਅੱਲਾ ਭਾਵੇਂ ਰਾਮ ਜਾਣੇ ਰੱਬ ਭੁਗਤੇ ਦਿਓ ਜਵਾਬ ਹੁਣ ਔਜਲਾ ਸਾਹਿਬ ਮੁਕੱਦਰ ਸਿਆਂ ਜੀ ਔਜਲਾ ਸਾਹਿਬ ਕਹਿੰਦੇ ਡਰਾਵੇ ਧਰਮ ਦੇ ਸਾਨੂੰ ਤਾਂ ਸਾਡੇ ਨਹੀਂ ਮੰਨਦੇ ਸਿੱਖ ਤੇ ਸਹੀ ਐਂਗਲ ਤੋਂ ਗੱਲ ਕਰ ਰਹੇ ਆ ਰਾਜਨ ਜੀ ਤੁਸੀਂ ਕਹਿੰਦੇ ਜੀ ਔਜਲਾ ਸਾਹਿਬ ਨੇ ਲਿਖਿਆ ਕਿ ਮਨਦੀਪ ਜੱਸੀ ਜੀ ਲਿਖਦੇ ਆ ਰਾਜਨ ਜੀ ਨੇ ਜਵਾਬ ਦੇ ਦਿੱਤਾ ਜੀ ਔਜਲਾ ਸਾਹਿਬ ਸਾਧ ਨੇ ਆਪਣਾ ਨਾਮ ਗੁਰਮੀਤ ਰਾਮ ਰਹੀਮ ਰੱਖਿਆ ਜੀ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਅੱਗੇ ਹੋਰ ਵੀ ਤੇ ਇਸੇ ਤਰ੍ਹਾਂ ਰਾਜੀਵ ਕੁਮਾਰ ਬਾਈ ਜੀ ਜੁੜਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਤੇ ਵੀਡੀਓ ਤਾਂ ਕਹਿੰਦੇ ਅਸਲੀ ਆ ਲੋਕੇਸ਼ਨ ਵੀ ਕਹਿੰਦੇ ਸਮਰੇ ਨੇ ਪਹਿਲਾਂ ਹੀ ਦੱਸੀ ਦਿੱਤੀ ਸੀਗੀ ਤੇ ਭਗਵੰਤ ਲਓ ਦੱਸੋ ਜੀ ਕਮੈਂਟ ਉੱਪਰ ਥੱਲੇ ਹੋ ਗਿਆ ਜੀ ਤੇ ਮਜ਼ੀ ਤਾਂ ਮੈਂ ਉੱਥੇ ਕਿਤਾ ਕੁੱਪੜਿਆ ਸੀ ਅੱਪੜਿਆ ਸੀ ਹਾਂਜੀ ਕਹਿੰਦੇ ਕਿ ਆਪਣੇ ਕਿੱਥੇ ਗਿਆ ਜੀ ਕਮੈਂਟ ਹੀ ਰਹਿ ਗਿਆ ਵਿੱਚ ਚਲੋ ਨਹੀਂ ਤਾਂ ਬਾਅਦ ਦੇ ਵਿੱਚ ਪੜ੍ਹਦੇ ਹਾਂ ਆਪਣਾ ਇੱਥੇ ਕੱਸੀਗਾ ਜੀ ਹਾਂਜੀ ਕਈ ਵਾਰੀ ਸ਼ਮੂਰੀਆਂ ਚੱਲਣ ਲੱਗ ਜਾਂਦੀਆਂ ਜੀ ਵਿੱਚ ਸਾਡੇ ਵੀ ਇੱਥੇ ਤੇ ਕੰਮ ਉਲਟਾ ਪੁਲਟਾ ਕਰ ਜਾਂਦੀਆਂ ਨੇ ਸਾਰਾ ਕੁਝ ਲਓ ਜੀ ਪਹੁੰਚ ਗਏ ਜੀ ਪਹੁੰਚ ਗਏ ਹਾਂਜੀ ਆਪਣੇ ਰਾਜੀਵ ਕੁਮਾਰ ਜੀ ਬਾਈ ਜੀ ਲਿਖਦੇ ਆ ਵੀਡੀਓ ਤਾਂ ਕਹਿੰਦੇ ਅਸਲੀ ਹੈਗੀਆਂ ਨੇ ਲੋਕੇਸ਼ਨ ਵੀ ਸਮਰੇ ਨੇ ਪਹਿਲਾਂ ਹੀ ਦੱਸ ਦਿੱਤੀ ਸੀ ਭਗਵੰਤ ਉਦੋਂ ਕਹਿੰਦੇ ਹੁੰਦਾ ਵੀ ਏਦਾਂ ਦਾ ਹੀ ਸੀ ਮੈਨੂੰ ਉਸ ਟਾਈਮ ਕਈ ਵਾਰ ਮਿਲਿਆ ਸੱਤ ਫੇਸ ਦੇ ਨਾਲ ਜਗਤਾਰ ਜੱਗੀ ਹੁੰਦਾ ਸੀ ਮਨਦੀਪ ਜੱਸੀ ਜੀ ਦੇ ਸੁਨੇਹੇ ਨੇ 94 ਦੇ ਵਿੱਚੋਂ ਜਾਂ ਹੋਰ ਸਾਰੀਆਂ ਚੀਜ਼ਾਂ ਅਗਲੀ ਗੱਲਬਾਤ ਅੱਗੇ ਜਾ ਕੇ ਕਰਦੇ ਹਾਂ ਲਓ ਦੋਸਤੋ ਹੋਰ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਕਿਆ ਬਾਤਾਂ ਜੀ ਭੱਜਿਆ ਜਾਂਦਾ ਹੈ ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਨੇ ਸੁਨੇਹੇ ਲਵਾਂਗੇ ਪਰ ਮਹਿੰਗਾਈ ਦੀ ਮਾਰ ਜਿਹੜੀ ਹੈ ਥੋਕ ਮਹਿੰਗਾਈ 43 ਮਹੀਨਿਆਂ ਦੇ ਉੱਚੇ ਪੱਧਰ ਦੇ ਉੱਤੇ ਪਹੁੰਚੀ ਏ ਤੇ ਮਈ ਦੇ ਵਿੱਚ 9.68 ਫੀਸਦੀ ਦੇ ਉੱਤੇ ਪਹੁੰਚੀ ਏ। ਆਮ ਜਨਤਾ ਤੇ ਕਾਰੋਬਾਰੀਆਂ ਨੂੰ ਵੱਡਾ ਝਟਕਾ ਦਿੰਦਿਆਂ ਦੇਸ਼ ਦੇ ਵਿੱਚ ਥੋਕ ਮਹਿੰਗਾਈ ਦਰ ਜਿਹੜੀ ਹੈ ਹੋਲਸੇਲ ਪ੍ਰਾਈਸ ਇੰਡੈਕਸ ਜਿਹੜਾ ਮਈ ਮਹੀਨੇ ਚ ਛਾਲ ਮਾਰ ਕੇ 9.68 ਫੀਸਦੀ ਦੇ ਉੱਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਅਪ੍ਰੈਲ ਦੇ ਵਿੱਚ 8.26 ਫੀਸਦੀ ਸੀ ਤੇ ਮਈ ਦੇ ਵਿੱਚ ਦਰਜ ਕੀਤੀ ਗਈ ਇਹ ਜਿਹੜੀ ਮਹਿੰਗਾਈ ਹੈ ਪਿਛਲੇ 43 ਮਹੀਨਿਆਂ ਦੇ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਸਤੰਬਰ 2022 ਦੇ ਵਿੱਚ ਥੋਕ ਮਹਿੰਗਾਈ ਦਾ ਅੰਕੜਾ 10.70 ਫੀਸਦੀ ਤੇ ਪਹੁੰਚਿਆ ਸੀ। ਕੇਂਦਰੀ ਵਣਜ ਮੰਤਰਾਲੇ ਦੇ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਨੇ ਸਰਕਾਰ ਤੇ ਆਰਥਿਕ ਮਾਹਰਾਂ ਦੀ ਚਿੰਤਾ ਵਧਾ ਦਿੱਤੀ ਹੈ। ਆਰਥਿਕ ਮਾਹਰਾਂ ਦੇ ਮੁਤਾਬਕ ਮਹਿੰਗਾਈ ਵਧਣ ਦਾ ਮੁੱਖ ਕਾਰਨ ਰੋਜ਼ਾਨਾ ਦੀਆਂ ਲੋੜੀਂਦੀਆਂ ਵਸਤਾਂ ਤੇ ਬਾਲਣ ਫਿਊਲ ਦੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਹੋਇਆ ਭਾਰੀ ਵਾਧਾ ਦੱਸਿਆ। ਇਸ ਤੋਂ ਇਲਾਵਾ ਅਨਾਜ ਅਤੇ ਖਾਣ ਵਾਲੇ ਤੇਲ ਵੀ ਮਹਿੰਗੇ ਹੋਏ ਨੇ ਤੇ ਦਰਅਸਲ ਅਮਰੀਕਾ ਤੇ ਈਰਾਨ ਵਿਚਾਲੇ ਪਿਛਲੇ 3.5 ਮਹੀਨਿਆਂ ਤੋਂ ਚੱਲ ਰਹੇ ਖੇਤਰੀ ਤਣਾਅ ਦਾ ਅਸਰ ਸਪਲਾਈ ਚੇਨ ਦੇ ਉੱਤੇ ਕਹਿੰਦੇ ਪਿਆ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਆਮ ਵਾਂਗ ਨਾ ਹੋਈ ਤੇ ਮਹਿੰਗਾਈ ਦਾ ਇਹ ਗ੍ਰਾਫ ਜਿਹੜਾ ਹੋਰ ਵੀ ਉੱਪਰ ਜਾ ਸਕਦੈ। ਦੂਸਰੇ ਪਾਸੇ US ਈਰਾਨ ਜਿਹੜਾ ਸੀਜ਼ ਫਾਇਰ ਅਮਰੀਕਾ ਈਰਾਨ ਵਿਚਾਲੇ ਜੰਗ ਖਤਮ ਦੇ ਉੱਤੇ ਬਣੀ ਹੈ ਸਹਿਮਤੀ ਬਣੀ ਹੈ ਪਰ ਦੂਸਰੇ ਪਾਸੇ ਅੜਿੱਕੇ ਵੀ ਨਜ਼ਰ ਆ ਰਹੇ ਹੈ। 19 ਜੂਨ ਨੂੰ ਜਨੇਵਾ ਦੇ ਵਿੱਚ ਦਸਤਖਤ ਹੋਣਗੇ। ਹੁਣ ਸ਼ਾਂਤੀ ਸਮਝੌਤੇ ਦੇ ਤਹਿਤ ਈਰਾਨ ਨੂੰ ਅਮਰੀਕਾ ਦੇਵੇਗਾ $12 ਬਿਲੀਅਨ, ਈਰਾਨ ਨੂੰ $300 ਅਰਬ ਦੇਵੇਗਾ ਅਮਰੀਕਾ। ਟਰੰਪ ਨੂੰ ਕੀ ਮਿਲੇਗਾ ਇਹਦੇ ਵਿੱਚ ਦੇਖਦੇ ਹਾਂ। US ਈਰਾਨ ਦਾ ਜਿਹੜਾ 14 ਸੂਤਰੀ ਸ਼ਾਂਤੀ ਸਮਝੌਤਾ ਇਹਦੇ ਵਿੱਚ ਹੋਏਗਾ। ਇਸ ਸਮਝੌਤੇ ਦੇ ਉੱਤੇ ਦਸਤਖਤ ਹੋਣ ਤੋਂ ਪਹਿਲਾਂ ਈਰਾਨ ਦੀ ਅਰਧ ਸਰਕਾਰੀ ਨਿਊਜ਼ ਏਜੰਸੀ ਜਿਹੜੀ ਹੈ ਮਿਹਰ ਨੇ ਅਮਰੀਕਾ ਈਰਾਨ ਵਿਚਾਲੇ 14 ਸੂਤਰੀ ਸਹਿਮਤੀ ਪੱਤਰ ਦਾ ਖਰੜਾ ਪ੍ਰਕਾਸ਼ਿਤ ਕੀਤਾ ਹੈ। ਸਮਝੌਤਾ ਪੱਤਰ ਦੇ ਖਰੜੇ ਦੇ ਵਿੱਚ ਕਈ ਮੋਰਚਿਆਂ ਦੇ ਉੱਤੇ ਫੌਜੀ ਕਾਰਵਾਈਆਂ ਨੂੰ ਤੁਰੰਤ ਰੋਕਣ, ਈਰਾਨੀ ਤੇਲ ਬਰਾਮਦ ਦੇ ਉੱਤੇ ਲੱਗੀਆਂ ਪਾਬੰਦੀਆਂ ਹਟਾਉਣ, ਹੌਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲਣ ਤੇ ਈਰਾਨ ਦੇ ਲਈ ਘੱਟੋ ਘੱਟ $300 ਅਰਬ ਦੇ ਮੁੜ ਨਿਰਮਾਣ ਪੈਕੇਜ ਦੀ ਵਿਵਸਥਾ ਸ਼ਾਮਲ ਦੱਸੀ ਹੈ। ਵਿਸ਼ਵ ਭਰ ਨੂੰ ਵੱਡੀ ਰਾਹਤ ਦਿੰਦਿਆਂ ਅਮਰੀਕਾ ਤੇ ਈਰਾਨ ਐਤਵਾਰ ਨੂੰ ਜੰਗ ਖਤਮ ਕਰਨ ਤੇ ਸ਼ਾਂਤੀ ਸਮਝੌਤੇ ਦੇ ਉੱਤੇ ਸਹਿਮਤ ਹੋ ਗਏ ਨੇ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਇਸ ਇਤਿਹਾਸਕ ਪ੍ਰਾਪਤੀ ਦਾ ਐਲਾਨ ਕਰਦਿਆਂ ਲਿਖਿਆ ਕਿ ਈਰਾਨ ਦੇ ਨਾਲ ਸਮਝੌਤਾ ਹੁਣ ਮੁਕੰਮਲ ਹੋ ਚੁੱਕਿਆ ਤੇ ਦੂਜੇ ਪਾਸੇ ਈਰਾਨ ਨੇ ਵੀ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੇ ਨਾਲ ਮਹੀਨਿਆਂਬੱਧੀ ਚੱਲੀ ਲੰਮੀ ਤੇ ਗੁੰਝਲਦਾਰ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇਕ ਸਹਿਮਤੀ ਪੱਤਰ MOU ਨੂੰ ਅੰਤਮ ਰੂਪ ਦੇ ਦਿੱਤਾ। ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਇਸ ਸਮਝੌਤੇ ਦੇ ਤਹਿਤ ਰਣਨੀਤਿਕ ਤੌਰ ਉਤੇ ਅਹਿਮ ਹੌਰਮੁਜ਼ ਜਲਮਰੂ ਨੂੰ ਮੁੜ ਖੋਲਿਆ ਜਾ ਰਿਹਾ ਤੇ ਉਨ੍ਹਾਂ ਨੇ ਈਰਾਨੀ ਬੰਦਰਗਾਹਾਂ ਦੇ ਉੱਤੇ ਲਾਈ ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਨੂੰ ਤੁਰੰਤ ਹਟਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਆਪਰੇਸ਼ਨ ਇਹਦੇ ਨਾਲ ਹੀ ਆਪਣੇ ਖਾਸ ਅੰਦਾਜ਼ ਦੇ ਵਿੱਚ ਟਵੀਟ ਕਰਦਿਆਂ ਟਰੰਪ ਨੇ ਲਿਖਿਆ ਕਿ ਦੁਨੀਆਂ ਭਰ ਦੇ ਸਮੁੰਦਰੀ ਜਹਾਜ਼ੋ ਆਪਣੇ ਇੰਜਨ ਚਾਲੂ ਕਰ ਲਵੋ ਤੇ ਤੇਲ ਨੂੰ ਖੁੱਲ੍ਹ ਕੇ ਵਹਿਣ ਦਿਓ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋਵੇਂ ਮੁਲਕ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਦੇ ਵਿਚ ਇਸ ਇਤਿਹਾਸਕ ਅਮਨ ਸਮਝੌਤੇ ਦੇ ਉਤੇ ਰਸਮੀ ਦਸਤਖਤ ਕਰਨਗੇ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਹ ਪਿਛਲੇ 47 ਸਾਲਾਂ ਦੇ ਵਿਚ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਸਭ ਤੋਂ ਉੱਚ ਪੱਧਰੀ ਸਿੱਧੀ ਜਿਹੜੀ ਹੈ ਮੁਲਾਕਾਤ ਹੋਏਗੀ ਜਿਸ ਦੇ ਉਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਈਰਾਨ ਦੀਆਂ 3 ਮੁੱਖ ਸ਼ਰਤਾਂ ਨੇ। ਹਾਲਾਂਕਿ ਇਸ ਸਮਝੌਤੇ ਦੇ ਸਾਰੇ ਦਸਤਾਵੇਜ਼ ਅਜੇ ਜਨਤਕ ਨਹੀਂ ਕੀਤੇ ਗਏ ਹੈ ਪਰ ਈਰਾਨੀ ਮੀਡੀਆ ਮੁਤਾਬਕ MOU ਦੇ ਵਿਚ ਜੰਗ ਰੋਕਣ, ਬੰਦਰਗਾਹਾਂ ਤੋਂ ਨਾਕਾਬੰਦੀ ਹਟਾਉਣ, ਈਰਾਨ ਦੇ ਫਰੀਜ਼ ਕੀਤੇ ਫੰਡਾਂ ਨੂੰ ਬਹਾਲ ਕਰਨ ਵਰਗੀਆਂ ਸ਼ਰਤਾਂ ਸ਼ਾਮਲ ਨੇ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਬਾਦੀ ਨੇ ਸਪਸ਼ਟ ਕੀਤਾ ਕਿ ਅਗਲੇ 60 ਦਿਨਾਂ ਦੀ ਗੱਲਬਾਤ ਤਾਂ ਹੀ ਅੱਗੇ ਵਧੇਗੀ ਜੇਕਰ ਅਮਰੀਕਾ ਪਹਿਲਾਂ ਆਪਣੀਆਂ 3 ਸ਼ਰਤਾਂ ਨਾਕਾਬੰਦੀ ਖਤਮ ਕਰਨਾ, ਫੌਜੀ ਕਾਰਵਾਈ ਰੋਕਣਾ ਤੇ ਫਰੀਜ਼ ਫੰਡ ਜਾਰੀ ਕਰਨਾ ਪੂਰੀਆਂ ਕਰੇਗਾ। ਦੂਸਰੇ ਪਾਸੇ ਅਮਰੀਕਾ ਈਰਾਨ ਸਮਝੌਤੇ ਦੇ ਉਲਟ ਇਜ਼ਰਾਈਲ ਨੇ ਕਰਤਾ ਹੈ ਵੱਡਾ ਐਲਾਨ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਸੋਮਵਾਰ ਨੂੰ ਕਿਹਾ ਅੱਜ ਕਿ ਇਜ਼ਰਾਈਲੀ ਫੌਜਾਂ ਉਦੋਂ ਤੱਕ ਲਿਬਨਾਨ ਦੇ ਵਿਚ ਕਬਜ਼ੇ ਵਾਲੀ ਜ਼ਮੀਨ ਤੋਂ ਪਿੱਛੇ ਨਹੀਂ ਹਟਣਗੀਆਂ ਜਦੋਂ ਤੱਕ ਈਰਾਨ ਤੇ ਅਮਰੀਕਾ ਵਿਚਕਾਰ ਇਕ ਅੰਤਰਮ ਸਮਝੌਤਾ ਲੰਬਿਤ ਨਹੀਂ ਹੋ ਜਾਂਦਾ। ਅੰਤਰਮ ਸਮਝੌਤੇ ਦੀ ਘੋਸ਼ਣਾ ਤੋਂ ਬਾਅਦ ਇਜ਼ਰਾਈਲ ਦੀ ਪਹਿਲੀ ਅਧਿਕਾਰਤ ਟਿੱਪਣੀ ਆਈ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਸ਼ੁੱਕਰਵਾਰ 19 ਜੂਨ ਨੂੰ ਜਨੇਵਾ ਦੇ ਵਿਚ ਸਮਝੌਤੇ ਦੇ ਉਤੇ ਦਸਤਖਤ ਕਰਨ ਦੇ ਲਈ ਮਿਲਣਗੀਆਂ। ਕਾਟਸ ਨੇ ਕਿਹਾ ਕਿ ਇਜ਼ਰਾਈਲ ਲਿਬਨਾਨ ਦੇ ਨਾਲ ਨਾਲ ਸੀਰੀਆ ਤੇ ਗਾਜ਼ਾ ਪੱਟੀ ਦੇ ਵਿਚ ਕਬਜ਼ੇ ਵਾਲੀ ਜ਼ਮੀਨ ਦੇ ਉਤੇ ਅਣਮਿੱਥੇ ਸਮੇਂ ਲਈ ਰਹਿਣ ਦੀ ਯੋਜਨਾ ਬਣਾ ਰਿਹਾ ਹੈ। ਈਰਾਨ ਇਸ ਅੰਤਰਮ ਸਮਝੌਤੇ ਨੂੰ ਲਿਬਨਾਨ ਦੇ ਵਿਚ ਹਿਜਬੁੱਲਾ ਤੇ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਦੇ ਨਾਲ ਵੀ ਜਿਹੜਾ ਜੋੜ ਰਿਹਾ ਤੇ ਕਾਟਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਲਿਬਨਾਨ ਦੇ ਵਿਚ ਇਜ਼ਰਾਈਲੀ ਹਮਲਿਆਂ ਦੇ ਜਵਾਬ ਦੇ ਵਿਚ ਈਰਾਨ ਉਸ ਦੇ ਉਤੇ ਹਮਲਾ ਕਰਦਾ ਹੈ ਤਾਂ ਇਜ਼ਰਾਈਲੀ ਫੌਜ ਪੂਰੀ ਤਾਕਤ ਦੇ ਨਾਲ ਜਵਾਬੀ ਕਾਰਵਾਈ ਕਰੇਗੀ। ਪਿਛਲੇ 2.5 ਸਾਲਾਂ ਦੇ ਵਿਚ ਇਜ਼ਰਾਈਲ ਨੇ ਗਾਜ਼ਾ, ਲਿਬਨਾਨ ਅਤੇ ਸੀਰੀਆ ਦੇ ਖੇਤਰਾਂ ਦੇ ਵਿਚ ਨਿਯੰਤਰਣ ਸਥਾਪਿਤ ਕੀਤਾ ਹੈ ਅਤੇ ਇਹ ਖੇਤਰ ਲਗਭਗ 1000 ਵਰਗ ਕਿਲੋਮੀਟਰ ਦੇ ਕੁੱਲ ਖੇਤਰ ਨੇ, ਜੋ ਕਿ ਨਿਊਜ਼ਾਰਕ ਤੋਂ ਜਿਹੜਾ ਥੋੜਾ ਛੋਟਾ ਦੱਸਿਆ ਜਾਂਦਾ ਹੈ। ਦੂਸਰੇ ਪਾਸੇ ਚਾਈਨਾ ਮਿਲਟਰੀ ਪਾਵਰ ਵੱਧ ਰਹੀ ਹੈ। ਚੀਨ ਦੀ ਵੱਧਦੀ ਫੌਜੀ ਤਾਕਤ ਤੋਂ ਆਸਟ੍ਰੇਲੀਆ ਚਿੰਤਤ ਹੋਇਆ ਹੈ। ਸੁਰੱਖਿਆ ਰਿਪੋਰਟ ਨੇ ਜਿਹੜੀ ਹੈ ਚਰਚਾ ਨਵੀਂ ਛੇੜ ਦਿੱਤੀ ਹੈ। ਚੀਨ ਦੇ ਨਾਲ 300 ਅਰਬ ਡਾਲਰ ਦਾ ਕਾਰੋਬਾਰ ਹੋਵੇਗਾ। ਆਸਟ੍ਰੇਲੀਆ ਦੀ ਰੱਖਿਆ ਜਿਹੜੀ ਹੈ ਸੁਰੱਖਿਆ ਦੇ ਬਾਰੇ ਆਈ ਇਕ ਨਵੀਂ ਰਿਪੋਰਟ ਦੇ ਰਿਪੋਰਟ ਨੇ ਚਰਚਾ ਛੇੜੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਦੀ ਫੌਜੀ ਤਾਕਤ ਇੰਨੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਕਿ ਆਉਣ ਵਾਲੇ ਸਾਲਾਂ ਦੇ ਵਿਚ ਉਹ ਆਸਟ੍ਰੇਲੀਆ ਦੇ ਮਹੱਤਵਪੂਰਨ ਫੌਜੀ ਅਤੇ ਬੁਨਿਆਦੀ ਢਾਂਚਿਆਂ ਨੂੰ

ਨਿੱਜੀ ਜਿਹੜੀ ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤਰ ਦੇ ਵਿੱਚ ਸ਼ਾਂਤੀ ਤੇ ਸਥਿਰਤਾ ਚਾਹੁੰਦੀ ਹੈ ਪਰ ਨਾਲ ਹੀ ਦੇਸ਼ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ। ਇਸ ਦੇ ਲਈ ਸਰਕਾਰ ਰੱਖਿਆ ਖਰਚ ਵਧਾ ਰਹੀ ਹੈ ਤੇ ਉੱਤਰੀ ਆਸਟ੍ਰੇਲੀਆ ਦੇ ਵਿੱਚ ਫੌਜੀ ਢਾਂਚੇ ਮਜ਼ਬੂਤ ਕਰ ਰਹੀ ਹੈ। ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ, ਯੂਕੇ ਨੇ ਜਿਹੜਾ ਅੱਜ ਵੈਸੇ ਇੱਕ ਜਹਾਜ਼ ਵੀ ਫੜਿਆ ਯੂਕੇ ਨੇ, ਬ੍ਰਿਟੇਨ ਨੇ ਆਪਣਾ ਰਸ਼ੀਆ ਦਾ ਤੇਲ ਟੈਂਕਰ ਜਿਸਦੀ ਸੂਚਨਾ ਆਪਣੇ ਯੂਕਰੇਨ ਨੇ ਦਿੱਤੀ ਸੀ ਉਹਦਾ ਸ਼ੁਕਰੀਆ ਵੀ ਅਦਾ ਕੀਤਾ। ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਇੱਕ ਤਿਕੋਣੀ ਸੁਰੱਖਿਆ ਭਾਈਵਾਲੀ ਦੇ ਸਮਝੌਤੇ ਜਿਹੜੇ ਨੇ ਔਕੁਸ ਜਾਣੀ ਕਿ ਤਹਿਤ ਪਰਮਾਣੂ ਸ਼ਕਤੀ ਵਾਲੀਆਂ ਪਨਡੁੱਬੀਆਂ ਹਾਸਲ ਕਰਨ ਦੀ ਯੋਜਨਾ ਦੇ ਉੱਤੇ ਕੰਮ ਕਰ ਰਿਹਾ। ਉਧਰ ਚੀਨ ਦਾ ਕਹਿਣਾ ਕਿ ਉਸਦਾ ਫੌਜੀ ਵਿਕਾਸ ਸਿਰਫ ਰੱਖਿਆ ਦੇ ਲਈ ਹੈ ਤੇ ਉਹ ਕਿਸੇ ਦੇਸ਼ ਦੇ ਲਈ ਖਤਰਾ ਨਹੀਂ ਹੈ। ਇਸ ਤਰ੍ਹਾਂ ਆਸਟ੍ਰੇਲੀਆ ਵਿਚ ਇਕ ਜਿਹੜਾ ਮੁਸ਼ਕਲ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਕ ਪਾਸੇ ਚੀਨ ਦੇ ਨਾਲ ਅਰਬਾਂ ਡਾਲਰ ਦਾ ਵਪਾਰ, ਦੂਜੇ ਪਾਸੇ ਉਸੇ ਚੀਨ ਦੀ ਵਧਦੀ ਫੌਜੀ ਤਾਕਤ ਨੂੰ ਲੈ ਕੇ ਚਿੰਤਤ ਹੈ। ਇਹੀ ਕਾਰਨ ਹੈ ਕਿ ਇਹ ਮੁੱਦਾ ਆਸਟ੍ਰੇਲੀਆ ਦੀ ਰਾਜਨੀਤੀ ਤੇ ਸੁਰੱਖਿਆ ਚਰਚਾ ਦਾ ਕੇਂਦਰ ਬਣੀ ਹੋਈ ਹੈ। ਦੂਸਰੇ ਪਾਸੇ ਸਵਿਟਜ਼ਰਲੈਂਡ ਪਾਪੂਲੇਸ਼ਨ ਵੋਟ, ਸਵਿਟਜ਼ਰਲੈਂਡ ਆਬਾਦੀ ਕਰੋੜ ਤੱਕ ਜਿਹੜਾ ਸੀਮਤ ਕਰਨ ਦੀ ਤਜਵੀਜ਼ ਦਾ ਵਿਰੋਧ ਹੋ ਰਿਹਾ। ਸਵਿਟਜ਼ਰਲੈਂਡ ਦੇ ਵਿਚ ਆਬਾਦੀ ਸਾਲ 2050 ਤੱਕ 1 ਕਰੋੜ ਤੱਕ ਸੀਮਤ ਕਰਨ ਦੀ ਤਜਵੀਜ਼ ਦੇ ਉੱਤੇ ਅੱਜ ਵੋਟਿੰਗ ਹੋਈ ਹੈ। ਸ਼ੁਰੂਆਤੀ ਨਤੀਜਿਆਂ ਦੇ ਵਿਚ ਕਰੀਬ 53% ਵੋਟਰਾਂ ਨੇ ਸੱਜੇ ਪੱਖੀ ਸਵਿਸ ਪੀਪਲਜ਼ ਪਾਰਟੀ ਦੇ ਪ੍ਰਸਤਾਵ ਨੂੰ ਨਕਾਰ ਦਿੱਤਾ। ਸੰਸਦ ਦੇ ਵਿਚ ਸਭ ਤੋਂ ਸੀਟਾਂ ਵਾਲੀ ਜਿਹੜੀ ਸਵਿਸ ਪੀਪਲਜ਼ ਪਾਰਟੀ ਦਾ ਕਹਿਣਾ ਕਿ ਵਧਦੀ ਆਬਾਦੀ ਦੇ ਕਾਰਨ ਦੇਸ਼ ਦੇ ਬੁਨਿਆਦੀ ਢਾਂਚੇ ਤੇ ਕੁਦਰਤੀ ਸਰੋਤਾਂ ਦੇ ਉੱਤੇ ਬੋਝ ਪੈ ਰਿਹਾ ਤੇ ਭਾਈ ਕਹਿੰਦੇ ਕਾਬੂ ਕਰੋ, ਭਾਈ ਸਾਡੇ ਉੱਤੇ ਕੁੱਤੇ ਨਹੀਂ ਕਾਬੂ ਕੀਤੇ ਜਾਂ ਤੁਸੀਂ ਬੰਦੇ ਕਾਬੂ ਕਰਨ ਤੇ ਲੱਗੇ ਹੋਏ ਹੋ। ਪਾਰਟੀ ਪ੍ਰਵਾਸੀਆਂ ਦੀ, ਖਾਸ ਕਰਕੇ ਯੂਰਪੀਅਨ ਯੂਨੀਅਨ ਦੇ ਵਰਕਰਾਂ ਦੀ ਆਮਦ ਦਾ ਵਿਰੋਧ ਕਰ ਰਹੀ ਹੈ। ਜੇ ਆਬਾਦੀ 95 ਲੱਖ ਤੱਕ ਪਹੁੰਚਦੀ ਹੈ ਤਾਂ ਸਰਕਾਰ ਨੂੰ ਸ਼ਰਨਾਰਥੀਆਂ ਤੇ ਵੀਜ਼ਾ ਨਿਯਮਾਂ ਦੇ ਵਿਚ ਸਖ਼ਤੀ ਕਰਨੀ ਪਏਗੀ ਜਿਸਦੇ ਨਾਲ ਯੂਰਪੀ ਯੂਨੀਅਨ ਦੇ ਨਾਲ ਮੁਫ਼ਤ ਜਿਹੜਾ ਆਵਾਜਾਈ ਦਾ ਸਮਝੌਤਾ ਖਤਰੇ ਦੇ ਵਿਚ ਪੈ ਸਕਦਾ, ਜਿਵੇਂ ਕਿ ਬ੍ਰਿਟੇਨ ਵਾਪਸ ਬਾਹਰ ਹੋ ਗਿਆ। ਇਸੇ ਤਰ੍ਹਾਂ ਹੁਣ ਇਹ ਵੀ ਹੋਣਾ ਚਾਹੁੰਦੇ ਹੋਣਗੇ, ਭਾਈ ਰਾਜ ਕਰਦੇ ਆ ਮੁਲਕਾਂ ਦੇ, ਇਹਨਾਂ ਕਿਹੜਾ ਪੈਣੀ ਦੇਣੀ ਹੈ ਕਿਸੇ ਦੀ, ਲੋਕਾਂ ਤੋਂ ਪੈਸੇ ਲੈਣੇ ਜਾਂ ਦੇਣੇ ਨਹੀਂ ਗੇ। ਇਹੀ 1-2 ਮੁਲਕ ਨੇ ਜਿਨ੍ਹਾਂ ਨੇ ਰਾਜ ਕਰਦੇ ਆ ਦੁਨੀਆਂ ਤੇ। ਦੂਜੇ ਪਾਸੇ ਵਿਰੋਧੀਆਂ ਤੇ ਸਰਕਾਰ ਦਾ ਕਹਿਣਾ ਸੀ ਕਿ ਇਸ ਫੈਸਲੇ ਦੇ ਨਾਲ ਸਿਹਤ ਅਤੇ ਤਕਨਾਲੋਜੀ ਵਰਗੇ ਖੇਤਰਾਂ ਦੇ ਵਿਚ ਵਿਦੇਸ਼ੀ ਸਰਕਾਰਾਂ ਦੀ ਜਾਂ ਵਿਦੇਸ਼ੀ ਵਰਕਰਾਂ ਦੀ ਕਮੀ ਹੋ ਜਾਵੇਗੀ ਤੇ ਆਰਥਿਕਤਾ ਨੂੰ ਨੁਕਸਾਨ ਜਿਹੜਾ ਪਹੁੰਚੇਗਾ। ਦੂਜੇ ਪਾਸੇ ਇੰਡੀਆ ਫਰਾਂਸ ਰਿਲੇਸ਼ਨਸ਼ਿਪ, ਭਾਰਤ ਹੁਣ ਆਲਮੀ ਹੱਲ ਦੇਣ ਵਾਲਾ ਜਿਹੜਾ ਮੁਲਕ ਬਣਿਆ, ਮੋਦੀ ਸਾਹਿਬ ਕਹਿੰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਹੁਣ ਆਲਮੀ ਮਸਲਿਆਂ ਦੇ ਉੱਤੇ ਹੱਲ ਦੇ ਵਿਚ ਵੱਡਾ ਯੋਗਦਾਨ ਪਾਉਣ ਵਾਲਾ ਮੁਲਕ ਬਣ ਗਿਆ। ਉਨ੍ਹਾਂ ਤਕਨਾਲੋਜੀ ਤੇ ਨਵੀਨਤਾ ਇਨੋਵੇਸ਼ਨ ਰਾਹੀਂ ਟਿਕਾਊ ਭਵਿੱਖ ਦੇ ਲਈ ਭਾਰਤ ਦੇ ਨਜ਼ਰੀਏ ਨੂੰ ਦੁਨੀਆਂ ਸਾਹਮਣੇ ਰੱਖਿਆ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਫਰਾਂਸ ਦੇ ਸ਼ਹਿਰ ਨਾਈਸ ਦੇ ਵਿਚ ਜਿਹੜਾ ਭਾਰਤ ਇਨੋਵੇਟਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਤੇ ਇੱਥੇ ਭਾਰਤ, ਫਰਾਂਸ ਅਤੇ ਕੁਝ ਹੋਰ ਮੁਲਕਾਂ ਦੇ ਨਵੀਨ ਸਟਾਰਟਅਪਸ ਜਿਹੜੇ ਉਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਫਰਾਂਸੀਸੀ ਰਾਸ਼ਟਰਪਤੀ ਐਮੈਨੁਅਲ ਮੈਕਰੋ ਦੀ ਹਾਜ਼ਰੀ ਦੇ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ 1 ਦਹਾਕਾ ਪਹਿਲਾਂ ਦੁਨੀਆਂ ਭਾਰਤ ਨੂੰ ਸਿਰਫ ਤੇ ਸਿਰਫ ਤਕਨਾਲੋਜੀ ਅਪਣਾਉਣ ਵਾਲੇ ਮੁਲਕ ਵਜੋਂ ਦੇਖਦੀ ਸੀ ਪਰ ਅੱਜ ਭਾਰਤ ਤਕਨੀਕ ਦੇਣ ਵਜੋਂ ਜਿਹੜਾ ਉਭਰਿਆ। ਆਪਣੀ ਸਰਕਾਰ ਦੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਅਜਿਹੇ ਹੱਲ ਲੱਭ ਰਹੇ ਨੇ ਜੋ ਪੂਰੀ ਮਨੁੱਖਤਾ ਨੂੰ ਲਾਭ ਪਹੁੰਚਾ ਸਕਦੇ ਐ। ਉੱਚ ਤਕਨਾਲੋਜੀ ਅਤੇ ਰੱਖਿਆ ਖੇਤਰ ਦੇ ਵਿਚ ਭਾਰਤ ਦੀ ਸੁਧਾਰ ਐਕਸਪ੍ਰੈਸ ਹੁਣ ਰੁਕਣ ਵਾਲੀ ਕਹਿੰਦੇ ਨਹੀਂ ਐ। ਮੋਦੀ ਨੇ ਭਾਰਤ ਅਤੇ ਫਰਾਂਸ ਦੇ ਸਬੰਧਾਂ ਨੂੰ ਸਾਂਝੇ ਨਜ਼ਰੀਏ ਤੇ ਪ੍ਰੇਰਣਾ ਵਾਲੀ ਵਿਸ਼ੇਸ਼ ਭਾਈਵਾਲੀ ਦਸਿਆ। ਦੂਜੇ ਪਾਸੇ ਰਾਸ਼ਟਰਪਤੀ ਮੈਕਰੋ ਨੇ ਭਾਰਤ ਦੇ ਮੇਕ ਇਨ ਇੰਡੀਆ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਫਰਾਂਸ ਮਨਸੂਈ ਬੌਧਿਕਤਾ ਅਤੇ ਜਲਵਾਯੂ ਤਬਦੀਲੀ ਵਰਗੇ ਨਾਜ਼ੁਕ ਖੇਤਰਾਂ ਦੇ ਵਿਚ ਭਾਰਤ ਦਾ ਅਹਿਮ ਭਾਈਵਾਲ ਹੈ ਤੇ ਉਨ੍ਹਾਂ ਨੇ ਛੋਟੇ ਮਾਡਿਊਲ ਰਿਐਕਟਰਾਂ ਸਮੇਤ ਪਰਮਾਣੂ ਊਰਜਾ ਖੇਤਰ ਦੇ ਵਿਚ ਸਹਿਯੋਗ ਵਧਾਉਣ ਦੀ ਇੱਛਾ ਵੀ ਜਤਾਈ ਹੈ, ਜਾਣੀ ਕਿ ਵਪਾਰ ਕਰਨਗੇ ਨਿਊਕਲੀਅਰ ਐਨਰਜੀ ਦਾ। US ਇਰਾਨ ਕੌਨਫਲਿਕਟ ਜਿਹੜਾ ਚੱਲ ਰਿਹਾ, 107 ਦਿਨਾਂ ਦੇ ਵਿਚ 13 ਭਾਰਤੀਆਂ ਦੀ ਮੌਤ ਹੋਈ ਹੈ ਪਰ ਸਾਡੇ ਆਲੇ ਕੁਸਕ ਨਹੀਂ ਰਹੇ। ਅਮਰੀਕਾ ਤੇ ਇਰਾਨ ਵਿਚਕਾਰ ਵਧਦਾ ਫੌਜੀ ਤਣਾਅ ਹੁਣ ਭਾਰਤੀ ਨਾਗਰਿਕਾਂ ਨੂੰ ਵੀ ਪ੍ਰਭਾਵਿਤ ਕਰ ਰਿਹੈ। ਪਿਛਲੇ 107 ਦਿਨਾਂ ਦੇ ਵਿਚ ਮੱਧ ਪੂਰਬ ਦੇ ਵਿਚ ਹਮਲਿਆਂ ਦੇ ਉਤੇ ਫੌਜੀ ਕਾਰਵਾਈਆਂ ਦੇ ਵਿਚ ਘੱਟੋ ਘੱਟ 13 ਭਾਰਤੀਆਂ ਨੇ ਜਿਹੜਾ ਆਪਣੀਆਂ ਜਾਨਾਂ ਗੁਆ ਦਿੱਤੀਆਂ ਨੇ। ਇਨ੍ਹਾਂ ਦੇ ਵਿਚ ਸਮੁੰਦਰੀ ਹਮਲੇ, ਡਰੋਨ ਹਮਲੇ, ਮਿਜ਼ਾਈਲ ਹਮਲੇ ਤੇ ਤੇਲ ਟੈਂਕਰਾਂ ਦੇ ਵਿਰੁੱਧ ਫੌਜੀ ਕਾਰਵਾਈਆਂ ਸ਼ਾਮਲ ਨੇ। ਤਾਜ਼ਾ ਹਮਲਿਆਂ ਦੇ ਸਬੰਧ ਦੇ ਵਿਚ ਅਮਰੀਕਾ ਨੇ ਸਿਰਫ 4 ਦਿਨਾਂ ਦੇ ਅੰਦਰ ਹੋਰਮੁਜ਼ ਸਟਰੇਟ ਤੇ ਆਲੇ ਦੁਆਲੇ ਦੇ ਪਾਣੀਆਂ ਦੇ ਵਿਚ 3 ਵੱਡੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ। ਸਭ ਤੋਂ ਚਿੰਤਾਜਨਕ ਗੱਲ ਇਹ ਵੀ ਹੈ ਕਿ ਤਿੰਨੋ ਜਹਾਜ਼ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਸਨ।
ਭਾਰਤ ਸਰਕਾਰ ਨੇ ਵੀ ਇਸ ਗੰਭੀਰ

ਮੁੱਦੇ ਦੇ ਉੱਤੇ ਸਖ਼ਤ ਰੁੱਖ ਅਪਣਾਇਆ। ਬਸ ਇੰਨਾ ਹੀ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਅਮਰੀਕੀ ਹਮਲਿਆਂ ਦੇ ਵਿਚ ਭਾਰਤੀ ਨਾਗਰਿਕਾਂ ਦੀ ਮੌਤ ਦੇ ਉੱਤੇ ਆਪਣਾ ਡੂੰਘਾ ਵਿਰੋਧ ਪ੍ਰਗਟ ਕੀਤਾ। ਦਿੱਲੀ ਦੇ ਵਿਚ ਜਿਹੜਾ ਅਮਰੀਕੀ ਦੂਤਾਵਾਸ ਦੇ ਚੋਟੀ ਦੇ ਡਿਪਲੋਮੈਟ ਨੂੰ ਤਲਬ ਕੀਤਾ ਤੇ ਆਪਣਾ ਸਖ਼ਤ ਇਤਰਾਜ਼ ਜਿਹੜਾ ਦਰਜ ਕਰਵਾ ਦਿੱਤਾ। ਦੂਸਰੇ ਪਾਸੇ G7 ਸੁਮਿਤ ਜਿਹੜਾ ਪ੍ਰੋਟੈਸਟ G7 ਸੰਮੇਲਨ ਦੇ ਵਿਰੋਧ ਲਈ ਜਨੇਵਾ ਦੇ ਵਿਚ ਹਜ਼ਾਰਾਂ ਲੋਕ ਇਕੱਤਰ ਹੈ। ਜਨੇਵਾ ਦੇ ਵਿਚ ਸੋਮਵਾਰ ਅੱਜ ਤੋਂ ਸ਼ੁਰੂ ਹੋ ਰਹੇ G7 ਸਿਖਰ ਸੰਮੇਲਨ ਦੇ ਖਿਲਾਫ਼ ਰੋਸ ਜਤਾਉਣ ਦੇ ਲਈ ਹਜ਼ਾਰਾਂ ਲੋਕ ਜਿਹੜੇ ਨੇ ਇਕੱਤਰ ਹੋਏ ਐ। ਪ੍ਰਦਰਸ਼ਨਕਾਰੀਆਂ ਦੇ ਵਿਚ ਵਾਤਾਵਰਣ ਕਾਰਕੁਨ, ਨਾਰੀਵਾਦੀ, ਪੂੰਜੀਵਾਦ ਦੇ ਵਿਰੋਧੀ, ਫਲਸਤੀਨੀ ਹੱਕਾਂ ਦੇ ਹਮਾਇਤੀ ਤੇ ਹੋਰ ਕਾਰਕੁਨ ਸਮੂਹ ਸ਼ਾਮਲ ਸਨ। ਅੱਜ ਜਿਹੜਾ ਸ਼ੁਰੂ ਹੋ ਰਹੇ G7 ਸਿਖਰ ਸੰਮੇਲਨ ਤੋਂ ਪਹਿਲਾਂ ਹੋਣ ਵਾਲੇ ਪ੍ਰਦਰਸ਼ਨਾਂ ਦੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਡਾਊਨਟਾਊਨ ਵਿਚਲੇ ਦੁਕਾਨਦਾਰਾਂ ਦੇ ਉੱਤੇ ਕਾਰੋਬਾਰੀਆਂ ਨੇ ਆਪੋ ਆਪਣੀਆਂ ਦੁਕਾਨਾਂ ਅੱਗ ਲੱਕੜ ਦੁਕਾਨਾਂ ਅੱਗੇ ਲੱਕੜ ਦੇ ਪੈਨਲ ਲਗਾਏ ਹਨ। ਕਾਰੋਬਾਰੀ ਤੇ ਸਥਾਨਕ ਆਗੂ ਜਿਹੜੇ 2003 ਦੇ ਵਿਚ G8 ਸੰਮੇਲਨ ਮੌਕੇ ਸਟੋਰਾਂ ਦੀ ਭੰਨ ਤੋੜ ਵਾਲੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਦੁਹਰਾਓ ਤੋਂ ਫਿਕਰਮੰਦ ਨੇ। ਉਦੋਂ ਰੂਸ ਵੀ G8 ਦਾ ਜਿਹੜਾ ਹਿੱਸਾ ਸੀ। ਸੰਮੇਲਨ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਹੋਰਨਾਂ ਆਗੂਆਂ ਦੀ ਮੌਜੂਦਗੀ ਦੇ ਮੱਦੇਨਜ਼ਰ ਫਰੈਂਚ ਤੇ ਸਵਿਸ ਅਥਾਰਟੀਜ਼ ਨੇ ਸੁਰੱਖਿਆ ਦੇ ਪੁਖਤਾ ਉਪਰਾਲੇ ਕੀਤੇ ਨੇ। 15 ਜੂਨ ਨੂੰ ਜਾਣੀ ਕਿ ਅੱਜ ਸ਼ੁਰੂ ਹੋਣ ਵਾਲੀ ਵਾਰਤਾ ਐਤਕੀ ਜਨੇਵਾ ਝੀਲ ਕੰਢੇ ਵਸੇ ਜਿਹੜਾ ਫਰਾਂਸ ਦੇ ਐਵੀਅਨ ਲੇਸ ਬੈਸ ਸ਼ਹਿਰ ਦੇ ਵਿਚ ਹੋ ਰਹੀ ਹੈ। ਸੰਮੇਲਨ ਦੇ ਦੌਰਾਨ ਮੱਧ ਪੂਰਬ, ਯੁਕਰੇਨ ਤੇ ਆਲਮੀ ਆਰਥਿਕ ਸੰਤੁਲਿਤ ਉੱਚੇ ਜਿਹੜਾ ਉੱਤੇ ਚਰਚਾ ਵੀ ਹੋਵੇਗੀ। ਸ਼ਨਿਚਰਵਾਰ ਨੂੰ ਐਵੀਅਨ ਦੇ ਤੱਟ ਤੋਂ ਦੂਰ ਜਨੇਵਾ ਝੀਲ ਦੇ ਉੱਤੇ ਕਰੀਬ 20 ਕਿਸ਼ਤੀਆਂ ਦਾ ਬੇੜਾ ਦਿਖਾਈ ਦਿੱਤਾ ਹੈ, ਜਿਸ ਦੇ ਵਿਚ G7 ਵਿਰੋਧੀ ਤੇ ਫਲਸਤੀਨ ਪੱਖੀ ਬੈਨਰ ਸਨ। ਸਵਿਸ ਮੀਡੀਆ ਰਿਪੋਰਟਾਂ ਦੇ ਅਨੁਸਾਰ ਸ਼ੁੱਕਰਵਾਰ ਸ਼ਾਮੀ ਕਰੀਬ 20 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿਚ ਵੀ ਲਿਆ ਗਿਆ। ਇਸ ਤੋਂ ਪਹਿਲਾਂ ਸਰਕਾਰੀ ਬਰਾਡਕਾਸਟਰ RTS ਦੀ ਰਿਪੋਰਟ ਅਨੁਸਾਰ 100 ਤੋਂ 150 ਦੇ ਵਿਚਕਾਰ ਲੋਕਾਂ ਨੇ ਜਨੇਵਾ ਦੇ ਵਿਚ ਸਾਈਕਲ ਮਾਰਚ ਦੇ ਰਾਹੀਂ ਰੋਸ ਜਤਾਇਆ। ਉਨ੍ਹਾਂ G7 ਵਿਰੋਧੀ ਅਤੇ ਫਲਸਤੀਨ ਪੱਖੀ ਨਾਅਰੇ ਵੀ ਲਗਾਏ ਨੇ। ਉਧਰ ਸਵਿਸ ਸਰਕਾਰ ਨੇ ਕਿਹਾ ਕਿ ਉਹ ਸਿਖਰ ਸੰਮੇਲਨ ਦੇ ਦੌਰਾਨ ਪੁਲਿਸ ਦੀ ਮਦਦ ਲਈ 4000 ਜਵਾਨਾਂ ਦਾ ਅਮਲਾ ਤਾਇਨਾਤ ਕਰੇਗੀ ਤੇ ਅਹਤਿਆਤ ਦੇ ਵਜੋਂ ਜਨੇਵਾ ਝੀਲ ਦੇ ਉਤੇ ਗਸ਼ਤ ਵਧਾ ਦਿੱਤੀ ਗਈ ਹੈ, ਜਦੋਂ ਕਿ ਹਵਾਈ ਖੇਤਰ ਦੇ ਉਤੇ ਸੜਕੀ ਰੂਟ ਦੇ ਉਤੇ ਪਾਬੰਦੀਆਂ ਆਏ ਰਹਿਣਗੀਆਂ। ਫਰਾਂਸ ਨੇ ਸੰਮੇਲਨ ਵਾਲੇ ਖੇਤਰ ਦੇ ਵਿਚ ਸੁਰੱਖਿਆ ਦੇ ਲਈ 13000 ਤੋਂ ਵੱਧ ਪੁਲਿਸ ਮੁਲਾਜ਼ਮ ਤੇ ਹੋਰ ਅਮਲਾ ਜਿਹੜਾ ਤੈਨਾਤ ਕੀਤਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਤੇ ਓਨਟਾਰੀਓ ਜਿਹੜਾ ਮੰਦਭਾਗਾ ਇਕ ਹਾਦਸਾ ਵਾਪਰਿਆ ਹੈ। ਸੜਕ ਹਾਦਸੇ ਦੇ ਵਿਚ 5 ਬੱਚਿਆਂ ਦੀ ਮੌਤ ਹੋਈ ਹੈ। ਓਨਟਾਰੀਓ ਦੇ ਕਿਚਨਰ ਸ਼ਹਿਰ ਦੇ ਨਾਲ ਲਗਦੇ ਕਸਬੇ ਮੈਪਲਟਨ ਦੇ ਵਿਚ ਵੈਨ ਤੇ SUV ਦੀ ਆਹਮੋ ਸਾਹਮਣੀ ਟੱਕਰ ਦੇ ਵਿਚ ਪਰਿਵਾਰ ਦੇ 5 ਬੱਚਿਆਂ, 4 ਭੈਣਾਂ ਤੇ 1 ਭਰਾ ਦੀ ਜਿਹੜੀ ਮੌਤ ਹੋ ਗਈ ਤੇ 1 ਬੱਚੇ ਸਣੇ 5 ਹੋਰ ਜ਼ਖਮੀ ਹੋਏ ਨੇ। ਜ਼ਖਮੀਆਂ ਦੇ ਵਿਚ ਬੱਚਿਆਂ ਦੇ ਮਾਤਾ ਪਿਤਾ ਦੇ ਤੇ ਦਾਦਾ ਦਾਦੀ ਵੀ ਸ਼ਾਮਲ ਨੇ। ਇਨ੍ਹਾਂ ਦੇ ਵਿਚੋਂ 3 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਏਅਰ ਐਂਬੂਲੈਂਸ ਦੇ ਰਾਹੀਂ ਵੱਡੇ ਹਸਪਤਾਲ ਤਬਦੀਲ ਕੀਤਾ ਗਿਆ। ਓਨਟਾਰੀਓ ਪੁਲਿਸ ਦੇ ਕਮਾਂਡਰ ਡਵਾਈਟ ਮਾਫੀ ਚਾਹੁੰਦਾ ਜੀ ਆਪਣੇ ਡਵਾਈਟ ਥਿਬ ਨੇ ਜਿਹੜਾ ਦੱਸਿਆ ਕਿ ਵੈਨ ਦੇ ਵਿਚ ਮਾਰੇ ਗਏ 5 ਬੱਚੇ 4 ਤੋਂ 12 ਸਾਲ ਦੀ ਉਮਰ ਦੇ ਸਨ। ਹਾਦਸੇ ਦੇ ਵਿਚ SUV ਸਵਾਰ ਜਿਹੜੇ ਨੇ SUV ਸਵਾਰ ਵੀ ਜ਼ਖਮੀ ਹੋ ਗਿਆ ਤੇ ਓਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਉਨ੍ਹਾਂ ਨੇ ਹਾਦਸੇ ਦੇ ਉਤੇ ਦੁੱਖ ਜਤਾਉਂਦਿਆਂ ਜ਼ਖਮੀਆਂ ਦੇ ਜਲਦੀ ਸਿਹਤ ਜਬ ਹੋਣ ਦੀ ਅਰਦਾਸ ਵੀ ਕੀਤੀ ਹੈ ਤੇ ਉਨ੍ਹਾਂ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਜਿਹੜਾ ਦਵਾਇਆ ਹੈ। ਇਟਲੀ ਦੇ ਵਿਚ ਪ੍ਰਵਾਸੀਆਂ ਦੇ ਖਿਲਾਫ਼ ਸੜਕਾਂ ਦੇ ਉੱਤੇ ਉਤਰੇ ਨੇ ਲੋਕ, ਗੋ ਬੈਕ ਹੋਮ ਦੇ ਨਾਅਰੇ ਲੱਗੇ ਹੈ। ਇਟਲੀ ਦੇ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਸਥਾਨਕ ਲੋਕਾਂ ਦੇ ਵਿਚ ਜਿਹੜਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ। ਇਸੇ ਤਹਿਤ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੇ ਵਿਚ ਸਥਾਨਕ ਨਾਗਰਿਕਾਂ ਦੇ ਵੱਲੋਂ ਵਿਸ਼ਾਲ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ, ਜਿਹਦੇ ਵਿਚ ਹਜ਼ਾਰਾਂ ਦੀ ਗਿਣਤੀ ਦੇ ਵਿਚ ਲੋਕਾਂ ਨੇ ਹਿੱਸਾ ਲਿਆ। ਮੁਜ਼ਾਹਰਾਕਾਰੀਆਂ ਦਾ ਕਹਿਣਾ ਕਿ ਬੇਕਾਬੂ ਹੋਈ ਇਮੀਗ੍ਰੇਸ਼ਨ ਦੇ ਕਾਰਨ ਦੇਸ਼ ਦੇ ਸਰੋਤਾਂ, ਰੋਜ਼ਗਾਰ ਅਤੇ ਸੁਰੱਖਿਆ ਵਿਵਸਥਾ ਦੇ ਉੱਤੇ ਭਾਰੀ ਦਬਾਅ ਪੈ ਰਿਹਾ। ਰੋਜ਼ ਪ੍ਰਦਰਸ਼ਨ ਦੇ ਦੌਰਾਨ ਲੋਕਾਂ ਨੇ ਹੱਥਾਂ ਦੇ ਵਿਚ ਤਖ਼ਤੀਆਂ ਤੇ ਬੈਨਰ ਫੜੇ ਹੋਏ ਸਨ।
ਜਿਨ੍ਹਾਂ ਦੇ ਉੱਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤ ਕਰਨ ਦੇ ਨਾਅਰੇ ਲਿਖੇ ਹੋਏ ਸੀ। ਸਥਾਨਕ ਲੋਕਾਂ ਦੀ ਮੰਗ ਹੈ ਕਿ ਸਮੁੰਦਰੀ ਤੇ ਜ਼ਮੀਨੀ ਰਸਤਿਆਂ ਰਾਹੀਂ ਹੋਣ ਵਾਲੀ ਗੈਰ ਕਾਨੂੰਨੀ ਘੁਸਪੈਠ ਨੂੰ ਤੁਰੰਤ ਰੋਕਿਆ ਜਾਵੇ। ਨੌਕਰੀਆਂ ਤੇ ਸਮਾਜਿਕ ਸੁਰੱਖਿਆ ਦੇ ਮਾਮਲੇ ਦੇ ਵਿੱਚ ਸਥਾਨਕ ਨਾਗਰਿਕਾਂ ਨੂੰ ਪਹਿਲ ਦਿੱਤੀ ਜਾਵੇ। ਰੋਮ ਦੀਆਂ ਸੜਕਾਂ ਦੇ ਉੱਤੇ ਵਿਸ਼ਾਲ ਪ੍ਰਦਰਸ਼ਨ ਦੇ ਦੌਰਾਨ ਕਿਸੇ ਵੀ ਮਾਫੀ ਚਾਹੁੰਦਾ ਦੋਸਤੋ ਸਥਾਨਕ ਨਾਗਰਿਕਾਂ ਨੂੰ ਪਹਿਲ ਦਿੱਤੀ ਜਾਵੇ ਤੇ ਰੋਮ ਦੀਆਂ ਸੜਕਾਂ ਦੇ ਉੱਤੇ ਹੋਏ ਵਿਸ਼ਾਲ ਪ੍ਰਦਰਸ਼ਨ ਦੇ ਦੌਰਾਨ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਦੂਜੇ ਪਾਸੇ ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਰਕਾਰ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਤੋਂ ਜਾਣੂ ਹੈ ਤੇ ਯੂਰਪੀਅਨ ਯੂਨੀਅਨ ਦੇ ਨਾਲ ਮਿਲ ਕੇ ਇਮੀਗ੍ਰੇਸ਼ਨ ਸੰਕਟ ਦਾ ਜਿਹੜਾ ਇੱਕ ਸਥਾਈ ਅਤੇ ਸੰਤੁਲਿਤ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਇਸ ਵਿਸ਼ਾਲ ਰੋਸ ਮੁਜ਼ਾਹਰੇ ਨੇ ਇਟਲੀ ਦੀ ਰਾਜਧਾਨੀ ਦੇ ਵਿੱਚ ਇੱਕ ਵਾਰ ਫਿਰ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਚਰਚਾ ਦੇ ਵਿੱਚ ਲਿਆਂਦਾ ਤੇ ਸਰਕਾਰ ਤੇ ਜਲਦ ਤੋਂ ਜਲਦ ਸਖ਼ਤ ਕਦਮ ਚੁੱਕਣ ਦਾ ਦਬਾਅ ਜਿਹੜਾ ਬਣਾ ਦਿੱਤਾ। ਆਖਰੀ ਖ਼ਬਰ ਹੈ, ਟਰੰਪ ਨੇ ਆਪਣੇ ਬਰਥਡੇ ਦੇ ਉੱਤੇ ਖਰਚਤਾ 567 ਕਰੋੜ ਰੁਪਿਆ UFC ਦਾ ਆਯੋਜਨ ਕਰ ਦਿੱਤਾ ਹੈ। ਟਰੰਪ ਨੇ ਈਰਾਨ ਦੇ ਨਾਲ ਜੰਗ ਖਤਮ ਕਰਨ ਵਾਲੇ ਇੱਕ ਇਤਿਹਾਸਕ ਸਮਝੌਤੇ ਦਾ ਐਲਾਨ ਕੀਤਾ ਤੇ ਇਸ ਤੇ ਵੱਡੇ ਈਰਾਨ ਸੌਦੇ ਦਾ ਐਲਾਨ ਕਰਨ ਦੇ ਨਾਲ ਨਾਲ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਆਪਣਾ 80ਵਾਂ ਜਨਮ ਦਿਨ ਮਨਾਇਆ। ਇਸ ਵਾਰ ਰਾਸ਼ਟਰਪਤੀ ਟਰੰਪ ਦਾ ਜਨਮ ਦਿਨ ਇਸ ਲਈ ਵੀ ਖਾਸ ਰਿਹਾ ਕਿਉਂਕਿ ਇਸੇ ਸਾਲ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰੇਗੰਢ ਮਨਾ ਰਿਹਾ। ਇਸ ਦੌਰੇ ਤੇ ਇਤਿਹਾਸਕ ਮੌਕੇ ਨੂੰ ਯਾਦਗਾਰ ਬਣਾਉਣ ਦੇ ਲਈ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇੱਕ ਸ਼ਾਨਦਾਰ ਆਯੋਜਨ ਕੀਤਾ ਗਿਆ। ਮੈਦਾਨ ਦੇ ਵਿੱਚ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ UFC ਕੇਜ ਫਾਈਟ ਦਾ ਆਯੋਜਨ ਕੀਤਾ ਜਿਸਦਾ ਟਰੰਪ ਨੇ ਪਰਿਵਾਰ ਸਮੇਤ ਆਨੰਦ ਮਾਣਿਆ। ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇੱਕ UFC ਵਾਈਟ ਨਾਈਟ ਦਾ ਜਿਹੜਾ ਆਯੋਜਨ ਕੀਤਾ ਸੀ। ਉਨ੍ਹਾਂ ਨੇ ਪ੍ਰਸ਼ਾਸਨ ਦੇ ਮੁੱਖ ਨੇਤਾ ਤੇ ਟਰੰਪ ਸਮਰਥਕ ਦੇ ਵਿੱਚ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਹੈ, ਨਾਲ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਮੌਜੂਦ ਸੀ। CNN ਨੇ ਰਿਪੋਰਟ ਦਿੱਤੀ ਕਿ ਇਸ ਫਾਈਟ ਨਾਈਟ ਨੇ ਟਰੰਪ ਸਮਰਥਕਾਂ ਦੇ ਵਿੱਚ ਉਤਸ਼ਾਹ ਪੈਦਾ ਕੀਤਾ ਤੇ ਫਾਈਟ ਦੇ ਦੌਰਾਨ ਫਸਟ ਲੇਡੀ ਮੈਲਾਨੀਆ ਟਰੰਪ ਰਾਸ਼ਟਰਪਤੀ ਦੇ ਕੋਲ ਬੈਠੀ ਸੀ ਤੇ ਬੈਰਨ ਟਰੰਪ ਉਨ੍ਹਾਂ ਦੋਵਾਂ ਦੇ ਪਿੱਛੇ ਬੈਠੇ ਸਨ। ਲੋ ਜੀ, ਨਜ਼ਾਰੇ ਲਿਆ ਦਿੱਤੇ ਅਗਲੇ ਨੇ ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪੂਰਾ ਪ੍ਰੋਗਰਾਮ ਤੇ ਅੱਜ ਇੱਥੇ ਹੀ ਲੈਣੇ ਆ ਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਕਿਸੇ ਦਿਨ ਜ਼ਰੂਰ ਆਪਾਂ ਗੱਲਬਾਤ ਤੁਹਾਡੇ ਨਾਲ ਸੁਣਾਵਾਂਗੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ। ਆਓ ਜਿਉਣਾ ਸਿੱਖੀਏ, ਵੈਸੇ ਬਣਦੀ ਤਾਂ ਅਜੇ ਸੀ ਕਰਨ ਦੀ ਗੱਲ, ਪਰ ਕੋਈ ਨਹੀਂ, ਚਲੋ ਕੱਲ ਦੇ ਲਈ ਰੱਖ ਲੈਂਦੇ ਹਾਂ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਜ਼ਰੂਰ ਧਿਆਨ ਮਾਰ ਲੈਣਾ, ਜਿਹੜੇ ਰਹਿ ਗਏ ਸੀ ਸੁਨੇਹੇ ਉਹ ਪੂਰੇ ਕਰ ਲਈਏ। ਅਗਲਾ ਸੁਨੇਹਾ ਸੀ ਮਨਦੀਪ ਜੱਸੀ ਬਾਈ ਜੀ ਦਾ, ਕਹਿੰਦੇ ਸੁਖਬੀਰ ਤਾਂ ਫਿਰ ਵੀ ਵਿਦੇਸ਼ ਜਾ ਕੇ ਮੁੜ ਆਇਆ ਸੀ ਜਨਾਬ, ਇਨ੍ਹਾਂ 94 ਦੇ ਵਿੱਚੋਂ ਜਿਸਦਾ ਲੋਟ ਲੱਗਿਆ ਏ ਉਸਨੇ ਕਦੇ ਵਾਪਸ ਨਹੀਂ ਆਉਣਾ ਜੀ। ਬਾਕੀ ਰਾਜਨੀਤੀ ਦੇ ਵਿੱਚ ਹੁਣ ਆਲਾ ਤਾਂ 117 ਚੋਂ ਸ਼ਾਇਦ 5 ਕੁ ਸਹੀ ਨਿਬੜਨ ਜੀ ਤੇ ਬਾਕੀ ਸਭ ਠੁੱਲੂ ਨੇ। ਮਨਦੀਪ ਜੀ ਅੱਗੇ ਲਿਖਦੇ ਆ ਕਿ 6500 ਰੁਪਏ ਦੀ ਤਾਂ ਬੱਸ ਦੀ ਇੱਕ ਸੀਟ ਪੈਂਦੀ ਹੈ ਜੀ, ਬਾਕੀ ਹੋਟਲਾਂ ਦੇ ਵਿੱਚ ਰੱਖਣਾ, ਲੱਖਾਂ ਰੁਪਏ ਦੇ ਵਿੱਚ ਇੱਕ ਬੱਸ ਦਾ ਆਉਣਾ ਜਾਣਾ ਕਰੋੜ ਦੇਵਲ ਨੇੜੇ ਪੈਂਦਾ ਜੀ। ਤੇ ਰਜਿੰਦਰ ਜੀਰਾ ਜੀ ਲਿਖਦੇ ਆ, ਸੈਣੀ ਸਾਹਿਬ ਇਹਨਾਂ ਨੂੰ ਸਰਕਾਰ ਨੂੰ ਕਰਜ਼ਾ ਦਿੰਦੀ ਕਿਹੜੀ ਸੰਸਥਾ, ਜਿਹੜਾ ਵੀ ਕਰਜ਼ਾ ਸਰਕਾਰ ਆਪਣੇ ਟਾਈਮ ਦੇ ਉੱਤੇ ਲੈਂਦੀ ਹੈ, ਸਰਕਾਰ ਦੇ ਟਾਈਮ ਖਤਮ ਹੋਣ ਤੋਂ ਪਹਿਲਾਂ ਕਹਿੰਦੇ ਕਲੀਅਰ ਹੋਣਾ ਚਾਹੀਦਾ। ਬਿਲਕੁਲ ਦਰੁਸਤ ਫਰਮਾਇਆ ਜੀ, ਆਪੇ ਲੈਣ ਤੇ ਆਪੇ ਦੇਣ, ਨਾਲੇ ਇਹਨਾਂ ਨੂੰ ਬਹਾਨਾ ਨਾ ਮਿਲੂਗਾ ਕਿ ਉਹ ਪਿਛਲੇ ਛੱਡ ਗਏ ਨੇ। ਮਨਦੀਪ ਜੱਸੀ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਗੁੱਡ ਨਾਈਟ ਜੀ ਸਾਹਿਬ ਜੀ ਤੇ ਮਨਦੀਪ ਜੱਸੀ ਕਹਿੰਦੇ ਰਾਮ ਰਾਮ ਨਾਲ ਸੌਂ ਜਾ ਨੀ ਚਾਦਰ ਦਾ ਪੱਲਾ ਮੋੜ ਕੇ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਕਿਹਾ ਉਹਨਾਂ ਨੇ ਲਿਖਿਆ ਮੁਕੱਦਰ ਬਾਈ ਜੀ, ਔਜਲਾ ਬਾਈ ਜੀ ਭਗਵੰਤ ਮਾਨ ਤਾਂ ਕਹਿੰਦਾ ਸੀ ਤੁਹਾਡਾ ਟਰੰਪ ਸਾਡੇ ਤੋਂ ਮੁਹੱਲਾ ਕਲੀਨਿਕ ਦਾ ਮਾਡਲ ਮੰਗਦਾ, ਦਈ ਕੇ ਨਾ ਕਹਿੰਦੇ ਸੀ। ਤੇ ਮੁਕੱਦਰ ਜੀ ਕਹਿੰਦੇ ਸਾਡੇ ਕਾਲੇ ਕੋਟ ਵਾਲਿਆਂ ਨੂੰ ਨੀਂਦ ਆ ਗਈ, ਸੌਣ ਦਿਓ ਔਜਲਾ ਬਾਈ ਜੀ। ਮੁਕੱਦਰ ਜੀ ਕਹਿੰਦੇ ਆ ਕਿ ਬਿਲਕੁਲ ਔਜਲਾ ਬਾਈ ਜੀ, ਕਮਾਈ ਅਸਲ ਇਹੀ ਹੈ, ਪਰਿਵਾਰ ਵਾਸਤੇ ਤਾਂ ਸਾਰੀ ਦੁਨੀਆਂ ਹੀ ਕਮਾਉਂਦੀ ਹੈ। ਇਸੇ ਤਰ੍ਹਾਂ ਪੁਰੇਵਾਲ ਸਾਹਿਬ ਫਰਾਂਸ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਤੇ ਜੀਆਂ ਨੂੰ ਜੀ ਸਵਾਗਤ ਹੈ ਜੀ, ਤੇ ਮੋਦੀ ਸਾਹਿਬ ਮਿਲ ਰਹੇ ਨੇ ਇਹਨਾਂ ਦੇ ਪ੍ਰਧਾਨ ਮੰਤਰੀ ਨੂੰ, PM ਨੂੰ।
ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ, ਰਾਜਧਾਨੀ ਤੋਂ, ਭੁਪਿੰਦਰ ਸਿੰਘ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਖਰੀ ਸੁਨੇਹਾ ਲਿਖਦੇ ਆ। ਤੇ ਲੋ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਵੀ ਮਾਫ਼ੀ ਚਾਹਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਕੱਲ ਨੂੰ ਜ਼ਰੂਰ ਤੁਹਾਨੂੰ ਗੱਲ ਸੁਣਾਵਾਂਗਾ। ਆਓ ਜਿਉਣਾ ਸਿੱਖੀਏ ਤੇ ਕੱਲ ਨੂੰ ਫਿਰ ਆਪਾਂ ਜਿਉਂਦੇ ਹਾਂ ਜੀ। ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਜੀ। ਤੇ ਲੋ ਆਪਾਂ ਕੱਲ ਨੂੰ ਮਿਲਦੇ ਹਾਂ 9:30 ਭਾਰਤੀ ਸਮੇਂ ਅਨੁਸਾਰ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਪੜ੍ਹਨ ਲਿਖਣ ਦੇ ਵਿਚ ਕੋਈ ਉੱਚਾ ਨੀਵਾਂ ਹੋਇਆ ਹੋਵੇ ਤੇ ਮਾਫ਼ੀ ਚਾਹਾਂਗਾ। ਤੇ ਕੱਲ ਨੂੰ ਮਿਲਦੇ ਹਾਂ ਸਾਰਿਆਂ ਨੂੰ। ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਨਿੱਘੀ ਸਤਿ ਸ੍ਰੀ ਅਕਾਲ ਤੇ ਮੈਨੂੰ ਦਿਓ ਆਗਿਆ ਜੀ। ਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਤੇ ਨਾਲ ਦੀ ਨਾਲ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ ਜਿੱਥੋਂ ਵੀ ਚਾਹੋ ਸੁਣ ਸਕਦੇ ਹੋ, ਦੇਖ ਸਕਦੇ ਹੋ ਪ੍ਰੋਗਰਾਮ ਨੂੰ ਨਾਲ ਨਾਲ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ ਆਪਣੇ ਤੇ ਸੁਰਿੰਦਰ ਕੌਰ ਮਾਲ ਜੀ, ਭਾਨ ਸਿੰਘ ਗਰੇਵਾਲ ਜੀ, ਬਲਵੀਰ ਸਿੰਘ ਸੈਣੀ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਜੇਕਰ ਤੁਸੀਂ ਵੀ ਇਸਦਾ ਹਿੱਸਾ ਬਣਨਾ ਚਾਹੁੰਦੇ ਹੋ, ਦੁਆਬਾ ਰੇਡੀਓ .com ਵੈਬਸਾਈਟ ਦੇ ਉੱਤੇ ਜਾ ਕੇ ਸਬਸਕ੍ਰਿਪਸ਼ਨ ਲੈ ਸਕਦੇ ਹੋ, ਜਾਂ ਫਿਰ ਯੂਟਿਊਬ ਦੇ ਉੱਤੇ ਸਿਲਵਰ, ਗੋਲਡਨ ਤੇ ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਹੈਗੀ ਹੈ, ਉਹ ਤੁਸੀਂ ਲੈ ਸਕਦੇ ਹੋ ਤੇ ਉਹਦੇ ਵਿੱਚ ਆਪਣਾ ਹਿੱਸਾ, ਯੋਗਦਾਨ ਪਾ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਦੋਸਤੋ। ਕੋਈ ਸੁਨੇਹਾ ਹੋਵੇ, ਕੋਈ ਕਮੈਂਟ ਕਰਨਾ ਹੋਵੇ ਤਾਂ ਰਹਿ ਗਿਆ ਹੋਵੇ ਕੋਈ ਮੇਰੇ ਤੱਕ, ਤਾਂ +358 44 976 1979 ਬਾਰ ਸਟੂਡੀਓ ਦਾ ਨੰਬਰ ਹੈ, ਉਹਦੇ ਉੱਤੇ ਤੁਸੀਂ ਆਪਣਾ ਸੁਨੇਹਾ ਛੱਡ ਸਕਦੇ ਹੋ। ਕੱਲ੍ਹ ਤੱਕ ਮੈਂ ਜ਼ਰੂਰ ਉਸਨੂੰ ਪੜ੍ਹ ਵੀ ਲਵਾਂਗਾ ਤੇ ਸਾਂਝਾ ਵੀ ਕਰਦਾਂਗਾ। ਤੇ ਮੈਨੂੰ ਦਿਓ ਆਗਿਆ, ਹੈਵ ਏ ਨਾਈਸ ਈਵਨਿੰਗ ਤੇ ਡੇ ਤੇ ਦੁਪਹਿਰ, ਜਿੱਥੇ ਕਿਤੇ ਵੀ ਹੈ, ਕਿਤੇ ਦਿਨ ਚੜ੍ਹ ਰਿਹਾ ਤੇ ਕਿਤੇ ਰਾਤ ਹੋ ਰਹੀ ਹੈ। ਤੇ ਮੈਨੂੰ ਦਿਓ ਆਗਿਆ, ਸਤਿ ਸ੍ਰੀ ਅਕਾਲ ਦੋਸਤੋ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸੀਓ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ। ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ। ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ। ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ। ਲਿਖਿਆ ਜੀ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ, ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ, ਕਿਤੇ ਛੱਜੂ ਦੇ ਚੁਬਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਕਿਤੇ ਏਸੀਆਂ 'ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ 'ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ, ਤਨੋ ਨੰਗੇ ਢਿੱਡੋਂ ਭੁੱਖੇ, ਤਨੋ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨਹੀਂ ਸਿਰ ਉੱਤੇ, ਪਏ ਸੜਕਾਂ 'ਤੇ ਸੁੱਤੇ, ਪਏ ਸੜਕਾਂ 'ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ ਹੁਣ ਚੌਂਕਾਂ 'ਚ ਇਕੱਠੇ, ਹੁਣ ਚੌਂਕਾਂ 'ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ 'ਚੋਂ ਹੁਸਨ ਰਕਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨਹੀਂ ਬੰਦੇ ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, जो भी रब ने है दिता साडे कर्मां दा सिट्टा बंदा आप जिम्मेवार नफे नुकसान दा समा माड़ा कदे चंगा रखे हौसला जो बंदा ओही जिंदगी आनंद नाल मानदा समा माड़ा कदे चंगा रखे सबर जो बंदा ओही जिंदगी आनंद नाल मानदा ओही जिंदगी आनंद नाल मानदा। बहुत धन्नवाद जी, मेहरबानी।
1: ਰੋਕੇ ਜੀ ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਜੀਤ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ।
0: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ। ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਵਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ। ਦੀਪ ਰਸਨ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ।
3: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ, ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤੁਹਾਡਾ

0: ద్వాపర రేడియో.
1: ਰਸਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸਵਾਲ ਜੀ ਨੂੰ. ਜਸਵਾਲ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਮੈਂ

0: ਫਿਜ਼ਾਂ ਦੇ ਵਿੱਚ ਉੱਚੀ ਉੱਚੀ ਰੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ, ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ, ਗੱਲ ਸੁਣ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਹੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ ਜਾਪਦੀ ਗਈ ਏ ਹਿੱਲ ਦਿੱਲੀਏ, ਜਾਪਦੀ ਗਈ ਏ ਹਿੱਲ ਦਿੱਲੀਏ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਖਾਲੀ ਹੱਥ ਨੀ ਅਸੀਂ ਮੁੜਨ ਲੱਗੇ, ਖਾਲੀ ਹੱਥ ਨੀ ਅਸੀਂ ਮੁੜਨ ਲੱਗੇ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ। ਧੰਨਵਾਦ ਜੀ।
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ। ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ। ਅਸੀ ਜਿਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿਥੇ ਬੈਠ ਜਾਈਏ ਉਹ ਕਰ ਬਾਰ ਸਾਡਾ, ਜਿਥੇ ਬੈਠ ਜਾਈਏ ਉਹ ਕਰ ਬਾਰ ਸਾਡਾ।

ਮਾਨ ਸਾਡਾ ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਜਿੱਤ ਲੈਣੀ ਹਾਂ ਜਿੱਤ ਲੈਣੀ ਹੱਕ ਸੱਚ ਦੀ

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ।

0: ਕਰਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ। ਜਾਗ ਪਏ ਹਾਂ ਜਾਣ ਨਾ ਦੇਣੇ, ਹੱਕ ਖੋਣ ਆਏ ਜਿਹੜੇ। ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ। ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਿਛਤਾ ਕੇ। ਸੱਸ ਬਹੂ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ। ਮਤਾ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ। ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ। ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ। ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉਠਿਆ ਹਰਿਆਣਾ। ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ। ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ। ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ। ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ। ਮੋੜ ਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ। ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ। ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ। ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾ ਹੁਣ ਸੜਕੀ ਰੁਲਦਾ, ਅੰਨ ਦਾ ਤਾ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ, ਧੰਨ ਗੁਰੂ ਨਾਨਕ।
2: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
5: ਚੰਗਾ किरत कमाई कर दे होया ध्यान ओदे वल लाउणा चंगा। बाबे नानक दा है कहना बंड के शकन शकाउणा चंगा। एक पित

0: ਬੱਸੀ ਦਸਰਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸੀ ਸਾਡੀ ਸ਼ਹਿਰ ਹੈ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮਾਇਤ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓਂ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਭ ਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਈ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹੋਂਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇ ਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ, ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ। ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ, ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੂਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੂਪ ਮੇ ਆਪਣੇ ਆਪ ਕੋ ਜਲਾਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ। ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ, ਫਸਲ ਹੀ ਨਹੀਂ ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ। ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓਂ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ। ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਸੁਨੀਲ ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ।

0: ਅਰਦਾਸੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲੈ ਕੇ ਬੈਠੇ ਹੋਏ ਨੇ ਉਹਨਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਹਨਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨਹੀਂ ਸਹਿਣਾ ਹੁਣ, ਅਸੀਂ ਜ਼ੁਲਮ ਨਹੀਂ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ। ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ, ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਉਨ੍ਹਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿਚ ਮੈਂ ਆਪਣੀ ਇਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ

0: ਸੁੱਖ ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ ਗਜ਼ਲ ਦਾ ਮਕਤਬ ਇਹ ਹੈ ਜੀ ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਲਾ ਦਿੰਦੇ ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ ਬਹੁਤ ਬਹੁਤ ਧੰਨਵਾਦ ਜੀ
1: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਚ ਵਸਦੀ ਸਾਡੀ ਸ਼ਹਿਰਾ ਹਰਜੀਤ ਰੂਬੀ ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ ਜਾਣੀ ਕਿ ਕਿਸਾਨ ਕੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ ਹਰਜੀਤ ਰੂਬੀ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਹੈਲੋ ਜੀ ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ ਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ ਦਿੱਲੀ ਨੂੰ ਵਰਜ ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ ਠਹਿਰ ਜਾ ਨੀ ਦਿੱਲੀਏ ਰੋਕ ਲੈ ਆਪਣਿਆਂ ਕਬਜਿਆਂ ਨੂੰ ਖੁੱਲੇ ਫਿਰਦੇ ਆ ਸ਼ੇਰ ਸੁੱਤੇ ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ ਪੁਰਚਾ ਪੁਰਚਾ ਇਹ ਕੱਟ ਮਰੇ ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ ਦਿਨ ਰਾਤ ਲੰਘਾਉਂਦੇ ਖੇਤ ਕਿਉਂ ਵੈਰ ਕਮਾਵੇ ਮੁੱਠ ਤੋਂ ਤੈਨੂੰ ਰਤਾ ਸ਼ਰਮ ਨਾ ਆਈ ਤੇਥੋਂ ਕੁਛ ਲੈਣਾ ਨਾ ਤੇਥੋਂ ਕੁਛ ਲੈਣਾ ਨਾ ਸਾਡੀ ਬਹੁਤ ਹੈ ਕਿਰਤ ਕਮਾਈ ਚੁਰਾਸੀ ਦੁਹਰਾਈ ਨਾ ਚੁਰਾਸੀ ਦੁਹਰਾਵੀ ਨਾ ਤੈਨੂੰ ਦਿਆਂਗ ਜੜੋਂ ਉਖਾੜ ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ ਜੋ ਪਹਿਲਾਂ ਵੀ ਖੰਘੇ ਸੀ ਕਈ ਟੰਗੇ ਸ਼ਾਸਕ ਨੀ

ਡਿਪੈਂਡ ਨੇ ਮਤਾਂ, ਅਸੀਂ ਵਾਲੇ ਅਤਰੇ ਹਾਂ, ਸਾਡੀਆਂ ਮੂਡ ਡਿਪੈਂਡ ਨੇ ਮਤਾਂ, ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ, ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ, ਕੰਨ ਲਾ ਕੇ ਸੁਣ ਲੈ ਨੀ ਕੰਨ।

ਅਜੇ ਹੱਥ ਬਨ ਕੇ ਤੈਨੂੰ ਦੱਸਾਂ। ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ ਸੱਚ ਕੇ ਸਿੰਘ ਸਰਦਾਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ ਸੱਚ ਕੇ ਸਿੰਘ ਸਰਦਾਰ।

ਕਰ ਅਸੀਂ ਪਹਿਲਾਂ ਕਰਦੇ ਨਹੀਂ, ਅਸੀਂ ਪਹਿਲਾਂ ਕਰਦੇ ਨਹੀਂ, ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ, ਪਰ ਇੱਕ

0: पैरा दई हक्कां ते रूपी बन के पैरेदार दिलिये खैर मना लैनी आगे सज के सिंह सरदार दिलिये खैर मना लैनी आगे सज के सिंह सरदार। धन्यवाद जी।
1: दुआबा रेडियो, रेडियो।
2: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ। ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ। ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ। ਭੱਲਾ ਸਾਹਿਬ ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿੱਚ ਆਪਣੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇੱਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ।

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਾ ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਸੁਰਿੰਦਰ ਕੌਰ ਭੋਗਲ ਜੀ। ਸੁਰਿੰਦਰ ਕੌਰ ਭੋਗਲ ਜੀ ਸਾਡੀ ਕਾਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਭੋਗਲ ਜੀ, ਜੀ ਆਇਆਂ ਨੂੰ।

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚੰਨ ਨੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚੰਨ ਨੀ ਲੱਗੇ ਫਿੱਕੀ।

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੋਂ ਕਿਹੜੀ ਖਤਾ ਸੋਹਣੀ।

0: ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ
1: ਅਗਲੇ ਦੌਰ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ ਹਰਦੀਪ ਦੀਪ ਜੀ ਇਸ ਦੌਰ ਦੇ ਵਿਚ ਆਪਣਾ ਇਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਇਹ ਗੀਤ ਉਨ੍ਹਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਦੋਸਤੋ ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਖਾਸ ਬਾਪੂ ਨੇ ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲੀਆਂ ਲਾਈਨਾਂ ਨੇ ਜੀ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ ਮੈਂ ਹੱਸ ਕੇ ਦਿਖਾ ਦੂੰ ਜਰ ਕੇ ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ ਨਾ ਸੱਥ ਵਿੱਚ ਵੈਣ ਪੈਣਗੇ ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲਾ ਬੰਦ ਹੈ ਜੀ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਗੁਰੂ ਸਾਹਿਬ ਫਰਮਾ ਰਹੇ ਨੇ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ ਹੱਕ ਸਦਾ ਹੀ ਖੋਣੇ ਪੈਣਗੇ ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਆਖਰੀ ਲਾਈਨਾਂ ਨੇ ਜੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ ਇਹ ਨੀਤੀ ਹੁੰਦੀ ਸਰਕਾਰ ਦੀ ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ ਗੱਲ ਆਮ ਨੇ ਸੀ ਕੀਤੀ ਅੱਜ ਕੀਤੀ ਖਾਸ ਬਾਪੂ ਨੇ ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਤਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ। ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆਂ ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆਂ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬਬਲੀ, ਹੁਣ ਦੀ ਦੁਨੀਆਂ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆਂ ਸਵਸਥੀ ਤੇ ਮਤਲਬੀ ਹੈ। ਧੰਨਵਾਦ
1: ਧੰਨਵਾਦ ਦੀਪ ਜੀ ਤੋਂ ਬਾਅਦ ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸਦੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ। ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਤੇ ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ, ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹੰਡਾਉਣ ਲਈ, ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਘ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ, ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ, ਲਹੂ ਲੁਹਾਨ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ, ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ, ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ, ਮਿਲ ਜਾਂਦਾ ਏ ਸਭ ਕੁਛ ਇੱਥੇ। ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਓ ਰੱਬਾ, ਦਿਲ ਦਾ ਹਾਲ ਸੁਣਾਉਣ ਲਈ। ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਨ੍ਹਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਨ੍ਹਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ। ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ। ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਕ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਤੇ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ। ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਸ਼ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਸ਼ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ. ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ. ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ.

0: ਦਏ। ਧੰਨਵਾਦ ਜੀ।
1: ਕਾ ਮਹਿਫਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਹਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨੀ ਜੁੜੇ, ਉਨੀ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ। ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਕਾਲੀ

ਦੀ ਸੀ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ, ਆਪਣੇ

0: ਆਪਣੀ ਬਣੀ ਮਾਂ ਨਹੀਂ, ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ, ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ, ਕੀਤਾ ਅੱਖਾਂ ਤੋਂ ਲੈਣੀ, ਹੁਣ ਲੁਕ ਲੁਕ ਕਿਉਂ ਰੋਣੀ ਮਾਏ, ਹੁਣ ਲੁਕ ਲੁਕ ਕਿਉਂ ਰੋਣੀ ਮਾਏ, ਕੰਧਾਂ ਦੇ ਓ ਲੈਣੀ, ਹੁਣ ਲੁਕ ਲੁਕ ਹੁਣ ਲੁਕ ਲੁਕ ਕਿਉਂ ਰੋਣੀ ਮਾਏ, ਕੰਧਾਂ ਦੇ ਓ ਲੈਣੀ, ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣੇ ਦੀ ਡੋਲੇ ਨੀ, ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣੇ ਦੀ ਡੋਲੇ ਨੀ, ਮੈਨੂੰ ਪਾਣੇ ਦੀ ਡੋਲੇ ਨੀ। ਸ਼ੁਕਰੀਆ ਸਾਥੋ, ਬਹੁਤ ਬਹੁਤ ਮਿਹਰਬਾਨੀ।
1: ਪਿਆਰੇ ਸਰੋਤਿਓ, ਸੁਰਿੰਦਰ ਭੋਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ। ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ। ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਹਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ, ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ।

0: ਹੁੰਦਾ। ਸ਼ੁਕਰੀਆ।
1: ਤਾਰਾ ਸਿੰਘ ਤੋਂ ਬਾਅਦ ਹੁਣ ਮੈਂ ਇੰਗਲੈਂਡ ਵਸਦੀ ਸਾਡੀ ਸ਼ਾਇਰਾ ਮਨਦੀਪ ਕੌਰ ਪੰਡਾਲ, ਜਿਹੜੇ ਕਿ ਪਿਛਲੇ ਸਾਡੇ ਦੋ ਕਵੀ ਦਰਬਾਰਾਂ ਦੇ ਵਿੱਚ ਆ ਕੇ ਹਾਜ਼ਰੀ ਵੀ ਲਾ ਚੁੱਕੇ ਨੇ, ਅਤੇ ਇਸ ਵਾਰ ਅਸੀਂ ਉਹਨਾਂ ਨੂੰ ਫਿਰ ਸੱਦਾ ਦੇਣ ਜਾ ਰਹੇ ਹਾਂ ਉਹ ਆਉਣ ਅਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ, ਅਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ। ਅਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ ਜਿਸ ਦਾ ਸਿਰਲੇਖ ਹੈ ਮੁਟਿਆਰੇ ਕੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਕੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ 'ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓ ਖੜਦੀ ਤੇਰੇ ਨਾਲ ਤਾਈਓ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਭੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਭੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
0: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ ਹੈ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮੇ ਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਹਫ਼ਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ

0: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਉਹ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਉਹ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਉਹ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ, ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ, ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸਹੋਤਾ ਜੀ, ਸਵਾਗਤ ਹੈ ਤੁਹਾਡਾ।
2: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀ ਹਾਂ ਪਸੰਦ ਕਰੋਂਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਏ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ।

0: ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆ ਸਾਹ ਤੇ ਪਾਣੀ ਪੈ ਜਾਣ ਤੇ, ਜਿਉਂਦੇ ਜੀ ਮਰ ਗਈ ਸਾਂ ਆ ਸਾਹ ਤੇ ਪਾਣੀ ਪੈ ਜਾਣ ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਕਸ਼ਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। 60 ਰੁਪਈਏ ਵਿਕਦੇ ਗੱਠੇ, 60 ਰੁਪਈਏ ਵਿਕਦੇ ਗੱਠੇ, ਮਹਿੰਗਾਈ ਨੇ ਕਰਤੇ ਇਕੱਠੇ, ਕਿੱਧਰ ਜਾਣ ਗਰੀਬ ਵਿਚਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਡਾਢੇ ਨੂੰ ਤੂੰ ਕਰੇ ਸਲਾਮਾਂ, ਡਾਢੇ ਨੂੰ ਤੂੰ ਕਰੇ ਸਲਾਮਾਂ, ਮਾੜੇ ਨੂੰ ਤੂੰ ਪਾਏ ਲਗਾਮਾਂ, ਮਾੜੇ ਕੱਢਦੇ ਡਰਦੇ ਹਾੜੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦਲਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਨਤਾਂ ਕਰ ਕਰਕੇ ਸਭ ਹਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਕਿੱਧਰੇ ਚੱਲਦੀਆਂ ਹੜਤਾਲਾਂ, ਕਿੱਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ, ਤੇਰੇ ਕਿਸੇ ਨਾ ਕੱਢਣੇ ਹਾੜੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਕਰਨੇ ਤੇਰੇ ਕੂਚ ਕਿਨਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ। ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ, ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ, ਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰਕਤਲ ਤੂੰ ਆਪਣੇ ਤੇ ਹੁੱਬਦੈਂ, ਕਰਕਤਲ ਤੂੰ ਆਪਣੇ ਤੇ ਹੁੱਬਦੈਂ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ। ਧੰਨਵਾਦ ਜੀ।
1: ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਕਲਣਾ ਉਮਰਾਂ ਦੀ ਮਿੱਟੀ ਚ ਮਿਲ ਗਈ, ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ, ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ। ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ, ਕਦੇ ਸਿਦਕ ਨਾ ਸਾਡਾ ਡੋਲਿਆ ਜੀ। ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ, ਸਾਡਾ ਸਬਰ ਜਬਰ ਨੇ ਰੁਲਿਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।

ਰੋਟੀ ਟੁੱਕ ਲਈ ਕੀ ਨਹੀਂ ਕਰਦਾ, ਦੋ ਦੋ ਸ਼ਿਫਟਾਂ ਕੰਮ ਵੀ ਕਰਦਾ, ਖੂਨ ਪਸੀਨਾ ਕਰਕੇ ਜਦ ਮੈਂ

0: ਰਿਸ਼ਵਤ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਨ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਅਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਕ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰਤ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਘੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਹਾਂ

ਮੇਰੇ ਸਰੋਤਿਓ, ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਨੂੰ ਦਿਓ ਆਗਿਆ, ਤੇ ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ, ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਜੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਓਨਾ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ। ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀਆਂ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ।
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ ਮੇਰੇ ਭਰਾ ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
1: ਪਛਤਾਵਾ ਹੀ
2: ਫਿਰ
1: ਰਹੇਗਾ।
2: ਪਛਤਾਵਾ ਰਹਿਣਾ।
1: ਹਾਂਜੀ,
2: ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
1: ਦੋ ਐਡ ਹੋ ਗਏ, ਚਲੋ ਕੋਈ ਗੱਲ ਨਹੀਂ।
2: ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ,
1: ਹਾਂਜੀ
2: ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਣੀ,
1: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
2: ਫਿਰ ਤਾਂ ਆ ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ।
1: ठीक है।
2: नौवीं। अच्छा, एक आदत शुरू तो भाई की पेपर रीडिंग नहीं, न्यूज़पेपर दूसरी शुरू तो पढ़ते रहो, बुक्स वगैरह जीके की बुक्स हैगियाँ या होर कोई कंप्लीट
1: अच्छा
2: डिक्शनरी
1: अच्छा
2: बुक्स
1: अच्छा
2: हैगियाँ। ये हमेशा आदत साढ़े घर च सी कि मंथली एक मैगजीन साढ़े को आती सी, पेपर साढ़े को तीन लैंग्वेज के आते
1: ये
2: आते
1: प्लस
2: सी।
1: पॉइंट्स
2: ये प्लस पॉइंट,
1: बिल्कुल।
2: ये ग्रूमिंग की जी मैं गल आख रहा
1: हाँ जी हाँ
2: सीगा कि
1: ठीक है
2: तीन तीन लैंग्वेज के पेपर साढ़े घर से आते सी, हिंदी
1: जी।
2: पंजाबी इंग्लिश तीन शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के देख लेंगे। 10th दे विच जो क्लियर होया ते आई हैड प्रिपेयर्ड माय माइंड कि बायो लेनी है कि डॉक्टर जड़ा है बनना है, किसी ने थोपिया नहीं,
1: अच्छा,
2: सपना
1: ठीक है ठीक
2: पेरेंट्स
1: है।
2: का सीगा पर उदों थोपिया नहीं गया कि तुसी बनना है, उदों तक माइंड
1: आप
2: बन
1: भी
2: गया
1: उसी सोच अपना
2: बिल्कुल
1: इन्हों अपना सपना बना लिया ठीक
2: बिल्कुल कि बनना हैगा, मेडिकल ले
1: जी
2: ली,
1: जी
2: नाल थोड़ा मैथ्स इंटरेस्ट सी, नॉन मेडिकल वैसे ऑप्शनल रख ली
1: क्या
2: दोनों
1: बता, मतलब तुसी ट्रैक छड़े कोई नहीं, दोनों भी नाल ही रखे।
2: उन्होंने दिनों जो जेडे मेरे फ्रेंड से वो एनडीए का पेपर देने जा रहे थे,
1: हाँ
2: तो
1: जी हाँ
2: मैं कहा
1: जी
2: कि चलो पता नहीं डॉक्टर बनेंगे नहीं बनेंगे,
1: ठीक
2: पेपर
1: ठीक हाँ जी हाँ
2: दे चुके थे कि एनडीए का पेपर भी देने चले गए।
1: जी
2: रब दी मैच दोवें जड़े हैं, उसका प्रीलिम्स क्लियर हो गया था, डॉक्टरी का क्लियर हो गया।
1: क्या
2: उस
1: बात है,
2: वेले मतलब चीज़ें वही हैं कि जरूरी नहीं कि तुसी दोवें एक साथ
1: सही
2: टेकअप
1: ट्रैक पे
2: करो,
1: जा रहे थे तुसी।
2: बट तुसी जड़ा बच्चा उस स्टेज से होंगे 11वीं 12वीं की वो सामने ये ऑप्शन होंगे ने बैंकिंग
1: जी।
2: के, जिस किसी लगता है कि बैंकिंग से जाना है वो कॉमर्स के थ्रू अपनी तैयारी उस तरह की कर सकता है, किसी लगता है सीए बनना है, मैं
1: सारा
2: किसी लगता है
1: जोड़ा
2: इंजीनियरिंग करना है,
1: बिल्कुल
2: दैट इज द स्टेज जो तो 9th 10th के लिए अपना एक प्लेटफॉर्म तैयार करते हो, प्लस वन
1: बिल्कुल
2: के टेक ऑफ करते हो। उस तो
1: जी
2: बाद
1: जी
2: भावें सीए बनो, इंजीनियर बनो,
1: हाँ
2: टीचर
1: जी हाँ
2: बनो,
1: जी
2: अपने डॉक्टर बनो, आर्मी से जाओ, पुलिस से जाओ, वो ताड़ी जड़ी है उस वेले ताड़ा डिसीजन लेना जरूरी होंगे। तो दोनों जो मेरे क्लियर हो गए तो बेटर वॉज कि चलो ठीक सपना वो जाना सेगा
1: हाँ जी हाँ
2: मेडिकल
1: जी
2: दे,
1: बिल्कुल
2: मेडिकल सब्जेक्ट ले लिया पहले
1: बिल्कुल
2: अटैम्प्ट। और सिविल सर्विस इस करके बनया क्योंकि जिम्मे मैं दसिया से कि जीके शुरू तो अच्छी सी,
1: हाँ जी
2: पेपर रीडिंग बहुत चंगी एक आदत जो बच्चे च पै सकती होवे।
1: हाँ जी
2: और मैं अपना जो सिविल सर्विस का करियर मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वो जो बेस है थ्रू न्यूज़पेपर रीडिंग मेरा बचपन तो
1: शुरू
2: ही
1: तो बनया
2: तैयार
1: है
2: हो
1: बिल्कुल
2: चुका सेगा, एंड उस आदत के कारण जड़ा सी सिविल सर्विस आंदा डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया
1: बिल्कुल
2: होया सेगा।
1: ठीक है
2: तो किसी बच्चे को अगर सिविल सर्विस की तैयारी करनी है तो एक बहुत ही बेसिक स्टेप जो प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदों भी बन जाए, तो बहुत ही चंगी आदत है।
1: जी
2: तुसी
1: जी
2: आस पास की अपनी सराउंडिंग्स नाल देश दुनिया की खबरों तो भी तुसी रहिंदे हो
1: अपडेटेड रहना बिल्कुल
2: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे
1: जी
2: शहर
1: जी
2: च की
1: बिल्कुल
2: हो रहा है, तुहाडी कंट्री च की हो रहा है, दुनिया च की हो रहा है, एंड सिविल सर्विस से जाओ या ना जाओ बट एक इन्फॉर्म सिटीजन जरा तुसी ओदे विच बन सकते हो।
1: बिल्कुल बिल्कुल हाँ जी वो पहली शर्त है, वो तो चाहिए चाहिए।
2: बिल्कुल बिल्कुल
1: उधर सिविल सर्विस के विच भी एन वधिया शाइनिंग कलर्स के नाल उधर अपीयर होए तो मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे करियर तुहाडा अग्गे बहुत दूर तक जाण वाला है। ते ये जिहड़े बच्चे आ साडे भविख आ देश दा, तुसी इक उहनां दे लई रोल मॉडल हो। जदों तुहानूं मिलदे आ बच्चे भी तुहानूं मिलदे होणगे स्कूलां च तुसी जाते हो जां कई बारी बच्चे तुहाडे कोल आउंदे ने, किस तरह दा तुहानूं ओवरऑल इक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ने क बच्चा जिहड़ा है किस लैवल ते खड़ा है, लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कितने क खड़ा है अज दे देखा जावे ओवरऑल सिनेरियो जनरल।
2: मैंने नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटेरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जड़ी पनीरी आप कहें
1: हाँ
2: नवी
1: जी हाँ जी
2: जनरेशन जी आ रही
1: हाँ
2: है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्हों के सामने, जो असी
1: क्या
2: इफ
1: बात
2: वी कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, बच्चे कुछ भी कर सकते हैं,
1: जी।
2: अपना भारत देश सब तो दुनिया का नंबर वन देश बन सकता है जो बच्चे अपने टैलेंट का सही तरह यूज़ कर लें। मैं
1: बिल्कुल
2: बच्चों को मिलता स्कूलों से भी मिलता कॉलेज से भी मिलता,
1: हाँ जी हाँ जी
2: बड़े हास्य वाली गल है, वो कहेंगे कि जी असी तो ताडे वांग बनना है। कई बच्चे जिहड़े सिविल की तैयारी शुरू करते हैं,
1: अच्छा जी
2: उन्होंने दिमाग से भी यही गल हुंदी है। साढ़े भी दिमाग इनफैक्ट जदों असी प्रिपेयर करे सी यही गल हुंदी सी कि डीसी बनांगे जी असी, मतलब
1: ठीक है जी बिल्कुल
2: सिविल्स
1: बिल्कुल
2: करके डीसी बनांगे। हुण छोटा बच्चा कह रहा कि मैं डीसी बनना है, तो मैं कहा कोई गल नहीं बेटा तू पढ़ ले, ग्रूम अप कर ले, डीसेंट चाइल्ड बन जा, डीसी
1: हाँ
2: तो
1: डीसी ही
2: आपके
1: बन गए बस
2: डीसेंट बन जाएगा। कोई बड़ा बच्चा कोई आंदा है कॉलेज का, वो कहता जी असी डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा,
1: हाँ दैट्स
2: डीसी आप पे बन
1: ग्रेट
2: जाना। सो बेसिकली डीसी बनना या सिविल सर्विस जाना एक बहुत ही एक मल्टी प्रॉन्ग चीज का एक प्रॉन्ग है। साढ़े
1: जी
2: को
1: जी
2: अगे
1: जी
2: करियर से इन्नी ऑप्शंस ने, स्पोर्ट्स पर्सन ओलंपिक्स से तुसी कुछ कर लो, असी देखिया 2016 के ओलंपिक के
1: हाँ जी हाँ
2: जेडे भी
1: जी
2: मेडलिस्ट है अजो कितने पहुंच चुके हैं।
1: बिल्कुल बिल्कुल
2: थोड़ी जी
1: बिल्कुल
2: मेहनत करके तुसी अपने देश का नाम किन्ना अगे ले जा सकते हो। तुसी किसी नू एक्टिंग का शौक हुंदा, कोई बच्चा इस तरह का इनहेरेंट टैलेंट हुंदा हैगा,
1: बिल्कुल
2: तुसी
1: बिल्कुल
2: एक्टिंग
1: हाँ जी
2: लाइन
1: हाँ
2: से
1: जी
2: चले जाओ। सिंगिंग का शौक है, अपने अपने ही एरिया च किन्ने सिंगर तुहाडे थ्रू इन्हां नू पता
1: वाकई
2: लग
1: हाँ
2: गया
1: जी हाँ जी
2: सीगा।
1: बिल्कुल जी
2: तो किसी दे कोई भी टैलेंट हैगा जे इहनू वो एक्सप्लोर करे माइंड दा, असीं बिल्कुल 5 तो 10% आपां एक्सप्लोर करते हैं, आपां माइंड
1: हाँ
2: होर
1: जी
2: एक्सपेंड करके एक्सप्लोर करिए, तुसी कितने दे कितने पहुंच सकते हो किसी भी लाइन दे विच।
1: बिल्कुल सर बहुत वधिया लग रहा है गल्लां-बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर होंदे हां।
3: जलंधर पठानकोट राष्ट्रीय राजमार्ग स्थित दशमेश गर्ल्स कॉलेज चक अल्ला बख्श मुकेरियां जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इसके अलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम और पीजीडीसी कोर्स चल रहे हैं। विद्यार्थियों लिए आधुनिक ढंग तैयार केमिस्ट्री, फिजिक्स, बायोलॉजी, एसी कंप्यूटर लैब्स, आईसीटी, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नू मुफ्त पढ़ाई, वजीफे अते इनाम अते अनाथ विद्यार्थियों लिए फीसां विच रियायतां दित्तियां जांदियां हैं। विद्यार्थियों के खेडन लिए खो खो, वॉलीबॉल, बैडमिंटन, कबड्डी, गतका, एथलैटिक, बॉल बैडमिंटन ग्राउंड उपलब्ध हैं। स्मार्ट क्लासेस दी सुविधावां दित्तियां जांदियां हैं। लाइब्रेरी विच वख वख विषयां ते 52 जर्नल उपलब्ध हैं। विद्यार्थियां हर साल यूनिवर्सिटी विच वधिया पोजीशनां हासिल कर रही ने। जोनल इंटर जोनल यूथ फेस्टिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेत्र दे नाल नाल सभ्यतारक खेत्र विच भी एक नवी पछाण बनी।
1: हाँ जी दोस्तों स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने। तो साढ़े नाल स्टूडियो में मौजूद ने डॉक्टर हिमांशु अग्रवाल जी IAS जो बतौर SDM दसूआ विच तैनात ने, ते बच्चों के भविख में लैके फिक्रमंद ने, चिंतित ने, तो उन्होंने बहुत वधिया उसारू सीधा दे रहे हैं। और डॉक्टर साहब आप जिवें पहला गल कर रहे थे कि पेरेंट्स के प्रैशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तां ने उधर कोई ज्वाइन कर लिया उधर चल जांदे आ। इह किदां दा फैसला बच्चे जिहड़ा इहदा प्रभाव पै सकदा उहनां ते?
2: कई बारी इन्हां गल्लां दा चंगा प्रभाव पैंदा हैगा बच्चां दे कि कई बारी उहनूं कोई गाइडेंस देण वाला नहीं हुंदा, बट एक सपोर्ट सिस्टम तुहानू जे मिल जाता आइदर थ्रू पीयर ग्रुप और पेरेंट्स और टीचर्स, तो एक चंगे राह नूं तुर पैंदा जे वह पुल ऑफ कर सकता है। बट ये अल्टीमेट डिसीजन जो 11वीं च होंदा बच्चा, 16-17 साल का होंदा, आप टैलेंट की गल कर रहे थे बच्चों की,
1: हाँ जी हाँ जी,
2: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वह उस फील्ड में एक कहते इंसाफ दे पाऊगा
1: हाँ
2: जी
1: हाँ
2: जी
1: जी
2: राह
1: हाँ
2: वो
1: जी
2: तुर पाया
1: बिल्कुल
2: है।
1: बिल्कुल
2: जे उन्होंने लगता है कि मैं इन्नी मेहनत कर सकता है या मैं इन्हों इंसाफ दे सकता है, वो बिल्कुल उन्होंने उस लाइन में टो द लाइन जिन्होंने आप कहते हैं
1: हाँ जी हाँ
2: वो
1: जी
2: कर
1: हाँ
2: सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा
1: उधर
2: हूँ,
1: आ गया
2: उस वेले देखो अकेला डिसीजन लेना कई बच्चे ले भी लेंगे ने,
1: हाँ
2: बट
1: जी हाँ
2: उस
1: जी
2: वेले अगेन जो उन्होंने कोई कोई सीधे राह पा दे जिन्होंने आप
1: जी
2: कहते हैं कि सीधे राह पाना,
1: हाँ जी हाँ जी हाँ जी
2: पेरेंट टीचर कह दे कि भाई दिस इज योर कैलिबर
1: ओके
2: कैलिबर तुसी ये कर सकते हो, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ
1: ਜੀ
2: ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
1: ਬਿਲਕੁਲ
2: ਇਹਦੇ ਵਿੱਚ
1: ਬਿਲਕੁਲ ਜੀ
2: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
1: ਹਾਂਜੀ
2: ਇੰਨਾ
1: ਹਾਂਜੀ
2: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ ਬਸ
2: ਉਹ
1: ਉਹਦਾ ਹੀ
2: ਸਮਝ ਕੇ
1: ਚਾਹੀਦਾ
2: ਜੇ
1: ਹਾਂਜੀ
2: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
2: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਵਾਰੀ।
1: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ ਵੱਖਰੀਆਂ-ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨਡ ਹੋਣਾ ਚਾਹੀਦਾ ਹੈਗਾ।
1: ਉਹਨਾਂ ਦੀ ਟ੍ਰੇਨਿੰਗ
2: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਉਤਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਇਹ ਨਹੀਂ ਹੈ ਤਾਂ ਵੀ ਉਹ ਹੈਗੇ,
2: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਉਸ ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
2: ਮਿਟਦੀ ਨਹੀਂ
1: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
2: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ
2: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
2: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਨਹੀਂ ਆ। ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
2: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
2: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
2: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
2: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
2: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
2: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
1: ਜੀ ਜੀ,
2: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
2: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
2: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ठीक है,
1: जी
2: क्योंकि
1: जी जी
2: उहदे बाद तुसीं सारी उम्र अपने उम्र जिहड़ा है संभल के चलते हो कि पिछली बार
1: हाँ
2: मैं ये फेल आया सी इस कारण तो फेल होया सीगा,
1: कोशिश हो जाती
2: कॉशियस हो जाते बिल्कुल।
1: जी
2: फेलियर तो बाद जिहड़ा उठना हुंदा हैगा वो बहुत तुहाडा लाइफ
1: और जरूरी है जी।
2: वो स्टेप जे तुहाडा चंगा चला जांदा उस तो बाद तुहानू कोई नहीं रोक सकदा। जदों ही फेल हो गए बह जाओगे यू क्रिप करन लग जाओगे कि
1: हाँ
2: मैं तो
1: क्यों
2: फेल हो गया
1: नहीं,
2: जी, मैं हुण कुछ नहीं कर सकता लाइफ दे विच, मैं वो छोड़
1: रब
2: दे, मैं
1: ने ठीक नहीं
2: रब
1: किया
2: नूं दोष देता, गुआंढियां नूं दोष देता, इस तरह कर लिया फिर उत्थे ही तुहाडा जिहड़ा सारा खराब हो जाना फोकस। जे तुसीं खड़े हो गए उस तो बाद फिर तो तुहानू कोई रोक ही नहीं सकदा।
1: बिल्कुल वो जरूरी है जी।
2: बिल्कुल
1: गिरते हैं शाह सवारी मैदाने जंग में,
2: बिल्कुल
1: वो तुम
2: बिल्कुल
1: क्या
2: बिल्कुल
1: गिरेंगे। ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लिख के ला लिया तो वाकई उन्हें ड्रीम फॉलो किया तो
2: बिल्कुल
1: स्टार की यात्रा की। तो ये जरूरी है जिहड़ा कोचिंग, एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे को मैन टू मैन वो वेरी करती है, किसी को लोड़ है किसी को नहीं लोड़ है। फिर भी जो कोचिंग सेंटर्स है ये तो मशरूमिंग इन्हों की इन्नी ज़्यादा हो रही है, इन्हों की कोई सिग्निफिकेंस अपन की लगती है जो?
2: कोचिंग एक भेड़ चाल बन चुकी है अज के जमाने
1: जी
2: दे विच।
1: जी जी जी
2: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
1: हाँ जी हाँ
2: कोटा
1: जी हाँ
2: दिल्ली
1: जी
2: एक हब
1: वो
2: बन
1: तो
2: गया
1: पूरा
2: है,
1: कोचिंग जंगल बन गया
2: उदे
1: है
2: उत्थे हब बन गया है, तो उत्थे जिहड़े बच्चे निकल रहे ने काफ़ी सक्सेसफुली निकल रहे ने।
1: जी
2: बट
1: जी
2: तुसीं
1: जी
2: परसेंटेज वेखो उत्थे
1: जी
2: जो लख बच्चे जा रहे ने ते 100 बच्चा निकलता हैगा।
1: ओ जी बिल्कुल
2: ठीक है, ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
1: निकालता। हाँ
2: निकालता या कोई पर्टिकुलर शहर है इस तरह का जिहड़ा 100 बच्चे हर साल निकालता है, बट उत्थे परसेंटेज भी देखी जाए कि कहड़े बच्चे नहीं निकालते ते वो अगे की करते पए ने।
1: बिल्कुल
2: मेरा
1: सही
2: कंसर्न नहीं है कि वो बच्चे फेल हो रहे ने, मेरा कंसर्न ये है कि फेल होने तो बाद उन्होंने उत्थे कोई काउंसलिंग उत्थे हो रही है
1: हाँ जी हाँ
2: कि
1: जी
2: वो बच्चे जिहड़े कि किसी कारणवश नहीं निकलते पे,
1: नहीं
2: अपने
1: निकल
2: करियर च नहीं निकलते पे,
1: हाँ जी हाँ
2: कि
1: जी हाँ
2: वो फेल होने तो बाद अगे होर मेहनत करते ने, अगे होर ट्राई करते ने, अगे कितने कोई डाइवर्स फील्ड के विच चले जाते ने,
1: जी
2: डिस्पर्स
1: जी
2: हो
1: जी
2: जाते ने, कि
1: हाँ
2: वो उत्थे स्टक रह जाते हैं अपने करियर दे, अपने लाइफ दे पॉइंट दे कि जी मैं तो हुण निकलना ही है 6 7 साल 8 साल अपने भावें मैं खराब कर लवा।
1: जी
2: सो इस तरह के जो कोचिंग सेंटर ने उदों पेरेंट्स का अगेन फ्रेंड्स का पीयर ग्रुप का इवन
1: प्रेशर
2: वो इवन कोचिंग सेंटर्स का रोल बन जाता है कि बच्चों ढंग ना गाइड करन, 3 4 साल हो गए नहीं निकलता पाया, एंड अगे लाइफ से या तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकलता,
1: हाँ
2: उस बाद अपना प्लान बी ते आ जाओ। एक प्लान बी होना लाइफ से हर चीज से और
1: जरूरी
2: बहुत
1: है,
2: जरूरी हैगा,
1: एक बैकअप
2: एक
1: प्लान
2: बैकअप
1: जरूरी है।
2: जिवें
1: हाँ
2: तुहाडे
1: जी
2: स्टूडियो च बैकअप प्लान तुहाडे हर चीज का हुंदा हैगा,
1: बैकअप
2: और बैकअप प्लान लाइफ च होना भी बहुत जरूरी है कि
1: प्लान
2: कितने कोई
1: बिल्कुल
2: स्टक करके तो तुसीं प्लान बी ते आ जाओ। तो मेरा
1: जी।
2: कंसर्न यही है कि जो कोचिंग सेंटर से तुसीं जा रहे हो कोचिंग के बावजूद भी कुछ परसेंटेज 99% तुसीं सक्सेसफुल नहीं रहोगे,
1: हाँ
2: 1% ही
1: जी
2: तुहाडा सक्सेस चांसेस हैगे।
1: जी
2: उस तो बाद अपना जिहड़ा प्लान बी जरूर अपने नाल रखना चाहिए है, या तो पढ़ाई के नाल नाल तुसीं कोई जॉब ज्वाइन कर लो, या तुसीं अपना कोई नाल साइड बिजनेस शुरू कर सकते हो। अजकल मेक इन इंडिया, स्टार्टअप इंडिया, इस तरह के काफ़ी
1: सारे आ
2: जिहड़े
1: रहे हैं,
2: प्रोग्राम बनते पए
1: बड़े
2: ने,
1: अच्छे
2: तुसीं
1: प्रोग्राम हैं
2: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने, तुसीं
1: जी
2: नाल
1: जी
2: नाल कर सकते हो, नाल नाल अपने ड्रीम नू अचीव करन दा भी जिहड़ा है अटैम्प्ट कर सकते हो।
1: बिल्कुल
2: बट
1: बिल्कुल,
2: फेल हो गए, फेल होने तो बाद तुसीं ना उठे फिर उत्थे तुहाडा करियर जिहड़ा है खत्म
1: क्योंकि
2: है।
1: जिहड़ा फेल हो के फेल पास होना तो जिंदगी का एक वो भी
2: बिल्कुल
1: यही जिंदगी है, लेकिन
2: बिल्कुल
1: इतने प्रेशर इन्ना होंगे उत्थे जो आप कोटे की गल करिए जां ईवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजते हैं बच्चे नूं वो इहनूं इक ग्रंटड मान लैंदे आ कि हुण उत्थे चल गया, दैट इज बस ये हो गया बन गया जो आप बनाउणा चाहुंदे हो, उस उतों बच्चे दे जिहड़ी स्ट्रेस लैवल कितने ज़्यादा बढ़ जाता है।
2: बिल्कुल
1: तो आप ये भी देखते हैं बड़ी दुखदाई खबर आती है कि उत्थे आत्महत्या कर ली किसी बच्चे ने,
2: बिल्कुल
1: कुछ घट गया बढ़ गया नंबर कुछ ऐसा हो गया है, ये एक माड़ा असर जिहड़ा आप समझते हैं कि पैंदा है बच्चों का। वो प्रेशर है जिहड़ा है उन्होंने घट मैनेजमेंट है जिहड़ी स्ट्रेस मैनेजमेंट है ये बच्चा किवें उन्होंने कर सकता है उत्थे जिहड़ा बंदा उत्थे है।
2: एक हैरानी वाली गल जिहड़ी सामने आ रही है, स्ट्रेस जिहड़ी मैनेजमेंट है फेलियर ते नहीं है, सक्सेस ते भी अजकल स्ट्रेस हो रहा है।
1: अच्छा
2: बच्चे
1: जी
2: जिहड़े फेल मतलब फेल मैं कहूंगा नाकामयाब हो जाते हैं किसी कॉम्पिटिटिव एग्जाम च, उन्हां दी खबरां आंदियां
1: हाँ
2: ने।
1: जी हाँ जी जी
2: कोई किसी फील्ड च चला जाता मान लो डॉक्टरी कर लैंदा है या किसी
1: जी
2: इंजीनियरिंग कर लैंदा है, उत्थे कोई इस तरह की घटना हो जाती है, हंसी मजाक हो जाता है, या फिर ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ
2: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਤੋਂ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ।
1: ਸੈਲਫ ਕਾਉਂਸਲਿੰਗ,
2: ਸੈਲਫ ਕਾਉਂਸਲਿੰਗ ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
2: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ।
2: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
2: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਆਹ

0: பவர் ரேடியோ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ

0: ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
1: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
0: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
1: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
0: ਜੀ,
1: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
0: ਜੀ।
1: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ 'ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
0: ਜੀ ਜੀ,
1: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
0: ਜੀ,
1: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ, ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ 1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ ਲੋਕ ਜਾਂਦੇ ਨੇ ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ ਦੇ ਵਿੱਚ ਆਰਟਸ ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
0: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ। ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ, ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਆ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
1: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12th ਜਮਾਤ ਕਰਕੇ, ETT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ।
0: ਜੀ ਜੀ ਜੀ,
1: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ TV ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ ਤੇ ਮੈਂ ਇਹਦੇ ਨਾਂ ਨੀ ਲੈਣਾ ਚਾਹੂੰਗਾ। ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ। ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ। ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ 'ਚ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ। ਉਹਦੇ 'ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ 'ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ 'ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ। ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ, ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
0: ਤੇ
1: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
0: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
1: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
0: ਬਿਲਕੁਲ ਬਿਲਕੁਲ।
1: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ ਤਾਂ ਪੰਜਾਬੀ ਫਿਲਮਾਂ, ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
0: ਬਿਲਕੁਲ
1: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ, ਮੈਂ ਖੁਦ
0: ਜੀ ਜੀ ਜੀ
1: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਵਾ ਦਿੰਦਾ ਬੱਚਿਆਂ ਨੂੰ ਵੀ
0: ਜੀ
1: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ
0: ਜੀ
1: ਹੋਰ
0: ਜੀ ਜੀ
1: ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
0: ਜੀ
1: ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ
0: ਜੀ ਜੀ ਜੀ
1: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
0: ਜੀ
1: ਤਾਂ
0: ਜੀ
1: ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
0: ਜੀ
1: ਤਾਂ
0: ਜੀ
1: ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ
0: ਜੀ
1: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
0: ਜੀ
1: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ ਡਾਕ ਰਾਹੀਂ, ਉਦੋਂ ਸਾਡੇ ਅਖਬਾਰ ਆਉਂਦੇ ਜਾਂ
0: ਜੀ
1: ਹੋਰ
0: ਜੀ
1: ਰੂਪ
0: ਜੀ
1: 'ਚ। ਤਾਂ
0: ਬਿਲਕੁਲ
1: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ
0: ਜੀ
1: ਅੱਜ
0: ਜੀ
1: ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ।
0: ਜੀ
1: ਤੇ ਇਸ
0: ਜੀ ਜੀ
1: ਕਰਕੇ ਮੈਂ ਕਹਿੰਦਾ ਕਿ ਮਿਹਨਤ ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
0: ਜੀ
1: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ
0: ਜੀ ਜੀ
1: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
0: ਜੀ
1: ਇੱਕ
0: ਜੀ
1: ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ
0: ਜੀ
1: ਟੀਚਰ ਕੋਲ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ
0: ਜੀ
1: ਕਿਸਮ
0: ਜੀ
1: ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ,
0: ਜੀ ਜੀ,
1: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ,
0: ਜੀ
1: ਮੇਰੀ ਧਾਰਨਾ ਉਲਟ ਹੈ
0: ਜੀ
1: ਕਿ
0: ਜੀ
1: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ
0: ਬਿਲਕੁਲ
1: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
0: ਜੀ
1: ਕਿਸ
0: ਜੀ
1: ਦੀ
0: ਜੀ
1: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
0: ਜੀ ਜੀ ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
1: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
0: ਜੀ
1: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
0: ਜੀ ਜੀ
1: ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
0: ਜੀ
1: ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ,
0: ਜੀ
1: ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
0: ਜੀ ਜੀ
1: ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ,
0: ਤੇ
1: ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਐਡੀਟਰ ਨੇ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
0: ਜੀ ਜੀ
1: ਇਹ
0: ਜੀ
1: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
0: ਜੀ
1: ਤਾਂ ਮੈਂ
0: ਜੀ
1: ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
0: ਜੀ ਜੀ
1: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
0: ਜੀ
1: ਔਰ
0: ਜੀ
1: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
0: ਜੀ
1: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
0: ਜੀ
1: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
0: ਜੀ ਜੀ
1: ਇੰਡੋ
0: ਜੀ ਜੀ
1: ਪਾਕ ਪੰਜਾਬ ਖੇਡਾਂ ਹੋਈਆਂ ਸੀ,
0: ਜੀ
1: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
0: ਜੀ
1: ਇੱਕ
0: ਜੀ
1: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
0: ਜੀ ਜੀ ਜੀ
1: ਤਾਂ
0: ਜੀ
1: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
0: ਜੀ ਜੀ ਜੀ
1: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ ਚ ਵੀ ਮੈਨੂੰ ਮੌਕਾ ਮਿਲਿਆ।
0: ਜੀ
1: ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
0: ਜੀ
1: ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
0: ਜੀ
1: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ ਤਿੰਨ ਸਕਦੇ।
0: ਕਿਆ
1: ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ।
0: ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਤੇ ਸਾਰੀਆਂ ਚੀਜ਼ਾਂ ਨੇ, ਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਯੋਗਦਾਨ ਰਹਿੰਦਾ ਹੈ। ਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ, ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆ, ਮੈਂ ਇਹ ਨੀ ਕਹੂੰਗਾ ਫੈਨ ਨੀ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
0: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ, ਰੱਬ ਰੱਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ, ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਫਿਰ ਸਿੱਧ ਹੋ ਜਾਂਦਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ, ਇਹਦੇ
0: ਸਾਡਾ ਇਹਨੇ ਕਿਹੜਾ ਬੰਦਾ।
1: ਜੇ ਟੀਚਰ ਦੋ ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ ਹੈ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਦਾ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ। ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ। ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ YouTube ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ। ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਪੈ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਹੀ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਹੈ, ਹਾਂਜੀ, ਜੋ ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਦਿਆ ਗਿਆ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ।
1: ਠੀਕ ਠੀਕ,
0: ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਬਣ ਹੀ ਜਾਏਗਾ ਕੁਝ ਨਾ ਕੁਝ, ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ, ਕਿਉਂਕਿ ਮੇਰਾ ਮੁੰਡਾ,
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਆ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼ਰੂਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂਕਿ ਅਤੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾਇਆ ਬੱਚਾ BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
0: ਹਾਂਜੀ,
1: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਤੁਹਾਡੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ
0: ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ

0: ਟੈਕਨੋਲੋਜੀ ਦੇਖੋ
1: ਬਿਲਕੁਲ
0: ਆ ਰਿਹਾ, ਕਿੰਨਾ ਕੁਛ ਇਹ ਚ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ, ਅਤੇ ਉਹ ਮਤਲਬ ਪੇਰੈਂਟਸ ਨੂੰ ਥੋੜ੍ਹਾ ਸੋਚ ਬਦਲਣੀ ਚਾਹੀਦੀ, ਥੋੜ੍ਹੀ ਇਸ ਲੈਵਲ 'ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤਾਂ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਇਹ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ,
0: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ,
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1 or 2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ, ਕਮੀ ਰਹਿੰਦੀ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
1: ਹਾਂਜੀ ਹਾਂਜੀ, ਸੋ ਪੇਰੈਂਟਸ ਅਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ,
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ BTECH ਕਰਦੇ ਆ, ਫਾਈਨਲ ਈਅਰ 'ਚ ਹੁੰਦੇ, MTECH ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
0: ਜੀ,
1: ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ,
1: IELTS ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲ ਬੁਲਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ,
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ NDA ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ NDA ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ, ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ IP ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ

0: ਲੜਕੀਆਂ ਦੇ ਲਈ ਬਣਾਇਆ ਹੋਇਆ। ਉਹ ਕਹਿੰਦੇ ਕਿ ਦੇਖੋ ਜੀ, ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ।
0: ਮੈਂ ਕਿਹਾ ਜੀ ਕੀ ਗੱਲ ਹੈ ਜੀ? ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ।
0: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ।
1: ਹਾਂਜੀ ਹਾਂਜੀ ਬਿਲਕੁਲ।
0: ਅਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਜੇ ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਸਾਰਾ ਕੁਝ ਮੂੰਹ 'ਚ ਸੁੱਟ ਕੇ ਆ
1: ਜਾਏ। ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ।
1: ਅੱਛਾ, ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ।
1: ਹਾਂਜੀ ਹਾਂਜੀ।
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ 'ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜ੍ਹੀ ਸੁਸਤ ਆ ਜਾਂ ਕੀ ਆ। ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਅਤੇ ਉਹ ਤਾਂ ਰੂਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ।
0: ਅਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ। ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਔਰ ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ।
0: ਤੋ ਇਹ ਜਿਹੜੀ ਆ ਸਿਲਸਿਲਾ ਹੈ, ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ।
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਅਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ। ਅਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜ੍ਹਾ ਪੈ ਜਾਏਗਾ।
1: ਹਾਂਜੀ ਬਿਲਕੁਲ।
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਅਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ।
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਅਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ।
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜਿਕਸ ਦੇ ਵਿੱਚ ਅਸੀਂ ਜਦੋਂ ਫਿਜਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ।
0: ਅੱਛਾ।
1: ਤਾਂ ਕਿ ਬੱਚਿਆਂ ਨੂੰ ਫਿਜਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜਿਕਸ ਦਾ ਗੁਜ਼ਾਰਾ ਹੈ, ਅਤੇ ਫਿਜਿਕਸ ਦਾ ਤਾਂ ਹੈ ਹੀ ਨਹੀਂ, ਅਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ 'ਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ, ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: Guapa Radio.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂਜੀ
2: ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: 'ਤੇ ਛਪਦੇ ਆ ਜਾਂ ਸਟੇਟ ਪੱਧਰ 'ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ
1: ਜ਼ਿਲ੍ਹਿਆਂ
2: ਬਿਲਕੁਲ
1: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ
2: ਪ੍ਰਾਈਵੇਟਲੀ।
1: ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਹ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ
2: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ
1: ਨਾਲ,
2: ਹਾਂਜੀ
1: ਉਹ
2: ਹਾਂਜੀ
1: ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
2: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ, ਬਸ
1: ਅੱਛਾ ਜੀ
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ ਭਾਸ਼ਾ ਮੁਹਾਰਤ ਹੈ ਤੇ ਉਹ
1: ਹਾਂਜੀ
2: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨ ਲਈ,
2: ਹਾਂਜੀ
1: ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ
2: ਸਕਿੱਲ,
1: ਵਧੀਆ ਲਿਖਾਰੀ ਹੋਣਾ ਚਾਹੀਦਾ।
2: ਜੀ
1: ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
2: ਜੀ
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
2: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ,
1: ਦੌਰ
2: ਸੋਸ਼ਲ
1: ਹੈਗਾ, ਸੋਸ਼ਲ
2: ਹਾਂਜੀ
1: ਮੀਡੀਆ ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ
2: ਬਿਲਕੁਲ।
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ, ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਜ਼ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ,
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ
2: ਜਿੰਨੇ
1: ਜੀ
2: ਵੀ, ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ, ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ, ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ, ਜਾਂ ਉਹਨਾਂ ਨੂੰ
2: ਬਿਲਕੁਲ
1: ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ, ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ, ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ
2: ਹਾਂਜੀ
1: ਹੋਵੇਗਾ।
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ, ਕਿਸੇ 'ਤੇ ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
2: ਜੀ
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ। ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ,
2: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनों लाइक्स आंदे हैं, तो उस दे नाल उसनों उसदी इनकम दा सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़ी हैगे आपणे आले दुआले बहुत सारियां इहो जिहियां गल्लां हुंदियां ने, इहो जिहे कम हुंदे ने जिन्हां बारे असीं जानकारी दे सकदे हां वी साडे एरिए दे विच आह कम हो रहे ने,
2: बिल्कुल
1: उहनां दे वीडियो
2: बिल्कुल
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दियां कई ऐप्स हैगियां ने जिहड़ियां उत्थे अकाउंट बणा के कम करन वालियां नूं पैसे वी दिंदियां ने।
2: हाँ बिल्कुल
1: हाँ जी, इहदे बारे वी जे तुसीं थोड़ा ही विस्तार च गल करो तां वधिया होवेगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जां जो भी है, तां
1: जहाँ उन्हें व्यू ज़्यादा होंगे हैं।
2: हाँ जी व्यूज ज्यादा होंगे हैं, तां उन्हां नू हायर भी, मतलब उन्हां नू एडवरटाइजमेंट लई यूज भी करते हैं।
1: हाँ जी
2: हाँ जी, ओहदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां वो एडवरटाइजमेंट पाउण वाला तुहानू पेमेंट करेगा और अपनी एडवरटाइजमेंट उन्हां दी वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे इस तरह दीआं गल्लां करदे है। इक दो कलाकार जिहड़े इक दूजे दे विरुद्ध बोलदे ने ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्हां नूं देखदे ऐ उन्हां दे व्यू भी वधदे ने ते ओह कमाई कर रहे ने, ये अपना जिहड़ा हैगा एनर्जी समां पैसा ओह इधर
2: सब हाँ
1: व्यस्त
2: जी
1: करदे ने।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम पे, जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओ तां एक तरह नाल अपना फ्यूचर करियर सब कुछ बना के सेट ने ऑलरेडी, उन्हां दे पिछे अपना टाइम वेस्ट करन तो अच्छा है उन्हां दे पिछे अपने अपने रिलेशन, अपने फ्रेंड्स नाल लड़ाई झगड़े करके मतलब
1: हाँ
2: दुनिया
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसे भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो, उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहीदी है, तुहाडे करियर लई होने चाहीदी है, तुहानू जो तुहाडा प्राइम मेन फोकस होना चाहीदा है वो तुहाडा करियर होना चाहीदा है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसी बहुत वधिया विचार मीडिया के खेत्र संबंधी पेश किए, नौजवानों ने एक वधिया दिशा दिती, असीं तुहाडा धन्नवाद करते हैं। ते अखीर दे विच मैं चाहांगा भी जे कोई होर तुसी गल खास गल इस खेत्र बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करती हाँ जी दुआबा रेडियो दा कि तुहानू तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई इही एक लाइक एक मैं उहनां नू सिर्फ एक इही चीज दसना चाहांगी कि तुहानू सब तो पहला उन्हां लई अपना एम और अपना फ्यूचर सिक्योर करना प्राइम फोकस होना चाहिदा है। सब तो पहला तुसी अपना फ्यूचर सेट करो, उस तो बाद कोई भी नेक्स्ट जो स्टेप है तुहाडे लई जरूरी होएगा। सब तो फर्स्ट प्रायोरिटी तुहानू अपने फ्यूचर नू, अपने करियर नू ही देनी चाहीदी है।
1: हाँ जी
2: धन्यवाद जी।
1: बिल्कुल, ये तो हैगा ही है जी। मैडम एक बार फिर थोड़ा बहुत बहुत धन्यवाद करते हैं, तो तुसी साढ़े नाल विचार सांझे किए, बड़िया कीमती गल्लां कीतियां ने। मैं समझदा जिहड़े साढ़े स्रोते ने वो इन्हां गल्लां नूं गंभीरता नाल इन्हां बारे सोचणगे, विचारणगे ते अपनी जिंदगी दे विच अपनाउणगे, ते मीडिया दे खेत्र नूं अपना के इस खेत्र दे विच अपना भविख संवारन लई यतन करनगे। ते मैं समझदा जिहड़ा मीडिया दा खेत्र है इह अज दी नौजवान पीढ़ी दे लई बहुत ही वधिया खेत्र है, जिथे वह अपना भविख बड़े वधिया पासे लैके जा सकते हैं। तो नाल नाल जिहड़ी है इस खेत्र दे विच सानू जिहड़ी हैगी पब्लिक दे विच एक नवीं पहचान भी मिलती है। मैडम साहिबाना जी एक बार फिर तुहाडा बहुत बहुत धन्यवाद जी। हुण वेला हो
2: धन्यवाद।
1: गया है प्रोग्राम समाप्त करन दा, अगली बार फिर मिलांगे। तुहाडा सारयां दा बहुत बहुत धन्यवाद दुआबा रेडियो उत्ते प्रोग्राम सिक्ख्या ते रुजगार दे विच।

0: ਦੁਆਬਾ ਰੇਡੀਓ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ, ਦੇਸ਼ ਵਿਦੇਸ਼ ਦੀਆਂ ਖਬਰਾਂ, ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਕਿਤਾਬ ਪੰਜਾਬ, ਜਿਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਵੀ ਉਸਦੇ ਵਿੱਚੋਂ ਬਾਤਚੀਤ ਕਰ ਰਹੇ ਹਾਂ ਤੇ ਉਸਦੀ ਸ਼ੁਰੂਆਤ ਕੀਤੀ ਹੋਈ ਹੈ। ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਜਿਹੜਾ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਤੇ ਲੜੀਵਾਰ ਭਾਗ 6ਵਾਂ ਅੱਜ ਤੁਹਾਡੇ ਨਾਲ ਉਹਦੀ ਸਾਂਝ ਪਾਵਾਂਗੇ ਤੇ ਉਹਦੇ ਵਿੱਚੋਂ ਗੱਲ ਕੋਈ ਨਵੀਂ ਵੀ ਸੁਣਾਵਾਂਗੇ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੁਹਾਡੇ ਲਈ, ਜਿਹੜਾ ਨੰਬਰ ਵੀ ਨਾਲ ਦੀ ਨਾਲ ਲਿਖ ਦਿੱਤਾ ਜਾਂਦਾ ਹੈ, ਨਾਲ ਫਲੈਸ਼ ਵੀ ਕਰਦਾ ਰਹਿੰਦਾ ਉਪਰਲੇ ਪਾਸੇ ਤੇ ਉਹਦੇ ਉੱਤੇ ਡਾਇਲ ਕਰਕੇ +358 44 976 19 ਸਟੂਡੀਓ ਦੇ ਉੱਤੇ ਲਾਈਨ ਦੇ ਉੱਤੇ ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ, ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ, ਇਸ ਵਕਤ ਸ਼ਾਮ ਦੇ ਐਗਜੈਕਟਲੀ 7:05 ਦਾ ਸਮਾਂ ਹੈ। ਮੀਂਹ ਘੜੀ ਜਿਹੜਾ ਬਾਹਰ ਮਾਹੌਲ ਜਿਹੜਾ ਬਣਿਆ ਹੋਇਆ, ਵਿੱਚ ਵਿੱਚ ਮੀਂਹ ਘੜੀ ਜਿਹੜੀ ਹੈ ਪੈ ਜਾਂਦੀ ਹੈ ਤੇ ਇੱਥੇ ਕਿਉਂਕਿ ਸਰਕਾਰਾਂ ਦੇ ਲੋ ਤੇ ਨਾਲ ਮੀਂਹ ਦਾ ਕੁਝ ਪਤਾ ਨਹੀਂ ਲੱਗਦਾ ਕਿ ਕਦੋਂ ਇਹ ਬਰਨ ਲੱਗ ਜਾਂਦੇ ਨੇ। ਇਸ ਦੇ ਨਾਲ ਹੀ ਦੋਸਤੋ, ਭਾਰਤ ਦੇ ਵਿੱਚ ਸਮਾਂ ਤੇ ਸਥਿਤੀ ਜਿਹੜਾ 9:35 ਨੇ ਘੜੀਆਂ ਦੇ ਉੱਤੇ, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:05 ਦਾ, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਨੇ, ਯੂਕੇ ਦੇ ਵਿੱਚ ਸ਼ਾਮ ਦੇ 5:05 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:00 ਦੇ ਉੱਤੇ 5 ਦੀ ਹੈ। ਲੋ ਫਿਰ ਕਰਦੇ ਆ ਗਾ ਸਭ ਤੋਂ ਪਹਿਲਾਂ ਜਿਹੜਾ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਚਲਾਵਾਂਗੇ। ਅੱਜ ਦੇ ਦਿਹਾੜੇ ਨੂੰ ਵੀ ਯਾਦ ਕਰਾਂਗੇ, ਖਾਸ ਦਿਹਾੜਾ ਵੀ ਅੱਜ ਜਿਹੜਾ ਬਾਲ ਮਜ਼ਦੂਰੀ ਦਿਵਸ ਮਨਾਇਆ ਜਾਂਦਾ ਹੈ ਤੇ ਉਹਦਾ ਵੀ ਜ਼ਿਕਰ ਕਰਦੇ ਹਾਂ ਅੱਗੇ ਜਾ ਕੇ, ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 12 June 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ, ਇਸ ਹਫ਼ਤੇ ਦਾ ਆਖਰੀ ਦਿਨ ਜਾਣੀ ਕਿ ਪ੍ਰੋਗਰਾਮ ਦੇ ਦੌਰਾਨ ਤੇ ਕੱਲ੍ਹ ਤੋਂ ਸਮਰਜੀਤ ਸਿੰਘ ਸ਼ਮੀ ਜੀ ਸੈਟਰਡੇ ਸੰਡੇ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਹਾਜ਼ਰ ਹੋਣਗੇ ਤੇ ਨਾਲ ਮਾਲ ਸੁਰਿੰਦਰ ਜੀ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਭੇਜ ਰਹੇ ਨੇ ਜੀ ਤੇ ਪਰਿਵਾਰ ਨੂੰ, ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਅੱਜ ਦੇ ਵਿਚਾਰ ਦੇ ਵਿੱਚ ਗੱਲ ਆਉਂਦੀ ਹੈ ਕਿ ਕਾਨੂੰਨ ਬਣਾਉਣ ਦਾ ਜਿਹੜਾ ਕੀ ਫਾਇਦਾ ਹੈ ਜੇ ਸਹੀ ਅਰਥਾਂ ਦੇ ਵਿੱਚ ਲਾਗੂ ਹੀ ਨਹੀਂ ਹੋਣਾ ਜਾਂ ਲਾਗੂ ਹੀ ਨਹੀਂ ਕਰਨੇ। ਬਾਲ ਮਜ਼ਦੂਰੀ ਦੇ ਲਈ ਗਰੀਬੀ ਬਹੁਤ ਵੱਡਾ ਜਿਹੜਾ ਇੱਕ ਫੈਕਟਰ ਬਣਿਆ ਹੋਇਆ ਹੈ। ਪਿਛਲੇ ਦਿਨਾਂ ਦੇ ਵਿੱਚ ਟਰੰਪ ਸਾਹਿਬ ਨੇ ਵੀ ਕਿਹਾ ਸੀ ਕਿ ਭਾਈ ਮੈਂ ਸਮਾਨ ਨਹੀਂ ਲੈਣਾ ਜਾਂ ਟੈਰਿਫ ਤੁਹਾਡੇ ਉੱਤੇ ਹੋਰ ਲਾਵਾਂਗਾ ਕਿਉਂਕਿ ਤੁਸੀਂ ਬਾਲ ਮਜ਼ਦੂਰੀ ਕਰਾ ਕੇ ਤੇ ਆਪਣਾ ਪ੍ਰੋਡਕਟ ਵੇਚਦੇ ਹੋ, ਇਹਨਾਂ ਚੀਜ਼ਾਂ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਪਰ ਉਹਦੇ ਤੋਂ ਪੁੱਛੇ ਭਾਈ ਚਾਈਨਾ ਦੇ ਵਿੱਚੋਂ ਵੀ $5 ਦਾ ਜਿਹੜਾ ਆਈਫੋਨ ਬਣਦਾ ਤੇ ਇੱਥੇ ਆ ਕੇ ਤੁਸੀਂ $500 ਦਾ ਵੇਚਦੇ ਹੋ ਤੇ ਉੱਥੇ ਵੀ ਸਾਰਾ ਕੁਝ ਇਹੋ ਚੱਲਦਾ ਹੈ। ਦੂਸਰੇ ਪਾਸੇ ਚਲੋ ਇਹ ਚੀਜ਼ਾਂ ਘੱਟ ਹੋਣੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਆਉਣਾ ਚਾਹੀਦਾ, ਨਾ ਕਿ ਉਹਨਾਂ ਦੀਆਂ ਮਜਬੂਰੀਆਂ ਜਾਂ ਪਰਿਵਾਰ ਨੂੰ ਪਾਲਣ ਦੀ ਜਿਹੜੀ ਹੈ ਜ਼ਿੰਮੇਵਾਰੀ ਬਚਪਨ ਤੋਂ ਪਹਿਲਾਂ ਹੀ ਉਹਦੇ ਉੱਤੇ ਜਿਹੜੀ ਹੈ ਥੋਪ ਦਿੱਤੀ ਜਾਂਦੀ ਹੈ ਤੇ ਉਹਦਾ ਬਚਪਨ ਤੇ ਉਹਦੀ ਜਵਾਨੀ ਇਸੇ ਹੀ ਲੇਖੇ ਲੱਗ ਜਾਂਦੀ ਹੈ। ਅੱਜ ਦੀ ਗੱਲ ਕਰੀਏ ਤੇ 12 June 1812 ਦੇ ਵਿੱਚ ਤੁਹਾਨੂੰ ਲੈ ਚਲਦੇ ਹਾਂ, ਜਦੋਂ ਫਰਾਂਸ ਦੇ ਬਾਦਸ਼ਾਹ ਨੈਪੋਲੀਅਨ ਬੋਨਾਪਾਰਟ ਦੀ ਰੂਸ ਦੇ ਵਿਰੁੱਧ ਜਿਹੜੀ ਜੰਗ ਹੋਈ ਸੀ ਤੇ 1915 ਦੇ ਵਿੱਚ ਗਦਰੀਆਂ ਦੇ ਵੱਲੋਂ ਹਥਿਆਰ ਖੋਹਣ ਦਾ ਵੱਲੇ ਪੁੱਲ ਅੰਮ੍ਰਿਤਸਰ ਦਾ ਜਿਹੜਾ ਸਾਕਾ ਹੈ ਉਹਦਾ ਵੀ ਸੰਖੇਪ ਦੇ ਵਿੱਚ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ, ਅੱਜ ਦੇ ਦਿਹਾੜੇ ਦੇ ਉੱਤੇ ਵਾਪਰਿਆ ਸੀ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ਹੋਣਾ ਨੂੰ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਜਿਹੜੀ ਅੱਜ ਸੁਣਾਈ ਗਈ ਸੀ। 1964 ਦੇ ਵਿੱਚ ਅਫਰੀਕਨ ਨੈਸ਼ਨਲ ਕਾਂਗਰਸ ਦੇ ਮੁਖੀ ਨੈਲਸਨ ਮੰਡੇਲਾ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜੋ 27 ਤੋਂ 28 ਸਾਲ ਦੇ ਕਰੀਬ ਜੇਲ੍ਹ ਦੇ ਵਿੱਚ ਰਹੇ ਨੇ। 1996 ਦੇ ਵਿੱਚ ਪ੍ਰਧਾਨ ਮੰਤਰੀ ਐਚ ਡੀ ਦੇਵੇਗੌੜਾ ਉਹਨਾਂ ਨੇ ਲੋਕ ਸਭਾ ਦੇ ਵਿੱਚ ਭਰੋਸੇ ਦਾ ਵੋਟ ਹਾਸਲ ਕੀਤਾ ਸੀ ਤੇ 2015 ਦੇ ਵਿੱਚ ਰੌਕ ਗਾਰਡਨ ਚੰਡੀਗੜ੍ਹ ਦੇ ਨਿਰਮਾਤਾ ਨੇਕ ਚੰਦ ਉਹਨਾਂ ਦਾ ਦੇਹਾਂਤ ਹੋਇਆ। ਉਹਨਾਂ ਦਾ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ। ਨੇਕ ਚੰਦ ਰੌਕ ਗਾਰਡਨ ਚੰਡੀਗੜ੍ਹ ਭਾਰਤ ਦੇ ਵਿੱਚ 18 ਏਕੜ ਦੇ ਵਿੱਚ ਵਿਸ਼ਵ ਪ੍ਰਸਿੱਧ ਮੂਰਤੀਆਨ ਦਾ ਜਿਹੜਾ ਬਾਗ ਹੈ ਜਿਸ ਨੂੰ ਇਸ ਦੇ ਬਾਨੀ ਦੇ ਨਾਮ ਦੇ ਨਾਂ ਦੇ ਉੱਤੇ ਜਿਹੜਾ ਨੇਕ ਚੰਦ ਦਾ ਜਿਹੜਾ ਰੌਕ ਗਾਰਡਨ ਵੀ ਕਿਹਾ ਜਾਂਦਾ ਹੈ। ਉਹ ਇੱਕ ਸਰਕਾਰੀ ਅਧਿਕਾਰੀ ਸਨ ਜਿਨ੍ਹਾਂ ਨੇ ਸ਼ੁਗਲ ਦੇ ਵਿੱਚ ਹੀ 1957 ਦੇ ਵਿੱਚ ਗੁਪਤ ਤੌਰ ਦੇ ਉੱਤੇ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਇਹ 40 ਏਕੜ ਤੋਂ ਵੱਧ ਦੇ ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਪੂਰਨ ਤੌਰ ਦੇ ਉੱਤੇ ਉਦਯੋਗਿਕ ਤੇ ਘਰੇਲੂ ਰਹਿੰਦ ਖੂੰਹਦ ਦੀਆਂ ਜਿਹੜੀਆਂ ਆਈਟਮਾਂ ਜਿਵੇਂ ਕਿ ਪੱਥਰ, ਵੰਗਾਂ, ਕੱਚ, ਪਲੇਟਾਂ, ਸਿੰਕ, ਟੋਇਲਟ ਅਤੇ ਪੋਟ ਆਦਿ ਦੀਆਂ ਵਰਤੋਂ ਦੇ ਨਾਲ ਬਣਾਇਆ ਗਿਆ। ਰਸਮੀ ਤੌਰ ਦੇ ਉੱਤੇ ਰੌਕ ਗਾਰਡਨ ਦਾ ਨਿਰਮਾਣ 24 ਫਰਵਰੀ 1973 ਨੂੰ ਸ਼ੁਰੂ ਹੋਇਆ ਸੀ। ਪਹਿਲਾਂ ਇਸ ਦੀ ਉਸਾਰੀ ਕੇਵਲ 12 ਏਕੜ ਦੇ ਵਿੱਚ ਹੋਈ। ਬਾਗ ਰੀਸਾਈਕਲ ਸੀਰੋਮਿਕ ਦੀਆਂ ਮੂਰਤੀਆਂ ਦੇ ਲਈ ਸਭ ਤੋਂ ਵਧੇਰੇ ਜਿਹੜਾ ਮਸ਼ਹੂਰ ਹੈ। ਇਹ ਜਿਹੜਾ ਸੀ ਸੁਖਨਾ ਝੀਲ ਦੇ ਨੇੜੇ ਜਿਹੜਾ ਨਾਲ ਹੀ ਹੈ, ਉੱਥੇ ਅੱਜ ਵੀ ਉਹ ਸਥਿਤ ਹੈ। ਇਸ ਦੇ ਵਿੱਚ ਮਨੁੱਖ ਦੇ ਦੁਆਰਾ ਬਣਾਏ ਗਏ ਝਰਨੇ ਅਤੇ ਹੋਰ ਕਈ ਮੂਰਤੀਆਂ ਨੇ ਜੋ ਫਾਲਤੂ ਪੱਥਰ, ਵੰਗਾਂ, ਕੱਚ ਆਦਿ ਦੇ ਨਾਲ ਬਣਾਈਆਂ ਗਈਆਂ। ਖਾਲੀ ਸਮੇਂ ਦੇ ਵਿੱਚ ਨੇਕ ਚੰਦ ਹੁਣੀ ਉਹਨਾਂ ਨੇ ਸ਼ਹਿਰ ਦੇ ਆਲੇ ਦੁਆਲੇ ਜਿਹੜਾ ਢਾਉਣ ਵਾਲੀਆਂ ਥਾਵਾਂ ਤੋਂ ਜੋ ਕਹਿ ਲਓ ਕਿ ਬਿਲਡਿੰਗਾਂ ਜਾਂ ਕੁਝ ਐਸੇ ਘਰ ਜਾਂ ਕੁਝ ਚੀਜ਼ਾਂ ਢਾ ਦਿੱਤੀਆਂ ਜਾਂਦੀਆਂ ਸੀ ਤਾਂ ਉਹਨਾਂ ਥਾਵਾਂ ਦੇ ਉੱਤੇ ਉਹ ਜਾਂਦੇ ਤੇ ਸਮੱਗਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਉੱਥੋਂ ਸੁਖਨਾ ਝੀਲ ਦੇ ਨੇੜੇ ਇੱਕ ਜੰਗਲ ਦੀ ਇੱਕ ਖਾਈ ਨੁਮਾ ਜ਼ਮੀਨ ਦੀ ਚੋਣ ਕੀਤੀ ਤੇ ਖਾਈ ਨੁਮਾ ਜ਼ਮੀਨ ਜੰਗਲਾਤ ਜ਼ਮੀਨ ਅਧੀਨ ਹੁੰਦੀ ਸੀ ਜਿਸ ਦੇ ਉੱਤੇ ਕੁਝ ਵੀ ਨਹੀਂ ਸੀ ਬਣਾਇਆ ਜਾ ਸਕਦਾ। ਉਸਦਾ ਕੰਮ ਗੈਰ ਕਾਨੂੰਨੀ ਸੀ ਪਰ ਉਹ 1975 ਦੇ ਵਿੱਚ ਅਧਿਕਾਰੀਆਂ ਦੇ ਦੁਆਰਾ ਖੋਜੇ ਜਾਣ ਤੋਂ 18 ਸਾਲ ਪਹਿਲਾਂ ਇਸ ਨੂੰ ਛੁਪਾਉਣ ਦੇ ਵਿੱਚ ਕਾਮਯਾਬ ਰਿਹਾ। ਇਹ 12 ਏਕੜ ਦੇ ਅੰਦਰੂਨੀ ਖੇਤਰ ਦੇ ਰੂਪ ਦੇ ਵਿੱਚ ਵਧੀਆ ਸੀ। ਹਰ ਇੱਕ ਜਗ੍ਹਾ ਮਿੱਟੀ ਦੇ ਭਾਂਡੇ ਦੇ ਨਾਲ ਭਰਿਆ ਹੋਇਆ ਸੀ ਜਿਸ ਦੇ ਵਿੱਚ ਡਾਂਸਰ, ਸੰਗੀਤਕਾਰ ਤੇ ਜਾਨਵਰ ਵੀ ਨਾਲ ਰਹਿੰਦੇ। ਇਹਨਾਂ ਦਾ 12 ਜੂਨ 2015 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ ਦੇਹਾਂਤ ਹੋਇਆ ਸੀ ਤੇ ਅੱਜ ਉਹ ਇੱਕ ਕਮਾਈ ਦਾ ਸਾਧਨ ਜਿਹੜਾ ਸਿਟੀ ਲਈ ਬਣਿਆ ਹੋਇਆ ਤੇ ਲੋਕ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਉਹਨੂੰ ਦੇਖਣ ਆਉਂਦੇ ਆ ਤੇ ਉਹਦੀ ਝਲਕ ਨੂੰ ਮਹਿਸੂਸ ਕਰਦੇ ਆ। ਨੇਕ ਚੰਦ ਹੁਣਾਂ ਦੀ ਨੇਕ ਕਮਾਈ ਦਾ ਸਾਧਨ ਬਣ ਗਿਆ ਚੰਡੀਗੜ੍ਹ ਦਾ ਜਿਹੜਾ ਮਿਊਂਸੀਪਲ ਕਮੇਟੀ ਦਾ ਜਿਹੜਾ ਰੋਜ਼ਗਾਰ ਬਣ ਗਿਆ। ਦੂਸਰੇ ਪਾਸੇ ਗੱਲ ਕਰਦੇ ਆ ਬਾਲ ਮਜ਼ਦੂਰੀ ਦਿਵਸ ਦੀ। ਸਰਕਾਰ ਨੇ ਬਾਲ ਮਜ਼ਦੂਰ ਖਿਲਾਫ਼ ਬਣੇ ਕਾਨੂੰਨ ਦੇ ਵਿੱਚ ਸੋਧ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਦੇ ਉੱਤੇ ਲਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ। ਬੱਚਿਆਂ ਨੂੰ ਸਿਰਫ਼ ਸੁਰੱਖਿਅਤ ਪਰਿਵਾਰਕ ਕਾਰੋਬਾਰ, ਟੀਵੀ ਸੀਰੀਅਲ, ਫਿਲਮਾਂ, ਇਸ਼ਤਿਹਾਰਾਂ ਤੇ ਖੇਡਾਂ ਦੀਆਂ ਕਾਰਗੁਜ਼ਾਰੀਆਂ ਦੇ ਉੱਤੇ ਲਾਇਆ ਜਾ ਸਕਦਾ ਹੈ ਪਰ ਇਹ ਸ਼ਰਤ ਹੋਵੇਗੀ ਕਿ ਇਹ ਕੰਮ ਸਕੂਲ ਸਮੇਂ ਤੋਂ ਬਾਅਦ ਕਰਨ। ਬਾਲ ਕਿਰਤ ਕਾਨੂੰਨ ਦੇ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਉੱਤੇ ਸਿਰਫ 18 ਖਤਰਨਾਕ ਉਦਯੋਗਾਂ ਦੇ ਵਿੱਚ ਰੋਜ਼ਗਾਰ ਰੱਖਣ ਤੇ ਪਾਬੰਦੀ ਹੈ। ਕਾਨੂੰਨ ਦੀ ਉਲੰਘਣਾ ਕਰਨ ਦੇ ਉੱਤੇ 3 ਸਾਲ ਦੀ ਸਜ਼ਾ ਹੋਵੇਗੀ ਤੇ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਮਾਲਕਾਂ ਨੂੰ 50,000 ਰੁਪਏ ਜੁਰਮਾਨਾ ਹੋਵੇਗਾ। ਕਿਹੜਾ ਬੰਦਾ ਜਿਹਨੇ ਨਹੀਂ ਰੱਖਿਆ ਅੱਜ ਵੀ ਜਾ ਕੇ ਦੇਖ ਲਓ। ਮੈਂ ਕਹਿੰਦਾ ਮਾਲਾਮਾਲ ਲੋਕਾਂ ਦਾ, ਸਰਕਾਰ ਦਾ ਜਾਂ ਪੰਜਾਬ ਦਾ ਕਰਜ਼ਾ ਲਿੱਥ ਸਕਦਾ ਹੈ ਜੇ ਕੋਈ ਇਸ ਗੱਲ ਦੇ ਉੱਤੇ ਜ਼ੋਰ ਦੇ ਦਿੱਤਾ ਜਾਵੇ। ਪਤਾ ਨਹੀਂ ਕਿੰਨੇ ਕੁ ਕਾਮੇ ਹੋਣਗੇ ਬੱਚੇ ਜਿਹੜੇ ਰੋਜ਼ਗਾਰ ਦੇ ਲਈ ਜਾਂ ਆਪਣੇ ਟੱਬਰਾਂ ਨੂੰ ਪਾਲਣ ਦੇ ਲਈ ਕੰਮ ਕਾਰ ਕਰਦੇ ਹੈ। ਸੰਸਾਰ ਦੇ ਵਿੱਚ 21 ਤੋਂ 50 ਜਿਹੜੇ ਨੇ ਵੱਧ ਕਰੋੜ ਤੇ ਭਾਰਤ ਦੇ ਵਿੱਚ 6 ਕਰੋੜ ਵੱਧ ਬੱਚੇ ਬਾਲ ਮਜ਼ਦੂਰੀ ਕਰ ਰਹੇ ਨੇ ਕਿ ਇਹਨਾਂ ਦੇ ਉੱਪਰ ਕਾਨੂੰਨ ਲਾਗੂ ਨਹੀਂ ਹੁੰਦਾ। ਢਾਬਿਆਂ, ਦੁਕਾਨਾਂ ਤੇ ਜੂਠੇ ਭਾਂਡੇ ਮਾਂਜਦੇ ਰੂੜੀ ਕੁੱਟਦੇ ਹੋਏ, ਸਾਈਕਲ ਸਕੂਟਰਾਂ ਨੂੰ ਪੇਂਚਰ ਲਾਉਂਦੇ ਹੋਏ ਵੇਖੇ ਜਾ ਸਕਦੇ ਐ। ਭੱਠਿਆਂ ਦੇ ਉੱਤੇ, ਕਾਰਖਾਨਿਆਂ ਦੇ ਵਿੱਚ 16-16 ਘੰਟੇ ਕੰਮ ਲਿਆ ਜਾਂਦਾ ਹੈ। ਇੱਥੋਂ ਤੱਕ ਕਿ ਕਾਨੂੰਨ ਨੂੰ ਲਾਗੂ ਕਰਵਾਉਣ ਵਾਲੇ ਅਫਸਰਾਂ ਦੇ ਘਰ ਵੀ ਬਾਲ ਮਜ਼ਦੂਰ ਕੰਮ ਕਰਦੇ ਵੇਖੇ ਜਾ ਸਕਦੇ ਐ। ਇਹ ਹਾਲਾਤ ਨੇ ਜੀ ਸਾਡੇ ਦੇਸ਼ ਦੇ। ਗਦਰੀ ਬਾਬਿਆਂ ਦਾ ਜ਼ਿਕਰ ਕੀਤਾ ਸੀ, ਸੰਖੇਪ ਦੇ ਵਿੱਚ ਗੱਲ ਕਰਦਿਆਂ ਵੱਲੇ ਪੁਲ ਦਾ ਸਾਕਾ। ਫਰਵਰੀ 1915 ਦੀ ਬਗਾਵਤ ਫੇਲ ਹੋਣ ਦੇ ਉੱਤੇ ਗਦਰੀਆਂ ਨੇ ਗਦਾਰ ਕਿਰਪਾਲ ਵਰਗੇ ਮੁਖਬਰਾਂ ਦੇ ਉੱਤੇ ਗਦਾਰਾਂ ਨੂੰ ਸੋਧਣ, ਗਦਰੀਆਂ ਨੂੰ ਜੇਲਾਂ ਤੋੜ ਕੇ ਬਾਹਰ ਕੱਢਣ ਦਾ ਫੈਸਲਾ ਕੀਤਾ। ਮੁਖਬਰ ਨੰਗਲ ਕਲਾਂ ਦੇ ਚੰਦਾ ਸਿੰਘ ਟਾਊਟ ਨੂੰ ਸੋਧਿਆ ਤੇ ਗਦਰੀ ਬਾਬਿਆਂ ਨੂੰ ਪੰਥ ਦੇ ਵਿੱਚੋਂ ਛੇਕਣ ਦਾ ਫੈਸਲਾ ਦੇਣ ਵਾਲੇ ਸਰਦਾਰ ਬਹਾਦਰ ਅਰੂੜ ਸਿੰਘ ਇੱਕ ਹਮਲੇ ਦੇ ਵਿੱਚੋਂ ਬਚ ਗਿਆ, ਪਰ ਉਸਦਾ ਖਾਸ ਯਾਰ ਜਿਹੜਾ ਸੀ ਅੱਛਰ ਸਿੰਘ, ਉਹਨੂੰ ਗਦਰੀਆਂ ਨੇ ਖੂਹ ਦੇ ਉੱਤੇ ਨਹਾਉਂਦੇ ਨੂੰ ਸੋਧ ਦਿੱਤਾ। ਗਦਰੀ ਆਤਮਾ ਸਿੰਘ ਠੱਠੀਖਾਰਾ 11 ਨਵੰਬਰ ਰਸਾਲੇ ਦੇ ਵਿੱਚ ਭਰਤੀ ਹੋਇਆ ਤੇ ਫੌਜ ਦੇ ਵਿੱਚ, ਤੇ ਫਿਰ ਉਹ ਨੌਕਰੀ ਛੱਡ ਕੇ ਚੀਨ ਚਲਿਆ ਗਿਆ। ਉਥੋਂ ਕਾਮਾਗਾਟਾ ਮਾਰੂ ਜਹਾਜ਼ ਉੱਤੇ ਵਾਪਸ ਆ ਗਿਆ ਤੇ ਗਦਰ ਪਾਰਟੀ ਦੇ ਮੈਂਬਰ ਹੋਣ ਦੇ ਕਰਕੇ ਪਿੰਡ ਜਿਹੜਾ ਸੀ ਪਹੁੰਚਦੇ ਹੀ ਸਰਕਾਰ ਨੇ ਪਿੰਡ ਜੂ ਬੰਦ ਕਰ ਦਿੱਤੀ ਸੀ, ਪਰ ਆਪ ਉਥੋਂ ਜਿਹੜਾ ਖਿਸਕ ਗਏ ਤੇ ਗਦਰੀਆਂ ਦਾ ਜੱਥਾ ਬਣਾਇਆ ਗਿਆ। ਇਸੇ ਪਿੰਡ ਦੇ ਹਰਨਾਮ ਸਿੰਘ 25 ਨਵੰਬਰ ਰਸਾਲੇ ਦੇ ਵਿੱਚ ਸਨ, ਮੌਜੂਦ ਸਨ ਤੇ ਉਹ ਵੀ ਚੀਨ ਜਾ ਕੇ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਵਾਪਸ ਆ ਗਏ ਸਨ। ਭਾਈ ਪ੍ਰੇਮ ਸਿੰਘ ਦੀ ਸਲਾਹ ਦੇ ਉੱਤੇ ਇਨ੍ਹਾਂ ਰਲ ਕੇ ਫਿਰ ਵੱਲੇ ਪਿੰਡ ਵਾਲੇ ਜਿਹੜਾ ਲਾਗੇ ਰੇਲ ਦੇ ਪੁਲ ਦੇ ਉੱਤੇ ਤਾਇਨਾਤ ਫੌਜੀਆਂ ਤੋਂ 5 ਤਰੀਕ ਤੇ ਜੂਨ ਦਾ ਮਹੀਨਾ 1915 ਨੂੰ ਮੀਟਿੰਗ ਕਰਕੇ ਹਥਿਆਰ ਖੋਹਣ ਦੀ ਯੋਜਨਾ ਬਣਾਈ ਸੀ ਤੇ ਉਸ ਤੋਂ ਬਾਅਦ ਦੋਰਾਹੇ ਪੁਲ ਦੇ ਉੱਤੇ ਤੈਨਾਤ ਗਾਰਦ ਤੋਂ ਹਥਿਆਰ ਲੁੱਟਣ ਦੇ ਵਿੱਚ ਸਫਲ ਰਹਿਣ ਦੇ ਉੱਤੇ 11 ਤੇ 12 ਜੂਨ ਅੱਜ ਦੇ ਦਿਹਾੜੇ ਤੇ ਕੱਲ ਦੇ ਬੀਤੇ ਚ ਦੀ ਰਾਤ ਨੂੰ ਵੱਲੇ ਪੁਲ ਦੇ ਉੱਤੇ ਸਥਿਤ ਚੌਂਕੀ ਦੇ ਉੱਤੇ ਕੀਤੇ ਹਮਲੇ ਚ 2 ਫੌਜੀ ਮਾਰੇ ਗਏ ਤੇ ਹਥਿਆਰ ਲੁੱਟ ਲਏ ਗਏ। ਗੋਇੰਦਵਾਲ ਨੇੜੇ ਬੇੜੀ ਦੇ ਵਿੱਚ ਚੜਨ ਸਮੇਂ ਮਗਰ ਲੱਗੀ ਪੁਲਿਸ ਦੇ ਨਾਲ 36 ਘੰਟੇ ਚੱਲੇ ਮੁਕਾਬਲੇ ਚ ਬੇੜੀ ਦਾ ਮਲਾਹ ਮਾਰਿਆ ਗਿਆ। ਹਥਿਆਰ ਮੰਡ ਦੇ ਵਿੱਚ ਦੱਬ ਦਿੱਤੇ ਗਏ ਤੇ ਅਗਲੇ ਦਿਨ ਸ਼ਾਮ ਨੂੰ ਗਦਰੀ ਕਪੂਰਥਲਾ ਪਹੁੰਚ ਜਾਂਦੇ ਹੈ। ਪੁਲਿਸ ਪੈੜ ਨੱਪਦੀ ਹੋਈ ਨੇ ਇੱਕ ਪਿੰਡ ਦੇ ਗੁਰਦੁਆਰੇ ਦੇ ਵਿੱਚੋਂ ਗਦਰੀ ਕਾਲਾ ਸਿੰਘ ਜਗਤਪੁਰ, ਚੰਨਣ ਸਿੰਘ ਬੂੜ ਚੰਦ, ਹਰਨਾਮ ਸਿੰਘ ਤੇ ਆਤਮਾ ਸਿੰਘ ਠੱਠੀਖਾਰਾ ਨੂੰ ਇੱਕ ਪਿੰਡ ਦੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਉਸਦੇ ਬਾਅਦ ਭਾਈ ਬੰਤਾ ਸਿੰਘ 25 ਜੂਨ ਨੂੰ ਹੁਸ਼ਿਆਰਪੁਰ ਦੇ ਪਿੰਡ ਜੋੜਾ ਤੋਂ ਫੜ ਲਏ ਗਏ ਤੇ ਉਪਰੋਕਤ ਪੰਜਾਂ ਨੂੰ ਹੀ ਲਾਹੌਰ ਦੇ ਟ੍ਰਿਬਿਊਨਲ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਤੇ 4 ਯੋਧਿਆਂ ਨੂੰ 9 ਤਰੀਕ ਤੇ ਅਗਸਤ ਦਾ ਮਹੀਨਾ 1915 ਨੂੰ ਤੇ ਬੰਤਾ ਸਿੰਘ ਸੰਘਵਾਲ ਨੂੰ 12 ਤਰੀਕ ਅਗਸਤ ਦਾ ਮਹੀਨਾ 1915 ਨੂੰ ਫਾਂਸੀ ਦੇ ਉੱਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਭਾਈ ਜਵੰਦ ਸਿੰਘ ਹੋਣਾ ਨੂੰ 10 ਤਰੀਕ ਜੂਨ ਦਾ ਮਹੀਨਾ 1917 ਨੂੰ ਫਾਂਸੀ ਦਿੱਤੀ ਗਈ ਸੀ। ਲੋ ਦੋਸਤੋ, ਇਹ ਸੀ ਜੀ ਗਦਰੀਆਂ ਦੀ ਗੱਲਬਾਤ ਤੇ ਅੱਗੇ ਚੱਲਦੇ ਹੁਣ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਨ੍ਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਟ ਸਟੂਡੀਓ ਦਾ ਨੰਬਰ ਹੈ ਤੇ ਬਾਅਦ ਦੇ ਵਿਚ ਫਿਰ ਆਪਾਂ ਖਬਰਾਂ ਤੋਂ ਬਾਅਦ ਚੱਲਾਂਗੇ ਜੀ ਅੱਜ ਦੀਆਂ ਜਿਹੜੀਆਂ ਨੇ ਆਪਣੇ ਕਿਤਾਬ ਦੀ ਗੱਲ ਕਰਦੇ ਹਾਂ, ਕਿਤਾਬਾਂ ਦੇ ਅੰਕ ਸੰਗ ਦੇ ਵਿੱਚ ਜਿਹੜੀ ਝਾਤ ਮਾਰਾਂਗੇ ਤੇ ਕਿਤਾਬ ਪੰਜਾਬ ਦੀ ਬਾਤ ਪਾਵਾਂਗੇ। ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਜਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੇ ਨਾਲ ਸ਼ੁਰੂਆਤ ਕਰਦੇ ਹਾਂ ਕਿ ਕੁਝ ਜਿਹੜਾ ਵਾਪਰ ਰਿਹਾ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਐਪ ਦੇ ਉੱਤੇ ਦੋਸਤ ਸੁਣ ਰਹੇ ਨੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਜੇਕਰ ਤੁਸੀਂ ਸ਼ਮੂਲੀਅਤ ਵੀ ਕਰਨਾ ਚਾਹੁੰਦੇ ਹੋ ਤੇ +358 44 976 19 ਬਾਅਦ ਸਟੂਡੀਓ ਦੀਆਂ ਲਾਈਨਾਂ ਖੁੱਲੀਆਂ ਰਹਿਣਗੀਆਂ ਤੇ ਪਹਿਲੇ ਸਮੇਂ ਦੇ ਵਿੱਚ ਵਾਰਤਾਲਾਪ ਤੇ ਨਾਲ ਦੀ ਨਾਲ ਦਿਸ਼ਤੇ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਕੀ ਕਹਿੰਦੀਆਂ ਅੱਜ ਦੀਆਂ ਖਬਰਾਂ? ਅੱਜ ਦੋਸਤੋ 12 ਜੂਨ 2026 ਦਾ ਦਿਹਾੜਾ ਤੇ ਗੱਲਬਾਤ ਕਰਦੇ ਹਾਂ ਸ਼ੁਰੂ ਫੀਫਾ ਵਰਲਡ ਕੱਪ 2026 ਦੇ ਜਿਹੜੇ ਨੇ ਰੰਗਾ ਰੰਗ ਆਗਾਜ਼ ਤੋਂ ਲੈ ਕੇ ਪੰਜਾਬ ਬੀਜੇਪੀ ਦੀ ਹੰਗਾਮੀ ਬੈਠਕ ਤੱਕ ਦਾ ਮੁੱਦਾ ਚੱਲ ਰਿਹਾ। ਹਰ ਮੁੱਦੇ ਦਾ ਵਿਸਤਾਰ ਦੇ ਨਾਲ ਉਹਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਖਬਰਾਂ ਵੀ ਸਾਂਝੀਆਂ ਕਰਦੇ ਹਾਂ। ਬਹਿਬਲ ਕਲਾਂ ਮਾਮਲੇ ਦੇ ਵਿੱਚ ਗਿਆਨੀ ਰਘਬੀਰ ਸਿੰਘ ਦੇ ਬਿਆਨਾਂ ਨਾਲ ਜਿਹੜਾ ਉੱਠੇ ਨਵੇਂ ਸਵਾਲ ਨੇ। ਸੁਖਬੀਰ ਬਾਦਲ ਤੇ ਬਲਤੇਜ ਪੰਨੂ ਵਿਚਾਲੇ ਸਿਆਸੀ ਟਕਰਾਅ ਚੱਲ ਰਿਹਾ। ਟੋਰਾਂਟੋ ਤੱਕ ਪਹੁੰਚੀ ਹੈ ਪੰਜਾਬ ਦੀ ਸਿਆਸਤ ਤੇ ਰਿਸ਼ਵਤ ਕਾਂਡ ਦੇ ਉੱਤੇ ਤਾਜ਼ਾ ਖੁਲਾਸਿਆਂ ਦੇ ਜਿਹੜੇ ਖੁਲਾਸੇ ਹੋਏ ਹੈ, ਜੋ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੋ ਕੁਝ ਚੱਲ ਰਿਹਾ। ਇਸ ਤੋਂ ਇਲਾਵਾ ਨੀਤੀ ਆਯੋਗ ਦੇ ਵਿੱਚ ਪੰਜਾਬ ਦੇ ਲਈ ਵਿਸ਼ੇਸ਼ ਦਰਜੇ ਦੀ ਮੰਗ ਰੱਖੀ ਹੈ ਮਾਨ ਸਾਹਿਬ ਨੇ ਤੇ ਗੌਰਕ AI ਦੇ ਨਾਲ ਜੁੜੇ ਨਿੱਜਤਾ ਦੇ ਸੰਬੰਧੀ ਵਿਵਾਦ ਉੱਠੇ ਨੇ। ਬਹੁਤ ਸਾਰੇ ਲੋਕ ਬਹੁਤ ਸਾਰੇ ਦੇਸ਼ ਇਸ ਦੇ ਖਿਲਾਫ ਜਿਹੜੀ ਆਵਾਜ਼ ਚੱਕਣ ਲੱਗੇ ਆ। ਇਰਾਨ ਤੇ ਅਮਰੀਕਾ ਦਾ ਤਣਾਅ ਹੈ ਜਿਸ ਦੇ ਵਿੱਚ ਜਿਹੜੇ ਨੇ ਆਪਣੇ ਇਰਾਨੀ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਜਿਹੜਾ ਬਿਲਕੁਲ ਝੂਠ ਬੋਲ ਰਿਹਾ ਤੇ ਉਹਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਤੇ ਦੂਸਰੇ ਪਾਸੇ ਜੋ ਸੰਧੀ ਦੀ ਗੱਲ ਕਰ ਰਹੇ ਨੇ ਕਿ ਜਲਦ ਹੀ ਸੰਧੀ ਹੋਣ ਵਾਲੀ ਹੈ ਤੇ ਉਨ੍ਹਾਂ ਨੇ ਇਸ ਚੀਜ਼ ਤੋਂ ਨਕਾਰ ਦਿੱਤਾ ਹੈ ਕਿ ਇਹ ਸਭ ਉਹਦੇ ਆਪਣੇ ਹੀ ਦਾਅਵੇ ਨੇ, ਸਾਡੇ ਵੱਲੋਂ ਕੋਈ ਵੀ ਇਸ ਦੀ ਗੱਲਬਾਤ ਨਹੀਂ ਕੀਤੀ ਜਾ ਰਹੀ। ਕੈਨੇਡਾ, ਯੂਕੇ ਤੇ ਆਸਟ੍ਰੇਲੀਆ ਦੇ ਜਿਹੜੇ ਜਿਹੜਾ ਇੰਟਰਨੈਸ਼ਨਲ ਪੀਸ ਫਾਊਂਡ ਜਿਹੜਾ ਫੰਡ ਹੈ ਉਹਦੇ ਬਾਰੇ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਹੈ ਤੇ ਹੋਰ ਸਾਰੇ ਗੱਲਾਂ ਬਾਤਾਂ ਕਰਦੇ ਹਾਂ। ਤੇ ਇਸ ਦੇ ਨਾਲ ਹੀ ਤੁਹਾਡੇ ਸੁਨੇਹੇ ਵੀ ਆ ਰਹੇ ਨੇ। ਹਾਂਜੀ, ਮਾਲ ਜੀ ਕਹਿੰਦੇ ਨੇ ਕਿ ਭੁਪਿੰਦਰ ਜੀ ਅੱਜ ਕੱਲ ਭੈਣਾਂ ਦਿਸਦੀਆਂ ਹੀ ਨਹੀਂ ਜੀ, ਪੁਰਾਣੇ ਬੰਦੇ ਪਤਾ ਨਹੀਂ ਕਿੱਧਰ ਗਏ ਨੇ ਜੀ। ਹਾਂਜੀ, ਆਪਣੇ ਜੋਲ ਭੈਣ ਜੀ ਇੰਡੀਆ ਗਏ ਹੋਏ ਨੇ ਜੀ ਭੈਣ ਜੀ, ਤੇ ਮੇਰੇ ਖਿਆਲ ਨਾਲ ਜਲਦ ਵਾਪਸੀ ਹੋਵੇਗੀ ਉਹਨਾਂ ਦੀ। ਤੇ ਬਾਕੀ ਹੱਲੇ ਚੁੱਪ ਚਪੀਤੇ ਨੇ ਜੀ, ਸੁਣਦੇ ਨੇ ਪ੍ਰੋਗਰਾਮ ਪਰ ਕਾਲ ਘੱਟ ਕਰਦੇ ਨੇ। ਤੇ ਲੋ ਫਿਰ ਗੱਲ ਕਰਦੇ ਆ ਫੀਫਾ ਵਰਲਡ ਕੱਪ ਤੋਂ ਦੋਸਤੋ। ਫੀਫਾ ਵਰਲਡ ਕੱਪ 2026 ਫੀਫਾ ਆਲਮੀ ਕੱਪ ਦਾ ਰੰਗਾ ਰੰਗ ਜਿਹੜਾ ਆਗਾਜ਼ ਸ਼ੁਰੂ ਹੋ ਗਿਆ। ਮੇਜ਼ਬਾਨ ਮੈਕਸੀਕੋ ਤੇ ਦੱਖਣੀ ਅਫਰੀਕਾ ਦੇ ਦਰਮਿਆਨ ਫੁੱਟਬਾਲ ਮੁਕਾਬਲੇ ਨਾਲ ਫੀਫਾ ਆਲਮੀ ਕੱਪ 2026 ਦਾ ਦੇਰ ਰਾਤ ਰਸਮੀ ਰੰਗਾ ਰੰਗ ਆਗਾਜ਼ ਜਿਹੜਾ ਕਰ ਦਿੱਤਾ ਗਿਆ। ਉਦਘਾਟਨੀ ਮੁਕਾਬਲਾ ਮੈਕਸੀਕੋ ਸਿਟੀ ਦੇ ਅਸਟੇਡੀਓ ਐਜ਼ਟੀਕਾ ਸਟੇਡੀਅਮ ਦੇ ਵਿਚ ਖੇਡਿਆ ਗਿਆ ਤੇ ਫੀਫਾ ਆਲਮੀ ਕੱਪ ਦੇ ਇਤਿਹਾਸ ਦੇ ਵਿਚ ਪਹਿਲੀ ਵਾਰ ਹੈ ਜਦੋਂ ਤਿੰਨ ਮੁਲਕ ਅਮਰੀਕਾ, ਕੈਨੇਡਾ ਤੇ ਮੈਕਸੀਕੋ ਫੁੱਟਬਾਲ ਦੇ ਇਸ ਮਹਾਂਕੁੰਭ ਦੀ 16 ਵੱਖ ਵੱਖ ਸ਼ਹਿਰਾਂ ਦੇ ਵਿਚ ਮੇਜ਼ਬਾਨੀ ਕਰ ਰਹੇ ਨੇ। ਪਹਿਲੀ ਵਾਰ ਆਲਮੀ ਕੱਪ ਦੇ ਵਿਚ 48 ਟੀਮਾਂ ਹਿੱਸਾ ਲੈ ਰਹੀਆਂ ਨੇ। ਐਤਕੀ ਜਾਰਡਨ, ਉਜ਼ਬੇਕਿਸਤਾਨ, ਕੁਰਾਸਾਓ ਤੇ ਕੇਪ ਵਰਡੀ ਦੀਆਂ ਟੀਮਾਂ ਪਹਿਲੀ ਵਾਰ ਆਲਮੀ ਕੱਪ ਦੇ ਵਿਚ ਖੇਡਦੀਆਂ ਨਜ਼ਰ ਆਉਣਗੀਆਂ। ਚਾਰ ਵਾਰ ਜਿਹੜਾ ਇਹਦੀ ਚੈਂਪੀਅਨ ਇਟਲੀ ਦੀ ਟੀਮ ਕੁਆਲੀਫਾਈ ਹੀ ਨਹੀਂ ਕਰ ਸਕੀ ਹੈ। ਇਨ੍ਹਾਂ 48 ਟੀਮਾਂ ਨੂੰ 12 ਗਰੁੱਪਾਂ ਦੇ ਵਿਚ ਵੰਡਿਆ ਜਾ ਚੁੱਕਿਆ ਹੈ ਤੇ ਹਰੇਕ ਗਰੁੱਪ ਦੇ ਵਿਚ 4 ਟੀਮਾਂ ਜਿਹੜੀਆਂ ਨੇ ਸ਼ਾਮਲ ਨੇ। ਉਦਘਾਟਨੀ ਸਮਾਗਮ ਦੇ ਵਿਚ ਸ਼ਕੀਰਾ ਤੇ ਭਾਰਤ ਦੀ ਨੋਰਾ ਫਤੇਹੀ ਨੇ ਜਿਹੜਾ ਨੇ ਪੇਸ਼ਕਾਰੀ ਕੀਤੀ ਹੈ। ਮੈਕਸੀਕੋ ਇਤਿਹਾਸ ਦੇ ਵਿਚ ਤੀਜੀ ਵਾਰ ਫੀਫਾ ਵਿਸ਼ਵ ਵਰਲਡ ਕੱਪ ਜਿਹੜਾ ਮੇਜ਼ਬਾਨੀ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਜਿਸ ਨੇ ਪਹਿਲਾਂ 1970 ਤੇ 1986 ਦੇ ਵਿਚ ਇਹ ਟੂਰਨਾਮੈਂਟ ਕਰਵਾਇਆ ਸੀ। ਫੀਫਾ ਆਲਮੀ ਕੱਪ ਦੇ ਮੈਚ ਦੇ ਭਾਰਤ ਦੇ ਵਿਚ G5 ਤੇ ਐਪ ਦੇ ਉਤੇ, ਵੈਬਸਾਈਟ ਦੇ ਉਤੇ, ਯੂਨਾਈਟ 8 ਸਪੋਰਟਸ ਨੈਟਵਰਕ ਦੇ ਉਤੇ ਦੇਖੇ ਜਾ ਸਕਦੇ ਨੇ। DD ਸਪੋਰਟਸ ਵੀ ਜਿਹੜਾ ਕੁਝ ਚੋਣਵੇ ਮੈਚ ਜਿਹੜਾ ਪ੍ਰਸਾਰਿਤ ਕਰੇਗਾ ਭਾਰਤ ਦੇ ਵਿਚ ਵੀ। ਗਰੁੱਪ ਗੇਟ ਦੇ ਮੈਚ ਜਿਹੜੇ ਨੇ 12 ਤੋਂ 28 ਜੂਨ ਦਰਮਿਆਨ ਖੇਡੇ ਜਾਣਗੇ। ਰਾਊਂਡ 32 ਦੇ ਮੁਕਾਬਲੇ ਜਿਹੜੀਆਂ ਨੇ 29 ਜੂਨ ਤੋਂ 4 ਜੁਲਾਈ ਤੱਕ ਹੋਣਗੇ। ਕੁਆਟਰ ਫਾਈਨਲ ਗੇਟ ਜਿਹੜਾ ਉਹਦੇ ਵਿਚ 10 ਤੋਂ 12 ਜੁਲਾਈ ਤੱਕ ਚੱਲੇਗਾ ਤੇ ਸੈਮੀ ਫਾਈਨਲ 15 ਤੇ 16 ਜੁਲਾਈ ਨੂੰ ਤੇ ਤੀਜੀ ਥਾਂ ਜਿਹੜਾ ਲਈ ਮੈਚ ਦੇ ਲਈ 19 ਜੁਲਾਈ ਨੂੰ ਜਿਹੜਾ ਖੇਡਿਆ ਜਾਵੇਗਾ। ਖਿਤਾਬੀ ਮੁਕਾਬਲਾ 20 ਜੁਲਾਈ ਨੂੰ ਫਾਈਨਲ ਹੋਣਗੇ ਤੇ ਖੇਡਿਆ ਜਾਣਗੇ ਤੇ ਆਲਮੀ ਕੱਪ ਦੇ ਦੌਰਾਨ ਮੌਜੂਦਾ ਚੈਂਪੀਅਨ ਅਰਜਨਟਾਈਨਾ, ਫਰਾਂਸ, ਇੰਗਲੈਂਡ, ਬ੍ਰਾਜ਼ੀਲ, ਸਪੇਨ, ਪੁਰਤਗਾਲ ਸਣੇ ਹੋਰ ਕਈ ਟੀਮਾਂ ਤੇ ਨਜ਼ਰ ਜਿਹੜੀ ਹੈ ਰਹੇਗੀ ਕਿ ਇਸ ਵਾਰ ਮੱਲ ਕੌਣ ਮਾਰਦਾ ਹੈ। ਇਹ ਹੈ ਜੀ ਫੀਫਾ ਵਰਲਡ ਕੱਪ 2026 ਜਿਹੜਾ ਕੱਲ ਉਹਦਾ ਰਾਤ ਨੂੰ ਆਗਾਜ਼ ਕਰ ਦਿੱਤਾ ਗਿਆ। ਵੈਸੇ ਭਾਰਤ ਨੇ ਵੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਜਿਹੜਾ ਵਰਲਡ ਵਾਰ 1-2 ਦਾ ਜਿਹੜਾ ਸਿਲਸਿਲਾ ਸੀ ਤੇ ਕੁਝ ਟੀਮਾਂ ਜਿਹੜੀਆਂ ਪਿੱਛੇ ਹਟ ਗਈਆਂ ਤੇ ਭਾਰਤ ਨੂੰ ਉਸ ਸਮੇਂ ਮੌਕਾ ਮਿਲਿਆ ਸੀ ਪਰ ਉਹ ਜਿਹੜਾ ਸੀ ਵਰਲਡ ਕੱਪ ਹੋ ਹੀ ਨਹੀਂ ਸਕਿਆ ਉਹਨਾਂ ਸਮਿਆਂ ਦੇ ਵਿਚ ਤੇ ਭਾਰਤ ਦੀ ਟੀਮ ਫਿਰ ਉਹਦੇ ਵਿਚ ਹਿੱਸਾ ਨਹੀਂ ਲੈ ਸਕੀ। ਪਰ ਬਹੁਤ ਸਾਰੀਆਂ ਦੇਖੋ ਇਹ ਵੀ ਮਾਲਪੁਰ ਬੰਗਾ ਹੋ ਗਿਆ ਜਾਂ ਕਿੰਨੇ ਜਿਹੜੇ ਨੇ ਪੂਰਾ ਦੁਆਬਾ ਕਹਿ ਲਓ ਇਸ ਚੀਜ਼ ਦੇ ਵਿਚ ਮੁਹਾਰਤ ਹਾਸਲ ਕਰਦਾ ਹੈ ਪਰ ਉਹਨਾਂ ਦੇ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ। ਖਿਡਾਰੀ ਇੱਕ ਤੋਂ ਇੱਕ ਵੱਧ ਕੇ ਹੈ ਸਾਰੀਆਂ ਚੀਜ਼ਾਂ ਨੇ ਪਰ ਕ੍ਰਿਕਟ ਹੋ ਗਈ ਜਾਂ ਹੋਰ ਸਾਰੀਆਂ ਜਿਹੜੀਆਂ ਗੇਮਾਂ ਨੇ ਉਹਨਾਂ ਦੇ ਬਲ ਨੂੰ ਜਿਸ ਦੇ ਵਿਚ ਪੈਸਾ ਵੱਡੇ ਪੱਧਰ ਦੇ ਉੱਤੇ ਬੋਲਬਾਲਾ ਸੱਟਾ ਲੱਗਦਾ ਉਹੀ ਜਿਹੜੇ ਨੇ ਉਤਸ਼ਾਹਿਤ ਕੀਤੇ ਜਾਂਦੇ ਆ ਪਰ ਫੁੱਟਬਾਲ ਦੀ ਟੀਮਾਂ ਆਪਣੀ ਫਗਵਾੜਾ ਕਹਿ ਲਓ ਕਿ ਕੱਪੜਾ ਮਿੱਲ, ਰੇਲ ਕੋਚ ਫੈਕਟਰੀ ਕਪੂਰਥਲਾ ਦੀ ਹੋ ਗਈ, ਜਲੰਧਰ PAP ਹੋ ਗਈ ਜਾਂ ਮਾਲਪੁਰ ਬੰਗਾ ਦੀਆਂ ਕਾਲਜਾਂ ਦੀਆਂ ਟੀਮਾਂ ਹੋ ਗਈਆਂ, ਖਾਲਸਾ ਕਾਲਜ ਟੀਮਾਂ ਹੋ ਗਈਆਂ, DAV ਕਾਲਜ ਦੀਆਂ ਟੀਮਾਂ ਹੋ ਗਈਆਂ ਉਹਦੇ ਵਿਚ ਬੋਲਬਾਲਾ ਵੱਡੇ ਪੱਧਰ ਤੇ ਉੱਤੇ ਸੀ ਤੇ ਪਰ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਅੱਜ ਵੀ ਸਾਡੇ ਆਦਮਪੁਰ ਦੇ ਵਿੱਚੋਂ ਕੁਝ ਜਿਹੜੇ ਨੇ ਨੈਸ਼ਨਲ ਟੀਮਾਂ ਦੇ ਵਿੱਚ ਮੁੰਡੇ ਖੇਡ ਰਹੇ ਨੇ, ਵਧੀਆ ਉਹਨਾਂ ਨੂੰ ਚਲੋ ਕਮਾਈ ਦਾ ਸਾਧਨ ਵੀ ਹੈ। ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਸਾਡੇ ਤੋਂ ਸੀਨੀਅਰ ਖਿਡਾਰੀ ਨੇ, ਉਹ ਉਹਨਾਂ ਨੇ ਉਹਦੇ ਵਿੱਚ ਹਿੱਸਾ ਪਾ ਰਹੇ ਨੇ, ਅੱਜ DSP ਦੇ ਅਹੁਦੇ ਤੱਕ ਜਿਹੜਾ ਪਹੁੰਚੇ ਹੋਏ ਨੇ, ਪਰ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਹ ਚੀਜ਼ਾਂ ਉਤਸ਼ਾਹਿਤ ਕਰਨੀਆਂ ਚਾਹੀਦੀਆਂ ਨੇ, ਤੇ ਕਦੇ ਜਿੰਦੇ ਜਾਗਦੇ ਦੇਖਣਾ ਚਾਹਾਂਗੇ ਕਿ ਫੀਫਾ ਵਰਲਡ ਕੱਪ ਦੇ ਵਿੱਚ ਕਿਤੇ ਭਾਰਤ ਦੀ ਟੀਮ ਦਾ ਵੀ ਨਾਂ ਕਿਧਰੇ ਆ ਜਾਵੇ। ਦੂਸਰੇ ਪਾਸੇ ਭਾਜਪਾ ਦੀ ਜਿਹੜੀ ਹੈ ਗੱਲ ਕਰੀਏ, ਲੀਡਰਸ਼ਿਪ ਮੀਟਿੰਗ ਹੋਈ ਹੈ। ਭਾਜਪਾ ਹਾਈ ਕਮਾਂਡ ਵੱਲੋਂ ਪੰਜਾਬ ਲੀਡਰਸ਼ਿਪ ਦਿੱਲੀ ਤਲਬ ਕੀਤੀ ਗਈ ਸੀ ਤੇ ਅੱਜ ਸ਼ਾਮ ਦੀ ਜਿਹੜੀ ਹੈ ਉਨ੍ਹਾਂ ਨੇ ਬੈਠਕ ਕੀਤੀ ਹੈ। ਭਾਰਤੀ ਜਨਤਾ ਪਾਰਟੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸ਼ੁੱਕਰਵਾਰ ਸ਼ਾਮ ਇਕ ਹੰਗਾਮੀ ਬੈਠਕ ਦੇ ਲਈ ਤੁਰੰਤ ਨਵੀਂ ਦਿੱਲੀ ਤਲਬ ਕੀਤਾ ਗਿਆ। ਪਾਰਟੀ ਦੇ ਕੌਮੀ ਸੰਗਠਨ ਮਹਾਂ ਮੰਤਰੀ BL ਸੰਤੋਸ਼ ਅੱਜ ਸ਼ਾਮ ਕਰੀਬ 6 ਵਜੇ ਨਵੀਂ ਦਿੱਲੀ ਵਿਖੇ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਤੇ ਹੋਰ ਵੀ ਆਗੂ ਇਸ ਮੀਟਿੰਗ ਦੇ ਵਿਚ ਸ਼ਾਮਲ ਹੋਏ ਹੈ ਤੇ ਦੇਖਦਿਆਂ ਸਵੇਰ ਤੱਕ ਕੀ ਇਹਦੇ ਬਾਰੇ ਅਪਡੇਟ ਆ ਰਹੀ ਹੈ। 2027 ਦੀਆਂ ਚੋਣਾਂ ਦੇ ਨਾਲ ਜਿਹੜਾ ਸੰਬੰਧਤ ਇਹ ਜਿਹੜੀਆਂ ਮੀਟਿੰਗਾਂ ਭਵਿੱਖ ਦੀਆਂ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ। ਦੂਸਰੇ ਪਾਸੇ ਕਾਂਗਰਸ ਜਨਤਾ ਪਾਰਟੀ ਦੀ ਪੰਜਾਬ ਦੇ ਵਿਚ ਐਂਟਰੀ, ਕੱਲ ਜਿਹੜਾ 13 ਜੂਨ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਵਿਚ ਜਿਹੜਾ ਪ੍ਰਦਰਸ਼ਨ ਦਾ ਐਲਾਨ ਕੀਤਾ। ਦਿੱਲੀ ਦੇ ਜੰਤਰ ਮੰਤਰ ਤੇ ਪੁਣੇ ਸਮੇਤ ਕਈ ਹੋਰ ਸ਼ਹਿਰਾਂ ਦੇ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਦੇਸ਼ ਭਰ ਦੇ ਵਿਚ ਚਰਚਾ ਦਾ ਵਿਸ਼ਾ ਬਣੀ ਕਾਂਗਰਸ ਜਨਤਾ ਪਾਰਟੀ CJP ਹੁਣ ਪੰਜਾਬ ਦੇ ਵਿਚ ਦਸਤਕ ਦੇਣੀ ਜਾ ਰਹੀ ਹੈ, ਕਿਉਂਕਿ ਪੈਸਾ ਧੇਲਾ ਤਾਂ ਇਧਰੋਂ ਹੀ ਮਿਲਣਾ ਜੇ ਮਿਲਣਾ, ਚਾਰ ਹਮਾਇਤ ਮਿਲਣੀ ਆ, ਨਹੀਂ ਤਾਂ ਹੋਰ ਕੌਣ ਪੁੱਛਦਾ ਇਨ੍ਹਾਂ ਨੂੰ ਕਿਸੇ ਨੂੰ ਵੀ। ਪਾਰਟੀ ਦੇ ਸੰਸਥਾਪਕ ਤੇ ਨੌਜਵਾਨ ਕਾਰਕੁਨ ਅਭਿਜੀਤ ਦਿਪਕੇ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਅਗਲਾ ਵੱਡਾ ਵਿਰੋਧ ਪ੍ਰਦਰਸ਼ਨ 13 ਜੂਨ ਨੂੰ ਅੰਮ੍ਰਿਤਸਰ ਵਿਖੇ ਕੀਤਾ ਜਾਏਗਾ। ਪਹਿਲਾਂ ਦੇਖੋ ਜਿੱਦਾਂ ਕਹਿੰਦੇ ਸੀ ਕਿ ਏਅਰਪੋਰਟ ਦੇ ਉੱਤੇ ਸ਼ਾਇਦ ਅਰੈਸਟ ਹੋ ਸਕਦੀ ਹੈ ਜਾਂ ਪਰਮਿਸ਼ਨਾਂ ਲਈਆਂ, ਸਾਰਾ ਕੁਝ ਕੀਤਾ, ਕਿਵੇਂ ਉਹਨੂੰ ਚੁੱਪ ਚਪੀਤੇ ਬਾਹਰ ਨਿਕਲਣ ਦਿੱਤਾ, ਤੇ ਦੂਸਰੇ ਪਾਸੇ ਅਖਬਾਰਾਂ ਚ ਸੁਰਖੀਆਂ ਸੀ ਕਿ ਇਹ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਐ, ਹੋਰ ਸਾਰੀਆਂ ਚੀਜ਼ਾਂ। ਜਦੋਂ ਅਮਰੀਕਾ ਬੈਠਾ ਸੀ ਤੇ ਦਿੱਲੀ ਆਉਂਦੇ ਦਾ ਸਵਾਗਤ ਕਿੱਡੇ ਵੱਡੇ ਪੱਧਰ ਦੇ ਉੱਤੇ ਹੋਇਆ, ਜਿਸ ਤੁਹਾਡੇ ਮੇਰੇ ਵਰਗਾ ਕੋਈ ਹੁੰਦਾ ਤੇ ਚੱਕ ਕੇ ਹੁੰਦਰੀ ਠੋਕਿਆ ਹੋਣਾ ਸੀ, ਦਿੱਲੀਓਂ ਬਾਹਰ ਹੀ ਨਹੀਂ ਨਿਕਲਣ ਦੇਣਾ ਸੀ। ਦੇਸ਼ ਦੇ ਨੌਜਵਾਨਾਂ ਖਾਸ ਕਰਕੇ ਜਨਰੇਸ਼ਨ ਜੈਡ ਜਿਹੜੀ ਹੈ ਉਹਦੀ ਜਿਹੜੀ ਹੈ ਅਗਵਾਈ ਵਾਲੀ ਇਹ ਮੁਹਿੰਮ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਨੌਜਵਾਨਾਂ ਦਾ ਇਹ ਗੁੱਸਾ ਨੀਟ ਪ੍ਰੀਖਿਆ ਦੇ ਪੇਪਰ ਲੀਕ ਹੋਣ ਅਤੇ CBSE ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਵਿਚ ਹੋਇਆ ਕਥਿਤ ਜਿਹੜੀਆਂ ਗੜਬੜੀਆਂ ਦੇ ਖਿਲਾਫ਼ ਭੜਕਿਆ। ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਐਕਸ ਦੇ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਅਭਿਜੀਤ ਦਿਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਦੱਸਿਆ ਕਿ ਕਾਂਗਰਸ ਜਨਤਾ ਪਾਰਟੀ ਵੱਲੋਂ 13 ਜੂਨ ਨੂੰ ਸ਼ਾਮ 4 ਵਜੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਉਲੀਕਿਆ ਗਿਆ। ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਭਵਿੱਖ ਦੀ ਰੱਖਿਆ ਤੇ ਸਿੱਖਿਆ ਪ੍ਰਣਾਲੀ ਦੇ ਵਿਚ ਜਵਾਬਦੇਹੀ ਤੈਅ ਕਰਨ ਲਈ ਵੱਡੀ ਗਿਣਤੀ ਦੇ ਵਿਚ ਇਸ ਪ੍ਰਦਰਸ਼ਨ ਦਾ ਹਿੱਸਾ ਜਿਹੜਾ ਬਣਨ। ਦੇਖਦੇ ਹਾਂ ਕੱਲ ਨੂੰ ਕਿਸ ਤਰ੍ਹਾਂ ਦੀ ਹਮਾਇਤ ਮਿਲਦੀ ਹੈ ਪੰਜਾਬ ਦੇ ਵਿਚੋਂ। ਦੂਸਰੇ ਪਾਸੇ ਪੰਜਾਬ ਦੀ ਸਿਆਸੀ ਲੜਾਈ ਜਿਹੜੀ ਹੈ ਟੋਰਾਂਟੋ ਪਹੁੰਚ ਗਈ ਹੈ। ਅਕਾਲੀ ਆਗੂ ਵਾਪਸ ਮੁੜੇ ਨੇ ਤੇ ਬੰਟੀ ਰੋਮਾਣਾ ਦੇ ਵਿਰੁੱਧ ਸ਼ਿਕਾਇਤਾਂ ਇਮੀਗ੍ਰੇਸ਼ਨ ਤੱਕ ਪਹੁੰਚੀਆਂ ਤੇ ਪਹੁੰਚਾਈਆਂ ਗਈਆਂ। ਇਹਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਪਰਮ ਬੰਸ ਸਿੰਘ ਰੋਮਾਣਾ ਦੇ ਵਕੀਲ ਜਿਹੜੇ ਨੇ ਉਨ੍ਹਾਂ ਨੇ ਸ਼ਿਵ ਕਰਤਾਰ ਸਿੰਘ ਸੇਖੋ ਉਨ੍ਹਾਂ ਨੇ ਕੈਨੇਡਾ ਏਅਰਪੋਰਟ ਦੇ ਉੱਤੇ ਹੋਈ ਸਾਰੀ ਗੱਲਬਾਤ ਦੇ ਬਾਰੇ ਜਾਣਕਾਰੀ ਵੀ ਦਿੱਤੀ, ਉਹ ਤੁਹਾਡੇ ਨਾਲ ਸਾਂਝੀ ਵੀ ਕਰਦੇ ਹਾਂ। ਤੇ ਉਹਦੇ ਵਿਚ ਝੂਠੀਆਂ ਦੇ ਜਿਹੜਾ ਮੀਡੀਆ ਅਦਾਰਿਆਂ ਵੱਲੋਂ ਝੂਠੀਆਂ ਤੇ ਮਨਘੜਤ ਜਿਹੜੀਆਂ ਖ਼ਬਰਾਂ ਫੈਲਾਉਣ ਦੇ ਉੱਤੇ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ। ਪੰਜਾਬ ਦੀ ਸਿਆਸੀ ਲੜਾਈ ਇੱਥੋਂ ਤੱਕ ਪਹੁੰਚ ਗਈ ਕਿ ਹੁਣ ਵਿਰੋਧੀਆਂ ਦੀ ਵਿਦੇਸ਼ਾਂ ਦੇ ਤੱਕ ਪਹੁੰਚ ਸੀਮਤ ਕਰਨ ਦੇ ਲਈ ਉਨ੍ਹਾਂ ਦੇ ਖੰਭ ਕੁਤਰੇ ਜਾ ਰਹੇ ਨੇ। ਇਸ ਦੀ ਮਿਸਾਲ ਉਸ ਸਮੇਂ ਵੇਲੇ ਜਿਹੜਾ ਸਾਹਮਣੇ ਆਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਪਰਮ ਬੰਸ ਸਿੰਘ ਉਰਫ਼ ਬੰਟੀ ਰੋਮਾਣਾ ਨੂੰ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਬਣੀ ਨਮੋਸ਼ੀ ਜਨਤਕ ਹਾਲਤ ਦੇ ਵਿਚ ਟੋਰਾਂਟੋ ਹਵਾਈ ਅੱਡੇ ਤੋਂ ਵਾਪਸ ਮੁੜਨਾ ਪਿਆ। ਜਾਣਕਾਰੀ ਦੇ

0: ਕਿ ਉਹ ਉਥੋਂ ਹੀ ਭਾਰਤ ਜਿਹੜਾ ਏਅਰਪੋਰਟ ਤੋਂ ਹੀ ਵਾਪਸ ਜਿਹੜਾ ਭਾਰਤ ਨੂੰ ਮੁੜ ਜਾਏ। ਜਾਣਕਾਰੀ ਅਨੁਸਾਰ ਰੋਮਾਣਾ ਨੇ ਵਾਪਸ ਜਾਣ ਦਾ ਵਿਕਲਪ ਜਿਹੜਾ ਚੁਣਿਆ, ਜਿਸ ਦੀ ਆਗਿਆ ਉਸ ਨੂੰ ਦੇ ਦਿੱਤੀ ਗਈ ਤੇ ਕਿਸੇ ਹੋਰ ਉਡਾਨ ਦੇ ਰਾਹੀਂ ਜਿਹੜਾ ਟੋਰਾਂਟੋ ਪਹੁੰਚੇ। ਚਸ਼ਮਦੀਦ ਨੇ ਦਸਿਆ ਕਿ ਸਵਾਲਾਂ ਮੌਕੇ ਰੋਮਾਣਾ ਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਜਾਣਕਾਰੀ ਲੁਕੋ ਰਹੇ ਹੋਣਗੇ ਹੋਵੇਗਾ। ਉਹ ਭਾਈ ਜਿਹੜਾ ਇਨਕੁਆਇਰੀ ਹੁੰਦੀ ਆ ਉਹ ਕਿਹੜਾ ਇੱਕ ਕਮਰੇ ਚ ਲੈ ਕੇ ਜਾਂਦੇ ਆ, ਉੱਥੇ ਜਿਹੜੇ ਹੋਰ ਫਲਾਈਟਾਂ ਵਾਲੇ ਥੋੜੀ ਦੇਖ ਸਕਦੇ ਆ। ਜਿਸ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਸ਼ੱਕ ਕਹਿੰਦੇ ਪੱਕਾ ਕੀਤਾ, ਚਲੋ ਥੋੜੀ ਖ਼ਬਰ ਨੂੰ ਮਸਾਲਾ ਲਾਉਣਾ ਹੁੰਦਾ ਲਾ ਦਿੱਤਾ ਜਾਂਦਾ। ਉਸਦਾ ਕਹਿਣਾ ਸੀ ਕਿ ਅਧਿਕਾਰੀ ਸਵਾਲਾਂ ਮੌਕੇ ਆਪਣੇ ਕੰਪਿਊਟਰ ਦੀ ਸਕਰੀਨ ਤੋਂ ਕੁਝ ਵਾਰ ਵਾਰ ਪੜ੍ਹਦੇ ਸਨ, ਜਿਸ ਤੋਂ ਲਗਦਾ ਕਿ ਰੋਮਾਣਾ ਵਿਰੁੱਧ ਕੋਈ ਗੰਭੀਰ ਸ਼ਿਕਾਇਤਾਂ ਉਨ੍ਹਾਂ ਦੇ ਕੋਲ ਸਨ। ਇਸ ਤੋਂ ਇਲਾਵਾ ਫਿਲੀਪੀਨਸ ਦੇ ਸ਼ਹਿਰ ਮਨੀਲਾ ਰਹਿੰਦੇ ਕਿਸੇ ਵਿਅਕਤੀ ਦੇ ਵੱਲੋਂ ਰੋਮਾਣਾ ਵਿਰੁੱਧ ਸ਼ਿਕਾਇਤਾਂ ਸਨ ਕਿ ਉਸਨੇ ਵਿਦੇਸ਼ ਯਾਤਰਾ ਲਈ ਪੁਲਿਸ ਦੀ ਜਿਹੜੀ ਆ ਕਲੀਅਰੈਂਸ ਹਾਸਲ ਨਹੀਂ ਕੀਤੀ ਹੋਈ ਹੈ। ਤੇ ਭਾਈ ਜੇ ਸਿਆਸਤ ਕਰਨੀ ਸਿੱਧੀ ਕਰੋ ਤੇ ਤੁਸੀਂ ਉਥੋਂ ਪੰਜਾਬ ਦੇ ਵਿੱਚੋਂ ਸ਼ਿਕਾਇਤ ਕਰੋ ਕਿ ਬੰਦਾ ਨਹੀਂ ਇਜਾਜ਼ਤ ਲੈ ਕੇ ਗਿਆ ਤੇ ਥਰਡ ਪਾਰਟੀ ਨੂੰ ਵਿੱਚ ਇਨਵੋਲਵ ਕਰਕੇ ਕਰਾਇਆ ਜਾਂਦਾ, ਸਿਆਸਤ ਹੈ ਜੀ। ਇਹ ਵੀ ਦੱਸਿਆ ਗਿਆ ਕਿ ਉਹ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਚੁੱਕਿਆ ਤੇ ਰੋਮਾਣਾ ਵੱਲੋਂ ਆਪਣੀ ਕੈਨੇਡਾ ਰਹਿੰਦੀ ਧੀ ਨੂੰ ਮਿਲਣ ਦੀ ਗੱਲ ਅਧਿਕਾਰੀਆਂ ਦੀ ਤਸੱਲੀ ਨਾ ਕਰਵਾ ਸਕੀ। ਸ਼ਿਕਾਇਤਕਰਤਾ ਨੇ ਰੋਮਾਣਾ ਦੇ ਵਿਰੁੱਧ ਸੱਚੀਆਂ ਝੂਠੀਆਂ ਸ਼ਿਕਾਇਤਾਂ ਦਾ ਜਿਹੜਾ ਥੱਬਾ ਭੇਜਿਆ ਹੋਇਆ ਸੀ ਕਹਿੰਦੇ ਕਾਗਜ਼ਾਂ ਦਾ ਤੇ ਰੋਮਾਣਾ ਦੇ ਸਵਾਗਤ ਦੇ ਲਈ ਪਹੁੰਚੇ ਉਸਦੇ ਦੋਸਤ ਦੇ ਜਾਣਕਾਰ ਨੇ ਦੱਸਿਆ ਕਿ ਰੋਮਾਣਾ ਪੰਜਾਬ ਦੀ ਸਿਆਸੀ ਲੜਾਈ ਦਾ ਸ਼ਿਕਾਰ ਹੋਣ ਕਰਕੇ ਕੈਨੇਡਾ ਤੋਂ ਵਾਪਸ ਮੁੜਿਆ। ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗੂਆਂ ਦੀਆਂ ਵਿਦੇਸ਼ ਡਿਊਟੀਆਂ ਵਾਲੇ ਆਗੂ ਰੋਮਾਣਾ ਦੇ ਹਸ਼ਰ ਤੋਂ ਬਾਅਦ ਜਾਣ ਜਾਂ ਟਾਲ ਦੇਣ ਦੀਆਂ ਜੱਕੋ ਤੱਕੀ ਦੇ ਵਿਚ ਜਿਹੜੇ ਪੈ ਗਏ ਨੇ। ਅੱਗੇ ਦੇਖਦੇ ਆ ਕੀ ਬਣਦਾ, ਪਰ 10 ਬੰਦੇ ਤਾਂ ਪਹੁੰਚੀ ਆ, 11 ਦੀ ਟੀਮ ਭੇਜੀ ਸੀ ਤੇ ਉਹਨਾਂ ਨੇ ਵਕੀਲ ਦੇ ਕੀ ਕਿਹਾ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਆ। ਕੀ ਕਹਿੰਦੀ ਆ ਉਹ ਗੱਲਬਾਤ?
1: ਮੈਂ ਬੰਟੀ ਰੋਮਾਣਾ ਨੂੰ ਇੱਥੇ ਮਾਨਯੋਗ ਅਦਾਲਤ ਫਰੀਦਕੋਟ ਵਿੱਚ ਰਿਪ੍ਰੈਜ਼ੈਂਟ ਕਰਦਾ। ਮਸਲਾ ਇਹ ਹੈ, ਕੁਝ ਮੀਡੀਆ ਰਿਪੋਰਟਸ ਇਹ ਚਲਾ ਰਹੀਆਂ, ਸਵੇਰ ਦਾ ਮੈਨੂੰ ਬਹੁਤ ਮੀਡੀਆ ਸੱਜਣਾਂ ਦੇ ਫੋਨ ਆਏ ਹੈ ਔਰ ਉਹਨਾਂ ਨੇ ਮੇਰੇ ਤੋਂ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਬੰਟੀ ਰੋਮਾਣਾ ਜੋ ਕੈਨੇਡਾ ਗਏ ਹੈ ਉਹਨਾਂ ਕੋਲੇ ਕੋਈ ਮਾਨਯੋਗ ਅਦਾਲਤ ਵੱਲੋਂ ਪਰਮਿਸ਼ਨ ਦਾ ਸੀਗੀ ਕਿ ਨਹੀਂ ਸੀਗੀ। ਸੋ ਮੈਂ ਸਾਰਿਆਂ ਨੂੰ ਇਹ ਵਾਰ ਵਾਰ ਦੱਸਦਾ, ਹੁਣ ਇੰਨੀਆਂ ਜ਼ਿਆਦਾ ਕਾਲਜ਼ ਆ ਰਹੀਆਂ ਸੀਗੀਆਂ, ਸੋ ਮੈਂ ਇਹ ਤੁਹਾਨੂੰ ਇਹਦੇ ਬਾਰੇ ਕਲੀਅਰ ਕਰ ਦਿਆਂ ਕਿ ਬੰਟੀ ਰੋਮਾਣਾ ਉੱਪਰ ਮਿਊਂਸੀਪਲ ਕਮੇਟੀ ਦੀਆਂ ਇਲੈਕਸ਼ਨਾਂ ਵੇਲੇ ਇੱਕ ਸਰਕਾਰ ਨੇ 243 ਨੰਬਰ ਮੁਕੱਦਮਾ ਥਾਣਾ ਸਿਟੀ ਫਰੀਦਕੋਟ ਵਿੱਚ ਦਰਜ ਕੀਤਾ ਸੀ, ਜਿਸ ਵਿੱਚ ਬੰਟੀ ਰੋਮਾਣਾ ਨੂੰ ਪਹਿਲਾਂ ਨੋਟਿਸ ਤੇ ਪੇਸ਼ ਹੋਏ, ਫਿਰ ਉਸ ਤੋਂ ਬਾਅਦ ਐਂਟੀਸਪੇਟਰੀ ਬੇਲ ਉਹਨਾਂ ਨੂੰ ਇੰਟੈਰਿਮ ਗ੍ਰਾਂਟ ਹੋਈ, ਉਹ ਇਨਵੈਸਟੀਗੇਸ਼ਨ ਜੁਆਇਨ ਕੀਤੇ, ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਬੇਲ ਜਿਹੜੀ ਹੈਗੀ ਐਂਟੀਸਪੇਟਰੀ ਉਹ ਕਨਫਰਮ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਜਾਣਾ ਸੀਗਾ, ਅਸੀਂ ਪਰਮਿਸ਼ਨ ਅਪਲਾਈ ਕੀਤੀ, ਮਾਨਯੋਗ ਅਦਾਲਤ ਨੇ ਸਾਨੂੰ ਉਹਦੀ ਪਰਮਿਸ਼ਨ ਗ੍ਰਾਂਟ ਕੀਤੀ ਤੇ ਜਿਹਦੇ ਕਰਕੇ ਪਰਮਬੰਤ ਸਿੰਘ ਬੰਟੀ ਰੋਮਾਣਾ ਉਹ ਬਾਹਰ ਗਏ। ਸਾਰੇ ਕਾਨੂੰਨੀ ਜਿਹੜੇ ਸੀਗੇ ਉਹਨਾਂ ਦਾ ਪਾਲਣਾ ਕੀਤੀ ਗਈ ਹੈ, ਇਹਦੇ ਚ ਕੋਈ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ, ਪਰਮਿਸ਼ਨ ਲੈ ਕੇ ਬਾਹਰ ਗਏ। ਇਸ ਤੋਂ ਇਲਾਵਾ ਮੈਨੂੰ ਇੱਕ ਹੋਰ ਜਿਹੜੀ ਹੈਗੀ ਹੈ, ਮੇਰੇ ਮੀਡੀਆ ਤੇ ਮੈਂ ਦੇਖਿਆ ਕਿ ਕੁਝ ਮੀਡੀਆ ਹਾਊਸ ਇੱਕ ਖਬਰ ਚਲਾ ਰਹੇ ਹੈ ਕਿ ਬੰਟੀ ਰੋਮਾਣਾ ਨੂੰ ਇਸ ਕਰਕੇ ਰੋਕਿਆ ਗਿਆ ਕਿ ਕੈਨੇਡਾ ਰੋਕਿਆ ਗਿਆ ਕਿਉਂਕਿ ਇਹਨਾਂ ਨੂੰ ਉੱਥੇ ਸ਼ਰਾਬੀ ਹਾਲਤ ਵਿੱਚ ਦੇਖਿਆ ਗਿਆ। ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸ ਦੇਵਾਂ ਜੀ, ਪਰਮਬੰਤ ਸਿੰਘ ਬੰਟੀ ਰੋਮਾਣਾ ਸਵੇਰੇ ਸ਼ਾਮ ਪਾਠ ਕਰਨ ਵਾਲਾ ਬੰਦਾ ਹੈ, ਉਸ ਬੰਦੇ ਨੇ ਅੱਜ ਤੱਕ ਦਾਰੂ ਨੂੰ ਹੱਥ ਨਹੀਂ ਲਾਇਆ। ਸੋ ਇਹ ਜਿਸ ਕਿਸੇ ਨੇ ਵੀ ਇਹ ਖਬਰ ਮੀਡੀਆ ਹਾਊਸਿਸ ਨੂੰ ਦਿੱਤੀ ਹੈ ਉਹ ਸਿਰਫ ਇੱਕ ਮੰਤਵ ਨਾਲ ਦਿੱਤੀ ਹੈ ਕਿ ਉਹਦਾ ਜਿਹੜਾ ਪੋਲੀਟੀਕਲ ਅਕਸ ਹੈ ਉਹਨੂੰ ਢਾਹ ਲਾਈ ਜਾ ਸਕੇ। ਮੈਂ ਇੱਕ ਵਾਰੀ ਫੇਰ ਕਹਿ ਦਿਆਂ, ਇਸ ਖਬਰ ਨੂੰ ਅਸੀਂ ਨਿਖੇਧੀ ਕਰਦੇ ਹਾਂ, ਇਹ ਬਿਲਕੁਲ ਗਲਤ ਹੈ ਔਰ ਇਹਨੂੰ ਕਿਸੇ ਨਿੱਜੀ ਮੰਤਵ ਨਾਲ ਕਿਸੇ ਬੰਦੇ ਨੇ ਸਿਆਸੀ ਰੰਜਿਸ਼ ਕਰਕੇ ਇਹ ਪਲਾਂਟ ਕੀਤੀ ਖਬਰ ਹੈ। ਸੋ ਮੇਰੀ ਮੀਡੀਆ ਹਾਊਸਿਸ ਨੂੰ ਬੇਨਤੀ ਹੈ ਕਿ ਪਲੀਜ਼ ਇਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰ ਲਓ, ਪਲੀਜ਼ ਇਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰੇ ਤੋਂ ਬਿਨਾਂ ਨਾ ਚਲਾਇਓ। ਜੇ ਕੋਈ ਇਸ ਇਨਫੋਰਮੇਸ਼ਨ ਨੂੰ ਮਿਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰੇ ਤੋਂ ਬਿਨਾਂ ਚਲਾਊਗਾ ਤਾਂ ਸਾਡੇ ਕੋਲੇ ਕਾਨੂੰਨੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਰਹਿ ਜਾਣਾ, ਜੋ ਅਸੀਂ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ
0: ਜੀ। ਜੀ ਦੋਸਤ

ਇਹ ਸੀ ਜੀ ਬੰਟੀ ਰਮਾਣਾ ਉਹਨਾਂ ਦੇ ਵਕੀਲ ਸਾਹਿਬ ਦਾ ਜਿਹੜਾ ਸਪਸ਼ਟੀਕਰਨ ਉਹਨਾਂ ਦੇ ਵੱਲੋਂ ਤੇ ਅੱਗੇ ਵਧਦੇ ਹਾਂ ਅੱਜ ਦੀਆਂ ਹੋਰ ਜਿਹੜੀਆਂ ਖਬਰਾਂ ਨੇ ਰਿਸ਼ਵਤ ਕਾਂਡ ਤਿੱਕੜੀ ਨੇ ਉਧੇੜੇ ਨੇ ਅੰਦਰਲੇ ਭੇਤ ਤਿੰਨੋਂ ਮੁਲਜ਼ਮ ਜਿਹੜੇ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿਚ ਭੇਜੇ ਗਏ ਹੈ ਸੀ ਬੀ ਆਈ ਦੀ ਜਿਹੜੀ ਹੈ ਆਮੋ ਸਾਹਮਣੇ ਪੁੱਛਗਿੱਛ ਦੇ ਵਿਚ ਹੱਥ ਲੱਗੇ ਕਈ ਅਹਿਮ ਜਿਹੜੇ ਸੁਰਾਗ ਦੱਸੇ ਗਏ ਹੈ ਤੇ ਵਿਜੀਲੈਂਸ ਬਿਊਰੋ ਦੇ ਕਈ ਉੱਚ ਅਫਸਰਾਂ ਦੇ ਸਾਹ ਜਿਹੜੇ ਸੂਤੇ ਗਏ ਹੈ ਵਧੀਕ ਸੈਸ਼ਨ ਜੱਜ ਡਿਊਟੀ ਚੰਡੀਗੜ੍ਹ ਨੇ ਅੱਜ 13 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਪੁਲਿਸ ਰਿਮਾਂਡ ਦੇ ਉਤੇ ਚੱਲ ਰਹੀ ਮੁਲਜ਼ਮਾਂ ਦੀ ਤਿੱਕੜੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿਚ ਭੇਜ ਦਿੱਤਾ ਸੀ ਬੀ ਆਈ ਨੇ ਜਿਹੜਾ ਰਿਸ਼ਵਤ ਕੇਸ ਦੇ ਵਿਚ ਫੜੇ ਮੁਲਜ਼ਮ ਰਾਘਵ ਗੋਇਲ ਅੰਕਿਤ ਵਧਵਾ ਤੇ ਵਿਜੀਲੈਂਸ ਮੁਖੀ ਦੇ ਰੀਡਰ ਓ ਪੀ ਰਾਣਾ ਨੂੰ ਅੱਜ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ ਦੇ ਵਿਚ ਪੇਸ਼ ਕੀਤਾ ਸੀ ਬੀ ਆਈ ਨੇ 2 ਅਰਜ਼ੀਆਂ ਦਾਇਰ ਕਰਕੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿਚ ਭੇਜਣ ਦੀ ਮੰਗ ਕੀਤੀ ਸੀ ਆਮੋ ਸਾਹਮਣੇ ਬਿਠਾ ਕੇ ਉਧੇੜੇ ਨੇ ਕਹਿੰਦੇ ਭੇਤ ਹੈ ਇਹਦੇ ਵਿਚ ਅਦਾਲਤ ਨੇ ਇਹ ਮੰਗ ਸਵੀਕਾਰ ਕਰਦਿਆਂ ਅਗਲੀ ਪੇਸ਼ੀ 26 ਜੂਨ ਪਾ ਦਿੱਤੀ ਹੈ ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤ ਦੇ ਵਿਚ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਸੀ ਬੀ ਆਈ ਨੇ 8 ਜੂਨ ਨੂੰ ਨਿਆਇਕ ਹਿਰਾਸਤ ਦੇ ਵਿਚੋਂ ਪ੍ਰੋਡਕਸ਼ਨ ਵਾਰੰਟ ਦੇ ਉਤੇ ਜਿਹੜਾ ਰਾਘਵ ਗੋਇਲ ਅੰਕਿਤ ਵਧਵਾ ਨੂੰ ਲਿਆਂਦਾ ਸੀ ਤਾਂ ਜੋ ਵਿਜੀਲੈਂਸ ਮੁਖੀ ਦੇ ਰੀਡਰ ਰਾਣਾ ਦੇ ਨਾਲ ਆਮੋ ਸਾਹਮਣੇ ਬਿਠਾ ਕੇ ਉਹਨੂੰ ਪੁੱਛਗਿੱਛ ਹੋ ਸਕੇ ਜਿਹੜਾ ਸੂਤਰਾਂ ਨੇ ਅੱਗੇ ਦੱਸਿਆ ਕਿ ਤਿੱਕੜੀ ਤੋਂ ਆਮੋ ਸਾਹਮਣੇ ਪੁੱਛਗਿੱਛ ਦੇ ਵਿਚ ਸੀ ਬੀ ਆਈ ਦੇ ਹੱਥ ਅੰਦਰਲੇ ਭੇਦ ਲੱਗੇ ਨੇ ਜਿਹੜੇ ਕਿ ਵਿਜੀਲੈਂਸ ਦੇ ਵੱਲ ਕਦਮ ਵਧਾਏ ਜਾਣ ਦੇ ਲਈ ਕਾਫ਼ੀ ਕਹਿੰਦੇ ਦੱਸੇ ਜਾ ਰਹੇ ਨੇ ਦੂਸਰੇ ਪਾਸੇ ਨੀਤੀ ਉਦਯੋਗ ਮੀਟਿੰਗ ਇੱਕ ਪਾਸੇ ਕਹਿੰਦੇ ਸਾਡੇ ਕੋਲ ਸਾਰਾ ਕੁਝ ਹੀ ਹੈ ਸਾਰਾ ਕੁਝ ਬਦਲ ਦਿੱਤਾ ਅਸੀਂ ਪੂਰਾ ਪੰਜਾਬ ਦਾ ਨਕਸ਼ਾ ਹੀ ਬਦਲ ਦਿੱਤਾ ਤੇ ਤਰੱਕੀਆਂ ਕਰ ਦਿੱਤੀਆਂ ਪਰ ਦੂਜੇ ਪਾਸੇ ਪੈਸਿਆਂ ਦੀ ਮੰਗ ਕਰ ਰਹੇ ਨੇ ਨੀਤੀ ਆਯੋਗ ਮੀਟਿੰਗ ਦੇ ਵਿਚ ਪਹਾੜੀ ਰਾਜਾਂ ਦੀ ਤਰਜ਼ ਦੇ ਉਤੇ ਪੰਜਾਬ ਨੂੰ ਵਿਸ਼ੇਸ਼ ਦਰਜਾ ਕਹਿੰਦਾ ਮਿਲੇ ਇਹ ਸੀ ਆ ਮਾਨ ਸਾਹਿਬ ਕਹਿੰਦੇ ਆ ਨੀਤੀ ਆਯੋਗ ਦੀ ਜਿਹੜੀ ਹੈ ਮੀਟਿੰਗ ਦੇ ਵਿਚ ਪੱਖ ਰੱਖਿਆ ਮੁੱਖ ਮੰਤਰੀ ਇਕ ਪਾਸੇ ਤਾਂ ਕਹਿੰਦੇ ਨੇ ਕਿ ਲੁੱਟੇ ਗਏ ਪੱਟੇ ਗਏ ਤੇ ਪੀਪੇ ਖਾਲੀ ਨੇ ਤੇ ਦੂਸਰੇ ਪਾਸੇ ਪੈਸਾ ਮੰਗ ਕੇ ਵੀ ਰਾਜੀ ਨਹੀਂ ਗਏ ਤੇ ਜੇ ਮੰਗਦੇ ਨੇ ਤੇ ਤਰੱਕੀਆਂ ਆਪਣੀਆਂ ਗਵਾਉਣ ਲੱਗ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੇ ਵਿਚ ਅੱਜ ਪਹਾੜੀ ਸੂਬਿਆਂ ਦੀ ਤਰਜ਼ ਦੇ ਉਤੇ ਪੰਜਾਬ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਦੇਣ ਦੀ ਜਿਹੜੀ ਮੰਗ ਰੱਖੀ ਹੈ ਸਰਹੱਦੀ ਖੇਤਰਾਂ ਦੇ ਲਈ ਵਿਸ਼ੇਸ਼ ਪੈਕੇਜ ਵੀ ਜਿਹੜਾ ਮੰਗਿਆ ਕੇਂਦਰੀ ਸਕੀਮਾਂ ਦੇ ਵਿਚ ਫੰਡਿੰਗ ਦੇ ਲਈ ਕੇਂਦਰ ਦੇ ਉਤੇ ਸੂਬਿਆਂ ਦਾ ਅਨੁਪਾਤ 90-10 ਦਾ ਜਿਹੜਾ ਰੱਖਣ ਦੇ ਲਈ ਯਾਨੀ 90% ਖਰਚਾ ਕਹਿੰਦੇ ਉਹ ਕਰਨ ਤੇ 10% ਅਸੀਂ ਕਰੀਏ ਲਈ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਮੁੱਖ ਮੰਤਰੀ ਮਾਨ ਨੇ ਪੰਜਾਬ ਦਾ ਕੇਸ ਜ਼ੋਰਦਾਰ ਤਰੀਕੇ ਦੇ ਨਾਲ ਰੱਖਿਆ ਤੇ ਮੁੱਖ ਮੰਤਰੀ ਨੇ ਕਰੀਬ 7 ਮਿੰਟਾਂ ਦੇ ਭਾਸ਼ਣ ਦੇ ਵਿਚ ਸਮੁੱਚੇ ਪੰਜਾਬ ਦੇ ਮਸਲਿਆਂ ਤੇ ਮੰਗਾਂ ਦਾ ਸੰਖੇਪ ਜਿਹੜਾ ਕਹਿੰਦੇ ਪੇਸ਼ ਕਰ ਦਿੱਤਾ ਉਨਾਂ ਕਿਹਾ ਕਿ ਪੰਜਾਬ ਕੌਮਾਂਤਰੀ ਸਰਹੱਦ ਪਾਰੋਂ ਅੱਤਵਾਦ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਵਰਗੀਆਂ ਚੁਣੌਤੀਆਂ ਝੱਲ ਰਿਹਾ ਖਾਸ ਕਰਕੇ ਸਰਹੱਦੀ ਕਿਸਾਨਾਂ ਨੂੰ ਪੈਦਾਵਾਰ ਦੇ ਲਈ ਮੁਸ਼ਕਲਾਂ ਦੇ ਵਿਚੋਂ ਗੁਜ਼ਰਨਾ ਪੈਂਦਾ ਹੈ ਸਰਹੱਦੀ ਪਿੰਡਾਂ ਨੂੰ ਵਿਕਾਸ ਪੱਖੋਂ ਵੀ ਮਾਰ ਪੈਂਦੀ ਹੈ ਸਰਹੱਦੀ ਖੇਤਰ ਦੇ ਵਿਚ ਨਿਵੇਸ਼ ਦੀ ਪ੍ਰਭਾਵਿਤ ਹੁੰਦਾ ਹੈ ਤੇ ਉਨਾਂ ਗਿਲਾ ਵੀ ਕੀਤਾ ਕਿ ਪੰਜਾਬ ਨੂੰ ਅਨਗੋਲਾ ਕੀਤਾ ਜਾ ਰਿਹਾ ਉਨਾਂ ਇਸ ਦੇ ਦੌਰਾਨ ਭਰੋਸਾ ਦਿੱਤਾ ਕਿ ਵਿਕਸਿਤ ਭਾਰਤ 2047 ਦੇ ਲਈ ਪੰਜਾਬ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗਾ ਮੁੱਖ ਮੰਤਰੀ ਨੇ ਇਸ ਮੌਕੇ ਦੇ ਉਤੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਜਿਹੜਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਜ਼ਰੀਏ ਪੰਜਾਬ ਦਾ ਹਰ ਪਰਿਵਾਰ 2356 ਮੈਡੀਕਲ ਅਤੇ ਸਰਜੀਕਲ ਪ੍ਰਕਿਰਿਆਵਾਂ ਦੀ ਵਿਆਪਕ ਸ਼੍ਰੇਣੀ ਦੇ ਲਈ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦੇ ਕੈਸ਼ਲੈਸ ਇਲਾਜ ਦਾ ਹੱਕਦਾਰ ਹੈ ਉਨਾਂ ਦਾ ਜਿਹੜਾ ਉਨਾਂ ਆਮ ਆਦਮੀ ਕਲੀਨਿਕਾਂ ਦੇ ਨਤੀਜਿਆਂ ਦੇ ਉਤੇ ਵੀ ਚਾਨਣਾ ਪਾਇਆ ਮੁੱਖ ਮੰਤਰੀ ਨੇ ਪੰਜਾਬ ਨੂੰ ਹੜਾਂ ਦੇ ਲਈ ਦਿੱਤੇ ਵਿਸ਼ੇਸ਼ ਪੈਕੇਜ ਨੂੰ ਸਕੀਮਾਂ ਦਾ ਹਿੱਸਾ ਬਣਾਏ ਜਾਣ ਦੇ ਉਤੇ ਰੋਸ ਜ਼ਾਹਰ ਕੀਤਾ ਮੁੱਖ ਮੰਤਰੀ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਭਰ ਦੇ ਵਿਚ ਚੱਲ ਰਹੇ 547 ਓਟ ਕਲੀਨਿਕ 183 ਨਸ਼ਾ ਛਡਾਊ ਕੇਂਦਰ ਤੇ 90 ਮੁੜ ਵਸੇਵਾਂ ਕੇਂਦਰਾਂ ਦੀ ਗੱਲ ਵੀ ਕੀਤੀ ਉਨਾਂ ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਦੇ ਹਵਾਲੇ ਦੇ ਨਾਲ ਕਿਹਾ ਕਿ ਪੰਜਾਬ ਭਾਰਤ ਦੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਸਕੂਲੀ ਸਿੱਖਿਆ ਪ੍ਰਣਾਲੀ ਵਜੋਂ ਉਭਰਿਆ ਮੁੱਖ ਮੰਤਰੀ ਨੇ ਉਚੇਚੇ ਤੌਰ ਦੇ ਉਤੇ ਸੜਕ ਸੁਰੱਖਿਆ ਫੋਰਸ ਦਾ ਜ਼ਿਕਰ ਕੀਤਾ ਤੇ ਮੁੱਖ ਮੰਤਰੀ ਨੇ ਅੱਜ ਮੀਟਿੰਗ ਮਗਰੋਂ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਿਜੇ ਨੂੰ ਵੀ ਵਧਾਈ ਦੇ ਦਿੱਤੀ ਦੂਸਰੇ ਪਾਸੇ ਗਰਮ ਜਿਹੜਾ ਮਾਹੌਲ ਹੋ ਰਿਹਾ ਹੈ ਸਿੱਖ ਸਿਆਸਤ ਦੇ ਵਿਚ ਤੇ ਸੂਬੇ ਦੀ ਜਿਹੜੀ ਹੈ ਆਪਣੀ ਪਾਰਟੀ ਗਿਆਨੀ ਰਘਬੀਰ ਸਿੰਘ ਨੇ ਸਿੱਟ ਦੇ ਕੋਲ ਬਾਦਲ ਖਿਲਾਫ਼ ਬਿਆਨ ਦਰਜ ਕਰਵਾਏ ਤੇ ਬਾਈਬਲ ਕਲਾ ਮਾਮਲੇ ਦੇ ਵਿਚ ਸੁਖਬੀਰ ਵੱਲੋਂ ਸਵੀਕਾਰੀ ਜ਼ਿੰਮੇਵਾਰੀ ਦੇ ਸਬੂਤ ਹੋਣ ਦਾ